0: ਮੈਨੂੰ ਇਹ ਬੱਚੇ ਮੈਸੇਜ ਆਪਣੀ ਹੋਈ ਸੀ ਤੇ ਇੰਸ਼ੋਰੈਂਸ ਕਰਾਈ ਅਸੀਂ ਥੋੜੀ ਜਿਹੀ ਤੇ ਬੈਠਣ ਵੀਕ ਦੇ ਵਿੱਚ ਉਹਨੇ ਫਿਰ ਹੋਮ ਦੇ ਨਾਲ ਕੰਟੈਕਟ ਕਰਕੇ ਕਨਫਰਮ ਕਰਕੇ ਬੈਠਣ ਵੀਕ ਦੇ ਵਿੱਚ ਉਹਨੂੰ ਚੱਕ ਪਏ।
1: ਹਾਂਜੀ ਨਹੀਂ ਨਹੀਂ ਜ਼ਰੂਰ ਯਾਰ, ਹਰੇਕ ਨੂੰ ਕਰਾਉਣੀ ਚਾਹੀਦੀ ਹੈ ਚਾਹੇ ਛੋਟੀ ਮੋਟੀ ਕਰਾਓ।
0: ਅੱਜ ਕੱਲ ਤਾਂ ਇੰਸ਼ੋਰੈਂਸ ਹੋਰ ਵੀ ਵਧੀਆ ਹੋਈ ਹੋਈ, 40-40 ਸਾਲ ਦੀ ਭਾਵੇਂ ਟਰਮ ਲੈ ਲਓ, 40 ਸਾਲ ਦੀ ਲੈ ਲਓ ਟਰਮ, ਜਿੰਨੇ ਚਿਰ ਦੀ ਮਰਜ਼ੀ ਲਓ, ਜੇ ਨਹੀਂ ਵੀ ਫੁੱਲ ਕਵਰੇਜ ਕਰਾਉਣਾ ਫੁੱਲ ਲਾ ਕੇ ਕਰਾਉਣੀ।
1: ਨਹੀਂ ਨਹੀਂ ਬਿਲਕੁਲ ਬਿਲਕੁਲ 100%। ਥੈਂਕ ਯੂ ਭਾਜੀ।
0: ਚਮਕੀਲੇ ਦਾ ਕੋਈ ਵੀ ਲਾ ਦੋ,
1: ਚਮਕੀਲੇ ਦਾ ਮੈਂ ਲਾਇਆ ਫਿਰ ਲਾ ਦਿੰਦੇ ਆ, ਨੋ ਪ੍ਰੋਬਲਮ।
0: ਤੱਕ ਹੋ ਲਾ ਦੋ ਕੋਈ ਨਹੀਂ, ਉਹ ਤਾਂ ਵਧੀਆ ਹੈ ਸਾਰੇ।
1: ਚਲੋ ਲਾ ਦਿੰਦੇ ਆ। ਬਹੁਤ ਧੰਨਵਾਦ। ਤੇ ਸਾਡੇ ਨਾਲ ਗ੍ਰੈਂਡ ਹੋਮ ਫਰਨੀਚਰ ਤੋਂ ਵੀ ਲਾਈਵ ਆਨ ਲੋਕੇਸ਼ਨ ਦੇ ਲਈ ਜੁੜ ਚੁੱਕੇ ਨੇ। ਸੋ ਪ੍ਰਭ ਜੀ ਅਤੇ ਸੁਖ ਭਾਜੀ ਲਾ ਰਹੇ ਰੌਣਕਾਂ ਤੇ ਕੈਨੇਡਾ ਡੇ ਡੀਲਾਂ ਹੀ ਡੀਲਾਂ ਮਿਲ ਰਹੀਆਂ ਜੀ।
2: ਬਹੁਤ ਸ਼ੁਕਰੀਆ ਨਵੀ ਵੀਰੇ, ਔਰ ਜੁੜ ਚੁੱਕੇ ਇੱਕ ਵਾਰ ਫੇਰ। 6085 ਟੋਮਕੋ ਰੋਡ, 6085 ਟੋਮਕੋ ਰੋਡ, ਜਿੱਥੇ ਸੇਲਾਂ ਨੀ ਬਹੁਤ ਵੱਡੀਆਂ ਸੇਲਾਂ, ਔਰ ਮੈਨੂੰ ਲੱਗਦਾ ਸਾਲ ਤੋਂ ਇਸ ਸਾਲ ਦੀ ਸਭ ਤੋਂ ਵੱਡੀ ਸੇਲ ਆ, ਜਿੱਥੇ ਬਹੁਤ ਸਾਰੇ ਤੋਹਫੇ ਤਾਂ ਮਿਲ ਹੀ ਰਹੇ ਨਾਲ ਦੀ ਨਾਲ। ਔਰ ਫਰਨੀਚਰ ਇਸ ਪ੍ਰਾਈਸ ਤੇ ਮਿਲ ਰਿਹਾ ਕਿ ਤੁਸੀਂ ਇਮੈਜਿਨ ਨਹੀਂ ਕਰ ਸਕਦੇ। ਤੁਸੀਂ ਇੱਕ ਗੇੜਾ 6085 ਟੋਮਕਨ ਰੋਡ ਤੇ ਇਸ ਵੀਕਐਂਡ ਜ਼ਰੂਰ ਲਾਉਣਾ, ਅੱਜ ਆਉਣਾ ਤੇ ਹੁਣੇ ਗੱਡੀਆਂ ਘੁਮਾ ਲਓ, 9 ਵਜੇ ਤੱਕ ਓਪਨ ਆ। ਜੇ ਤੁਸੀਂ ਕੱਲ ਨੂੰ ਆਉਣਾ ਤੇ ਕੱਲ ਨੂੰ ਆ ਜਾਓ, ਪਰਸੋਂ ਵੀ ਆ ਜਾਓ, 3 ਦਿਨ ਸੇਲ ਚੱਲਣੀ ਆ, ਬਹੁਤ ਸਾਰੇ ਤੋਹਫੇ ਤੇ ਬਹੁਤ ਸਾਰੀਆਂ ਡੀਲਾਂ ਤੁਹਾਨੂੰ ਮਿਲ ਜਾਣੀਆਂ ਗ੍ਰੈਂਡ ਹੋਮ ਫਰਨੀਚਰ ਤੋਂ। ਤੇ ਸੁਖ ਬਾਈ ਜੀ ਸਾਡੇ ਨਾਲ, ਅਸੀਂ ਹੋਰ ਵੀ ਬਹੁਤ ਸਾਰੀਆਂ ਡੀਲਾਂ ਲੈ ਕੇ ਦੇਵਾਂਗੇ, ਔਰ ਤੋਹਫੇ ਇਸ ਵਾਰ ਨਵੀ ਵੀਰੇ ਬਹੁਤ ਵਧੀਆ ਔਰ ਬਹੁਤ ਵੱਡੇ ਵੱਡੇ ਮਿਲ ਰਹੇ ਆ। ਵੈਸੇ ਵੀ ਤੁਸੀਂ ਜੇ ਇਸ ਵੇਲੇ ਡੈਰੀ ਤੇ ਟੋਮਕਨ ਤੇ ਆਸ ਪਾਸ ਡਰਾਈਵ ਕਰ ਰਹੇ ਹੋ ਤਾਂ ਤੁਸੀਂ ਆਓ, ਸਾਨੂੰ ਮਿਲੋ, ਪੰਜਾਬੀ ਲਹਿਰ ਦੀ ਟੀਮ ਇੱਥੇ ਪਹੁੰਚੀ ਹੋਈ ਆ। ਤੁਹਾਨੂੰ ਵੈਸੇ ਹੀ ਤੁਸੀਂ ਇੱਕ ਜਿਹੜਾ ਲਾਓ, ਤੁਹਾਨੂੰ ਤੋਹਫੇ ਵੈਸੇ ਹੀ ਦੇ ਦੇਣੇ ਆ। ਤੁਸੀਂ ਆ ਕੇ ਵੇਖੋ, ਸੇਲ ਦਾ ਆਨੰਦ ਲਓ, ਘੁੰਮੋ ਫਿਰੋ, ਫੋਟੋਆਂ ਖਿੱਚੋ ਔਰ ਸ਼ੋਪ ਅਰਾਊਂਡ ਕਰੋ। ਨਾਲ ਹੀ ਨਾਲ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਤੋਹਫੇ ਦਵਾ ਦਿੰਦੇ ਆ। ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, 6085 ਟੋਮਕੋ ਰੋਡ। ਤੁਸੀਂ ਬੈਡਰੂਮ ਸੈੱਟ ਲੈਣਾ, ਕੈਨੇਡੀਅਨ ਮੇਡ ਸੋਫਾ ਸੈੱਟ ਲੈਣਾ, ਐਲ ਸ਼ੇਪ ਸੈਕਸ਼ਨਲ ਸੋਫਾ ਲੈਣਾ ਆ, ਕੱਲਾ ਬੈੱਡ ਲੈਣਾ, ਮੈਟਰਸ ਲੈਣਾ, ਹਰ ਚੀਜ਼ ਦੇ ਨਾਲ ਤੋਹਫਾ ਤੁਹਾਨੂੰ ਲੈ ਕੇ ਦਿਆਂਗੇ। 6085 ਟੋਮਕੋ ਰੋਡ ਤੇ ਸੁਖ ਬਾਈ ਜੀ ਵੀ ਸਾਡੇ ਨਾਲ ਜੁੜ ਚੁੱਕੇ। ਸੁਖ ਬਾਈ ਜੀ ਦਿਓ ਕਰੜਾ ਜਿਹਾ ਮੈਸੇਜ ਤਾਂ ਕਿ ਐਸੀਆਂ ਡੀਲਾਂ ਦੇ ਦਿਓ ਕਿ ਸਰੋਤੇ ਅੱਜ ਕੱਲ ਇਸ ਵੀਕਐਂਡ ਤੇ ਤਿਆਰੀਆਂ ਖਿੱਚ ਲੈਣ।
3: ਬਿਲਕੁਲ ਬਿਲਕੁਲ ਬਾਈ ਜੀ, ਡੀਲਾਂ ਪਰਿਵਾਰਾਂ ਨੂੰ ਮਿਲਣੀਆਂ ਮਿਲਣੀਆਂ, ਕਿਉਂਕਿ ਵੀਕਐਂਡ ਜਿਹੜਾ ਇਹ ਫਰਾਈਡੇ ਸੈਚਰਡੇ ਸੰਡੇ ਪਰਿਵਾਰ ਸਾਡੇ ਕੋਲ ਪਹੁੰਚ ਸਕਦੇ ਨੇ। ਸੋ ਕਿਉਂਕਿ ਕੈਨੇਡਾ ਦੇ ਸਪੈਸ਼ਲ ਪ੍ਰਾਈਸ ਦਿੱਤੀਆਂ ਜਾ ਰਹੀਆਂ, ਪਰਿਵਾਰਾਂ ਨੇ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕਾਫੀ ਟੇਬਲ ਲੈਣਾ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ। ਸੋ ਇਸ ਵੀਕਐਂਡ ਨੂੰ ਮਿਸ ਨਾ ਕਰੋ, ਜ਼ਰੂਰ ਇੱਕ ਚੱਕਰ ਲਾਓ। 6085 ਟੋਮਕਨ ਰੋਡ, 6685 ਟੋਮਕਨ, ਟੋਮਕਨ ਟੋਮਕਨ ਰੋਡ ਨੂੰ ਯਾਦ ਰੱਖਣਾ। ਤੇ ਨਾਲ ਦੀ ਨਾਲ ਸੋਲਿਡ ਵੁੱਡ ਦਾ ਕਾਫੀ ਟੇਬਲ ਸਿਰਫ $150 ਦਾ ਮਿਲੂਗਾ, ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ। ਸੋਲਿਡ ਵੁੱਡ ਦਾ ਕਾਫੀ ਟੇਬਲ $150 ਦਾ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ ਫ੍ਰੀ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੀਆਂ ਡੀਲਾਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਦੇ ਉੱਪਰ ਤੁਹਾਨੂੰ ਮਿਲ ਰਹੀਆਂ। ਸੋ ਜ਼ਰੂਰ ਚੱਕਰ ਲਾਓ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਤੇ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। 6085 ਟੋਮਕਨ ਰੋਡ, 6685 ਟੋਮਕਨ ਰੋਡ, 6085 ਟੋਮਕਨ ਰੋਡ ਨੂੰ ਯਾਦ ਰੱਖਿਓ। ਡੈਲੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ, ਟੋਮਕਨ ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਸਾਲ ਦੀ ਸਭ ਤੋਂ ਵੱਡੀ ਕੈਨੇਡਾ ਡੇ ਸੇਲ ਸੇਲ ਸੇਲ। ਨਵੀ ਭਾਜੀ
1: ਕੀ ਬਾਤ ਹੈ, ਨਹੀਂ ਰੀਸਾ ਜ਼ਰੂਰ ਪਹੁੰਚੋ। 5094 ਹੈਲੋ,
4: ਸਤਿ ਸ਼੍ਰੀ ਅਕਾਲ ਬਾਈ।
1: ਸਤਿ ਸ਼੍ਰੀ ਅਕਾਲ
4: ਬਾਈ, ਗੀਤ ਸੁਣਨਾ ਸੀ ਯਾਰ ਇੱਕ,
1: ਕਿਹੜਾ ਜੀ?
4: ਪਿੰਡ ਦੇ ਮੁੰਡੇ ਨੇ ਲਿਖਿਆ ਹੋਇਆ ਹੈ, ਬੈਂਡ ਬਾਜੀਆਂ ਦੇ ਨਾਲ ਵਿਆਹ ਕੇ ਨਹੀਂ ਜੱਟ ਲੈ ਜੂਗਾ ਸੋਹਣੀ ਪ੍ਰੀਤ ਬਰਾੜ ਦਾ ਬਾਈ।
1: ਬੈਂਡ ਬਾਜੀਆਂ ਦੇ ਨਾਲ ਪ੍ਰੀਤ ਬਰਾੜ ਦਾ,
4: ਹਾਂਜੀ ਹਾਂ, ਜਦੋਂ ਛੁੱਟੀ ਕਾਰਜ ਹੁੰਦੀ ਵੀ ਮੇਰਾ ਦਿਲ ਨਹੀਂ ਲੱਗਦਾ ਉਹਦੇ ਨਾਲ ਕੁੜੀ ਆਉਂਦੀ ਹੈ।
1: ਭਾਈ ਗਾਣੇ ਦਾ ਨਾਮ ਕੀ ਆ?
4: ਬੈਂਡ ਬਾਜੀਆਂ ਦੇ ਨਾਲ ਵਿਆਹ ਕੇ ਨਹੀਂ ਜੱਟ ਲੈ ਜੂਗਾ ਸੋਹਣੀ, ਆਹੀ ਕੁਛ ਹੈ ਬਾਈ, ਮਤਲਬ ਬੈਂਡ ਬਾਜੀ ਆ।
1: ਨਹੀਂ ਆਈ ਨਹੀਂ ਲੱਭਣਾ ਹੈਗਾ ਗਾਣੇ, ਪ੍ਰੀਤ ਬਰਾੜ ਦਾ ਗਾਇਆ ਹੋਇਆ।
4: ਹਾਂਜੀ ਹਾਂਜੀ, ਪ੍ਰੀਤ ਬਰਾੜ ਦਾ ਗਾਇਆ ਹੋਇਆ, ਅੱਗੇ ਭਿੱਖ ਨੇ ਲਿਖਿਆ ਹੋਇਆ ਬਾਈ, ਬਹੁਤ ਸੋਹਣਾ ਗਾਣਾ, ਬਹੁਤ ਜ਼ਿਆਦਾ ਵਧੀਆ ਗਾਣਾ।
1: ਨਹੀਂ ਗਾਣਾ ਤਾਂ ਵਧੀਆ, ਪਰ ਤੁਹਾਨੂੰ ਗਾਣੇ ਦਾ ਨਾਂ ਨਹੀਂ ਨਾ ਪਤਾ ਹੈਗਾ ਕੀ ਹੈ, ਗਾਣੇ ਦਾ ਨਾਂ ਪਤਾ ਕਰਕੇ ਦੱਸੋ ਮੈਨੂੰ।
4: ਓਕੇ ਓਕੇ ਵੀਰੇ,
1: ਠੀਕ ਹੈ, ਪਤਾ ਕਰਕੇ ਦੱਸੋ, ਕਿਉਂਕਿ ਟਾਈਟਲ ਹੋਰ ਹੁੰਦਾ ਤੇ ਫਿਰ ਕਈ ਵਾਰ ਸਹੀ ਗਾਣਾ ਨਹੀਂ ਲੱਭਦਾ ਹੁੰਦਾ। ਮੈਨੂੰ ਦੱਸ ਦਿਓ ਵੀ ਗਾਣੇ ਦਾ ਨਾਂ ਕੀ ਵਾਰ ਲਾ ਦੇਵਾਂਗੇ। ਬ੍ਰੈਂਪਟਨ ਕ੍ਰੈਮੇਟੋਰੀਅਮ, ਬ੍ਰੈਂਪਟਨ ਕ੍ਰੈਮੇਟੋਰੀਅਮ ਤੇ ਤੁਸੀਂ ਆਪਣੇ ਫਿਊਨਰਲ ਦੀ ਹੁਣ ਪ੍ਰੀ ਪਲੈਨਿੰਗ ਕਰ ਸਕਦੇ ਹੋ। ਅੱਜ ਦਾ ਰੇਟ ਲੌਕ ਹੋ ਜਾਂਦਾ, ਭਾਵੇਂ ਫਿਊਨਰਲ ਤੁਹਾਡਾ 25-30-40 ਸਾਲਾਂ ਨੂੰ ਹੈ, ਅੱਜ ਦਾ ਰੇਟ ਲੌਕ ਕਰ ਲਓ। ਬ੍ਰੈਂਪਟਨ ਕ੍ਰੈਮੇਟੋਰੀਅਮ, 9054582222, 9054582222। ਸਬਜ਼ੀ ਮਾਰਕੀਟ, ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ।

0: ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦੇਖ ਰਹੇ ਹੋ। $2200 ਦੀ ਵੈਲਿਊ ਦਾ ਇਹ ਵਾਸ਼ਰ ਤੇ ਡਰਾਇਰ ਦਾ ਸੈੱਟ ਹੈ ਜਿਹੜਾ ਕਿ ਸਿਰਫ $1499 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੀ ਬੇਸਮੈਂਟ ਬਣਾ ਰਹੇ ਨੇ, ਬੇਸਮੈਂਟ ਲਈ 4 ਦੇ 4 ਅਪਲਾਈਂਸਿਸ ਦਾ ਬੰਡਲ ਹੈ ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਟੌਪ ਮਾਊਂਟ ਫ੍ਰਿਜ, ਸਟੇਨਲੈਸ ਸਟੀਲ ਵਾਲਾ ਗਲਾਸ ਟੌਪ ਵਾਲਾ ਸਟੋਵ ਵਿਦ ਵਾਸ਼ਰ ਤੇ ਡਰਾਇਰ, $3500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਈਂਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $2499 $2499 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਕੋਈ ਵੀ ਡੀਲ ਤੁਸੀਂ ਅਪਲਾਈਂਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਜ਼ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। 6 ਮੰਥ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054-905 450-0054-05 ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਨਵੀ।
1: ਥੈਂਕ ਯੂ ਜੀ, ਬਹੁਤ ਸ਼ੁਕਰੀਆ। ਗਿੱਲ ਫਾਰਮ ਤੇ ਪੱਥਰ ਦੀ ਚੱਕੀ ਨਾਲ ਪੀਸਿਆ ਆਟਾ, ਬਹੁਤ ਹੀ ਹਾਈ ਐਂਡ ਫਾਈਬਰ, ਹਾਈ ਐਂਡ ਨਿਊਟ੍ਰੀਐਂਟ ਕੁਆਲਿਟੀ ਐਸੀ ਹੈ ਆਟੇ ਦੀ, ਤੁਸੀਂ ਕਹੋਗੇ ਇੰਨਾ ਵਧੀਆ ਆਟਾ ਹੀ ਨਹੀਂ ਕਦੇ ਯੂਜ਼ ਕੀਤਾ। ਦੇਸੀ ਆਂਡੇ, ਸ਼ਹਿਦ ਫਾਰਮ ਦਾ ਦੁੱਧ ਦੇਸੀ, ਡਿਕਸੀ ਕਿੰਗ 14085 ਡਿਕਸੀ ਰੋਡ, ਗਿੱਲ ਫਾਰਮ।

0: ਇਵੇਂ ਵੀਰ ਲਈ ਲਾਇਆ ਯਾਰ, ਉਹ ਜਿਮ ਚ ਚੱਲੇ ਸੀ, ਹੁਣ ਤਾਂ ਜਿਮ ਦਾ ਵਰਕਆਊਟ ਵੀ ਖਤਮ ਹੋ ਗਿਆ ਹੁਣ ਉਹਨਾਂ ਦਾ। ਚਲੋ ਕੋਈ ਨਾ, 5094 ਹੈਲੋ ਹਾਂਜੀ ਵੀਰੇ, ਮੈਂ ਕਰ ਦਿੰਦਾ, ਕੋਈ ਚੱਕਰ ਨਹੀਂ, ਨੋ ਪ੍ਰੋਬਲਮ। ਨੰਬਰ ਤੁਹਾਡਾ ਇੱਕ ਮਿੰਟ ਮੈਂ ਲਿਖ ਲਵਾਂ, ਤੁਹਾਡਾ ਨੰਬਰ 1323-647-8-5-2516। ਠੀਕ ਹੈ, ਮੈਂ ਤੁਹਾਨੂੰ ਭੇਜਦਾ ਹੁਣੇ, ਅਤੇ ਮੇਰਾ ਨਾਮ ਲੈ ਦਿਓ। ਠੀਕ ਹੈ ਵੀਰੇ,
1: ਠੀਕ ਹੈ ਭਾਅ,
0: ਕੋਈ ਚੱਕਰ ਨਹੀਂ, ਨੋ ਪ੍ਰੋਬਲਮ, ਗੁੱਡ ਲੱਕ। ਓਕੇ ਜੀ, ਕੋਈ ਵੀ ਨੰਬਰ ਚਾਹੀਦੇ ਆ ਸਾਡੇ ਤੋਂ ਲੈ ਲਿਆ ਕਰੋ। ਇੰਸਟਾਗ੍ਰਾਮ ਪੇਜ ਹੈ ਸਾਡਾ ਪੰਜਾਬੀ ਲਹਿਰਾ, ਉੱਤੇ ਮੈਸੇਜ ਕਰਦੇ ਕਰੋ, PUNJABILRAN। ਮਾਸਟਰ ਜੂਲਰਸ, ਏਅਰਪੋਰਟ ਰੋਡ, ਮੇਫੀਲਡ। ਮਾਸਟਰ ਜੂਲਰਸ ਦੀ ਨਵੀਂ ਲੋਕੇਸ਼ਨ ਖੁੱਲ੍ਹੀ ਹੈ, 6231 ਮੇਫੀਲਡ ਰੋਡ, ਲਗਜ਼ਰੀ, 3000 ਸਕੁਅਰ ਫੁੱਟ ਦਾ ਐਡਾ ਸ਼ੋਰੂਮ ਖੋਲ੍ਹਿਆ, ਕਮਾਲ ਦਾ ਯਾਰ, ਮਾਸਟਰ ਮਾਸਟਰ ਮਾਸਟਰ ਜੂਲਰਸ। ਸੋ ਵੀਕਐਂਡ ਹੈ, ਤੁਸੀਂ ਇੱਕ ਤਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਜਾਣਾ। ਜਿੰਨੇ ਵੀ ਮੇਰੇ ਕੰਟਰੈਕਟਰ ਮਿੱਤਰ ਸੱਜਣ ਸੁਣ ਰਹੇ ਰੈਨੋਵੇਸ਼ਨ ਦੇ ਫੀਲਡ 'ਚੋਂ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਡਿਕਸੀ ਅਤੇ ਸਟੀਲਸ ਦੇ ਕੋਰਨਰ 'ਤੇ ਨੇ, ਠੀਕ ਹੈ। ਪਲੰਬਿੰਗ ਸਪਲਾਈਜ਼, ਐਚ ਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ, ਟਾਇਲ ਦੇ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਲ, ਇੰਸਟਾਲੇਸ਼ਨ, ਹਰੇਕ ਪ੍ਰਾਈਸ ਬੀਟ ਕਰ ਰਹੇ ਆ। ਬਰੈਂਪਟਨ 'ਚ ਡਿਲੀਵਰੀ ਫ੍ਰੀ ਹੈ, 8005 ਡਿਕਸੀ ਰੋਡ, ਡਿਕਸੀ ਐਂਡ ਸਟੀਲਸ, 6479610585, 6479610585। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਅਤੇ ਲੇਡੀਜ਼, ਵੀਕਐਂਡ ਹੈ ਵੀਰਾਂ ਲਈ ਵੀ, ਜੇ ਕਿਸੇ ਨੂੰ ਨਾ ਸਿਆਟਿਕਾ ਬੈਕ ਪੇਨ ਹੋ ਰਹੀ ਹੈ, ਤਾਂ ਇੱਕ ਨਾ ਲਵਾਨਾ ਵੈਲਨੈਸ ਸਪਾ ਵਾਲੇ ਆ, ਬਹੁਤ ਸਪੈਸ਼ਲਾਈਜ਼ ਕਰਦੇ ਆ ਸਿਆਟਿਕਾ ਬੈਕ ਪੇਨ, ਸਰਵਾਈਕਲ ਦਾ ਇਸ਼ੂ ਹੈ, ਪੋਸਟ ਨੇਟਲ ਮਸਾਜ ਹੈ। ਤੁਸੀਂ ਇੱਥੇ ਜਾਓ, ਏਅਰਪੋਰਟ ਸਟੀਲਸ, 341 ਪਾਰਕ ਹਰਸਟ ਸਕੁਏਅਰ, ਲਵਾਨਾ ਵੈਲਨੈਸ ਸਪਾ। ਅਤੇ ਨਾਲ ਇਹਨਾਂ ਨੇ ਲੇਡੀਜ਼ ਹਾਈਡਰਾ ਫੇਸ਼ੀਅਲ 150 ਵਾਲਾ ਲਾਇਆ, 130 'ਚ ਲੇਜ਼ਰ ਹੇਅਰ ਰਿਮੂਵਲ, 250 ਵਾਲਾ 200 'ਚ। ਲਵਾਨਾ ਵੈਲਨੈਸ ਸਪਾ, 416-881-5385, 416-881-5385। ਮੇਰੇ ਕੋਈ ਵੀ ਮਿੱਤਰ ਸੱਜਣ, ਜੇ ਤੁਸੀਂ ਟਰੱਕ ਦੇ ਮਕੈਨਿਕ ਦੀ ਜੋਬ ਲੱਭ ਰਹੇ ਹੋ, ਟਰੱਕ ਮਕੈਨਿਕ ਦੀ ਜੋਬ ਤੁਹਾਡੇ ਲਈ ਅਵੇਲੇਬਲ ਹੈ। ਬਰੈਂਪਟਨ ਦੇ ਵਿੱਚ ਡੇ ਸ਼ਿਫਟ ਹੈ, ਬਹੁਤ ਛੋਟੀ ਦੀ ਪੇ ਹੈ। 416-616-3345 ਨੰਬਰ ਹੈ, 416-616-3345, 416-616-3345, ਅਤੇ ਨੰਬਰ ਕਮਾ ਲਓ। ਅਤੇ ਅੱਜ ਵੀਕਐਂਡ ਦਾ ਦਿਨ ਹੈ, ਮਿਸਟਰ ਸਿੰਘ ਪੀਜ਼ੇ ਤੋਂ ਪੀਜ਼ਾ ਖਾਓ, ਮਨਪਸੰਦ ਦਾ ਆਪਣਾ। ਪੰਮੇ ਬਾਈ ਹੁਣੇ ਇਹਨੇ ਡੀਲ ਭੇਜੀ ਹੈ, ਇਹਨਾਂ ਦੀ ਇੱਕ ਤਾਂ 30 ਲੋਕੇਸ਼ਨਾਂ ਨੇ ਹਰੇਕ ਸ਼ਹਿਰ 'ਚ, ਬਰੈਂਪਟਨ 'ਚ 10-12 ਨੇ, ਹੈਮਿਲਟਨ, ਵਿੰਡਜ਼ਰ, ਬੋਲਟਨ, ਦੂਰ ਦੂਰ ਤੱਕ। ਮੀਡੀਅਮ ਪੀਜ਼ਾ, 4 ਟੋਪਿੰਗ, 1 ਡਿਪ, 1 ਸਾਈਡ, 24.99। ਲਾਰਜ, 4 ਟੋਪਿੰਗ, 1 ਡਿਪ, 1 ਸਾਈਡ, 27.99। ਐਕਸਟਰਾ ਲਾਰਜ, 4 ਟੋਪਿੰਗ, 1 ਡਿਪ, 1 ਸਾਈਡ, 33.99। ਇੱਕੋ ਨੰਬਰ ਹੈ, ਪਿਓਰ ਵੈਜੀਟੇਰੀਅਨ, 905-500-4000, 905-500-4000, 2525, ਹੈਲੋ, ਸਤਿ
2: ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ
2: ਅਕਾਲ ਵੀਰੇ, ਇੱਕ ਗਾਣੇ ਦੀ ਰਿਕੁਐਸਟ ਕਰਨੀ ਲੱਗ ਸਕਦਾ?
0: ਕਿਹੜਾ ਵੀਰੇ? ਤੁਹਾਡਾ ਵੀ ਨੋ ਪ੍ਰੋਬਲਮ ਵੀਰੇ, ਥੈਂਕ ਯੂ।

0: ਆ ਵੀਰੇ ਇਹੀ ਸੀ ਗਾਣਾ ਯਾਰ, ਆਈ ਹੋਪ ਕਿ ਮੈਂ ਸਹੀ ਵੀ ਲਾਇਆ, ਗਾਣਾ ਹੀ ਬੜਾ ਸੋਹਣਾ ਯਾਰ। ਦੇਖ ਲੈਂਦੇ ਹਾਂ ਲਿਖਿਆ ਕੀ ਨੇ, ਬਾਈ ਜੀ ਨੇ ਕਿਹਾ ਸੀ ਕਿ ਮੇਰੇ ਪਿੰਡ ਵਾਲੇ ਮੁੰਡੇ ਨੇ ਲਿਖਿਆ, ਲਿਰਿਸਟ ਕਰਮਜੀਤ ਪੁਰੀ। ਆਈ ਹੋਪ ਕਿ ਤੁਹਾਡਾ ਇਹੀ ਗਾਣਾ ਸੀ। ਇੱਕ ਯਾਰ ਹੋਰ ਵੀ ਨੇ ਗਾਣਾ ਰਿਕੁਐਸਟ ਕੀਤਾ, ਹੁਣ ਮੈਂ ਖਬਰਾਂ ਲਾਉਣੀਆਂ ਨੇ। ਡੀ ਸੀ ਸਲੂਟ ਵੀਰੇ ਯਾਰ, ਪਲੀਜ਼ ਹੁਣ ਅਸੀਂ ਲਾ ਦੇਵਾਂਗੇ ਮੰਡੇ ਨੂੰ, ਮੈਨੂੰ ਕਾਲ ਕਰਿਓ ਮੰਡੇ ਨੂੰ ਅਤੇ ਚੱਕ ਦਿਆਂਗੇ ਫਟੇ ਅਤੇ ਤੁਹਾਡੇ ਲਈ ਲਾ ਦੇਵਾਂਗੇ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਅਤੇ ਖਬਰਾਂ ਰੈਡੀ ਕਰ ਲਈ। ਸੋ ਓਕੇ, ਏਚ ਕੇ ਮੂਵਰਸ, ਤੁਸੀਂ ਮੂਵ ਹੋ ਰਹੇ ਹੋ, ਵਧੀਆ ਕਮਾਲ ਦੀ ਨੰਬਰ ਵਨ ਮੂਵਿੰਗ ਕੰਪਨੀ ਲੱਭ ਰਹੇ ਹੋ, ਏਚ ਕੇ ਮੂਵਰਸ 416-524-6704 416-524-6704 ਏਚ ਕੇ ਮੂਵਰਸ। ਅਤੇ ਉਹਦੇ ਨਾਲ ਨਾਲ ਤੁਸੀਂ ਰਾਜਵੰਤ ਕੌਰ ਨੂੰ ਕਾਲ ਕਰੋ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਘੱਟ ਕਰਾਉਣੀ ਆ, 25 ਤੋਂ ਵੱਧ ਕੰਪਨੀ ਨਾਲ ਡੀਲ ਕਰਦੇ ਆ, 30% ਤੱਕ ਦਾ ਡਿਸਕਾਊਂਟ, ਰਾਜਵੰਤ ਕੌਰ 6474-4735 ਰਾਜਵੰਤ ਕੌਰ ਜੀ ਦੇ ਨਾਲ ਗੱਲਬਾਤ ਕਰੋ। ਅਤੇ ਇੱਕ ਤੁਸੀਂ ਯਾਰ ਯਾਦ ਰੱਖੋ, ਹੁਣ ਵੀਕਐਂਡ ਹੈ, ਡਕਟ ਕਲੀਨਿੰਗ ਕਰਾਉਣੀ ਹੈ ਸਿਰਫ $150 'ਚ, ਤੁਸੀਂ 5 Rivers ਡਕਟ ਕਲੀਨਿੰਗ ਵਾਲਿਆਂ ਨੂੰ ਕਾਲ ਕਰੋ। ਇਹਨਾਂ ਕੋਲ ਨਾ ਕੁਝ ਇੱਕ ਦੋ ਸਲੋਟਾਂ ਬਾਕੀ ਨੇ ਬਸ। ਸੋ ਬਹੁਤ ਪ੍ਰੋਫੈਸ਼ਨਲ ਡਕਟ ਕਲੀਨਿੰਗ ਕੰਪਨੀ
1: 4370-6788 ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜਾ ਤੁਹਾਡਾ ਅਪਲਾਇੰਸ ਦੇ ਵਿੱਚ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। 6085 ਟੋਮਕਰ ਰੋਡ ਦੇ ਉੱਪਰ 6685 ਟੋਮਕਰ ਰੋਡ ਤੇ ਕੱਲ ਨੂੰ ਸ਼ਾਰਪ 11 ਦਰਵਾਜੇ ਉੱਪਰ ਹੋ ਜਾਣੇ ਨੇ। ਪਹਿਲੇ 10 ਪਰਿਵਾਰ ਜਿਹੜੇ ਸਾਡੇ ਕੋਲ ਪਹੁੰਚਣਗੇ, ਕੁਵੀਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਸਿਰਫ 199 ਦਾ। ਜੀ ਹਾਂ, ਕੁਵੀਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $199 $199 ਦਾ ਮਿਲੂਗਾ। ਤੇ ਪਹਿਲੇ 10 ਪਰਿਵਾਰ ਜੇ ਆਉਣਗੇ ਜਿਹੜੇ, ਨਾਲ ਕਿੰਗ ਸਾਈਜ਼ ਦਾ ਬੈੱਡ ਫ੍ਰੀ। ਤੁਸੀਂ ਕੁਵੀਨ ਸਾਈਜ਼ ਦਾ ਬੈੱਡ ਬਾਏ ਕਰੋ $199 ਦਾ, ਤੇ ਨਾਲ ਕਿੰਗ ਸਾਈਜ਼ ਦਾ ਬੈੱਡ ਫ੍ਰੀ ਲੈ ਜਾਓ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਸੈਟਰਡੇ ਸੰਡੇ, ਕੈਨੇਡਾ ਡੇ ਸਪੈਸ਼ਲ ਪ੍ਰਾਈਜ਼ ਮਿਲ ਰਹੀਆਂ ਨੇ। 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਟੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਕੈਨੇਡਾ ਡੇ ਸਾਲ ਦੀ ਸਭ ਤੋਂ ਵੱਡੀ ਸੇਲ ਨਵੀਂ ਭਾਜੀ।
0: ਵਾਹ ਸੁਖਬੀਰ ਜੀ, ਚੱਕ ਦੇ ਫੱਟੇ, ਵੀਕਐਂਡ ਤੇ ਤੋਹਫੇ ਦੇਣੇ ਆ, ਠੀਕ ਆ।
1: ਡਨ ਸਰ,
0: ਥੈਂਕ ਯੂ ਸੋ ਮਚ। 1178 ਹੈਲੋ।
2: Hello, I just had a song request.
0: Oh man, you're a little late. I have no more time left for music. But what was your request?
2: It was Jackpot
0: Chima Wai. Jackpot Chima Wai. Oh man, okay. Just for you, I'll play like 30-40 seconds, okay?
2: Thank you, appreciate it.
0: Okay, no problem.

0: ਵਾਹ ਅਮੇਜ਼ਿੰਗ ਸੌਂਗ, ਬਹੁਤ ਵਧੀਆ ਯਾਰ, ਠੀਕ ਹੈ ਤਾਂ ਸੁਣੀ ਚੱਲੀ, ਬਟ ਹੁਣ ਟਾਈਮ ਹੈ ਨਹੀਂ ਗਾ, ਹੁਣ ਖਬਰਾਂ ਲਾਉਂਦੇ ਹਾਂ ਅਤੇ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ। ਸਵੇਰੇ 6 ਵਜੇ ਜੁੜ ਜਿਓ, ਸਵੇਰੇ ਅਤੇ ਪਰਸੋਂ ਕੱਲ੍ਹ ਨੂੰ 2 ਦਿਨ ਪੰਜਾਬੀ ਲਹਿਰਾਂ, ਸੁਬਾਹ 6 ਤੋਂ 8 ਲੰਬੀਆਂ ਚੌੜੀਆਂ ਖਬਰਾਂ ਦੀ ਲਿਸਟ ਜਿਹੜੀ ਹੁੰਦੀ ਹੈ ਪੰਜਾਬ ਤੋਂ ਸਾਰੀ ਕਵਰ ਕੀਤੀ ਜਾਵੇਗੀ। ਸੋ ਕੱਲ੍ਹ ਪਰਸੋਂ ਵੀ ਤੁਹਾਡੇ ਲਈ ਖਬਰਾਂ ਦਾ ਬੁਲੇਟਿਨ ਪੇਸ਼ ਕੀਤਾ ਜਾਵੇਗਾ। ਬਟ ਫਿਲਹਾਲ ਚੱਲਦੇ ਹਾਂ ਜਲੰਧਰ ਅਤੇ ਸਾਡੇ ਨਾਲ ਜੁੜ ਚੁੱਕੇ ਨੇ ਵਨ ਐਂਡ ਓਨਲੀ ਸੁਦੀਪ ਜੀ। ਅਤੇ ਵੀਕਐਂਡ 'ਤੇ ਕੋਈ ਵੀ ਜਾਣਕਾਰੀ ਲੈਣੀ ਹੈ, ਕੋਈ ਵੀ ਨੰਬਰ ਚਾਹੀਦੇ ਹੈ ਕਿਸੇ ਵੀ ਸਪੋਂਸਰ ਦੇ, ਸਾਡੇ ਹੈੱਡ ਆਫਿਸ ਦਾ ਨੰਬਰ ਹੈ 6475044157। ਇਹ ਨੰਬਰ punjabilara.com ਸਾਡੀ ਵੈਬਸਾਈਟ 'ਤੇ ਵੀ ਹੈ। ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਪੰਜਾਬੀ ਲਹਿਰਾਂ ਨੂੰ ਪੂਰਾ ਵੀਕਐਂਡ, ਕੋਈ ਵੀ ਨੰਬਰਾਂ ਲਈ ਪੰਜਾਬੀ ਲਹਿਰਾਂ ਇੰਸਟਾਗ੍ਰਾਮ ਪੇਜ। ਜੁੜ ਚੁੱਕੇ ਨੇ ਸਾਡੇ ਨਾਲ ਦ ਵਨ ਐਂਡ ਓਨਲੀ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਸਤਿ ਸ਼੍ਰੀ ਅਕਾਲ ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰੀ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਪੰਜਾਬ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੀਡੀਓ ਸੰਬੰਧੀ ਸਿਆਸੀ ਮਾਹੌਲ ਕਾਫੀ ਜ਼ਿਆਦਾ ਗਰਮਾਇਆ ਹੋਇਆ ਅਤੇ ਇਸ ਮੁੱਦੇ ਉੱਤੇ ਲਗਾਤਾਰ ਬਿਆਨ ਆ ਰਹੇ ਨੇ। ਆਮ ਆਦਮੀ ਪਾਰਟੀ ਵੱਲੋਂ ਹੁਣ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਮਾਸਕ ਜ਼ਰੀਏ ਵੀਡੀਓ ਤਿਆਰ ਕੀਤਾ ਗਿਆ ਸੀ, ਜਦਕਿ ਵਿਰੋਧੀ ਧਿਰਾਂ ਇਸ ਮੁੱਦੇ ਉੱਤੇ ਸੂਬਾ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਗਾਤਾਰ ਘੇਰ ਰਹੀਆਂ ਨੇ। ਇਸ ਦਰਮਿਆਨ ਜਿੱਥੇ ਇੱਕ ਪਾਸੇ ਵਾਇਰਲ ਵੀਡੀਓ ਮਾਮਲੇ ਨੇ ਸਿਆਸੀ ਮਾਹੌਲ ਭਖਾਇਆ ਹੋਇਆ, ਉੱਥੇ ਹੀ ਪੰਜਾਬ ਸਰਕਾਰ ਨਵਾਂ ਕਰਜ਼ਾ ਲੈਣ ਦੀ ਵੀ ਤਿਆਰੀ ਕਰ ਰਹੀ ਹੈ ਤੇ ਲੰਘੇ ਕੱਲ ਇਸ ਸੰਬੰਧੀ ਮੀਡੀਆ ਵਿੱਚ ਸੁਰਖੀਆਂ ਆਈਆਂ ਨੇ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ 1 ਜੁਲਾਈ ਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਕਰਨ ਤੋਂ ਪਹਿਲਾਂ 1500 ਕਰੋੜ ਰੁਪਏ ਦਾ ਹੋਰ ਨਵਾਂ ਕਰਜ਼ ਚੁੱਕੇਗੀ, ਜਦਕਿ ਜੂਨ ਵਿੱਚ ਪਹਿਲਾਂ ਹੀ 1000 ਕਰੋੜ ਦਾ ਕਰਜ਼ ਲਿਆ ਹੋਇਆ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਨੇ ਤੇ 1 ਜੁਲਾਈ ਤੋਂ ਸੂਬਾ ਸਰਕਾਰ ਔਰਤਾਂ ਨੂੰ 1000 ਰੁਪਏ ਮਹੀਨਾ ਤੇ SC ਵਰਗ ਦੀਆਂ ਔਰਤਾਂ ਲਈ 1500 ਰੁਪਏ ਮਾਣ ਪੱਤਾ ਦੇਣਾ ਸ਼ੁਰੂ ਕਰ ਰਹੀ ਹੈ। ਇਸ ਯੋਜਨਾ ਤਹਿਤ ਹੁਣ ਤੱਕ ਕਰੀਬ 36 ਲੱਖ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾ ਲਈ ਹੈ, ਜਦਕਿ ਇਸਦਾ ਲਾਭ 52 ਲੱਖ ਔਰਤਾਂ ਨੂੰ ਦਿੱਤਾ ਜਾਣਾ ਹੈ। ਅਜਿਹੇ ਵਿੱਚ ਸੂਬਾ ਸਰਕਾਰ ਨੇ ਇਸ ਯੋਜਨਾ ਤੋਂ ਪਹਿਲਾਂ ਇਹ ਨਵਾਂ ਕਰਜ਼ਾ ਲਿਆ ਹੈ। ਪੰਜਾਬ ਅੰਦਰ ਕਿਸਾਨਾਂ ਦਾ ਸੰਘਰਸ਼ ਇੱਕ ਵਾਰ ਫਿਰ ਵਿਖਾਈ ਦਿੱਤਾ ਹੈ। ਤਰਨ ਤਾਰਨ ਨੇੜਲੇ ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਦੇ ਮੁੱਦੇ ਨੂੰ ਲੈ ਕੇ ਅਤੇ ਇਸ ਨੂੰ ਮੁੜ ਚਾਲੂ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ 37 ਦਿਨਾਂ ਤੋਂ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨਾਂ ਦੀ ਲੰਘੇ ਕੱਲ ਪੁਲਿਸ ਪ੍ਰਸ਼ਾਸਨ ਨਾਲ ਜ਼ਬਰਦਸਤ ਧੱਕਾਮੁੱਕੀ ਹੋਈ। ਮਾਹੌਲ ਉਸ ਸਮੇਂ ਬੇਹੱਦ ਗਰਮਾ ਗਿਆ ਜਦੋਂ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਸੈਂਕੜੇ ਕਿਸਾਨ ਹਲਕੇ ਦੇ ਦੌਰੇ ਤੇ ਆਏ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਆਪਣੀਆਂ ਮੰਗਾਂ ਸੰਬੰਧੀ ਪੱਤਰ ਦੇਣ ਲਈ ਅੱਗੇ ਵੱਧ ਰਹੇ ਸਨ, ਪਰ ਮੰਤਰੀ ਵੱਲੋਂ ਮੰਗ ਪੱਤਰ ਲੈਣ ਤੋਂ ਕਥਿਤ ਇਨਕਾਰ ਕੀਤੇ ਜਾਣ ਤੋਂ ਬਾਅਦ ਕਿਸਾਨ ਭੜਕ ਗਏ। ਇਸ ਤੋਂ ਬਾਅਦ ਭਾਰੀ ਮਾਤਰਾ ਵਿੱਚ ਤਾਇਨਾਤ ਪੁਲਿਸ ਬਲਾਂ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਅੱਗੇ ਵੱਧ ਕੇ ਮੰਤਰੀ ਨੂੰ ਮਿਲਣ ਦੀ ਗੱਲ ਆਖੀ ਤਾਂ ਪੁਲਿਸ ਨੇ ਉਹਨਾਂ ਨੂੰ ਰੋਕਿਆ, ਜਿਸ ਦਰਮਿਆਨ ਦੋਵਾਂ ਧਿਰਾਂ ਦਰਮਿਆਨ ਤਿੱਖੀ ਬਹਿਸਬਾਜ਼ੀ ਅਤੇ ਧੱਕਾਮੁੱਕੀ ਸ਼ੁਰੂ ਹੋ ਗਈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਲੋਕਤੰਤਰਕ ਤਰੀਕੇ ਨਾਲ ਮੰਗ ਪੱਤਰ ਦੇਣ ਦੇ ਹੱਕ ਨੂੰ ਵੀ ਪੁਲਿਸ ਦੀ ਮਦਦ ਨਾਲ ਦਬਾ ਰਹੀ ਹੈ, ਜਦਕਿ ਸ਼ੇਰੋਂ ਖੰਡ ਮਿੱਲ ਵਿੱਚ ਕਿਸਾਨਾਂ ਦੀ 60% ਹਿੱਸੇਦਾਰੀ ਹੈ, ਜਿਸਦੀ ਕੀਮਤੀ ਜ਼ਮੀਨ ਨੂੰ ਕਥਿਤ ਤੌਰ ਤੇ ਕੌਡੀਆਂ ਦੇ ਭਾਅ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਇਲਜ਼ਾਮ ਵੀ ਕਿਸਾਨਾਂ ਵੱਲੋਂ ਲਾਇਆ ਗਿਆ। ਪੰਜਾਬ ਅੰਦਰ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਚੱਲ ਪਿਆ ਅਤੇ BLOs ਘਰ ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਨੇ, ਉਹਨਾਂ ਨੂੰ ਫਾਰਮ ਭਰਨ ਲਈ ਦੇ ਰਹੇ ਨੇ। ਇਸ ਦਰਮਿਆਨ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਹੋਣ ਕਰਕੇ ਸਰਕਾਰੀ ਮੁਲਾਜ਼ਮਾਂ ਤੇ ਅਫਸਰਾਂ ਦੀਆਂ ਬਦਲੀਆਂ ਉੱਤੇ 1 ਅਕਤੂਬਰ ਤੱਕ ਪਾਬੰਦੀ ਲਾ ਦਿੱਤੀ ਹੈ। ਵੋਟਰ ਸੂਚੀਆਂ ਦੀ ਸੁਧਾਈ ਲਈ ਬੂਥ ਲੈਵਲ ਅਫਸਰਾਂ ਤੇ ਸੈਕਟਰ ਸੁਪਰਵਾਈਜ਼ਰਾਂ ਵੱਲੋਂ ਤਾਇਨਾਤ ਸਰਕਾਰੀ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਤਬਾਦਲੇ ਉੱਤੇ ਵੀ ਹੁਣ 1 ਅਕਤੂਬਰ ਤੱਕ ਰੋਕ ਰਹੇਗੀ। ਚੋਣ ਕਮਿਸ਼ਨ ਨੇ 3 ਜੂਨ ਨੂੰ ਸਾਰੇ BLOs ਦੇ ਨਾਂ ਤੇ ਅਹੁਦੇ ਪਹਿਲਾਂ ਹੀ ਫਰੀਜ਼ ਕਰ ਦਿੱਤੇ ਨੇ, ਜੋ ਕਿ ਗਣਨਾ ਫਾਰਮਾਂ ਉੱਤੇ ਪਹਿਲਾਂ ਤੋਂ ਹੀ ਛਾਪੇ ਗਏ ਨੇ। ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਸਿੱਖਿਆ ਵਿਭਾਗ ਨੂੰ ਭੇਜੇ ਪੱਤਰ ਵਿੱਚ ਸਪਸ਼ਟ ਕੀਤਾ ਗਿਆ ਕਿ ਵਿਸ਼ੇਸ਼ ਸੁਧਾਈ ਦੇ ਅਭਿਆਸ ਦੇ ਸੰਬੰਧ ਵਿੱਚ ਤਾਇਨਾਤ ਕਿਸੇ ਵੀ ਕਰਮਚਾਰੀ ਨੂੰ 1 ਅਕਤੂਬਰ ਨੂੰ ਪ੍ਰਕਿਰਿਆ ਪੂਰੀ ਹੋਣ ਤੋਂ ਪਹਿਲਾਂ ਜਾਂ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਤੈਅ ਤਰੀਕ ਤੋਂ ਪਹਿਲਾਂ ਉਹਨਾਂ ਦੇ ਮੌਜੂਦਾ ਸਥਾਨ ਤੋਂ ਰਿਲੀਵ ਜਾਂ ਨਾ ਬਦਲਿਆ ਜਾਵੇ। ਵੇਰਵਿਆਂ ਮੁਤਾਬਕ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਤੇ ਕਰੀਬ 24,500 BLOs ਤਾਇਨਾਤ ਕੀਤੇ ਗਏ ਨੇ, ਜਿਨ੍ਹਾਂ ਵਿੱਚੋਂ ਕਰੀਬ 16,500 ਅਧਿਆਪਕ ਨੇ। ਚੇਤੇ ਰਹੇ ਅਧਿਆਪਕ BLOs ਵਜੋਂ ਤਾਇਨਾਤ ਹੋਣ ਕਰਕੇ ਸਕੂਲਾਂ ਵਿੱਚੋਂ ਪਹਿਲਾਂ ਹੀ ਰਿਲੀਵ ਹੋ ਚੁੱਕੇ ਨੇ। ਦੋ ਸਾਧਵੀਆਂ ਦੇ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਆਪਣੀ 30 ਦਿਨਾਂ ਦੀ ਪੈਰੋਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਬੀਤੀ ਸ਼ਾਮ ਰੋਹਤਕ ਦੇ ਸੁਨਾਰੀਆ ਸਥਿਤ ਜੇਲ੍ਹ ਵਿੱਚ ਵਾਪਸ ਪਰਤ ਗਿਆ। ਉਸ ਦੀ ਇਹ 30 ਦਿਨਾਂ ਦੀ ਪੈਰੋਲ ਬੀਤੀ 26 ਮਈ ਨੂੰ ਸ਼ੁਰੂ ਹੋਈ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਪਣੀ ਪੈਰੋਲ ਦੀ ਮਿਆਦ ਦੌਰਾਨ ਡੇਰਾ ਮੁਖੀ ਸਿਰਸਾ ਸਥਿਤ ਡੇਰਾ ਦੇ ਮੁੱਖ ਦਫ਼ਤਰ ਵਿਖੇ ਹੀ ਰੁਕਿਆ ਅਤੇ ਉੱਥੇ ਹੀ ਉਸਨੇ ਆਪਣਾ ਜ਼ਿਆਦਾਤਰ ਸਮਾਂ ਬਿਤਾਇਆ। ਇਸ ਸਮੇਂ ਦੌਰਾਨ ਉਹ ਆਨਲਾਈਨ ਸੰਚਾਰ ਸਾਧਨਾ ਯਾਨੀ ਕਿ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਸ਼ਰਧਾਲੂਆਂ ਨਾਲ ਵੀ ਜੁੜਿਆ ਰਿਹਾ ਅਤੇ ਡੇਰਾ ਕੰਪਲੈਕਸ ਦੇ ਅੰਦਰ ਚੱਲ ਰਹੇ ਕਾਰਜਾਂ ਅਤੇ ਨਿਰਮਾਣ ਕਾਰਜਾਂ ਦੀ ਵੀ ਨਿਗਰਾਨੀ ਕੀਤੀ। ਸਿਰਸਾ ਮੁੱਖ ਦਫ਼ਤਰ ਵਾਲੇ ਡੇਰਾ ਦੇ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਵੱਡੀ ਗਿਣਤੀ ਸ਼ਰਧਾਲੂ ਨੇ ਇਸ ਵਰ੍ਹੇ ਯਾਨੀ ਕਿ ਸਾਲ 2026 ਵਿੱਚ ਇਹ ਦੂਜੀ ਵਾਰ ਸੀ ਜਦੋਂ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਡੇਰਾ ਮੁਖੀ ਨੂੰ 40 ਦਿਨਾਂ ਦੀ ਪੈਰੋਲ ਉੱਤੇ ਰਿਹਾਅ ਕੀਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਲੰਘੇ ਸਾਲ ਅਗਸਤ 2025 ਵਿੱਚ ਵੀ 40 ਦਿਨਾਂ ਦੀ ਪੈਰੋਲ ਉੱਤੇ ਬਾਹਰ ਆਇਆ ਸੀ। ਪੰਜਾਬ ਵਿੱਚ ਆਨਲਾਈਨ ਠੱਗੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਅਤੇ ਇਸ ਨੇ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ। ਪੰਜਾਬ ਵਿੱਚ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਕਿ ਸਾਈਬਰ ਠੱਗਾਂ ਵੱਲੋਂ ਰੋਜ਼ਾਨਾ ਔਸਤਨ ਕਰੀਬ 1.5 ਕਰੋੜ ਰੁਪਏ ਦੀ ਠੱਗੀ ਮਾਰੀ ਜਾ ਰਹੀ ਹੈ। ਇਹਨਾਂ ਅਪਰਾਧੀਆਂ ਨੇ 1 ਸਾਲ ਦੇ ਅੰਦਰ ਅੰਦਰ ਪੰਜਾਬੀਆਂ ਦੇ 540 ਕਰੋੜ ਰੁਪਏ ਉਡਾ ਦਿੱਤੇ ਨੇ। ਪੰਜਾਬੀਆਂ ਦੇ ਭੋਲੇ ਭਾਲੇ ਸੁਭਾਅ ਕਾਰਨ ਉਹ ਇਹਨਾਂ ਸਾਈਬਰ ਠੱਗਾਂ ਦੇ ਜਾਲ ਵਿੱਚ ਸੌਖਿਆਂ ਹੀ ਫਸ ਜਾਂਦੇ ਨੇ। ਇਹ ਪਰੇਸ਼ਾਨ ਕਰਨ ਵਾਲੇ ਅੰਕੜੇ ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਜਾਰੀ ਕੀਤੇ ਗਏ ਨੇ। ਤੱਥਾਂ ਅਨੁਸਾਰ ਪੁਲਿਸ ਨੇ ਸਾਲ 2024 ਤੋਂ ਹੁਣ ਤੱਕ ਠੱਗਾਂ ਕੋਲੋਂ 64 ਕਰੋੜ ਰੁਪਏ ਵਾਪਸ ਯਾਨੀ ਕਿ ਰਿਕਵਰ ਵੀ ਕਰਵਾਏ ਨੇ। ਪੁਲਿਸ ਅਧਿਕਾਰੀਆਂ ਮੁਤਾਬਕ ਸਾਈਬਰ ਠੱਗ ਪੰਜਾਬ ਨੂੰ ਧੋਖਾਧੜੀਆਂ ਦੇ ਮਾਮਲੇ ਵਿੱਚ ਕਿਸੇ ਸਵਰਗ ਤੋਂ ਘੱਟ ਨਹੀਂ ਸਮਝਦੇ। ਲੰਘੇ 1 ਵਰ੍ਹੇ ਦੌਰਾਨ ਪੰਜਾਬ ਪੁਲਿਸ ਨੇ ਸਾਈਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤੇ ਫਰੀਜ਼ ਕਰਵਾਏ ਨੇ, ਜਿਸ ਦਾ ਮਤਲਬ ਇਹ ਹੈ ਕਿ ਪੰਜਾਬ ਵਿੱਚ ਰੋਜ਼ਾਨਾ ਔਸਤਨ 225 ਬੈਂਕ ਖਾਤੇ ਫਰੀਜ਼ ਹੋਏ ਨੇ। ਇਹਨਾਂ ਬੈਂਕ ਖਾਤਿਆਂ ਜ਼ਰੀਏ 540 ਕਰੋੜ ਰੁਪਏ ਦਾ ਲੈਣ ਦੇਣ ਹੋਇਆ ਸੀ। ਇਸ ਸਾਈਬਰ ਠੱਗੀ ਨੂੰ ਲੈ ਕੇ ਪੁਲਿਸ ਵੱਲੋਂ ਹੁਣ ਤੱਕ 62,253 ਪੁਲਿਸ ਕੇਸ ਦਰਜ ਕੀਤੇ ਗਏ ਨੇ। ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਸਾਈਬਰ ਠੱਗੀ ਦੇ ਮਾਮਲਿਆਂ ਵਿੱਚ ਰਿਕਵਰੀ ਦੀ ਦਰ ਪਹਿਲਾਂ ਨਾਲੋਂ ਵਧੀ ਹੈ। ਧੋਖਾਧੜੀ ਨਾਲ ਜੁੜੀ ਰਕਮ ਨੂੰ ਫਰੀਜ਼ ਕਰਨ ਦੀ ਫੀਸਦ ਪਹਿਲਾਂ 16 ਸੀ ਜੋ ਕਿ ਹੁਣ ਵੱਧ ਕੇ 23% ਹੋ ਗਈ ਹੈ। ਬਹੁਤੇ ਮਾਮਲਿਆਂ ਵਿੱਚ ਵੀ ਪਤਾ ਲੱਗਾ ਕਿ ਸਾਈਬਰ ਠੱਗਾਂ ਦਾ ਦੂਜੀਆਂ ਸਟੇਟਾਂ ਵਿੱਚ ਵੀ ਨੈਟਵਰਕ ਫੈਲਿਆ ਹੋਇਆ ਤੇ ਵੱਖ ਵੱਖ ਸੂਬਿਆਂ ਦੇ ਸਾਈਬਰ ਅਧਿਕਾਰੀਆਂ ਨੇ ਆਪਸ ਵਿੱਚ ਹੱਥ ਮਿਲਾਏ ਨੇ ਤਾਂ ਜੋ ਇਹਨਾਂ ਨੂੰ ਨੱਥ ਪਾਈ ਜਾ ਸਕੇ। ਪਠਾਨਕੋਟ ਜ਼ਿਲ੍ਹੇ ਦੇ ਬਾਗਬਾਨਾਂ ਲਈ ਇਸ ਵਾਰ ਲੀਚੀ ਦਾ ਸੀਜ਼ਨ ਬੇਹੱਦ ਚੰਗਾ ਸਾਬਤ ਹੋ ਰਿਹਾ ਹੈ। ਜ਼ਿਲ੍ਹੇ ਦੇ ਅਨੁਕੂਲ ਮੌਸਮੀ ਹਾਲਾਤ ਸਦਕਾ ਇਸ ਵਾਰ ਲੀਚੀ ਦਾ ਉਤਪਾਦਨ ਨਾ ਸਿਰਫ ਭਰਪੂਰ ਹੋਇਆ ਸਗੋਂ ਇਸ ਦੀ ਗੁਣਵੱਤਾ ਵੀ ਮਿਆਰੀ ਸਾਬਤ ਹੋ ਰਹੀ ਹੈ। ਪਠਾਨਕੋਟ ਵਿੱਚ ਪੈਦਾ ਹੋਣ ਵਾਲੀ ਲੀਚੀ ਆਪਣੀ ਵਿਸ਼ੇਸ਼ ਪਛਾਣ ਗੂੜੇ ਲਾਲ ਰੰਗ ਅਤੇ ਮਿਠਾਸ ਕਾਰਨ ਦੇਸ਼ ਦੇ ਕੋਨੇ ਕੋਨੇ ਵਿੱਚ ਆਪਣੀ ਵੱਖਰੀ ਥਾਂ ਬਣਾ ਰਹੀ ਹੈ। ਇਸੇ ਕਾਰਨ ਪਠਾਨਕੋਟ ਦੀ ਲੀਚੀ ਦੀ ਮੰਗ ਹੁਣ ਸਿਰਫ ਇੱਕ ਸੂਬੇ ਤੱਕ ਹੀ ਸੀਮਤ ਨਹੀਂ ਸਗੋਂ ਦੇਸ਼ ਦੇ ਕਈ ਹੋਰ ਸੂਬਿਆਂ ਤੋਂ ਇਲਾਵਾ ਵਿਦੇਸ਼ੀ ਮੰਡੀਆਂ ਤੱਕ ਵੀ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ ਹੁਣ ਤੱਕ 8 ਟਨ ਲੀਚੀ ਵੱਖ ਵੱਖ ਭਾਰਤੀ ਸੂਬਿਆਂ ਨੂੰ ਭੇਜੀ ਜਾ ਚੁੱਕੀ ਹੈ ਅਤੇ 25 ਕੁਇੰਟਲ ਲੀਚੀ ਦੁਬਈ ਅਤੇ ਲੰਡਨ ਵਰਗੇ ਅੰਤਰਰਾਸ਼ਟਰੀ ਸ਼ਹਿਰਾਂ ਨੂੰ ਵੀ ਰਵਾਨਾ ਕੀਤੀ ਜਾ ਰਹੀ ਹੈ। ਲੀਚੀ ਦੇ ਐਤਕੀ ਦੇ ਸ਼ਾਨਦਾਰ ਉਤਪਾਦਨ ਨੇ ਪਠਾਨਕੋਟ ਦੇ ਬਾਗਬਾਨੀ ਕਰਨ ਵਾਲਿਆਂ ਦੇ ਚਿਹਰਿਆਂ ਉੱਤੇ ਰੌਣਕ ਲਿਆ ਦਿੱਤੀ ਹੈ ਅਤੇ ਉੱਥੋਂ ਦੀ ਆਰਥਿਕਤਾ ਨੂੰ ਵੀ ਇਸ ਕਰਕੇ ਵੱਡਾ ਹੁਲਾਰਾ ਮਿਲਿਆ ਹੈ। ਪਿਛਲੇ 2 ਸਾਲਾਂ ਤੋਂ ਪਠਾਨਕੋਟ ਦੀ ਲੀਚੀ ਵਿਦੇਸ਼ਾਂ ਵਿੱਚ ਭੇਜੀ ਜਾ ਰਹੀ ਹੈ ਤੇ ਹਰ ਸਾਲ ਲੀਚੀ ਦੇ ਰਕਬੇ ਵਿੱਚ 20% ਦਾ ਵਾਧਾ ਵੀ ਹੋ ਰਿਹਾ ਹੈ। ਪੰਜਾਬ ਵਿੱਚ ਝੋਨੇ ਦੀ ਲੁਆਈ ਹੁਣ ਸਿਖਰਾਂ ਉੱਤੇ ਹੈ ਅਤੇ ਪੰਜਾਬ ਦੀਆਂ ਨਹਿਰਾਂ ਵਿੱਚ ਪਾਣੀ ਨੱਕੋ ਨੱਕ ਚੱਲਣ ਲੱਗਿਆ ਜੋ ਕਿ ਨਹਿਰਾਂ ਦੀ ਸਮਰੱਥਾ ਨੂੰ ਪਾਰ ਕਰ ਗਿਆ। ਇਹ ਪਹਿਲੀ ਵਾਰ ਕਿ ਪੰਜਾਬ ਵਿੱਚ ਨਹਿਰਾਂ ਦੀ ਸਮਰੱਥਾ ਤਾਂ 36,000 ਕਿਊਸਿਕ ਦੀ ਹੈ ਜਦਕਿ ਅੱਜ ਦੇ ਨਹਿਰਾਂ ਵਿੱਚ ਪਾਣੀ 38,000 ਕਿਊਸਿਕ ਦੇ ਕਰੀਬ ਚੱਲ ਰਿਹਾ ਜੋ ਕਿ 105% ਬਣਦਾ ਹੈ। ਕਈ ਖਿੱਤਿਆਂ ਵਿੱਚ ਨਹਿਰੀ ਪਾਣੀ ਦੀ ਕਿੱਲਤ ਬਾਰੇ ਰੌਲੇ ਵੀ ਨੇ ਪਰ ਜਲ ਸਰੋਤ ਵਿਭਾਗ ਦੀ ਗੇਜ ਮੁਤਾਬਕ ਨਹਿਰਾਂ ਵਿੱਚ ਪਾਣੀ 100% ਸਮਰੱਥਾ ਨੂੰ ਪਾਰ ਕਰ ਗਿਆ। 4 ਸਾਲ ਪਹਿਲਾਂ ਸਿਰਫ ਤਕਰੀਬਨ 21 ਲੱਖ ਏਕੜ ਰਕਬੇ ਨੂੰ ਨਹਿਰੀ ਪਾਣੀ ਲੱਗਦਾ ਸੀ ਜਦਕਿ ਹੁਣ ਵੱਧ ਕੇ 58 ਲੱਖ ਏਕੜ ਹੋ ਗਿਆ। ਦੂਜੇ ਪਾਸੇ ਭਾਖੜਾ ਮੇਨ ਲਾਈਨ ਰਾਹੀਂ ਹਰਿਆਣਾ 84% ਹੀ ਪਾਣੀ ਲੈ ਰਿਹਾ ਜਦਕਿ ਰਾਜਸਥਾਨ 65% ਪਾਣੀ ਵਰਤ ਰਿਹਾ। ਬੀਕਾਨੇਰ ਨਹਿਰ ਵਿੱਚ 83% ਪਾਣੀ ਜਾ ਰਿਹਾ। ਜ਼ਿਲ੍ਹਿਆਂ ਦੀ ਗੱਲ ਹੋਵੇ ਤਾਂ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਇਲਾਕੇ ਵਿੱਚ ਹੁਣ ਨਹਿਰੀ ਪਾਣੀ ਦੀ ਵਰਤੋਂ ਵਧੀ ਹੈ। ਗੱਲ ਤੁਹਾਨੂੰ ਪੰਜਾਬ ਦੇ ਮੌਸਮ ਦੀ ਦੱਸੀ ਹੈ ਤਾਂ ਦੇਸ਼ ਭਰ ਵਿੱਚ ਜੂਨ ਮਹੀਨੇ ਦੌਰਾਨ ਮੀਂਹ ਦੀ ਵੱਡੀ ਕਮੀ ਦਰਜ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਇਸ ਮਹੀਨੇ ਹੁਣ ਤੱਕ ਦੇਸ਼ ਵਿੱਚ ਔਸਤ 113 ਮਿਲੀਮੀਟਰ ਮੀਂਹ ਪੈਣਾ ਚਾਹੀਦਾ ਸੀ ਪਰ ਸਿਰਫ 65 ਮਿਲੀਮੀਟਰ ਮੀਂਹ ਹੀ ਪਿਆ ਹੈ ਜੋ ਕਿ ਆਮ ਨਾਲੋਂ ਕਰੀਬ 42% ਘੱਟ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ, ਉੱਤਰਾਖੰਡ, ਦਿੱਲੀ ਅਤੇ ਉੱਤਰ ਸਮੇਤ ਦੱਖਣੀ ਭਾਰਤ ਦੇ ਕਈ ਸੂਬਿਆਂ ਵਿੱਚ ਵੀ ਐਤਕੀ ਜੂਨ ਮਹੀਨੇ ਨਾਲੋਂ ਮੀਂਹ ਜਿੰਨਾ ਪੈਣਾ ਚਾਹੀਦਾ ਸੀ ਘੱਟ ਪਿਆ ਹੈ। ਪੰਜਾਬ ਵਿੱਚ ਜੂਨ ਦੌਰਾਨ ਆਮ ਦੇ ਮੁਕਾਬਲੇ 27% ਮੀਂਹ ਘੱਟ ਪਿਆ ਹੈ ਅਤੇ ਮੌਸਮ ਵਿਭਾਗ ਨੇ ਇਸ ਨੂੰ ਚਿੰਤਾ ਵਾਲੀ ਗੱਲ ਵੀ ਦੱਸਿਆ। ਹਾਲਾਂਕਿ ਮੌਸਮ ਵਿਭਾਗ ਇਹ ਵੀ ਕਹਿ ਰਿਹਾ ਕਿ ਆਉਂਦੇ ਦਿਨਾਂ ਦੌਰਾਨ ਮੌਨਸੂਨ ਮੱਧ ਭਾਰਤ ਤੱਕ ਪਹੁੰਚੇਗਾ ਅਤੇ ਮੱਧ ਤੋਂ ਬਾਅਦ ਹੌਲੀ ਹੌਲੀ ਇਹ ਪੰਜਾਬ ਸਮੇਤ ਉੱਤਰੀ ਭਾਰਤ ਦੇ ਸੂਬਿਆਂ ਵਿੱਚ ਦਸਤਕ ਦੇਵੇਗਾ। ਫਿਲਹਾਲ ਮੌਸਮ ਵਿਭਾਗ ਨੇ ਇਹ ਕਿਹਾ ਕਿ ਪੰਜਾਬ ਵਿੱਚ ਆਉਂਦੀ 29 ਜੂਨ ਨੂੰ ਯਾਨੀ ਕਿ ਸੋਮਵਾਰ ਨੂੰ ਮੀਂਹ ਪੈਣ ਦੇ ਆਸਾਰ ਨੇ। ਇਸ ਦਰਮਿਆਨ ਪੰਜਾਬ ਵਿੱਚ ਗਰਮੀ ਬਹੁਤ ਪੈ ਰਹੀ ਹੈ। ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਹੀ ਚੱਲ ਰਿਹਾ ਹੈ ਅਤੇ ਹੁੰਮਸ ਦੇ ਨਾਲ ਨਾਲ ਲੂ ਵੀ ਵਗ ਰਹੀ ਹੈ ਅਤੇ ਜਿਵੇਂ ਜਿਵੇਂ ਖੇਤਾਂ ਵਿੱਚ ਝੋਨਾ ਲੱਗਣਾ ਸ਼ੁਰੂ ਹੋ ਗਿਆ ਹੈ ਹੋਰ ਵੀ ਜ਼ਿਆਦਾ ਭੜਾਸ ਅਤੇ ਤਪਸ਼ ਧਰਤੀ ਵਿੱਚੋਂ ਉੱਠਣੀ ਸ਼ੁਰੂ ਹੋ ਗਈ ਹੈ। ਕੁੱਲ ਮਿਲਾ ਕੇ ਗਰਮੀ ਨੇ ਪੰਜਾਬ ਦੇ ਲੋਕਾਂ ਦੇ ਵੱਟ ਕੱਢੇ ਹੋਏ। ਖ਼ਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖ਼ਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਅਯੋਧਿਆ ਦੇ ਸ਼੍ਰੀ ਰਾਮ ਮੰਦਿਰ ਅਤੇ ਇਸ ਸੰਬੰਧੀ ਟਰੱਸਟ ਵਿੱਚ ਕੁਝ ਗੜਬੜੀਆਂ ਅਤੇ ਉੱਥੋਂ ਰਕਮ ਚੜਾਵਾ ਚੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ 8 ਮੁਲਜ਼ਮ ਜੇਲ੍ਹ ਭੇਜ ਦਿੱਤੇ ਗਏ ਨੇ ਅਤੇ ਉਹਨਾਂ ਕੋਲੋਂ $1,000 ਤੇ 80 ਲੱਖ ਰੁਪਏ ਬਰਾਮਦ ਕੀਤੇ ਗਏ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਤੇ 29 ਜੂਨ ਨੂੰ ਪੇਸ਼ ਹੋਣ ਬਾਰੇ ਫੈਸਲਾ ਕਰਨ ਲਈ ਆਮ ਆਦਮੀ ਪਾਰਟੀ ਨੇ ਭਲਕੇ 28 ਜੂਨ ਐਤਵਾਰ ਨੂੰ ਸਵੇਰੇ 11 ਵਜੇ ਅੰਮ੍ਰਿਤਸਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਸੱਦੀ ਹੈ। ਇਸ ਵਿੱਚ ਵਿਧਾਇਕਾਂ ਅਤੇ ਮੰਤਰੀਆਂ ਨੂੰ ਬੁਲਾਇਆ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਦੇ ਸਮਾਣਾ ਦੇ ਪਿੰਡ ਫਤਿਹਪੁਰ ਮਾਜਰੀ ਵਿਖੇ 10 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਅੰਤਰਰਾਸ਼ਟਰੀ ਪੱਧਰ ਦੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਤੇ ਕਿਹਾ ਕਿ ਨਸ਼ਿਆਂ ਖਿਲਾਫ ਖੇਡਾਂ ਹੀ ਸਭ ਤੋਂ ਅਸਰਦਾਰ ਹਥਿਆਰ ਨੇ। ਪੰਜਾਬ ਤੋਂ ਪਹੁੰਚੇ ਕਰੀਬ 200 ਨਿਹੰਗਾਂ ਦੇ ਜਥਿਆਂ ਨੇ ਸਾਰਾ ਦਿਨ ਉੱਤਰਾਖੰਡ ਹਿਮਾਚਲ ਦੀ ਪਾਉਂਟਾ ਸਾਹਿਬ ਹੱਦ ਉੱਤੇ ਅੰਦਰ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਪ੍ਰਸ਼ਾਸਨ ਨੇ ਰੋਕਾਂ ਲਾਈਆਂ ਹੋਈਆਂ ਨੇ ਜਿਸ ਕਾਰਨ ਦੇਹਰਾਦੂਨ ਦੀ ਹੱਦ ਉੱਤੇ ਨਿਹੰਗਾਂ ਨੇ ਡੇਰਾ ਲਾ ਲਿਆ ਤੇ ਉੱਤਰਾਖੰਡ ਸਰਕਾਰ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ ਅਤੇ ਨਿਹੰਗ ਸਿੰਘਾਂ ਦੀ ਕੁੱਟਮਾਰ ਕਰਨ ਵਾਲੇ ਸਥਾਨਕ ਲੋਕਾਂ ਉੱਤੇ ਪੁਲਿਸ ਕਾਰਵਾਈ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਨੇ 1 ਜੁਲਾਈ ਤੋਂ ਦਫ਼ਤਰਾਂ ਦਾ ਸਮਾਂ ਦੁਬਾਰਾ ਤਬਦੀਲ ਕਰ ਦਿੱਤਾ ਤੇ ਹੁਣ ਸਵੇਰੇ 7:30 ਵਜੇ ਦੀ ਥਾਂ 9 ਵਜੇ ਸਰਕਾਰੀ ਦਫ਼ਤਰ ਖੁੱਲਣਗੇ। ਫੀਫਾ ਵਿਸ਼ਵ ਕੱਪ ਦੇ ਮੈਚ ਲਗਾਤਾਰ ਚੱਲ ਰਹੇ ਨੇ, ਇਸ ਵੇਲੇ ਦੋ ਮੁਕਾਬਲੇ ਖੇਡੇ ਜਾ ਰਹੇ ਨੇ। ਯੂਰੋਗੁਆਏ ਦਾ ਮੁਕਾਬਲਾ ਸਪੇਨ ਨਾਲ ਚੱਲ ਰਿਹਾ, ਜਿਸ ਵਿੱਚ ਸਪੇਨ ਦੀ ਟੀਮ 1-0 ਨਾਲ ਅੱਗੇ ਹੈ, ਜਦਕਿ ਦੂਜੇ ਬੰਨੇ ਸਾਊਦੀ ਅਰੇਬੀਆ ਦਾ ਮੁਕਾਬਲਾ ਕਾਬੋ ਵਰਡੇ ਦੀ ਟੀਮ ਨਾਲ ਚੱਲ ਰਿਹਾ। ਇਸ ਤੋਂ ਬਾਅਦ ਫੀਫਾ ਵਿਸ਼ਵ ਕੱਪ ਵਿੱਚ ਅੱਜ ਦੋ ਹੋਰ ਮੁਕਾਬਲੇ ਇੱਕੋ ਸਮੇਂ ਖੇਡੇ ਜਾਣੇ ਨੇ। ਇਹਨਾਂ ਵਿੱਚ ਬੈਲਜੀਅਮ ਦਾ ਮੁਕਾਬਲਾ ਨਿਊਜ਼ੀਲੈਂਡ ਦੇ ਨਾਲ ਅਤੇ ਇਜਿਪਟ ਦਾ ਮੁਕਾਬਲਾ ਈਰਾਨ ਦੇ ਨਾਲ ਹੋਣਾ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ, ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ।
2: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
3: Hey, it's Jason McCoy. You know, my life is basically a country song. Farm in the middle of nowhere, wife, kids, dog, tractor, and yeah, terrible internet. Zoom calls, streaming, kids gaming, boom, everything crashes. What do you do? Well, Starlink is what you do. Fast, 400 megabytes per second, reliable, rain, snow, doesn't matter. We're streaming, working, even watching the game in 4K. And the best part? It's portable. Cottage, farm, wherever. We're connected. Bad internet? You need Starlink. Available everywhere.
4: This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਨ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਫੈਸ਼ਨ ਆਈ ਕਿਊ ਪ੍ਰੋਗਰਾਮ ਦੇ ਸਿਲਸਿਲੇ ਨੂੰ ਸਪੌਂਸਰ ਕਰ ਰਹੇ ਨੇ ਫੈਸ਼ਨ ਆਈ ਕਿਊ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ ਤੇ ਤੁਸੀਂ ਹੈਵੀ ਬਲੈਂਕਟ ਰਜਾਈ ਵਾਲੇ ਬਲੈਂਕਟ ਬਾਏ ਵਨ ਸੈਕਿੰਡ 25% ਆਫ 5 ਬੈਡ ਸ਼ੀਟ ਓਨਲੀ $50 ਤੇ ਮੈਨਸ ਸੈਕਸ਼ਨ ਦੇ ਵਿੱਚ ਮੈਨ ਸੂਟ ਦੇ ਉੱਪਰ ਤੁਸੀਂ ਬਾਏ ਵਨ ਸੈਕਿੰਡ 25% ਆਫ ਲੇਡੀ ਸੈਕਸ਼ਨ ਦੇ ਵਿੱਚ ਲੇਡੀ ਸੂਟ 25 ਤੋਂ ਲੈ ਕੇ 50% ਫਲੈਟ ਆਫ ਦੇ ਉੱਪਰ ਤੁਸੀਂ ਲੈ ਸਕਦੇ ਹੋ ਲੇਡੀ ਸੈਕਸ਼ਨ ਦੇ ਵਿੱਚ ਕੁਛ ਵੀ ਔਰ ਨਾਲ ਦੀ ਨਾਲ 4 ਪੀਸ ਦਾ ਲੈਗਿਜ ਸੈੱਟ ਜੇ ਤੁਸੀਂ ਇੰਡੀਆ ਜਾ ਰਹੇ ਹੋ ਘੁੰਮਣ ਜਾ ਰਹੇ ਹੋ 4 ਪੀਸ ਦਾ ਲੈਗਿਜ ਸੈੱਟ ਓਨਲੀ $175 ਦੇ ਵਿੱਚ ਤੁਸੀਂ ਥੀਮ ਵੈਡਿੰਗ ਕਰਵਾਉਣੀ ਹੈ ਤਾਂ ਬੈਸਟ ਟੇਲਰ ਟੀਮ ਇਹਨਾਂ ਕੋਲ ਇਨ ਹਾਊਸ ਅਵੇਲੇਬਲ ਹੈ ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਤੁਹਾਨੂੰ ਖੂਬਸੂਰਤ ਗਿਫਟ ਮਿਲੂਗਾ ਫੈਸ਼ਨ ਆਈ ਕਿਊ ਤੋਂ ਤੁਸੀਂ ਪਹੁੰਚੋ ਫੈਸ਼ਨ ਆਈ ਕਿਊ ਦੀ ਕਿਸੇ ਵੀ ਨੇੜੇ ਵਾਲੀ ਲੋਕੇਸ਼ਨ ਤੋਂ ਗੂਗਲ ਕਰ ਸਕਦੇ ਹੋ ਫੈਸ਼ਨ ਆਈ ਕਿਊ 905-453-2225 905-453-2225 ਫੈਸ਼ਨ ਆਈ ਕਿਊ
1: ਸੱਚ ਕਿਹੋ ਜਿਹਾ ਹੁੰਦਾ
2: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
3: ਮਿੱਟੀ ਚੁਗਦੀ ਫਸਲ ਸੱਚ ਹੈ
2: ਖਰੋ ਦੀ ਪਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

ਉਮੀਦ ਕਰਦੇ ਹਾਂ ਕਿ ਅੱਜ ਦੀ ਸ਼ਾਮ ਤੁਹਾਡੀ ਬਹੁਤ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਹੋਊਗੀ ਵੀ ਹੋਵੇ ਵੀ ਕਿਵੇਂ ਨਾ, ਕਿਉਂਕਿ ਫਰਾਈਡੇ ਦੀ ਸ਼ਾਮਾਂ 905-673-3337 ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ, ਤੁਸੀਂ ਜੁੜ ਚੁੱਕੇ ਰੇਡੀਓ ਪ੍ਰੋਗਰਾਮ ਬਣਾਉਣ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਕੀ ਹਾਲ ਚਾਲ ਆ, ਠੀਕ ਠਾਕ ਹੋ ਸਾਰੇ?

ਕਿਆ ਬਾਤ ਆ 905-673-3337 ਸਟੂਡੀਓ ਦੇ ਇੱਕ ਨੰਬਰ ਖੂਬਸੂਰਤ ਫਰਾਈਡੇ ਅਤੇ ਫਰਾਈਡੇ ਦੀ ਸ਼ਾਮ ਬਈ ਵੀਕਐਂਡ ਸਟਾਰਟ ਹੋ ਗਿਆ ਅਤੇ ਫਿਰ ਕਰ ਰਹੇ ਹੋ ਇੰਜੋਏ ਅੱਜ ਦੇ ਸ਼ਾਮ ਨੂੰ ਕਿਆ ਬਾਤ ਆ 905-673-3337 ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ ਸੋ ਇਸ ਟਾਈਮ ਸਾਨੂੰ ਤੁਸੀਂ ਕਿੱਥੋਂ ਕਿੱਥੋਂ ਸੁਣ ਰਹੇ ਹੋ ਤੁਸੀਂ ਨਿਆਗਰਾ ਫਾਲ ਤੋਂ ਬੈਰੀ ਤੋਂ ਹਮਿਲਟਨ ਲੰਡਨ ਅੰਟਾਰੀਓ ਕਿਚਨਰ ਦੇ ਵੱਖ ਵੱਖ ਅੰਟਾਰੀਓ ਦੇ ਸੂਬਿਆਂ ਤੋਂ ਤੁਸੀਂ ਸਾਨੂੰ ਸੁਣ ਰਹੇ ਹੋ ਇੰਜੋਏ ਕਰ ਰਹੇ ਹੋ ਅੱਜ ਦੀ ਖੂਬਸੂਰਤ ਸ਼ਾਮ ਨੂੰ ਸ਼ਾਮ ਬਈ ਹੈ ਖੂਬਸੂਰਤ ਅੱਜ ਉੱਤੋਂ ਫਰਾਈਡੇ ਅਤੇ ਉੱਤੋਂ ਰੰਗੀਨ ਜੀ ਸ਼ਾਮ ਅਤੇ ਅੱਜ ਤਾਂ ਫਿਰ ਨਿੱਕੇ ਨਿੱਕੇ ਜਾਮ ਵੀ ਖੁੱਲ੍ਹ ਗਏ ਹੋਣੇ ਕਿਆ ਬਾਤ ਆ ਅੱਛਾ ਚੰਨਾ ਵੇ ਤੇਰੀ ਚਾਨਣੀ ਮੈਨੂੰ ਸ਼ਾਮ ਤੋਂ ਗੱਲਬਾਤ ਯਾਦ ਆਈ ਚੰਨਾ ਵੇ ਤੇਰੀ ਚਾਨਣੀ ਚੰਨ ਬਾਜੋਂ ਕੀਕਣ ਮਾਨਣੀ ਉੱਤੋਂ ਇਹ ਬਿਰਹੋਂ ਦੀ ਛਾਨਣੀ ਸਾਨੂੰ ਰੀਣ ਵਾਂਗਰਾਂ ਛਾਣ ਗਈ ਅਤੇ ਖਾ ਜਿੰਦ ਨੂੰ ਹਿਜਰ ਦੀ ਆਣ ਗਈ 905-673-3337 905-673-3337 ਸੋ ਜੁੜ ਚੁੱਕੇ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਅੱਜ ਗੱਲਾਂ ਬਾਤਾਂ ਕਰਾਂਗੇ ਉਹ ਨਾਲ ਦੀ ਨਾਲ ਖੂਬਸੂਰਤ ਨਹੀਂ ਖੂਬਸੂਰਤ ਗੱਲਾਂ ਬਾਤਾਂ ਹੋਣਗੀਆਂ ਤੁਹਾਡੇ ਨਾਲ ਬਹੁਤ ਹੀ ਖੂਬਸੂਰਤ ਚਿਹਰੇ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜਨਗੇ ਅਤੇ ਕੀ ਹਾਲ ਚਾਲ ਆ ਪਹਿਲਾਂ ਸੁਣਾਓ ਸਾਰੇ ਲਵਾਓ ਹਾਜ਼ਰੀ ਕਿ ਆਵਾਜ਼ ਮੇਰੀ ਠੀਕ ਠੀਕ ਪਹੁੰਚ ਰਹੀ ਹੈ ਬਾਈ ਤੁਹਾਡੇ ਤੱਕ ਅਤੇ ਫਿਰ ਆਪਾਂ ਕਰੀਏ ਅੱਜ ਦੀ ਗੱਲਬਾਤ ਨੂੰ ਸ਼ੁਰੂ 905-673-3337 ਅੱਜ ਵੈਸੇ ਆਪਾਂ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ ਫਰਾਈਡੇ ਨੂੰ ਤੁਸੀਂ ਪਾਉਂਦੇ ਹੁੰਦੇ ਆ ਬਾਜ਼ਾਰ ਤਾਂ ਅਤੇ ਸਰੋਤੇ ਹੀ ਬੁੱਝਦੇ ਹੁੰਦੇ ਆ ਅਤੇ ਸਰੋਤੇ ਹੀ ਪਾਉਂਦੇ ਹੁੰਦੇ ਆ ਅਤੇ ਗੱਲਾਂ ਬਾਤਾਂ ਤਾਂ ਮੈਨੂੰ ਲੱਗਦਾ ਕਿ ਜਦੋਂ ਇੱਕ ਕਰੇ ਅਤੇ ਦੂਜਾ ਹੁੰਗਾਰਾ ਭਰੇ ਅਤੇ ਫਿਰ ਹੀ ਸਵਾਦ ਆਉਂਦਾ ਸੋ 905-673-3337 ਜਿੱਥੇ ਗੱਲਾਂ ਬਾਤਾਂ ਕਰਾਂਗੇ ਉੱਥੇ ਨਾਲ ਦੀ ਨਾਲ ਤੁਹਾਨੂੰ ਬਹੁਤ ਖੂਬਸੂਰਤ ਸੁਨੇਹੇ ਦੇਣੇ ਬਹੁਤ ਸਾਰੇ ਕੰਸਰਟ ਆ ਰਹੇ ਆ ਬਹੁਤ ਸਾਰੇ ਮੇਲੇ ਬਹੁਤ ਸਾਰੇ ਫੰਕਸ਼ਨਸ ਅਪਡੇਟ ਕਰਾਂਗੇ ਤੁਹਾਨੂੰ ਬਹੁਤ ਸਾਰੇ ਫਨਕਾਰ ਅਗਲੇ 3 ਵੀਕ ਆ ਰਹੇ ਆ ਸੋ 3 ਵੀਕਾਂ ਦੇ ਵਿੱਚ ਸੋ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ ਤੁਸੀਂ ਬਸ ਜੁੜੇ ਰਹੋ ਸਟੇ ਟਿਊਨਡ ਓਕੇ ਸਭ ਤੋਂ ਪਹਿਲਾਂ ਨਾ ਇੱਕ ਗੱਲਬਾਤ ਕਰਨੀ ਅੱਜ ਆਪਾਂ ਤੁਹਾਨੂੰ ਪਤਾ ਕਿ ਇੱਕ ਜਾਦੂਗਰ ਹੁੰਦਾ ਸੀ ਸਮਰਾਟ ਜਾਦੂਗਰ ਅੱਜ ਕੱਲ੍ਹ ਤਾਂ ਖੈਰ ਖਾਸਾ ਹੀ ਜਾਦੂਗਰ ਆ ਗਏ ਆ ਅਤੇ ਹਰ ਬੰਦਾ ਜਾਦੂਗਰ ਵੈਸੇ ਗੱਲਾਂ ਦਾ ਅਤੇ ਤੁਹਾਨੂੰ ਪਤਾ ਕਿ ਉਹ ਜਾਦੂਗਰ ਕੀ ਕਰਦੇ ਹੁੰਦੇ ਸੀ ਉਹ ਇੱਦਾਂ ਜਾਦੂ ਜਿਹਾ ਕਰਕੇ ਨਾ ਅਤੇ ਬੰਦਾ ਗੈਬ ਕਰ ਦਿੰਦੇ ਸੀ ਬੰਦਾ ਗੈਬ ਕਰ ਦੇਣਾ ਸੋ ਤੁਹਾਡੇ ਸਾਰਿਆਂ ਕੋਲ ਉਹ ਇੱਕ ਜਾਦੂ ਆ 3 ਸ਼ਬਦਾਂ ਦਾ ਜਿਹਦੇ ਨਾਲ ਤੁਹਾਡੇ ਆਸ ਪਾਸ ਦੇ ਬੰਦੇ ਸਾਰੇ ਇੱਦਾਂ ਗਾਇਬ ਹੋ ਜਾਂਦੇ ਚੁਟਕੀ

0: ਗਾਇਬ ਹੋ ਜਾਂਦੇ ਆ। ਅੱਛਾ, ਹੋ ਸਕਦਾ ਕਿ ਸ਼ਕਤੀਮਾਨ ਟਾਈਮ ਲਾਉਂਦਾ ਹੋਵੇ ਘੁੰਮ ਕੇ ਜਾਣ ਦੇ ਵਿੱਚ, ਪਰ ਇਹ ਤਾਂ ਪਤੰਦਰ ਬਾਹਲੀ ਛੇਤੀ ਜਾਂਦੇ ਆ। ਸੋ ਕਿਹੜੇ ਉਹ ਸ਼ਬਦ ਆ ਤਿੰਨ ਜਿਹਨੂੰ ਸੁਣ ਕੇ ਇੱਦਾਂ ਗਾਇਬ ਹੋ ਜਾਂਦੇ ਤੁਹਾਡੇ ਆਪਣੇ ਬਗਾਨੇ, ਜਿਹੜੇ ਆਪਣੇ ਕਹਿਣ ਦਾ ਨਾਂ ਲੈਂਦੇ ਉਹ ਵੀ। 905-673-3337 ਮੈਂ ਹਿੰਟ ਦੇ ਗਿਆ ਵੈਸੇ ਤੁਹਾਨੂੰ, 905-673-3337 ਕਿਹੜੇ ਉਹ ਤਿੰਨ ਜਾਦੂਈ ਮੰਤਰ ਆ, ਉਹ ਤਿੰਨ ਸ਼ਬਦ ਆ, ਉਹ ਤਿੰਨ ਅੱਖਰ ਆ, ਉਹ ਕਹਿੰਦੇ ਆ ਸਾਰ ਸਾਰੀ ਗਾਇਬ, ਵਿੱਚੋਂ 1.5% ਰਹਿ ਜਾਂਦੇ ਆ ਤੁਹਾਡੇ ਕੋਲ, ਬਾਕੀ ਸਭ ਗਾਇਬ। ਅੱਛਾ, ਕਿਸੇ ਨੂੰ ਪਰਖਣਾ ਹੋਵੇ ਨਾ, ਉਹ ਵੀ ਤਿੰਨ ਅੱਖਰ ਬੋਲੇ ਜਾ ਸਕਦੇ ਆ। 905-673-3337 ਦੱਸ ਸਕਦਾ ਕੋਈ ਯਾਰ? ਦੇਖੋ ਦੇਖਦੇ ਆ, 905-673-3337 ਜਿਹੜੇ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ AM530 ਤੇ ਪ੍ਰਭ ਸੰਧੂ ਦੇ ਨਾਲ। ਤੇ ਸ਼ਰਮਾ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
1: ਸਤਿ ਸ੍ਰੀ ਅਕਾਲ ਜੀ ਭਾਜੀ,
0: ਕੀ ਹਾਲ ਚਾਲ ਆ? ਠੀਕ ਠਾਕ ਹੋ? ਓਕੇ, ਨਹੀਂ ਹੁਣ ਤੁਸੀਂ, ਮੈਂ ਕਹੂੰਗਾ ਨਹੀਂ, ਤੁਸੀਂ ਸਟੇ ਟਿਊਨਡ ਰਹੋ, ਇਹ ਹੋਰ ਵੀ ਹੋ ਸਕਦਾ ਕੁਛ। ਤਿੰਨ ਸ਼ਬਦ ਤੁਸੀਂ ਕਹਿਣੇ ਤੇ ਸਾਰੇ ਗਾਇਬ, ਏਦਾਂ ਸ਼ਕਤੀਮਾਨ ਟਾਈਮ ਲਾਉਂਦਾ ਘੁੰਮ ਕੇ ਜਾਣ ਚ। ਜੀ ਸਤਿ ਸ੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ, ਇੰਸਪਾਇਰ।
2: ਹੈਲੋ,
0: ਕਿਆ ਬਾਤ ਆ, ਤੁਹਾਡਾ ਨਾਮ ਆ ਰਿਹਾ ਇੰਸਪਾਇਰ। ਆਈ ਵਾਂਟ ਟੂ ਬੀ ਇੰਸਪਾਇਰ, ਮੈਂ ਇੰਸਪਾਇਰ ਹੋਣਾ ਚਾਹੁੰਦਾ, ਮੈਨੂੰ ਕੋਈ ਇੰਸਪਾਇਰ ਕਰ ਹੀ ਨਹੀਂ ਸਕਦਾ। ਜੀ ਬਾਈ
2: ਜੀ, ਮੈਂ ਤਾਂ ਆਪਣੇ ਜਿਹੜੇ ਜਿਹੜਾ ਮਗੀ ਆ ਮੈਜੀਕਲ ਵਰਲਡ ਹੈਗਾ, ਇਹਦਾ ਮੈਂ ਤਾਂ ਨਾ ਨੂੰ ਕਹੂੰਗਾ
0: ਨਾ। ਅੱਛਾ, ਤੁਸੀਂ ਕਹਿੰਦੇ ਵੀ ਨਾ ਕਹਿ ਦਈਏ ਸਾਰੇ ਗਾਇਬ?
2: ਮੈਂ ਕਹਿੰਦਾ ਤੁਸੀਂ ਜੇ 100 ਬੰਦਾ ਨਾ, ਤੁਸੀਂ ਸਾਰਿਆਂ ਨੂੰ ਇੱਕ ਵਾਰ ਨਾ ਕਰਨੀ, ਜਿਹੜੇ ਤੈਨੂੰ ਕੰਮ ਕਹੋਗੇ।
0: ਹਾਂ,
2: ਮੈਂ ਕਹਿੰਦਾ ਸਾਰੇ ਹੀ ਉੱਡ ਜਾਣੇ, ਇੱਕ ਦੋ ਹੀ ਰਹਿਣੇ
0: ਬਸ। ਲੌਜਿਕ ਆ, ਇਟਸ ਲੌਜਿਕ,
2: ਕਿਸੇ ਨੇ ਕਹੇ ਇੱਕ ਵਾਰ ਕਹਿ ਦਿਓ ਨਾ ਇੱਕ ਵਾਰੀ ਬਸ।
0: ਲੌਜਿਕ, ਸਾਨੂੰ ਕਵਿਤਾ ਜੀ ਦਾ ਮੈਸੇਜ ਆਇਆ,
2: ਤਿੰਨ ਬੰਦ ਵੀ ਹੈ ਨਹੀਂ।
0: ਅੱਛਾ, ਤਿੰਨ ਵੀ ਹੈ ਨਹੀਂ, ਇੱਕ ਨਹੀਂ ਸਰ ਜਾਂਦਾ। ਓਕੇ, ਅੱਛਾ ਹੋਰ ਵੀ ਆ, ਹੋਰ ਵੀ ਸੋਚੋ, ਦਿਮਾਗ ਲਾਓ, ਕਿਹੜੇ ਐਸੇ ਸ਼ਬਦ ਆ ਜਿਹੜੇ ਬੋਲਦਿਆਂ ਸਾਰ ਸਾਰੀ ਗਾਇਬ। 905-673-3337 ਕਵਿਤਾ ਜੀ ਨੈਗਰਾ ਫਾਲ ਤੋਂ ਸਾਨੂੰ ਸੁਣ ਰਹੇ ਆ, ਅਤੇ ਉਹ ਕਹਿੰਦੇ ਜੀ ਪੈਸੇ ਮੰਗ ਲਓ ਅਤੇ ਸਾਰੇ ਗਾਇਬ ਹੋ ਜਾਂਦੇ ਆ। 905-673-3337 ਯਾਰ ਦੇਖੋ, ਰਿਸ਼ਤੇ ਨਾ ਨਾਮ ਦੇ ਰਹਿ ਗਏ ਆ। ਵੈਸੇ ਫਰਾਈਡੇ ਆ, ਫੰਕਸ਼ਨ ਕਰਨਾ ਆਪਾਂ, ਅੱਜ ਮਿਊਜ਼ਿਕ ਮਾਜ਼ਿਕ ਸੁਣਨਾ, ਅੱਜ ਗੱਲਾਂ ਬਾਤਾਂ ਰੱਖਣਾ, ਚੱਕ ਕੇ ਰੱਖਣਾ ਕੰਮ। 905-673-3337 ਡਾਊਨ ਨਹੀਂ ਹੋਣਾ, ਕੱਲ੍ਹ ਮੈਂ ਰਵਾਤਾ ਯਾਰ, ਕੱਲ੍ਹ ਮੈਨੂੰ ਬਹੁਤ ਸਾਰੇ ਇਮੋਸ਼ਨਲ ਮੈਸੇਜ ਆਏ। ਅੱਛਾ, ਮਾਂ ਇੱਕ ਐਸਾ ਵਿਸ਼ਾ ਹੈ, ਉਹਦੇ 'ਤੇ ਬੰਦਾ ਨਾ ਇਮੋਸ਼ਨਲ ਹੋ ਜਾਂਦਾ, ਅਟੈਚਮੈਂਟ ਹੋ ਜਾਂਦੀਆਂ। ਸੋ ਬਹੁਤ ਸਾਰੀਆਂ ਭੈਣਾਂ ਦੇ, ਲੇਡੀਜ਼ ਦੇ ਕੱਲ੍ਹ ਮੈਨੂੰ ਮੈਸੇਜ ਵੀ ਆਏ, ਕਾਲਸ ਵੀ ਆਈਆਂ, ਬਹੁਤ ਬਹੁਤ ਵਧੀਆ ਲੱਗਿਆ ਕੱਲ੍ਹ ਗੱਲਬਾਤ ਕਰਕੇ। ਮੈਂ ਸੁੱਖ ਬਾਈ ਨਾਲ ਗੱਲਬਾਤ ਕਰ ਰਹੇ ਸੀ, ਲਾਈਵ ਔਨ ਲੋਕੇਸ਼ਨ ਗਏ ਸੀ ਗ੍ਰੈਂਡ ਹੋਮ ਫਰਨੀਚਰ 'ਤੇ, ਅਤੇ ਸੁੱਖ ਬਾਈ 'ਚ ਕਿੰਨੀ ਐਨਰਜੀ ਹੁੰਦੀ ਹੈ, ਮੈਂ ਪਹਿਲੀ ਵਾਰ ਗ੍ਰੈਂਡ ਹੋਮ ਫਰਨੀਚਰ ਵਾਲੇ ਸੁੱਖ ਬਾਈ ਜੀ ਨੂੰ ਪਹਿਲੀ ਵਾਰ ਇੱਦਾਂ ਕਹਿੰਦੇ ਸੁਣਿਆ ਕਿ ਭਾਅ ਜੀ ਤੁਸੀਂ ਆਪ ਹੀ ਮੈਸੇਜ ਦੇ ਦਿਓ, ਨਹੀਂ ਤਾਂ ਸੁੱਖ ਬਾਈ ਜੀ ਆਉਂਦੇ ਹੁੰਦੇ ਆ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ, ਕਿੰਨੀ ਐਨਰਜੀ ਦੇ ਨਾਲ, ਹੈ ਨਾ। ਅਤੇ ਕੱਲ੍ਹ ਉਹ ਵੀ ਪਹਿਲੀ ਵਾਰੀ ਮੈਂ ਸੁਣਿਆ, ਉਹਨਾਂ ਦਾ ਜਿਹੜਾ ਕੌਨਫੀਡੈਂਸ ਸੀ ਨਾ, ਉਹ ਮਾਫ਼ ਕਰਨਾ, ਜਿਹੜੀ ਉਹਨਾਂ ਦਾ ਬੋਲਣ ਦਾ ਤਰੀਕਾ ਸੀਗਾ, ਉਹਦੇ 'ਚ ਕਹਿੰਦੇ ਕਿ ਭਾਅ ਜੀ ਤੁਸੀਂ ਅੱਜ ਆਪ ਹੀ ਮੈਸੇਜ ਦੇ ਦਿਓ, ਕਿਉਂਕਿ ਵਿਸ਼ਾ ਬਹੁਤ ਪਿਆਰਾ, ਬਹੁਤ ਟੌਪਿਕ ਇਸ ਤਰ੍ਹਾਂ ਦਾ ਸੀ। ਅਤੇ ਕਦੇ ਕਦੇ ਤੁਹਾਨੂੰ ਸ਼ਾਂਤ, ਠਹਿਰਾਵ, ਇਮੋਸ਼ਨਲ ਗੱਲਾਂ ਵੀ ਕਰਨੀਆਂ ਚਾਹੀਦੀਆਂ, ਕਿਉਂਕਿ ਸਾਡੀ ਜਿਹੜੀ ਰੂਹ ਆ ਨਾ, ਜਿਹੜੀ ਦੇਖੋ ਦੋ ਤਰ੍ਹਾਂ ਦੀ ਭੁੱਖ ਹੁੰਦੀ ਆ, ਇੱਕ ਸਰੀਰਕ ਭੁੱਖ, ਇੱਕ ਮਾਨਸਿਕ ਭੁੱਖ। ਅਤੇ ਮਾਨਸਿਕ ਭੁੱਖ ਜਾਂ ਤਾਂ ਸੋਸ਼ਲ ਲਾਈਫ ਨਾਲ, ਯਾਰਾਂ ਦੋਸਤਾਂ ਨਾਲ ਯੱਕੜਾਂ ਮਾਰ ਕੇ ਮਿਟਦੀ ਆ, ਅਤੇ ਜਾਂ ਫਿਰ ਇੱਦਾਂ ਦੀਆਂ ਮਿੱਠੀਆਂ ਪਿਆਰੀਆਂ ਇਮੋਸ਼ਨਲ ਜਿਹੀਆਂ ਗੱਲਾਂ ਕਰਕੇ, ਉਹ ਫੂਡ ਆ ਤੁਹਾਡਾ ਮਨ ਦਾ ਨਾ, ਤੁਹਾਡੀ ਆਤਮਾ ਦਾ ਉਹ ਫੂਡ ਆ। ਅਤੇ ਮਾਫ਼ ਕਰਨਾ, ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਆ, ਸਾਡੀ ਆਤਮਾ ਭੁੱਖੀ ਹੋ ਰਹਿੰਦੀ ਆ, ਸਰੀਰ ਸਾਡਾ ਰੱਜ ਜਾਂਦਾ ਇੱਧਰੋਂ ਉੱਧਰੋਂ ਮੂੰਹ ਮਾਰ ਕੇ, ਫੂਡ ਟਰੱਕਾਂ 'ਤੇ ਜਾ ਕੇ, ਰੈਸਟੋਰੈਂਟਾਂ 'ਤੇ ਜਾ ਕੇ, ਪਰ ਸਾਡੀ ਆਤਮਾ ਭੁੱਖੀ ਰਹਿੰਦੀ ਹੈ। ਸਾਨੂੰ ਚੰਗੇ ਇਨਸਾਨ ਨਹੀਂ ਮਿਲਦੇ ਗੱਲਾਂ ਕਰਨ ਨੂੰ, ਚੰਗੇ ਦੋਸਤ ਨਹੀਂ ਮਿਲਦੇ, ਚੰਗੇ ਰਿਸ਼ਤੇ ਨਹੀਂ ਮਿਲਦੇ, ਇਹ ਕਮੀਆਂ ਰਹਿੰਦੀਆਂ ਨੇ, ਅਤੇ ਇਸ ਕਰਕੇ ਸਾਡੀ ਆਤਮਾ ਬਹੁਤੀ ਵਾਰ ਭੁੱਖੀ ਹੋ ਰਹਿੰਦੀ ਹੈ। 905-673-3337 ਤਾਂ ਹੀ ਤਾਂ ਕੈਨੇਡੀਅਨ ਡਾਟਾ ਕਹਿੰਦਾ ਕਿ 70% ਜਿਹੜੇ ਲੋਕ ਆ ਨਾ, ਉਹ ਬਿਮਾਰ ਆ, ਮਾਨਸਿਕ ਤੌਰ 'ਤੇ ਐਂਗਜ਼ਾਇਟੀ ਦੇ ਸ਼ਿਕਾਰ ਆ, ਟੈਨਸ਼ਨਾਂ ਦੇ, ਪਰੇਸ਼ਾਨੀਆਂ ਦੇ, ਇੱਧਰ ਉੱਧਰ ਉਲਝਣ। ਅੱਛਾ, ਮੈਂ ਕਈ ਵਾਰੀ ਵੇਖਣਾ ਕਿ ਮੈਂ ਕਈ ਵਾਰੀ ਵਾਕ ਕਰਨ ਜਾਂਦਾ ਅਤੇ ਇਕੱਲੇ ਹੀ ਬੋਲੀ ਜਾਂਦੇ ਹੁੰਦੇ ਆ, ਕਈ ਸੱਜਣ ਵਾਕ ਕਰਦੇ, ਕਈ ਭੈਣਾਂ ਇਕੱਲੀਆਂ ਹੀ ਬੋਲੀ ਜਾਣਗੀਆਂ, ਅਤੇ ਮਤਲਬ ਇਹ ਕਈ ਵਾਰੀ ਹੁੰਦਾ ਨਾ, ਤੁਸੀਂ ਆਪਣੇ ਆਪ ਨਾਲ ਗੱਲਾਂ ਕਰਨੀਆਂ, ਅਤੇ ਪਹਿਲਾਂ ਆਪਾਂ ਮਜ਼ਾਕ ਸਮਝਦੇ ਹੁੰਦੇ ਸੀ ਜੇ ਛੋਟੇ ਹੁੰਦੇ ਗੱਲਾਂ ਕਰਨੀਆਂ, ਪਰ ਅੱਜ ਕੱਲ੍ਹ ਤਾਂ

0: आई थिंक ट्रेंड हो गया ये ਆਪਾਂ ਉਲਝਣ 'ਚ ਫਸਲ ਨਹੀਂ ਵੇ 905-673-3333 ਆਪਾਂ ਗਲਤ ਪਾਸੇ ਚਲੇ ਗਏ ਮੂਡ ਸ਼ਾਂਤ ਹੋ ਗਿਆ ਠੰਡਾ ਹੋ ਗਿਆ ਠਹਿਰਾਵ 'ਚ ਨਹੀਂ ਅੱਜ ਰੱਖਣਾ ਕੰਮ ਚੱਕ ਕੇ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਸੁਖ ਬਾਈ ਜੀ ਹੈ ਨਾ ਗ੍ਰੈਂਡ ਹੋਮ ਫਰਨੀਚਰ ਸਾਰੇ ਖੁਸ਼ ਕਰ ਦਿੰਦੇ ਜਦੋਂ ਆਉਂਦੇ ਆ ਗ੍ਰੈਂਡ ਹੋਮ ਫਰਨੀਚਰ ਕੱਲ ਉਹ ਵੀ ਕਹਿੰਦੇ ਕਿ ਸੰਧੂ ਵੀਰੇ ਕਹਿੰਦਾ ਅੱਜ ਤਾਂ ਬਸ ਮੈਸੇਜ ਤੁਸੀਂ ਉਹ ਦੇ ਦਿਓ ਬਸ ਆ ਜਿਓ 86 ਟੌਮਕਨ ਰੋਡ ਤੇ ਤੇ ਮੈਂ ਪਹਿਲੀ ਵਾਰੀ ਵੇਖਿਆ ਮੈਂ ਕਿਹਾ ਬਾਈ ਤੁਸੀਂ ਤਾਂ ਕੰਮ ਚੱਕ ਕੇ ਰੱਖੋ ਅਸੀਂ ਇਮੋਸ਼ਨਲ ਹੋਏ ਆ
1: ਹਾਂ ਨਹੀਂ ਵਧੀਆ ਤੁਸੀਂ ਕੱਲ ਮਤਲਬ ਦੇਖੋ ਇਹ ਜ਼ਿੰਦਗੀ ਦੇ ਨਾਲ ਆਪਣੇ ਜਿਹੜੇ ਆਪਣੇ ਮੇਨ ਜਿਹੜੇ 5-6 ਰਸਤੇ ਜ਼ਿਆਦਾ ਜ਼ਰੂਰੀ ਆ ਨਾ ਜਿਹੜੇ ਨੇੜੇ ਆ ਮਤਲਬ ਕਹਿਣ ਦਾ ਉਹ ਤੁਹਾਡੇ ਮਤਲਬ ਕਹਿੰਦੇ ਹੁੰਦੇ ਰੋਮ ਰੋਮ ਦੇ ਵਿੱਚ ਉਹ ਵਸੇ ਹੋਏ ਆ ਜੋ ਤੁਸੀਂ ਫੋਰਗੇਟ ਨਹੀਂ ਕਰ ਸਕਦੇ ਤੁਸੀਂ ਸੋਨੇ ਉੱਠਦੇ ਬਹਿਨੇ ਜਾਗਦੇ ਆ ਨਾ
0: ਹਾਂ ਬਿਲਕੁਲ
1: ਇਹ ਖੂਨ ਦੇ ਰਸਤੇ ਆ ਜਿੱਦਾਂ ਆਪਣੇ ਕਹਿੰਦੇ ਮਾਰ ਹੁੰਦੀ ਹੈ ਖੂਨ ਦੀ
0: ਮੈਂ ਜੀ ਮੈਂ ਜਦੋਂ ਤੁਸੀਂ ਆਉਣੇ ਨਾ ਮੈਨੂੰ ਕੁਛ ਨਾ ਕੁਛ ਯਾਦ ਆ ਜਾਂਦਾ ਜਦੋਂ ਤੁਸੀਂ ਗੱਲਾਂ ਕਰਦੇ ਹੋ ਮੈਨੂੰ ਕੁਛ ਨਾ ਕੁਛ ਜਿਵੇਂ ਤੁਸੀਂ ਬੜੀ ਖੂਬਸੂਰਤ ਗੱਲ ਕਹੀ ਆ ਤੇ ਮੈਂ ਕਹਿੰਦਾ ਕਿ ਜਿਹਨੇ ਸੁਣਿਆ ਹੀ ਨਹੀਂ ਉਹਨੂੰ ਸਾਰ ਕੀ ਬੋਲਣ ਦੀ ਉਹਨੂੰ ਸਾਰ ਨਹੀਂ ਬੋਲਣ ਦੀ ਜਿਹਦਾ ਗਵਾਚਿਆ ਹੀ ਨਹੀਂ ਕੁਛ
1: ਲੱਭਣ ਦੀ ਕੋਈ ਲੋੜ ਨਹੀਂ
0: ਹਾਂ ਉਹਨੂੰ ਸਾਰ ਨਹੀਂ ਟੋਲਣ ਦੀ ਉਹਨੂੰ ਲੋੜ ਹੀ ਨਹੀਂ ਟੋਲਣ ਦੀ ਸੋ ਜੇ ਤੁਸੀਂ ਕਦੀ ਕੁਛ ਗਵਾਇਆ ਹੀ ਨਹੀਂ ਤੁਹਾਨੂੰ ਕਿਸੇ ਚੀਜ਼ ਦਾ ਅਹਿਸਾਸ ਹੀ ਨਹੀਂ ਹੋਣਾ ਰਿਸ਼ਤੇ ਉਹਨਾਂ ਖੂਬਸੂਰਤ ਗੁਲਦਸਤਿਆਂ ਦੇ ਵਿੱਚ ਬੰਨੇ ਹੋਏ ਫੁੱਲਾਂ ਵਰਗੇ ਆ ਇੱਕ ਵੀ ਮਰਜਾ ਆ ਗਿਆ ਨਾ ਤੇ ਗੁਲਦਸਤਾ ਫਿੱਕਾ ਕੋਈ ਲੈਂਦਾ ਨਹੀਂ ਜਦੋਂ ਤੁਸੀਂ ਗੁਲਦਸਤਾ ਲੈਣ ਜਾਂਦੇ ਹੋ ਨਾ ਤੇ ਕਿਸੇ ਫੁੱਲ ਦੀ ਇੱਕ ਪੱਤੀ ਮਰਜਾਈ ਹੋਵੇ ਨਾ ਤੁਸੀਂ ਉਹਨੂੰ ਸਾਈਡ ਤੇ ਕਰ ਦਿੰਦੇ ਹੋ ਕਿ ਨਹੀਂ
1: ਕਿਉਂਕਿ ਉਹ ਕਹਿੰਦੇ ਹੁੰਦੇ ਆ ਵਧੀਆ ਚੀਜ਼ ਆ ਜਿਹੜੀ ਸਹੀ ਆ ਉਹਦਾ ਮੁੱਲ ਪੈਂਦਾ ਕਹਿੰਦੇ ਹੁੰਦੇ ਬਾਜ਼ਾਰ ਵਿੱਚ ਵੀ ਘਰਾਂ ਵਿੱਚ ਵੀ ਤੇ ਸਹੀ ਹੋਵੇ ਮਤਲਬ ਆਪਣੇ ਵਧੀਆ ਹੋਵੇ ਗੁੱਡ ਹੋਵੇ ਜਿਹਨੂੰ ਕਹਿੰਦੇ ਗੋਲਡ ਹੋਵੇ ਸੋਨਾ ਹੋਵੇ ਹੈ ਨਾ
0: ਲੈ ਤੁਸੀਂ ਯਾਰ ਤੁਸੀਂ ਤਾਂ ਮੈਨੂੰ ਬਸ ਨਾ ਗੱਲਾਂ ਚੇਤੇ ਆ ਤੁਹਾਡੀ ਗੱਲ ਚੋਂ ਇੱਕ ਗੱਲ ਹੋਰ ਆ ਗਈ ਕਹਿੰਦੇ ਕਿ ਜਿਹੜਾ ਗੁੰਮਿਆ ਹੀ ਨਹੀਂ ਉਹਨੂੰ ਸਾਰ ਕੀ ਭਟਕਣ ਦੀ ਜਿਹੜਾ ਗੁੰਮਿਆ ਹੀ ਨਹੀਂ ਉਹਨੂੰ ਸਾਰ ਕੀ ਭਟਕਣ ਦੀ ਜਿਹੜਾ ਫਸਿਆ ਹੀ ਨਹੀਂ ਉਹਨੂੰ ਸਾਰ ਨਹੀਂ ਫਟਕਣ ਦੀ
1: ਤੁਸੀਂ ਤਾਂ ਮਤਲਬ ਕਹਿੰਦੇ ਹੁੰਦੇ ਆ ਪੂਰੀਆਂ ਕਹਿੰਦੇ ਹੁੰਦੇ ਆ ਦੂਜਾ ਲਾਨੇ ਆ ਆਪਣੇ ਉਹਨੂੰ ਪੂਰਾ ਕਰ ਦਿੰਦੇ ਖਾਲੀ ਜਗ੍ਹਾ ਨੂੰ
0: ਇੱਥੇ ਇੱਥੋਂ ਵੀ ਗੱਲ ਚੇਤੇ ਆ ਗਈ ਇਹ ਤੋਂ ਇੱਕ ਹੋਰ ਗੱਲ ਚੇਤੇ ਆ ਗਈ ਕਹਿੰਦੇ ਜਿਹੜਾ ਤਰਿਆ ਹੀ ਨਹੀਂ
1: ਉਹਨੂੰ ਆਪਣੇ ਡੁੱਬਣ ਦੀ ਲੋੜ
0: ਹਾਂ ਉਹਨੂੰ ਸਾਰ ਕੀ ਡੁੱਬਣ ਦੀ ਜਿਹਦੀ ਜਿਹਦਾ ਮੰਜ਼ਲ ਹੀ ਨਹੀਂ ਜਿਹਦੀ ਕੋਈ ਮੰਜ਼ਲ ਹੀ ਨਹੀਂ
1: ਹਾਂ
0: ਉਹਨੂੰ ਸਾਰ ਕੀ ਪੁੱਜਣ ਦੀ ਉਹਨੂੰ ਕੀ ਪਤਾ ਕਿੱਥੇ ਜਾਣਾ ਅਸਲ ਵਿੱਚ ਸਾਡੀਆਂ ਮੰਜ਼ਲਾਂ ਹੀ ਨਹੀਂ ਆ 90% ਲੋਕਾਂ ਦੇ ਗੋਲ 90% ਲੋਕਾਂ ਦੇ ਗੋਲ ਪਤਾ ਕੀ ਆ ਲੋਕਾਂ ਦੇ ਗੋਲ ਆ ਪੈਸਾ ਲੈ ਕਮਾ ਲਈਏ ਗੱਡੀ ਲੈ ਲਈਏ ਘਰ ਪਾ ਲਈਏ ਘਰ ਬਣਾ ਲਈਏ ਦੋ ਲੈ ਲਈਏ ਬਿਜ਼ਨਸ ਲੈ ਲਈਏ ਬਿਲਡਿੰਗ ਲੈ ਲਈਏ ਉਹ ਕੋਈ ਐਂ ਕਹਿੰਦਾ ਹੀ ਨਹੀਂ ਕਿ ਜਿਉਂ ਲਈਏ ਜਿਉਣਾ ਕਿੱਦਾਂ ਕੋਈ ਗੱਲ ਹੀ ਨਹੀਂ ਕਰਦਾ ਜਿਉਣ ਦੀ
1: ਕੱਲ ਤੁਸੀਂ ਮੈਂ ਮੜ ਕੇ ਚਲੋ ਫੇਰ ਉਹੀ ਕੱਲ ਵਾਲੀ ਗੱਲ ਤੇ ਜਾਂਦੇ ਆ ਆਪਾਂ ਕਹਿੰਦੇ ਆ ਇੱਥੇ ਵੀ ਮੈਂ ਸਹੀ ਗੱਲ ਆ ਮੈਂ ਵੀ ਝੂਠ ਨਹੀਂ ਬੋਲੂੰਗਾ ਮੇਰੀ ਵੀ ਮਦਰ ਇੱਥੇ ਮੇਰੀ ਭੈਣ ਦੇ ਕੋਲ ਰਹਿੰਦੀ ਐ ਵੀ ਕਮਾ
0: ਹਾਂ
1: ਤੇ ਇਸ ਕਰਕੇ ਉਹ ਜਿੱਦਾਂ ਐਡਜਸਟਮੈਂਟਾਂ ਤੁਹਾਨੂੰ ਪਤਾ ਕਰਨੀਆਂ ਪੈਂਦੀਆਂ ਲਾਈਫ ਦੀਆਂ
0: ਹਾਂ
1: ਤੇ ਉਹਦੇ ਵਿੱਚ ਉਹ ਮੈਨੂੰ ਵੀ ਲੱਗਾ ਆਪਣੇ ਇੰਨਾ ਕਈ ਵਾਰੀ ਸ਼ਾਮ ਨੂੰ ਰੋਜ਼ ਅੱਧਾ ਫੋਨ ਤਾਂ ਅਸੀਂ ਕਰੀਦਾ ਇੱਕ ਦੂਜੇ ਨੂੰ ਸ਼ਾਮ ਨੂੰ 5-6 ਵਜੇ ਹਨਾ
0: ਜੀ
1: ਰੋਜ਼ ਹੀ ਕਰੀਦਾ ਇੱਦਾਂ ਦੀ ਗੱਲ ਨਹੀਂ
0: ਹਾਂ ਪਰ ਜਿਹੜੀਆਂ ਉਹ ਲੱਗੀਆਂ ਸੀ ਉਹ ਕਿਤਨਾ ਕਿਤੇ ਫਿੱਕੀਆਂ ਹੋ ਗਈਆਂ ਕਿਤਨਾ ਕਿਤੇ ਤਰੇੜਾਂ ਆ ਗਈਆਂ ਟੁੱਟਣ ਦੇ ਸਾਰ ਬਣ ਗਏ ਇੱਥੇ ਇੱਕ ਹੋਰ ਗੱਲ ਯਾਦ ਆ ਗਈ ਆ ਜਿਹਨੇ ਲਾਈਆਂ ਹੀ ਨਹੀਂ ਕਦੇ ਜਿਹਨੇ ਕਦੇ ਲਾਈਆਂ ਹੀ ਨਹੀਂ ਉਹਨੂੰ ਸਾਰ ਕੀ ਟੁੱਟਣ ਦੀ ਜਿਹੜਾ ਭਰਿਆ ਹੀ ਨਹੀਂ ਉਹਨੂੰ ਸਾਰ ਕੀ ਮੁੱਕਣ ਦੀ
1: ਵੈਰੀ ਗੁੱਡ ਵੈਰੀ ਗੁੱਡ ਦੇਖੋ ਤੁਸੀਂ ਤਾਂ ਯਾਰ ਪੂਰਾ ਮੈਂ ਕਹਿੰਦਾ ਪੰਜਾਬੀ ਦਾ ਕੀ ਹੈ ਦੂਜੀ ਪੀਐਚਡੀ ਕੀਤੀ ਹੋਈ ਆ ਡਾਕਟਰ ਆਪਣੇ ਪ੍ਰਭੂ ਸੰਧੂ ਸਾਹਿਬ
0: ਬਸ ਇਦਾਂ ਹੀ ਆ ਕਿ ਤੁਹਾਡੀ ਤੁਸੀਂ ਜਦੋਂ ਆਉਣੇ ਕੁਛ ਨਾ ਕੁਛ ਚੇਤੇ ਆ ਜਾਂਦਾ
1: ਹਾਂ ਨਹੀਂ ਤੁਸੀਂ ਕਾਫੀ ਮਤਲਬ ਆਪਣੇ ਮਤਲਬ ਰੂਹਾਨੀਆਂ ਦੇ ਹਿਸਾਬ ਨਾਲ ਕਾਫੀ ਸ਼ਾਰਪ ਜਿਹਨੂੰ ਕਹਿੰਦੇ ਆ ਦਿਮਾਗ ਦੇ ਐਕਟਿਵ ਤੇ ਇਹ ਗੱਲਾਂ ਉਹੀ ਕਰ ਸਕਦਾ ਨਹੀਂ ਤਾਂ ਬੰਦਾ ਦੂਜਾ ਤਾਂ ਕਹਿੰਦਾ ਯਾਰ ਰੋਟੀ ਖਾਓ ਸੌ ਜਾਓ
0: ਬਸ ਐਵੇਂ ਤੁੱਕਾ ਲਾਈ ਜਾਂਦੇ ਆ ਸਾਰੀਆਂ ਗੱਡੀਆਂ ਦੇ ਵਿੱਚ ਆਪਾਂ ਵੀ ਆਪਦਾ ਟਾਂਗਾ ਭਜਾਈ ਜਾਂਦੇ ਆ ਬਸ ਆਹੀ ਆ ਇਦਾਂ ਹੀ ਬਹੁਤ ਸ਼ੁਕਰੀਆ
1: ਵੈਰੀ ਗੁੱਡ ਵੈਰੀ ਗੁੱਡ
0: ਥੈਂਕ ਯੂ ਬਹੁਤ ਸ਼ੁਕਰੀਆ 905-673-3333 905-673-3337 ਓਕੇ ਗੱਲਾਂ ਬਾਤਾਂ ਕਰ ਰਹੇ ਸੀ ਆਪਣੀ ਗੱਲ ਵਿੱਚ ਹੀ ਰਹਿ ਗਈ ਯਾਰ ਸੋ 905-673-3333 ਕਿਹੜੇ ਐਸੇ ਦੋ ਤਿੰਨ ਸ਼ਬਦ ਆ ਜਿਹੜੇ ਕਹਿੰਦੇ ਆ ਸਾਰ ਐਸਾ ਉਹ ਜਾਦੂ ਐਸਾ ਉਹ ਮੰਤਰ ਐਸਾ ਉਹ ਟੂਣਾ ਐਸਾ ਉਹ ਟੋਟਕਾ ਜਿਹੜੇ ਕਹਿੰਦੇ ਆ ਸਾਰ ਤੁਸੀਂ ਸਾਰੇ ਹੀ ਆਲੇ ਦੁਆਲੇ ਵਾਲੇ ਗਾਇਬ ਕਰ ਸਕਦੇ ਹੋ ਕਈ ਵਾਰ ਸਾਨੂੰ ਭੁਲੇਖਾ ਰਹਿੰਦਾ ਕਿ ਮੇਰੇ ਤਾਂ ਸੱਜਣ ਬੜੇ ਆ ਮੇਰੇ ਤਾਂ ਮਿੱਤਰ ਬੜੇ ਆ ਪਰ ਅਸਲ ਵਿੱਚ ਸੋਹਣੇ ਹੋ ਤੁਹਾਡੇ ਕਿੰਨੇ ਕਿਹਾ ਉਹ ਦੋ ਸ਼ਬਦਾਂ ਤੋਂ ਹੀ ਪਤਾ ਲੱਗਣੇ ਆ ਤਿੰਨ ਵੀ ਹੋ ਸਕਦੇ ਆ 905-673 ਜ਼ਰੂਰ ਉਹ ਸ਼ਬਦ ਬੋਲਿਆ ਕਰੋ ਜ਼ਿੰਦਗੀ ਦੇ ਵਿੱਚ ਅਸਲ ਵਿੱਚ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਕਿੱਥੇ ਖੜ੍ਹੇ ਹੋ 905-673-3337 ਜੇ ਕਿਸੇ ਨੂੰ ਪਤਾ ਤਾਂ ਆ ਜਾਓ ਮੈਦਾਨ ਦੇ ਵਿੱਚ 905-673-3337 ਜਿਹੜੇ ਰੇਡੀ ਪ੍ਰੋਗਰਾਮ ਉਡਾਉਣ ਦੇ ਨਾਲ ਦੋ ਕੁ ਮੈਸੇਜ ਲੈ ਲਈਏ ਤਦ ਤੱਕ ਤੁਸੀਂ ਸਟੇ ਟਿਊਨਡ ਮੈਸੇਜ ਵੀ ਪਿਆਰੇ ਪਿਆਰੇ ਆ ਸੁਣ ਕੇ ਉਸ ਤੋਂ ਬਾਅਦ ਬਹੁਤ ਗੱਲਾਂ ਬਾਤਾਂ ਕਰਨੀਆਂ ਬਹੁਤ ਸਾਰੀਆਂ ਤੁਹਾਡੀਆਂ ਕਾਲਸ ਆ ਰਹੀਆਂ 905-673-3337 ਕਿਸੇ ਨੂੰ ਪਤਾ ਕਿ ਐਸੇ ਕਿਹੜੇ ਦੋ ਟੋਟਕੇ ਦੋ ਮੰਤਰ ਦੋ ਗੱਲਾਂ ਐਸੀਆਂ ਦੋ ਸ਼ਬਦ ਤਿੰਨ ਸ਼ਬਦ ਕਹਿ ਲਓ ਚਲੋ ਦੋ ਵੀ ਆ ਤਿੰਨ ਵੀ ਆ ਜਿਹੜਾ ਸੁਣ ਕੇ ਸਾਰੇ ਭੱਜ ਜਾਂਦੇ ਆ 905-673-3337 ਜੁੜਿਓ ਰੇਡੀਓ ਪ੍ਰੋਗਰਾਮ ਉਡਾਉਣ ਦੇ ਨਾਲ AM530 ਤੋਂ ਪ੍ਰਭ ਸੰਧੂ ਦੇ ਨਾਲ
2: ਨੂੰ ਪੰਜਾਬੀ ਸੱਭਿਆਚਾਰ ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ ਕੇਮਬ੍ਰਿਜ ਗੁਐਲਫ ਵੁੱਡਸਟਾਕ ਮਿਲਟਨ ਲੰਡਨ ਓਟਵਾ ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ ਬੱਚੇ ਹੋ ਜਾਂ ਅਡਲਟ ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ ਕੌਨਫੀਡੈਂਸ ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ G9 ਭੰਗੜਾ ਐਂਡ ਗਿੱਧਾ ਅਕੈਡਮੀ ਪੰਜਾਬੀ ਵਿਰਸੇ ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ
0: ਕਿਆ ਬਾਤ ਹੈ ਜੀ G9 ਭੰਗੜਾ ਗਰੁੱਪ ਨੂੰ ਤੁਸੀਂ ਜੁਆਇਨ ਕਰੋ ਹੁਣ ਛੁੱਟੀਆਂ ਆ ਗਈਆਂ ਅਤੇ ਹੁਣ 3 ਮਹੀਨੇ ਕਰੋ ਪ੍ਰੈਕਟਿਸ ਭਾਰ ਘਟਾਓ ਅਤੇ ਨਾਲੇ ਐਨਰਜੀ ਲੈ ਕੇ ਆਓ ਪੋਜ਼ੀਟਿਵਿਟੀ ਲੈ ਕੇ ਆਓ ਆਪਣੇ ਬੱਚਿਆਂ ਨੂੰ ਤੂੰ ਔਰ ਆਪ ਵੀ G9 ਭੰਗੜਾ ਅਕੈਡਮੀ ਤੁਸੀਂ ਜੁਆਇਨ ਕਰ ਸਕਦੇ ਹੋ ਨਾਲ ਦੀ ਨਾਲ ਸੁੱਖ ਬਾਈ ਜੀ ਜੁੜ ਚੁੱਕੇ ਨੇ ਲਾਈਵ ਔਨ ਲੋਕੇਸ਼ਨ 'ਤੇ ਅੱਜ ਗਏ ਸੀ ਬਾਈ ਕਮਾਲ ਹੋ ਗਿਆ ਲਾਈਵ ਔਨ ਲੋਕੇਸ਼ਨ 6685 ਟੋਮਕੋ ਰੋਡ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਜੀ ਜੁੜ ਚੁੱਕੇ ਆ ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ ਵੈਲਕਮ ਆ ਜਾਓ ਜੀ
3: ਬਿਲਕੁਲ ਕੈਨੇਡਾ ਡੇ ਸੇਲ ਲੱਗਣ ਜਾ ਰਹੀ ਹੈ ਸਟਿਕਰ ਦੇ ਉੱਪਰ ਫਰਾਈਡੇ ਸੈਟਰਡੇ ਸੰਡੇ ਜੋ ਕੈਨੇਡਾ ਡੇ ਦੀ ਸੇਲ ਲੱਗਣ ਜਾ ਰਹੀ ਆ ਤੇ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸਸ ਹੈ ਤੇ ਬੱਦੇ ਵੱਡੇ ਜਿਹੜੇ ਤੁਹਾਨੂੰ ਨਾਲ ਤੋਹਫੇ ਦਿੱਤੇ ਜਾਣੇ ਆ ਤੇ ਜੇ ਗੱਲਬਾਤ ਬੈਡਰੂਮ ਸੈੱਟ ਦੀ ਕਰੀਏ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ ਕਿੰਗ ਸਾਈਜ਼ ਦਾ ਬੈੱਡ ਹੈਡਬੋਰਡ ਦੇ ਵਿੱਚ ਐਲਈਡੀ ਲਾਈਟਾਂ ਹਾਈਡ੍ਰੋਲਿਕ ਸਟੋਰੇਜ ਦੇ ਨਾਲ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $4,000 ਸੀ ਪਰ ਕੈਨੇਡਾ ਦੇ ਸੇਲ ਦੇ ਉੱਪਰ ਸਵੀਕਨ ਦੇ ਉੱਪਰ ਪੂਰਾ ਬੈਡਰੂਮ ਸੈੱਟ ਸਿਰਫ $1,699 $1,699 ਦੇ ਵਿੱਚ ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ $1,699 ਦਾ ਮਿਲੂਗਾ ਤੇ ਨਾਲ ਕੈਨੇਡਾ ਡੇ ਦਾ ਤੋਹਫਾ ਸਪੀਕਰ ਦੇ ਉੱਪਰ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਬਿਲਕੁਲ ਫ੍ਰੀ ਤੇ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜੀ ਹਾਂ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਪਲਾਸਟਿਕ ਚੇਅਰ ਟੇਬਲ ਪਲਾਸਟਿਕ ਚੇਅਰ $399 ਦਾ ਮਿਲੂਗਾ ਤੇ ਨਾਲ ਕੈਨੇਡਾ ਡੇ ਦਾ ਤੋਹਫਾ ਇਸ ਵੀਕਲ ਲਈ ਸਪੈਸ਼ਲ ਮਾਈਕ੍ਰੋਵੇਵ ਫ੍ਰੀ ਸੋਲਿਡ ਵੁੱਡ ਦਾ ਟੇਬਲ ਤੇ ਛੇਜਰਾ $399 ਦਾ ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਦਿੱਤਾ ਜਾਊਗਾ ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਇਸ ਵੀਕਡ ਦੇ ਉੱਪਰ ਫਰਾਈਡੇ ਸੈਟਰਡੇ ਸੰਡੇ ਜ਼ਰੂਰ ਇੱਕ ਚੱਕਰ ਲਓ 6685 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ 6685 ਟੋਮਗਨ ਰੋਡ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਗਨ ਰੋਡ 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਕੈਨੇਡਾ ਡੇ ਸੇਲ
2: ਤੁਸੀਂ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰੋਮੋਟ ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001 437-870-0001
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ ਰੈਫਰਿਜਰੇਟਰ ਡਿਸ਼ਵਾਸ਼ਰਸ ਸਟੋਵ ਟੀਵੀ ਬਿਲਟਨ ਅਪਲਾਈਂਸਿਸ ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905 8053000. Visit Dream Home Appliances for the best price, best deal and best gifts. 905-805-3000, 2915 Argentia Road, Mississauga. Dream Home Appliances.
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ।
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ। ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
0: ਬਿਲਕੁਲ ਜੀ, 905-673-3337, 905-673-3337 ਦੀ ਗੱਲਾਂ ਬਾਤਾਂ ਹੋ ਰਹੀਆਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM530 ਤੋਂ ਪ੍ਰਭ ਸੰਧੂ ਦੇ ਨਾਲ। ਬਹੁਤ ਸ਼ੁਕਰੀਆ, ਬਹੁਤ ਸਾਰੀਆਂ ਤੁਹਾਡੀਆਂ ਕਾਲ, ਸਾਰੀਆਂ ਲਾਈਨ ਬਿਜ਼ੀ ਨੇ। ਸੋ ਗੱਲਬਾਤ ਆਪਾਂ ਕਰ ਰਹੇ ਸੀ ਕਿ ਕਿਹੜੀਆਂ ਐਸੀਆਂ ਦੋ ਤਿੰਨ ਸ਼ਬਦ ਆ, ਦੋ ਵੀ ਕਹਿ ਸਕਦੇ ਹੋ, ਤਿੰਨ ਵੀ ਕਹਿ ਸਕਦੇ, ਬੇਸਿਕਲੀ ਮੈਂ ਤਿੰਨ ਕਹੂੰਗਾ। ਸੋ ਤੁਸੀਂ ਦੱਸ ਸਕਦੇ ਹੋ ਕਿ ਐਸੇ ਉਹ ਕਿਹੜਾ ਮੰਤਰ ਆ। ਸਾਡੇ ਨਾਲ ਸਰਾਂਸ਼ ਨਾਗਪਾਲ ਜੀ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਨਾਗਪਾਲ ਸਰ, ਸਵਾਗਤ ਹੈ ਤੁਹਾਡਾ, ਕੀ ਹਾਲ ਚਾਲ? ਜਾਦੂਗਰ ਹੁੰਦਾ ਸੀਗਾ ਉਹ, ਸਮਰਾਟ ਜਾਦੂਗਰ, ਤੇ ਉਹ ਨਾ ਏਦਾਂ ਲੰਮਾ ਜਿਹਾ ਪਾ ਕੇ ਬੰਦੇ ਨੂੰ ਏਦਾਂ ਗਾਇਬ ਕਰ ਦਿੰਦਾ ਸੀਗਾ, ਕੱਪੜਾ ਜਿਹਾ ਪਾਉਂਦਾ ਸੀ ਤੇ ਉਹ ਬੰਦਾ ਗਾਇਬ ਹੋ ਜਾਂਦਾ ਸੀਗਾ। ਤੇ ਸਾਡੇ ਸਾਰਿਆਂ ਕੋਲ ਇੱਕ ਹੁਣ ਜਾਦੂ ਆ ਗਿਆ ਆ, ਹੈਗਾ ਆ, ਪਰ ਉਹ ਕਈ ਵਰਤ ਲੈਂਦੇ ਕਈ ਨਹੀਂ। ਤਿੰਨ ਸ਼ਬਦ ਆ ਤੁਸੀਂ ਉਹ ਬੋਲਣੇ ਆ, ਤਿੰਨ ਮੰਤਰ ਬੋਲਣੇ ਆ, ਤੁਹਾਡੇ ਆਲੇ ਦੁਆਲੇ ਜਿੰਨੇ ਵੀ ਲੋਕ ਆ ਉਹਨਾਂ ਦੇ ਵਿੱਚੋਂ 99% ਲੋਕ ਗਾਇਬ ਹੋ ਜਾਣਗੇ ਏਦਾਂ ਚੁਟਕੀ 'ਚ। ਤੁਸੀਂ ਬੋਲ ਸਕਦੇ ਹੋ, ਤੁਸੀਂ ਤੁਸੀਂ ਉਹਨੂੰ ਉਹ ਐਕਸਪੈਰੀਮੈਂਟ ਵੀ ਕਰ ਸਕਦੇ ਹੋ। ਤੁਸੀਂ ਆਪਣੇ ਗਰੁੱਪ ਬਣਾ ਲਓ, ਸਾਰੇ ਉਹ ਬੰਦਿਆਂ ਨਾਲ ਇਕੱਠਾ ਕਰ ਲਓ ਅਤੇ ਉਹ ਤਿੰਨ ਤੁਸੀਂ ਮੰਤਰ ਬੋਲਣੇ ਆ ਅਤੇ ਸਾਰੇ ਗਾਇਬ ਹੋ ਜਾਣਗੇ ਗਰੰਟਿਡ। ਉਹਦੇ ਵਿੱਚੋਂ ਬਸ 1-2% ਰਹਿਣਗੇ, ਹੋ ਸਕਦਾ 4 ਤੁਹਾਡਾ ਕਨੈਕਸ਼ਨ ਵਧੀਆ ਆ, ਹੋ ਸਕਦਾ 5 ਰਹਿ ਜਾਣ, ਪਰ 95% ਉੱਡ ਜਾਣਗੇ। ਉਹ ਮਤਲਬ ਸ਼ਕਤੀਮਾਨ ਵੀ ਘੁੰਮ ਕੇ ਜਾਣ ਨੂੰ ਟਾਈਮ ਲਾਉਂਦਾ ਆ, ਪਰ ਉਹ ਜਿਹੜਾ ਮੰਤਰ ਆ ਨਾ ਉਹਦੇ ਨਾਲ ਤਾਂ ਬਸ ਬੰਦਾ ਐਂ ਗਾਇਬ ਹੁੰਦਾ ਚੁਟਕੀ 'ਚ। ਦੱਸ ਸਕਦੇ ਹੋ ਕਿਹੜੇ ਤਿੰਨ ਮੰਤਰ ਆ? ਜਾਦੂ ਟੂਣਾ ਵੀ ਕਹਿ ਸਕਦੇ ਹੋ, ਐਸੇ ਆ ਤੁਸੀਂ ਬੋਲਤੇ ਤੇ 90% ਲੋਕ ਗਾਇਬ 1 ਸਕਿੰਟ 'ਚ। ਆਪਾਂ ਤੁਹਾਡੇ ਆਲੇ ਦੁਆਲੇ ਵਾਲੇ ਗਾਇਬ ਕਰਨੇ ਆ, ਤੁਸੀਂ ਕਿਸੇ ਨੂੰ ਗਾਇਬ ਕਰਾਉਣਾ ਤੇ ਦੱਸੋ ਨਾਗਪਾਲ ਸਰ, ਆਪਾਂ ਕਰ ਦਿੰਦੇ ਹਾਂ, ਲੱਭਣਾ ਹੀ ਨਹੀਂ ਮੁੜ ਕੇ ਫੋਰਐਵਰ। ਫਿਰ ਇਹ ਨਹੀਂ ਕਿ ਉਹ ਘੰਟੇ ਦੋ ਘੰਟੇ ਲਈ ਬਸ ਦੁਨੀਆ ਤੋਂ ਗਾਇਬ ਕਰਨਾ, ਕਿਸੇ ਨੂੰ ਤਾਂ ਦੱਸੋ ਹੁਣ, ਨਹੀਂ ਕਰਨਾ, ਵੇਖ ਲਓ ਕਿ ਤੰਗ ਕਰਦਾ ਦੱਸਦਾ। ਚਲੋ ਐਨੀਵੇ, 905-673-3337 ਇੱਦਾਂ ਹੀ ਹੱਸ ਖੇਡ ਕੇ ਜ਼ਿੰਦਗੀ ਲੰਘ ਜੇ, ਅਤੇ ਨਿੰਦਣ ਵਾਲੇ ਨਿੰਦੀ ਜਾਵਣ, ਭੰਡਣ ਵਾਲੇ ਭੰਡੀ, ਜ਼ਿੰਦਗੀ ਵਾਲਾ ਵੇਖ ਤੂੰ ਮੇਲਾ ਕਰਕੇ ਉੱਚੀ ਝੰਡੀ, ਅਤੇ ਦੁਨੀਆਦਾਰੀ ਇੱਦਾਂ ਹੀ ਚੱਲਦੀ ਰਹਿਣੀ ਆ। ਤੁਸੀਂ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਬਸ ਜ਼ਿੰਦਾਬਾਦ ਰਹੋ ਅਤੇ ਸੁਣਦੇ ਰਹੋ ਰੇਡੀਓ ਪ੍ਰੋਗਰਾਮ ਉਡਾਨ, ਅਤੇ ਫਿਰ ਜ਼ਿੰਦਗੀ ਜ਼ਿੰਦਾਬਾਦ ਹੋ ਜਾਣੀ ਆ। 905-673-3337। ਨਾਗਪਾਲ ਸਰ, ਗੱਲਾਂ ਬਾਤਾਂ ਇੱਦਾਂ ਹੀ ਚੱਲਦੀਆਂ ਰਹਿਣੀਆਂ, ਆਪਾਂ ਕੁਛ ਮੁੱਦੇ ਦੀ ਗੱਲਬਾਤ ਕਰੀਏ। 905-673-3337। ਅੱਛਾ, ਮੈਨੂੰ ਮੈਸੇਜ ਆਇਆ ਕਵਿਤਾ ਜੀ ਦਾ, ਕਹਿੰਦੇ ਕਿ ਇੱਕ ਹੋਰ ਇੱਦਾਂ ਕਹਿ ਦਿਓ ਕਿਸੇ ਨੂੰ, ਜੇ ਤੁਹਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਖੜੇ ਤਾਂ ਉਹਨੂੰ ਕਹੋ ਮੈਨੂੰ ਕਰੋਨਾ ਹੋ ਗਿਆ, ਕਹਿੰਦੇ ਗਾਇਬ ਹੋ ਜਾਣਗੇ ਇੱਦਾਂ। ਸੋ ਇਹ ਵੀ ਵਧੀਆ ਚੀਜ਼ ਆ, ਪਰ ਉਹ ਕੁਛ ਟਾਈਮ ਲਈ ਹੋਣਗੇ, ਉਹ ਕਰੋਨਾ ਹੋਣ ਕਿਹੜਾ, ਇਹਨਾਂ ਨੇ ਫਿਰ 2 ਹਫ਼ਤੇ ਠੀਕ ਹੋ ਜਾਣਾ, ਫਿਰ ਆ ਜਾਣਗੇ। ਪਰ ਉਹ ਐਸਾ ਮੰਤਰ ਆ ਫੋਰਐਵਰ ਕੰਮ ਕਰੂਗਾ, ਇੱਕ ਵਾਰੀ ਬੋਲਿਆ ਬਾਅਦ 'ਚੋਂ ਲੱਭਣਾ ਹੀ ਨਹੀਂ, ਬਸ ਗਾਇਬ ਫੋਰਐਵਰ, ਧਰਤੀ ਤੋਂ ਹੀ ਗਾਇਬ ਹੋ ਜਾਣਗੇ। 905-673-3337 ਤੁਹਾਨੂੰ ਲੱਭਣਾ ਹੀ ਨਹੀਂ, ਭਲਾ ਬੈਟਰੀਆਂ ਲੈ ਲੈ ਲੱਭਿਓ ਅਤੇ ਉਹ ਨਹੀਂ ਲੱਭਦੇ ਮੁੜ ਕੇ। 905-673-3337 ਕੋਈ ਦੱਸ ਸਕਦਾ, ਦੱਸੋ ਵਧੀਆ ਜਿਹੇ ਜਵਾਬ, ਪਹਿਲਾਂ 2-3 ਜਵਾਬ ਆਏ ਆ ਰਲਵੇਂ ਮਿਲਵੇਂ ਜੇ, ਕੋਈ ਦੱਸ ਸਕਦਾ ਕਿ ਉਹ ਕਿਹੜੇ 3 ਅੱਖਰ ਆ, ਕਿਹੜੀਆਂ 3 ਉਹ 3 ਸ਼ਬਦ ਆ ਜਿਹੜੇ ਬੋਲਦਿਆਂ ਸਾਰ 99% ਲੋਕ ਚੁਟਕੀ 'ਚ ਗਾਇਬ ਹੋ ਜਾਂਦੇ ਆ, ਲੱਭਦੇ ਨਹੀਂ ਆ। ਸੋ ਯੂਨੀ ਗਲੋਬਲ ਐਡਵਾਈਜ਼ਰੀ ਪਿਛਲੇ 7 ਸਾਲਾਂ ਤੋਂ ਐਜੂਕੇਸ਼ਨ ਕੰਸਲਟੈਂਟ ਦੇ ਤੌਰ 'ਤੇ ਕੰਮ ਕਰ ਰਹੀ ਆ। ਹਜ਼ਾਰਾਂ ਹੀ ਫੈਮਲੀਆਂ ਨੂੰ ਲੱਖਾਂ ਹੀ ਡਾਲਰ ਦਵਾ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ ਬਹੁਤਾ ਹਿੱਸਾ ਗ੍ਰਾਂਟ ਦਾ ਹੁੰਦਾ ਜਿਹੜਾ ਤੁਸੀਂ ਵਾਪਸ ਨਹੀਂ ਕਰਨਾ। ਨਾਗਪਾਲ ਸਰ, ਤੁਹਾਡਾ ਐਕਸਪੀਰੀਅੰਸ ਦੱਸੋ ਕਿ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਕਲਾਇੰਟਸ ਦੇ ਨਾਲ, ਜਿਨ੍ਹਾਂ ਦਾ ਕੰਮ ਹੁਣ ਡਨ ਹੋ ਜਾਂਦਾ, ਜਿਨ੍ਹਾਂ ਨੂੰ ਗ੍ਰਾਂਟਸ ਮਿਲ ਜਾਂਦੇ, ਉਹਦਾ ਕੀ ਐਕਸਪੀਰੀਅੰਸ ਰਿਹਾ?
5: ਹਾਂਜੀ, ਲਾਈਕ ਬੜੀ ਬਲੈਸਿੰਗਸ ਦੇਤੇ ਹੈ ਲੋਗੋਂ ਮੇਂ। ਲਾਈਕ ਆਜ ਵੀ ਜਬ ਕਲਾਇੰਟਸ ਆਏ ਤੋ ਉਨਮੇਂ ਸੇ ਏਕ ਨੇ ਬੋਲਾ ਕਿ ਉਨ੍ਹੋਂਨੇ ਪਹਿਲੇ ਕਿਸੀ ਔਰ ਜਗ੍ਹਾ ਸੇ ਆ ਰਹੇ ਥੇ, ਵੋ ਪਹਿਲੇ ਕਿਸੀ ਔਰ ਏਜੰਟ ਪੇ ਗਏ ਥੇ, ਤੋ ਉਨ੍ਹੋਂਨੇ ਉਨਸੇ $1,000 ਐਡਵਾਂਸ ਮੰਗਾ। ਕੋਰਸ ਕੀ ਚੋਇਸ ਵੀ ਬੜੀ ਅਜੀਬ ਸੀ, ਡੇਟਾ ਐਨਾਲਿਟਿਕਸ ਕੀ। ਤੋ ਫਿਰ ਵੋ ਹਮਾਰੇ ਪਾਸ ਆਏ ਸ਼ੋ ਸੁਣ ਕੇ, ਐਂਡ ਦੈਨ ਹਮਨੇ ਉਨਕੋ ਆਪਸ਼ਨਸ ਦੀਏ, ਔਰ ਉਨ੍ਹੋਂਨੇ ਅਕਾਊਂਟਿੰਗ ਦੇ ਕੋਰਸ ਪੇ ਇਨਰੋਲ ਕਰਾ ਹਸਬੈਂਡ ਵਾਈਫ ਦੋਨੋਂ ਨੇ। ਐਂਡ ਦੈਨ ਯੂ ਨੋ ਹਮਾਰੀ ਫੀਸ ਤੋਂ ਬਾਅਦ ਮੇਂ 199 ਕਹਿ ਰਹੇ ਥੇ, ਫੀਸ ਬੜਾ ਦੋ ਆਪਣੀ, ਇਤਨੇ ਤੋਂ ਬਹੁਤ ਕਮ ਪੈਸੇ ਲੇਤੇ ਹੋ ਆਪ, ਮੈਂ ਕੰਮ ਮੱਤ ਦੋ ਮੈਂ ਆਪ ਅਭੀ ਤੋ ਵੀ ਖੁਸ਼ ਹੈ। ਬਸ ਯਹੀ ਹੈ, ਲਾਈਕ ਲੋਕ ਬਲੈਸਿੰਗ ਦੇਤੇ, ਸਾਥ ਮੇਂ ਉਨਕਾ ਕਾਮ ਵੀ ਹੋਤਾ ਹੈ, ਰੈਫਰੈਂਸ ਸੇ ਬੜੇ ਕਲਾਇੰਟ ਆਤੇ ਹੈ। ਆਜ ਆਪਕਾ ਆਜ ਕਾਮ ਹੁਆ, ਆਪ ਆਪਣੇ ਫਾਦਰ ਸਾਹਿਬ ਕੋ ਕੱਲ ਲੈ ਕੇ ਆਏਂਗੇ, ਅਗਲੇ ਪੜੋਸੀ ਕੋ ਲੈ ਕੇ ਆਏਂਗੇ, ਰਾਈਟ? ਐਸਾ ਚੀਜ਼ ਹੈ, ਆਪ ਅਭੀ ਵੀ ਆਜ ਕੇ ਟਾਈਮ ਵੀ ਆਪ ਇਨਰੋਲ ਕਰ ਸਕਤੇ ਹੈ ਗਵਰਨਮੈਂਟ ਫੰਡਡ ਪ੍ਰੋਗਰਾਮਸ ਮੇਂ। ਹੈਵਿਟੀ ਸੇ 100,000 ਕੀ ਫੰਡਿੰਗ ਆਪਣੇ ਅਕਾਊਂਟ ਮੇਂ ਹਾਸਿਲ ਕਰ ਸਕਤੇ ਹੈ, ਜਿਸਕਾ ਮੇਜਰ ਹਿੱਸਾ ਗ੍ਰਾਂਟਸ ਹੈ ਆਜ ਕੀ ਰੇਟ ਮੇਂ। 27 ਦਿਨ ਬਾਅਦ ਗ੍ਰਾਂਟ ਗਵਰਨਮੈਂਟ ਕੱਟ ਕਰ ਰਹੀ ਹੈ, ਬੰਦ ਕਰ ਰਹੀ ਹੈ, ਇਸ ਲਈ ਇਤਨੀ ਅਵੇਅਰ।
0: ਅੱਛਾ, ਓਨਲੀ 27 ਡੇ ਰਹਿ ਗਏ, 27 ਦਿਨਾਂ ਬਾਅਦ ਗ੍ਰਾਂਟ ਨਹੀਂ ਮਿਲਣੀ?
5: ਬਿਲਕੁਲ ਜੀ, ਜੋ ਉਸ ਕੇ ਬਾਅਦ ਜੁਆਇਨ ਕਰੇਗੇ ਉਨਕੋ ਨਹੀਂ ਮਿਲਣੀ, ਲੋਨ ਮਿਲੇਗਾ ਲੋਨ।
0: ਨਾਗਪਾਲ ਸਰ, ਇਹ ਦੱਸੋ ਕਿ ਐਲੀਜੀਬਿਲਟੀ ਕੀ ਹੈ ਇਸ ਪ੍ਰੋਗਰਾਮ ਦੀ, ਐਂਡ ਕਦੋਂ ਤੱਕ ਵੈਲਿਡ ਆ ਇਹ ਸਕਿੱਲ ਡਿਵੈਲਪਮੈਂਟ ਦੀ ਫੰਡਿੰਗ?
5: ਦੇਖੀ ਜੀ, ਕੈਨੇਡਾ ਕੀ ਪੀਆਰ ਲੈਤੇ ਰਹਤੇ ਬਾਲ ਸਫੇਦ ਹੋ ਜਾਤੇ ਹੈ, ਇਤਨੀ ਹਾਰਡ ਹੈ।
0: ਸਫੇਦ ਨਹੀਂ ਹੁੰਦੇ ਜੀ, ਇੱਥੇ ਤੁਸੀਂ ਗਲਤ ਹੋ, ਉੱਡੀ ਜਾਂਦੇ ਆ,
5: ਇਨਕਮ ਕਮ ਹੈ। ਮਤਲਬ ਆਮ ਆਦਮੀ ਜਿਸਕੀ ਇਨਕਮ $70,000 ਸੇ ਕਮ ਹੈ, ਨੋਟਿਸ ਆਫ ਅਸੈਸਮੈਂਟ ਪੇ, ਜੈਸੇ ਸੈਲਫ ਇੰਪਲੋਇਡ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ ਹੈ, ਆਪਕੋ ਇਸਕਾ ਬੈਨੀਫਿਟ ਹੈ। ਏਜ ਲਿਮਿਟ ਕੁਛ ਹੈ ਨਹੀਂ, ਆਪ 75 ਕੇ ਹੈ, 30 ਈਅਰਸ ਕੇ, ਡਜ਼ਨਟ ਮੈਟਰ। ਆਪਕਾ ਕ੍ਰੈਡਿਟ ਸਕੋਰ 5 ਵੀ ਹੈ, 0 ਵੀ ਹੈ, ਤਬ ਵੀ ਆਪ ਐਲੀਜੀਬਲ ਹੈ। ਕਾਲ ਕਰੇ, ਅਸੈਸਮੈਂਟ ਕਰਾਏ, 30 ਸੇ 100,000 ਦੀ ਫੰਡਿੰਗ ਮੇਰੇ ਨਹੀਂ ਆਪਣੇ ਅਕਾਊਂਟ ਮੇਂ ਹਾਸਿਲ ਕਰੇ, ਜਿਸਕਾ ਆਧਾ ਹਿੱਸਾ ਤੋ ਗ੍ਰਾਂਟ ਹੈ ਆਜ ਕੀ ਡੇਟ ਮੇਂ।
0: ਇਹ ਜੋ ਪੈਸੇ ਹੁੰਦੇ ਆ ਜਿਹੜੇ ਗ੍ਰਾਂਟ ਲਈ ਮਿਲਦੇ ਆ ਨਾਗਪਾਲ ਸਰ, ਇਹ ਬੰਦਾ ਕਿਤੇ ਵੀ ਲਾ ਸਕਦਾ ਜਾਂ ਹਿਸਾਬ ਦੇਣਾ ਪੈਂਦਾ ਗਵਰਨਮੈਂਟ ਨੂੰ ਕਿ ਜਿਹੜੀ ਗ੍ਰਾਂਟ ਆ, ਮੰਨ ਲਓ $50,000 ਜਿਹੜਾ ਮੈਂ ਵਾਪਸ ਨਹੀਂ ਕਰਨਾ, ਉਹ ਮੈਂ ਭਾਈ ਘੁੰਮ ਫਿਰ ਸਕਦਾ ਜਾਂ ਉਹ ਸਪੈਸ਼ਲ ਮੈਂ ਸਟੱਡੀ 'ਤੇ ਲਾਉਣਾ ਜਾਂ ਮੈਂ ਕਿੱਥੇ ਲਾਉਣਾ, ਉਹਦੀ ਕੋਈ ਹੁੰਦੀ ਇੱਦਾਂ ਦੀ ਬਾਉਂਡਰੀਜ਼?
5: ਸਟੱਡੀ 'ਤੇ ਲਗਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਗਵਰਨਮੈਂਟ ਹੀ ਸਟੱਡੀ ਦੀ ਫੀਸ ਪੇ ਕਰਤੀ ਹੈ। ਮਤਲਬ ਗਵਰਨਮੈਂਟ ਜੋ ਪੈਸੇ ਡਿਸਬਰਸ ਕਰ ਰਹੀ ਹੈ ਤੋ ਉਹ ਕਾਲਜ ਕੋ ਦੇ ਰਹੀ ਹੈ ਸਾਥ ਮੇਂ ਪੈਸੇ, ਆਪਕੋ ਅਲੱਗ ਸੇ ਆਪਕੇ ਪੈਸੇ ਦੇ ਰਹੀ ਹੈ।
0: ਯੂਰਪ ਦਾ ਲੈ ਕੇ ਘੁੰਮ ਕੇ ਵੀ ਆ ਸਕਦੇ?
5: ਬਿਲਕੁਲ ਜੀ, ਲੇਕਿਨ 28 ਦਿਨ
0: ਬਿਲਕੁਲ ਜੀ। ਯੂਨੀ ਗਲੋਬਲ ਐਡਵਾਈਜ਼ਰੀ 437-264-3175 4672643175। ਨਾਗਪਾਲ ਸਰ, ਕਿੰਨੀ ਕੁ ਫੰਡਿੰਗ ਬਣ ਜਾਂਦੀ ਹੈ ਜੇ ਮੰਨ ਲਓ ਕਿ ਜੇ 5 ਫੈਮਿਲੀ ਉਹ 5 ਆ, ਅਤੇ ਨਾਲ ਦੀ ਨਾਲ ਜਿਹੜੀ ਫੰਡਿੰਗ ਆਊਗੀ ਇਹ ਸਿੱਧੀ ਕਲਾਇੰਟ ਦੇ ਅਕਾਊਂਟ 'ਚ ਆਊ ਜਾਂ ਪਹਿਲਾਂ ਤੁਹਾਡੇ ਆਊਗੀ, ਫਿਰ ਉੱਥੋਂ ਘੁੰਮ ਕੇ ਥੋੜ੍ਹੀ ਜਿਹੀ ਕੱਟ ਹੋ ਕੇ ਉੱਧਰ? ਐਂ ਤਾਂ ਨਹੀਂ ਆਊਗੀ ਇਹਦੇ ਵਿੱਚ ਕੋਈ ਕੈਚ ਤਾਂ ਨਹੀਂ?
5: ਹਮ ਇੱਕ ਜ਼ਰੀਆ ਹੈ ਬਸ, ਆਪਣੇ ਆਪਣਾ ਆਪਣੇ 4-5 ਡਿਟੇਲ ਮੰਗੇਂਗੇ ਹਮ, ਆਪਕਾ ਐਨੋ 2024 ਦਾ ਕਿੰਨਾ ਇਨਕਮ ਉਸਮੇ, ਲਾਈਨ 15,000, ਆਪਕੇ ਬੱਚੇ ਕਿੰਨੇ, ਅਗਰ ਆਪ ਮੈਰਿਡ ਆ ਔਰ ਆਪ ਮੈਰਿਡ ਹੈ ਕਿ ਨਹੀਂ ਹੈ, ਮਤਲਬ ਇਹ ਚੀਜ਼ ਔਰ ਆਪਕਾ ਸਿਸਟਮ ਮੇਂ ਡਾਲੇਂਗੇ ਨੰਬਰਸ, ਆਪਕੋ ਬਤਾਏਂਗੇ ਜਿਤਨੀ ਗ੍ਰਾਂਟ ਬਣਤੀ ਹੈ। ਫੈਮਿਲੀ 5 ਕੀ ਜੈਸੇ ਗ੍ਰਾਂਟ ਬਣਤੀ $50,000 ਲੋਨ ਬਣਤਾ ਹੈ $50,000 ਅਗਰ ਆਪਕੇ 3 ਬੱਚੇ ਹੈ।
0: ਸੋ ਇਹ ਤਾਂ ਨਹੀਂ, ਆਈ ਥਿੰਕ ਨਾਗਪਾਲ ਸਰ ਮਾਫ ਕਰਨਾ ਮੈਂ ਥੋੜਾ ਇੰਟਰਪਟ ਕੀਤਾ, ਇਹ ਤਾਂ ਨਹੀਂ ਕਿਤੇ ਜੇ ਮੰਨ ਲਓ ਕਿ ਮੇਰਾ ਹੁਣ $1,00,000 ਬਣ ਗਿਆ ਤੇ ਤੁਸੀਂ ਕਹੋ ਕਿ ਨਹੀਂ ਭਾਈ ਹੁਣ ਮੈਂ 599 ਨਹੀਂ, ਹੁਣ ਤਾਂ ਮੈਂ 2,000 ਫੀਸ ਲਾਊਂਗਾ, ਇਦਾਂ ਤਾਂ ਨਹੀਂ ਕਿ ਕੋਈ ਫਿਕਸ ਹੀ ਫੀਸ ਤੁਹਾਡੀ 199 ਤੇ 599?
5: ਯੇ ਸ਼ੋ ਕਮ ਸੇ ਕਮ ਅਭੀ ਸੁਣ ਰਹੇ ਹੋਗੇ ਨਾ, 500 ਕਲਾਇੰਟ ਉਸਮੇ ਸੇ ਰਿਟੇਨ ਹੋਗੇ ਅਭੀ ਸੁਣ ਰਹੇ ਹੋਗੇ ਇਸ ਟਾਈਮ ਹੈ ਨਾ, ਤੋ ਅਬ ਤੱਕ ਸ਼ੋਰ ਮਤ ਜਾਤਾ, ਇਹ 530 ਕੀ ਲਾਈਨ ਤਾਂ ਖੁੱਲੀ ਰਹਤੀ ਪੂਰੇ ਟਾਈਮ
0: ਜੀ। ਬਿਲਕੁਲ,
5: ਇਹ ਕੋ ਤੋ ਲਾਲਚ ਹੈ ਨਹੀਂ, ਸਟਾਫ ਵੀ ਸਿੱਧਾ ਸਾ ਹੈ, ਹਮੇ ਕੋਈ ਪੈਸੇ ਕਾ ਲਾਲਚ ਨਹੀਂ ਹੈ। ਕਾਮ ਹੋਣੇ ਕੇ ਬਾਅਦ ਹਮ ਪੈਸੇ ਲੇਤੇ 199 ਜਾਂ $499, ਆਜ ਐਸੇ ਅਰਾਊਂਡ 10-12 ਬੰਦੋ ਕੇ ਅਕਾਊਂਟ ਫੰਡਿੰਗ ਗਿਰੀ ਹੈ
0: ਅੱਜ। ਸੋ ਅੱਜ ਕਿੰਨੇ ਪੈ ਅੱਜ ਕਿੰਨੇ ਪੈਸੇ ਵੰਡੇ ਤੁਸੀਂ ਅੱਜ, ਲੈ ਇਹ ਦੱਸੋ।
5: ਮੈਨੇ ਨਹੀਂ, ਮੈਂ ਤੋ ਜ਼ਰੀਆ ਹਾਂ, ਹਮ ਜ਼ਰੀਆ ਹੈ, ਹਾਂ ਗਵਰਨਮੈਂਟ ਨੇ 10-12 ਬੰਦੋ ਕੋ ਅਪਰੂਵ ਕਰਕੇ ਵੇ ਖਾਤੇ ਮੇਂ ਫੰਡਿੰਗ ਡਾਲੀ ਹੈ। ਉਸਮੇ ਸੇ ਹਮਾਰੀ ਛੋਟੀ ਸੀ ਚੀਜ਼ ਹੈ ਜੋ ਕਾਮ ਹੋਣੇ ਕੇ ਬਾਅਦ ਲੋਗੋਂ ਨੇ ਆਪਣੀ ਇਮਾਨਦਾਰੀ ਸੇ ਦੇਣੀ ਹੋਤੀ, ਕਿਤਨੀ? $200 ਜਾਂ $500, ਵੋ ਉਨਮੇ ਸੇ ਉਨਹੋਂ ਨੇ ਦੇ ਦੀ 8 ਬੰਦੋਂ ਨੇ, दो तीन ने भी फोन नहीं उठाया, तो मतलब वो उनकी ईमानदारी धकमगा सकती हमारी ही तो बात नहीं, हमारी तो बात ही ईमानदारी की।
0: लगभग सर मान लो थोड़े को दस क्लाइंट आते अज तो अपनी असैसमेंट करवाते हैं, तो उन्होंने गरंटी होंगी है कि दसा का ही काम हो जाओ या होंगे
5: क्वेश्चन है?
0: हाँ जी
5: बहुत बढ़िया क्वेश्चन है, क्वेश्चन तो मेरे को मतलब बड़ा मजा आएगा आंसर देने में। ओके अब इसमें क्या चीज है कि ये कोई बैंक तो है नहीं,
0: मेनू नहीं मजा आना ज्यादा टाइम लगना मेरे को टाइम घट जी आओ
5: बैंक तो है नहीं है जी, ना आपका क्रेडिट स्कोर लगता है
0: जी,
5: ना इसमें लगता है कितने घर है, यहाँ एक घर है दो घर है
0: हाँ?
5: उल्टा इसमें आपके पास नोटिस और असेसमेंट लगता है और आपके बच्चों के बर्थ सर्टिफिकेट या छोटे मोटे डॉक्यूमेंट्स लगते हैं
0: जी।
5: भाई गवर्नमेंट पे डेटा पहले से उसमें सेटिंग तो कर नहीं सकते कुछ
0: हाँ?
5: एडिटिंग गवर्नमेंट को तो होगा एडिटिंग करके, आपको कैच ही नहीं, कोई कमीशन नहीं, कोई परसेंटेज नहीं है, क्लाइंट के अकाउंट में फंडिंग आती है। अब इसमें क्या कहते हैं, इसमें अप्रूवल रेट अब मानो के 98% है।
0: 98% सो मतलब जे थोड़े को 10 आ रहे हैं तो उन्होंने 9 या 8 फैमिलीज नु फंडिंग मिलती है।
5: मैं देखो झूठ नहीं बोल रहा, अगर 10 आ रहे तो 9.5 बंदों को फंडिंग मिलती है। अब एक जरूरी चीज है,
0: अच्छा आधा बंदा भी, आधा भी होता बंदा सो रेटिंग अच्छी है, तुसी कहने दा मतलब है कि ऑलमोस्ट ऑलमोस्ट जे थोड़ी गारंटी आ कि जे तुसी चले गए हो तो तुसी लेके कुछ ना कुछ सरकार गवर्नमेंट तो आओगे, स्किल डेवलप करवाओगी करवाओगी गवर्नमेंट जे तुसी इंटर कर रहे हो तो।
5: बिल्कुल ये चीज है, और ऐसा नहीं कि कल फंड आज ज्वाइन करा कल फंडिंग आएगी ना, 60 डेज एवरेज टाइम है, किसी का 40 में हो जाता है, किसी का 70 में हो जाता है, अब पेशेंस लूज नहीं करनी होती।
0: सो बहुत परिवार सानू सुन रहे हैं, बहुत सारिया फैमिली सुन रही हैं, तुसी जे फंडिंग लेनी है, स्किल डेवलप करना चाहते हो, पढ़ के अपने स्किल डेवलप करना चाहते हो, लेबर जैब तो खड़ा छुड़ाना चाहते हो, तो यूनी ग्लोबल एडवाइजरी थोड़ा गवर्नमेंट तो ग्रांट्स दे लैके दे रही है, 7 साल तो कंसल्टेंट ही कर रही है, ये सिर्फ एजुकेशन नाल, होर कोई लोन इधर उधर दी गल्लां नहीं करदे, सिर्फ एजुकेशन नाल डील करदे आ। तुसी जे ग्रांट्स लेनी है तो यूनी ग्लोबल एडवाइजरी नाल राबता करो। नागपाल सर 3 वारी नंबर दे दो जी,
5: नंबर जी है 437-264-3175 437-264-3175 तुसी हुणे भी ऐसी कॉल कर सकते, आप हमें अभी भी कॉल कर सकते हैं 437-264-3175 437-264-3175
0: बहुत शुक्रिया जी, 437-264-3175 हुणे कॉल कर लियो ते नागपाल सर उन्होंने ते फिर थोनों देखो लखन डॉलर किदा थोड़े अकाउंट दे विच डिग दिया। बहुत शुक्रिया सर, थैंक यू सो मच,
5: थैंक यू
3: भाई। अटारा कड्डी कौन आउंदे आ, ए थन्ने वाले मुंडे आ, हुण लगन गिया रौनक
0: थोड़ा जिहा फ्राइडे मना लिए ना, आप गल्लां सीरियस करन लग गए। नव एयर कंफर्ट तो संधु साहब साडे नाल लाइन ते ने, 0762 लाइन ते ने, साडे प्राउड स्पॉन्सर गुरजीत सूरी जी भी लाइन ते ने, बस हुणे कर दिया रबता। हाय हाय क्या बात है।

0: ਕਿਆ ਬਾਤ ਹੈ ਜੀ। 905-673-3337 ਇੱਦਾਂ ਜ਼ਿੰਦਗੀ ਜਿਉਂ ਕਰੋ ਯਾਰ, ਕਹਿੰਦੇ ਰਹਿ ਗਿਆ ਸੋ ਰਹਿ ਗਿਆ, ਲੈ ਗਿਆ ਸੋ ਲੈ ਗਿਆ, ਜ਼ਿੰਦਗੀ ਜਿਉਣ ਦੇ ਆਨੰਦ ਨੂੰ ਕੋਈ ਜਾਂਦਾ ਮਾਣ ਕੇ, ਕੋਈ ਘੱਟਾ ਛਾਣ ਕੇ, ਮਸਤੀ 'ਚ ਮਸਤ ਮਕਾਉਂਦੇ ਜਾਂਦੇ ਪੰਧ ਨੂੰ। 905-673-3337 ਬਹੁਤ ਸਾਰੀਆਂ ਕਾਲਸ ਆ ਅਤੇ ਲੰਬੇ ਸਮੇਂ ਤੋਂ ਹੋਲਡ ਆ, ਪਹਿਲਾਂ ਦੋ ਕਾਲ ਲਾਵਾਂਗੇ, ਉਸ ਤੋਂ ਬਾਅਦ ਫਿਰ ਚੱਲਾਂਗੇ ਗੁਰਜੀਤ ਕੌਰ ਸੂਰੀ ਹੋਣਾ ਵੱਲ ਅਤੇ ਇੰਸ਼ੋਰੈਂਸ ਦੇ ਬਾਬਤ ਸੋ ਨਾਲ ਗੱਲਬਾਤ ਕਰਾਂਗੇ। ਜੀ ਸਰ, ਸਤਿ ਸ਼੍ਰੀ ਅਕਾਲ, 0762 ਤੁਸੀਂ ਆਉਂਦੇ ਰਹੋ। ਦੇਖੋ ਤੁਸੀਂ ਮੈਨੂੰ ਕਲੀਅਰ ਕਰੋ, ਆਪਣਾ ਆਨਸਰ ਕਲੀਅਰ ਕਰੋ, ਕੁਐਸਚਨ ਕਲੀਅਰ ਕਰੋ ਪਹਿਲਾਂ।
1: ਕੁਐਸਚਨ ਮੇਰਾ ਇਹ ਹੈ, ਕੋਈ ਸਕਿੱਲ ਨਹੀਂ, ਜਸਟ ਫੰਡਿੰਗ ਰਿਸੀਵ ਕਰਕੇ ਫੰਡਿੰਗ ਪਰਸਨਲ ਯੂਜ਼ ਲਈ ਹੈ। Nothing by skills, it nothing. It just like jidda sabzi mandi ch hoka dende ekna de rahe hai jinna nu zarurat hegi hai, education hegi hai, they can apply their own loan.
0: Definitely jinna nu nahi load bilkul na lao, it's sirf educational funding assi strictly kehne ha, sirf educational funding aa nahi leni chahidi.
1: Like jidda encourage kar rahe hai, you know, is a
0: ਬਿਲਕੁਲ ਦੇਣੀ ਚਾਹੀਦੀ ਹੈ ਜੀ, ਔਰ ਮੈਨੂੰ ਲੱਗਦਾ ਮਿਲਦੀ ਵੀ ਆ। ਇਹ ਤਾਂ ਹਰ ਸਟੂਡੈਂਟ ਲਈ ਜੀ, ਵਾਲੇ ਦੇ ਲਈ ਇਹ ਗੌਰਮੈਂਟ ਦੀ ਫੰਡਿੰਗ ਆ, ਕੋਈ ਪ੍ਰਾਈਵੇਟ ਲੋਨ ਨਹੀਂ ਆ। ਜੇ ਤੁਸੀਂ ਨਹੀਂ ਪੜ੍ਹਦੇ ਤਾਂ ਤੁਹਾਨੂੰ ਸਾਰਾ ਲੋਨ ਦੇਣਾ ਪੈਣਾ ਹੈ, ਇਹ ਵੀ ਨਾਲ ਕਨਫਰਮ ਹੈ। ਜੇ ਤੁਸੀਂ ਨਹੀਂ ਪੜ੍ਹਦੇ, ਤੁਸੀਂ ਐਲੀਜੀਬਲ ਨਹੀਂ ਹੁੰਦੇ, ਤੇ ਸਾਰੀ ਗ੍ਰਾਂਟ ਲੋਨ ਦੇ ਵਿੱਚ ਕਨਵਰਟ ਹੋ ਜਾਣੀ, ਜਿਹੜੀ ਤੁਹਾਨੂੰ ਭਰਨੀ ਪੈਣੀ। ਜੀ ਬਿਲਕੁਲ ਜੀ, ਅੱਜ ਕੱਲ੍ਹ ਤਾਂ ਵੱਡੀਆਂ ਵੱਡੀਆਂ ਮੈਮ, ਅੱਜ ਕੱਲ੍ਹ ਤਾਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਵੀ ਘਰੇ ਬਹਿ ਕੇ ਪੜ੍ਹਾ ਰਹੀਆਂ। ਸੋ ਵੀ ਕੈਨ ਨਾਟ ਸਟੋਪ ਦ ਗਵਰਮੈਂਟ ਰੂਲਸ, ਇਹ ਗਵਰਮੈਂਟ ਦੇ ਰੂਲ ਆ। ਆਪਾਂ ਇਹਦੇ ਵਿੱਚ ਸਾਰੇ ਜਾਣੇ ਕਹੀਏ ਤੇ ਅਫਕੋਰਸ ਕਰ ਸਕਦੇ ਹਾਂ। ਇਹ ਤਾਂ ਦੇਖੋ ਹੁਣ ਗੌਰਮੈਂਟ 'ਚ ਐਡੇ ਐਡੇ ਵੱਡੀਆਂ ਯੂਨੀਵਰਸਿਟੀ ਆ, ਕਾਲਜ ਆ, ਵਾਟਰਲੂ ਆ ਗਿਆ, ਮੇਰਾ ਬੇਟਾ ਯੂਨੀਵਰਸਿਟੀ ਜਾਂਦਾ ਐਗਜ਼ਾਮਪਲ, ਅਤੇ ਉਹ ਵੀ ਘਰੇ ਬਹਿ ਕੇ ਪੜ੍ਹਦਾ। ਓਕੇ, ਸੋ ਪ੍ਰੈਜੈਂਟੇਸ਼ਨ, ਤੁਹਾਨੂੰ ਪ੍ਰੈਜੈਂਟੇਸ਼ਨ ਤੋਂ ਇਸ਼ੂਜ਼ ਹੈ ਨੇ ਤੋਂ?
1: ਆਫ ਕੋਰਸ, ਦ ਵੇ, ਓਕੇ, ਤੁਸੀਂ ਇੰਨੀ ਮਨੀ ਲੈ ਲਓ, ਇਦਾਂ ਹੋ ਜਾਂਦਾ, ਦੇ ਵੇ ਪ੍ਰੈਜੈਂਟ, ਯੂ ਨੋ, ਦ ਵੇ ਦੇ ਪ੍ਰੈਜੈਂਟ, ਲਾਈਕ ਜਿੱਦਾਂ ਵੀ ਤੁਸੀਂ ਪੈਸੇ ਲਓ, ਫੰਡ ਪਾਓ, ਔਰ ਦੈਟਸ ਆਲ।
0: ਆਪਾਂ ਇਸ ਤੇ ਵੀ ਗੱਲਬਾਤ ਕਰ ਲਾਂਗੇ ਕਿਸ ਦਿਨ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਇਸ ਤੇ ਗੱਲਬਾਤ ਕਰਾਂਗੇ। 905-673-3337 ਜੀ। ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
2: ਚੁਟਕੀ
0: ਬਹੁਤ ਸੋਹਣੀ ਮਾਰਦੇ ਤੁਸੀਂ, ਚੁਟਕੀਆਂ ਆ ਗਿਆ, ਹੁਣ ਚੁਟਕੀਆਂ ਹੀ ਵੱਜਣੀਆਂ। ਸੰਧੂ ਸਾਹਿਬ,
2: ਪ੍ਰਭ ਜੀ, ਦੇਖੋ ਮੈਂ ਤਾਂ ਕੀ ਦੱਸ, ਪ੍ਰੋਗਰਾਮ ਐਵਰੀ ਸਾਨੂੰ ਪਤਾ ਨੀ ਹੁੰਦਾ, ਮੈਂ ਉਹ ਪ੍ਰੋਫੈਸਰ ਨਹੀਂ, ਮੈਂ ਗੱਲ ਕਲੀਅਰ ਨਹੀਂ ਕਰ ਸਕਦਾ
0: ਜੀ।
2: ਗਵਰਨਮੈਂਟ ਦੇ ਬਹੁਤ ਸਾਰੇ ਪ੍ਰੋਗਰਾਮ ਹੈ, ਕਿਉਂਕਿ ਸਾਨੂੰ ਸਕਿੱਲਸ ਨੀਡ ਵੀ ਚਾਹੀਦੀ ਆ, ਫੰਡਿੰਗ ਵੀ ਕਰਦੇ ਆ, ਜਿਵੇਂ ਕਿ ਬਹੁਤ ਸਾਰੇ ਇੱਥੇ 10,000 ਡਾਲਰ ਦੀ ਸਾਡੇ ਇੱਥੇ ਐਟਕ ਇੰਸੂਲੇਸ਼ਨ ਤੇ ਆ, ਰਿਬੇਟ ਪ੍ਰੋਗਰਾਮ ਚੱਲ ਰਿਹਾ, ਬਹੁਤ ਕੁਝ ਚੱਲ ਰਿਹਾ ਇੱਥੇ, ਆਪਾਂ ਨੂੰ ਮਿਸ ਗਾਈਡ ਨਾ ਕੋਈ ਕਰੇ। ਮੈਂ ਇਹ ਵਾਅਦਾ ਕਰਦਾ ਕਿ ਤੁਸੀਂ ਕੋਈ ਵੀ ਸੋਚਾ ਕਾਲ ਕਰੇ, ਪਰ ਬਹੁਤ ਸਾਰੇ ਪ੍ਰੋਗਰਾਮ ਗਵਰਨਮੈਂਟ ਦੀ ਚਾਹੁੰਦੀ ਆ ਕਿ ਸਕਿੱਲ ਟ੍ਰੇਡ ਆਵੇ। ਅੱਜ ਦੀ ਡੇਟ ਚ ਕੋਈ ਵੀ ਕੈਨੇਡੀਅਨ ਬੋਰਨ ਬੱਚਾ ਸਕਿੱਲ ਚ ਨਹੀਂ ਹੈ।
0: ਮੈਂ ਪ੍ਰੋਬਲਮ ਤੇ ਇਹੀ ਆ, ਸਾਨੂੰ ਅਸੀਂ ਨੁਕਸ ਕੱਢਣ ਚ ਬਿਜ਼ੀ ਆ ਨਾ, ਅਸੀਂ ਸਾਨੂੰ ਲੱਗਦਾ ਕਿ ਸਾਰੀਆਂ ਕਮਿਊਨਿਟੀਆਂ ਜੇ ਲਈ ਜਾਣ, ਪਰ ਸਾਨੂੰ ਸਾਡੀ ਕਮਿਊਨਿਟੀਆਂ ਤੋਂ ਪ੍ਰੋਬਲਮ ਆ। ਸਾਨੂੰ, ਅਸੀਂ ਇਸ ਚੀਜ਼ ਨੂੰ ਹਮੇਸ਼ਾ ਕਹਿੰਦੇ ਹਾਂ ਕਿ ਜੇ ਕੋਈ ਗਲਤ ਆ ਤਾਂ ਅਫਕੋਰਸ ਗਲਤ ਆ, ਪਰ ਅਸੀਂ ਇਹਨਾਂ ਨੇ ਕਿ ਸਾਰਿਆਂ ਨੂੰ ਕਹੀ ਜਾਈਏ ਕਿ ਸਾਰੇ ਗਲਤ ਆ। ਚਲੋ ਸੰਧੂ ਸਾਹਿਬ, ਐਂ ਕਰਦੇ ਹਾਂ ਆਪਾਂ ਫੰਕਸ਼ਨ ਵਾਲੀ ਗੱਲ ਕਰਦੇ ਹਾਂ, ਅੱਜ ਵੀਕਐਂਡ ਆ, ਅੱਜ ਆਪਾਂ ਫੇਰ ਕਿਸ ਦਿਨ ਇਸ ਮੁੱਦੇ ਤੇ ਗੱਲਬਾਤ ਕਰਾਂਗੇ। ਤੁਸੀਂ ਸੁਣਾਓ, ਅੱਜ ਵੀਕਐਂਡ ਮਨਾ ਰਹੇ ਹੋ? ਗਜ਼ਲਾਂ, ਤੁਸੀਂ ਮੈਨੂੰ ਲੱਗਦਾ ਤੁਹਾਡੇ ਅੰਦਰ ਥੋੜੀ ਜਿਹੀ ਗਜ਼ਲ ਗਈ ਆ, ਕਵਿਤਾ ਗਈ ਅੰਦਰ, ਤਾਂ ਹੀ ਗਜ਼ਲ ਬਾਹਰ ਆ ਰਹੀ ਆ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਬਹੁਤ ਸਾਰੀਆਂ ਕਾਲਸ ਆ, ਪਰ ਹੁਣ ਸਭ ਤੋਂ ਪਹਿਲਾਂ ਕਾਲ ਲਈਏ ਗੁਰਜੀਤ ਕੌਰ ਸੂਰੀ, ਆਲ ਕਾਇੰਡ ਇੰਸ਼ੋਰੈਂਸ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਇੰਸ਼ੋਰੈਂਸ ਦੇ ਬਾਬਤ ਸੁਨੇਹਾ ਲੈਂਦੇ ਹਾਂ, ਫਿਰ ਜੁੜਦੇ ਹਾਂ ਤੁਹਾਡੇ ਨਾਲ। ਸਾਰੀਆਂ ਕਾਲ ਤੁਸੀਂ ਹੋਲਡ ਰੱਖਿਓ, 905-673-3337 ਸਾਡੇ ਪ੍ਰਾਊਡ ਸਪੋਂਸਰ ਲਿਵਾਨਾ ਵੈਲਨੈਸ ਸਪਾ, 25 ਮਿੰਟ ਤੋਂ ਹੋਲਡ ਤੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਪਰ ਪਹਿਲਾਂ ਗੁਰਜੀਤ ਕੌਰ ਸੂਰੀ ਉਹਨਾਂ ਨਾਲ ਗੱਲਬਾਤ ਕਰਾਂਗੇ। ਗੁਰਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ।
3: ਸਤਿ ਸ੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਗੱਲ ਤੇ ਅੱਜ ਮੈਂ ਕੋਈ ਹੋਰ ਕਰਨੀ ਸੀ, ਬਟ ਤੁਹਾਡੀ ਜਿਹੜੀ ਹੁਣ ਚੱਲ ਰਹੀ ਹੈਗੀ ਆ ਕਿ ਗਵਰਨਮੈਂਟ ਦੇ ਜਿਹੜੇ ਬੈਨੀਫਿਟ ਆ ਜਾਂ ਗਵਰਨਮੈਂਟ ਦੇ ਪ੍ਰੋਗਰਾਮ, ਬਹੁਤ ਸਾਰੇ ਗਵਰਨਮੈਂਟ ਦੇ ਚੰਗੇ ਪ੍ਰੋਗਰਾਮ ਵੀ ਹੈਗੇ ਆ ਜਿਹਨਾਂ ਦਾ ਸਾਡੇ ਲਿਸਨਰ ਜਿਹੜਾ ਹੈਗਾ ਬੈਨੀਫਿਟ ਲੈ ਸਕਦੇ ਹੈਗੇ ਆ। ਹੁਣ ਜਦੋਂ ਬੱਚਿਆਂ ਦੀ ਗੱਲ ਚੱਲੀ ਆ, ਐਜੂਕੇਸ਼ਨ ਦੀ ਗੱਲ ਚੱਲੀ ਆ, ਤੇ ਉੱਥੇ RESP ਇੱਕ ਬੈਸਟ ਟੂਲ ਹੈਗਾ ਕਿ ਜਿਹਨਾਂ ਦੇ ਬੱਚੇ ਛੋਟੇ ਆ, ਨਿਊ ਬੋਰਨ ਬੇਬੀ ਹੈਗੇ ਆ, ਜਾਂ ਜਿਹਨਾਂ ਨੇ ਹਜੇ ਤੱਕ ਆਪਣੇ ਬੱਚਿਆਂ ਦਾ ਜਿਹੜਾ ਹੈਗਾ ਕਿ RESP ਦਾ ਪਲਾਨ ਓਪਨ ਨਹੀਂ ਕੀਤਾ ਹੈਗਾ। ਚਾਈਲਡ ਟੈਕਸ ਬੈਨੀਫਿਟ ਦੇਖੋ ਹਰ ਪੇਰੈਂਟਸ ਨੂੰ ਆਉਂਦੇ ਆ, ਜੇ ਉਹਦੇ ਵਿੱਚੋਂ ਹੀ ਆਪਾਂ ਕੁਝ ਨਾ ਕੁਝ ਮਨੀ ਸੇਵ ਕਰਦੇ ਹਾਂ ਬੱਚਿਆਂ ਦੀ ਹਾਇਰ ਐਜੂਕੇਸ਼ਨ ਦੇ ਲਈ, ਤੇ ਗਵਰਨਮੈਂਟ ਸਾਨੂੰ ਉਹਦੇ ਉੱਪਰ 20% ਦੀ ਗ੍ਰਾਂਟ ਦਿੰਦੀ ਹੈਗੀ ਹੈ ਜਿੰਨੀ ਤੁਸੀਂ ਕੰਟਰੀਬਿਊਸ਼ਨ ਕਰਦੇ ਹੋ। ਮਿਨੀਮਮ $25 ਤੋਂ ਪਲਾਨ ਸਟਾਰਟ ਕਰ ਸਕਦੇ ਹੋ ਤੇ ਮੈਕਸੀਮਮ $210 ਤੱਕ ਤੁਸੀਂ ਉਹਦੇ ਵਿੱਚ ਕੰਟਰੀਬਿਊਟ ਕਰ ਸਕਦੇ ਆ। ਪਲੱਸ ਤੁਹਾਡੀ ਕੰਟਰੀਬਿਊਸ਼ਨ ਦੇ ਉੱਪਰ, ਗਵਰਨਮੈਂਟ ਦੀ ਗ੍ਰਾਂਟ ਦੇ ਉੱਪਰ ਤੁਹਾਨੂੰ ਕੰਪਾਊਂਡ ਇੰਟਰਸਟ ਮਿਲਦਾ ਜਿਹਦੇ ਨਾਲ ਤੁਹਾਡੀ ਮਨੀ ਗਰੋ ਕਰਦੀ ਹੈ। ਤੇ ਜਿਹਨਾਂ ਪੇਰੈਂਟਸ ਦੀ ਇਨਕਮ ਕਹਿ ਲਓ ਕਿ ਜਿਹੜੇ ਲੋ ਇਨਕਮ ਫੈਮਿਲੀ ਦੇ ਵਿੱਚ ਆਉਂਦੇ ਆ, ਉਹਨਾਂ ਦੇ ਲਈ $2000 ਕੈਨੇਡਾ ਲਰਨਿੰਗ ਬੌਂਡ ਜਿਹੜਾ ਹੈਗਾ ਉਹ ਵੀ ਦਿੱਤਾ ਜਾਂਦਾ ਹੈਗਾ। ਹੁਣ ਇਹ ਹੈਗਾ ਕਿ ਤੁਸੀਂ ਬੱਚਿਆਂ ਦੀ ਹਾਇਰ ਐਜੂਕੇਸ਼ਨ ਦੇ ਲਈ ਸੇਵਿੰਗ ਕਰਨੀ ਹੈਗੀ ਆ, ਜਾਂ ਸਾਡੇ ਉਹ ਲਿਸਨਰ ਕਿ ਜਿਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਹਰ ਲੈਣਾ ਹੈਗਾ, ਆਪਣੇ ਘਰ ਦੇ ਲਈ ਡਾਊਨ ਪੇਮੈਂਟ ਇਕੱਠੀ ਕਰਨੀ ਹੈ ਤੇ ਨਾਲ ਦੀ ਨਾਲ ਟੈਕਸ ਸੇਵਿੰਗ ਕਰਨੀ ਆ, ਫਿਰ ਫਸਟ ਹੋਮ ਸੇਵਿੰਗ ਅਕਾਊਂਟ ਬੈਸਟ ਟੂਲ ਹੈਗਾ ਕਿ ਜਿੰਨੀ ਤੁਸੀਂ ਉਹਦੇ ਵਿੱਚ ਕੰਟਰੀਬਿਊਸ਼ਨ ਕਰਦੇ ਆ ਉਹ ਸਿੱਧੀ ਤੁਹਾਡੀ ਇਨਕਮ ਚੋਂ ਮਾਈਨਸ ਹੋ ਜਾਂਦੀ, ਉਹਦੇ ਉੱਪਰ ਤੁਸੀਂ ਕੋਈ ਟੈਕਸ ਨਹੀਂ ਦੇਣਾ, ਗਰੋਥ ਸਾਰੀ ਟੈਕਸ ਫ੍ਰੀ ਆ, ਔਰ ਜਦੋਂ ਤੁਸੀਂ ਘਰ ਬਾਹਰ ਲੈਣਾ ਉਦੋਂ ਤੁਸੀਂ ਉਸ ਪੈਸੇ ਨੂੰ, ਪੂਰੇ ਦੇ ਪੂਰੇ ਪੈਸੇ ਨੂੰ, ਤੁਹਾਡੀ ਕੰਟਰੀਬਿਊਸ਼ਨ ਨੂੰ ਵੀ ਪਲੱਸ ਇੰਟਰਸਟ ਨੂੰ ਵੀ ਟੈਕਸ ਫ੍ਰੀ ਬੇਸਿਸ ਤੇ ਤੁਸੀਂ ਯੂਜ਼ ਕਰ ਲੈਣਾ, ਔਰ ਨਾਲ ਦੀ ਨਾਲ ਹੀ ਹੈਗਾ ਕਿ ਉਹਨੂੰ ਵਾਪਸ ਵੀ ਨਹੀਂ ਕਰਨਾ ਹੈਗਾ। ਤੇ ਥਰਡ ਜਿਹੜਾ ਕਹੂੰਗੀ ਕਿ ਛੋਟੀ ਜਿਹੀ ਕੁਇਕ ਐਗਜ਼ਾਮਪਲ ਕਿ ਅਗਰ ਜਿਹੜੇ ਸਾਡੇ ਉਹ ਲਿਸਨਰ ਘਰ ਬਾਹਰ ਲੈ ਚੁੱਕੇ ਆ, ਸਟਿਲ ਟੈਕਸ ਸੇਵ ਕਰਨਾ ਚਾਹੁੰਦੇ ਆ, ਆਪਣੀ ਨਾਲ ਦੀ ਨਾਲ ਰਿਟਾਇਰਮੈਂਟ ਸੇਵਿੰਗ ਕਰਨਾ ਚਾਹੁੰਦੇ ਆ, ਤੇ ਉੱਥੇ ਉਹਨਾਂ ਦੇ ਲਈ RRSP ਬੈਸਟ ਟੂਲ ਹੈਗਾ। ਔਰ ਜਿਹੜੇ ਲੋ ਇਨਕਮ ਫੈਮਿਲੀਜ਼ ਦੇ ਵਿੱਚ ਹੈਗੇ ਆ, ਜਾਂ ਜਿਹੜੇ ਕਿ ਆਪਣੇ ਲਈ ਐਮਰਜੈਂਸੀ ਫੰਡ ਸੇਵ ਕਰਨਾ ਚਾਹੁੰਦੇ ਆ, ਫਿਰ ਟੈਕਸ ਫ੍ਰੀ ਸੇਵਿੰਗ ਅਕਾਊਂਟ ਬੈਸਟ ਟੂਲ ਹੈਗਾ ਕਿ ਜਿੰਨੀ ਵੀ ਉਹਦੇ ਉੱਪਰ ਗਰੋਥ ਹੈਗੀ ਆ ਸਾਰੀ ਟੈਕਸ ਫ੍ਰੀ ਆ, ਤੁਸੀਂ ਜਿਸ ਤਰ੍ਹਾਂ ਮਰਜ਼ੀ ਆਪਣੇ ਟੈਕਸ ਫ੍ਰੀ ਸੇਵਿੰਗ ਅਕਾਊਂਟ ਵਿੱਚ ਕੰਟਰੀਬਿਊਸ਼ਨ ਕਰ ਸਕਦੇ ਆ ਕਿ ਮੰਥਲੀ, ਐਨੂਅਲੀ, ਵੀਕਲੀ, ਬਾਈ ਵੀਕਲੀ, ਜਾਂ ਜਦੋਂ ਤੁਹਾਡੇ ਕੋਲ ਪੈਸੇ ਹੈਗੇ ਆ ਉਦੋਂ ਤੁਸੀਂ ਉਹਦੇ ਵਿੱਚ ਆਪਣੀ ਮਨੀ ਸੇਵ ਕਰ ਸਕਦੇ ਆ, ਗਰੋਥ ਟੈਕਸ ਫ੍ਰੀ ਹੈ, ਵਿਦਡਰਾਅਲ ਵੀ ਟੈਕਸ ਫ੍ਰੀ ਹੈਗੀ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ ਇੰਸ਼ੋਰੈਂਸ ਨੂੰ ਲੈ ਕੇ, ਇਨਵੈਸਟਮੈਂਟਸ ਨੂੰ ਲੈ ਕੇ, ਪੇਰੈਂਟਸ ਦੇ ਲਈ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਕੋਂਬੋ ਪਲਾਨ ਲੈਣਾ, ਤੇ ਨੰਬਰ ਜੀ 400-16-627-3111। ਪ੍ਰਭ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ।
0: ਬਹੁਤ ਬਹੁਤ ਸ਼ੁਕਰੀਆ ਗੁਰਜੀਤ ਜੀ, ਥੈਂਕ ਯੂ ਸੋ ਮਚ ਤੁਸੀਂ ਕਾਲ ਕਰਿਓ ਇੰਸ਼ੋਰੈਂਸ ਦੇ ਬਾਬਤ ਸਵਾਲਾਂ ਦੇ ਲਈ। ਗੁਰਜੀਤ ਕੌਰ ਸੂਰੀ ਹੁਣਾਂ ਨੂੰ 905-673-3333। ਉਮੀਦ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਬਹੁਤ ਖੂਬਸੂਰਤ ਹੋਵੇ। ਲੌਂਗ ਵੀਕਐਂਡ ਆ, ਆਈ ਥਿੰਕਸ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਬਈ ਥੋੜ੍ਹੀ ਸੀ, ਤਾਂ ਮੰਮੀਆਂ ਨੇ ਸਾਰੀਆਂ ਨੇ ਬੜੇ ਰਿਲੈਕਸ ਨਾਲ ਸੋਣਾ ਕੱਲ੍ਹ ਨੂੰ, ਕਿਉਂਕਿ ਅੱਛਾ ਕੱਲ੍ਹ ਨੂੰ ਤਾਂ ਵੀਕਐਂਡ ਆ ਮੰਡੇ, ਸੋ ਮੰਡੇ ਵੀ ਲੌਂਗ ਵੀਕਐਂਡ ਆ, ਫਿਰ ਟਿਊਜ਼ਡੇ ਵੀ, ਫਿਰ ਉਸ ਤੋਂ ਬਾਅਦ ਛੁੱਟੀਆਂ ਸ਼ੁਰੂ ਹੋ ਗਈਆਂ। ਹੁਣ ਛੁੱਟੀਆਂ ਤਾਂ ਮੈਂ ਲੱਗਦੀਆਂ ਅੱਜ ਤੋਂ ਸ਼ੁਰੂ ਹੋ ਗਈਆਂ ਬੱਚਿਆਂ ਦੀਆਂ ਸਕੂਲ, ਆਈ ਥਿੰਕ ਸਤਿ ਸ਼੍ਰੀ ਅਕਾਲ ਹੋ ਗਈ ਸਕੂਲਾਂ ਵਾਲੀ, ਅਤੇ ਹੁਣ 2-2.5 ਮਹੀਨੇ ਇੰਜੋਏ ਕਰੋ। ਹੁਣ ਪਤਾ ਨਹੀਂ ਇੰਜੋਏ ਕਰਨਾ ਕਿ ਪਤਾ ਨਹੀਂ ਹੁਣ ਜਵਾਕਾਂ ਨੇ ਘਰੇ ਤੰਗ ਕਰਨਾ, ਪਰ ਜੋ ਵੀ ਹੈ ਜੀ, ਜੋ ਹੈ ਸੋ ਹੈ। ਕਈਆਂ ਨੇ ਤਾਂ ਕਹਿਣਾ ਯਾਰ ਨਿਆਣੇ ਚਲੇ ਜਾਂਦੇ ਸਕੂਲ, ਵਾਹਵਾ ਸੁੱਖ ਦਾ ਸਾਹ ਆਉਂਦਾ ਸੀ, ਹੁਣ ਤਾਂ ਇਹ ਘਰੇ ਰਹਿਣਗੇ, ਘਰੇ ਤਬਾਹੀ ਪਾਉਣਗੇ। ਸੋ ਪਹਿਲਾਂ ਜਾ ਕੇ ਟੀਚਰਾਂ ਦਾ ਸਿਰ ਖਾਂਦੇ ਸੀ ਨਿਆਣੇ, ਹੁਣ ਘਰੇ ਮੰਮੀ ਡੈਡੀ ਦਾ ਸਿਰ ਖਾਣਗੇ। ਡੈਡੀ ਤਾਂ ਖੈਰ ਬਾਹਰ ਕੰਮਾਂ 'ਤੇ ਚਲ ਜਾਂਦੇ ਆ, ਮੰਮੀਆਂ ਵਿਚਾਰੀਆਂ ਰਹਿ ਜਾਂਦੀਆਂ। ਸੋ ਲੈਟ ਸੇਵ ਫੋਰ ਮੰਮੀਜ਼। ਸੋ 905-673-3333 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ, ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਤੁਸੀਂ ਜੁੜੇ ਹੋਏ ਹੋ, ਨਾਲ ਦੀ ਨਾਲ ਤੁਹਾਨੂੰ ਖੂਬਸੂਰਤ ਜਿਹੇ ਮੈਸੇਜ ਦਈਏ 905-673-3333। ਬਹੁਤ ਘੈਂਟ ਸਪਾ ਖੁੱਲ੍ਹ ਗਿਆ, ਲਵਾਨਾ ਵੈਲਨੈਸ ਸਪਾ ਬ੍ਰੈਂਪਟਨ ਦੇ ਦਿਲ ਦੇ ਵਿੱਚ, ਅਤੇ ਦਈਏ ਮੈਸੇਜ।
4: ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਫਰਾਈਡੇ ਦਾ ਦਿਨ ਆ, ਫਰਾਈਡੇ ਦੀ ਸ਼ਾਮ ਆ, ਤੇ ਓਕੇ ਮੈਸੇਜ ਦਈਏ ਤੁਹਾਨੂੰ, ਬੜਾ ਪਿਆਰਾ ਜਿਹਾ ਖੂਬਸੂਰਤ ਜਿਹਾ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਓਕੇ, ਪੀਜ਼ਾ ਟੂ ਗੋ ਨਾਲ ਮੇਰੀ ਕੱਲ੍ਹ ਗੱਲਬਾਤ ਹੋ ਰਹੀ ਸੀ। ਤੁਸੀਂ ਜਿੰਨੇ ਵੀ ਫੈਮਿਲੀਆਂ, ਪਰਿਵਾਰ, ਦੋਸਤ ਮੈਨੂੰ ਸੁਣ ਰਹੇ ਹੋ, ਓਕੇ, ਤੁਹਾਡਾ ਫਾਇਦਾ ਕਰਾਉਣਾ ਆ, ਤੁਹਾਡੀ ਸੇਵਿੰਗ ਕਰਾਉਣੇ ਆ, ਤੁਸੀਂ ਡਿਨਰ ਕਰਨਾ ਆ, ਅਤੇ ਤੁਸੀਂ ਕੀ ਕਰਨਾ ਆ, ਤੁਸੀਂ ਪੀਜ਼ਾ ਟੂ ਗੋ ਦੀਆਂ ਤਿੰਨ ਲੋਕੇਸ਼ਨਾਂ ਆ, ਵੈਸੇ ਲੋਕੇਸ਼ਨਾਂ ਬਹੁਤ ਆ, ਪਰ ਤਿੰਨ ਲੋਕੇਸ਼ਨ 'ਤੇ ਡੀਲ ਮੈਂ ਤੁਹਾਨੂੰ ਦੇ ਰਿਹਾ। ਜਿਹੜੇ ਸ਼ੈਡਨ ਕਾਲਜ ਦੇ ਨੇੜੇ ਰਹਿੰਦੇ ਆ, ਟੂ ਕਾਉਂਟੀ ਕੋਰਟ, ਅਤੇ ਚਿੰਗਿਊਜ਼ੀ ਐਂਡ ਕੁਈਨ 'ਤੇ ਜਿਹੜੀ ਪੀਜ਼ਾ ਟੂ ਗੋ ਦੀ ਲੋਕੇਸ਼ਨ ਆ, ਅਤੇ ਸੈਂਡਲਵੁੱਡ ਵਾਲੀ, ਇਹਨਾਂ ਤਿੰਨਾਂ ਲੋਕੇਸ਼ਨਾਂ 'ਤੇ ਨਾ ਇੱਕ ਡੀਲ ਆ। ਪਰ ਦੋਵਾਂ ਲੋਕੇਸ਼ਨਾਂ 'ਤੇ ਆ ਕਿ ਮੇਰਾ ਨਾਂ ਲਵੋਗੇ ਜਾ ਕੇ ਕੁਛ ਵੀ ਬਾਏ ਕਰਨਾ, ਡਰਿੰਕ ਅਤੇ ਡਿਪ ਬਿਲਕੁਲ ਫਰੀ ਆ, ਚਾਹੇ ਤੁਸੀਂ ਕੁਛ ਵੀ ਬਾਏ ਕਰਦੇ ਹੋ, ਡਰਿੰਕ ਅਤੇ ਡਿਪ ਮੇਰੇ ਵੱਲੋਂ ਫਰੀ ਆ। ਤੁਸੀਂ ਕਹਿ ਦਿਓ ਪ੍ਰਭ ਸੰਧੂ ਨੂੰ ਸੁਣ ਕੇ ਆਏ ਹਾਂ, ਰੇਡੀਓ ਡਾਨ ਨੂੰ ਸੁਣ ਕੇ ਆਏ ਹਾਂ, ਡਰਿੰਕ ਅਤੇ ਡਿਪ ਬਿਲਕੁਲ, ਡਰਿਪ ਨਹੀਂ ਡਿਪ, ਬਿਲਕੁਲ ਫਰੀ ਆ। ਸੋ ਪੀਜ਼ਾ ਲਓ, ਨਾਲ ਤੁਸੀਂ ਚਾਪ ਲਓ, ਨਾਲ ਸੋਇਆ ਚਾਪ ਲੈਣੀ ਆ, ਜਾਂ ਤੁਸੀਂ ਫਿਸ਼ ਲੈਣੀ ਆ, ਡਰਿੰਕ ਮੇਰੇ ਵੱਲੋਂ ਬਿਲਕੁਲ ਫਰੀ ਆ। ਕਿ ਕੋਲਡ ਡਰਿੰਕ ਕਿਹਾ, ਹੋਰ ਨਾ ਸਮਝੋ, ਵੀਕਐਂਡ ਆ, ਕਿਉਂਕਿ ਮੈਨੂੰ ਪਤਾ ਤੁਹਾਡੇ ਦਿਮਾਗ ਦੇ ਵਿੱਚ ਹੋਰ ਡਰਿੰਕਾਂ ਚੱਲ ਰਹੀਆਂ। ਓਕੇ, ਮੁੱਦੇ ਦੀ ਗੱਲ 'ਤੇ ਆਈਏ। ਸੋ ਤੁਸੀਂ ਪੀਜ਼ਾ ਟੂ ਗੋ ਜਾਣਾ ਓਨਲੀ ਮੈਕਲੋਗਨ ਵਾਲੀ ਲੋਕੇਸ਼ਨ 'ਤੇ, ਸੈਂਡਲਵੁੱਡ ਐਂਡ ਮੈਕਲੋਗਨ 'ਤੇ ਜਿਹੜੀ ਲੋਕੇਸ਼ਨ ਆ, ਉੱਥੇ ਜਾਣਾ ਆ। ਤੁਸੀਂ ਇੱਕ ਪੀਜ਼ਾ ਬਾਏ ਕਰੋ, ਦੋ ਪੀਜ਼ੇ ਬਾਏ ਕਰੋ, ਤਿੰਨ ਬਾਏ ਕਰੋ, ਚਾਰ ਬਾਏ ਕਰੋ। ਘਰੇ ਫੈਮਿਲੀ ਆ ਗਈ ਹੈ, ਗੈਸਟ ਆ, ਪਾਰਟੀ ਕਰਨੀ ਆ, ਤੁਹਾਡੇ ਵਾਸਤੇ ਬਹੁਤ ਵਧੀਆ ਮੌਕਾ ਹੈ। ਯਾਰਾਂ ਦੋਸਤਾਂ ਨਾਲ ਘੁੰਮਣ ਫਿਰਨ ਜਾ ਰਹੇ ਹੋ ਤਾਂ ਸੋਇਆ ਚਾਪ ਖਾਣੀ ਆ, ਵਿੰਗਸ ਖਾਣੇ ਆ, ਫਿਸ਼ ਖਾਣੀ ਆ, ਵੈਜ ਮਲਾਈ ਮੋਮੋ ਖਾਣੇ ਆ, ਜਾਂ ਤੁਸੀਂ ਇਹਨਾਂ ਦੀ ਬੈਸਟ ਸਪਰਿੰਗ ਰੋਲ, ਵਰਲਡ ਬੈਸਟ ਸਪਰਿੰਗ ਰੋਲ ਖਾਣੇ ਆ ਤੁਸੀਂ। ਓਕੇ, ਤੁਸੀਂ ਦੋ ਬਾਏ ਕਰੋਗੇ ਤਾਂ ਤੁਹਾਨੂੰ ਦੋ ਫਰੀ ਮਿਲਣੇ ਆ, ਤਿੰਨ ਬਾਏ ਕਰੋਗੇ ਤਿੰਨ ਫਰੀ ਮਿਲਣੇ ਆ, ਚਾਹੇ ਪੀਜ਼ੇ, ਕੁਛ ਵੀ ਆਈਟਮ, ਐਨੀ ਆਈਟਮ ਪੂਰੇ ਮੈਨਿਊ ਦੇ ਉੱਪਰ ਤੁਸੀਂ ਬਾਏ ਕਰਨੀ ਆ, ਪਰ ਫਰੀ ਕਿੱਦਾਂ ਮਿਲਣੀ ਆ। ਓਕੇ, ਤੁਸੀਂ ਕੀ ਕਰਨਾ, ਉੱਥੇ ਬਹਿ ਕੇ ਜਿਹੜੀ ਚੀਜ਼ ਖਾਣੀ ਆ ਉਹਨੂੰ ਖੋਲ੍ਹਣਾ, ਜੇ ਨਹੀਂ ਖਾਣੀ ਤਾਂ ਉਹਦੀ ਵੀਡੀਓ ਬਣਾਓ ਅਤੇ ਪੀਜ਼ਾ ਟੂ ਗੋ ਨਾਲ ਕਲੈਬ ਕਰੋ, ਅਤੇ ਬਸ ਤੁਹਾਡਾ ਪੀਜ਼ੇ 'ਚ ਦੋ ਲਏ, 'ਚ ਦਸ ਲਏ, 'ਚ ਵੀਹ ਲਏ ਆ, ਉਨੇ ਹੀ ਪੀਜ਼ੇ ਤੁਹਾਨੂੰ ਬਿਲਕੁਲ ਫਰੀ। ਇਹ ਡੀਲ ਆ ਇਸ ਵੀਕਐਂਡ ਕੈਨੇਡਾ ਦੇ ਉੱਪਰ। ਜਿੰਨੇ ਵੀ ਦੋਸਤ, ਫੈਮਿਲੀਆਂ, ਪਰਿਵਾਰ ਮੈਨੂੰ ਸੁਣ ਰਹੇ ਆ, ਉਹਨਾਂ ਦੇ ਗਾਂਹ ਦੋਸਤ ਮਿੱਤਰ ਸੁਣ ਰਹੇ ਆ, ਉਹਨਾਂ ਦੇ ਚਾਚੀਆਂ, ਮਾਮੇ, ਤਾਏ, ਫੁੱਫੜ, ਭੂਆ, ਨਾਨੇ, ਦਾਦੇ, ਚਾਚੇ, ਵਟਐਵਰ, ਕੋਈ ਵੀ, ਉਹਨਾਂ ਨੂੰ ਮੈਸੇਜ ਭੇਜ ਦਿਓ ਕਿ ਪੀਜ਼ਾ ਟੂ ਗੋ ਦੀ ਤੁਸੀਂ ਕਿਸੇ ਵੀ ਲੋਕੇਸ਼ਨ 'ਤੇ ਜਾਣਾ, ਕਿਸੇ ਨਹੀਂ, ਮੈਕਲੋਗਨ ਐਂਡ ਸੈਂਟਰ ਰੋਡ ਦੀ ਲੋਕੇਸ਼ਨ 'ਤੇ ਜਾਣਾ, ਡਰਿੰਕਾਂ ਲੈਣੀਆਂ ਤਾਂ ਕਿਸੇ ਵੀ ਲੋਕੇਸ਼ਨ 'ਤੇ ਚਲੇ ਜਾ ਸਕਦੇ ਹੋ। ਪਰ ਜੇ ਤੁਸੀਂ ਫਰੀ ਲੈਣੀ ਆ, ਬਾਏ ਵਨ ਗੈੱਟ ਵਨ ਫਰੀ, ਤੁਸੀਂ ਬਾਏ ਟੈਨ ਗੈੱਟ ਫਰੀ ਵੀ ਲੈ ਸਕਦੇ ਹੋ, ਪਰ ਪੀਜ਼ਾ ਟੂ ਗੋ ਦੀ ਮੈਕਲੋਗਨ ਵਾਲੀ ਲੋਕੇਸ਼ਨ 'ਤੇ ਜਾਣਾ, ਮੈਕਲੋਗਨ ਦੇ ਸੈਂਡ ਰੋਡ ਵਾਲੀ ਲੋਕੇਸ਼ਨ 'ਤੇ, ਕੁਛ ਵੀ ਬਾਏ ਕਰਨਾ ਡਬਲ ਫਰੀ, ਪਰ ਤੁਹਾਨੂੰ ਉਹ ਇੱਕ ਵੀਡੀਓ ਬਣਾ ਕੇ ਜਿਹੜਾ ਵੀ ਚੀਜ਼ ਬਾਏ ਕੀਤੀ ਆ, ਪੀਜ਼ਾ ਟੂ ਗੋ ਨਾਲ ਕਲੈਬ ਕਰ ਦਿਓ, ਸ਼ੇਅਰ ਕਰ ਦਿਓ। ਚਲੋ ਜੀ, ਚੱਕੋ, ਇੱਦੋਂ ਵਧੀਆ ਖੂਬਸੂਰਤ ਡੀਲ ਨਹੀਂ ਮਿਲਣੀ, ਕਰੋ ਆ ਪੂਰਾ ਵੀਕਐਂਡ ਇੰਜੋਏ, ਕੈਨੇਡਾ ਡੇ ਦੇ ਉੱਪਰ ਪੀਜ਼ਾ ਟੂ ਗੋ ਨਾਲ ਤੁਸੀਂ ਇੰਜੋਏ ਕਰਨਾ ਆ, ਕੁਛ ਵੀ ਬਾਏ ਕਰੋ, ਐਨੀਥਿੰਗ ਇਨ ਦਾ ਮੈਨਿਊ। ਸੋ ਰੇਡੀਓ ਉਡਾਨ ਦਾ ਨਾਮ ਲੈ ਦਿਓ, ਪ੍ਰਭ ਸੰਧੂ ਦਾ ਨਾਮ ਲੈ ਦਿਓ, ਅਤੇ ਤੁਹਾਨੂੰ ਇੱਦੋਂ ਬੈਸਟ ਡੀਲ ਮਿਲਣੀ ਨਹੀਂ ਕਿਤੇ ਪੂਰੇ ਕੈਨੇਡਾ ਦੇ ਵਿੱਚ। 905-673-3337। ਜੀ ਸਤਿ ਸ਼੍ਰੀ ਅਕਾਲ ਜੀ, 6643 ਤੁਸੀਂ ਆਨਰ ਹੋ।
5: ਹਾਂਜੀ ਸੰਧੂ ਸਾਹਿਬ, ਤੁਹਾਨੂੰ, ਤੁਹਾਡਾ ਭਾਈ ਸੱਤਿਆਂ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ ਕਰਦੀ ਕਲਾ ਜੀ,
0: ਸਤਿ ਸ਼੍ਰੀ ਅਕਾਲ ਮਾਲਕੋ, ਬਾਦਸ਼ਾਹ, ਕੀ ਹਾਲ ਚਾਲ ਨੇ, ਠੀਕ ਠਾਕ ਜੋ?
5: ਬਸ ਹਾਲ ਚਾਲ ਠੀਕ ਹੈ, ਟਾਈਮ ਥੋੜਾ ਹੀ ਰਹਿ ਗਿਆ ਲੱਗਦਾ, ਮੇਰਾ ਖਿਆਲ ਆਪਣੇ ਤੋਂ ਮੈਂ ਲੇਟ ਹੋ ਗਿਆ। ਮੈਂ
0: ਬਾਜੀ ਬੜਾ ਟਾਈਮ ਪਿਆ, ਅਸੀਂ ਆਪਾਂ 80-90 ਸਾਲ ਜਾਣਾ ਹੋਰ, ਬਾਬਾ ਕਹਿੰਦਾ ਕਿ ਬਹੁਤਾ ਕਹੀਏ ਤੇ ਬਹੁਤਾ ਹੋਏ। ਕੱਲ ਅਸੀਂ ਮੂਵੀ ਦੇ ਪ੍ਰੀਮੀਅਰ ਤੇ ਗਏ, ਸਾਨੂੰ ਇਨਵਾਈਟ ਕੀਤਾ ਸੀ ਕੈਰੀ ਔਨ ਜੱਟਾ 4 ਦੇ, ਤੇ ਉੱਥੇ ਮੈਨੂੰ ਕਹਿੰਦੇ ਕਿ ਭਾਜੀ ਕੁਛ ਦੱਸੋ, 4 ਸ਼ਬਦ ਮੂਵੀ ਵੇਖ ਕੇ ਆਇਓ। ਮੈਂ ਕਿਹਾ ਜੀ 1000 ਕਰੋੜ ਦਾ ਬਿਜ਼ਨਸ ਕਰੇ, ਤੇ ਸਾਰੇ ਹੱਸਣ ਲੱਗ ਗਏ, ਕਹਿੰਦੇ ਭਾਜੀ ਕਮਾਲ ਦੀ ਗੱਲ ਆ, ਤੁਸੀਂ ਜੋ ਕੀ ਮਾਰਤਾ, ਕਹਿੰਦੇ 100 ਕਰੋੜ ਤਾਂ ਟੱਪਦੀਆਂ ਨਹੀਂ। ਉਹ ਮੈਂ ਕਿਹਾ ਕਹਿਣ 'ਚ ਕੀ ਜਾਂਦਾ, ਤੁਸੀਂ ਬਾਬਾ ਨਾਨਕ ਕਹਿ ਗਿਆ ਨਾ, ਬਹੁਤਾ ਕਹੀਏ ਤੇ ਬਹੁਤਾ ਹੋਏ, ਕਹਿ ਦਿਓ ਬਹੁਤਾ,
5: ਚੰਗੀ ਆਸ ਰੱਖਾਂਗੇ।
0: ਹਾਂ ਬਿਲਕੁਲ, ਜੀ ਭਾਈ ਜੀ, ਹੁਕਮ
5: ਨਹੀਂ, ਬੇਨਤੀ ਆ
0: ਜੀ,
5: ਗੁਰਦਾਸਮਾਨ ਦਾ ਕਮਲੀ ਯਾਰ ਦੀ ਕਮਲੀ,
0: ਉਹ ਇੱਥੇ ਰੱਖ ਕਮਲੀ, ਤੁਸੀਂ ਕਮਲੀ ਕਰੋਗੇ ਅੱਜ ਵੀਕਐਂਡ ਤੇ, ਹਟਦੇ ਨੀ ਮਾਨ ਸਾਹਿਬ, ਉਦੋਂ ਹੀ ਪ੍ਰਗਟ ਹੋ ਜਾਂਦੇ ਆ।

ਹਾਏ ਹਾਏ। ਅੱਛਾ ਮਾਨ ਸਾਹਿਬ ਨੂੰ ਜਿਹੜੀ ਜੱਫੀ ਪਾਉਣ ਦਾ ਸਵਾਦ ਆਇਆ ਨਾ, ਤੁਸੀਂ ਮੇਰਾ ਨਾ ਸੋਸ਼ਲ ਮੀਡੀਆ 'ਤੇ ਜਾ ਕੇ ਵੇਖੋ, ਮਾਨ ਸਾਹਿਬ ਨੇ ਜਿਹੜੀ ਮਿਲਣੀ ਕੀਤੀ ਮੇਰੇ ਨਾਲ, ਯਾਰ ਕਿਆ ਕਮਾਲ, ਕਿਆ ਖੂਬਸੂਰਤ ਇਨਸਾਨ ਆ, ਬਹੁਤ ਪਿਆਰ ਮੁਹੱਬਤ ਵਾਲੇ, ਡਾਊਨ ਟੂ ਅਰਥ ਅਤੇ ਕਮਾਲ ਆ, ਲੈਜੈਂਡ। 905-673-3337 ਮੈਨੂੰ ਮੈਸੇਜ ਆਇਆ 3-4 ਅਤੇ ਇੱਕ ਮੈਸੇਜ ਸਹੀ ਆ। ਤੁਸੀਂ ਜਾਂਦੇ ਜਾਂਦੇ ਮੈਨੂੰ ਦੱਸ ਸਕਦੇ ਹੋ ਕਿ ਐਸਾ ਕਿਹੜਾ ਉਹ ਦੋ ਸ਼ਬਦ ਆ ਜਿਹੜੇ ਬੋਲਣ ਨਾਲ ਤੁਸੀਂ ਇੱਦਾਂ ਬੰਦੇ ਗਾਇਬ ਕਰ ਸਕਦੇ ਹੋ, ਮਤਲਬ ਤੁਹਾਡੇ ਸਰਕਲ 'ਚੋਂ, ਦੁਨੀਆ 'ਚੋਂ ਗਾਇਬ ਹੋ ਜਾਣ, ਤੁਹਾਡੀ ਦੁਨੀਆ 'ਚੋਂ ਗਾਇਬ ਹੀ ਹੋ ਜਾਣਗੇ, ਉਹਨਾਂ ਨੇ ਆਉਣਾ ਹੀ ਨਹੀਂ ਆ। 3 ਸ਼ਬਦ ਮੈਨੂੰ ਦੱਸੋਗੇ ਫਿਰ ਤੁਹਾਨੂੰ ਮੈਂ ਵਧੀਆ ਚੀਜ਼ ਕੋਈ ਗਿਫਟ ਦਊਂਗਾ। 905-673-3337 905-673-3337 ਕਿਹੜੇ ਉਹ ਦੋ ਮੰਤਰ ਆ, ਤਿੰਨ ਬੋਲ, ਕਿਹੜੇ ਤਿੰਨ ਸ਼ਬਦ ਆ, ਕਿਹੜੇ ਤਿੰਨੋਂ ਬੋਲ ਆ ਜਿਹੜੇ ਬੋਲਦਿਆਂ ਸਾਰ ਹੀ ਤੁਸੀਂ 90% ਲੋਕਾਂ ਨੂੰ ਆਪਣੀ ਜ਼ਿੰਦਗੀ 'ਚੋਂ ਗਾਇਬ ਕਰ ਸਕਦੇ ਹੋ। 905-673-3337 ਬਹੁਤ ਸਾਰੇ ਨਾ ਕੰਸਰਟ ਆ ਰਹੇ ਆ, ਹੁਣ ਤੁਹਾਨੂੰ ਉਹਦੀ ਅਪਡੇਟ ਦੇ ਦਈਏ ਕਿ ਚਲੋ ਮੈਂ ਤੁਹਾਨੂੰ ਗਾਣਾ ਸੁਣਾਉਣਾ ਫਿਰ ਉਸ ਤੋਂ ਬਾਅਦ। 905-673-3337

0: ਓਕੇ, ਮੇਰੀ ਆਵਾਜ਼ ਬਹੁਤ ਬੁਰੀ ਹੈ, ਮੈਂ ਗਾਣਾ ਵੀ ਖਰਾਬ ਕਰਤਾ। 905-673-3333 ਪਰ ਤੁਹਾਡਾ ਗਾਣਾ ਨਹੀਂ ਖਰਾਬ ਕਰਨਾ। ਮਾਸਟਰ ਸਲੀਮ ਜੀ ਆ ਰਹੇ ਆ ਬਈ, ਮਾਸਟਰ ਸਲੀਮ ਜੀ ਆਫਟਰ ਲੋਂਗ ਲੋਂਗ ਟਾਈਮ ਇਨ ਟੋਰਾਂਟੋ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ 24 ਜੁਲਾਈ ਨੂੰ ਇੱਕ ਲਗਜ਼ਰੀ ਈਵੈਂਟ ਹੋਣ ਜਾ ਰਿਹਾ, ਇੱਕ ਲਗਜ਼ਰੀ ਕੰਸਰਟ ਹੋਣ ਜਾ ਰਿਹਾ। ਬਹਿ ਕੇ ਟੇਬਲਾਂ ਦੇ ਉੱਪਰ ਤੁਸੀਂ ਹੱਥਾਂ ਦੇ ਵਿੱਚ ਡਰਿੰਕ ਫੜ ਕੇ ਇੰਜੋਏ ਨਾਲ ਇਸ ਸ਼ਾਮ ਦਾ ਆਨੰਦ ਲੈ ਸਕੋਗੇ। ਸੋ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ 24 ਜੁਲਾਈ ਦੀ ਖੂਬਸੂਰਤ ਸ਼ਾਮ ਨੂੰ ਤੁਸੀਂ ਇੱਕ ਰੰਗੀਨ ਖੂਬਸੂਰਤ ਸ਼ਾਮ ਬਣਾਉਣਾ ਨਾ, ਅਤੇ ਖੂਬਸੂਰਤ ਮੈਂ ਦੋ ਵਾਰੀ ਕਹਿ ਗਿਆ, ਇਹ ਦੋ ਵਾਰੀ ਨਹੀਂ ਕਈ ਵਾਰੀ ਖੂਬਸੂਰਤ ਹੋਣੀ ਹੈ। ਜਦੋਂ ਮਾਸਟਰ ਸਲੀਮ ਜੀ ਆਪਣੇ ਰੂਹਾਨੀਅਤ ਦੇ ਮਿਊਜ਼ਿਕ ਨਾਲ ਤੁਸੀਂ ਤੁਹਾਨੂੰ ਕੀਲਣਗੇ ਨਾ, ਅਤੇ ਫਿਰ ਭੰਗੜੇ ਵੀ ਪੈਣਗੇ, ਅਤੇ ਦੇਖਿਓ ਫਿਰ ਬਾਹਾਂ ਉੱਚੀਆਂ ਕਰਕੇ ਕਿਵੇਂ ਸੁਰਾਂ ਦੇ ਜਦੋਂ ਤੜਕੇ ਲੱਗੇ, ਅਤੇ ਕਿਆ ਬਾਤ ਆ। ਫਿਰ 24 ਜੁਲਾਈ ਨੂੰ ਟਿਕਟਾਂ ਲੈ ਲਓ ਤੁਸੀਂ milnaevents.com milnaticks.com ਤੇ milnaticks.com ਤੇ ਟਿਕਟਾਂ ਲੈ ਲਓ, ਜਾਂ ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਜਾ ਕੇ ਉੱਥੇ ਨਾ ਰੀਲ ਦੇਖ ਲਓ, ਉਹਦੇ ਉੱਪਰ ਲਿੰਕ ਦਿੱਤੇ ਹੋਏ ਆ ਰੇਡੀਓ ਉਡਾਨ ਇੰਸਟਾਗ੍ਰਾਮ RJ ਪ੍ਰਭ ਸੰਧੂ ਨਾਂ ਦੇ ਮੇਰੇ ਇੰਸਟਾਗ੍ਰਾਮ 'ਤੇ ਜਾ ਕੇ ਡਿਸਕਾਊਂਟ ਲੈਣੇ ਤਾਂ ਮੈਨੂੰ ਕਾਲ ਕਰ ਲਿਓ। ਬਹੁਤ ਸਾਰੀਆਂ ਟਿਕਟਾਂ ਧੜਾਧੜ ਜਾ ਰਹੀਆਂ, ਲੈ ਲਓ, ਬਾਅਦ ਵਿੱਚ ਪਿੱਛੇ ਬਹਿ ਕੇ ਵੇਖਣ ਦਾ ਸਵਾਦ ਨਹੀਂ ਆਉਣਾ। ਟਿਕਟਾਂ ਲੈ ਲਓ, $60 ਵਾਲੀ ਟਿਕਟ ਸਿਰਫ $40 'ਚ, ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ। ਤੁਸੀਂ ਆਪਣੀ ਫੈਮਿਲੀ ਨਾਲ, ਯਾਰਾਂ ਦੋਸਤਾਂ ਨਾਲ, ਪਰਿਵਾਰਾਂ ਦੇ ਨਾਲ ਵੇਖਣ ਆਉਣਾ ਇਹ ਸ਼ੋਅ, ਅਤੇ ਟੇਬਲ ਸਿਸਟਮ ਵੀ ਹੈਗਾ, ਤੁਸੀਂ ਟੇਬਲ ਲੈ ਸਕਦੇ ਹੋ। ਇੱਕ ਲਗਜ਼ਰੀ ਈਵੈਂਟ ਨੂੰ ਇੰਜੋਏ ਕਰਨਾ ਨਾ, ਬਹੁਤ ਜ਼ਬਰਦਸਤ ਈਵੈਂਟ ਹੋਣ ਵਾਲਾ ਆ।
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-3311।
2: ਸੀਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰੋਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 4378700001 4378700001।
0: ਸੋ ਬਿਲਕੁਲ ਜੀ, ਅੱਜ ਦੀ ਖੂਬਸੂਰਤ ਸ਼ਾਮ ਨੂੰ ਤੁਸੀਂ ਇੰਜੋਏ ਕਰੋ। ਵੀਕਐਂਡ ਆ ਜੀ, ਤੁਹਾਡਾ ਵੀਕਐਂਡ ਸ਼ੁਭ ਹੋਵੇ, ਇੰਜੋਏ ਕਰਨ ਵਾਲਾ ਹੋਵੇ, ਪੂਰਾ ਹਰਿਆ ਭਰਿਆ ਹੋਵੇ, ਬਸ ਮਹਿਫਲ ਵਾਲਾ ਹੋਵੇ। ਇੰਜੋਏ ਕਰੋ ਖੂਬਸੂਰਤ ਸ਼ਾਮ ਨੂੰ, ਔਰ ਡਰਿੰਕ ਨਾ ਕਰਿਓ, ਡਰਿੰਕ ਐਂਡ ਡਰਾਈਵ ਨਾ ਕਰਿਓ, ਬਸ ਤੁਸੀਂ ਨਾਲ ਆਪਣੇ ਸੱਜਣ ਮਿੱਤਰ ਨੂੰ ਲੈ ਲਓ ਗੱਡੀ ਚਲਾਉਣ ਵਾਸਤੇ, ਤਾਂ ਫਿਰ ਤੁਸੀਂ ਜੋ ਮਰਜ਼ੀ ਕਰੋ, ਜਾਂ ਉਬਰ ਕਰਾ ਲਓ, ਅਤੇ ਵੀਕਐਂਡ ਤੁਹਾਡਾ ਬਹੁਤ ਬਹੁਤ ਮੰਗਲਮਈ ਹੋਵੇ। ਅਤੇ ਨਾਲ ਦੀ ਨਾਲ ਵਾਓ ਈਟਸ ਨੂੰ ਯਾਦ ਰੱਖੋ, ਜੇ ਤੁਸੀਂ ਵੈੱਜ ਹਾਈਜੀਨਿਕ ਦਿੱਲੀ ਵਾਲੇ ਮੋਮੋਜ਼ ਖਾਣੇ ਆ ਨਾ, ਤਾਂ ਵਾਓ ਈਟਸ 905-677-0090 ਵਾਓ ਈਟਸ ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ ਆ। ਵਾਓ ਈਟ $3.99 ਦੇ ਵਿੱਚ ਵੈੱਜ ਕੀਮਾ ਮੋਮੋ, ਪੂਰੇ ਦਾ ਪੂਰਾ ਮੈਨਿਊ ਵੈੱਜ ਆ, ਸਾਰੇ ਦਾ ਸਾਰਾ ਮੈਨਿਊ $10 ਆ। ਤੁਸੀਂ ਕਰੰਚੀ ਮੋਮੋ ਖਾਣੇ ਆ, ਤੁਸੀਂ ਗ੍ਰੇਵੀ ਵਾਲੇ ਮੋਮੋ ਖਾਣੇ ਆ, ਯਾਰ ਕਮਾਲ ਦਾ ਇਹਨਾਂ ਦਾ ਨਾ ਹਾਈਜੀਨਿਕ ਵੈੱਜ ਮੋਮੋ। ਜੇ ਤੁਸੀਂ ਵੈਜੀਟੇਰੀਅਨ ਹੋ ਤਾਂ ਤੁਹਾਡੇ ਵਾਸਤੇ ਇੱਕ ਬੈਸਟ ਪਲੇਸ ਆ, ਬੈਸਟ ਪਲੇਸ ਤੁਸੀਂ ਜਾ ਸਕਦੇ ਹੋ ਵੈਜੀਟੇਰੀਅਨ ਮੋਮੋਜ਼ ਦੇ ਲਈ। ਮੋਮੋਜ਼ ਕਹਦੇ, ਬਸ ਹੋਲਸੇਲ ਮੋਮੋ ਹੀ, ਇਹਨਾਂ ਦੇ ਪ੍ਰਾਈਜ਼ ਵੀ ਬਹੁਤ ਬੈਟਰ ਆ, ਕੁਆਲਿਟੀ ਵੀ ਤੁਸੀਂ ਆ ਜੀ, ਤੁਸੀਂ ਖਾਧੀ ਨਹੀਂ ਹੋਣੀ। ਕਰੰਚੀ ਪਨੀਰ ਮੋਮੋ ਖਾ ਕੇ ਦੇਖਿਓ, ਤੁਸੀਂ ਕਹੋਗੇ ਯਾਰ ਵਾਓ, ਕਰੰਚੀ ਪਨੀਰ ਮੋਮੋ, ਬਸ ਖਾਂਦਿਆਂ ਸਾਰੀ ਮੂੰਹ 'ਚ ਪਾਣੀ ਖਾਣ ਤੋਂ ਪਹਿਲਾਂ ਵੀ ਆ ਜਾਣਾ ਆ, ਮੇਰੇ ਤਾਂ ਹੁਣੇ ਆ ਗਏ ਆ। ਸੋ 905-673-0090 ਵਾਓ ਈਟਸ 'ਤੇ ਜਾਓ, ਅਤੇ ਬਾਈ ਆਪਦਾ ਵੀਕਐਂਡ ਮਨਾਓ ਫਿਰ। ਅਤੇ ਨਾਲ ਦੀ ਨਾਲ ਫਰੈਸ਼ ਹੇਅਰ ਟੋਨਿਕ ਦੇ ਜਫਰ ਮਲਿਕ ਜੀ ਨੂੰ ਯਾਦ ਰੱਖੋ, 647-521-5251 647-521-5959 ਫਰੈਸ਼ ਹੇਅਰ ਟੋਨਿਕ। ਗੰਜੇ ਹੋ ਰਹੇ ਹੋ, ਵਾਲ ਝੜ ਰਹੇ ਆ, ਤਾਂ ਫਰੈਸ਼ ਹੇਅਰ ਟੋਨਿਕ ਲੈ ਕੇ ਆਓ, 647-521-5959। ਅਤੇ ਚਲੋ ਜੀ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ ਮੈਨੂੰ ਇੱਥੇ ਦੀ ਇਜਾਜ਼ਤ। ਫਿਰ ਮਿਲਦੇ ਹਾਂ ਸਵੇਰੇ 6 to 8 ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ। ਅਤੇ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅਤੇ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਅਤੇ ਸੁਣਦੇ ਰਹੋ ਰੇਡੀਓ ਉਡਾਨ, ਅਤੇ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ RJ ਪ੍ਰਭ ਸੰਧੂ ਨਾਂ ਦਾ ਪੇਜ ਆ, ਉਹਨੂੰ ਲਾਈਕ ਕਰ ਲਓ, ਤੁਹਾਨੂੰ ਬਹੁਤ ਸਾਰੇ ਖੂਬਸੂਰਤ ਤੋਹਫੇ ਦੇਣੇ ਆ, ਬਹੁਤ ਸਾਰੇ ਈਵੈਂਟ ਦੇ ਟਿਕਟ ਆਪਣੇ ਕੋਲ ਆਈਆਂ ਹੋਈਆਂ, ਜ਼ਰੂਰ ਦੇਵਾਂਗੇ। ਸੋ ਗੁੱਡ ਨਾਈਟ, ਸ਼ੁਭ ਰਾਤਰੀ, ਲਵ ਯੂ ਆਲ।

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਹਿਚਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ।

ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਠੀਕ ਠਾਕ ਹੋਗੇ, ਤੁਹਾਡੇ ਪਰਿਵਾਰਾਂ ਦੇ ਵਿੱਚ ਖੁਸ਼ਹਾਲੀ ਹੋਏਗੀ, ਸਭ ਕੁਝ ਠੀਕ ਠਾਕ ਹੋਏਗਾ। ਜੁੜ ਚੁੱਕੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ, ਔਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅਸੀਂ ਮਿਲਦੇ ਹਾਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਜ਼ਰੀਏ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਅੱਜ ਵੀਕਐਂਡ ਦੇ ਫਰਾਈਡੇ ਵਾਲੇ ਦਿਨ ਬਹੁਤ ਹੀ ਖੂਬਸੂਰਤ ਰੇਡੀਓ ਪ੍ਰੋਗਰਾਮ ਲੈ ਕੇ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੁਆਰਾ। ਵਿਸ਼ਵ ਪੰਜਾਬੀ ਸਭਾ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਪੜ੍ਹ ਸਕਦੇ ਹੋ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ। ਇਸ ਦੀ ਐਪ ਨੂੰ ਡਾਊਨਲੋਡ ਕਰਕੇ VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ ਆਪਣੇ IPTV ਚੈਨਲ ਦੇ ਪੰਜਾਬੀ ਸੈਕਸ਼ਨ ਦੇ ਵਿੱਚ ਜਾਓਗੇ ਤੇ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ VPS24.hd ਨੂੰ ਤੁਸੀਂ ਜਦੋਂ ਆਨ ਕਰੋਗੇ ਤਾਂ ਤੁਸੀਂ ਸਾਡੇ ਇਸ IPTV ਚੈਨਲ ਦੇ ਨਾਲ ਜੁੜ ਜਾਓਗੇ ਔਰ ਦੇਖੋਗੇ ਕਿ ਪੰਜਾਬ ਦੀਆਂ ਗਤੀਵਿਧੀਆਂ, ਵਿਸ਼ਵ ਪੰਜਾਬੀ ਸਭਾ ਦੁਆਰਾ ਕਿਹੜੀਆਂ ਕਿਹੜੀਆਂ ਗਤੀਵਿਧੀਆਂ ਕਰਵਾਈ ਜਾਂਦੀਆਂ ਨੇ, ਔਰ ਪੰਜਾਬੀ ਫਿਲਮਾਂ ਬਹੁਤ ਅੱਛੀਆਂ ਅੱਛੀਆਂ ਜਿਹੜੀਆਂ ਤੁਸੀਂ ਦੇਖਦੇ ਹੋ VPS24.ca 24 ਘੰਟੇ IPTV ਚੈਨਲ ਦੇ ਉੱਪਰ। ਔਰ ਕਿਸੇ ਕਾਰਨ ਇਸ ਵੇਲੇ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਨ ਤੋਂ ਖੁੰਝ ਗਏ ਜਾਂ ਕਿਸੇ ਰੁਝੇਵੇਂ ਦੇ ਕਾਰਨ ਨਹੀਂ ਜੁੜ ਸਕੇ, ਤਾਂ ਅਗਲੇ ਦਿਨ ਸ਼ਾਮ ਨੂੰ 6:30 ਵਜੇ ਦੇ ਕਰੀਬ ਫਿਰ ਅਸੀਂ ਇਸ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਹਾਂ IPTV ਚੈਨਲ ਤੇ ਤੁਸੀਂ ਸੁਣ ਸਕਦੇ ਹੋ ਇਸ ਪ੍ਰੋਗਰਾਮ ਨੂੰ। ਤੇ ਬੜੀ ਜਲਦੀ ਹੀ ਸਾਡੇ ਇਸ ਸਟੂਡੀਓ ਦੇ ਵਿੱਚ ਕੈਮਰੇ ਵੀ ਅਸੀਂ ਲਗਾ ਰਹੇ ਹਾਂ, ਸਟੂਡੀਓ ਅਸੀਂ ਚੇਂਜ ਕੀਤਾ, ਜਿਸ ਤਰ੍ਹਾਂ ਮੈਂ ਤੁਹਾਨੂੰ ਪਿੱਛੇ ਜੇ ਦੱਸਿਆ ਸੀ ਵੈਨਿਊ ਦਾ

26 ਡਿਗਰੀ ਟੈਂਪਰੇਚਰ ਰਹੇਗਾ ਕੱਲ, ਲੇਕਿਨ ਕੱਲ ਤੋਂ ਬਾਅਦ ਥੋੜਾ ਜਿਹਾ ਆਪਣੇ ਆਪ ਨੂੰ ਮੈਂਟਲੀ ਪ੍ਰਪੇਅਰ ਕਰ ਲਓ, ਕਿਉਂਕਿ ਗਰਮੀ ਦਾ ਪ੍ਰਕੋਪ ਜਿਹੜਾ ਨਾ ਉਹ 5-6-7 ਦਿਨ ਜਿਹੜਾ ਰਹੇਗਾ। ਵੀਰਵਾਰ ਤੱਕ ਦੀ ਅਪਡੇਸ਼ਨ ਹੈ ਇਸ ਵੇਲੇ ਮੇਰੇ ਕੋਲ, ਔਰ ਵੀਰਵਾਰ ਤੱਕ ਟੈਂਪਰੇਚਰ ਜਿਹੜਾ 26 ਕੱਲ ਹੋਏਗਾ, 26 ਤੋਂ ਬਾਅਦ ਵੱਧਦਾ ਵੀਰਵਾਰ ਨੂੰ 35 ਡਿਗਰੀ ਟੈਂਪਰੇਚਰ ਹੋ ਜਾਣਾ ਤੇ ਗਰਮੀ ਹੋਏਗੀ ਬਹੁਤ ਜ਼ਿਆਦਾ। ਬਾਕੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵੀ ਛੁੱਟੀਆਂ ਹੋ ਗਈਆਂ ਨੇ, ਅੱਜ ਲਾਸਟ ਉਹਨਾਂ ਦਾ ਵਰਕਿੰਗ ਡੇ ਸੀ, ਹੁਣ 2 ਮਹੀਨੇ ਬੱਚਿਆਂ ਨੇ ਘਰ 'ਚ ਹੀ ਰਹਿਣਾ। ਤੁਹਾਨੂੰ ਉਹਦੇ ਵਾਸਤੇ ਵੀ ਬਹੁਤ ਪਲੈਨ ਕਰਨ ਦੀ ਜ਼ਰੂਰਤ ਹੈ, ਕਿਉਂਕਿ ਆਪਣੇ ਪੰਜਾਬ ਦੇ ਵਿੱਚ ਤਾਂ ਬੱਚੇ ਆਪਣੇ ਆਪ ਹੀ ਪਲੈਨ ਕਰ ਲੈਂਦੇ ਨਾ ਆਪਣੇ ਆਂਢੀਆਂ ਗੁਆਂਢੀਆਂ ਦੇ ਦੋਸਤਾਂ ਮਿੱਤਰਾਂ ਦੇ ਨਾਲ ਕਿ ਆਪਾਂ 9 ਵਜੇ ਇੱਥੇ ਖੇਡਿਆ ਕਰਾਂਗੇ, 9 ਵਜੇ ਤੂੰ ਮੇਰੇ ਘਰ ਆ ਜਾਣਾ, 9 ਵਜੇ ਮੈਂ ਤੇਰੇ ਘਰ ਆ ਜਾਣਾ। ਲੇਕਿਨ ਇੱਥੇ ਇੱਕ ਬੜਾ ਵੱਡਾ ਇਹ ਵੀ ਪ੍ਰੋਜੈਕਟ ਹੈ ਕਿ ਜਦੋਂ ਛੁੱਟੀਆਂ ਵੀ ਕੋਈ 2-4-5 ਨਹੀਂ ਹੈ, 2 ਮਹੀਨੇ ਲਗਾਤਾਰ, 2 ਮਹੀਨੇ ਤੋਂ ਵੀ ਵੱਧ ਜਾਣੀਆਂ। ਦੇਖੋ ਅੱਜ 26 ਤਰੀਕ ਹੈ ਤੇ ਇਹ ਸੈਪਟੈਂਬਰ ਦੇ ਫਸਟ ਵੀਕ 3-4 ਤਰੀਕ ਦੇ ਕਰੀਬ ਸਕੂਲ ਦੁਬਾਰਾ ਫਿਰ ਰੀਓਪਨ ਹੁੰਦੇ। ਤੋ ਇੰਨਾ ਲੰਬਾ ਸਮਾਂ ਬੱਚਿਆਂ ਨੂੰ ਘੁਮਾਓ ਫਿਰਾਓ ਵੀ, ਕੋਈ ਨਾ ਕੋਈ ਟੂਰ ਵੀ ਬਣਾਓ ਫੈਮਿਲੀ ਦਾ। ਬਾਕੀ ਸਮਰ ਕਲਾਸਿਸ ਚੱਲਦੀਆਂ ਨੇ, ਬੱਚਿਆਂ ਨੂੰ ਤੁਸੀਂ ਉੱਥੇ ਵੀ ਬਿਜ਼ੀ ਕਰ ਸਕਦੇ ਹੋ। ਬਹੁਤ ਸਾਰੀਆਂ ਆਰਗੇਨਾਈਜੇਸ਼ਨ ਜਿਹੜੀਆਂ ਸਮਰ ਕੈਂਪ ਵੀ ਲਗਾਉਂਦੀਆਂ ਨੇ ਬੱਚਿਆਂ ਦੇ, 6-6-7-7 ਘੰਟੇ ਬੱਚਿਆਂ ਨੂੰ ਉੱਥੋਂ ਸਟੇ ਕਰਵਾ ਕੇ ਉਹਨਾਂ ਦੀ ਸਟੱਡੀ ਵੀ ਕਰਵਾਉਂਦੇ ਨੇ, ਉਹਨਾਂ ਨੂੰ ਹੋਰ ਐਕਟੀਵਿਟੀਜ਼ ਵੀ ਕਰਵਾਉਂਦੇ ਨੇ, ਸਪੋਰਟਸ ਦੀਆਂ ਵੀ ਜਾਂ ਹੋਰ ਕੋਈ ਆਰਟ ਦੇ ਨਾਲ ਸੰਬੰਧਿਤ ਐਕਟੀਵਿਟੀਜ਼ ਵੀ ਕਰਵਾਉਂਦੇ ਨੇ। ਸੋ ਇਹ ਪਲੈਨਿੰਗ ਕਰਨ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਇੱਥੇ ਇਸ ਤੋਂ ਬਿਨਾਂ ਜਿਹੜਾ ਨਾ ਗੁਜ਼ਾਰਾ ਹੋਣਾ ਨਹੀਂ ਹੈ। ਅਦਰਵਾਈਜ਼ ਬੱਚਿਆਂ ਵਾਸਤੇ ਬੜੀ ਵੱਡੀ ਮੁਸੀਬਤ ਜਿਹੜੀ ਹੈ ਨਾ ਉਹ ਛੁੱਟੀਆਂ ਦੇ ਵਿੱਚ ਹੋ ਜਾਂਦੀ ਹੈ, ਕਿਉਂਕਿ ਪੇਰੈਂਟਸ ਨੂੰ ਛੁੱਟੀਆਂ ਨਹੀਂ ਹੈ, ਪੇਰੈਂਟਸ ਨੇ ਆਪਣੇ ਕੰਮ ਕਾਰ ਉਸੇ ਤਰ੍ਹਾਂ ਹੀ ਕਰਨੇ ਨੇ, ਉਸੇ ਤਰ੍ਹਾਂ 8-8 ਘੰਟੇ ਆਪਣੀ ਡਿਊਟੀ ਕਰਨੀ ਹੈ। ਜੇ ਵਰਕ ਫਰੋਮ ਹੋਮ ਹੈ ਤਾਂ ਵੀ ਘਰ ਦੇ ਵਿੱਚ, ਜੇ ਜਾਣਾ ਹੈ ਤੇ ਤਾਂ ਵੀ। ਵੈਸੇ ਵਰਕ ਫਰੋਮ ਹੋਮ ਮੇਰਾ ਖਿਆਲ ਹੁਣ ਫੁੱਲ ਡੇ ਤਾਂ ਕਿਤੇ ਵੀ ਨਹੀਂ ਹੈ, ਆਲਮੋਸਟ 2-2-3-3 ਦਿਨ ਤਾਂ ਸਾਰੇ ਬੱਚੇ ਜਿਹੜੇ ਜਿਹੜੇ ਕੰਮ ਕਰਦੇ ਨੇ ਆਪਣੇ ਆਪਣੇ ਕੰਮਾਂ ਕਾਰਾਂ ਤੇ ਜਾਂਦੇ ਨੇ। ਸੋ ਇਹ ਬਹੁਤ ਅੱਛੀ ਅਪਰਚੁਨਿਟੀ ਹੈ ਕਿ ਬੱਚਿਆਂ ਦੇ ਨਾਲ ਛੁੱਟੀਆਂ ਦੇ ਵਿੱਚ ਘੁੰਮਣ ਫਿਰਨ ਦਾ ਕੋਈ ਪ੍ਰੋਗਰਾਮ ਬਣਾਓ ਤੁਸੀਂ, ਤੇ ਇਸ ਦੇ ਨਾਲ ਹੀ ਜਿਹੜਾ ਟਾਈਮ ਅੱਛਾ ਜਿਹੜਾ ਬੀਤੇਗਾ। ਬਾਕੀ ਕਿਉਂਕਿ ਗਰਮੀਆਂ, ਤੇ ਗਰਮੀਆਂ ਦੇ ਵਿੱਚ ਇੰਜੋਏ ਵੀ ਕਰੋ, ਕਿਉਂਕਿ ਇੰਨੀਆਂ ਇੰਨੀਆਂ ਸਰਦੀਆਂ ਵੀ ਅਸੀਂ ਭੁਗਤੀਆਂ ਤੇ ਹੁਣ ਗਰਮੀਆਂ ਵੀ ਇੰਜੋਏ ਕਰਨਾ ਸਾਨੂੰ ਉਨੀ ਖੁਸ਼ੀ ਦੇ ਨਾਲ ਕਰਨੀਆਂ ਚਾਹੀਦੀਆਂ ਨੇ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473-6753-53। ਫਰਾਈਡੇ ਹੈ ਅੱਜ, ਫਰਾਈਡੇ ਨੂੰ ਜਿਸ ਤਰ੍ਹਾਂ ਤੁਸੀਂ ਸਭ ਜਾਣਦੇ ਹੋ ਕਿ ਕੋਈ ਜ਼ਿਆਦਾ ਗੰਭੀਰ ਗੱਲਾਂ ਅਸੀਂ ਨਹੀਂ ਕਰਦੇ, ਕੋਈ ਵਿਸ਼ਾ ਜ਼ਿਆਦਾ ਡਿਸਕਸ ਕਰਨ ਵਾਲਾ ਨਹੀਂ ਮੈਂ ਲੈ ਕੇ ਆਉਂਦਾ ਇਸ ਦਿਨ। ਇਸ ਦਿਨ ਸਿਰਫ ਤੁਹਾਡੀਆਂ ਫਰਮਾਇਸ਼ਾਂ, ਤੁਸੀਂ ਜਿਸ ਮਰਜ਼ੀ ਗਾਣੇ ਦੀ ਫਰਮਾਇਸ਼ ਕਰ ਸਕਦੇ ਹੋ, ਕੋਈ ਆਪਣੇ ਨਾਲ ਬੀਤੀ ਖੱਡ ਬੀਤੀ, ਆਪਣੀ ਕੋਈ ਜਗ ਬੀਤੀ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ, ਕੋਈ ਜਾਣਕਾਰੀ ਤੁਹਾਡੇ ਕੋਲ ਹੈ ਉਹਨੂੰ ਸ਼ੇਅਰ ਕਰ ਸਕਦੇ ਹੋ, ਕੋਈ ਕਿਤੇ ਦੋਸਤ ਮਿੱਤਰ ਭੈਣ ਭਰਾ ਟ੍ਰੈਫਿਕ ਦੇ ਵਿੱਚ ਹੈ, ਕਿਸੇ ਰੋਡ ਦੇ ਉੱਪਰ ਕੋਈ ਜੈਮ ਲੱਗਿਆ ਹੋਇਆ ਜਾਂ ਕੋਈ ਹੋਰ ਕੋਈ ਇੰਸੀਡੈਂਟ ਉਸਦੇ ਸਾਹਮਣੇ ਆਇਆ ਤਾਂ ਜ਼ਰੂਰ ਸ਼ੇਅਰ ਕਰ ਸਕਦੇ ਹੋ, ਜਿਹੜਾ ਸਾਡੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨਾ ਤੁਹਾਨੂੰ ਲੱਗਦਾ ਹੋਏ। ਬਾਕੀ ਇੱਕ ਦੋ ਜਾਣਕਾਰੀਆਂ ਮੈਂ ਵੀ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ। ਇੱਕ ਤੇ ਜਿਸ ਤਰ੍ਹਾਂ ਤੁਸੀਂ ਸਭ ਜਾਣਦੇ ਹੋ ਕਿ 21 ਜੂਨ ਨੂੰ ਸਾਡੇ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਔਰ ਵਿਸ਼ਵ ਪੰਜਾਬੀ ਸਾਂਝ, ਪੰਜਾਬੀ ਅਖਬਾਰ, VPS24.CA 24 ਘੰਟੇ ਚੱਲਣ ਵਾਲਾ IPTV ਚੈਨਲ, ਬ੍ਰਮਟਨ ਕੈਸ਼ ਐਂਡ ਕੈਰੀ ਵਿਲੇਜ ਆਫ ਇੰਡੀਆ ਦੇ ਜਿਹੜੇ ਓਨਰ ਡਾਕਟਰ ਦਲਬੀਰ ਕਥੂਰੀਆ ਜੀ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ ਸੀ 21 ਨੂੰ। ਤੋ ਉਹਦੀ ਜਾਣਕਾਰੀ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨੀ ਕਿ ਕੱਲ 27 ਤਰੀਕ ਨੂੰ ਸ਼ਾਮ ਨੂੰ ਗੁਰਦੁਆਰਾ ਜਿਹੜਾ ਡਿਕਸੀ ਡੇਰੀ ਦੇ ਉੱਪਰ ਹੈ ਉੱਥੇ ਸ਼ਾਮ ਨੂੰ 5 ਵਜੇ ਅਖੰਡ ਪਾਠ ਸਾਹਿਬ ਦਾ ਆਰੰਭ ਕੀਤਾ ਜਾਏਗਾ। ਕੱਲ 27 ਨੂੰ ਅਖੰਡ ਪਾਠ ਸਾਹਿਬ ਦਾ ਆਰੰਭ ਹੈ ਤੇ 29 ਤਰੀਕ ਨੂੰ 1 ਵਜੇ ਤੋਂ ਲੈ ਕੇ 4 ਵਜੇ ਤੱਕ ਬ੍ਰਮਟਨ ਕ੍ਰੀਮੇਸ਼ਨ ਐਂਡ ਵਿਜੀਟੇਸ਼ਨ ਸੈਂਟਰ ਜਿਹੜਾ 30 ਬ੍ਰਹਮਵਿਨ ਕੋਰਟ ਦੇ ਉੱਪਰ ਹੈ। ਜੇ ਅਸੀਂ ਕੁਈਨ ਤੋਂ ਜਾਓ ਟੋਰ ਬ੍ਰਹਮ ਤੋਂ ਰਾਈਟ ਹੋ ਜਾਓ, ਜੇ ਸਟੀਲ ਤੋਂ ਜਾਓ ਤਾਂ ਟੋਰ ਬ੍ਰਹਮ ਤੋਂ ਲੈਫਟ ਹੋ ਜਾਓ ਤਾਂ ਸੈਂਟਰ ਦੇ ਵਿੱਚ ਉੱਥੇ ਉਹ ਬ੍ਰਮਟਨ ਕ੍ਰੀਮੇਸ਼ਨ ਐਂਡ ਵਿਜੀਟੇਸ਼ਨ ਸੈਂਟਰ ਹੈ। 1 ਵਜੇ ਤੋਂ ਲੈ ਕੇ 4 ਵਜੇ ਤੱਕ ਉਹਨਾਂ ਦਾ ਜਿਹੜਾ ਸੰਸਕਾਰ ਦੀਆਂ ਰਸਮਾਂ ਉੱਥੇ ਅਦਾ ਕੀਤੀਆਂ ਜਾਣਗੀਆਂ ਤੇ ਉਸ ਤੋਂ ਬਾਅਦ 4 ਵਜੇ ਤੋਂ ਲੈ ਕੇ 6 ਵਜੇ ਤੱਕ ਫਿਰ ਗੁਰਦੁਆਰਾ ਡਿਕਸੀ ਡੇਰੀ ਉੱਥੇ ਆ ਕੇ ਤੇ ਉਹਨਾਂ ਦੀ ਅੰਤਮ ਅਰਦਾਸ ਜਿਹੜੀ ਉਹ ਉੱਥੇ ਕੀਤੀ ਜਾਏਗੀ ਗੁਰਦੁਆਰਾ ਸਾਹਿਬ ਦੇ ਵਿੱਚ। ਸੋ ਮੇਰਾ ਇਹ ਫਰਜ਼ ਬਣਦਾ ਸੀ ਕਿ ਸਾਡੇ ਰੇਡੀਓ ਪ੍ਰੋਗਰਾਮ ਸਭ ਰੰਗ ਦੀ ਸਮੁੱਚੀ ਟੀਮ ਵੱਲੋਂ ਅਸੀਂ ਇਸ ਦੁੱਖ ਦੇ ਵਿੱਚ ਸ਼ਾਮਲ ਹਾਂ ਤੇ ਸਾਰੇ ਦੋਸਤਾਂ ਮਿੱਤਰਾਂ ਨੂੰ ਇਹ ਜਾਣਕਾਰੀ ਦੇਣੀ ਮੈਂ ਆਪਣਾ ਫਰਜ਼ ਸਮਝਦਾ ਸੀ, ਕਿਉਂਕਿ ਸਾਡੇ ਸਾਰਾ ਪ੍ਰੋਗਰਾਮ ਜਿਹੜੇ ਇੱਕ ਕਥੂਰੀਆ ਸਾਹਿਬ ਦੀ ਰਹਿਨਮਾਈ ਦੇ ਹੇਠ ਹੀ ਚੱਲਦੇ ਨੇ। ਸੋ ਜਦੋਂ ਇਸ ਤਰ੍ਹਾਂ ਦੀ ਕੋਈ ਅਨਹੋਣੀ

ਘਟਨਾ ਵਾਪਰਦੀ ਹੈ ਪਰਿਵਾਰ ਦੇ ਨਾਲ ਤੇ ਉਸ ਦਾ ਦੁੱਖ ਜਿਹੜਾ ਸਾਰਿਆਂ ਨੂੰ ਬਹੁਤ ਹੁੰਦਾ ਹੈ ਤੇ ਕਥੂਰੀਆ ਸਾਹਿਬ ਦੇ ਦੁੱਖ ਦੇ ਵਿੱਚ ਅਸੀਂ ਸਾਰੀ ਟੀਮ ਜਿਹੜੀ ਸ਼ਾਮਲ ਹਾਂ। ਸੋ ਦੋ ਤਿੰਨ ਹੋਰ ਇਨਫੋਰਮੇਸ਼ਨਾਂ ਜਿਹੜੀਆਂ, ਕਿਉਂਕਿ ਹੁਣ ਜਿਸ ਤਰ੍ਹਾਂ ਤੁਸੀਂ ਸਭ ਜਾਣਦੇ ਹੋ ਕਿ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ, ਛੁੱਟੀਆਂ ਵੀ ਹੋ ਗਈਆਂ ਨੇ ਤੇ ਆਪਣੀਆਂ ਕਮਿਊਨਿਟੀਆਂ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਰਹਿੰਦੀਆਂ ਨੇ ਨਾ, ਉੱਥੇ ਉੱਥੇ ਕੈਨੇਡਾ ਡੇ ਆ ਰਿਹਾ 1 ਜੁਲਾਈ ਨੂੰ, ਤਾਂ ਉਹ ਗੈਟ ਟੂਗੈਦਰ ਕੋਈ ਨਾ ਕੋਈ ਜ਼ਰੂਰ ਕਰਦੇ ਨੇ ਜਿਹਨੂੰ ਮੇਲੇ ਦਾ ਰੂਪ ਦਿੱਤਾ ਜਾਂਦਾ ਹੈ। ਕੈਨੇਡਾ ਡੇ ਦੇ ਸੰਬੰਧ ਦੇ ਵਿੱਚ ਮੇਲੇ ਆਯੋਜਿਤ ਕੀਤੇ ਜਾਂਦੇ ਨੇ, ਅਲੱਗ ਅਲੱਗ ਪਾਰਕਾਂ ਦੇ ਵਿੱਚ ਉਹ ਤਰੀਕਾਂ ਜਿਹੜੀਆਂ ਫਿਕਸ ਹੋ ਚੁੱਕੀਆਂ ਨੇ। 2-3-4 ਤਰੀਕਾਂ ਮੇਰੇ ਕੋਲ ਆਈਆਂ ਨੇ ਔਰ 2-3 ਮੇਲਿਆਂ ਦੇ ਵਿੱਚ ਮੈਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ ਐਜ਼ ਐਨ ਐਂਕਰ ਦੇ ਤੌਰ ਤੇ। ਸੋ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾਊਂਗਾ, ਇੱਕ ਤੇ ਪਹਿਲਾਂ ਜੇਮਸ ਪੋਟਰ ਸੀਨੀਅਰ ਕਲੱਬ ਵੱਲੋਂ 4 ਜੁਲਾਈ ਨੂੰ ਇੱਕ ਮੇਲਾ ਹੋ ਰਿਹਾ ਡਮਾਟਾ ਪਾਰਕ ਦੇ ਵਿੱਚ, 11 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਇਸ ਦਾ ਟਾਈਮ ਹੈ। ਬੱਚਿਆਂ ਦੀਆਂ ਗੇਮਸ ਹੋਣਗੀਆਂ ਉੱਥੇ, ਬੱਚਿਆਂ ਦੀਆਂ, ਲੜਕਿਆਂ ਦੀਆਂ, ਲੜਕੀਆਂ ਦੀਆਂ ਔਰ ਸੀਨੀਅਰਸ ਦੀਆਂ ਗੇਮ ਵੀ ਉਹਨਾਂ ਨੇ ਆਰਗੇਨਾਈਜ਼ ਕੀਤੀਆਂ ਹੁੰਦੀਆਂ ਨੇ, ਛੋਟੀਆਂ ਮੋਟੀਆਂ, ਬਾਕੀ ਤਾਸ਼ ਦੀਆਂ ਬਾਜ਼ੀਆਂ ਵੀ ਉੱਥੇ ਲੱਗਦੀਆਂ ਨੇ। ਸੋ ਜੇਮਸ ਪੋਟਰ ਸੀਨੀਅਰ ਕਲੱਬ ਵੱਲੋਂ ਡਮਾਟਾ ਪਾਰਕ ਦੇ ਵਿੱਚ 4 ਜੁਲਾਈ ਨੂੰ ਇੱਕ ਮੇਲਾ ਆਯੋਜਿਤ ਕੀਤਾ ਜਾ ਰਿਹਾ। ਉਸ ਤੋਂ ਬਾਅਦ 8 ਜੁਲਾਈ ਨੂੰ ਇੱਕ ਮੈਕਲਿਓਰ ਸੀਨੀਅਰ ਕਲੱਬ ਵੱਲੋਂ 49 ਜੈਨਿੰਗ ਪਾਰਕ ਦੇ ਉੱਪਰ ਇੱਕ ਮੇਲਾ ਆਯੋਜਿਤ ਕੀਤਾ ਜਾ ਰਿਹਾ, 3 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ। ਇਹ ਵੀ ਕੈਨੇਡਾ ਡੇ ਦੇ ਸੰਬੰਧ ਵਿੱਚ ਆਯੋਜਿਤ ਕੀਤਾ ਜਾ ਰਿਹਾ 8 ਜੁਲਾਈ ਨੂੰ 49 ਜੈਨਿੰਗ ਪਾਰਕ ਦੇ ਵਿੱਚ ਮੇਲਾ ਆਯੋਜਿਤ ਕੀਤਾ ਜਾ ਰਿਹਾ 3 ਵਜੇ ਤੋਂ ਲੈ ਕੇ 7 ਵਜੇ ਤੱਕ। ਐਕਟੀਵਿਟੀਜ਼ ਇਹਨਾਂ ਸਾਰਿਆਂ ਮੇਲਿਆਂ ਦੀਆਂ ਨਾ ਸੇਮ ਹੀ ਹੈ, ਛੋਟੇ ਬੱਚਿਆਂ ਦੀਆਂ, ਲੜਕਿਆਂ ਦੀਆਂ, ਲੜਕੀਆਂ ਦੀਆਂ ਛੋਟੀਆਂ ਛੋਟੀਆਂ ਗੇਮਸ ਰੱਖੀਆਂ ਨੇ। ਇਸ ਤਰ੍ਹਾਂ ਸੀਨੀਅਰਸ ਮੇਲ ਦੀਆਂ ਔਰ ਫੀਮੇਲ ਦੀਆਂ ਵੀ ਗੇਮਸ ਰੱਖੀਆਂ ਨੇ ਔਰ ਤਾਸ਼ ਦੀਆਂ ਬਾਜ਼ੀਆਂ ਜਿਹੜੀਆਂ ਉੱਥੇ ਉੱਤੇ ਲੱਗਦੀਆਂ ਲੱਗਦੀਆਂ ਨੇ, ਇਹ ਵੀ ਛੋਟੇ ਛੋਟੇ ਕੰਪੀਟੀਸ਼ਨ ਜਿਹੜੇ ਉੱਥੇ ਰੱਖੇ ਜਾਂਦੇ ਨੇ। ਉਸ ਤੋਂ ਬਾਅਦ ਇੱਕ ਮੇਲਾ ਹੈ 12 ਜੁਲਾਈ ਨੂੰ ਕ੍ਰੈਡਿਟ ਵਿਊ ਸੀਨੀਅਰ ਕਲੱਬ ਵੱਲੋਂ ਸਟਿਲਮੈਨ ਪਾਰਕ ਦੇ ਵਿੱਚ ਹੋਏਗਾ। ਕ੍ਰੈਡਿਟ ਵਿਊ ਸੀਨੀਅਰ ਕਲੱਬ 12 ਜੁਲਾਈ ਨੂੰ ਸਟਿਲਮੈਨ ਪਾਰਕ ਦੇ ਵਿੱਚ ਇੱਕ ਮੇਲਾ ਆਯੋਜਿਤ ਕੀਤਾ ਜਾ ਰਿਹਾ ਔਰ ਇੱਕ 2 ਅਗਸਤ ਨੂੰ ਵੈਲੀਵੇ ਸੀਨੀਅਰ ਕਲੱਬ ਵੱਲੋਂ ਲੈਫਲਾਰ ਪਾਰਕ ਦੇ ਵਿੱਚ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਵੈਲੀਵੇ ਸੀਨੀਅਰ ਕਲੱਬ ਜਿਹੜਾ ਪਹਿਲੀ ਵਾਰ ਨਵਾਂ ਇਹ ਬਣਿਆ ਹੋਇਆ ਉਸ ਕਲੱਬ ਔਰ ਇਸ ਦੇ ਆਫਿਸ ਬੀਅਰ ਨੇ ਬੜੀ ਮਿਹਨਤ ਦੇ ਨਾਲ ਕਲੱਬ ਨੂੰ ਬਣਾਇਆ ਔਰ ਇੱਕ ਬਹੁਤ ਹੀ ਖੂਬਸੂਰਤ ਮੇਲਾ ਜਿਹੜਾ 2 ਅਗਸਤ ਨੂੰ ਆਯੋਜਿਤ ਕੀਤਾ ਜਾਣਾ ਲੈਫਲਾਰ ਪਾਰਕ ਦੇ ਵਿੱਚ, ਜਿਹੜਾ ਜੇਮਸ ਪੋਟਰ ਤੇ ਬਵੇਡ ਦੀ ਇੰਟਰਸੈਕਸ਼ਨ ਦੇ ਬਿਲਕੁਲ ਨਜ਼ਦੀਕ ਹੀ ਪੈ ਜਾਂਦਾ। ਸੋ ਤੁਹਾਨੂੰ ਸਾਰਿਆਂ ਨੂੰ ਇਹਨਾਂ ਮੇਲਿਆਂ ਦੇ ਵਿੱਚ, ਮੇਲਿਆਂ ਦੇ ਪ੍ਰਬੰਧਕਾਂ ਵੱਲੋਂ ਮੈਨੂੰ ਜੋ ਜਾਣਕਾਰੀ ਮਿਲੀ ਕਿ ਖੁੱਲ੍ਹਾ ਸੱਦਾ ਹੈ, ਤੁਸੀਂ ਉੱਥੇ ਆ ਸਕਦੇ ਹੋ, ਪਾਰਟੀਸਪੇਟ ਕਰ ਸਕਦੇ ਹੋ, ਖਾਣ ਪੀਣ ਦਾ ਉੱਥੇ ਪੂਰਾ ਇੰਤਜ਼ਾਮ ਹੋਏਗਾ। ਔਰ ਇਸ ਦੇ ਨਾਲ ਨਾਲ ਇੱਕ ਹੋਰ ਜਿਹੜਾ 10, 11, 12 ਨੂੰ ਪੰਜਾਬ ਪਵਿਲੀਅਨ ਦਾ ਜਿਹੜਾ ਕੈਰਾਬਰਮ ਦੇ ਵਿੱਚ ਹੋ ਰਿਹਾ ਹੈ ਪੰਜਾਬ ਪਵਿਲੀਅਨ ਦਾ ਜਿਹੜਾ ਮੇਲਾ 3 ਦਿਨ ਦਾ, 10, 11 ਔਰ 12 ਨੂੰ 46 ਮੈਕਮਰਚੀ ਐਵਨਿਊ ਸਾਊਥ ਬ੍ਰਮਟਨ ਦੇ ਵਿੱਚ ਹੋ ਰਿਹਾ ਮੇਲਾ ਔਰ ਇਸ ਮੇਲੇ ਦੀ ਖਾਸੀਅਤ ਇਹ ਹੈ ਕਿ ਇੱਥੇ ਤੁਹਾਨੂੰ $10 ਦਾ ਇੱਕ ਪਾਸਪੋਰਟ ਖਰੀਦਣਾ ਪਏਗਾ ਜਿਹਨੂੰ ਟਿਕਟ ਦਾ ਨਾਮ ਦਿੱਤਾ ਉਹਨਾਂ ਨੇ। 12 ਸਾਲ ਤੋਂ ਛੋਟੇ ਬੱਚਿਆਂ ਦੇ ਲਈ ਫ੍ਰੀ ਹੈ ਔਰ 12 ਸਾਲ ਤੋਂ ਵੱਡੇ ਬੱਚਿਆਂ ਦੇ ਲਈ ਉਹ $10 ਦਾ ਜਿਹੜਾ ਤੁਸੀਂ ਪਾਸਪੋਰਟ ਖਰੀਦੋਗੇ ਨਾ, ਉਹਦੇ ਵਿੱਚ 46 ਮੈਕਮਰਚੀ ਜਿਹੜਾ ਸਾਊਥ ਦੇ ਉੱਪਰ ਪੰਜਾਬ ਪਵਿਲੀਅਨ ਦਾ ਮੇਲਾ ਹੋ ਰਿਹਾ 3 ਦਿਨ, ਉਹ ਤੇ ਸ਼ਾਮਲ ਹੈ ਹੀ ਹੈ, ਬਾਕੀ 22 ਅਲੱਗ ਅਲੱਗ ਜਗ੍ਹਾ ਤੇ ਬ੍ਰੈਂਪਟਨ ਦੇ ਵਿੱਚ ਵੱਖਰੇ ਵੱਖਰੇ ਦੇਸ਼ਾਂ ਦੇ ਕਲਚਰ, ਉਹ ਆਪਣੇ ਆਪਣੇ ਕਲਚਰ ਨੂੰ ਪ੍ਰੈਜੈਂਟ ਕਰਨਗੇ, ਆਪਣੀਆਂ ਆਪਣੀਆਂ ਆਈਟਮ ਪ੍ਰੈਜੈਂਟ ਕਰਨਗੇ ਉੱਥੇ, ਉਹਨਾਂ ਦੇ ਆਰਟਿਸਟ, ਉਹਨਾਂ ਦੇ ਕਲਾਕਾਰ ਆ ਕੇ ਉੱਥੇ, ਉੱਥੋਂ ਇੱਕ ਸ਼ਟਲ ਬੱਸ ਚੱਲੇਗੀ ਪੰਜਾਬ ਪਵਿਲੀਅਨ ਦੇ ਜੋ ਵੈਨਿਊ ਹੈ ਉੱਥੋਂ, ਤੇ ਉਹ ਤੁਸੀਂ 22 ਸਾਰਿਆਂ ਵੈਨਿਊ ਦੇ ਉੱਪਰ ਘੁੰਮਦੀ ਘੁੰਮਦੀ ਜਾਏਗੀ, ਜਿੱਥੇ ਤੁਹਾਡਾ ਮਨ ਕਰੇ ਤੁਸੀਂ ਉਤਰ ਕੇ ਉੱਥੋਂ ਦੇ ਉਸ ਮੇਲੇ ਦੇ ਵਿੱਚ ਪਾਰਟੀਸਪੇਟ ਕਰ ਸਕਦੇ ਹੋ, ਉਸ ਨੂੰ ਦੇਖ ਸਕਦੇ ਹੋ, ਇੰਜੋਏ ਕਰ ਸਕਦੇ ਹੋ। ਸੋ ਇਹ ਜਾਣਕਾਰੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਸੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਵਿੱਚੋਂ ਸਾਰੇ ਦੋਸਤ ਮਿੱਤਰ, ਭੈਣ ਭਰਾ ਜਿੰਨੇ ਵੀ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ, ਬਹੁਤ ਸਾਰੇ ਐਸੇ ਹਨ ਜਿਹੜੇ ਮੇਲਿਆਂ ਦੇ ਵਿੱਚ ਆਫਿਸ ਬੇਅਰਰ ਵੀ ਹੋਣਗੇ, ਸੀਨੀਅਰਸ ਕਲੱਬਸ ਦੇ ਮੈਂਬਰ ਵੀ ਹੋਣਗੇ, ਉਹ ਮੇਲੇ ਕਰਵਾਉਂਦੇ ਵੀ ਹੋਣਗੇ, ਆਰਗੇਨਾਈਜ਼ਰ ਵੀ ਹੋਣਗੇ। ਸੋ ਤੁਸੀਂ ਵੀ ਜੇਕਰ ਕੋਈ ਇਸ ਤਰ੍ਹਾਂ ਦਾ ਆਰਗੇਨਾਈਜ਼ ਕਰ ਰਹੇ ਹੋ, ਕੋਈ ਫੈਸਟੀਵਲ, ਕੋਈ ਗੈਟ ਟੂਗੈਦਰ, ਤਾਂ ਉਸ ਦੀ ਜਾਣਕਾਰੀ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਕੀ ਤੁਸੀਂ ਉੱਥੇ ਕਰਦੇ ਹੋ, ਕੀ ਤੁਹਾਡੀ ਪਲੈਨਿੰਗ ਹੈ, ਕਿਸ ਤਰ੍ਹਾਂ ਤੁਸੀਂ ਕਿਹੜੀਆਂ ਚੀਜ਼ਾਂ ਨੂੰ ਆਰਗੇਨਾਈਜ਼ ਉੱਥੇ ਕਰਦੇ ਹੋ ਅਤੇ ਕਿੰਨਾ ਕੁ ਤੁਹਾਡਾ ਐਕਸਪੀਰੀਅੰਸ ਹੈ, ਕਿੰਨੀ ਦੇਰ ਤੋਂ ਤੁਸੀਂ ਉਸ ਮੇਲੇ ਨੂੰ ਲਗਾ ਰਹੇ ਹੋ। ਅਤੇ ਬਾਕੀ ਇਹ ਜਿਹਨਾਂ ਮੇਲਿਆਂ ਦਾ ਮੈਂ ਜ਼ਿਕਰ ਕੀਤਾ,
ਇਹਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਖੁੱਲਾ ਸੱਦਾ ਹੈ ਤੇ ਤੁਸੀਂ ਇੱਥੇ ਪਾਰਟਿਸਿਪੇਟ ਕਰਕੇ ਰੌਣਕ ਵਧਾ ਸਕਦੇ ਹੋ। ਮੈਂ ਅਕਸਰ ਦੇਖਦਾ ਹੁੰਦਾ, ਮੈਂ ਪਿਛਲੇ 3-4-5 ਸਾਲ ਤੋਂ ਇੱਥੇ ਜਾਣ ਦਾ ਮੈਨੂੰ ਮੌਕਾ ਮਿਲਦਾ, ਸਾਡੇ ਦੋਸਤ ਮਿੱਤਰ ਭੈਣ ਭਰਾ, ਕਿਉਂਕਿ ਅਦਰਵਾਈਜ਼ ਨਾ ਇੱਥੇ ਜਨ ਜੀਵਨ ਜਿਸ ਤਰ੍ਹਾਂ ਦਾ ਹੈ ਕੈਨੇਡਾ ਦੇ ਵਿੱਚ, ਅਸੀਂ ਆਪਣੇ ਪਹਿਰਾਵੇ ਵੱਲ ਕੁਝ ਜ਼ਿਆਦਾ ਧਿਆਨ ਦਿੰਦੇ ਨਹੀਂ, ਕਿਉਂਕਿ ਕੁਝ ਜ਼ਿਆਦਾ ਇੱਧਰ ਉੱਧਰ ਕਿਤੇ ਜਾਣਾ ਨਹੀਂ। ਰਿਟਾਇਰਡ ਬੰਦੇ ਜ਼ਿਆਦਾਤਰ ਇੱਥੇ ਪਾਰਕਾਂ ਦੇ ਵਿੱਚ ਬੈਠਣ ਵਾਲੇ, ਉਹ ਪਹਿਰਾਵੇ ਦੇ ਵੱਲ ਜ਼ਿਆਦਾ ਕੋਈ ਧਿਆਨ ਦਿੰਦੇ ਨੇ, ਸਿੰਪਲ ਜੇ ਕੱਪੜੇ ਕੁੱਪੜੇ ਪਾ ਕੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਜਿਹੜੀ ਬਤੀਤ ਕਰਦੇ ਨੇ। ਵਰਕ ਫਰੋਮ ਹੋਮ ਹੈ ਬੱਚਿਆਂ ਦਾ ਵੀ, ਉਹ ਵੀ ਘਰਾਂ ਦੇ ਵਿੱਚ ਬੜੀ ਕੈਜੂਅਲ ਜੀ ਡਰੈਸ ਪਾ ਕੇ ਆਪਣੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗੇ ਰਹਿੰਦੇ ਨੇ। ਵੈਸੇ ਵੀ ਇੱਥੇ ਮੈਂ ਇੱਕ ਚੀਜ਼ ਹੋਰ ਦੇਖੀ ਹੈ ਕਿ ਇਸ ਕੰਟਰੀ ਦੇ ਵਿੱਚ ਕੋਈ ਆਪਣੇ ਆਪ ਨੂੰ ਜ਼ਿਆਦਾ ਕੁਝ ਸੂਟਡ ਬੂਟਡ ਕਰਕੇ, ਇੱਧਰ ਉਹ ਵਰਕ ਓਰੀਐਂਟਡ ਕੰਟਰੀ ਹੈ, ਇੱਥੇ ਕੰਮ ਨੂੰ ਜ਼ਿਆਦਾ ਲੋਕ ਪ੍ਰੈਫਰੈਂਸ ਦਿੰਦੇ ਨੇ। ਸਾਡੇ ਉੱਥੇ ਨਾ ਟੌਰਾਂ ਸ਼ੌਰਾਂ ਕੱਢਣ ਨੂੰ ਸਵੇਰੇ ਸਵੇਰੇ ਕਮ ਸੇ ਕਮ 15-20 ਮਿੰਟ ਅੱਧਾ ਪੌਣਾ ਘੰਟਾ ਹੈ ਗੈਟ ਅਪ ਹੋਣ ਤੇ ਪੂਰੀ ਲਾਉਣੀ ਪੈਂਦੀ ਹੈ। ਸੋ ਇਹਨਾਂ ਮੇਲਿਆਂ ਦੇ ਵਿੱਚ ਮੈਂ ਅਕਸਰ ਦੇਖਦਾ ਕਿ ਸਾਡੇ ਦੋਸਤ ਮਿੱਤਰ ਭੈਣ ਭਰਾ ਜਿਹੜੇ ਪੰਜਾਬ ਦੇ ਨੇ, ਪੂਰੀਆਂ ਟੌਰਾਂ ਸ਼ੌਰਾਂ ਕੱਢ ਕੇ ਬੀਬੀਆਂ ਭੈਣਾਂ ਸਾਡੀਆਂ ਪੂਰੇ ਪੰਜਾਬੀ ਡਰੈਸ ਅਪ ਹੋ ਕੇ ਉੱਥੇ ਪਹੁੰਚਦੀਆਂ ਨੇ ਤੇ ਬਹੁਤ ਇੰਜੋਏ ਕਰਦੀਆਂ ਨੇ। ਬਹੁਤ ਵਧੀਆ ਸਬਬ ਹੈ ਆਪਣੇ ਸੱਭਿਆਚਾਰ ਨੂੰ, ਆਪਣੇ ਕਲਚਰ ਨੂੰ, ਆਪਣੀ ਮਾਂ ਬੋਲੀ ਨੂੰ ਅਸੀਂ ਇੱਦਾਂ ਹੀ ਜੀਵਤ ਰੱਖ ਸਕਦੇ ਹਾਂ, ਕਿਉਂਕਿ ਜੇਕਰ ਇਹ ਜਿਹੜੀ ਸਾਡੀ ਵਿਰਾਸਤ ਇੰਨੀ ਅਮੀਰ ਸਾਡੇ ਕੋਲ ਹੈ ਨਾ, ਉਸ ਵਿਰਾਸਤ ਨੂੰ ਅਸੀਂ ਇੰਜੋਏ ਕਰੀਏ ਔਰ ਅੱਗੇ ਬੱਚਿਆਂ ਨੂੰ ਵੀ ਉਹਦੇ ਨਾਲ ਜੋੜੀਏ ਤਾਂ ਇਹ ਸਾਡੇ ਲਈ ਬਹੁਤ ਇੱਕ ਅੱਛੀ ਗੱਲ ਹੈ। ਅੱਛੀ ਇੱਕ ਅਸੀਂ ਜਿਹੜੀਆਂ ਨਾ ਇੱਕ ਸੈਟਲ ਕਰਾਂਗੇ ਪਰੰਪਰਾਵਾਂ ਜਿਹੜੀਆਂ, ਕਿਉਂਕਿ ਪਰੰਪਰਾਵਾਂ ਮੈਂ ਇਹ ਨਹੀਂ ਕਹਿੰਦਾ ਕਿ ਸਾਰੀਆਂ ਦੀਆਂ ਸਾਰੀਆਂ ਪਰੰਪਰਾਵਾਂ ਹੂਬ ਹੂ ਅਸੀਂ ਉਹਦੇ ਦਾ ਉੱਦਾਂ ਹੀ ਉਹਨਾਂ ਨੂੰ ਅਸੀਂ ਫੋਲੋ ਕਰੀਏ। ਜਿਹੜੀਆਂ ਅੱਛੀਆਂ ਪਰੰਪਰਾਵਾਂ ਨਾ ਉਹਨਾਂ ਨੂੰ ਜ਼ਰੂਰ ਫੋਲੋ ਕਰੀਏ, ਠੀਕ ਹੈ। ਜਿਹੜੀਆਂ ਹੁਣ ਅੱਜ ਕੱਲ੍ਹ ਦੇ ਕੰਟੈਕਸਟ ਦੇ ਵਿੱਚ ਮੌਜੂਦਾ ਪ੍ਰਸੰਗ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਉਹ ਅੱਛੀਆਂ ਨਹੀਂ ਹੈਗੀਆਂ ਤਾਂ ਉਹਨਾਂ ਨੂੰ ਅਸੀਂ ਛੱਡ ਵੀ ਸਕਦੇ ਹਾਂ, ਐਸੀ ਕੋਈ ਗੱਲ ਨਹੀਂ ਹੈ ਕਿ ਨਵੇਂ ਜ਼ਮਾਨੇ ਦੇ ਨਾਲ ਚੱਲਣਾ ਉਹ ਵੀ ਸਾਡਾ ਫਰਜ਼ ਹੈ। ਲੇਕਿਨ ਕੁਛ ਇੱਕ ਸਾਡੀਆਂ ਪਰੰਪਰਾਵਾਂ ਜਿਹੜੀਆਂ ਅੱਛੀਆਂ ਨੇ, ਮਿਲ ਬੈਠਣਾ, ਮਿਲ ਬੈਠ ਕੇ ਦੋਸਤਾਂ ਮਿੱਤਰਾਂ ਦੇ ਨਾਲ ਦੁੱਖ ਸੁੱਖ ਸ਼ੇਅਰ ਕਰਨਾ, ਇੱਕ ਦੂਸਰੇ ਦੇ ਨਾਲ ਬੈਠ ਕੇ ਹੱਸਣਾ, ਖੇਡਣਾ, ਖਾਣਾ, ਪੀਣਾ, ਕਿਉਂਕਿ ਇਹ ਸਾਡਾ ਵਿਰਸਾ, ਇਹ ਸਾਡਾ ਇਤਿਹਾਸ ਹੈ। ਸੋ ਇਸ ਕਰਕੇ ਨਾ ਦੋਸਤਾਂ ਮਿੱਤਰਾਂ ਦੇ ਨਾਲ ਸੰਪਰਕ ਜਿਹੜਾ ਨਾ ਉਹ ਇਹਨਾਂ ਮੇਲਿਆਂ, ਇਹਨਾਂ ਤਿਉਹਾਰਾਂ, ਇਹਨਾਂ ਗੈਟ ਟੂਗੈਦਰਾਂ ਦੇ ਵਿੱਚ ਹੀ ਸਾਡਾ ਜ਼ਿਆਦਾ ਹੁੰਦਾ। ਪਿੱਛੇ ਜੇ ਨਾ ਮੈਂ ਇੱਕ ਪੜ੍ਹ ਰਿਹਾ ਸੀ ਕਿ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਨਾ ਇੱਕ ਉਹਨਾਂ ਨੇ ਸਰਵੇ ਕਰਾਇਆ ਪਿਛਲੇ 80 ਕੁ ਸਾਲ ਨੂੰ ਲੈ ਕੇ, 80-82 ਸਾਲ ਪੁਰਾਣਾ ਸਾਰਾ ਸਰਵੇ ਕਰਵਾਇਆ ਉਹਨਾਂ ਨੇ। ਉਹ ਸਰਵੇ ਕਰਾਇਆ ਕਿ ਜਿੰਨੇ ਵੀ ਉੱਥੋਂ ਬੱਚੇ ਪੜ੍ਹ ਕੇ ਗਏ ਸਨ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਪਿਛਲੇ 80 ਕੁ ਸਾਲ ਦਾ, ਉਹਨਾਂ ਨੇ ਡਾਟਾ ਸਾਰਾ ਕੁਲੈਕਟ ਕੀਤਾ ਕਿ ਉਹਨਾਂ ਪੜ੍ਹੇ ਹੋਏ ਬੱਚਿਆਂ ਦੇ ਵਿੱਚੋਂ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਬੜੇ ਲੋਕ ਪਹੁੰਚੇ, ਕੋਈ ਰਾਜਨੀਤੀ ਦੇ ਵਿੱਚ ਚਲੇ ਗਏ, ਕੋਈ ਬਿਊਰੋਕਰੇਸੀ ਦੇ ਵਿੱਚ ਚਲੇ ਗਏ, ਕੋਈ ਬਿਜ਼ਨਸਮੈਨ ਬਣ ਗਏ, ਕਿਸੇ ਨੇ ਹੋਰ ਕੋਈ ਨਾ ਕੋਈ ਸ਼ੋਭਾ ਅਖਤਿਆਰ ਕਰ ਲਿਆ, ਵੱਡੇ ਵੱਡੇ ਅਹੁਦਿਆਂ ਤੱਕ ਲੋਕ ਪਹੁੰਚੇ, ਬੜੇ ਬੜੇ ਉੱਚੇ ਅਹੁਦਿਆਂ ਤੱਕ ਲੋਕ ਪਹੁੰਚੇ। ਉਹਨਾਂ ਨੇ ਡਾਟਾ ਇਹ ਕੁਲੈਕਟ ਕੀਤਾ ਕਿ ਸਾਰਿਆਂ ਦੇ ਵਿੱਚੋਂ ਕਿਹੜੇ ਪ੍ਰੋਫੈਸ਼ਨ ਦੇ ਵਿੱਚ ਜਾ ਕੇ ਲੋਕਾਂ ਨੂੰ ਖੁਸ਼ੀ ਜਿਹੜੀ ਨਾ ਜ਼ਿਆਦਾ ਮਿਲੀ ਹੈ। ਸੋ ਉਹਦੇ ਵਿੱਚ ਉਹਨਾਂ ਨੇ ਜੋ ਰਿਜ਼ਲਟ ਜਿਹੜਾ ਕੱਢਿਆ ਨਾ, ਉਹ ਕਹਿੰਦੇ ਵੀ ਸਭ ਤੋਂ ਜ਼ਿਆਦਾ ਖੁਸ਼ ਇਨਸਾਨ ਜਾਂ ਲੋਕ ਉਹ ਖੁਸ਼ ਜ਼ਿਆਦਾ ਉਹਨਾਂ ਦੇ ਵਿੱਚੋਂ ਓਬਜ਼ਰਵ ਕੀਤੇ ਗਏ ਕਿ ਜਿਹੜੇ ਆਪਣੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਦੇ ਸੰਪਰਕ ਦੇ ਵਿੱਚ ਰਹੇ। ਸੋ ਦੋਸਤਾਂ ਮਿੱਤਰਾਂ ਦੇ ਸੰਪਰਕ ਦੇ ਵਿੱਚ ਰਹਿ ਕੇ, ਦੋਸਤਾਂ ਮਿੱਤਰਾਂ ਦੇ ਨਾਲ ਮੇਲਜੋਲ ਵਧਾ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਨਾ ਬਹੁਤ ਖੁਸ਼ਗਵਾਰ ਬਣਾ ਸਕਦੇ ਹਾਂ। ਕਿਉਂਕਿ ਜ਼ਿਆਦਾਤਰ ਲੋਕ ਦੀ ਸਮਝ ਜਿਹੜੀ ਇਹ ਹੈ ਨਾ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਖੁਸ਼ੀ ਹੈ ਨਾ ਉਹਦਾ ਆਧਾਰ ਜਿਹੜਾ ਉਹ ਪੈਸਾ ਹੈਗਾ ਕਿ ਪੈਸਾ ਸਾਡੇ ਕੋਲ ਬਹੁਤ ਹੈ ਜੀ, ਸਾਡੇ ਕੋਲ ਕੋਠੀ ਬਹੁਤ ਵੱਡੀ ਹੈ ਜੀ, ਸਾਡੇ ਕੋਲ 3-4 ਕਾਰਾਂ ਅਸੀਂ ਰੱਖੀਆਂ ਨੇ, ਬਹੁਤ ਵੱਡਾ ਕਾਰੋਬਾਰ ਜੀ। ਸੋ ਇਹ ਠੀਕ ਹੈ ਕਿ ਜ਼ਰੂਰਤਾਂ ਜ਼ਿੰਦਗੀ ਦੀਆਂ ਤੁਸੀਂ ਅਜਾਇਸ਼ਾਂ ਜ਼ਿੰਦਗੀ ਦੀਆਂ ਮਾਣ ਰਹੇ ਹੋ, ਖੂਬਸੂਰਤ ਨਾਲ ਜ਼ਿੰਦਗੀ ਬਤੀਤ ਕਰ ਰਹੇ ਹੋ, ਪਰ ਜੋ ਜ਼ਿੰਦਗੀ ਦੀ ਖੁਸ਼ੀ, ਜ਼ਿੰਦਗੀ ਦਾ ਮਜ਼ਾ ਦੋਸਤਾਂ ਮਿੱਤਰਾਂ ਸੱਜਣਾਂ ਦੇ ਨਾਲ ਸੰਪਰਕ ਵਿੱਚ ਰਹਿ ਕੇ ਹਫ਼ਤੇ 10 ਦਿਨੀ ਤੁਸੀਂ ਉਹਨਾਂ ਨਾਲ ਜਦੋਂ ਮਿਲਦੇ ਹੋ, ਕੋਈ ਗੈਟ ਟੂਗੈਦਰ ਕਰਦੇ ਹੋ, ਕੋਈ ਪਾਰਟੀ ਸ਼ਾਟੀ ਕਰਦੇ ਹੋ, ਕਿਤੇ ਪਿਕਨਿਕ ਤੇ ਜਾਂਦੇ ਹੋ, ਕਿਤੇ ਪਾਰਕ ਵਿੱਚ ਬੈਠਦੇ ਹੋ, ਜੋ ਲੁਤਫ ਜੋ ਮਜ਼ਾ ਉਸ ਚੀਜ਼ ਦੇ ਵਿੱਚ ਹੈ ਨਾ ਉਹ ਦੁਨਿਆਵੀ ਵਸਤਾਂ ਦੇ ਵਿੱਚ ਮੇਰੇ ਮੁਤਾਬਕ ਨਹੀਂ ਹੈਗਾ। ਬਾਕੀ ਤੁਹਾਡੀ ਕੀ ਰਾਏ ਹੈ ਤੁਸੀਂ ਇਹ ਜ਼ਰੂਰ ਸ਼ੇਅਰ ਕਰੋ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ,
ਤੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਇੱਕ ਵਧੀਆ ਖੂਬਸੂਰਤ ਜੇ ਗਾਣੇ ਤੋਂ, ਤੇ ਉਸ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਨੂੰ ਇਸੇ ਤਰ੍ਹਾਂ ਕੰਟੀਨਿਊ ਕਰਾਂਗੇ। ਤੁਸੀਂ ਆਪਣੇ ਕਿਸੇ ਗੀਤ ਦੀ ਫਰਮਾਇਸ਼ ਕਰਨੀ ਹੋਵੇ ਕਰ ਸਕਦੇ ਹੋ, ਆਪਣੇ ਮਨਪਸੰਦ ਦਾ ਗੀਤ, ਕਿਸੇ ਦਾ ਮਨ ਕਰਦਾ ਹੋਵੇ ਕਿ ਇਸ ਰੇਡੀਓ ਦੇ ਥਰੂ ਆਪਣੀ ਕੋਈ ਚੀਜ਼ ਪੇਸ਼ ਕਰਨ ਵਾਸਤੇ, ਕਿਸੇ ਨੇ ਕੋਈ ਗੀਤ ਗਾਉਣਾ ਹੋਵੇ, ਕਿਸੇ ਨੇ ਕੋਈ ਗਜ਼ਲ ਗਾਉਣੀ ਹੋਵੇ, ਕਿਸੇ ਨੇ ਕੋਈ ਲਾਈਫ ਦੀ ਘਟਨਾ ਸ਼ੇਅਰ ਕਰਨੀ ਹੋਵੇ, ਕੋਈ ਐਕਸਪੀਰੀਅੰਸ, ਕੋਈ ਤਜਰਬਾ ਆਪਣੇ ਨਾਲ ਸ਼ੇਅਰ ਕਰਨਾ ਹੋਵੇ ਤਾਂ ਜ਼ਰੂਰ ਕਰ ਸਕਦੇ ਹੋ। ਤਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਇੱਕ ਖੂਬਸੂਰਤ ਜਿਹੇ ਗੀਤ ਦੇ ਨਾਲ।

0: ਦਿਲਾਂ ਦੇ ਜਿੰਦਰੇ ਖੋਲਦੀ ਮਿਠਾਸ ਹੀ ਹੁੰਦੀ ਏ, ਕਿਸੇ ਕਿਸੇ ਬੰਦੇ ਦੇ ਵਿੱਚ ਗੱਲ ਕੋਈ ਖਾਸ ਹੀ ਹੁੰਦੀ ਏ। ਸੋ ਮੇਰਾ ਆਪਣਾ ਖਿਆਲ ਹੈ ਕਿ ਜਿਨ੍ਹਾਂ ਦੋਸਤਾਂ ਮਿੱਤਰਾਂ ਨੂੰ ਮਿਲਿਆਂ ਸਾਨੂੰ ਖੁਸ਼ੀ ਮਿਲਦੀ ਹੋਏ ਨਾ, ਜਿਨ੍ਹਾਂ ਦੋਸਤਾਂ ਮਿੱਤਰਾਂ ਦੇ ਸਾਡੇ ਕੋਲ ਬੈਠਿਆਂ ਸਾਨੂੰ ਬੜਾ ਵਧੀਆ ਫੀਲ ਹੁੰਦਾ ਹੋਵੇ, ਐਸੇ ਦੋਸਤਾਂ ਮਿੱਤਰਾਂ ਨੂੰ ਨਾ ਚੱਲ ਕੇ ਵੀ ਮਿਲਣਾ ਪਏ ਨਾ, ਤੇ ਮੇਰਾ ਖਿਆਲ ਹੈ ਕੋਈ ਘਾਟੇ ਦਾ ਸੌਦਾ ਨਹੀਂ ਹੁੰਦਾ। ਉਹ ਵੱਖਰੀ ਗੱਲ ਹੈ ਕਿ ਕੁਛ ਇੱਕ ਦੋਸਤ ਐਸੇ ਹੁੰਦੇ ਆ ਜਿਨ੍ਹਾਂ ਦੇ ਕੋਲ ਤੁਸੀਂ ਬੈਠ ਕੇ ਅੱਛਾ ਮਹਿਸੂਸ ਨਹੀਂ ਕਰਦੇ, ਲੇਕਿਨ ਕੁਛ ਇੱਕ ਐਸੇ ਹੁੰਦੇ ਆ, ਦੇਖੋ ਜਿਸ ਤਰ੍ਹਾਂ ਗਾਣੇ ਦੇ ਵਿੱਚ ਵੀ ਉਹਨੇ ਕਿਹਾ ਨਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਦੋਸਤ ਮਿੱਤਰ ਤੁਹਾਡੇ ਕੋਲ ਹੈ ਉਹ ਤੁਹਾਡੇ ਨਾਲ ਗੱਲਾਂ ਬਾਤਾਂ ਹੀ ਕਰਦੇ ਰਹੇ। ਅੱਛਾ ਦੋਸਤ ਹੁੰਦਾ ਨਾ ਜਿਹੜਾ ਯਾਰ ਉਹਦੇ ਕੋਲ ਬੈਠਿਆਂ ਉਹਦਾ ਜਿਹੜਾ ਅਹਿਸਾਸ ਹੁੰਦਾ ਨਾ ਤੁਹਾਨੂੰ, ਉਹਦੇ ਕੋਲ ਬੈਠਣ ਦਾ ਅਹਿਸਾਸ ਹੀ ਬਹੁਤ ਖੂਬਸੂਰਤ ਹੈ। ਸਾਡੇ ਕਾਲਰ ਨੇ, ਆਪਾਂ ਗੱਲ ਕਰੀਏ, 0169 ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ
1: ਜੀ ਭਾਜੀ, ਆਪਣੇ ਸ਼ਕੀਤ ਦੇ ਬੋਲ ਹੈ ਕਿ ਤੁਸੀਂ ਵੀ ਸੁਣੇ
0: ਜੀ,
1: ਤੇ ਬਾਕੀ ਕਿ ਦੂਸਰੇ ਵੀ ਇੱਕ ਇੱਕ ਪਿਛੜੇ ਜੋ ਵੀ ਆਪਣੇ ਸੁਣ ਰਹੇ ਪ੍ਰੋਗਰਾਮ ਉਹਨਾਂ ਨੇ ਸੁਣੇ
0: ਜੀ।
1: ਦੇਖੋ ਅੱਜ ਦੇ ਵਰਗ ਦੇ ਵਿੱਚ ਪਹਿਲੇ ਟਾਈਮਾਂ ਦੇ ਵਿੱਚ ਮਨਾਂ ਚ ਚਤਰਾਈਆਂ ਨਹੀਂ ਆਉਂਦੀਆਂ,
0: ਬਿਲਕੁਲ ਮਨਾਂ ਦੀਆਂ ਚਤਰਾਈਆਂ ਨਹੀਂ ਹੁੰਦੀਆਂ ਸੀ। ਵਾਕਿਆ ਸਹੀ ਗੱਲ ਹੈ, ਲੋਕ ਜੋ ਬਾਹਰੋਂ ਨਜ਼ਰ ਆਉਂਦੇ ਸੀ ਅੰਦਰੋਂ ਵੀ ਉਸ ਤਰ੍ਹਾਂ ਦੇ ਹੀ ਹੁੰਦੇ ਸੀ।
1: ਹਾਂਜੀ ਹਾਂਜੀ ਜੀ ਜੀ ਜੀ, ਹੁਣ ਤੁਸੀਂ ਇੱਕ ਪਹੁੰਚ ਗਏ ਤਹਿਤ, ਲੇਕਿਨ ਇਹ ਹੈ ਕਿ ਅਗਰ ਉਸੇ ਉਹਨਾਂ ਨੂੰ ਇੱਕ ਫਾਲੋ ਕੀਤਾ ਜੇ ਅੱਜ ਦੇ ਟਾਈਮ ਚ, ਤੇ ਇਰਦ ਗਿਰਦ ਫਿਰ ਇਹ ਹੈ ਕਿ ਆਪਣੇ ਨਾ ਜਿੱਥੇ ਬਹਿਣ ਉੱਠਣ ਹੋਵੇ ਤੇ ਫਿਰ ਇਹ ਮਨ ਦੇ ਵਿੱਚ ਇੱਕ ਸਫਾਈਆਂ ਸਫਾਈਆਂ ਫਿਰ ਤਾਂ ਰੋਲੇ ਖਤਮ ਹੋ ਜਾਂਦੇ ਨੇ। ਲੇਕਿਨ ਥੋੜਾ ਜਿਹਾ ਦੇਖੋ ਕਿਸੇ ਕੋਲ ਕਿ ਵੱਡਾ ਸਾਰਾ ਕੁਛ ਰਿਹਾਇਸ਼ਾਂ, ਦੂਸਰਾ ਆਪਣੇ ਇਹ ਗੱਡੀਆਂ, ਨਟਰਮ ਪਟਰਮ ਪੈਸਾ, ਇਹ ਤੇ ਇਹ ਆਉਣ ਜਾਵਣ ਦਾ ਇਹ ਕਿ ਆਪਣੇ ਹੈ, ਲੇਕਿਨ ਜੋ ਆਪਣੇ ਮਿਲ ਮਿਲਾਣ ਜਿਹਦੇ ਵਿੱਚ ਹੈ
0: ਜੀ,
1: ਤੇ ਉਹਦੇ ਵਿੱਚ ਇਹ ਕਿ ਜਿਸ ਵੇਲੇ ਇੱਕ ਮਨ ਦੇ ਵਿੱਚ ਇੱਕ ਹੈ ਨਾ, ਉਹਦਾ ਇੱਕ ਜ਼ਰੂਰੀ ਹੋ ਰਿਹਾ।
0: ਬਿਲਕੁਲ,
1: ਤੇ ਉਹ ਇਹ ਹੈ ਕਿ ਬੰਦਾ ਫਿਰ ਦੇਖੋ ਇਹ ਕਿ ਜਿਹੜਾ ਇਹ ਉਹਦੇ ਵਿੱਚ ਹੈ ਸਾਰਾ ਕੁਛ ਹੈ, ਤੇ ਉਹ ਉਹਦੇ ਕੋਲ ਫਿਰ ਸਾਰੀ ਦੁਨੀਆ ਵੇ।
0: ਜੀ ਜੀ ਜੀ ਜੀ ਜੀ ਜੀ,
1: ਉਹਦੇ ਕੋਲ ਸਾਰੀ ਦੁਨੀਆ ਵੇ। ਤੇ ਇਹ ਕਿ ਆਪਣੇ ਨਾ ਦੇਖੋ ਜਿਸ ਵੇਲੇ ਬੰਦਾ ਇੱਕ ਚਤਰਾਈਆਂ ਵਾਲਾ ਹੋਵੇ ਤੇ ਫਿਰ ਇਹ ਕਿ ਜਿਸ ਵੇਲੇ ਉਹਦੇ ਸਰੀਰ ਤੇ ਕੋਈ ਬਿਮਾਰੀ ਵੀ ਆ ਜਾਣੇ ਤੇ ਫਿਰ ਸੱਚੇ ਖਬਰ ਵੀ ਇਹ ਕਿ ਆ ਦੇਣੇ
0: ਜੀ
1: ਆਪਣੇ ਨਾ ਜੋ ਕੁਛ ਹੋਏ ਨਾ ਕੀਤਾ, ਹੁਣ ਕੀ ਕਰੀਏ ਇਹਦਾ, ਇੱਕ ਜਣਾ ਪੁੱਛ ਗਿੱਛ ਇਹਦੇ ਨਾਲ ਕੀ
0: ਕਰੀਏ, ਫਿਰ
1: ਪੁੱਛ ਗਿੱਛ ਵੀ ਇਹ ਕਿ ਆਪਣੇ ਨਾ ਲੋਕੀ ਉਹ ਹਟੇ ਰਹਿੰਦੇ ਨੇ
0: ਜੀ ਜੀ,
1: ਤੇ ਜਿਹਦੇ ਮਨ ਦੇ ਵਿੱਚ ਸਾਰਾ ਕੁਛ ਇਹ ਕਿ ਆਪਣੇ ਨਾਲ ਨਹੀਂ ਚਤਰਾਈਆਂ, ਉਹਨੂੰ ਥੋੜੀ ਜਿਹੀ ਕੋਈ ਇਹ ਕਿ ਵਿਪਤਾ ਆ ਵੀ ਜਾਏ ਨਾ, ਤੇ ਉਹਦੇ ਅੱਗੇ ਪਿੱਛੇ ਇਹ ਕਿ ਆਪਣੇ ਨਾ ਇੱਕ ਉਮੰਡ ਹੀ ਉਮੰਡ ਹੁੰਦਾ ਵੈ, ਉਹ ਇਹ ਕਿ ਲੋਕਾਂ ਦਾ ਇੱਕ ਪੁੱਛ ਗਿੱਛ ਵੀ ਹੈ, ਔਰ
0: ਸਾਡੇ ਸਟੂਡੀਓ ਦਾ ਨੰਬਰ ਹੈ। ਉਹਨਾਂ ਉਹ ਕਹਿੰਦੇ ਆ ਵੀ ਜੇ ਬਾਈ ਚਾਂਸ ਅਸੀਂ ਸਟੇਸ਼ਨ ਦੇ ਉੱਪਰੋਂ ਕਿਸੇ ਗਲਤ ਟ੍ਰੇਨ ਦੇ ਉੱਪਰ ਚੜ ਜਾਈਏ, ਟ੍ਰੇਨ ਤੇ ਅਸੀਂ ਜਾਣਾ, ਸਟੇਸ਼ਨ ਤੇ ਅਸੀਂ ਗਏ ਹੋਏ ਆ, ਬਾਈ ਚਾਂਸ ਗਲਤੀ ਦੇ ਨਾਲ ਅਸੀਂ ਗਲਤ ਟ੍ਰੇਨ ਦੇ ਉੱਪਰ ਚੜ ਗਈਏ ਨਾ, ਤਾਂ ਕੋਸ਼ਿਸ਼ ਕਰਨੀ ਚਾਹੀਦੀ ਕਿ ਜਿੰਨੀ ਜਲਦੀ ਹੋ ਸਕੇ ਨੇੜੇ ਤੋਂ ਨੇੜੇ ਸਟੇਸ਼ਨ ਦੇ ਉੱਤੇ ਉਤਰ ਕੇ ਤੇ ਵਾਪਸ ਆ ਜਾਓ, ਕਿਉਂਕਿ ਉਹ ਕਹਿੰਦਾ ਵੀ ਜਿੰਨੀ ਦੇਰ ਕਰੋਗੇ ਨਾ ਤੇ ਵਾਪਸ ਆਉਣ ਦੇ ਵਿੱਚ ਕੀਮਤ ਵੀ ਜ਼ਿਆਦਾ ਲੱਗੇਗੀ ਤੇ ਵਾਪਸ ਆਉਣ ਦੇ ਵਿੱਚ ਟਾਈਮ ਵੀ ਜਿਹੜਾ ਨਾ ਤੁਹਾਡਾ ਜ਼ਿਆਦਾ ਜਾਇਆ ਹੋਏਗਾ। ਸੋ ਇਹ ਨਾ ਚੀਜ਼ ਆਪਣੀ ਜ਼ਿੰਦਗੀ ਤੇ ਵੀ ਤੁਸੀਂ ਲਾਗੂ ਕਰ ਸਕਦੇ ਹੋ, ਸਾਡੇ ਰਿਸ਼ਤਿਆਂ ਨਾਤਿਆਂ ਦੇ ਵਿੱਚ ਵੀ ਅਸੀਂ ਲਾਗੂ ਕਰ ਸਕਦੇ ਹਾਂ ਕਿ ਕਈ ਵਾਰ ਜ਼ਿੰਦਗੀ ਦੇ ਵਿੱਚ ਅਸੀਂ ਗਲਤ ਫੈਸਲੇ ਲੈ ਲੈਂਦੇ ਹਾਂ, ਗਲਤ ਰਿਸ਼ਤੇ ਨਾਤੇ ਸਥਾਪਿਤ ਕਰ ਲੈਂਦੇ ਹਾਂ, ਗਲਤ ਦੋਸਤ ਵੀ ਅਸੀਂ ਕਈ ਵਾਰੀ ਬਣਾ ਲੈਂਦੇ ਹਾਂ, ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਫੇਰ ਤੁਸੀਂ ਉੱਥੋਂ ਵਾਪਸ ਮੁੜਨ ਦੀ ਕੋਈ ਪ੍ਰੋਵੀਜ਼ਨ ਹੀ ਨਾ ਹੋਵੇ ਤੁਹਾਡੇ ਕੋਲ। ਕੋਸ਼ਿਸ਼ ਕਰਨਾ ਚਾਹੀਦਾ ਹੈ ਕਿ ਉਹਨਾਂ ਰਿਸ਼ਤਿਆਂ ਨਾਤਿਆਂ ਤੋਂ ਉਹਨਾਂ ਫੈਸਲਿਆਂ ਨੂੰ ਜਲਦੀ ਤੋਂ ਜਲਦੀ ਜਿੰਨਾ ਹੋ ਸਕੇ ਨਾ ਤਬਦੀਲ ਕਰ ਲਵੋ, ਇਸ ਤੋਂ ਪਹਿਲੇ ਕਿ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਏ ਤੇ ਤੁਸੀਂ ਵਾਪਸ ਮੁੜਨ ਜੋਗੇ ਵੀ ਨਾ ਰਹੋ। ਸੋ ਜ਼ਿੰਦਗੀ ਵਿੱਚ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿ ਬਾਈ ਚਾਂਸ, ਕਿਉਂਕਿ ਜ਼ਿੰਦਗੀ ਹੈ, ਜ਼ਿੰਦਗੀ ਦੇ ਵਿੱਚ ਕੰਮ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਕਿਤੇ ਨਾ ਕਿਤੇ ਕੋਈ ਟਪਲਾ ਆਦਮੀ ਜ਼ਰੂਰ ਖਾ ਜਾਂਦਾ। ਹਰ ਆਦਮੀ ਬਿਲਕੁਲ ਪਰਫੈਕਟ ਨਹੀਂ ਹੁੰਦਾ, ਬਹੁਤ ਸਾਰੀਆਂ ਛੋਟੀਆਂ ਛੋਟੀਆਂ ਗਲਤੀਆਂ, ਗਲਤ ਡਿਸੀਜ਼ਨ ਹੋ ਜਾਂਦੇ ਆ ਕਈ ਵਾਰੀ, ਤੇ ਉਹਨਾਂ ਨੂੰ ਵਾਪਸ ਮੁੜਨਾ ਇਹ ਸਾਡੀ ਆਪਣੀ ਸਮਝਦਾਰੀ ਦੇ ਉੱਪਰ ਕੰਮ ਕਰਦਾ। ਜੇਕਰ ਕੁਝ ਹੋ ਵੀ ਗਿਆ ਨਾ ਐਸਾ, ਤੇ ਸਾਨੂੰ ਵਾਪਸ ਮੁੜ ਪੈਣਾ ਚਾਹੀਦਾ, ਜਲਦੀ ਤੋਂ ਜਲਦੀ ਡਿਸੀਜ਼ਨ ਕੋਈ ਨਾ ਕੋਈ ਲੈਣਾ ਚਾਹੀਦਾ, ਨਹੀਂ ਤਾਂ ਫਿਰ ਜਿਹੜਾ ਸਾਡਾ ਨਾ ਉਹ ਨੁਕਸਾਨ ਹੋ ਸਕਦਾ। ਸੋ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮੇਨ ਪ੍ਰਾਊਡ ਸਪੋਂਸਰਡ ਹੋ ਨੇ ਜੀ, ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਬਹੁਤ ਹੀ ਰੀਅਲ ਸਟੇਟ ਦੇ ਵਿੱਚ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਤੇ ਰਮਨ ਕਥੂਰੀਆ। ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ, ਕੋਈ ਪ੍ਰੋਪਰਟੀ ਲੀਜ਼ ਤੇ ਲੈਣੀ ਹੈ ਜਾਂ ਲੀਜ਼ ਤੇ ਦੇਣੀ ਹੈ, ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਫੋਨ ਨੰਬਰ 416-525-7400-416-525-7400। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ ਤੇ ਰਮਨ ਕਥੂਰੀਆ ਜੀ, ਤੁਹਾਡੀ ਮੋਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਜੋ ਹੋਰ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਬੜੀ ਡਿਟੇਲ ਦੇ ਨਾਲ, ਬੜੇ ਵਿਸਥਾਰ ਦੇ ਨਾਲ ਤੁਹਾਨੂੰ ਜਾਣਕਾਰੀ ਦੇਣਗੇ। ਫੋਨ ਨੰਬਰ ਹੈ 416-525-7400-416-525-7400। ਉਹ ਕਹਿੰਦਾ ਕਿ ਦੌਲਤ, ਸ਼ੋਹਰਤ, ਅਹੁਦੇ, ਰੁਤਬੇ ਵਕਤ ਆਉਣ ਤੇ ਉਹ ਜਾਂਦੇ ਨੇ। ਦੌਲਤ, ਸ਼ੋਹਰਤ, ਅਹੁਦੇ, ਰੁਤਬੇ ਵਕਤ ਆਉਣ ਤੇ ਉਹ ਜਾਂਦੇ ਨੇ। ਸੱਚ, ਇੱਜ਼ਤ, ਇਨਸਾਨੀ ਵਿਰਤੀ ਹਰ ਇੱਕ ਦਿਲ ਨੂੰ ਛੋਹ ਜਾਂਦੇ ਨੇ। ਦੌਲਤ, ਸ਼ੋਹਰਤ, ਅਹੁਦੇ, ਰੁਤਬੇ ਵਕਤ ਆਉਣ ਤੇ ਉਹ ਜਾਂਦੇ ਨੇ। ਸੱਚ, ਇੱਜ਼ਤ, ਇਨਸਾਨੀ ਵਿਰਤੀ ਹਰ ਇੱਕ ਦਿਲ ਨੂੰ ਛੋਹ ਜਾਂਦੇ ਨੇ। ਕਿਰਦਾਰਾਂ ਨੂੰ ਉਮਰੋਂ ਉੱਚਾ ਰੱਖ ਕੇ, ਕਿਰਦਾਰਾਂ ਨੂੰ ਉਮਰੋਂ ਉੱਚਾ ਰੱਖ ਕੇ ਰਮਜ਼ ਸਥਾਪਿਤ ਕਰ ਲੈ, ਪੀੜ੍ਹੀਆਂ ਤੀਕਰ ਸੁੱਚੇ ਰਿਸ਼ਤੇ ਹਰ ਇੱਕ ਦਿਲ ਨੂੰ ਮੋਹ ਜਾਂਦੇ ਨੇ। ਪੀੜ੍ਹੀਆਂ ਤੀਕਰ ਸੁੱਚੇ ਰਿਸ਼ਤੇ ਹਰ ਇੱਕ ਦਿਲ ਨੂੰ ਮੋਹ ਜਾਂਦੇ ਨੇ। ਸੋ ਜੇਕਰ ਰਿਸ਼ਤਿਆਂ ਦੇ ਵਿੱਚ, ਜੇਕਰ ਦੋਸਤੀਆਂ ਦੇ ਵਿੱਚ ਵਿਸ਼ਵਾਸ ਹੋਵੇ, ਸੱਚਾਈ ਹੋਵੇ, ਇੱਕ ਦੂਸਰੇ ਦੇ ਉੱਪਰ ਇਤਮਾਦ ਹੋਵੇ, ਤਾਂ ਉਹ ਰਿਸ਼ਤੇ ਜਿਹੜੇ ਆ ਨਾ ਬਹੁਤ ਦੂਰ ਤੱਕ ਜਾਂਦੇ ਨੇ। ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਇੱਕ ਮਨੋਵਿਗਿਆਨਕ ਨੇ ਲਿਖਿਆ ਸੀ, ਉਹ ਕਹਿੰਦੇ ਕਿ ਅਗਰ ਤੁਹਾਡਾ ਰਿਸ਼ਤਾ ਇਮਾਨਦਾਰੀ ਦੇ ਨਾਲ ਕਿਸੇ ਦੇ ਨਾਲ 7 ਸਾਲ ਵਾਸਤੇ ਲਗਾਤਾਰ ਬਹੁਤ ਖੂਬਸੂਰਤੀ ਦੇ ਨਾਲ ਨਿਭ ਗਿਆ ਨਾ, ਤਾਂ ਉਹ ਰਿਸ਼ਤਾ ਜਿਹੜਾ ਨਾ ਪੂਰੀ ਦੀ ਪੂਰੀ ਉਮਰ ਤੁਸੀਂ ਉਸ ਨੂੰ ਭੁੱਲ ਨਹੀਂ ਸਕਦੇ। ਉਸ ਰਿਸ਼ਤੇ ਦੀਆਂ ਯਾਦਾਂ ਹਮੇਸ਼ਾ ਤੁਹਾਡੇ ਮਨ ਦੇ ਵਿੱਚ ਪੋਜ਼ਿਟਿਵ ਹੀ ਰਹਿਣਗੀਆਂ, ਕਦੇ ਵੀ ਉਸ ਦੇ ਬਾਰੇ ਖਿਆਲ ਤੁਹਾਡੇ ਮਨ ਦੇ ਵਿੱਚ ਨੈਗੇਟਿਵ ਜਿਹੜਾ ਨਹੀਂ ਆਊਗਾ। ਬਾਕੀ ਅੱਛੇ ਰਿਸ਼ਤੇ ਵਾਸਤੇ, ਅੱਛੀ ਦੋਸਤੀ ਵਾਸਤੇ ਕੋਈ ਜ਼ਰੂਰੀ ਨਹੀਂ ਹੈ ਕਿ ਰੋਜ਼ ਤੁਹਾਡੀ ਗੱਲਬਾਤ ਹੋਵੇ ਉਸ ਨਾਲ। ਗੱਲਬਾਤ ਚਾਹੇ ਦੇਰ ਨਾਲ ਵੀ ਹੋਵੇ, ਲੇਕਿਨ ਜਦੋਂ ਗੱਲਬਾਤ ਹੋਵੇ ਨਾ, ਫਿਰ ਉਹਦੇ ਵਿੱਚ ਇੰਨੀ ਮਿਠਾਸ ਹੋਵੇ, ਉਹਦੇ ਵਿੱਚ ਇੰਨਾ ਆਪਣਾਪਣ ਹੋਵੇ, ਉਹਦੇ ਵਿੱਚ ਇੱਕ ਦੂਸਰੇ ਤੋਂ ਕੋਈ ਪਰਦਾ ਨਾ ਹੋਵੇ, ਉਹਦੇ ਵਿੱਚ ਇੱਕ ਦੂਸਰੇ ਤੋਂ ਕੋਈ ਰਾਜ਼ਦਾਰੀ ਨਾ ਹੋਵੇ, ਤਾਂ ਉਹ ਰਿਸ਼ਤਾ ਸਹੀ ਅਰਥਾਂ ਦੇ ਵਿੱਚ ਰਿਸ਼ਤਾ ਅਸੀਂ ਮੰਨਦੇ ਹਾਂ। ਬਾਕੀ ਦੋਸਤ ਉਹ ਨਹੀਂ ਹੈ ਕਿ ਜਿਹੜਾ ਤੁਹਾਨੂੰ ਰੋਂਦਿਆਂ ਨੂੰ ਚੁੱਪ ਕਰਾਵੇ, ਜਾਂ ਤੁਸੀਂ ਦੁਖੀ ਹੋ ਤਾਂ ਤੁਹਾਡਾ ਦੁੱਖ ਵੰਡਾਵੇ ਆ ਕੇ। ਸਹੀ ਦੋਸਤ ਕਹਿੰਦੇ ਉਹ ਹੀ ਹੈ ਕਿ ਜਿਹੜਾ ਤੁਹਾਨੂੰ ਰੋਣ ਦਾ ਮੌਕਾ ਹੀ ਨਾ ਆਉਣ ਦੇਵੇ ਤੁਹਾਡੇ ਤੇ, ਜਿਹੜਾ ਤੁਹਾਨੂੰ ਕੋਈ ਦੁੱਖ ਤੁਹਾਡੇ ਤੇ ਆਉਣ ਹੀ ਨਾ ਦੇਵੇ, ਪਹਿਲਾਂ ਹੀ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ, ਤੁਹਾਡੇ ਕੰਧੇ ਨਾਲ ਕੰਧਾ ਜੋੜ ਕੇ, ਤੁਹਾਡਾ ਹੈਲਪਫੁੱਲ ਬਣ ਕੇ, ਤੁਹਾਡਾ ਮਦਦਗਾਰ ਬਣ ਕੇ, ਤੁਹਾਡੀ ਮੁਸ਼ਕਲ ਦੇ ਵਿੱਚ ਹੀ ਤੁਹਾਡਾ ਸਾਥ ਦੇਵੇ, ਇਸ ਤੋਂ ਪਹਿਲੇ ਕਿ ਤੁਸੀਂ ਮੁਸ਼ਕਲ ਨੂੰ ਝੇਲਦੇ ਝੇਲਦੇ ਦੁਖੀ ਹੋ ਜਾਵੋ ਤਾਂ ਫਿਰ ਉਹ ਬੰਦਾ ਤੁਹਾਡੇ ਸਾਥ ਦੇਵੇ, ਤਾਂ ਫਿਰ ਉਹ ਦੋਸਤ ਜਿਹੜਾ ਸਹੀ ਅਰਥਾਂ ਦੇ ਵਿੱਚ ਉਹਨੂੰ ਦੋਸਤ ਨਹੀਂ ਕਿਹਾ ਜਾ ਸਕਦਾ। ਸੋ ਸਾਡੇ ਮੇਨ ਪ੍ਰਾਊਡ ਸਪੌਂਸਰਡ ਬ੍ਰਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਏ ਘਰ ਦੀ ਕੋਈ ਗਰੋਸਰੀ, ਤੁਸੀਂ ਲੈਣੀ ਹੋਏ ਆਪਣੇ ਰੈਸਟੋਰੈਂਟ ਵਾਸਤੇ ਕੋਈ ਗਰੋਸਰੀ, ਜਾਂ ਕੋਈ ਬਰਤਨ ਲੈਣਾ ਹੋਏ, ਜਾਂ ਡਿਸਪੋਜ਼ੇਬਲ ਸਮਾਨ ਆਪਣੇ ਘਰ ਦੇ ਕਿਸੇ ਫੰਕਸ਼ਨ ਵਾਸਤੇ ਲੈਣਾ ਹੋਵੇ, ਰੈਸਟੋਰੈਂਟ ਵਾਸਤੇ ਲੈਣਾ ਹੋਵੇ, ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਔਜ਼ਾਰ ਚਾਹੀਦਾ ਹੋਏ, ਤੁਹਾਨੂੰ ਬੈਕਯਾਰਡ ਦੇ ਵਿੱਚ ਜਾਂ ਫਰੰਟ ਦੇ ਉੱਪਰ ਕੰਮ ਕਾਰ ਕਰਨ ਵਾਸਤੇ ਕੋਈ ਛੋਟੀ ਮੋਟੀ ਦਵਾਈ ਫਸਟ ਏਡ ਦੇ ਤੌਰ 'ਤੇ ਤੁਹਾਨੂੰ ਚਾਹੀਦੀ ਹੈ ਘਰ ਦੇ ਵਿੱਚ ਰੱਖਣ ਵਾਸਤੇ ਜਾਂ ਇਸਤੇਮਾਲ ਕਰਨ ਵਾਸਤੇ, ਕੋਈ ਪੰਜਾਬੀ ਦਾ ਥੀਮ ਘਰ ਦੇ ਵਿੱਚ ਤੁਸੀਂ ਉਸਾਰਨਾ ਚਾਹੁੰਦੇ ਹੋ, ਅਗਰ ਕੋਈ ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਕੋਈ ਵਿਆਹ ਹੈ, ਕੋਈ ਸ਼ਾਦੀ ਹੈ, ਤਾਂ ਆਮ ਤੌਰ 'ਤੇ ਹੁੰਦਾ ਨਾ ਕਿ ਅਸੀਂ ਡਰੈਸ ਕੋਡ ਰੱਖਿਆ ਹੈ ਜਾਂ ਪੰਜਾਬੀ ਥੀਮ ਅਸੀਂ ਘਰ ਦੇ ਵਿੱਚ ਉਸਾਰਨਾ ਹੈ, ਸਟੇਜ ਦੇ ਉੱਪਰ ਇਸ ਤਰ੍ਹਾਂ ਲੱਗੇ ਜਿਵੇਂ ਪੰਜਾਬ ਦੇ ਕਿਸੇ ਪਰਿਵਾਰ ਦੇ ਵਿੱਚ ਕੋਈ ਸ਼ਾਦੀ ਹੋ ਰਹੀ ਹੈ, ਤਾਂ ਤੁਹਾਨੂੰ ਹਰ ਇੱਕ ਉਹ ਚੀਜ਼ ਜਿਹੜੀ ਪੰਜਾਬੀ ਕਲਚਰ ਨੂੰ ਰਿਪ੍ਰਜੈਂਟ ਕਰਦੀ ਹੋਏਗੀ, ਪੰਜਾਬੀ ਸੱਭਿਆਚਾਰ ਨੂੰ ਰਿਪ੍ਰਜੈਂਟ ਕਰਦੀ ਹੋਏਗੀ, ਚਾਹੇ ਉਹ ਗਿੱਧੇ ਭੰਗੜੇ ਦੇ ਡਰੈਸ ਹੋਣ, ਗਿੱਧੇ ਭੰਗੜੇ ਦੀ ਡਰੈਸ ਵਾਲੇ ਮਾਡਲ ਹੋਣ, ਹਲਦੀ ਜਾਂ ਮਹਿੰਦੀ ਦੀ ਰਸਮ ਦੇ ਸਾਈਨ ਬੋਰਡ ਹੋਣ, ਚਰਖਾ, ਜਾਗੋ, ਛੱਜ, ਉਹ ਡੰਡੇ ਵਗੈਰਾ ਜੋ ਕੁਝ ਵੀ ਚਾਹੀਦਾ ਹੁੰਦਾ ਰਸਮਾਂ ਰਿਵਾਜ਼ਾਂ ਦੇ ਲਈ, ਫੁਲਕਾਰੀਆਂ, ਹਰ ਇੱਕ ਚੀਜ਼ ਤੁਹਾਨੂੰ ਇੱਥੋਂ ਮਿਲ ਸਕਦੀ ਹੈ। ਫੋਨ ਨੰਬਰ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ 905-230-4800 9052-30-4800। ਗਰਮੀਆਂ ਆ ਗਈਆਂ ਨੇ, ਕਈਆਂ ਨੂੰ ਆਦਤ ਹੁੰਦੀ ਹੈ ਕਿ ਮਿੱਟੀ ਦੇ ਬਰਤਨ ਇਸਤੇਮਾਲ ਕਰਦੇ ਨੇ ਗਰਮੀਆਂ ਦੇ ਵਿੱਚ, ਕਿਉਂਕਿ ਉਹਨਾਂ ਦੇ ਵਿੱਚ ਪਾਣੀ ਵਗੈਰਾ ਬੜਾ ਠੰਡਾ ਹੁੰਦਾ, ਘੜੇ ਬੜੇ ਬੜੇ ਖੂਬਸੂਰਤ ਟੂਟੀਆਂ ਲੱਗੀਆਂ ਹੋਈਆਂ। ਕੋਈ ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਚਾਹੀਦੀ ਹੋਏ, ਕਿਸੇ ਦੇਵੀ ਦੇਵਤੇ ਦੀ ਪੂਜਾ ਸਮੱਗਰੀ ਦੀ ਤੁਹਾਨੂੰ ਕੋਈ ਜ਼ਰੂਰਤ ਹੈ, ਤਾਂ ਤੁਹਾਨੂੰ ਹਰ ਇੱਕ ਚੀਜ਼ ਇੱਥੋਂ ਮਿਲੇਗੀ। ਪੰਜਾਬੀਆਂ ਦੇ ਕੌਸਕੋ ਦੇ ਨਾਮ ਨਾਲ ਜਾਣਿਆ ਜਾਂਦਾ 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਬ੍ਰਮਟਨ ਕੈਸ਼ ਐਂਡ ਕੈਰੀ, 100 ਕੈਨੇਡੀ ਰੋਡ ਸਾਊਥ। ਫੋਨ ਨੰਬਰ 905-230-4800 9052-30-4800। ਸੋ ਸਾਡਾ ਨੰਬਰ ਹੈ 647-367-5353। ਅੱਜ ਦੋਸਤਾਂ ਮਿੱਤਰਾਂ ਨੇ ਫਰਾਈਡੇ ਹੈ, ਜਾਂ ਤੇ ਅੱਜ ਕੋਈ ਮੂਡ ਸ਼ੂਟ ਬਣਾ ਕੇ ਸਾਡੇ ਦੋਸਤ ਮਿੱਤਰ ਸੌਂ ਗਏ ਆ ਜਲਦੀ, ਤੇ ਜਾਂ ਫੋਨ ਕੋਈ ਲੱਗਦਾ ਹੈ ਕੋਈ ਗਾਣਾ ਗੁਣਾ ਉਹਨਾਂ ਦੀ ਪਸੰਦ ਦਾ ਉਹਨਾਂ ਨੂੰ ਲੱਗਦਾ ਨਹੀਂ, ਜਾਂ ਸੁਣ ਲਿਆ ਕਿਸੇ ਪਹਿਲੇ ਰੇਡੀਓ ਪ੍ਰੋਗਰਾਮ ਦੇ ਵਿੱਚ। ਸੋ ਕੋਈ ਰੇਡੀਓ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਹੋ, 647-367-5353 ਸਾਡਾ ਨੰਬਰ ਹੈ। ਕਿਸੇ ਨੂੰ ਕੋਈ ਗਾਣਾ ਤੁਸੀਂ ਡੈਡੀਕੇਟ ਕਰਨਾ ਹੋਵੇ, ਤੁਹਾਡੀ ਆਪਣੀ ਪਸੰਦ ਦਾ ਕੋਈ ਗਾਣਾ ਹੋਵੇ, ਤੇ ਤੁਸੀਂ ਸੁਣ ਸਕਦੇ ਹੋ। ਬਾਕੀ ਆਪਾਂ ਪ੍ਰੋਗਰਾਮ ਨੂੰ ਅੱਗੇ ਚਲਾਉਣੇ ਆ। ਇੱਕ ਤੁਹਾਡੇ ਨਾਲ ਮੈਂ ਗੱਲ ਹੋਰ ਸ਼ੇਅਰ ਕਰਦਾ, ਇੱਕ ਗਾਣਾ ਖੂਬਸੂਰਤ ਜਿਹਾ ਹੰਸਰਾਜ ਹੰਸ ਦਾ ਬੜਾ ਨਵਾਂ ਇੱਕ ਗਾਣਾ ਆਇਆ, ਮੈਂ ਪਹਿਲੀ ਵਾਰ ਸੁਣਿਆ, ਹੋ ਸਕਦਾ ਇਹ ਪੁਰਾਣਾ ਹੋਵੇ, ਤੇ ਲੇਕਿਨ ਮੈਂ ਨਾ ਇਹਨੂੰ ਅੱਜ ਵੇਖਦਿਆਂ ਵੇਖਦਿਆਂ ਮੇਰੇ ਦਿਮਾਗ ਦੇ ਵਿੱਚ ਆਇਆ ਸੁਣਿਆ, ਤੇ ਮੈਂ ਕਿਹਾ ਚਲੋ ਦੋਸਤਾਂ ਦੇ ਨਾਲ ਸ਼ੇਅਰ ਕਰਾਂਗੇ। ਤੇ ਪਹਿਲਾਂ ਸਾਡੇ ਇੱਕ ਕਾਲਰ ਆ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, 4133, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ,
2: ਹਾਂਜੀ, ਸਤਿ ਸ਼੍ਰੀ
0: ਅਕਾਲ ਜੀ।
2: ਤੇ ਬਾਕੀ ਆਪਾਂ ਉਹ ਦੋਸਤ ਦੀ ਗੱਲ ਤਾਂ ਆਪਾਂ ਇੱਕ ਦਿਨ ਅੱਗੇ ਵੀ ਕੀਤੀ ਸੀ ਨਾ, ਵੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਨਾ, ਸੱਜਣ ਸਿੰਘ ਨਾਲ ਮੈਂ ਚਲਦਿਆਂ ਨਾਲ ਚੱਲਣ
0: ਜੀ,
2: ਜਿੱਥੇ ਲੇਖਾ ਮੰਗੀ ਆ ਤਿੱਥੇ ਖੜੇ ਦਿਸਣ,
0: ਕਿੱਥੇ ਖੜੇ ਦਿਸਣ, ਬਿਲਕੁਲ ਦੋਸਤ ਉਹ ਹੈ ਵੀ ਜਿਹਨੂੰ ਤੁਹਾਨੂੰ ਮੁਸ਼ਕਿਲ ਹੋਵੇ ਤੇ ਸਾਹਮਣੇ ਤੁਹਾਡੇ ਤੋਂ ਪਹਿਲੇ ਉੱਥੇ ਖੜੇ ਨਜ਼ਰ ਆਉਣ ਜਦੋਂ।
2: ਹਾਂ ਜੇ ਕੋਈ ਮੁਸ਼ਕਿਲ ਆਉਂਦੀ ਕੋਈ ਨਾ ਦੇ
0: ਜੀ ਜੀ ਜੀ ਜੀ ਜੀ
2: ਹਾਂ, ਤੇ ਉਹੀ ਹੈ ਨਾ ਵੀ ਪਰਮਾਤਮਾ ਵੱਲੋਂ ਆਪਾਂ ਨੂੰ ਵੈਸੇ ਸਾਥ ਤੋਂ ਪਿੱਛੋਂ ਵੀ ਕੁਛ ਬਣਿਆ ਹੁੰਦਾ
0: ਜੀ ਜੀ ਜੀ ਜੀ
2: ਹਾਂ ਦੋਸਤ ਮਿੱਤਰ। ਤੇ ਬਾਕੀ ਇੱਕ ਗਾਣਾ ਹੈਗਾ ਬੀਰ ਸਿੰਘ ਦਾ, ਧੀਏ,
0: ਬੀਰ ਸਿੰਘ ਦਾ ਜੀ,
2: ਹਾਂਜੀ, ਧੀਏ, ਧੀਏ ਵਿੱਚੋਂ ਆ ਉਹਦਾ।
0: ਅੱਛਾ, ਧੀਏ ਗਾਣੇ ਦਾ ਨਾਮ ਹੀ ਧੀਏ ਹੈ।
2: ਹਾਂਜੀ, ਤੇ ਉਹ ਨਾ ਬਹੁਤ ਸੋਹਣਾ ਗਾਣਾ, ਮੀਨਿੰਗਫੁੱਲ ਦਾ ਬਹੁਤ।
0: ਹਾਂ ਚਲੋ ਮੈਂ ਕੋਸ਼ਿਸ਼ ਕਰਦਾ ਹੁਣੇ ਕੱਢ ਕੇ ਨਾ ਤੁਹਾਨੂੰ ਜ਼ਰੂਰ ਸੁਣਾ ਦੇਣਾ ਜੀ।
2: ਹਾਂ ਕਹਿੰਦੇ ਤਾਂ ਥੋੜਾ ਜਿੰਨਾ ਕੁ ਥੋੜਾ ਸੁਣਾਇਆ ਜਾਵੇ ਤੇ
0: ਕੋਈ ਨੀ ਜ਼ਰੂਰ ਜ਼ਰੂਰ ਜ਼ਰੂਰ ਜੀ ਜੀ।
2: ਹਾਂ ਉਹਦੇ ਚ ਬੱਚੀ ਨੂੰ ਮੱਤ ਦਿੱਤੀ ਹੋਈ ਆ ਵੀ ਕਿੱਦਾਂ ਤੇਰਾ ਤੂੰ ਆਪਣੇ ਸਹੁਰਿਆਂ ਚ ਜਾ ਕੇ
0: ਜੀ ਜੀ ਜੀ ਜੀ ਜੀ
2: ਅਕਲ ਦਿੱਤੀ ਹੋਈ।
0: ਹਾਂ ਮੈਂ ਲਾਉਣਾ ਜੀ ਹੁਣੇ ਕੱਢ ਕੇ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਹੈਲੋ, ਸਤਿ ਸ਼੍ਰੀ ਅਕਾਲ ਜੀ, ਡਿਸਕਨੈਕਟ ਹੋ ਗਿਆ। ਹੈਲੋ, ਸਤਿ ਸ਼੍ਰੀ ਅਕਾਲ ਜੀ,
3: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
3: ਸਾਜੀ ਗੁਰਦਾਸਪਾਂ ਦਾ ਗਾਣਾ ਲਾ ਦੂੰਗੇ ਪਿੰਡ ਦੀ ਹਵਾ
0: ਬਾ ਹੁਣੇ ਲੱਗਦੇ ਨੇ 2 ਮਿੰਟ ਪਹਿਲਾਂ ਮੈਨੂੰ ਟਾਈਮ ਦੇ ਹੁਣੇ ਲਾ ਦਿੰਦਾ ਮੈਂ ਠੀਕ
3: ਲਾ ਲੋ ਮੈਂ
0: ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ
4: ਸਤਿ ਸ਼੍ਰੀ ਅਕਾਲ ਜੀ
0: ਕੀ ਹਾਲ ਚਾਲ ਹੈ ਠੀਕ ਠਾਕ ਹੋ
4: ਵਧੀਆ ਜੀ ਵਧੀਆ ਤੁਹਾਡਾ ਤੁਸੀਂ ਦੱਸੋ ਤੁਸੀਂ ਕਿਵੇਂ
0: ਵਧੀਆ ਜੀ ਵਧੀਆ ਬਿਲਕੁਲ ਵੇਖੋ ਅਸੀਂ ਦੋਸਤਾਂ ਮਿੱਤਰਾਂ ਦੇ ਨਾਲ ਜੁੜੇ ਹੋਏ ਆ ਪੂਰੇ GTA ਦੇ ਵਿੱਚ ਸਾਡੀ ਆਵਾਜ਼ ਪਹੁੰਚ ਰਹੀ ਹੈ ਦੋਸਤਾਂ ਮਿੱਤਰਾਂ ਦੇ ਫੋਨ ਆ ਗਏ ਨੇ ਤੇ ਸਾਡੇ ਹਾਲ ਤਾਂ ਦੋਸਤਾਂ ਮਿੱਤਰਾਂ ਦੀ ਆਵਾਜ਼ ਸੁਣ ਕੇ ਵਧੀਆ ਹੋ ਹੀ ਜਾਂਦੇ ਆ ਤੁਸੀਂ ਅਪਡੇਸ਼ਨ ਦਿਓ ਅੱਜ ਦੇ ਮੈਚਾਂ ਦੀ ਅੱਜ ਫੀਫਾ ਦੇ ਜਿਹੜੇ 4 ਮੈਚ ਹੋਏ ਉਹਨਾਂ ਦੀ ਅਪਡੇਸ਼ਨ ਕੀ ਹੈ ਜਰਾ ਦੱਸੋ
4: ਨਾਰਵੇ ਤੇ ਫਰਾਂਸ ਦਾ ਮੈਚ ਹੋਇਆ ਫਰਾਂਸ ਨੇ 4 ਗੋਲ ਕੀਤੇ ਤੇ ਨਾਰਵੇ ਨੇ 1 ਗੋਲ ਕੀਤਾ
0: ਜੀ ਜੀ ਜੀ
4: ਤੇ ਸਨੇਗਾਲ ਨੇ 5 ਗੋਲ ਕੀਤੇ ਇਰਾਕ ਨੇ ਕੋਈ ਨਹੀਂ ਕੀਤਾ
0: ਜੀ
4: ਕਾਰਬੋ ਵਰਡੇ ਨੇ 0 ਸਾਊਦੀ ਅਰੇਬੀਆ ਵੀ 0 ਇਹ ਮੈਚ ਬਰਾਬਰ ਆ
0: ਜੀ
4: ਤੇ ਸਪੇਨ ਨੇ 1 ਗੋਲ ਕੀਤਾ ਤੇ ਉਰੂਗਵੇ ਨੇ 0 ਕੀਤਾ
0: ਜੀ
4: ਚਾਰ ਤੇ ਬਾਕੀ 2 ਮੈਚ ਹੋਣੇ ਨੇ ਅੱਜ ਇਹ ਬਹੁਤ ਜ਼ਬਰਦਸਤ ਮੈਚ ਨੇ ਨਿਊਜ਼ੀਲੈਂਡ ਤੇ ਬੈਲਜੀਅਮ ਦਾ ਤੇ ਇਜਿਪਟ ਦਾ ਤੇ ਇਰਾਨ ਦਾ
0: ਜੀ ਜੀ ਜੀ
4: 11 ਵਜੇ ਸਟਾਰਟ ਹੋਣਗੇ
0: ਜੀ ਜੀ ਜੀ
4: ਹਾਂਜੀ ਹਾਂਜੀ
0: ਤੇ ਹੋਰ ਕੋਈ ਇਸ ਤੋਂ ਇਲਾਵਾ ਕੋਈ ਅਪਡੇਸ਼ਨ ਹੋਰ
4: ਬਸ ਇਦੋਂ ਬਾਅਦ ਫਿਰ ਦੇਖੋ ਕੈਨੇਡਾ ਦਾ ਜਿਹੜਾ ਮੈਚ ਹੈ ਇਹ 28 ਤਰੀਕ ਨੂੰ ਹੋਣਾ ਜੀ ਸਾਊਥ ਅਫਰੀਕਾ ਦੇ ਨਾਲ
0: ਕੈਨੇਡਾ ਦਾ ਮੈਚ ਡਾਕਟਰ ਸਾਹਿਬ ਕਹਿ ਰਿਹਾ ਹੈ ਕਿ ਜਿਹੜਾ ਇਹਨਾਂ ਨੂੰ ਹੁਣ ਅੱਛਾ ਮੈਚ ਇਹਨਾਂ ਨੂੰ ਫਾਇਦੇ ਵਾਲਾ ਮੈਚ ਮਿਲਿਆ ਜਿਹੜਾ ਉਹਦੇ ਨਾਲ
4: ਹਾਂਜੀ
0: ਕਹਿੰਦੇ ਆ ਵੀ ਇਹਨਾਂ ਵਾਸਤੇ ਉਹ ਮੈਚ ਜਿਹੜਾ ਆਸਾਨ ਹੈ ਜਿਹੜਾ ਇਹਨਾਂ ਦਾ ਜੇ ਕਹਿੰਦੇ ਜਿੱਤ ਜਾਂਦਾ ਇਹਨਾਂ ਦਾ ਮੈਚ ਟਫ ਹੋਣਾ ਸੀ ਜੇ ਹਾਰ ਗਏ ਤਾਂ ਸਗੋਂ ਇਹਨਾਂ ਦਾ ਮੈਚ ਈਜ਼ੀ ਪੈ ਗਿਆ ਕਿਸੇ ਟੀਮ ਦੇ ਨਾਲ
4: ਸਾਊਥ ਅਫਰੀਕਾ ਨੂੰ ਜਿੱਤ ਗਿਆ ਤੇ ਅਗਲੇ ਰਾਊਂਡ ਦੇ ਵਿੱਚ ਪਹੁੰਚ ਗਏ
0: ਅੱਛਾ ਅੱਛਾ ਅੱਛਾ ਚਲੋ
4: ਹਾਂਜੀ ਹਾਂਜੀ
0: ਠੀਕ ਹੈ ਜੀ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਹੈ ਜੀ ਡਾਕਟਰ ਸਾਹਿਬ ਦਾ ਨੰਬਰ 647-993-1483 ਹੈ ਤੇ ਤੁਸੀਂ ਕੋਈ ਵੀ ਹੈਲਪ ਲੈਣੀ ਹੋਵੇ ਆਪਣੀ ਸਿਹਤ ਦੇ ਮਾਮਲੇ ਵਿੱਚ ਤੇ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਥੈਂਕ ਯੂ ਜੀ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਸੋ ਦੋਸਤੋ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਇੱਕ ਫੋਨ ਹੋਰ ਆ ਰਿਹਾ ਸੀ ਡਿਸਕਨੈਕਟ ਹੋ ਗਿਆ ਤੁਸੀਂ ਫੋਨ ਕਰ ਲਓ ਪਹਿਲਾਂ ਡਾਕਟਰ ਸਾਹਿਬ ਮੇਰੀ ਗੱਲ ਹੋ ਗਈ ਸੀ ਇਸ ਕਰਕੇ ਤੁਹਾਡਾ ਫੋਨ ਕਨੈਕਟ ਨਹੀਂ ਹੋ ਸਕਿਆ ਸੋ ਜੁੜੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ 6473675353 ਤੇ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ ਅੱਜ ਲਾਈਫ ਦੇ ਵਿੱਚ ਦੋਸਤਾਂ ਮਿੱਤਰਾਂ ਦੇ ਨਾਲ ਕਿਸ ਤਰ੍ਹਾਂ ਸਾਨੂੰ ਵਰਤਣਾ ਚਾਹੀਦਾ ਹੈ ਰਿਸ਼ਤੇਦਾਰਾਂ ਦੇ ਨਾਲ ਕਿਸ ਤਰ੍ਹਾਂ ਸਾਨੂੰ ਵਰਤਣਾ ਚਾਹੀਦਾ ਛੋਟੀਆਂ ਛੋਟੀਆਂ ਗੱਲਾਂ ਬਾਤਾਂ ਹੀ ਕੋਈ ਖਾਸ ਵਿਸ਼ਾ ਨਹੀਂ ਹੈਗਾ ਪਰਟੀਕੁਲਰ ਕਿ ਅਸੀਂ ਇਸ ਪੁਆਇੰਟ ਦੇ ਉੱਪਰ ਫੋਕਸ ਕਰਨਾ ਹੈ ਆਮ ਤੁਹਾਡਾ ਤਜਰਬਾ ਕੀ ਹੈ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਦੇ ਲਈ ਦੋਸਤਾਂ ਮਿੱਤਰਾਂ ਦੇ ਨਾਲ ਕਿਸ ਤਰ੍ਹਾਂ ਦੀ ਸਾਡੀ ਡੀਲਿੰਗ ਹੋਣੀ ਚਾਹੀਦੀ ਹੈ ਜਾਂ ਮੈਂ ਪਹਿਲੇ ਗੱਲ ਕੀਤੀ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਸਾਡੇ ਪੰਜਾਬੀ ਦੋਸਤ ਮਿੱਤਰ ਭੈਣ ਭਰਾ ਇਕੱਠੇ ਹੋ ਕੇ ਜਿਹੜੇ ਆ ਮੇਲਿਆਂ ਦਾ ਆਯੋਜਨ ਕਰਦੇ ਨੇ ਉਹ ਵੀ ਇੱਕ ਇਸ ਤਰ੍ਹਾਂ ਦਾ ਸਾਧਨ ਸਬੱਬ ਹੀ ਹੈ ਕਿ ਅਸੀਂ ਮਿਲ ਕੇ ਇੱਕ ਦੂਸਰੇ ਨਾਲ ਮਿਲਦੇ ਹਾਂ ਇੱਕ ਦੂਸਰੇ ਦਾ ਹਾਲ ਚਾਲ ਪੁੱਛਦੇ ਹਾਂ ਕਈ ਵਾਰ ਮੇਲਿਆਂ ਦੇ ਵਿੱਚ ਸਾਨੂੰ ਪਿੰਡ ਦਾ ਕੋਈ ਨਾ ਕੋਈ ਸਾਡੇ ਲਾਗੇ ਚਾਗੇ ਦਾ ਉੱਥੇ ਮਿਲ ਜਾਂਦਾ ਜਿਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕੈਨੇਡਾ ਦੇ ਵਿੱਚ ਰਹਿੰਦੇ ਹਾਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬੌਬੀ ਪੰਧੇਰ ਸੁਣਾ ਸਕਦੇ ਹੋ ਤੇ ਤੁਹਾਡੀ ਆਵਾਜ਼ ਬੜੀ ਸੁਰੀਲੀ ਹੈ ਤੁਸੀਂ ਬੜੇ ਬੜੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਪੇਸ਼ ਕਰਦੇ ਹੋ ਆਪਣੀ ਆਵਾਜ਼ ਦਾ ਨਮੂਨਾ ਦਿਖਾਉਂਦੇ ਹੋ ਤੇ ਅੱਜ ਸਾਡੇ ਰੇਡੀਓ ਪ੍ਰੋਗਰਾਮ ਦੇ ਰਾਹੀਂ ਵੀ ਤੁਸੀਂ ਪੂਰੇ GTA ਵਾਸੀਆਂ ਨੂੰ ਨਾ ਖੁਸ਼ ਕਰਦੇ ਹੋ ਵਧੀਆ ਜੀ ਚੀਜ਼ ਸੁਣਾ ਕੇ
5: ਤੁਸੀਂ ਮੈਂ ਤੁਹਾਡਾ ਰੇਡੀਓ ਆਨ ਕੀਤਾ ਹੈ ਸਾਰਾ ਸੁਣਿਆ ਜੀ ਪਹਿਲਾਂ ਤਾਂ ਜਿਹੜਾ ਬੋਲਿਆ ਤੁਸੀਂ ਆਪਣੇ ਡਾਕਟਰ ਸਾਹਿਬ ਦੇ ਮਾਤਾ ਜੀ ਦਾ
0: ਬੜਾ ਹਾਂਜੀ ਹਾਂਜੀ ਹਾਂ ਹਾਂ ਹਾਂ
5: ਤੇ ਮੈਂ ਮਾਂ ਵਾਸਤੇ ਹੀ 2 ਲਾਈਨਾਂ ਬੋਲੂਗਾ ਜੀ
0: ਜੀ ਜੀ ਜੀ ਜੀ ਬੋਲੋ ਜੀ ਬੋਲੋ
5: ਮੈਂ ਕਿਵੇਂ ਭੁਲਾਵਾਂ ਪਿਆਰ ਤੇਰਾ
0: ਵਾਹ ਜੀ ਵਾਹ
5: ਤੇਰੀ ਮਮਤਾ ਅਤੇ ਦੁਲਾਰ ਤੇਰਾ ਖੁਦ ਚੱਲਦੀ ਰਹੀ ਤੱਤੀਆਂ ਵਾਵਾ ਤੂੰ ਮੈਨੂੰ ਕਰਕੇ ਖੰਡੜੀ ਛਾਂ ਹਰ ਜਨਮ ਦੇਣ ਨਹੀਂ ਦੇ ਸਕਦਾ
0: ਕਿਆ ਬਾਤ
5: ਮੇਰੇ ਅਹਿਸਾਨਾਂ ਦਾ ਮਾਂ
0: ਤੂੰ
2: ਪਾਕ ਪਵਿੱਤਰ ਥਾਂ ਵਰਗੀ
0: ਵਾਹ ਜੀ ਵਾਹ।
2: ਬਚਪਨ ਵੀ ਅੱਜ ਮੈਂ ਨਹੀਂ ਭੁੱਲਿਆ ਨਾ ਭੁੱਲਿਆ ਤੇਰਿਆਂ ਚਾਵਾਂ ਨੂੰ ਜੋ ਬਦਲ ਬਦਲ ਕੇ ਰੱਖਦੀ ਸੀ ਨਾ ਭੁੱਲ ਆਇਓ ਨਾ ਨਾਵਾਂ ਨੂੰ ਕਦੇ ਮਿੱਠੀਏ ਮਿੱਠੀਏ ਕਹਿੰਦੀ ਸੀ ਤੂੰ ਕਦੇ ਮਿੱਠੀਏ ਮਿੱਠੀਏ ਕਹਿੰਦੀ ਸੀ ਤੇ ਕਦੇ ਕਹਿੰਦੀ ਸੀ ਸੋਨਾ
0: ਕਿਆ ਬਾਤ
2: ਹਰ

ਬਹੁਤ ਵਧੀਆ ਬਹੁਤ ਵਧੀਆ ਬੋਬੀ, ਤੇਰੀ ਬਹੁਤ ਅੱਛੀ ਆਵਾਜ਼ ਹੈ, ਤੇ ਕਿਸੇ ਦਿਨ ਤੈਨੂੰ ਇੱਥੇ ਬੁਲਾਉਣੇ, ਆਪਾਂ ਲਾਈਵ ਤੇਰੇ ਨਾਲ ਗੱਲਬਾਤ ਵੀ ਕਰਦੇ ਹਾਂ ਤੇ ਤੇਰੀਆਂ ਹੋਰ ਅੱਛੀਆਂ ਅੱਛੀਆਂ ਚੀਜ਼ਾਂ ਜਿਹੜੀਆਂ ਨਾ ਸੁਣਾਂਗੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਸਾਡੇ ਇਸ ਵੇਲੇ ਦੇ ਜਿਹੜੇ ਮੇਨ ਸਪੋਂਸਰਡ ਉਹਨੇ ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ। ਤੁਸੀਂ ਗਰਮੀਆਂ ਆ ਗਈਆਂ ਨੇ, ਘਰਾਂ ਦੇ ਵਿੱਚ ਕੋਈ ਛੋਟਾ ਮੋਟਾ ਫੰਕਸ਼ਨ ਆਰਗੇਨਾਈਜ਼ ਕਰਨਾ ਹੈ, ਕੋਈ ਬਰਥਡੇ ਹੈ, ਕੋਈ ਐਨੀਵਰਸਰੀ ਹੈ, ਕੋਈ ਹੋਰ ਗੈਟ ਟੂਗੈਦਰ ਕਰ ਰਹੇ ਹੋ, ਤਾਂ ਲਾਈਵ ਕੇਟਰਿੰਗ ਤੁਸੀਂ ਕਰਵਾਉਣੀ ਹੈ ਤਾਂ ਇਹਨਾਂ ਦਾ ਟਰੱਕ ਹਾਇਰ ਕਰੋ। ਬੜਾ ਵਧੀਆ ਇੰਤਜ਼ਾਮ ਹੈ ਇਹਨਾਂ ਦੇ ਕੋਲ, ਜੋ ਜੋ ਮੈਨਿਊ ਤੁਸੀਂ ਡਿਸਾਈਡ ਕਰੋਗੇ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਗਰਮਾ ਗਰਮ ਹਰ ਚੀਜ਼ ਤੁਹਾਨੂੰ ਸਪਲਾਈ ਹੋਏਗੀ। ਸਟਰੀਟ ਫੂਡ ਇਹਨਾਂ ਦਾ, ਗੋਲ ਗੱਪੇ, ਟਿੱਕੀਆਂ, ਭੱਲੇ, ਡੋਸੇ, ਗਰਮਾ ਗਰਮ ਜਲੇਬੀਆਂ, ਕਿਤੇ ਖਾ ਕੇ ਦੇਖੋ, ਲਜਾ ਕੇ ਦੇਖੋ, ਬਿਲਕੁਲ ਇੰਜੋਏ ਕਰੋਗੇ। ਵਿਆਹ ਸ਼ਾਦੀ ਘਰ ਦੇ ਵਿੱਚ ਹੈ, ਤੁਸੀਂ ਭਾਜੀ ਕੋਈ ਬਣਾਉਣੀ ਹੈ ਤਾਂ ਆਪਣੀ ਮਰਜ਼ੀ ਦੇ ਨਾਲ ਆਰਡਰ ਕਰਕੇ ਵਿਆਹ ਦੇ ਵਿੱਚ ਵੰਡੀ ਜਾਣ ਵਾਲੀ ਭਾਜੀ ਜਿਹੜੀ ਉਹ ਤੁਸੀਂ ਬਣਵਾ ਸਕਦੇ ਹੋ। ਬਾਕੀ ਮਿਠਾਈ ਹਰ ਤਰ੍ਹਾਂ ਦੀ ਤੁਹਾਨੂੰ ਇੱਥੋਂ ਮਿਲੇਗੀ, ਬਹੁਤ ਵਧੀਆ ਡੱਬਿਆਂ ਦੇ ਵਿੱਚ ਪੈਕਿੰਗ ਕਰਕੇ। ਇਹਨਾਂ ਦਾ ਬੁਫੇ ਇੱਕ ਵਾਰ ਜ਼ਰੂਰ ਟਰਾਈ ਕਰੋ, 40-50 ਆਈਟਮਾਂ ਦੇ ਨਾਲ ਸਜਿਆ ਹੋਇਆ, ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਸੀਜ਼ਨਲ, ਕਲਾਸੀਕਲ, ਸੈਲਡਸ, ਸਵੀਟ ਡਿਸ਼ਿਜ਼, ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕੇ ਦਾ ਤੁਸੀਂ ਆਨੰਦ ਮਾਣੋਗੇ। ਟਿਫਨ ਦੀ ਸੇਵਾ ਵੀ ਤੁਸੀਂ ਲੈ ਸਕਦੇ ਹੋ, 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਜੋ ਜੋ ਮੈਨਿਊ ਤੁਸੀਂ ਡਿਸਾਈਡ ਕਰੋਗੇ ਔਰ ਜਿੰਨੀ ਇਸ ਦੀ ਕੀਮਤ ਹੋਏਗੀ। ਹਰ ਕਿਸਮ ਦੀ ਜਾਣਕਾਰੀ ਲੈਣ ਦੇ ਲਈ ਤੁਸੀਂ ਫੋਨ ਕਰ ਸਕਦੇ ਹੋ 905-450-33-33, 114 ਕੈਨੇਡੀ ਰੋਡ ਦਾ ਨੰਬਰ ਹੈ, ਔਰ 905-542-1333, 6430 ਐਰਨਵਿਲ ਪਾਰਕਵੇ, ਮਿਸੀ ਸਾਗਾ ਦਾ ਨੰਬਰ ਹੈ। ਤੁਸੀਂ ਕੋਈ ਛੋਟਾ ਮੋਟਾ ਫੰਕਸ਼ਨ ਆਰਗੇਨਾਈਜ਼ ਕਰਨਾ, ਤੁਹਾਨੂੰ ਹਾਲ ਚਾਹੀਦਾ 100-125 ਆਦਮੀਆਂ ਦੇ ਲਈ, ਤਾਂ ਉਹ ਸੇਵਾ ਵੀ ਤੁਹਾਨੂੰ ਮਿਲ ਸਕਦੀ ਹੈ। ਬਹੁਤ ਖੂਬਸੂਰਤ ਹਾਲ ਬਣਿਆ, ਲਾਈਟ, ਸਾਊਂਡ, ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ ਹੈ, 100-125 ਗੱਡੀਆਂ ਦੀ ਖੁੱਲੀ ਡੁੱਲੀ ਉੱਥੇ ਪਾਰਕਿੰਗ ਹੈ। ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਉਸ ਫੰਕਸ਼ਨ ਨੂੰ ਉੱਥੇ ਸੈਲੀਬ੍ਰੇਟ ਕਰ ਸਕਦੇ ਹੋ। ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਫੋਨ ਨੰਬਰ 905-450-3333, ਔਰ 6430 ਐਰਨ ਮਿਲ ਪਾਰਕਵੇ, ਫੋਨ ਨੰਬਰ 905-542-1333 ਨੰਬਰ ਹੈ ਜੀ। ਸੋ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ, ਸਾਡੇ ਭੈਣ ਜੀ ਦੇ ਇੱਕ ਗਾਣੇ ਦੀ ਫਰਮਾਇਸ਼ ਕੀਤੀ ਸੀ, ਤੇ ਪਹਿਲਾਂ ਮੈਂ ਕੱਢਿਆ ਉਹ ਗਾਣਾ, ਸੁਣੋ ਤੁਸੀਂ, ਬੀਰ ਸਿੰਘ ਜੀ ਦੀ ਆਵਾਜ਼ ਵਿੱਚ ਧੀ ਦੇ ਬਾਰੇ ਗਾਣਾ ਲਿਖਿਆ, ਤੇ ਆਪਾਂ ਸੁਣਦੇ ਹਾਂ ਸਾਰੇ।

0: बहुत खूबसूरत वीर सिंह दी आवाज, बहुत खूबसूरत, बड़े अच्छे अच्छे ऐसे ऐसे गीत इन्होंने गाए ने कि जिन्हां नूं तुसीं परिवार दे विच बैठ के अपने बच्चियां दे विच बैठ के बड़े प्यार नाल सुनदे और बड़ियां नसीहतां इन्हां दे गाणियां दे विच ने। हुसनैन जी मेरे नाल शामिल हो गए ने स्टूडियो दे विच। नैन जी, की हाल चाल, किधर बिजी रहे अज?
1: इस तरह सी, कोई दोस्त सन ते उहनां दा कोई समान सी मेरे कोल जदों दा मैं आया सां।
0: जी जी जी जी।
1: ओह फिर अज ਮੈਨੂੰ ਅਵੇਲੇਬਲ ਹੋਏ ਨੇ ਤੇ ਮੈਂ ਫਿਰ ਆਖਿਆ ਤੁਹਾਨੂੰ ਮੈਂ ਪਹੁੰਚਾ ਦਿਆਂ। ਮੈਂ ਉਹ ਦੇਣ ਵਾਸਤੇ।
0: ਦੇਖੋ ਜੀ, ਦੋ ਸੱਤ ਦੋਸਤ ਜਿਹੜਾ ਨਾ, ਦੋ ਸੱਤ ਜਦੋਂ ਦੋ ਸੱਚੇ ਆਦਮੀ ਮਿਲਦੇ ਆ ਨਾ ਤੇ ਦੋਸਤ ਬਣਦਾ ਫਿਰ।
1: ਹਾਂਜੀ,
0: ਤੇ ਦੋਸਤ ਨੂੰ ਮਿਲਣ ਦੀ ਖਾਤਰ ਤੁਸੀਂ ਦੇਖ ਲਓ ਅੱਜ ਮੈਨੂੰ ਛੱਡ ਗਏ ਤੁਸੀਂ ਹਾਂਜੀ।
1: ਨਹੀਂ ਜੀ, ਤੁਹਾਨੂੰ ਛੱਡਿਆ ਨਹੀਂ, ਵੇਲਾ ਮੈਂ ਪਹੁੰਚ ਗਿਆ ਵਾ ਜਿਵੇਂ ਵੀ ਹੈ।
0: ਚਲੋ ਇੱਕ ਹਾਜ਼ਰੀ ਲਗਵਾਓ, ਟਾਈਮ ਸਾਡੇ ਕੋਲ 5 ਮਿੰਟ ਬਾਕੀ ਹੈ।
1: ਸਫ਼ਰ ਕਰਕੇ ਆਏ ਆ।
0: ਹਾਂ ਵਧੀਆ ਜਿਹਾ ਇੱਕ ਅੱਧਾ ਕੋਈ ਜੋ ਆਪਣੇ ਮਨਪਸੰਦ ਇੱਕ ਅੱਧੀ ਚੀਜ਼ ਸੁਣਾ ਦਿਓ, 2-4 ਮਿੰਟ ਦੇ ਵਿੱਚ ਟਾਈਮ ਸਾਡੇ ਕੋਲ ਉਹਨੇ ਕੀ ਹੈ ਅੱਜ ਕੱਲ੍ਹ।
1: ਚੜੀ ਚੰਨਾ ਚੰਨਾ ਕਰ ਰਿਸ਼ਨਾਏ।
0: ਵਾਹ ਵਾਹ, ਕੀ ਬਾਤ ਹੈ।
1: ਤੇਰਾ ਜ਼ਿਕਰ ਕਰੇ

0: ਕਿਆ ਬਾਤ ਕਿਆ ਬਾਤ ਸੁਨੈਣ ਜੀ, ਤੁਸੀਂ ਨਾ ਬਹਿਜਾ ਬਹਿਜਾ ਕਰਾਤੀ ਹੈ, ਅਸੀਂ ਨਾ ਬਹਿਜਾ ਬਹਿਜਾ ਕਰਵਾਤੀ ਵੀ, ਅਸੀਂ ਨਾ ਚਲੋ ਸੋਮਵਾਰ ਨੂੰ ਗੱਲ ਕਰਾਂਗੇ ਵੀ ਬਹਿਜਾ ਬਹਿਜਾ ਕਰਵਾਤੀ ਇਹ ਸ਼ਬਦ ਕਿੱਥੋਂ ਸ਼ੁਰੂ ਹੋਇਆ ਤੇ ਇਹਦਾ ਮੀਨਿੰਗ ਕੀ ਹੈ।
1: ਕਿਆ ਬਾਤ।
0: ਬਾਕੀ ਸੁਲਤਾਨ ਬਾਹੂ ਤੇ ਬਹੁਤ ਕਮਾਲ ਦੇ ਜਿਹੜੇ ਸੂਫੀ ਸ਼ਾਇਰ ਹੋਏ ਨੇ ਨਾ, ਸੂਫੀ ਸ਼ਾਇਰ ਨਾ ਸਾਰੇ ਜਿੰਨੇ ਵੀ ਹੋਏ ਕਮਾਲ ਦੇ ਹੋਏ, ਇੱਕ ਤੁਸੀਂ ਨਾਮ ਸੁਣਿਆ ਹੋਵੇਗਾ ਵਜੀਦ, ਉਹਦਾ ਨਾਮ ਹੈ ਸੂਫੀ ਸ਼ਾਇਰ, ਉਹਨਾਂ ਨੇ ਬਾ ਕਮਾਲ ਕਿੱਡੀ ਖੂਬਸੂਰਤ ਇੱਕ ਚੀਜ਼ ਲਿਖੀ ਹੈ। ਉਹ ਕਹਿੰਦੇ ਕਿ ਇੱਕ ਨਾ ਦੇ ਕਰ ਪੁੱਤ ਪੁੱਤਾਂ ਘਰ ਪੋਤਰੇ,
1: ਵਾਹ,
0: ਇੱਕ ਨਾ ਦੇ ਕਰ ਪੁੱਤ ਪੁੱਤਾਂ ਘਰ ਪੋਤਰੇ, ਇੱਕ ਨਾ ਦੇ ਕਰ ਧੀ ਧੀਆਂ ਘਰ ਦੋਤਰੇ, ਇੱਕ ਨਾ ਦੇ ਕਰ ਇੱਕ ਉਹ ਵੀ ਜਾਵੇ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਸੋ ਪਰਮਾਤਮਾ ਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਹੈ, ਕਿਸੇ ਨੂੰ ਜਿਸ ਵੀ ਰਜ਼ਾ ਦੇ ਵਿੱਚ ਰੱਖੇ ਇਹ ਉਹਦੀ ਮਰਜ਼ੀ ਹੈ।
1: ਮੈਂ ਕਹਿੰਦਾ ਹੁੰਦਾ ਅਕਸਰੀ ਕਿ ਜਿੰਨੇ ਵੀ ਸਾਡੇ ਸੂਫੀਆ ਨੇ ਨਾ, ਇਹਨਾਂ ਸਾਰਿਆਂ ਦੀ ਗੱਲਬਾਤ ਇੱਕੋ ਗੱਲ ਏ,
0: ਬਿਲਕੁਲ,
1: ਸਿਰਫ ਲਿਖਣ ਦਾ ਅੰਦਾਜ਼ ਆਪਣਾ,
0: ਲਿਖਣ ਦਾ ਅੰਦਾਜ਼ ਵੱਖਰਾ ਵੱਖਰਾ। ਚਲੋ ਪ੍ਰੋਗਰਾਮ ਸਾਡਾ ਵੱਧ ਚੱਲਿਆ ਜੀ ਸਮਾਪਤੀ ਵੱਲ, ਤੇ ਮਿਲਾਂਗੇ ਹੁਣ ਸੋਮਵਾਰ। ਹੈਪੀ ਫਰਾਈਡੇ, ਫਰਾਈਡੇ ਤਾਂ ਬੀਤ ਗਿਆ ਹੁਣ, ਕੱਲ ਸੈਟਰਡੇ ਤੇ ਸੰਡੇ ਤੁਸੀਂ ਇੰਜੋਏ ਕਰੋ ਤੇ ਮੌਜ ਮਸਤੀ ਕਰੋ, ਪਰਿਵਾਰ ਦੇ ਨਾਲ ਖੁਸ਼ੀਆਂ ਮਨਾਓ। ਬਾਕੀ 2 ਮਹੀਨੇ ਆ ਬੱਚਿਆਂ ਦੇ ਨਾਲ, ਇੱਧਰ ਉੱਧਰ ਨੂੰ ਘੁੰਮੋ। ਆਪਾਂ ਮਿਲਾਂਗੇ ਸੋਮਵਾਰ, ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ ਰਹੋ।

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਹੁਣ ਲਓ ਮੌਕਾ HST rebates ਅਤੇ ਵੱਡੀਆਂ ਬਚਤਾਂ ਦਾ. ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ. ਸੈਲਿੰਗ ਨਾਓ ਸਿਰਫ $649,990 ਤੋਂ. ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ. ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ. ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com. ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com.
5: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ. ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ. ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ. ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ. ਕੰਟੈਕਟ ਅਸ ਐਟ bridgemohan.com.
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ. ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ. ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ. ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ. ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ. ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ. ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ. ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ. ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ. ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ. ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: really good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
5: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
6: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905 7

0: multiple locations in GTA. For more information, visit rajdhanisweets.ca.
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 ਤੋਂ 8। 905-204-1313, 905-204-1313।

ਕੀਆ ਚਾਹੁੰਦੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ, ਕਿ ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਕੀ ਬਣ ਰਿਹਾ? ਸਭ ਨੂੰ ਹੈਪੀ ਹੈਪੀ ਹੈਪੀ ਫਰਾਈਡੇ। ਫਰਾਈਡੇ ਦੀ ਬਹੁਤ ਹੀ ਖੂਬਸੂਰਤ ਸ਼ਾਮ ਹੈ, ਵੀਕਐਂਡ ਹੈ, ਤੇ ਅੱਜ ਇੱਕ ਤਾਂ ਸਾਰੇ ਹੀ ਬੱਚਿਆਂ ਨੂੰ ਬਹੁਤ ਬਹੁਤ ਬਹੁਤ ਬਹੁਤ ਮੁਬਾਰਕਾਂ। ਹੁਣ ਸਕੂਲ ਦਾ ਇਹ ਸਾਲ ਖਤਮ, ਸਮਰ ਸ਼ੁਰੂ। ਮੈਨੂੰ ਪਤਾ ਬੱਚਿਆਂ ਨੂੰ ਤਾਂ ਬਸ ਯਾਰ ਉਡੀਕ ਸੀ ਕਿ ਜਲਦੀ ਜਲਦੀ ਜਲਦੀ ਆਵੇ ਜੁਲਾਈ ਦਾ ਮਹੀਨਾ ਤੇ ਕਰੀਏ ਫਨ ਸ਼ਨ, ਕਰੀਏ।

ਕਿ ਅਗਲੇ ਫਰਾਈਡੇ ਤੱਕ ਬੱਲੇ ਬੱਲੇ ਆ ਤੇ ਨੈਕਸਟ ਵੀਕ ਤਾਂ 30-32-33 ਟੈਂਪਰੇਚਰ ਵੀ ਦੇਖਣ ਨੂੰ ਮਿਲੇਗਾ। ਸੋ ਚਲੋ ਕਰਦੇ ਹਾਂ ਜੋ ਲਾਉਂਦੇ ਹਾਂ ਰੌਣਕਾਂ, ਪੰਜਾਬੀ ਲਹਿਰਾਂ ਦੀ ਟੀਮ ਤੁਹਾਡੇ ਨਾਲ ਜੁੜ ਚੁੱਕੀ ਆ। ਆ ਜਾਓ ਫਿਰ ਕਰਦੇ ਹਾਂ ਗੱਲਾਂ ਬਾਤਾਂ, ਨੰਬਰ ਹੈ ਆਪਣਾ 9050673337 ਆਪਣਾ ਨੰਬਰ ਹੈ, 905-673-3337 9056733337 9056733337 ਤੇ ਗੱਲਬਾਤ ਤੁਹਾਡੀ ਤੇ ਸਾਡੀ ਹੋ ਰਹੀ ਹੈ। ਤੇ ਸਟੂਡੀਓ ਦੇ ਵਿੱਚ ਗੀਤ ਸੰਗੀਤ ਫਿਰ ਕੀ ਸੁਣਨਾ ਦੱਸੋਗੇ ਜ਼ਰਾ, ਤੇ ਲਾਉਣੇ

0: ਤੇ ਥੋੜਾ ਬਹੁਤਾ ਹੁਣ ਕਹਿੰਦੇ ਹੁੰਦੇ ਕਿ ਤੁਹਾਨੂੰ ਜਗਾਉਣੇ ਆ, ਜੋਸ਼ ਭਰਦੇ ਆ ਤੁਹਾਡੇ ਅੰਦਰ ਹਲਕਾ ਫੁਲਕਾ ਜਿਹਾ। ਤੇ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਤਾਂ ਰੌਣਕ ਮੇਲਾ ਫੁੱਲ ਲੱਗਿਆ ਹੋਇਆ ਯਾਰ। ਅੱਜ ਸੈਨੇਗਲ ਨੇ ਤਾਂ ਪੱਟੀ ਚੱਕ ਤੇ, ਅੱਜ ਸੈਨੇਗਲ ਤੇ ਇਰਾਕ ਦਾ ਮੈਚ ਹੋਇਆ ਡਾਊਨ ਟਾਊਨ ਟੋਰਾਂਟੋ ਦੇ ਵਿੱਚ, ਤੇ ਸੈਨੇਗਲ 5-0 ਦੇ ਫਰਕ ਦੇ ਨਾਲ ਜਿੱਤੇ। ਇਰਾਕ ਤੋਂ ਬਣਿਆ ਹੀ ਕੁਛ ਨਹੀਂ, ਸੈਨੇਗਲ ਦੀਆਂ 30 ਸ਼ਾਟਾਂ, ਇਰਾਕ ਦੀਆਂ ਸਿਰਫ 6 ਸ਼ਾਟਾਂ। ਬੱਲੇ ਬੱਲੇ ਬੱਲੇ ਬੱਲੇ। ਸੋ ਸੈਨੇਗਲ ਦੀ ਟੀਮ ਨੂੰ ਬਹੁਤ ਮੁਬਾਰਕਾਂ ਹੋਣ, ਤੇ ਇਰਾਕ ਵਾਲਿਓ ਕੋਈ ਗੱਲ ਨਹੀਂ, ਅਗਲੀ ਵਾਰੀ ਸਹੀ। ਅੱਜ ਨਾਲ ਦੀ ਨਾਲ ਫਰਾਂਸ ਨੇ ਨੋਰਵੇ ਨੂੰ ਹਰਾਇਆ, ਫਰਾਂਸ ਦੇ ਅੱਜ 4 ਗੋਲ ਬਈ, ਤੇ ਨੋਰਵੇ ਦਾ ਸਿਰਫ ਇੱਕ, ਤੇ ਉਹ ਵੀ ਬੜਾ ਇੱਕ ਐਂਟੀਸਪੇਟਿਡ ਮੈਚ ਸੀਗਾ। ਯੂਰੋਗੋਈ ਸਪੇਨ ਵਾਲੇ ਖੇਡ ਰਹੇ ਅੱਜ 8 ਵਜੇ, ਸੋ ਦੇਖਦੇ ਹਾਂ ਸਪੇਨ ਵਾਲੇ ਅੱਜ ਕਰਦੇ ਆ ਕਾਰਾ ਥੋੜ੍ਹਾ ਬਹੁਤਾ ਜਾਂ ਢਿੱਲੇ ਰਹਿਣਗੇ। ਲੈਟਸ ਸੀ, ਟਾਈਮ ਵਿਲ ਟੈਲ, ਦੇਖਦੇ ਹਾਂ। ਸੋ ਸਟੂਡੀਓ ਦਾ ਨੰਬਰ ਹੈ 9056733337। ਕੀ ਸੁਣਨ ਦੇ ਮੂਡ ਚੋਂ ਸਾਨੂੰ ਦੱਸੋ, ਤੇ ਤੁਹਾਡੇ ਲਈ ਲਾਉਣੇ ਆ ਕੁਝ ਗੀਤ। 9056733337, 9056733337 ਆਪਣਾ ਫੋਨ ਨੰਬਰ ਹੈ। ਮੈਨੂੰ ਇੰਨੇ ਜ਼ਿਆਦਾ ਮੈਸੇਜ ਆਏ ਇੰਸਟਾਗ੍ਰਾਮ ਤੇ ਕੱਲ ਤੇ ਅੱਜ, ਉਹ ਜਿਹੜੀ ਲਿਸਟ ਹੈ ਉਹ ਮੰਗਾਉਣ ਦੇ ਲਈ ਪਤਾ ਨਹੀਂ ਹੁਣ ਅਣਗਿਣਤ। ਸੋ ਇੱਕ ਸਾਡੀ ਲਿਸਟ ਬਣੀ ਹੋਈ ਹੈ ਵੀ ਲੋਕਲ ਇੰਟੀਰੀਅਰ ਦੇ ਵਿੱਚ ਕਿੱਥੇ ਕਿੱਥੇ ਘੁੰਮਣ ਫਿਰਨ ਨੂੰ ਜਾ ਸਕਦੇ ਹਾਂ, ਕੋਈ ਪਾਰਕ, ਕੋਈ ਟ੍ਰੇਲ, ਕੋਈ ਆਪਣਾ ਹੋਰ ਕੀ ਹੈ, ਪਾਰਕ, ਟ੍ਰੇਲ, ਬੀਚ, ਇੱਦਾਂ ਦੀਆਂ ਚੀਜ਼ਾਂ। ਸੋ ਵੀਕਐਂਡ ਹੈ, ਤੁਸੀਂ ਵੀ ਉਹ ਲਿਸਟ ਮੰਗਾਉਣੀ ਚਾਹੁੰਦੇ ਹੋ ਤਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ, PUNJABILEHRAN, ਇੰਸਟਾਗ੍ਰਾਮ ਤੇ ਸਾਨੂੰ ਮੈਸੇਜ ਕਰ ਦਿਓ, ਤੇ ਉਸ ਸਾਡੇ ਪੇਜ ਦੇ ਉੱਤੇ ਮੈਸੇਜ ਕਰੋ ਤੇ ਅਸੀਂ ਤੁਹਾਨੂੰ ਲਿਸਟ ਭੇਜ ਦਿਆਂਗੇ। ਬੱਚਿਆਂ ਨੂੰ, ਫੈਮਲੀਜ਼ ਨੂੰ ਲੈ ਕੇ ਜਾਓ ਤੇ ਇੰਜੋਏ ਕਰੋ ਵੀਕਐਂਡ ਨੂੰ। 2696 ਹੈਲੋ।
1: ਹੈਲੋ ਵੀਰੇ, ਕੀ ਹਾਲ ਹੈ ਜੀ?
0: ਵਧੀਆ ਜੀ, ਕਿਵੇਂ ਹੋ ਜੀ?
1: ਵਧੀਆ ਵਧੀਆ ਵੀਰੇ, ਹੈਪੀ ਫਰਾਈਡੇ।
0: ਹੈਪੀ ਫਰਾਈਡੇ, ਕੀ ਪਲਾਨ ਹੈ ਫਰਾਈਡੇ ਦਾ ਫਿਰ?
1: ਵੀਰੇ ਆਪਣਾ ਮੈਂ ਦੱਸਣਾ ਸੀਗਾ ਜੀ, ਇੱਕ ਤਾਂ ਬਾਰਬੀਕਿਊ ਫੈਸਟ ਚੱਲ ਰਿਹਾ ਹੈ ਵੀ 427 ਤੇ ਡੰਡਾ ਸਿੰਘ
0: ਸੈਂਟੈਨੀਅਲ ਪਾਰਕ।
1: ਹਾਂ ਜੀ ਹਾਂ, ਆਪਣਾ ਰਾਈਡ ਵਗੈਰਾ ਵੀ ਹੋਣਗੇ ਜੀ।
0: ਹਾਂ, ਰਿਬ ਫੈਸਟ। ਟੋਰਾਂਟੋ ਦਾ ਰਿਬ ਫੈਸਟ ਸੈਂਟੈਨੀਅਲ ਪਾਰਕ ਚ ਹਰ ਸਾਲ ਹੁੰਦਾ। ਅੱਛਾ, ਇਸ ਵੀਕਐਂਡ ਹੈ? ਹੈ
1: ਜੀ ਜੀ ਜੀ ਜੀ ਜੀ ਜੀ।
0: ਵੈਰੀ ਗੁੱਡ। ਤੁਸੀਂ
1: ਇੱਕ ਮੇਰਾ ਕੁਐਸਚਨ ਸੀਗਾ ਵੀਰੇ, ਨਾਲੇ ਨਾਲੇ ਤੁਹਾਨੂੰ ਵੀਰੇ, ਤੁਸੀਂ ਮੇਰੇ ਤੋਂ ਵੱਡੇ ਆ ਨਾਲੇ ਜ਼ਰੂਰਤਿਆਂ ਨੂੰ ਹਨਾ ਜੀ, ਜਦੋਂ ਆਪਾਂ ਗੱਡੀ ਚਲਾਉਂਦੇ ਹਾਂ ਵੀਰੇ ਹਨਾ ਜੀ, ਜਦੋਂ ਆਪਾਂ ਨੂੰ ਕੋਈ ਦੂਜਾ ਬੰਦਾ ਇੰਡੀਕੇਟਰ ਲਾਉਂਦਾ ਹੈ ਆਪਣਾ ਪੈਰ ਰੇਸ ਤੇ ਕਾਹਤੇ ਜਾਂਦਾ ਜੀ, ਸਾਰੇ ਬੰਦੇ ਰੇਸ ਦੱਸ ਦਿੰਦੇ ਇਸ ਚੰਡੋ ਕੇ ਬੰਦੇ ਨੂੰ, ਚੱਲ ਠੀਕ ਆ ਜੀ ਅੰਦਰ ਆ ਗਏ ਰੇਸ ਪਾਸ।
0: ਕਾਲੀ ਇੰਪੇਸ਼ੈਂਸ ਤੇ ਬਸ ਜੈਲਸੀ ਕੇ ਮੇਰੇ ਤੋਂ ਅੱਗੇ ਕਿਵੇਂ ਲੰਘ ਜੂਗਾ,
1: ਬਟ ਸਾਨੂੰ ਟਰੱਕ ਵਾਲਿਆਂ ਨੂੰ ਬਹੁਤ ਖੋ ਜਾਂਦਾ ਵੀਰ ਜੀ,
0: ਲੋਕਾਂ ਦੀ ਯਾਰ ਅੱਜ ਕੱਲ ਪੇਸ਼ੈਂਸ ਨਾਮ ਦੀ ਚੀਜ਼ ਹੈ ਹੀ ਨੀ। ਚਲੋ ਕੋਈ ਨਾ, ਇੰਜੋਏ ਕਰੋ। ਤੁਸੀਂ ਤੁਸੀਂ ਗਏ ਹੋ ਰਿਬ ਫੈਸਟ ਤੇ?
1: ਹਾਂ ਜੀ ਹਾਂ ਜੀ ਹਾਂ ਜੀ ਵੀਰੇ, ਹਰੇਕ ਸਾਲ ਜਾਂਦਾ ਹੁੰਦਾ ਜੀ।
0: ਬਹੁਤ ਸਵਾਦ ਰਿਬਸ ਹੁੰਦੇ ਆ ਯਾਰ। ਦੁਨੀਆ ਭਰ ਦੇ ਬੜੇ ਟੌਪ ਦੇ ਰਿਬ ਰੈਸਟੋਰੈਂਟਸ, ਰਿਬ ਦੇ ਕੀ ਕਹਿੰਦੇ ਆ ਸ਼ੈਫ ਆਉਂਦੇ ਨੇ ਤੇ ਬਸ ਸੌਸ ਕਮਾਲ ਹੀ ਕਰਦਾ, ਖਾਈ ਜਾਓ ਖਾਈ ਜਾਓ। ਬਾਰਬੀਕਿਊ ਬੱਚਿਆਂ ਲਈ ਰਾਈਡਰ ਉਡਾਂ ਹੁੰਦੀਆਂ ਤੇ ਬਿਜ਼ੀ ਹੋ ਜਾਂਦਾ, ਬਟ ਇਟਸ ਅ ਗੁੱਡ ਟਾਈਮ ਲੱਗਦਾ।

0: ਪਹਿਲੇ ਦਿਨ ਫਾਇਰਵਰਕਸ ਵੀ ਹੁੰਦੇ ਨੇ, ਸੋ ਜਾਓ ਤੇ ਇੰਜੋਏ ਕਰੋ ਰਿਬ ਫੈਸਟ ਨੂੰ। ਪ੍ਰੋਗਰਾਮ ਪੰਜਾਬੀ ਨਾਲ ਅਸੀਂ ਤੁਹਾਨੂੰ ਫਿਰ ਲੈ ਕੇ ਚੱਲਦੇ ਹਾਂ ਯਾਰ, ਅੱਜ ਕੈਨੇਡਾ ਡੇ ਦੀ ਬਹੁਤ ਹੀ ਸੁਪਰ ਸੇਲ ਗ੍ਰੈਂਡ ਹੋਮ ਫਰਨੀਚਰ ਤੇ ਸ਼ੁਰੂ ਹੈ। ਪੰਜਾਬੀ ਲਹਿਰਾਂ ਦੀ ਟੀਮ ਲਾਈਵ ਆਨ ਲੋਕੇਸ਼ਨ ਪਹੁੰਚ ਚੁੱਕੀ ਹੈ ਗ੍ਰੈਂਡ ਹੋਮ ਫਰਨੀਚਰ ਤੇ, 6685 ਟੋਮਕਿਨ ਰੋਡ, ਡੇਰੀ ਟੋਮਕਿਨ। ਫਰਨੀਚਰ ਲੈਣ ਬਾਰੇ ਸੋਚ ਰਹੇ ਸੀ, ਹੁਣ ਸੋਚਣਾ ਬੰਦ ਕਰੋ, ਗੱਡੀ ਘੁਮਾਓ। 6685 ਟੋਮਕਿਨ ਰੋਡ, ਬਿਲਕੁਲ ਡੇਰੀ ਐਂਡ ਟੋਮਕਿਨ ਦਾ ਕੋਰਨਰ, ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਐਸੀਆਂ ਡੀਲਾਂ ਲੱਗੀਆਂ, ਐਸੇ ਤੋਹਫੇ ਮਿਲ ਰਹੇ ਤੁਸੀਂ ਕਦੇ ਸੋਚੇ ਨਹੀਂ ਹੋਣਾ। ਸੋ ਪ੍ਰਭ ਹੁਣੇ ਸਾਡੇ ਨਾਲ ਨੇ ਤੇ ਪ੍ਰਭ ਵੈਲਕਮ।
1: ਥੈਂਕ ਯੂ ਸੋ ਮਚ ਨਵੀ ਵੀਰੇ, ਆਵਾਜ਼ ਮੇਰੀ ਠੀਕ ਠਾਕ ਪਹੁੰਚ ਰਹੀ ਹੈ ਜੀ?
0: ਜੀ ਬਿਲਕੁਲ।
1: ਕਿਆ ਬਾਤ ਹੈ ਜੀ, ਸੋ ਪੰਜਾਬੀ ਲਹਿਰਾਂ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹੈਪੀ ਹੈਪੀ ਫਰਾਈਡੇ। ਤੇ ਅੱਜ ਫਿਰ ਪੰਜਾਬੀ ਲਹਿਰਾਂ ਤੁਹਾਡੀ ਸੇਵਿੰਗ ਕਰਾਉਣ, ਤੁਹਾਨੂੰ ਸੋਹਣੇ ਸੋਹਣੇ ਤੋਹਫੇ ਦਵਾਉਣ, ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚ ਚੁੱਕੇ ਆ 6685 ਟੋਮਕਨ ਰੋਡ, 6685 ਟੋਮਕਨ ਰੋਡ ਤੇ। ਸੁਖ ਬਾਈ ਜੀ, ਅੱਜ ਦਾ ਖਾਸ ਸੁਨੇਹਾ ਤੁਹਾਡੇ ਤੋਂ ਸ਼ੁਰੂਆਤ ਕਰੀਏ।
2: ਬਿਲਕੁਲ ਬਿਲਕੁਲ ਬਾਈ ਜੀ, ਤੁਸੀਂ ਕਹਿੰਦੇ ਸੀ ਆਵਾਜ਼ ਆ ਰਹੀ ਆ, ਮੈਂ ਐਪੇ ਸੁਣ ਰਿਹਾ ਸੀਗਾ, ਟੱਲੀ ਵਾਂਗੂ ਤੁਹਾਡੀ ਆਵਾਜ਼ ਪਹੁੰਚ ਰਹੀ ਆ। ਸੋ ਜਿੱਥੇ ਵੀ ਕਿਤੇ ਪਰਿਵਾਰ ਪ੍ਰੋਗਰਾਮ ਨਾਲ ਪੰਜਾਬੀ ਲਹਿਰਾਂ ਨਾਲ ਜੁੜੇ ਹੋਏ ਨਵੀ ਬਾਈ ਜੀ, ਬਿਲਕੁਲ ਸੱਦਾ ਪੱਤਰ ਅਸੀਂ ਮੰਡੇ ਤੋਂ ਮੈਂ ਤੇ ਨਵੀ ਬਾਈ ਜੀ ਦੇ ਰਹੇ ਹਾਂ, ਪਰ ਅੱਜ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਖਤਮ ਹੋ ਚੁੱਕੀਆਂ, ਪਰਿਵਾਰ ਸਾਡੇ ਕੋਲ ਅੱਜ ਵੀ ਰਾਤ ਦੇ 9 ਵਜੇ ਤੱਕ ਪਹੁੰਚ ਸਕਦੇ ਨੇ, ਸੈਟਰਡੇ ਸੰਡੇ ਵੀ ਤੁਸੀਂ ਪਹੁੰਚ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ, ਹੁਣ ਵੇਟ ਨਹੀਂ ਕਰਨੀ, ਪਹੁੰਚੋ ਰਾਈਟ ਵੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ। ਤੁਸੀਂ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੌਫੀ ਟੇਬਲ ਲੈਣਾ, ਸਾਲ ਦੀਆਂ ਸਭ ਤੋਂ ਲੋਸਟ ਘੱਟ ਕੀਮਤਾਂ ਦੇ ਉੱਪਰ ਅੱਜ ਫਰਨੀਚਰ ਮਿਲ ਰਿਹਾ, ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਈਸਿਸ ਬਿਲਕੁਲ ਫ੍ਰੀ ਫ੍ਰੀ ਫ੍ਰੀ ਗਿਫਟ ਦਿੱਤੇ ਜਾ ਰਹੇ ਆ। ਤੇ ਪਹਿਲੀ ਡੀਲ ਨਵੀਂ ਬਾਈ ਜੀ ਆਪਾਂ ਸਟਾਰਟ ਕਰਦੇ ਹਾਂ, ਜਿਹਨਾਂ ਪਰਿਵਾਰਾਂ ਨੇ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ ਜੀ, ਬਰਾਊਨ ਕਲਰ ਲੈਣਾ ਚਾਹੀਦਾ, ਚੋਕਲੇਟ ਕਲਰ, ਬਰਾਊਨ ਕਲਰ ਚਾਹੀਦਾ ਜਾਂ ਬਲੈਕ ਕਲਰ ਚਾਹੀਦਾ, ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਐਲਈਡੀ ਲਾਈਟਾਂ, ਯੂਐਸਬੀ ਚਾਰਜਰ, ਸੀ ਕੇਬਲ, ਵਾਇਰਲੈਸ ਚਾਰਜਰ, ਕੱਪ ਹੋਲਡਰ, ਸਾਈਡਾਂ ਤੇ ਵੀ ਸਟੋਰੇਜ ਆ। ਸੋ ਪਾਵਰ ਰਿਕਲਾਈਨਰ ਸੋਫਾ ਐਂਡ ਲਫਟਡ 8 ਪਾਵਰਾਂ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਕੈਨੇਡਾ ਡੇ ਸਪੈਸ਼ਲ ਓਨਲੀ ਫਾਰ ਦਿਸ ਵੀਕਐਂਡ 3500 ਵਾਲਾ ਰਿਕਲਾਈਨਰ ਸੋਫਾ ਸੈੱਟ ਸਿਰਫ ਸਿਰਫ $1499 ਦੇ ਵਿੱਚ, $1499 ਦੇ ਵਿੱਚ ਨਵੀਂ ਬਾਈ ਜੀ ਰਿਕਲਾਈਨਰ ਸੋਫਾ ਸੈੱਟ ਪਰਿਵਾਰ ਆਪਣੇ ਨਾਲ ਲੈ ਕੇ ਜਾ ਸਕਦੇ ਨੇ। ਤੇ ਨਾਲ ਕੈਨੇਡਾ ਡੇ ਦਾ ਤੋਹਫਾ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਨਵੀਂ ਬਾਈ ਜੀ, ਇਹੋ ਜਿਹੀਆਂ ਡੀਲਾਂ ਤੇ ਤੋਹਫੇ ਪਰਿਵਾਰਾਂ ਨੂੰ ਮਿਲ ਰਹੇ ਨੇ, ਸੋ ਜ਼ਰੂਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਹਾਈ ਐਂਡ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ, ਲੋਐਸਟ ਲੋਐਸਟ ਲੋਐਸਟ ਪ੍ਰਾਈਸ ਤੇ ਤੁਹਾਨੂੰ ਫਰਨੀਚਰ ਮਿਲ ਰਿਹਾ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਗਈ ਆ। ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ ਨਵੀਂ ਬਾਈ।
0: ਕੀ ਬਾਤ ਹੈ, ਸੇਲ ਲੱਗੀ ਹੈ ਬਹੁਤ ਹੀ ਭਾਰੀ, ਤੇ ਡੀਲਾਂ ਲਓ ਤੇ ਚੱਕ ਦਿਓ ਫੱਟੇ। ਥੈਂਕ ਯੂ ਜੀ, ਸੋ ਬਹੁਤ ਪਿਆਰ ਸਾਰਿਆਂ ਨੂੰ ਤੇ ਪ੍ਰੋਗਰਾਮ ਹੈ ਪੰਜਾਬੀ ਨਾਲ। ਤੇ ਕੀ ਸੁਣਾਈਏ ਫਿਰ ਅੱਜ ਯਾਰ, ਇੱਕ ਗੁਰਿੰਦਰ ਗਿੱਲ ਦੀ ਐਲਬਮ ਆਈ ਹੈ, ਬੜੀ ਸੋਹਣੀ ਹੈ, ਮੈਨੂੰ ਬੜੀ ਵਧੀਆ ਲੱਗੀ। ਕੁਝ ਗੀਤ ਨੇ ਉਹਦੇ ਵਿੱਚ, ਹੈ ਯਾਰ ਦੇਖੋ ਮੁੰਡੇ ਖੁੰਡੇ ਅੱਜ ਕੱਲ੍ਹ ਸ਼ਕੀਨ ਨੇ, ਗਾਣੇ ਤਾਂ ਫਿਰ ਚੱਕਵੇਂ ਹੋਣੇ ਆ। ਹੈ ਨਾਗਣੀ ਇੱਕ ਤਾਂ ਜੇਬ 'ਚ ਰੱਖੀ, ਇੱਕ ਗਰਾਹ 'ਚ ਖੜਾਈ ਹੈ। ਇਹ ਜਿਹੜੀ ਗਰਾਹ ਵਾਲੀ ਨਾਗਣੀ ਹੈ, ਕਿਹਨੂੰ ਕਹਿੰਦਾ ਆਪਣੇ ਮਸਟੈਂਗ ਨੂੰ? ਮੈਨੂੰ ਥੋੜ੍ਹਾ ਜਿਹਾ ਦੱਸਿਓ, ਕਲੀਅਰ ਕਰਿਓ। ਆਈ ਥਿੰਕ ਮਸਟੈਂਗ ਦੀ ਗੱਲ ਕਰ ਰਿਹਾ ਹੈ ਨਾ, ਕਿਉਂਕਿ ਨਾਗਣੀ ਕਾਲੇ ਰੰਗ ਦੀ ਮਸਟੈਂਗ ਨੂੰ ਹੀ ਕਹਿੰਦੇ ਆ ਜਾਂ ਹੋਰ ਕੁਛ ਹੈ? ਮੈਨੂੰ ਥੋੜ੍ਹਾ ਇਹ ਗੱਲ ਕਲੀਅਰ ਕਰ ਦਿਓ। ਇੱਕ ਤਾਂ ਅੱਜ ਕੱਲ੍ਹ ਦੀ ਲਿੰਗੋ, ਅੱਜ ਕੱਲ੍ਹ ਦੀ ਭਾਸ਼ਾ ਹੀ ਨਹੀਂ ਸਮਝ ਆਉਂਦੀ ਕਈ ਵਾਰੀ। ਨਹੀਂ ਐਲਬਮ ਬਹੁਤ ਸੁਣੀ ਯਾਰ ਗੁਰਿੰਦਰ ਗਿੱਲ ਦੇ, ਮੈਨੂੰ ਮੈਂ ਤੁਹਾਨੂੰ ਦੱਸਦਾ ਕਿਹੜੇ ਕਿਹੜੇ ਗਾਣੇ ਮੈਨੂੰ ਸਭ ਤੋਂ ਵਧੀਆ ਲੱਗੇ। ਇੱਕ ਤਾਂ ਮੈਨੂੰ ਬੜਾ ਅੱਛਾ ਲੱਗਿਆ ਪਹਿਲਾ ਗੀਤ ਨਾਗਣੀ, ਤੇ ਫਿਰ ਨੋ ਲਿਮਿਟਸ ਵੀ ਬੜਾ ਵਧੀਆ ਲੱਗਿਆ, ਤੇ ਉਸਦੇ ਨਾਲ ਨਾਲ ਲਾਈਫ ਮੈਨੂੰ ਬਹੁਤ ਸੋਹਣਾ ਲੱਗਿਆ ਗੀਤ। ਤੇ ਮੈਂ ਲਿਸਟ ਜੀ ਬਣਾਈ ਸੀ ਹੋਰ ਕਿਹੜੇ ਕਿਹੜੇ ਨਾ, ਵੀ ਹੁਣ ਇੱਕ ਵਾਰੀ ਸੁਣੀ ਸੀ, ਹੁਣ ਚੇਤੇ ਵੀ ਨਹੀਂ ਰਹਿੰਦਾ। ਸੋ ਓਕੇ, ਨਾਗਣੀ, ਨੋ ਲਿਮਿਟਸ, ਲਾਈਫ ਯਾਦ ਕਰਕੇ ਵੀ ਬੜਾ ਵਧੀਆ ਸੀਗਾ, ਤੇ ਫਿਰ ਫੇਡਿਡ ਐਂਡ ਕੀ ਕਰਾਂ, ਤੇ ਬਾਕੀ ਚਲੋ ਠੀਕ ਸੀਗੇ, ਬਟ ਮੇਰੇ ਪਸੰਦੀਦੇ ਇਹ ਨੇ। ਸੋ 905-673-3337 ਆਪਣਾ ਨੰਬਰ ਹੈ, 9056733337, 9056733337, 905-673-3337 ਫੋਨ ਨੰਬਰ ਹੈ ਆਪਣਾ। 5433 ਹੈਲੋ,
3: ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਮੈਂ ਵਧੀਆ ਜੀ, ਮੈਂ ਫਸਟ ਕਲਾਸ ਆ, ਮੈਂ ਕਿ ਗਾਣਾ ਸੁਣਨਾ ਚਾਹੁੰਦਾ ਸੀਗਾ ਜੀ, ਲਾ ਸਕੋ?
0: ਦੱਸੋ ਜੀ।
3: ਮੈਂ ਸੁਣਨਾ ਚਾਹੁੰਦਾ ਕੱਚ ਦੇ ਗਲਾਸ ਵਿੱਚ ਤੂੰ ਦਿਸਦੀ ਜਦੋਂ ਪਹਿਲਾਂ ਪੈਗ ਲਾਈਦਾ ਅੰਮ੍ਰਿਤਾ ਵਿਰਕ ਦਾ।
0: ਕੱਚ ਦੇ ਗਲਾਸ ਵਿੱਚ ਤੂੰ ਦਿਸਦੀ ਜਦੋਂ ਪਹਿਲਾਂ ਪੈਗ ਲਾਈਦਾ। ਅੰਮ੍ਰਿਤਾ ਵਿਰਕ ਦਾ ਵੀ ਕਾਫੀ ਦੌਰ ਜਿਹਾ ਚੱਲਿਆ ਸੀ ਹਨਾ। ਕਿਆ ਬਾਤ ਹੈ। ਇਹ ਫਿਰ ਦੂਜਾ ਪੈਗ ਲਾ ਕੇ ਕੀ ਫਿਰ ਦੱਸਦਾ?
3: ਜਿਹੜੇ
0: ਭਾਜੀ ਜਿਹੜੇ ਲੋਕ ਚਲੋ ਨਹੀਂ ਪੀਂਦੇ ਨਾ ਉਹਨਾਂ ਨੂੰ ਵੀ ਏਦਾਂ ਦੇ ਗਾਣੇ ਬੜੇ ਵਧੀਆ ਲੱਗਦੇ ਨੇ। ਠੀਕ ਹੈ, ਦੇਖੋ ਤੁਹਾਡੀ ਆਪਦੀ ਇੱਕ ਜ਼ਿੰਦਗੀ ਹੈ, ਬਿਲਕੁਲ ਬੜੀ ਪਿਆਰੀ ਗੱਲ ਹੈ। ਇਹ ਵਾਰੀ ਨਾਗਣੀ ਕਿਹਨੂੰ ਕਹਿੰਦੇ ਆ? ਫੀਮ ਤੋਂ ਆਪਣੇ ਬਗੈਰ ਗੱਡੀ ਨੂੰ ਕਹਿੰਦੇ ਆ ਜਿਹੜਾ ਨਾਗਣੀ ਸ਼ਬਦ ਹੈ?
3: ਹਾਂਜੀ,
0: ਇੱਕ ਤਾਂ ਮੈਨੂੰ ਲੱਗਦਾ ਫੀਮ ਨੂੰ ਕਹਿੰਦੇ ਆ।
3: ਮੈਨੂੰ
0: ਲੱਗਦਾ ਕਿਸੇ ਕਾਲੀ ਗੱਡੀ ਨੂੰ ਵੀ ਨਾਗਣੀ ਕਹਿੰਦੇ ਆ ਸ਼ਾਇਦ, ਮੈਨੂੰ ਲੱਗਦਾ। ਇੱਕ ਤਾਂ ਯਾਰ ਆ ਰਹੀ ਹੈ ਜੈਸਮਿਨ ਸੈਂਡਲਿਸ ਤੁਹਾਡੇ ਆਪਣੇ ਸ਼ਹਿਰ ਬ੍ਰੈਂਪਟਨ। ਕਿਆ ਬਾਤ ਹੈ।
4: GTA, are you ready?

0: Halloween. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: क्या बात है heritagesounds.ca ते जाओ ते जैस्मिन सैनलेस 8 अगस्त नू लाइव ब्रैम्पटन CAA सेंटर स्टील ते कैनेडी ते बिल्कुल नाल तुसी जरूर जरूर जरूर गेड़ा मारियो गेड़ा नहीं टिकटा ले लो ते फिर गेड़ा मारियो टिकटा बिना ना पहुंचो ते लाइनां लगी होणगी जैस्मिन सैनलेस जद पाऊगी भंगड़े गिद्दे फिर सारे कहणगे बल्ले यार एक तुसी राइनो फैंस वाले नू कॉल करो जे किसी ने भी नवी फैंस लगवानी है तुसी डैक नवी लगवानी है या फैंस डैक दी रिपेयर करवानी है राइनो फैंस वाले दा नंबर है 647-804-3220 647-804-3220 नंबर है 647-804-3220 बहुत ही सोना काम ते नंबर 1 ते कमाल दा थानू ये रेट दे रहे हैं राइनो राइनो राइनो फैंस वाले 647-804-3220 दे उते कॉल तुसी कर सकदे हो 5505 हेलो
2: ਹਾਂ ਜੀ ਨਵੀਂ ਜੀ ਇੱਕ ਜੀ ਦੀਪ ਸਿੰਘ ਦਾ ਮਾਨ ਸਾਹਿਬ ਦਾ ਇਸ਼ਕੇ ਦੀ ਮਾਰੀ ਵਿੱਚ ਝੱਲੀ ਹੋ ਗਈ
1: ਇਸ਼ਕੇ ਦੀ ਮਾਰੀ ਵਿੱਚ ਝੱਲੀ ਹੋ ਗਈ ਇਹ ਵੀ ਲਾ ਦਿੰਦੇ ਹਾਂ ਨੋ ਪ੍ਰੋਬਲਮ
2: ਥੈਂਕ ਯੂ
1: ਠੀਕ ਹੈ ਥੈਂਕ ਯੂ ਸਰ ਬਹੁਤ ਸ਼ੁਕਰੀਆ 3550 ਹਲੋ
3: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
1: ਸਤਿ ਸ਼੍ਰੀ ਅਕਾਲ ਭਾਜੀ
3: ਹਾਂਜੀ ਭਾਜੀ ਇੱਕ ਨਾਗਨੀ ਇਹ ਦੂਏ ਕੋਈ ਵਾਈਪਨ ਵੈਪਨ ਵੀ ਆ ਉਹਨੂੰ ਵੀ ਕਹਿੰਦੇ ਨਾਲ
1: ਅੱਛਾ ਵੈਪਨ ਨੂੰ ਵੀ ਕਿਹੜੀ ਨੂੰ ਕਹਿੰਦੇ ਆ ਵੈਪਨ ਨੂੰ चलो देख दे अरोरा दे विच फ्लैक्सिबल क्लोजिंग्स सिर्फ 5 महीने तो लेके 18 महीने तक होर जानकारी लिए आज ही संपर्क करो कॉल करो 905-840-7135 905-840-7135 या टेक्स्ट मैसेज करो 416-450-6680 416-450-6680 या ईमेल करो sales@paradisedevelopments.com वधेरे जानकारी लिए विजिट करो paradisedevelopments.com
4: मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट्स लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजुर्बा है कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या पर हुण ओ इंसाफ दी मांग करदे हन अते मैनूं इह कहंदे होए बहुत ही मान महसूस हो रिहा है कि असीं कानूनी अदालत विच उस इंसाफ नूं प्राप्त करन च उहनां दी ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
1: ਵਾਹ ਓਕੇ ਇੱਕ ਨਾ ਤੁਸੀਂ ਜ਼ਰੂਰ ਏਰਨ ਮਿਲ ਜ਼ਾਕਿਰਾ ਨੂੰ ਯਾਦ ਰੱਖੋ ਗੱਡੀ ਲੈਣੀ ਹੈ ਤਾਂ ਏਰਨ ਮਿਲ ਜ਼ਾਕਿਰਾ 905-828-5800 905-828-5800 ਜਗਦੀਪ ਪੱਲਾ ਤੇ ਕਰਨ ਸ਼ਰਮਾ ਏਰਨ ਮਿਲ ਜ਼ਾਕਿਰਾ 1002 ਹੈਲੋ
5: ਹਾਂਜੀ ਭਾਜੀ ਨਵੀਂ ਭਾਜੀ ਕੀ ਹਾਲ ਚਾਲ ਆ
1: ਵਧੀਆ ਜੀ ਕਿਵੇਂ ਹੋ ਕੀ ਬਣਦਾ दुनिया नु थोड़ा दसी दा हुंदा तुसी भी देखिया ओही पिंड आली गल करदी भी ओ दे कोने आला घर जिथे बाहर तीन चार दरख्त लगे ओ नवी दा घर ਤੁਸੀਂ ਨਹੀਂ ਮੈਂ ਤੁਹਾਨੂੰ ਇਹ ਪੁੱਛਿਆ ਤੁਸੀਂ ਕਿਹੜੇ ਸਟੋਰ ਲਈ ਕੰਮ ਕਰ ਰਹੇ ਹੋ ਪੀਜ਼ੇ ਪੀਜ਼ੇ ਲਈ
5: ਹਾਂਜੀ ਹਾਂਜੀ ਪੀਜ਼ੇ ਪੀਜ਼ੇ
1: ਤੇ ਚਲੋ ਥੋੜੇ ਤੋਂ ਮੰਗਾਵਾਂਗੇ ਕਦੇ ਪੀਜ਼ਾ
5: ਹਾਂਜੀ ਹਾਂਜੀ ਅੱਛਾ ਭਾਜੀ ਨਵੀਂ ਭਾਜੀ ਤੁਸੀਂ ਨਾਗਣੀ ਬਾਰੇ ਪੁੱਛਦੇ ਸੀ ਨਾ
1: ਹਾਂ
5: ਉਹ ਮੈਂ ਦੱਸਦਾ ਇਹ ਤੁਹਾਨੂੰ ਚੰਗੀ ਤਰ੍ਹਾਂ ਇਹ ਆਪਣੇ ਨਾ ਗੁਰੂ ਗੋਬਿੰਦ ਸਿੰਘ ਦੇ ਟਾਈਮ ਤੇ ਜੰਗ ਹੁੰਦੇ ਸੀਗੇ ਤੇ ਜੰਗ ਉਹਨਾਂ ਦੇ ਹਾਥੀ ਨਾਲ ਮੁਕਾਬਲਾ ਹੋਣਾ ਸੀ ਭਾਈ ਬਚਿੱਤਰ ਸਿੰਘ ਜੀ ਦਾ
1: ਹਾਂ
5: ਤੇ ਉਹ ਬਚਿੱਤਰ ਸਿੰਘ ਪੂਰਾ ਹੀ ਜਮਾ ਹੀ ਪਤਲਾ ਜਿਹਾ ਸੀਗਾ ਤੇ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਭਾਈ ਤਹਿਖਾਨੇ ਚੋਂ ਲਿਆਓ ਫਿਰ ਇੱਕ ਵਧੀਆ ਜਿਹੀ ਨਾਗਣੀ ਕੱਢ ਕੇ। ਉਹ ਮੂਹਰੋਂ ਬਲਾਂਗੂ ਬਣੀ ਹੁੰਦੀ ਆ ਜੀ, ਗੋਲ ਘੁੰਮਦੀ ਹੁੰਦੀ ਆ, ਮੂਹਰੋਂ ਬਣਾਈ ਹੁੰਦੀ ਆ, ਰੱਸੀ ਵਾਂਗੂ ਹੁੰਦੀ ਆ ਬੇੜ ਵਾਂਗੂ।
1: ਅੱਛਾ,
5: ਉਹ ਫਿਰ ਭਾਈ ਬਚਿੱਤਰ ਸਿੰਘ ਜੀ ਨੇ ਜਦੋਂ ਦੂਏ ਦਿਨ ਮੁਕਾਬਲਾ ਹੋਇਆ ਫਿਰ ਹਾਥੀ ਦੇ ਉੱਪਰ ਬੰਨੀਆਂ ਹੋਈਆਂ ਸੀਗੀਆਂ ਢਾਲ ਜੀ ਜਿਹੜੀ ਹੁੰਦੀ ਆ, ਪਰ ਉਹ ਭਾਈ ਬਚਿੱਤਰ ਸਿੰਘ ਜੀ ਨੇ ਘੋੜੇ ਤੇ ਜਾ ਕੇ ਨਾ ਉਹ ਪਾੜ ਜੀ ਹੋ ਗਈ, ਹਾਥੀ ਦੇ ਮੱਥੇ ਚ ਬੱਜੀ ਸੀ, ਜਾ ਕੇ ਬੱਜੀ ਘੁਮਾ ਤੀ ਸੀ ਉਹਨੇ ਤਾਂ ਹਾਥੀ ਭੱਜ ਦਰਦ ਦਾ ਇੰਨਾ ਹੋਇਆ, ਦਰਦ ਹੋਇਆ ਉਹ ਵਾਪਸ ਆਪਦੀ ਫੌਜਾਂ ਦਾ ਉਹਨਾਂ ਨੇ ਨੁਕਸਾਨ ਕੀਤਾ ਜੀ।
1: ਅੱਛਾ,
5: ਤੇ ਉੱਥੋਂ ਉੱਥੋਂ ਨਾਗਣੀ ਆਈ ਆ ਜੀ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਵੀ ਨਾਗਣੀ ਲਿਆਓ ਵੀ ਤਹਿਖਾਨੇ ਚੋਂ ਵਧੀਆ ਜੀ ਕੱਢ ਕੇ ਤੇ ਕੱਲ ਨੂੰ ਆਪਣੇ ਭਾਈ ਬਚਿੱਤਰ ਸਿੰਘ ਜੀ।
1: ਹਾਂ, ਸੋ ਉਹਦਾ ਸ਼ੇਪ ਥੋੜਿਆ ਸੱਪ ਵਾਂਗ ਹੁੰਦਾ ਹਨਾ, ਸੱਪ ਦਾ ਸ਼ੇਪ ਨੀ ਹੁੰਦਾ ਜਦੋਂ ਉਹ ਤੁਰਦਾ ਜਾਂਦਾ,
5: ਸੱਪ ਦਾ ਸ਼ੇਪ। ਹਾਂਜੀ, ਸੱਪ ਦਾ ਸ਼ੇਪ ਲਾ ਲਓ। ਉਹ ਜਦੋਂ ਮਾਰੀ ਸੀ ਭਜਵਾਈ ਬਜਿੱਤਰ ਸਿੰਘ ਜੀ ਨੇ ਉਹਨਾਂ ਨੂੰ ਘੁਮਾ ਦੀ ਸੀ, ਆਏ ਘੁਮਾ ਕੇ ਕੱਢ ਲੈਂਦੇ।
1: ਅੱਛਾ, ਨਾਗਣੀ ਕਿਉਂਕਿ ਇਸ ਗਾਣੇ ਦੇ ਵਿੱਚ ਮੁੰਡਾ ਕਹਿੰਦਾ ਕਿ ਨਾਗਣੀ ਇੱਕ ਪਤਾ ਨੀ ਡੱਬ ਚ ਇੱਕ ਗਰਾਜ ਪਤਾ ਨੀ ਕੀ ਕਹਿੰਦਾ, ਮੈਂ ਹੁਣ ਗਾਣਾ ਲਾਊਂਗਾ, ਵਧੀਆ ਗਾਣਾ ਯਾਰ, ਬੜਾ ਖੜਕਵਾਂ ਸੁਣੋਗੇ ਤੁਹਾਨੂੰ ਵਧੀਆ ਲੱਗੂਗਾ। ਇੱਕ ਵਧੀਆ ਬੜੀ ਟੌਪ ਦੀ ਟਰੱਕਿੰਗ ਕੰਪਨੀ ਹੈ, ਇਹਨਾਂ ਨੂੰ ਇੱਕ ਟਰੱਕ ਮਕੈਨਿਕ ਦੀ ਲੋੜ ਹੈ, ਜਲਦੀ ਜਲਦੀ ਜਲਦੀ ਟਰੱਕ ਮਕੈਨਿਕ ਦੀ ਹਾਇਰਿੰਗ ਕਰ ਰਹੇ ਆ। ਇੱਕ ਸਾਲ ਦਾ ਤੁਹਾਡਾ ਐਕਸਪੀਰੀਅੰਸ ਚਾਹੀਦਾ, 416-616-3345 ਤੇ ਕਾਲ ਕਰ ਲਓ। ਇੱਕ ਸਾਲ ਦਾ ਐਕਸਪੀਰੀਅੰਸ, ਬਰੈਂਪਟਨ ਦੇ ਵਿੱਚ ਡੇ ਸ਼ਿਫਟ ਹੈ, 416-616-3345 ਦੇ ਉੱਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜਲਦੀ ਜਲਦੀ ਕਰ ਲਓ। 40 ਦਿਨ ਫਿਲਮ, ਵਾਹ ਵਾਹ ਵਾਹ ਵਾਹ ਯਾਰ, ਜਿਹੜਾ ਵੀ ਬੰਦਾ ਦੇਖ ਰਿਹਾ, ਚਾਹੇ ਕੋਈ ਵੱਡੇ ਤੋਂ ਵੱਡਾ ਮਿਊਜ਼ੀਸ਼ੀਅਨ ਆਰਟਿਸਟ ਲਿਖਾਰੀ ਦੇਖ ਰਿਹਾ, ਹਰੇਕ ਬੰਦਾ ਕਹਿ ਰਿਹਾ ਬਸ ਯਾਰ ਇੱਦਾਂ ਦੀ ਫਿਲਮ ਨਹੀਂ ਕਦੇ ਬਣੀ। 40 ਦਿਨ ਬੈਸਟ ਸੈਲਿੰਗ ਪੰਜਾਬੀ ਕਿਤਾਬ, 40 ਦਿਨ ਦੇ ਉੱਤੇ ਫਿਲਮ ਬਣੀ ਹੈ। ਸੋ ਤੁਸੀਂ ਜ਼ਰੂਰ ਫਿਲਮ ਦੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। 40 ਦਿਨ ਦੇਬੀ ਮਖਸੂਸਪੁਰੀ ਸਾਹਿਬ, ਗੁਰਪ੍ਰੀਤ ਘੁੱਗੀ ਘੁੱਗੀ ਸਾਹਿਬ ਦਾ ਬੇਟਾ, ਤੇ 40 ਦਿਨ ਅੱਜ ਤੁਸੀਂ ਸਿਲਵਰ ਸਿਟੀ 9 ਵਜੇ ਜਾਓ ਜਾਂ ਕੋਟਨੀ ਪਾਰਕ 9:15 ਜਾ ਸਕਦੇ ਹੋ ਦੇਖਣ। 6643 ਹੈਲੋ।
6: ਹਾਂਜੀ ਰਵੀ ਜੀ, ਤੁਹਾਨੂੰ ਪ੍ਰਣਵ ਭਾਈ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ ਤੇ ਚੜ੍ਹਦੀ ਕਲਾ ਜੀ, ਹੈਪੀ ਫਰਾਈਡੇ।
1: ਹਾਂਜੀ, ਹੈਪੀ ਫਰਾਈਡੇ ਜੀ, ਕਿਵੇਂ ਹੋ?
6: ਬਹੁਤ ਵਧੀਆ ਜੀ, ਬਹੁਤ ਵਧੀਆ ਰਵੀ ਜੀ। ਇੱਕ ਤਾਂ ਗਾਣੇ ਦੀ ਕਰਨੀ ਫਰਮਾਇਸ਼ ਆਪਣੇ ਗੁਰਦਾਸ ਮਾਨ ਜੀ ਦਾ, ਕਮਲੀ ਹੀਰ ਦੀ।
1: ਕਮਲੀ ਹੀਰ ਦੀ ਇੱਕ ਬਾਈ ਜੀ ਨੇ ਕੀਤੀ ਹੈ ਰਿਕੁਐਸਟ, ਇਸ਼ਕੇ ਦੀ ਮਾਰੀ, ਸੋ ਕਮਲੀ ਹੀਰ ਦੀ ਵੀ ਲਾ ਦਿੰਦੇ ਆ।
6: ਹਾਂ, ਇੱਕ ਤਾਂ ਉਹ ਜ਼ਰੂਰ ਲਾਇਆ, ਬਾਕੀ ਨਾਗਣੀ ਤਾਂ ਹੁਣ ਕਈ ਥੀਮ ਨੂੰ ਵੀ ਕਹਿੰਦੇ ਆ ਜੀ, ਤੇ ਆਪ ਬਚਿੱਤਰ ਸਿੰਘ ਵਾਲੀ ਵੀ ਦੱਸਤੀ। ਮੇਰਾ ਖਿਆਲ ਜਿਹੜੀ ਕਾਲੇ ਰੰਗ ਦੀ ਗੱਡੀ ਆ ਨਾ, ਉਹਨੂੰ ਵੀ ਪਿਆਰ ਨਾਲ ਜਿੱਦਾਂ ਸਜਾਈ ਹੋਵੇ, ਵਧੀਆ ਡੋਰੀਆਂ ਡੋਰੀਆਂ ਪਾ ਕੇ, ਉਹਨੂੰ ਵੀ ਨਾਗਣੀ ਕਹਿ ਲੈਂਦੇ ਆ, ਸਪੋਰਟਸ ਕਾਰ ਜਿੱਦਾਂ।
1: ਮੈਨੂੰ ਉਹੀ ਤਾਂ ਮੈਨੂੰ ਲੱਗਦਾ ਨਾ, ਜਿਹੜੀ ਮਸਟੈਂਗ ਹੁੰਦੀ ਆ ਉਹਨੂੰ ਕਹਿੰਦੇ ਆ
6: ਜੀ। ਹਾਂ ਹਾਂ, ਟੌਪ ਦੀ ਸਪੋਰਟਸ ਕਾਰ ਆ ਉਹ, ਤੇ ਉਹਦਾ ਵੀ ਚਾਂਸ ਜਿੱਦਾਂ, ਤੇ ਲਾਇਓ ਗਾਣਾ ਬਾਕੀ।
1: ਕੋਈ ਨਾ, ਲੋਨੇ ਲੋਨੇ ਚੱਕਦੇ ਫੱਟੇ, ਨੋ ਪ੍ਰੋਬਲਮ। ਮਨਜੀਤ ਸਾਡੇ ਨਾਲ ਨੇ ਅਪਲਾਈਂਸ ਜੰਕਸ਼ਨ ਤੋਂ, ਕੁਝ ਇੱਕ ਵਧੀਆ ਜੀ ਡੀਲਾਂ ਵੀ ਲਈਏ। ਮਨਜੀਤ ਵੈਲਕਮ।
7: ਥੈਂਕ ਯੂ ਸੋ ਮਚ ਨਵੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਜ਼ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36-ਇੰਚ ਵਾਈਡ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5,000 ਦੀ ਵੈਲਿਊ ਦੇ 3 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $2,799 ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਤਾਂ ਬਿਲਟ ਇਨ ਅਪਲਾਈਂਸਿਸ ਦਾ ਪੂਰੇ ਦਾ ਪੂਰਾ ਸੈੱਟ, ਜਿਹਦੇ ਵਿੱਚ 36-ਇੰਚ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36-ਇੰਚ ਦਾ ਬਿਲਟ ਇਨ ਕੁੱਕਟੋਪ, 30-ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 98 ਇੰਚ 98 ਇੰਚ ਦਾ ਸੈਮਸੰਗ ਬ੍ਰਾਂਡ ਦਾ ਐਲਈਡੀ ਸਮਾਰਟ 4K ਟੀਵੀ $3,000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,899 ਚ ਇਸ ਵੀਕਐਂਡ ਅਪਲਾਈਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ, ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ਼ 905-450-0054, 905-450-0054, 0054, Appliance Junction. Thank you so much for the time.
1: Thank you, 905-450-0054. Manjeet Sona da number hai. Tusi naal di naal Gill Farm te jana is weekend te. Gill Farm, Dixie ate King de corner de utte. ਇਹਨਾਂ ਦਾ ਜਿਹੜਾ ਆਟਾ ਨਾ, ਇਹਨਾਂ ਦੇ ਆਟੇ ਦੀ ਬਣੀ ਰੋਟੀ ਖਾ ਕੇ ਦੇਖਿਓ, ਕੰਪੇਅਰ ਕਰਿਓ ਹੋਰ ਆਟਿਆਂ ਨਾਲ, ਕਿਆ ਮੈਂ ਕਹਿੰਦਾ ਕਿ ਕਮਾਲ ਦਾ ਟੇਸਟ, ਕੁਆਲਿਟੀ। ਇਹਨਾਂ ਕੋਲ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਹੋਇਆ ਆਟਾ, ਹੋਲ ਵੀਟ, ਬਾਜਰਾ, ਰਾਗੀ, ਜਵਾਰ, ਬੇਸਣ, ਮੱਕੀ ਦਾ ਆਟਾ। ਕੋਈ ਪ੍ਰਜ਼ਰਵੇਟਿਵ ਨਹੀਂ, ਕੋਈ ਐਡਿਟਿਵ ਨਹੀਂ, ਕੋਈ ਫਾਲਤੂ ਦੀ ਪ੍ਰੋਸੈਸਿੰਗ ਨਹੀਂ। ਹਾਈ ਇਨ ਫਾਈਬਰ, ਹਾਈ ਨਿਊਟ੍ਰੀਐਂਟ, ਔਥੈਂਟਿਕ ਟੇਸਟ। ਗਿੱਲ ਫਾਰਮ, ਡਿਕਸੀ ਐਂਡ ਕਿੰਗ, ਤੇ ਇਹਨਾਂ ਦੇ ਦੇਸੀ ਆਂਡੇ ਤੇ ਸਬਜ਼ੀਆਂ ਵੀ ਸ਼ੁਰੂ ਹੋ ਗਈਆਂ ਨੇ। 14085 ਆਪਣਾ ਡਿਕਸੀ ਰੋਡ, ਡਿਕਸੀ ਅਤੇ ਕਿੰਗ, ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ ਜੀ। 2696 ਹਾਂਜੀ,
8: ਹੈਲੋ ਵੀਰੇ,
1: ਹਾਂਜੀ
8: ਹਾਂਜੀ, ਜਿਹੜੀ ਨਾਗਣੀ ਜਿਹੜੀ ਬਚਿੱਤਰ ਸਿੰਘ ਜੀ, ਬਾਬਾ ਬਚਿੱਤਰ ਸਿੰਘ ਦੀ ਗੱਲ ਕਰਦੇ ਆ, ਲੋਹਗੜ੍ਹ ਦੀ ਲੜਾਈ ਦੇ ਵਿੱਚ ਹੋਇਆ ਸੀਗਾ ਜੀ, ਜਦੋਂ ਮੁਗਲਾਂ ਨੇ ਘੇਰਾ ਪਾਇਆ ਸੀ ਬਾਬਾ ਜੀ ਨੂੰ।
1: ਠੀਕ ਹੈ।
8: ਤੇ ਉਦੋਂ ਜਿਹੜੀ ਨਾਗਣੀ ਸੀ ਉਹ ਬਾਬਾ ਜੀ ਦਾ ਆਪ ਦਾ ਸ਼ਸਤਰ ਸੀਗਾ, ਤੇ ਉਹਨਾਂ ਨੇ ਦੇ ਕੇ ਤੋਰਿਆ ਸੀਗਾ ਵੀ, ਥਾਪੜਾ ਦੇ ਕੇ ਤੋਰਿਆ ਸੀਗਾ ਵੀ, ਉਹ ਸਾਹਮਣੇ ਉਹ ਹਾਥੀ ਲੈ ਕੇ ਆ ਗਏ ਤੇ ਆਪਣੇ ਸਿੰਘ ਸਾਹਿਬ ਕਹਿੰਦੇ ਵੀ ਵੀ ਬਾਬਾ ਜੀ ਆਪਾਂ ਕੀ ਕਰੀਏ, ਉਹਨਾਂ ਕੋਲ ਤਾਂ ਸ਼ਰਾਬੀ ਹਾਥੀ ਆ ਨਾ ਜੱਗੀ ਹਾਥੀ। ਬਾਬਾ ਜੀ ਕਹਿੰਦੇ ਉਹਨਾਂ ਕੋਲ ਵੀ ਹਾਥੀ ਆ ਤੇ ਸਾਡੇ ਕੋਲ ਵੀ ਹਾਥੀ ਆ, ਫੇਰ ਉਹਨਾਂ ਨੇ ਫਿਰ ਹਾਕ ਮਾਰੀ ਸੀ ਬਾਬਾ ਬਚਿੱਤਰ ਸਿੰਘ ਨੂੰ ਤੇ ਆਪਣੀ ਨਾਗੜੀ ਦੇ ਕੇ ਤੋਰਿਆ ਸੀ
1: ਉਹਨਾਂ ਨੇ। ਹਾਂਜੀ
8: ਹਾਂਜੀ ਹਾਂਜੀ ਹਾਂਜੀ, ਤੇ ਲੋਹਗੜ ਦੇ ਕਿਲੇ ਜੰਗ ਸੀਗੀ ਜੀ। ਤੇ ਦੂਜੀ ਜਿਹੜੀ ਨਾਗਣੀ ਆ ਵੀਰ ਜੀ, ਉਹ ਮਸਟੈਂਗ ਨੂੰ ਕਹਿੰਦੇ ਆ, ਬਟ ਉਹ ਸਪੈਸੀਫਿਕ ਮਸਟੈਂਗ ਆ ਬਾਈ ਜੀ, ਜਾਂ ਉਹ ਸ਼ੈਲਬੀ ਕੋਬਰਾ ਆ ਤੇ ਜਾਂ ਸ਼ੈਲਬੀ ਜੀ ਟੀ 550 ਆ। ਉਹਨਾਂ ਦੇ ਮੂਹਰੇ ਦਾ ਸੱਪ ਬਣਿਆ ਹੁੰਦਾ ਇਸ ਟੈਡਾ ਫੋਰਡ ਦਾ ਲੋਗ ਹੁੰਦਾ ਨਾ ਜੀ ਜਨਰਲੀ, ਤੇ ਉਹ ਦੋ ਗੱਡੀਆਂ ਬੇਬੀ 302 ਵੀ ਹੈਗੀ, ਤਿੰਨ ਗੱਡੀਆਂ ਦੇ ਸੱਪ ਦਾ ਲੋਗੋ ਬਣਿਆ ਹੁੰਦਾ ਜੀ।
1: ਅੱਛਾ ਠੀਕ ਹੈ, ਚਲੋ ਦੇਖਦੇ ਵੀਰੇ ਜੀ, ਤੁਹਾਡਾ ਵੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਬਹੁਤ ਪਿਆਰ ਜੀ। 4700 ਹੈਲੋ,
9: ਹਾਂਜੀ ਸਤਿ ਸ੍ਰੀ ਅਕਾਲ ਨਵੀ ਬਾਈ ਜੀ। ਗਾਣਾ ਲਾਓਗੇ ਜਿਹੜਾ ਤੁਸੀਂ ਜਿਹਦੀ ਗੱਲ ਕਰ ਰਹੇ ਹੋ, ਦੋ ਬੋਲ ਸੁਣਨੇ ਚਾਹੁੰਦਾ। ਵੈਸੇ ਤਾਂ ਮੇਰੇ ਦਿਮਾਗ ਜੋ ਆ ਰਿਹਾ, ਜਿਹੜਾ ਗਾਉਣ ਵਾਲਿਆਂ ਨੇ ਕਿਹਾ ਨਾਗਣੀ, ਉਹ ਕਾਲੇ ਬਾਲ ਨੂੰ ਕਿਹਾ,
1: ਉਹਨੂੰ ਵੀ ਕਿਹਾ
9: ਜਿਹੜੇ ਤੁਸੀਂ ਕਹਿੰਦੇ ਨਾਗਣੇ ਖਾਣ ਨੂੰ।
1: ਤੁਸੀਂ ਜਿਹੜੇ ਨਵੇਂ ਗਾਣੇ ਆਉਂਦੇ ਆ ਉਹਨਾਂ ਦੇ ਸ਼ੌਕੀਨ ਹੈਗੇ ਆ ਪੁਰਾਣਿਆਂ ਦੇ?
9: ਮੈਂ ਸਾਰਿਆਂ ਦਾ ਸ਼ੌਕੀਨ ਹੈ ਜੀ।
1: ਗੁਰਿੰਦਰ ਗਿੱਲ ਨੂੰ ਕਹੋ ਕਿ ਨਵੀਂ ਨੇ ਇੰਨੇ ਤੇਰੀ ਗਾਣੇ ਦੀ ਮਸ਼ਹੂਰੀ ਕਰਤੇ ਵੀ ਬਸ ਬੱਲੇ ਬੱਲੇ ਆ। ਹੈ ਗੁਰਿੰਦਰਾ, ਦੇਖਿਆ ਪੰਜਾਬੀ ਲਹਿਰਾਂ ਤੇ ਤੇਰੇ ਗਾਣੇ ਦੀ, ਨਾਲੇ ਤਾਂ ਅੱਧੇ ਘੰਟੇ ਲਈ ਗੱਲ ਹੋ ਰਹੀ ਹੈ, ਕਿਸੇ ਲਈ ਨੀ ਐ ਕਰਦੇ। ਚਲੋ ਮੈਂ ਤਾਂ ਹਾਸਾ ਮਖੌਲ ਕਰ ਰਿਹਾ। ਪੈਸ਼ਨ ਰੂਫਿੰਗ, ਨਵੀਂ ਰੂਫ ਲਗਵਾਓ ਬਈ, ਜਾਂ ਕੋਈ ਰੂਫ ਦੀ ਰਿਪੇਅਰ ਹੈ। ਪੈਸ਼ਨ ਰੂਫਿੰਗ ਇਸ ਦੀ ਨੰਬਰ ਵਨ ਟੀਮ, ਪੈਸ਼ਨ ਰੂਫਿੰਗ, ਪੈਸ਼ਨ ਰੂਫਿੰਗ। ਇਹਨਾਂ ਕੋਲ ਬਹੁਤ ਸਾਰਾ ਐਕਸਪੀਰੀਅੰਸ ਹੈ, 15-20 ਸਾਲ ਦਾ, ਤੇ ਫੁੱਲੀ ਇੰਸ਼ੋਰਡ ਕੰਪਨੀ ਹੈ। ਨਵੀਂ ਰੂਫ, ਰੂਫ ਦੀ ਰਿਪੇਅਰ, ਨੰਬਰ ਇੱਕੋ ਇੱਕ ਤੁਸੀਂ ਨੋਟ ਕਰ ਲਓ, 6479199413, ਪੈਸ਼ਨ ਰੂਫਿੰਗ, 6479199413, 6479499419, 9413, 94 ਰੂਫਿੰਗ ਨੂੰ ਕਾਲ ਕਰੋ। ਤੇ ਇੱਕ ਆ ਤੁਸੀਂ ਨਵਾਂ ਘਾਹ ਲਗਵਾਉਣਾ, ਸੋਡਿੰਗ ਜਿਹਨੂੰ ਕਹਿੰਦੇ ਆ, ਸੋਡ ਲਗਵਾਉਣੀ ਹੈ, ਲੈਂਡਸਕੇਪਿੰਗ ਕਰਾਉਣੀ ਹੈ, ਨਵੇਂ ਬੂਟੇ ਲਵਾਉਣੇ ਆ, ਮਲਚ ਪਵਾਉਣਾ, ਜਾਂ ਤੁਸੀਂ ਆਪਣੇ ਟਰੀਜ਼ ਨੂੰ, ਬੂਟੇ ਨੂੰ ਟ੍ਰਿਮ ਕਰਨਾ, ਤਾਂ SS ਲੋਨ ਕੇਅਰ, 4376551984, 4376551984, 4376551984, 6986 ਹਾਂਜੀ ਵੀਰੇ।
10: ਹਾਂਜੀ ਵੀਰੇ, ਕੀ ਹਾਲ ਨੇ?
1: ਵਧੀਆ, ਕਿੱਦਾਂ?
10: ਵਧੀਆ ਵਧੀਆ, ਠੀਕ ਠਾਕ। ਤੇ ਨਾਗਣੀ ਇੱਕ ਤਾਂ ਆਪਣੇ ਕਾਲੇ ਮਾਲ ਨੂੰ ਕਹਿ ਦਿੰਦੇ ਨੇ, ਤੇ ਨੰਬਰ ਦੋ ਤੇ ਉਹ ਬਾਈ ਜੀ ਦੱਸ ਗਏ ਆਪਣਾ ਨਾ ਸ਼ਸਤਰ ਸੀਗਾ ਨਾ ਉਹ ਸੀਗਾ, ਤੇ ਨੰਬਰ ਤੀਜੀ ਆ ਗਈ ਆੜੇ ਆਪਾਂ ਗੱਡੀ ਦੀ ਗੱਲ ਕਰਦੇ ਹਾਂ ਨਾ, ਤੇ ਗੱਡੀ ਜਿਵੇਂ ਨਾ ਮੋਸਟਲੀ ਆਪਣੇ ਜਿੰਨੀਆਂ ਮਸਲ ਕਾਰਾਂ ਨੇ, ਮਸਟੈਂਗ ਹੋ ਗਈ, ਚਾਰਜਰ ਚੈਲੇਂਜਰ ਹੋ ਗਈਆਂ, ਜਿਹੜੇ ਬਲੈਕ ਰੰਗ ਦੀਆਂ ਹੁੰਦੀਆਂ ਨੇ, ਮੋਸਟਲੀ ਉਹਨਾਂ ਨੂੰ ਕਹਿ ਦਿੰਦੇ ਨੇ ਨਾਗਣੀ।
1: ਅੱਛਾ, ਕੋਈ ਵੀ ਕਾਲੇ ਰੰਗ ਦੀ ਸਪੋਰਟਸ ਕਾਰ ਹੈ ਉਹਨੂੰ ਨਾਗਣੀ ਕਹਿੰਦੇ ਆ।
10: ਸਪੋਰਟਸ ਕਾਰ ਆ ਜਿਵੇਂ ਆਪਣੀ ਮਸਟੈਂਗ ਹੋ ਗਈ, ਚਾਰਜਰ ਹੋ ਗਈ, ਚੈਲੰਜਰ ਹੋ ਗਈ, ਕਮੈਰੋ ਹੋ ਗਈ।
1: ਅੱਛਾ,
10: ਇਹਨਾਂ ਨੂੰ ਸਾਰੀਆਂ ਨੂੰ ਨਾਗਣੀ।
1: ਇੱਕ ਯਾਰ ਮੈਨੂੰ ਲੱਗਦਾ ਇੱਕ ਵੀਰ ਨੇ ਇੱਥੇ ਕੋਈ ਕਾਲੇ ਰੰਗ ਦੀ ਗੱਡੀ ਲਈ ਆ, ਉਹਦਾ ਲਾਇਸੈਂਸ ਪਲੇਟ ਵੀ ਨਾਗਣੀ ਆ।
10: ਨਾਗਣੀ, ਹਾਂ ਹਾਂ, ਬਹੁਤ ਮੈਂ ਦੇਖੀਆਂ ਨੇ ਆਪਣੇ ਗੱਡੀ ਉਰੇ ਆਪਣੇ ਬ੍ਰੈਂਪਟਨ ਫਿਰਦੀਆਂ ਹੁੰਦੀਆਂ ਨੇ।
1: ਅੱਛਾ, ਕਾਫੀ ਨੇ ਨਾਗਣੀ ਲਗਾਇਆ?
10: ਕਾਫੀ, ਹਾਂ ਮੈਂ ਕਾਫੀ ਦੇਖੀਆਂ ਨੇ ਨਾਗਣੀ ਲਿਖਿਆ ਹੋਇਆ ਗੱਡੀਆਂ ਦੇ ਮਗਰ।
1: ਪਰ ਇੰਨੇ ਨੇ ਕਿਵੇਂ ਲਿਖ ਲਈ, ਕਿਹੜੀ ਕਿਹੜੀ ਸਪੈਲਿੰਗ ਹੈ? NAGNI ਜਾਂ NAGNEE ਹੋਰ?
10: ਜਿਵੇਂ ਮੂਹਰੇ ਕਿਸੇ ਨੇ ਵਨ ਪਾ ਲਿਆ ਜਾਂ ਪਿੱਛੇ ਵਨ ਪਾ ਲਿਆ, ਮੂਹਰੇ ਟੂ ਪਾ ਲਿਆ, ਪਿੱਛੇ ਟੂ ਪਾ ਲਿਆ
1: ਕਰਕੇ। ਨਹੀਂ ਯਾਰ, ਜਿਹੜੇ ਬੰਦੇ ਕੋਲ ਅਸਲ ਹੈ, ਕੋਈ ਵਨ ਨੀ, ਕੋਈ ਐਕਸ ਨੀ, ਕੋਈ ਕੁਛ ਨੀ, ਅਸਲ ਤਾਂ ਉਹਦੀ ਨਾਗਣੀ ਹੈ। ਕਿਹੜੇ ਕੱਪੜੇ ਨੂੰ ਕਹਿੰਦੇ ਵੀ ਨਕਲੀ ਕੱਪੜੇ ਲੈਣੇ, ਉਹਨਾਂ ਨੂੰ ਕੀ ਇੰਡੀਆ ਚ ਕਹਿੰਦੇ? ਕਾਪੀ,
10: ਜਾਲੀ ਜਾਲੀ,
1: ਹਾਂ ਜਾਲੀ ਕੱਪੜੇ ਲੈਣੇ ਆ, ਫਿਰ ਤਾਂ ਉਹੀ ਗੱਲ ਹੋ ਗਈ। ਉਹਨੂੰ ਲੱਭੀਏ ਵੀਰ ਨੂੰ ਯਾਰ, ਜਿਹਦੇ ਕੋਲ ਬਸ ਕੱਲਾ ਨਾਗਣੀ ਕਿਹਦੇ ਕੋਲ ਹੈ? ਪਹਿਲਾਂ ਕਿਹਨੇ ਲਿਖਾਈ ਸੀ?
10: ਲੱਗ ਜੂ ਪਤਾ, ਆਪਣਾ ਵੀਰ ਕੋਈ ਸੁਣਦਾ ਹੋਇਆ ਕਾਲ ਕਰ ਲੂਗਾ।
1: ਹਾਂ ਸਹੀ ਗੱਲ ਆ, ਪਤਾ ਕਰਦੇ ਆ।
10: ਵੀਰੇ ਫੇਰ ਉਹ ਗਾਣਾ ਲਾ ਦਿਓ ਨਾ, ਬੜਾ ਵਧੀਆ ਗਾਣਾ ਆਇਆ ਆਪਣੇ ਮਨਮੋਹਨ ਵਾਰਸ ਦਾ।
1: ਕਿਹੜਾ?
10: ਮਜਬੂਰੀ ਦਾ ਫਾਇਦਾ ਚੱਕਣਾ, ਕੰਮ ਨੀ ਹੁੰਦਾ ਮਰਦਾਂ ਦਾ,
1: ਕੰਮ ਨੀ ਹੁੰਦਾ। ਨਹੀਂ ਮੈਂ ਸੁਣਿਆ ਨੀ, ਲਾ ਦਿੰਦੇ ਆ।
10: ਹਾਂ ਬਹੁਤ ਸੋਹਣਾ ਗਾਣਾ, ਸੁਣ ਕੇ ਦੇਖਿਓ।
1: ਚਲੋ ਠੀਕ ਹੈ ਵੀਰੇ, ਥੈਂਕ ਯੂ।
10: ਓਕੇ ਜੀ।
1: ਸੋ ਕਿਹਦੀ ਲਾਇਸੈਂਸ ਪਲੇਟ ਹੈ ਦੱਸੋ, ਜਿਹਨੇ ਸਿਰਫ ਨਾਗਣੀ ਲਿਖਾਇਆ? ਮੈਂ ਹੱਸ ਰਿਹਾ ਯਾਰ, ਜਿਹਨੇ ਵਨ ਲਿਖਾਇਆ, ਐਕਸ ਲਿਖਾਇਆ, ਉਹ ਗੁੱਸੇ ਨਾ ਹੋ ਜਾਣ ਮੇਰੇ ਨਾਲ ਕਿ ਨਵੀਂ ਯਾਰ ਸਾਡੀ ਕਿਹੜਾ ਨਾਗਣੀ ਨਕਲੀ ਹੈ। ਬਟ ਪਤਾ ਕੀ, ਸਮਝਦੇ ਨਾ ਮੇਰੀ ਗੱਲ ਨੂੰ, ਅਸਲ ਤਾਂ ਇੱਕੋ ਹੀ ਬੰਦੇ ਕੋਲ ਹੈ। ਹੁਣ ਪੰਜਾਬੀ ਲਹਿਰਾਂ ਬਹੁਤ ਹੋਣਗੇ, ਬਟ ਅਸਲ ਪੰਜਾਬੀ ਲਹਿਰਾਂ ਇੱਕੋ ਹੀ ਹੈ। ਠੀਕ ਹੈ ਨਾ ਗੱਲ? ਸੋ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਵਰਡਿੰਗਸ ਮੈਂ ਦੇਖਿਆ, ਜਿਵੇਂ ਬਾਈ ਜੀ ਨੇ ਕਿਹਾ ਨੇ, ਕਿਸਨੇ ਆਈ ਆਈ ਲਿਖਾ ਕੇ ਫਿਰ ਨਾਗਣੀ, ਕਿਸਨੇ ਐਕਸ ਐਕਸ ਲਿਖਾ ਕੇ ਫਿਰ ਨਾਗਣੀ। ਬਟ ਕਿਹਦੇ ਕੋਲ ਹੈ ਅਸਲ ਨਾਗਣੀ? ਅੰਟੇਰੀਓ ਲਾਇਸੈਂਸ ਪਲੇਟ ਦੱਸਿਓ ਕਿਹੜਾ, ਤੇ ਤੁਹਾਡੀ ਵੀ ਥੋੜੀ ਜਿਹੀ ਮਸ਼ਹੂਰੀ ਕਰਦੇ ਆ। ਪਤਾ ਨਹੀਂ ਸਰਚ ਕਰ ਸਕਦੇ ਆਨਲਾਈਨ ਲੀਗਲੀ? ਆਈ ਡੋਨਟ ਨੋ। ਸੋ ਅੱਛਾ, ਨਹੀਂ ਆਨਲਾਈਨ ਵੀ ਕਿਹਾ ਅੰਟੇਰੀਓ ਯੂ ਕੈਨ ਨਾਟ ਲੀਗਲ। ਅੱਛਾ, ਅੰਟੇਰੀਓ ਦੇ ਵਿੱਚ ਲੀਗਲੀ ਤੁਸੀਂ ਨਾਗਣੀ ਲਿਖਾ ਹੀ ਨਹੀਂ ਸਕਦੇ? ਹੈ, ਬਥੇਰੇ ਨੇ ਲਿਖਾਈ ਆ। ਸੀ ਟੀ ਵੀ ਨਿਊਜ਼ ਵਾਲੇ ਕਹਿੰਦੇ ਆ ਕਿ ਕੋਈ ਵੀ ਪਲੇਟ ਜਿਹਦੇ 'ਤੇ ਡਰੱਗ ਨਸ਼ਿਆਂ ਦੀ ਕੋਈ ਰੈਫਰੈਂਸ ਹੈ ਉਹ ਯੂਜ਼ ਨਹੀਂ ਕਰ ਸਕਦੇ। ਫਿਰ ਮੈਂ ਤਾਂ ਯਾਰ, ਮੈਂ ਤਾਂ ਕੱਲ੍ਹ ਪਰਸੋਂ ਹੀ ਕਿਸੇ ਦੀ ਵੀਰ ਦੀ ਦੇਖੜੀ ਹੈ, NAGNEE ਉਹਨੇ ਲਿਖਾਇਆ ਸੀਗਾ। ਸੀ ਟੀ ਵੀ ਨਿਊਜ਼ ਵਾਲੇ ਕਹਿ ਰਹੇ ਨਾਗਣੀ ਲਿਖਾ ਨਹੀਂ ਸਕਦੇ। ਲਿਖਾਉਣ ਨੂੰ ਭਰਾਵੋ ਬਥੇਰਾ ਕੁਛ ਲਿਖਾਈ ਫਿਰਦੇ ਆ ਮੁੰਡੇ, ਕਿਹੜਾ ਰੋਕੂ ਕਿਹੜਾ ਟੋਕੂ ਹੈ। ਅੱਜ ਕੱਲ੍ਹ ਤਾਂ ਜਿਹੜੀਆਂ ਚੀਜ਼ਾਂ ਕਈ ਵਾਰ ਦੇਖੀ ਦੇ ਹੈਰਾਨੀ ਦੀ ਗੱਲ ਹੈ ਕਿ ਯਾਰ ਇਹਨੇ ਆਹ ਕਿਵੇਂ ਲਿਖਾ ਲਿਆ, ਜੀਜਾ ਹੈ। ਸੋ ਰਾਜਵੰਤ ਕੌਰ ਨੂੰ ਵੀ ਯਾਦ ਰੱਖੋ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਰਾਜਵੰਤ ਕੌਰ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਰਾਜਵੰਤ ਕੌਰ, ਨੰਬਰ ਨੋਟ ਕਰ ਲਓ, 6476744735, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ, 6476744735। ਚਲਦੇ ਆਪਾਂ ਇੱਕ ਵਾਰ ਫਿਰ ਲਾਈਵ ਆਨ ਲੋਕੇਸ਼ਨ ਹੈ ਗ੍ਰੈਂਡ ਹੋਮ ਫਰਨੀਚਰ ਤੇ। ਜੀ
11: ਬਿਲਕੁਲ ਜੀ, ਥੈਂਕ ਯੂ ਸੋ ਮਚ। ਇੱਕ ਵਾਰ ਫਿਰ ਅਸੀਂ ਜੁੜ ਚੁੱਕੇ ਹਾਂ ਜੀ, ਲਾਈਵ ਆਨ ਲੋਕੇਸ਼ਨ 6685 ਟੋਮਕਰ ਰੋਡ ਤੋਂ। ਫਰਨੀਚਰ ਦੀਆਂ ਵੱਡੀਆਂ ਵੱਡੀਆਂ ਡੀਲਾਂ, ਵੱਡੇ ਵੱਡੇ ਤੋਹਫੇ, ਕਿਉਂਕਿ ਕੈਨੇਡਾ ਡੇ ਸਪੈਸ਼ਲ ਇਹ ਸੇਲ। ਵੈਸੇ ਬਾਈ ਜੀ ਕਿੰਨਾ ਚਿਰ ਹੈ ਤੋਹਫੇ ਜਿਹੜੇ ਆ ਤੁਸੀਂ ਐਡੇ ਢਿੱਗ ਲਾਏ ਤੋਹਫਿਆਂ ਦੀ?
12: ਬਾਈ ਜੀ ਇਹ ਸੇਲ ਅੱਜ ਫਰਾਈਡੇ, ਅੱਜ ਰਾਤ ਦੇ 9 ਵਜੇ ਤੱਕ ਹੈ। ਸੈਟਰਡੇ ਸੰਡੇ ਮੰਡੇ ਨੂੰ ਪ੍ਰਾਈਜ਼ਾਂ ਨਹੀਂ ਮਿਲਣੀਆਂ, ਵੀਕਐਂਡ ਸਪੈਸ਼ਲ, ਵੀਕਐਂਡ ਸਪੈਸ਼ਲ। ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਮੰਡੇ ਤੋਂ ਸੁਨੇਹਾ ਦਿੰਦੇ ਆ ਰਹੇ ਹਾਂ, ਮੈਸੇਜ ਦਿੰਦੇ ਆ ਰਹੇ ਹਾਂ ਵੀ ਵੀਕਐਂਡ ਦੇ ਉੱਪਰ ਬਹੁਤ ਵੱਡੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ। ਬਿਲਕੁਲ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਚਾਹੇ ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਦੇਖ ਰਹੇ ਸੀ, ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਦੇਖ ਰਹੇ ਸੀ, ਸੋਫਾ ਤਾਂ ਬੈੱਡ ਚਾਹੀਦਾ, ਤੁਹਾਨੂੰ ਕੁਈਨ ਸਾਈਜ਼ ਦਾ ਮੈਟਰ ਚਾਹੀਦਾ, ਪੇਟੀ ਵਾਲਾ ਬੈੱਡ ਚਾਹੀਦਾ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ, ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਤੁਹਾਨੂੰ ਦਿੱਤਾ ਜਾ ਰਿਹਾ। ਸੋ ਜ਼ਰੂਰ ਇੱਕ ਚੱਕਰ ਲਾਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ, ਕਿਉਂਕਿ ਪ੍ਰਾਈਜ਼ਾਂ ਵੀ ਲੋਐਸਟ ਤੇ ਤੋਹਫੇ ਵੀ ਨਾਲ ਵੱਡੇ ਵੱਡੇ ਪਰਿਵਾਰਾਂ ਨੂੰ ਦਿੱਤੇ ਜਾ ਰਹੇ ਆ। ਤੇ ਨਾਲ ਦੀ ਨਾਲ ਬਾਈ ਜੀ ਆਪਾਂ ਡੀਲ ਦੇ ਦਿੰਦੇ ਹਾਂ, ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੋਫੀ ਟੇਬਲ ਲੈਣਾ, ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਕੋਫੀ ਟੇਬਲ ਜਿਹਦੀ ਰੈਗੂਲਰ ਕੀਮਤ 5-600 ਡਾਲਰ ਸੀ, ਕੈਨੇਡਾ ਡੇ ਸਪੈਸ਼ਲ ਸੋਲਿਡ ਵੁੱਡ ਦਾ ਕੋਫੀ ਟੇਬਲ ਸਿਰਫ 150 ਡਾਲਰ ਦਾ, ਸੋਲਿਡ ਵੁੱਡ ਦਾ ਕੋਫੀ ਟੇਬਲ 150 ਡਾਲਰ ਦਾ।
10: ਪ੍ਰਾਈਸ ਹਿਸਾਬ ਨਾਲ ਦਿਓ, ਕਿਉਂਕਿ ਤੋਹਫੇ ਅਸੀਂ ਇਹਦੇ ਨਾਲ ਵੀ ਲੈਣੇ ਆ।
12: ਸਰ ਤੋਹਫਾ ਇੱਕ ਨਹੀਂ ਦੋ ਮਿਲਣਗੇ, ਕਿਉਂਕਿ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਗੱਲ ਵੱਡੀ ਕਰ ਰਹੀ ਆ ਆਪਾਂ, ਕਿਉਂਕਿ ਕੈਨੇਡਾ ਡੇ ਸਪੈਸ਼ਲ ਜਿਹੜਾ ਸੇਲ ਚੱਲ ਰਹੀ ਆ 6085 ਟੋਮਕਰ ਰੋਡ ਦੇ ਉੱਪਰ, ਸੋਲਿਡ ਵਰਡ ਦਾ ਕਾਫੀ ਟੇਬਲ ਹੈ 150 ਰੁਪਏ ਦਾ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ, ਸੋਲਿਡ ਵਰਡ ਦਾ ਕਾਫੀ ਟੇਬਲ 150 ਰੁਪਏ ਦਾ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ। ਇਹ ਕੱਲੀਆਂ ਡੀਲਾਂ ਕਾਫੀ ਟੇਬਲ ਨੇ, ਬਹੁਤ ਸਾਰੇ ਬੈਡਰੂਮ ਸੈੱਟ ਤੇ, ਬੈਡਰੂਮ ਸੈੱਟ ਦਾ ਫ੍ਰਿਜ ਫ੍ਰੀ ਆ, ਕਿਸੇ ਬੈਡਰੂਮ ਸੈੱਟ ਦਾ ਅੱਜ ਤੁਹਾਨੂੰ ਜਿਹੜਾ ਟੈਲੀਵਿਜ਼ਨ ਫ੍ਰੀ ਆ। ਸੋ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਦਿੱਤਾ ਜਾ ਰਿਹਾ, ਰੈਕਲਾਈਨਰ ਲੈ ਲਓ, ਪਿਓਰ ਲੈਦਰ ਦੇ ਪਾਵਰ ਰੈਕਲਾਈਨਰ ਲੈ ਲਓ, ਪਰ ਇਹ ਪ੍ਰਾਈਜ਼ਾਂ ਸੰਡੇ ਤੱਕ ਮਿਲਣੀਆਂ, ਫਰਾਈਡੇ ਸੈਚਰਡੇ ਸੰਡੇ। ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਜ਼ਰੂਰ ਇੱਕ ਚੱਕਰ ਲਓ, 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗ ਚੁੱਕੀ ਆ ਕੈਨੇਡਾ ਡੇ ਸਪੈਸ਼ਲ ਸੇਲ ਸੇਲ ਸੇਲ ਬਾਜੀ।
1: ਮੈਸੇਜ ਕੀਤਾ ਕਹਿੰਦੇ ਨਵੀਂ ਨਾਗਣੀ ਲੀਗਲ ਖਾ ਨਹੀਂ ਸਕਦੇ, ਲਿਖਾ ਸਕਦੇ ਆ। ਵੀਰੇ ਮੈਨੂੰ ਲੱਗਦਾ ਤੁਸੀਂ ਲਿਖਾ ਵੀ ਨਹੀਂ ਸਕਦੇ, ਪਤਾ ਨਹੀਂ ਕਿਹਨੇ ਲਿਖਾਈ ਹੈ, ਕਿਵੇਂ ਲਿਖਾਈ ਹੈ। ਬਟ ਮੈਂ ਹੁਣ ਦੇਖਦਾ ਜੇ ਆਰਟੀਕਲ ਜਿਹੜਾ ਮੈਂ ਦੇਖਿਆ, ਸੋ ਓਕੇ ਅੰਟੇਰੀਓ ਦੀ ਲਿਸਟ ਹੈ, ਰਿਜੈਕਟਿਡ ਲਾਇਸੈਂਸ ਪਲੇਟ। ਸੋ ਜਿਹੜੀਆਂ ਲਾਇਸੈਂਸ ਪਲੇਟਾਂ ਨੂੰ ਰਿਜੈਕਟ ਕੀਤਾ ਗਿਆ, ਮਨਾ ਕੀਤਾ ਗਿਆ, ਇਫ ਆਈ ਐਮ ਨੋਟ ਰੋਂਗ, ਮੈਨੂੰ ਲੱਗਦਾ ਕਿ ਇਹਦੇ ਵਿੱਚ ਸ਼ਾਇਦ ਨਾਗਣੀ ਲਾਇਸੈਂਸ ਪਲੇਟ ਵੀ ਹੈ। ਮੈਂ ਦੇਖਦਾ ਕਿ ਹੁਣ ਲੱਭ ਲੈਣ ਤਾਂ ਥੋੜ੍ਹੀ ਜਿਹਾ ਕਹਿੰਦੇ ਨਹੀਂ ਹੁੰਦੇ, ਇੱਕ ਰੀਸਰਚ ਜਿਹਾ ਕਰ ਲੈਂਦਾ, ਫਿਰ ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਦਿਓ ਤੁਸੀਂ ਥੋੜ੍ਹੇ ਟਾਈਮ, ਅਤੇ ਫਿਲਹਾਲ ਤੁਸੀਂ ਸੁਣ ਲਓ ਨਾਗਣੀ। ਅਗਲੇ ਕਹਿਣਗੇ ਨਵੀਂ ਯਾਰ ਗੱਲ ਤਾਂ ਕਰ ਰਹੇ ਹੋ, ਗਾਣਾ ਹੁਣ ਲਾ ਵੀ ਦਿਓ। ਸੋ ਤੁਹਾਡੇ ਲਈ ਗੁਰਿੰਦਰ ਗਿੱਲ ਦਾ ਨਵਾਂ ਗੀਤ ਨਾਗਣੀ ਲਾਉਂਦੇ ਹਾਂ, ਦੱਸਿਓ ਫਿਰ ਸੁਣ ਕੇ, ਠੀਕ ਹੈ। ਸੋ ਆ ਜਾਓ ਗਿੱਲ ਸਾਹਿਬ, ਚੱਕ ਦਿਓ ਫੱਟੇ, ਵੀਕਐਂਡ ਹੈ, ਕੋਈ ਨਾ ਇੱਦਾਂ ਦੇ ਗਾਣੇ ਵੀਕਐਂਡ 'ਤੇ ਠੀਕ ਹੈ ਚੱਲਦੇ ਆ।

0: ਵਿੱਚ ਰੱਖਾ ਨਾਗਣੀ ਇੱਕ ਖੜੀ ਹੈ ਜੱਟ ਦੇ ਗਰਾਹ ਚ। ਸੋ ਦੇਖਿਆ ਉਹੀ ਹੈ ਮਾਲ ਨੂੰ, ਤੇ ਫਿਰ ਦੂਜੀ ਜਿਹੜੀ ਗੱਡੀ ਹੈ ਕੋਈ ਹੋਊਗੀ ਅਗਲੇ ਕੋਲ ਮਸਟੈਂਗ ਸ਼ੈਲਵੀ ਜਿਵੇਂ ਬਾਈ ਜੀ ਕਹਿ ਕੇ ਗਏ ਆ, ਜਾਂ ਕਮੈਰੋ ਹੋ ਸਕਦੀ ਹੈ, ਚਲੋ ਜਿਹਨਾਂ ਕੋਲ ਹੈਗੀ ਆ ਉਹੀ ਦੱਸ ਦੇ। ਅੱਜ ਅਸੀਂ ਪੁੱਛ ਰਹੇ ਸੀ ਯਾਰ ਕਿ ਨਾਗਣੀ ਕਿਹੜੀ ਗੱਡੀ ਨੂੰ ਕਹਿੰਦੇ ਆ। ਸੋ ਇੱਕ ਤਾਂ ਸ਼ਸਤਰ ਦੀ ਗੱਲ ਹੋ ਗਈ ਵੀ ਉਹਨੂੰ ਕਹਿੰਦੇ ਆ, ਇੱਕ ਕਾਲਾ ਮਾਲ ਉਹਨੂੰ ਕਹਿੰਦੇ ਆ, ਇੱਕ ਕਾਲੀ ਕੋਈ ਗੱਡੀ ਆ ਉਹਨੂੰ ਕਹਿੰਦੇ ਆ। ਚਲੋ ਮੁੰਡੇ ਖੁੰਡੇ ਅੱਜ ਕੱਲ੍ਹ ਯਾਰ ਬਸ ਕਹਿੰਦੇ ਆ ਕਿ ਟੋਰਾ ਹੀ ਨੇ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾ, 905-673-3337 ਆਪਣਾ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰਾ ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਬਿਲਕੁਲ ਕੋਰਨਰ ਤੇ, ਰੋਇਲ ਆਟੋ ਸੈਂਟਰ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-1405-799-1478-1478-1498-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478- ਨੰਬਰ ਹੈ 905-673-3337-905-673-3337 ਤੇ ਗੱਲਬਾਤ ਤੁਹਾਡੀ ਇੱਥੇ ਸਾਡੀ ਹੋ ਰਹੀ ਹੈ। ਇੱਕ ਦੋ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਨੇ ਅਤੇ ਫਿਰ ਤੁਹਾਡੀ ਅਗਲੀ ਕਾਲ ਵੀ ਲੈਂਦੇ ਹਾਂ। ਤੁਸੀਂ ਯਾਦ ਰੱਖੋ ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਪੀਜ਼ਾ ਮਿਸਟਰ ਸਿੰਘ ਪੀਜ਼ਾ, ਇਹਨਾਂ ਦੀਆਂ 30 ਲੋਕੇਸ਼ਨਾਂ ਨੇ। ਬਰੈਂਪਟਨ 'ਚ ਘੱਟੋ ਘੱਟ 10-15 ਲੋਕੇਸ਼ਨਾਂ ਨੇ, ਬਾਕੀ ਬੋਲਟਨ, ਲੰਡਨ, ਵਿੰਜ਼ਰ, ਹੈਮਿਲਟਨ ਸਾਰੇ ਕਿਤੇ ਨੇ। ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 24.99, ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 27.99, ਐਕਸਟਰਾ ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 31.99। ਨੰਬਰ ਹੈ 905-500-4000 ਮਿਸਟਰ ਸਿੰਘ ਪੀਜ਼ਾ, 905-500-4000। 3600 ਨੰਬਰ। ਹੈਲੋ
1: ਨਵੀਂ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਬਸ ਵਧੀਆ ਜੀ, ਵਧੀਆ। ਅੱਛਾ, ਮੈਨੂੰ ਇੱਕ ਨੰਬਰ ਚਾਹੀਦਾ ਜੇ ਤੁਹਾਡੇ ਕੋਲ ਹੋਵੇ। ਮੈਂ ਤੇ ਸ਼ਾਇਦ ਪਤਾ ਨਹੀਂ ਤੁਹਾਡੇ ਰੇਡੀਓ ਤੇ ਐਡ
0: ਦੱਸ ਦੋ, ਸਾਰੇ ਨੰਬਰ ਹੈ ਸਾਡੇ ਕੋਲ। ਹਾਂਜੀ,
1: ਫਾਰਮਰਾਂ ਵਾਸਤੇ ਕੋਈ ਜਿਹੜੀ ਸਬਸਿਡੀ ਗਵਰਨਮੈਂਟ ਦਿੰਦੀ ਹੈ ਉਹਦੇ ਵਾਸਤੇ ਹੈਲਪ ਕਰਦੇ, ਕੋਈ ਹੈ ਨੰਬਰ ਆਪਣੇ?
0: ਫਾਰਮ ਵਾਸਤੇ ਸਬਸਿਡੀ ਗਵਰਨਮੈਂਟ ਦਿੰਦੀ ਹੈ?
1: ਹਾਂ, ਫਾਰਮਰ ਜਿਹੜੇ ਨੇ ਉਹਨਾਂ ਵਾਸਤੇ।
0: ਫਾਰਮ ਵਾਸਤੇ ਕੋਈ ਗ੍ਰਾਂਟ ਦਿੰਦੀ ਹੈ ਗਵਰਨਮੈਂਟ?
1: ਨਹੀਂ ਨਹੀਂ ਨਹੀਂ ਜੀ, ਬਾਈ ਜੀ, ਆਪਣੇ ਨਵੀਂ ਜੀ, ਫਾਰਮ ਵਾਸਤੇ ਨੀ, ਫਾਰਮਰ ਜਿਹੜੇ ਫਾਰਮਿੰਗ ਦਾ ਕੰਮ ਕਰਦੇ ਨੇ, ਜਿਹਨਾਂ ਕੋਲ ਆਪਣੀ ਜ਼ਮੀਨ ਹੈ, ਕੋਈ ਖੇਤੀ ਕਰਨਾ ਚਾਹੁੰਦੇ, ਉਹਨਾਂ ਵਾਸਤੇ ਗਵਰਨਮੈਂਟ ਸਬਸਿਡੀ ਦਿੰਦੀ ਹੈ।
0: ਓਕੇ, ਮੈਂ ਤੁਹਾਨੂੰ ਇੱਕ ਦੋ ਨੰਬਰ ਦਿੰਦਾ, ਤੁਸੀਂ ਪੁੱਛ ਕੇ ਦੇਖ ਲਓ।
1: ਹਾਂਜੀ,
0: ਇੱਕ ਤਾਂ ਹੈਗਾ 647।
1: ਹਾਂਜੀ,
0: 685।
1: 685
0: 9000। ਇਹ ਤੇ ਪੁੱਛੋ, ਇਹ ਹਰਮਨ ਹੈ, ਹਰਮਨ ਨੂੰ ਕਹਿ ਦੇ ਨਵੀਂ ਧਮਲੇ ਨੰਬਰ ਤੇ ਹਰਮਨ ਕੋਲ ਹੁੰਦੀ ਹੈ ਜਾਣਕਾਰੀ।
1: ਠੀਕ ਹੈ ਜੀ, ਥੈਂਕ ਯੂ।
0: ਠੀਕ ਹੈ ਜੀ, ਨੋ ਪ੍ਰੋਬਲਮ, ਥੈਂਕ ਯੂ ਸਰ, ਬਹੁਤ ਸ਼ੁਕਰੀਆ। 5064 ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਨਵੀਂ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਬਹੁਤ ਵਧੀਆ, ਠੀਕ ਸਰ। ਸਾਡੇ ਕੋਲ ਪਲੇਟ ਹੈਗੀ ਆ NAGGNI ਨਾਗਨੀ।
0: NAGGNI? ਅੱਛਾ,
2: ਹਾਂ ਨਾਗਨੀ। ਇਹ ਪਹਿਲਾਂ ਮਸਟੈਂਗ ਤੇ ਸੀਗੀ ਤੇ ਹੁਣ ਮਸਟੈਂਗ ਵੇਚਤੀ ਸੀਗੀ ਤੇ ਹੁਣ ਹੈਗੀ ਆ
0: ਪੀਲੇ ਰੰਗ ਦੀ ਮਸਟੈਂਗ ਤੇ ਨਾਗਣੀ ਲਿਖਾਇਆ ਸੀ?
2: ਹਾਂ, ਪੀਲੇ ਰੰਗ ਦੀ ਸੀਗੀ ਸਭ ਤੋਂ ਪਹਿਲਾਂ ਇਹ ਸੀਗੀ ਲਈ ਰੱਬ ਸਾਡਾ ਭਲਾ ਕਰੇ 2017 ਚ।
0: ਅੱਛਾ, ਪਰ ਨਾਲੇ ਤਾਂ ਕਹਿੰਦੇ ਵੀ ਕਾਲੀ ਗੱਡੀ ਨੂੰ ਨਾਗਣੀ ਕਹਿੰਦੇ ਆ।
2: ਨਹੀਂ, ਪਰ ਉਹ ਤਾਂ ਕਹਿੰਦੇ ਤਾਂ ਮਸਟੈਂਗ ਨੂੰ ਸਪੀਡ ਤੋਂ ਜਿੱਦਾਂ ਕਈ ਦੱਸ ਕੇ ਗਏ ਨੇ ਜਿਹੜੀ ਗੱਡੀ ਸਪੋਰਟਸ ਕਾਰ ਆ।
0: ਅੱਛਾ, ਸਪੋਰਟਸ ਕਾਰ ਨੂੰ ਕਹਿੰਦੇ।
2: ਰੰਗ ਕਿਹਾ ਜਾਏ ਚੈਲੋ ਰੰਗ ਤੇ ਕਿਹੜੇ ਰੰਗ ਚ ਵੀ ਆ ਤਾਂ ਨਹੀਂ ਆਪਣੇ ਪਤਾ ਹੈਗਾ, ਪਰ ਇਹ ਕਿ ਜਿਹੜੀਆਂ ਵੀ ਸਪੋਰਟਸ ਕਾਰ ਆ ਉਹਨਾਂ ਨੂੰ ਕਹਿੰਦੇ ਜਾਣੀ ਪਲੇਟ ਰਜਿਸਟਰਡ ਆ, ਅਜੇ ਵੀ ਹੈਗੀ, ਕੋਈ ਫੋਟੋ ਵੀ ਭੇਜ ਦੋ।
0: ਚਲੋ, ਵੈਰੀ ਗੁੱਡ, ਠੀਕ ਹੈ। ਬੇਟੀ ਨੂੰ ਸ਼ੌਂਕ ਹੈ ਪੂਰਾ? ਹੈ,
2: ਮੈਨੂੰ
0: ਨੰਬਰ ਹੈ 905-673-3337। 905-673-3337 ਆਪਣਾ ਨੰਬਰ ਹੈ, ਸੋਰੀ ਮੈਂ ਨੰਬਰ ਨਹੀਂ ਦਿੱਤਾ। ਅੱਛਾ ਇਹ ਕਹਿੰਦੇ ਕਿ ਨਵੀ ਕੋਈ ਵੀ ਸਪੋਰਟਸ ਕਾਰ ਹੈ, ਪੀਲੀ ਹੋਵੇ, ਲਾਲ ਹੋਵੇ, ਸਾਰੀਆਂ ਸਪੋਰਟਸ ਕਾਰਾਂ ਨੂੰ ਕਹਿੰਦੇ ਨੇ ਨਾਗਣੀ। ਠੀਕ ਹੈ ਜੀ, ਚਲੋ ਵੈਰੀ ਗੁੱਡ। ਸੋ ਓਕੇ, ਮੈਂ ਤੁਹਾਨੂੰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦਾ ਨੰਬਰ ਦਿੰਦਾ। ਤੁਸੀਂ ਸਿੰਪਲੀ ਇੰਡੀਅਨ ਤੇ ਜਾਓਗੇ ਨਾ ਅੱਜ, ਤਾਂ ਇਹਨਾਂ ਨੇ ਲਾਈਵ ਫੂਡ ਸਟੇਸ਼ਨ ਲਾਏ ਆ, ਅਨਲਿਮਿਟਿਡ ਜਿੰਨੇ ਮਰਜ਼ੀ ਖਾਓ ਗੋਲ ਗੱਪੇ $9.99 ਨੂੰ, ਆਈਸ ਗੋਲਾ $3.99 ਨੂੰ, ਦਹੀਂ ਟਿੱਕੀ ਚਾਟ $5.99 ਨੂੰ। ਲਾਈਵ ਸਟਰੀਟ ਫੂਡ ਸਟੇਸ਼ਨ ਲੱਗਿਆ ਦੋ ਲੋਕੇਸ਼ਨਾਂ ਤੇ, 85 ਮਾਊਂਟ ਪਿਲੀ ਸਟਰੀਟ ਮਿਸਾਗਾ ਫਾਈਨੈਂਸ਼ੀਅਲ, ਜਾਂ 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਐਂਡ ਕੈਸਲ ਮੋਰ ਦੇ ਕੋਰਨਰ ਤੇ। ਸਿੰਪਲੀ ਇੰਡੀਅਨ ਤੇ ਜਾਓ, ਇੰਜੋਏ ਕਰੋ। 0072 ਹੈਲੋ, ਵਧੀਆ ਜੀ, ਕਿਵੇਂ ਹੋ?
3: ਵਧੀਆ ਵੀਰੇ,
0: ਮੈਂ ਹੁਣੇ ਤੁਸੀਂ ਸੁਣਿਆ, ਮੈਂ ਹੁਣੇ ਕਿਹੜਾ ਗਾਣਾ ਲਾਇਆ?
3: ਨਹੀਂ ਪਤਾ ਨੀ,
0: ਹੁਣੇ ਮੈਂ ਗੁਰਿੰਦਰ ਦਾ ਹੀ ਗਾਣਾ ਲਾ ਕੇ ਹਟਿਆ, ਨਾਗਣੀ। ਮੈਂ ਇਹ ਵੀ ਲਾ ਦਿੰਦਾ, ਨੈਵਰ ਲੈਟ ਗੋ, ਇਹ ਵੀ ਕੋਈ ਨਾ ਮੈਂ ਲੋਡ ਕਰ ਲੈਣਾ। ਮੈਂ ਪੁੱਛ ਰਿਹਾ ਸੀ ਯਾਰ ਕਿ ਇੱਕ ਤਾਂ ਨਾਗਣੀ ਫੀਮ ਨੂੰ ਕਹਿੰਦੇ, ਦੂਜੀ ਨਾਗਣੀ ਕਹਿੰਦੇ ਆ ਕਾਲੀ ਗੱਡੀ ਨੂੰ, ਹੈਨਾ?
3: ਨਹੀਂ,
0: ਨਾਲੇ ਤਾਂ ਹੁਣ ਬੜੇ ਵੀਰਾਂ ਨੇ ਕਿਹਾ ਵੀ ਕੋਈ ਵੀ ਕਾਲੀ ਸਪੋਰਟਸ ਕਾਰ ਹੈ ਇਹਨੂੰ ਨਾਗਣੀ ਕਹਿੰਦੇ ਆ। ਜੇਬ ਵਿੱਚ ਰੱਖੇ ਨਾਗਣੀ ਇੱਕ ਖੜੀ ਆ ਨੀ ਜੱਟ ਦੇ ਗਰਾਹ ਚ।
3: ਹਾਂਜੀ, ਉਹ ਪਤਾ ਕਿਉਂ ਕਹਿੰਦਾ ਵੀਰ ਹੁਣ? ਕਹਿੰਦੀ ਗੱਡੀ ਦਾ ਨੰਬਰ ਪਲੇਟ ਨਾਗਣੀ ਹੈਗਾ ਜੀ, ਉਹਦਾ
0: ਚਲੋ ਸਰ, ਠੀਕ ਹੈ, ਸਵੇਰੇ ਤੁਹਾਡਾ ਗਾਣਾ ਵੀ ਲਾ ਦਿੰਦੇ, ਨੋ ਪ੍ਰੋਬਲਮ।
3: ਥੈਂਕ ਯੂ,
0: ਠੀਕ ਹੈ, ਬਹੁਤ ਧੰਨਵਾਦ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337, 905-600-7333-33 ਤੇ ਗੱਲਬਾਤ ਹੋ ਰਹੀ ਹੈ। ਚਲੋ ਕੁਛ ਪਤਾ ਹੀ ਲੱਗ ਰਿਹਾ ਕਿ ਨਹੀਂ? ਓਕੇ, ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਸ ਤੇ ਜਾਣਾ ਵੀਕਐਂਡ ਤੇ। ਜਿਹੜੇ ਵੀ ਮੇਰੇ ਮਿੱਤਰ ਸੱਜਣ ਪ੍ਰੋਗਰਾਮ ਸੁਣ ਰਹੇ ਆ, ਤੁਸੀਂ ਰੈਨੋਵੇਸ਼ਨ ਦਾ ਕੰਮ ਕਰਦੇ ਹੋ ਨਾ, ਬੈਸਟ ਵੈਲਿਊ ਬਿਲਡਿੰਗ ਸਪਲਾਈਸ ਤੇ ਤੁਹਾਨੂੰ ਟੋਪ ਟੋਪ ਟੋਪ ਬਿਲਡਿੰਗ ਦਾ ਮਟੀਰੀਅਲ ਮਿਲੇਗਾ। ਪਲੰਬਿੰਗ ਸਪਲਾਈਜ਼, ਐਚਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ, ਟਾਇਲ ਦੇ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਾਲ ਇੰਸਟਾਲੇਸ਼ਨ, 8005 ਡਿਕਸੀ ਰੋਡ, ਡਿਕਸੀ ਐਂਡ ਸਟੀਲਸ ਦਾ ਕੋਰਨਰ ਹੈ। ਬਹੁਤ ਹੀ ਲਗਜ਼ਰੀ ਹਾਈ ਐਂਡ ਬਿਲਡਿੰਗ ਸਪਲਾਈ ਸਟੋਰ ਹੈ, ਹਰੇਕ ਪ੍ਰਾਈਸ ਨੂੰ ਬੀਟ ਕਰ ਰਹੇ ਹੈ, ਅਤੇ ਤੁਹਾਡੇ ਲਈ ਬਰੈਂਪਟਨ 'ਚ ਡਿਲੀਵਰੀ ਫ੍ਰੀ ਹੈ। 6479610585 ਦੇ ਉੱਤੇ ਕਾਲ ਜ਼ਰੂਰ ਜ਼ਰੂਰ ਕਰੋ। ਅਤੇ ਪੇਰਾਡਾਈਸ ਡਿਵੈਲਪਮੈਂਟਸ ਦੇ ਨਾਲ ਨਾਲ ਕੈਟਰੈਕਟ ਅੱਖਾਂ ਦੀ ਆਈ ਸਰਜਰੀ ਕਰਾਉਣੀ ਹੈ ਤਾਂ ਇੱਕੋ ਇੱਕ ਨੰਬਰ ਹੈ ਕਲੀਨਿਕ ਦਾ, ਆ ਲਓ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਗੀਤ ਖੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਕਿਆ ਬਾਤ ਹੈ, ਵੈਰੀ ਗੁੱਡ ਜੀ। 8600 ਹੈਲੋ।
4: ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਬਹੁਤ ਵਧੀਆ, ਤੁਸੀਂ ਸੁਣਾਓ?
4: ਠੀਕ ਠਾਕ, ਵਧੀਆ। ਬਸ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਤੇ ਆਨੰਦ ਲੈ ਰਿਹਾ।
0: ਕਿਆ ਬਾਤ
4: ਹੈ ਭਾਈ, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਨਾਗਣੀ ਦਾ, ਮਤਲਬ ਆਪਣੇ ਪੰਜਾਬ ਦੇ ਵਿੱਚ ਨਾ ਜਿਹੜੀ 12 ਬੋਰ ਦੀ ਰਫਲ ਹੁੰਦੀ ਹੈ ਤਨਾਲੀ, ਉਹਨੂੰ ਵੀ ਬੰਦੇ ਖਾਣੀ ਨਾਗਣੀ ਕਿਹਾ ਜਾਂਦਾ ਕਈ ਵਾਰ ਗਾਣੇ ਵਿੱਚ, ਜਾਂ ਪੰਜਾਬੀ ਆਪਣੀਆਂ ਪੁਰਾਣੀਆਂ ਫਿਲਮਾਂ ਹੁੰਦੀਆਂ ਸੀ ਉਹਦੇ ਚ ਇਹਨੂੰ ਬੰਦੇ ਖਾਣੀ ਨਾਗਣੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ ਆਪਣੇ।
0: ਅੱਛਾ, ਜਿਹੜੀ 12 ਬੋਰ ਦੀ ਦਨਾਲੀ ਹੈ।
4: ਹਾਂਜੀ ਹਾਂਜੀ ਹਾਂਜੀ।
0: ਅੱਛਾ, ਉਹਨੂੰ ਵੀ ਨਾਗਣੀ ਕਹਿੰਦੇ ਆ? ਅੱਛਾ, ਬੰਦੇ ਖਾਣੀ ਨਾਗਣੀ। ਕਿਆ ਬਾਤ ਹੈ ਫਿਰ ਯਾਰ, ਹਰੇਕ ਹੀ ਜੀ, ਗੱਡੀ ਨੂੰ ਵੀ ਕਹਿੰਦੇ ਆ ਨਾਗਣੀ, ਦਨਾਲੀ ਨੂੰ ਵੀ ਕਹਿੰਦੇ ਆ, ਅਫੀਮ ਨੂੰ ਵੀ ਕਹਿੰਦੇ ਆ, ਹੈਂ? ਚਲੋ ਠੀਕ ਹੈ, ਰੱਖੀਏ ਨਾਗਣੀ ਤੁਸੀਂ ਬੰਦੇ ਖਾਣੀ। ਚਲੋ, ਅੱਜ ਨਾਗਣੀ ਦੇ ਗਾਣੇ ਲਾਉਣੇ ਥੋੜੇ ਜਿਹੇ ਫਿਰ ਹੋਰ।
4: ਹਾਂਜੀ ਹਾਂਜੀ, ਖਾਣ ਭੈਣੀ ਵਾਲਾ ਵੀ ਗਾਣਾ ਆਇਆ ਸੀ, ਮੈਨੂੰ ਯਾਦ ਨੀ
0: ਬਥੇਰੇ ਆਏ ਨੇ ਨਾਗਣੀ ਦਾ। ਇੱਕ ਉਹਦਾ ਆਇਆ ਸੀਗਾ ਵੱਡੇ ਗਰਿਆਲ ਦਾ, ਉਹ ਵੀ ਬੜਾ ਫਨੀ ਗਾਣਾ ਨਾਗਣੀ। ਉਹ ਵੈਸੇ ਸ਼ੌਕੀਨ ਹੈ ਨਾਗਣੀ ਦਾ ਕਿ ਨਹੀਂ? ਚਲੋ ਫਿਰ ਠੀਕ ਹੈ, ਥੈਂਕ ਯੂ। ਸੋ ਓਕੇ, ਗੀਤ ਸੰਗੀਤ ਵੀ ਲਾਉਣੇ ਆ, ਦੁਆਬਾ ਟਰੈਵਲ ਇੰਡੀਆ ਦੀਆਂ ਟਿਕਟਾਂ ਲੈਣੀਆਂ, ਦੁਆਬਾ ਟਰੈਵਲ ਇਜ਼ ਨੰਬਰ 1, ਦੁਆਬਾ ਦੁਆਬਾ ਦੁਆਬਾ ਟਰੈਵਲ।
5: ਪੰਜਾਬੀ ਲਹਿਰਾਂ,
6: ਪੰਜਾਬੀ ਲਹਿਰਾਂ,
5: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
6: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
6: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
6: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
6: ਪ੍ਰੋਗਰਾਮ ਪੰਜਾਬੀ ਲਹਿਰਾਂ
5: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
7: ਰਿਵਿਊਜ਼ ਐਂਡ ਓਪੀਨੀਅਨਸ ਆਫ ਦ ਗੈਸਟਸ ਐਂਡ ਸਪਾਂਸਰਸ ਆਰ ਸੋਲੀ ਥੇਅਰਸ ਐਂਡ ਨਾਟ ਦੈਟ ਆਫ ਦ ਹੋਸਟਸ ਔਰ ਮੈਨੇਜਮੈਂਟ ਆਫ ਪੰਜਾਬੀ ਲਹਿਰਾਂ। ਪੰਜਾਬੀ ਲਹਿਰਾਂ ਇਜ਼ ਨਾਟ ਰਿਸਪੋਂਸਿਬਲ ਫਾਰ ਐਨੀ ਇੰਟਰੈਕਸ਼ਨਸ ਆਵਰ ਲਿਸਨਰਸ ਹੈਵ ਵਿਦ ਐਨੀ।
8: ਥਿਸ ਇਜ਼ AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਦਿਲਾਂ ਤੇ ਰੱਖਿਆ ਬਿਹਾਰੀ ਕਿਰਪਾ ਨਾਨਕਾ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੌਰੀ ਮਹੱਲਾ ਪੰਜਵਾਂ ਫਿਰ ਕਰ ਪੈ ਸੋ ਨਿਰਭਉ ਹੋਏ ਭਟਕੋ ਭਗਵਾਨ ਸਾਧ ਸੰਗਤ ਮਿਲ ਕੇ ਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਨੋਟ ਪਤਰੀ ਪ੍ਰਭ ਸਵਾਮੀ ਗੌੜੀ ਮਹੱਲਾ ਪੰਜਵਾਂ ਰਾਤ ਪਿਤਾ ਪ੍ਰਭ ਮੇਰੇ ਮਹਿ ਨਿਰਗੁਣ ਸਤਗੁਣ ਤੇਰੇ ਰਹਾ ਪੰਜ ਬਿਖਾ ਦੀ ਏਕ ਗਰੀਬਾਂ ਰੱਖ ਰੱਖਣ ਹਾਰੀ ਖੇਦ ਕਰੈ ਅਰ ਬਹੁਤ ਸੰਤਾਪ ਹੈ ਆਇਓ ਸਰਨ ਤੁਹਾਰੇ ਕਰ ਕਰ ਹਾਰਿਓ ਅਨੇਕ ਬਹੁ ਪਾਤੀ ਚੋਟਹਿ ਕਤਹੁ ਨਾਹੀ ਏਕ ਬਾਤ ਸੁਨਤਾ ਕੀ ਹੋਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਆਇਆ ਜੀਤ ਲੈ ਓਏ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪਰਗਾਸਾ।

0: ਮੈਂ ਪਾਣੀ ਸਭ ਸੁਭਾਖਿਆ ਗਾਵਹ ਸੁਣ ਹੋ ਪੜਹੋ ਨਿਤ ਪਾਈ ਗੁਰਪੁਰਾ ਤੂਰਾ ਕਿਆ ਰਹਾ ਸਾਚਾ ਸਾਹਿਬ ਅੰਮ੍ਰਿਤ ਵਡਾਇਆ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਦ ਰਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ
1: Sunglasses, safety glasses, to visit kijiye Alpha Optical, Jinkozi and Williams Parkway, where maujood Golden Gate Plaza mein, Brampton mein, Alpha Optical, any age, any stage, ji haan, unki specials dekhne ke liye alphaoptical.ca pe chahiye, aankhon ko check karwane ke liye, appointment ke liye, 905-455-5333 par call kijiye, 905-456-2733, Alpha Optical, your vision is your business.

ਮੇਰੇ ਸਿਮਰ ਗੁਰ ਸਤਿਗੁਰ ਅਪਣਾ ਸਗਲਾ ਦੁੱਖ ਮਿਟਾਇਆ। ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ। ਮੇਰਾ ਗੁਰ ਪੂਰਾ ਸੁਖਦਾਤਾ।

ధ్యాయే ప్రవిం వాచితమల్క సిద్ధయే.

परेशान, पूर्ण प्रतीति दृढ़ सरन हवे।

ਆਪ ਜਾ ਕੇ ਦੱਸ ਦਿੱਤੀਆਂ, ਮਨੋ ਫਿਕਰਾਂ ਸਾਰੀਆਂ ਕੱਟ ਦਿੱਤੀਆਂ, ਗੱਲਾਂ ਨਾਲ ਜਾ ਕੇ ਦੱਸ ਦਿੱਤੀਆਂ, ਮਨੋ ਫਿਕਰਾਂ ਸਾਰੀਆਂ ਕੱਟ ਦਿੱਤੀਆਂ, ਮਨੋ ਫਿਕਰਾਂ ਸਾਰੀਆਂ ਕੱਟ ਦਿੱਤੀਆਂ, ਮਨੋ ਫਿਕਰਾਂ ਸਾਰੀਆਂ ਕੱਟ ਦਿੱਤੀਆਂ, ਜਾ ਕੇ ਡਿੱਗਿਆ ਨਾਥ ਦੁਆਰੇ ਜੋਗੀ ਹੱਥ ਤੋਰਾਂ ਛੱਡੀਆਂ।

0: ਕਿਸੇ ਰੂਹ ਲਈ ਹੈ ਅੱਗ ਵਰਗੀ ਕਿਸੇ ਰੂਹ ਲਈ ਇਹ ਪਾਣੀ ਏ ਇਹ ਦੁਨੀਆ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ
1: I'm really sorry.
2: Will I ever see you again?

ਅਹਿਲਾ ਜਨਮ ਗਵਾਇਆ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋ

ਕਿ ਆਏ ਜੰਤ ਵਿਚਾਰੇ ਮੁਕਤ ਬੰਦ ਸਭ ਤੁਜਤੇ ਹੋਏ ਐਸਾ ਆਖ ਵਖਾਣੇ ਗੁਰਮੁਖ ਹੋਵੇ ਸੋ ਮੁਕਤ ਕਹੀਐ ਮਨ ਮੁਖ ਬੰਦ ਵਿਚਾਰੇ।

ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ।

ਉਮੀਦ ਕਰਦੇ ਕਿ ਅੱਜ ਦੀ ਖੂਬਸੂਰਤ ਸਵੇਰ, ਅੱਜ ਦਾ ਖੂਬਸੂਰਤ ਦਿਨ ਤੁਹਾਡੇ ਲਈ ਬਹੁਤ ਚੜ੍ਹਦੀ ਕਲਾ ਵਾਲਾ ਹੋਵੇ। ਅਰਦਾਸ ਕਰਦੇ ਹਾਂ ਤੁਹਾਡੀ ਤੰਦਰੁਸਤੀ ਦੀ ਔਰ ਖੂਬਸੂਰਤ ਔਰ ਸੁਖਾਵੇਂ ਸਫ਼ਰ ਦੀ ਅਸੀਂ ਕਾਮਨਾ ਕਰਦੇ ਹਾਂ। ਸਟੂਡੀਓ ਦੀ ਘੜੀ ਦੇ ਮੁਤਾਬਕ 6:16 ਹੋ ਚੁੱਕੇ, ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਤੱਕ ਬਣਿਆ ਰਹਿਣਾ। ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰੀ ਜੀ ਨਿਰਪੱਖ ਨਿਡਰ ਆਵਾਜ਼ ਖਬਰਾਂ ਲੈ ਕੇ ਸਾਡੇ ਨਾਲ ਜੁੜਨਗੇ। ਤੁਸੀਂ ਆਪਣੀਆਂ ਕਾਲਾਂ ਦੇ ਜ਼ਰੀਏ ਤੁਸੀਂ ਸ਼ਿਰਕਤ ਕਰ ਸਕਦੇ ਹੋ। ਤੁਹਾਡੇ ਸਵਾਲ ਰਮੇਸ਼ ਹੁਸ਼ਿਆਰਪੁਰ ਜੀ ਦੇ ਜਵਾਬ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਬੜੇ ਖੂਬ ਲਿਖਿਆ ਕਿਸੇ ਨੇ ਕਿ ਹਟ ਜਾਣ ਦੁੱਖਾਂ ਦੇ ਕੰਢੇ ਚੁਬਣੋ, ਜੇ ਮਨ ਦੀ ਕਾਟੋ ਰੱਖੀਏ ਫੁੱਲਾਂ 'ਤੇ, ਦਿਲ ਵਿੱਚ ਹੋਵਣ ਚਾਹੇ ਦਰਦ ਕਰੋੜਾਂ, ਹਰ ਪਲ ਹਾਸਾ ਰੱਖੀਏ ਬੁੱਲਾਂ 'ਤੇ।

ਬਿਲਕੁਲ ਜੀ 905-6-73-33-37 905-673-3337 ਅਤੇ ਜੁੜ ਚੁੱਕੇ ਹਾਂ ਪੰਜਾਬੀ ਲਹਿਰਾਂ 'ਚ ਖੂਬਸੂਰਤ ਪ੍ਰੋਗਰਾਮ ਦੇ ਵਿੱਚ। ਔਰ ਕੀ ਹਾਲ ਚਾਲ ਤੁਹਾਡਾ, ਠੀਕ ਠਾਕ ਹੋ? ਉਮੀਦ ਕਰਦੀ ਕਿ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਅੱਜ ਦਾ ਪੂਰਾ ਦਿਨ ਔਰ ਆਉਣ ਵਾਲਾ ਪੂਰਾ ਹਫ਼ਤਾ ਵੀਕਐਂਡ ਤੁਹਾਡੇ ਲਈ ਬਹੁਤ ਬਹੁਤ ਬਹੁਤ ਵਧੀਆ ਚੜ੍ਹਦੀ ਕਲਾ ਵਾਲਾ ਹੋਵੇ, ਤੁਹਾਡੇ ਅਸੀਂ ਸ਼ੁਭਕਾਮਨਾਵਾਂ ਕਰਦੇ ਹਾਂ। ਕਿਉਂਕਿ ਵੀਕਐਂਡ ਆ ਬਈ ਔਰ ਲੌਂਗ ਵੀਕਐਂਡ ਆਈ ਥਿੰਕ, ਔਰ ਬੱਚਿਆਂ ਨੂੰ ਛੁੱਟੀਆਂ ਹੋ ਚੁੱਕੀਆਂ ਨੇ। ਸੋ ਪਹਿਲਾਂ ਹੁਣ ਮੰਮੀਆਂ ਦੀ ਸ਼ਾਮਤ ਆ ਗਈ ਹੈ। ਪਹਿਲਾਂ ਮੰਮੀਆਂ ਸੁੱਖ ਬਣਾਉਂਦੀਆਂ ਸੀਗੀਆਂ ਵੀ ਹੁਣ ਨਿਆਣੇ ਚਲੇ ਜਾਂਦੇ ਆ, ਅਤੇ ਹੁਣ ਭਾਈ ਘਰ ਰਹਿਣਗੇ ਬੱਚੇ, ਅਤੇ ਇੰਜੋਏ ਕਰੋ ਤੁਸੀਂ ਬੱਚਿਆਂ ਦਾ ਸਾਥ, ਮਾਂ ਪਿਓ ਦਾ ਸਾਥ, ਅਤੇ ਛੁੱਟੀਆਂ ਨੂੰ ਇੰਜੋਏ ਕਰੋ। ਔਰ ਖੂਬਸੂਰਤ ਦਿਨ ਸਾਰੇ ਖੂਬਸੂਰਤ ਹੁੰਦੇ ਆ, ਚਾਹੇ ਸ਼ਨੀਵਾਰ ਹੋਵੇ। ਵੈਸੇ ਵੀਕਐਂਡ ਦਾ ਸਾਨੂੰ ਇੰਤਜ਼ਾਰ ਰਹਿੰਦਾ, ਇਸ ਕਰਕੇ ਕਿ ਘੁੰਮਣ ਫਿਰਨ ਜਾਣਾ, ਪਾਰਟੀਆਂ 'ਤੇ, ਵਿਆਹਾਂ ਸ਼ਾਦੀਆਂ 'ਤੇ ਸੋਸ਼ਲ ਲਾਈਫ ਬਹੁਤ ਜ਼ਰੂਰੀ ਆ। 905-673-33-37। ਦੋ ਤਰ੍ਹਾਂ ਦੀ ਭੁੱਖ ਹੁੰਦੀ ਆ, ਇੱਕ ਸਰੀਰਕ ਅਤੇ ਇੱਕ ਆਤਮਾ ਦੀ, ਮਾਨਸਿਕ ਕਹਿ ਸਕਦੇ ਹਾਂ, ਆਤਮਾ ਦੀ ਭੁੱਖ, ਅੰਦਰ ਦੀ ਭੁੱਖ, ਜਿਹੜੀ ਸਿਰਫ ਸੋਸ਼ਲ ਲਾਈਫ ਨਾਲ, ਗੱਲਾਂ ਬਾਤਾਂ ਕਰਕੇ, ਯਾਰਾਂ ਨਾਲ ਝਕੜਾਂ ਮਾਰ ਕੇ, ਸਹੇਲੀਆਂ ਨਾਲ ਗੱਲਾਂ ਬਾਤਾਂ ਕਰਕੇ, ਉਹ ਭੁੱਖ ਬਹੁਤ ਜ਼ਰੂਰੀ ਆ। ਜਿਹੜੀ ਸਰੀਰਕ ਭੁੱਖ ਆ ਨਾ, ਇਹ ਸਾਨੂੰ ਹੋ ਸਕਦਾ ਕਿ ਸਰੀਰਕ ਕਸ਼ਟ ਦੇਵੇ, ਪਰ ਜਿਹੜੀ ਰੂਹ ਦੀ ਭੁੱਖ ਆ ਨਾ, ਮਾਨਸਿਕ ਭੁੱਖ ਆ, ਇਹ ਸਾਨੂੰ ਜਿਹੜੀ ਬਿਮਾਰੀ ਦਿੰਦੀ ਹੈ ਨਾ, ਉਹਦਾ ਇਲਾਜ ਕੋਈ ਨਹੀਂ ਆ। ਸੋ ਇਸ ਭੁੱਖ ਦਾ ਇਲਾਜ ਕਰਨਾ, ਅਤੇ ਫਿਰ ਯਾਰਾਂ ਦੋਸਤਾਂ ਨਾਲ ਗੱਲਾਂ ਮਾਰਨੀਆਂ ਪਾਰਕਾਂ 'ਚ ਬਹਿ ਕੇ, ਅਤੇ ਇੱਧਰ ਉੱਧਰ ਫੋਨ 'ਤੇ ਇੰਡੀਆ 'ਤੇ ਕਾਲਾਂ ਲਾ ਕੇ, ਅਤੇ ਉਹ ਬਹੁਤ ਜ਼ਰੂਰੀ ਆ। ਸੋ ਜਿਹੜੀ ਮਾਨਸਿਕ ਭੁੱਖ ਹੈ ਨਾ, ਉਹ ਥੋੜ੍ਹੀ ਜਿਹੀ ਖਤਰਨਾਕ ਆ, ਸੋ ਉਹਦਾ ਇਲਾਜ ਕਰਿਆ ਕਰੋ। ਸੋ ਇਹਨਾਂ ਕੰਟਰੀਆਂ ਦੇ ਵਿੱਚ ਖਾਸ ਕਰਕੇ ਇਸ ਚੀਜ਼ ਦੀ ਜ਼ਿਆਦਾ, ਮੈਂ ਇੱਕ ਡਾਟਾ ਪੜ੍ਹਨ ਡਿਆ ਸੀ, ਕਹਿੰਦੇ ਕਿ 60% ਦੇ ਕਰੀਬ ਜਿਹੜਾ ਨਾ ਡਾਟਾ ਪਹੁੰਚ ਚੁੱਕਿਆ ਆ, ਜਿਹੜੀ ਸਟ੍ਰੈਸ, ਐਂਗਜ਼ਾਇਟੀ ਔਰ ਇਹ ਚੀਜ਼ਾਂ ਜਿਹੜੀਆਂ

0: ਕੈਨੇਡੀਅਨ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਇਹ ਇੱਥੋਂ ਦੀ ਲਾਈਫ ਸਟਾਈਲ ਆ ਨਾ, ਜਿਹੜਾ ਕਲਚਰ ਆ ਵੈਸਟਰਨ ਕਲਚਰ। ਵੈਸੇ ਸਾਰੇ ਬੜੇ ਥੋੜ੍ਹੇ ਜਿਹੇ ਟਾਈਮ ਟੂ ਟਾਈਮ ਸਟ੍ਰੈਸਫੁਲ ਹੁੰਦੇ ਆ, ਪਰ ਜਿਹੜਾ ਨੌਰਥ ਅਮੈਰੀਕਨ ਕਲਚਰ ਆ ਇਹ ਮੈਨੂੰ ਲੱਗਦਾ ਕਿ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਵੀ ਇੰਨਾ ਸਟ੍ਰੈਸਫੁਲ ਕਲਚਰ ਨਹੀਂ ਆ। ਉਹ ਇਨਫਲੇਸ਼ਨ ਕਰਕੇ ਵੀ ਹੋ ਸਕਦਾ ਆ, ਪਰ ਕੁਛ ਕਾਰਨਾਂ ਕਰਕੇ ਮੈਨੂੰ ਲੱਗਦਾ ਕਿ 2000 ਜੇ 18 ਤੋਂ ਬਾਅਦ ਦੇ ਹਾਲਾਤ 19 ਤੋਂ ਬਾਅਦ ਦੇ ਵੇਖੀਏ ਨਾ, ਤਾਂ ਉਹ ਗ੍ਰਾਫ ਉੱਪਰ ਨੂੰ ਹੀ ਗਿਆ ਆ। 905-673-3337 ਕੁਛ ਸਮੇਂ ਦੇ ਵਿੱਚ ਸਾਡੇ ਨਾਲ ਪ੍ਰੋਫੈਸਰ ਸਾਹਿਬ ਜੁੜ ਜਾਣਗੇ, ਰਮੇਸ਼ ਜੀ ਜੁੜ ਜਾਣਾ, ਅਤੇ ਫਿਰ ਗੱਲਾਂ ਬਾਤਾਂ ਦੇ ਖਬਰਾਂ ਦੇ ਨਾਲ ਸਾਂਝ ਪਾਵਾਂਗੇ। 905-673-3337 905-673-3337 'ਤੇ ਕਹਿੰਦੇ ਵਾ ਬਰੋਲੇ ਬੁੱਲੇ ਨੇਰੀਆਂ ਸਿੱਖ ਸਹਿਣੀਆਂ ਤੂੰ ਕਿੱਕਰ ਦਿਆ ਫੁੱਲਾਂ ਵਾਂਗੂ ਬਿਨਾਂ ਹਵਾ ਤੋਂ ਐਵੇਂ ਨਾ ਚੜਿਆ ਕਰ ਵੇ, ਕਿੱਕਰ ਦਿਆਂ ਫੁੱਲਾਂ ਵਾਂਗੂ ਬਿਨਾਂ ਹਵਾ ਤੋਂ ਐਵੇਂ ਨਾ ਚੜਿਆ ਕਰ ਵੇ। ਅੱਛਾ ਕਿੱਕਰ ਦੇ ਫੁੱਲ ਦੇਖੇ ਨਾ, ਭੁੱਲ ਹੀ ਗਏ ਆਪਾਂ ਕਿੱਕਰ ਦਿਆਂ ਫੁੱਲਾਂ ਨੂੰ, ਯਾਦ ਆ ਕਿੱਕਰ ਦੇ ਉਹ ਸੋਹਣੇ ਸੋਹਣੇ ਖੂਬਸੂਰਤ ਮੁਲਾਇਮ ਮੁਲਾਇਮ। ਦੇਖੋ ਕਿੱਕਰ ਨੂੰ ਕਿੰਨਾ ਸਖ਼ਤ ਰੁੱਖ ਮੰਨਿਆ ਗਿਆ ਆ, ਅਤੇ ਉਹਦੇ ਜਿਹੜੇ ਸਰੋਂ ਫੁੱਲੇ ਖੱਟੇ ਖੱਟੇ ਫੁੱਲਾਂ ਦੇ ਜਿਹੜੇ ਬਰੀਕ ਬਰੀਕ ਕਣ ਹੁੰਦੇ ਸੀ ਨਾ, ਉਹ ਆਪਣੇ ਆਪ ਹੀ ਖਿੰਡ ਜਾਂਦੇ ਸੀਗੇ। ਮੈਂ ਕੱਲ੍ਹ ਇੱਕ ਗੱਲਬਾਤ ਕਰ ਰਿਹਾ ਸੀਗਾ, ਮੈਂ ਸੋਸ਼ਲ ਮੀਡੀਆ 'ਤੇ ਵੀ ਉਹ ਪਾਈ ਆ ਕਿ ਮੈਨੂੰ ਕਿਸੇ ਦੀ ਕਾਲ ਆਈ, ਕਹਿੰਦੇ ਭਾਅ ਜੀ ਤੁਸੀਂ ਬਹੁਤ ਵਧੀਆ ਗੱਲਬਾਤ ਕਰਦੇ ਹੋ ਸ਼ਾਮ ਨੂੰ ਜਦੋਂ ਰੇਡੀਓ ਉਡਾਨ ਕਰੀਦਾ, ਸੋ ਇੱਥੇ ਖਬਰਾਂ ਦੇ ਵਿੱਚ ਬਹੁਤਾ ਬੋਲਣ ਦਾ ਸਮਾਂ ਨਹੀਂ ਮਿਲਦਾ, ਸੋ ਸਮਾਂ ਬਹੁਤ ਲਿਮਿਟਡ ਹੁੰਦਾ, ਅਤੇ ਸ਼ਾਮ ਨੂੰ ਗੱਲਾਂ ਬਾਤਾਂ ਕਰੀਦੀਆਂ 9 ਤੋਂ 10, ਅਤੇ ਉਹਨਾਂ ਦੀ ਕਾਲ ਆਈ ਕਹਿੰਦੇ ਭਾਅ ਜੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ, ਬਹੁਤ ਵਧੀਆ ਗੱਲਾਂ ਸੀ, ਸਾਨੂੰ ਬਹੁਤ ਚੰਗੀਆਂ ਲੱਗਦੀਆਂ, ਤੁਸੀਂ ਬੜੇ ਵਧੀਆ ਇਨਸਾਨ ਹੋ। ਮੈਂ ਕਿਹਾ ਰੁਕੋ, ਵੇਟ ਕਰੋ, ਜ਼ਰੂਰੀ ਨਹੀਂ ਕਿ ਚੰਗੀਆਂ ਗੱਲਾਂ ਕਰਨ ਵਾਲਾ ਚੰਗਾ ਵੇਖਣ ਵਾਲਾ ਜਾਂ ਤੁਹਾਨੂੰ ਚੰਗਾ ਬਣ ਕੇ ਵਿਖਾਉਣ ਵਾਲਾ ਇਨਸਾਨ ਵੀ ਚੰਗਾ ਹੋਵੇ, ਇਹ ਜ਼ਰੂਰੀ ਨਹੀਂ। ਸਮਾਂ ਲੱਗਦਾ ਸਾਨੂੰ, ਕੁਝ ਸਮੇਂ ਬਾਅਦ ਹਰ ਇਨਸਾਨ ਦੀ ਅਸਲੀਅਤ ਸਾਹਮਣੇ ਆ ਜਾਂਦੀ ਹੈ, ਪਰ ਇਨਸਾਨੀ ਫਿਤਰਤ ਆ ਨਾ, ਅਸੀਂ ਚੰਗੀਆਂ ਗੱਲਾਂ ਕਰਨ ਵਾਲੇ ਤੋਂ ਹਮੇਸ਼ਾ ਪ੍ਰਭਾਵਿਤ ਹੋ ਜਾਂਦੇ ਹਾਂ ਕਿ ਬਈ ਜੇ ਇਹ ਗੱਲਾਂ ਚੰਗੀਆਂ ਕਰਦਾ ਇਹ ਬੰਦਾ ਵੀ ਚੰਗਾ ਹੀ ਹੋਣਾ। ਇਹੀ ਧੋਖਾ ਅਸੀਂ ਰਾਜਨੀਤਿਕ 'ਚ ਖਾਂਦੇ ਹਾਂ, ਸ਼ੁਰੂ 'ਤੇ ਖਾਂਦੇ ਆਏ ਗੱਲਾਂ ਤੋਂ ਇਨਫਲੂਐਂਸ ਹੋ ਜਾਂਦੇ ਹਾਂ। ਮੈਂ ਨਾ ਕੱਲ੍ਹ ਇੱਕ ਬੜੀ ਖੂਬਸੂਰਤ ਵੀਡੀਓ ਵੇਖਣ ਡਿਆ, ਜਿਹੜੇ ਪ੍ਰਧਾਨ ਸਾਹਿਬ ਆਪਣੇ ਐਜੂਕੇਸ਼ਨ ਮਿਨਿਸਟਰ ਆ, ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਕਿ ਪਿਛਲੇ ਦਿਨੀ ਬਹੁਤ ਬੱਚਿਆਂ ਦੀਆਂ ਜਾਨਾਂ ਗਈਆਂ, 24 ਦੇ ਵਿੱਚ ਵੀ ਆਰੋਪ ਲੱਗੇ ਪੇਪਰ ਲੀਕ ਹੋਵੇ। ਅੱਛਾ ਇੰਡੀਅਨ ਸਿਸਟਮ ਦੀ ਮੈਨੂੰ ਇੱਕ ਗੱਲ ਬਹੁਤ ਅਜੀਬ ਲੱਗਦੀ ਆ ਕਿ ਹੈਲਥ ਮਿਨਿਸਟਰ ਬਣਾਉਣਗੇ ਜਿਹਨੂੰ ਹੈਲਥ ਦਾ ਕੁਛ ਨਾ ਪਤਾ ਹੋਵੇ, ਐਜੂਕੇਸ਼ਨ ਮਿਨਿਸਟਰ ਬਣਾਉਣਗੇ ਜਿਹਨੂੰ ਐਜੂਕੇਸ਼ਨ ਦਾ ਕੁਛ ਨਾ ਪਤਾ ਹੋਵੇ। ਆ ਇੱਦਾਂ ਕਿਉਂ? ਇਹੀ ਗੱਲ ਆ ਕਿ ਅਸੀਂ ਨਾ ਅੱਖਾਂ 'ਤੇ ਪੱਟੀਆਂ ਬੰਨ੍ਹ ਕੇ ਦੇਸ਼ ਨੂੰ ਪਿਆਰ ਤਾਂ ਕਰਦੇ ਹਾਂ, ਪਰ ਕਿਤੇ ਨਾ ਕਿਤੇ ਅਸੀਂ ਪੱਖਪਾਤ ਵੀ ਕਰ ਜਾਂਦੇ ਹਾਂ ਕਿਸੇ ਇੱਕ ਪਾਰਟੀ ਦਾ, ਜਾਂ ਤੁਸੀਂ ਕਾਂਗਰਸ ਨੂੰ ਪਸੰਦ ਕਰਦੇ ਹੋ, ਜਾਂ ਅਕਾਲੀਆਂ ਨੂੰ ਪਸੰਦ ਕਰਦੇ ਹੋ, ਜਾਂ ਤੁਸੀਂ ਬੀਜੇਪੀ ਨੂੰ ਪਸੰਦ ਕਰਦੇ ਹੋ, ਪਰ ਉੱਥੇ ਜਾ ਕੇ ਨਾ ਅਸੀਂ ਇੱਕ ਪਾਸੇ ਸੋਚਣ, ਅਸੀਂ ਵਫ਼ਾਦਾਰ ਨਹੀਂ ਹਾਂ, ਅਸੀਂ ਦੇਸ਼ ਦੇ ਵਫ਼ਾਦਾਰ ਨਹੀਂ ਹਾਂ। ਸਾਨੂੰ ਲੱਗਦਾ ਆ ਕਿ ਇੱਕ ਪਾਰਟੀ ਜਿਹੜੀ ਆ ਉਹ ਦੇਸ਼ ਦੀ ਵਫ਼ਾਦਾਰ ਆ, ਪਰ ਨਹੀਂ, ਅਸੀਂ ਦੇਸ਼ ਦੇ ਵਫ਼ਾਦਾਰ ਤਾਂ ਹਾਂ ਜੇ ਅਸੀਂ ਉਹਨਾਂ ਇਨਸਾਨਾਂ ਨੂੰ ਚੁਣੀਏ, ਪਾਰਟੀਆਂ ਨੂੰ ਨਹੀਂ, ਉਹਨਾਂ ਇਨਸਾਨਾਂ ਨੂੰ ਜਿਹੜੇ ਅਸਲ ਵਿੱਚ ਦੇਸ਼ ਦਾ ਸੁਧਾਰ ਕਰ ਸਕਦੇ ਆ ਜਾਂ ਸਿਸਟਮ ਨੂੰ ਸੁਧਾਰ ਸਕਦੇ ਆ। ਪਰ ਅਸੀਂ ਪੱਲਾ ਪਾ ਲੈਂਦੇ ਹਾਂ ਗੱਲ ਦੇ ਵਿੱਚ ਵੀ ਨਾ ਭਾਈ ਇਸੇ ਪਾਰਟੀ ਨੂੰ ਅੱਖਾਂ 'ਤੇ ਪੱਟੀ ਬੰਨ੍ਹ ਲੈਂਦੇ ਹਾਂ, ਫਿਰ ਹੋਰ ਕੁਛ ਵੇਖਣਾ ਨਹੀਂ। ਇੱਧਰ ਹੀ ਵੇਖੋ, ਹਜ਼ਾਰਾਂ ਔਗੁਣ ਦੁਨੀਆ ਪੂਰੇ ਨੁਕਸ ਕੱਢਣ ਡਈ ਹੁੰਦੀ ਆ, ਪਰ ਅਸੀਂ ਕਹਿੰਦੇ ਨਹੀਂ ਆ, ਤੁਸੀਂ ਐਵੇਂ ਬੋਲਣ ਡਏ ਹੋ। ਦੇਖੋ ਇਹਨਾਂ ਨੇ ਕੀ ਕੀਤਾ, ਚੰਗੀਆਂ ਗੱਲਾਂ ਨੂੰ ਸੁਲਾਉਣਾ ਵੀ ਚਾਹੀਦਾ ਕੋਈ ਵੀ ਪਾਰਟੀ ਆ, ਪਰ ਬੁਰੀਆਂ 'ਤੇ ਪਰਦੇ ਨਹੀਂ ਪਾਉਣੇ ਚਾਹੀਦੇ। ਔਰ ਸਾਡਾ ਤਾਂ ਇਹ ਦੁਖਾਂਤ ਰਿਹਾ ਆ, ਤਰਾਸਦੀ ਰਹੀ ਆ ਕਿ ਅਸੀਂ ਜਿਹਨੂੰ ਸੱਤਾ ਦੇ ਵਿੱਚ ਲੈ ਕੇ ਆਏ ਉਹਨਾਂ ਨੇ ਬੇੜਾ ਗਰਕ ਹੀ ਕੀਤਾ ਅੱਜ ਤੱਕ। ਹੁਣ ਚਾਹੇ ਤੁਸੀਂ ਇਹਨੂੰ ਕਹੋ ਕਿ ਨਹੀਂ ਭਾਈ ਬੜਾ ਸੁਧਾਰ ਕੀਤਾ, ਪਰ ਸੁਧਾਰ ਵਿਖਦਾ ਨਹੀਂ ਸੋਸ਼ਲ ਮੀਡੀਆ 'ਤੇ ਗੱਲਾਂ 'ਚ। ਜਿਵੇਂ ਆਪਾਂ ਗੱਲਾਂ ਦੀ ਗੱਲ ਕਰ ਰਹੇ ਸੀ ਨਾ ਕਿ ਗੱਲਾਂ ਦੇ ਵਿੱਚ ਕਈ ਅਸੀਂ ਇਨਫਲੂਐਂਸ ਹੋ ਜਾਂਦੇ ਹਾਂ, ਸੋ ਆਪਾਂ ਨੂੰ ਜਿਹੜੇ ਇਹ ਰਾਜਨੀਤਿਕ ਲੋਕ ਆ ਨਾ ਇਹ ਇਨਫਲੂਐਂਸ ਹੀ ਕਰਦੇ ਆ, ਅਸਲ ਵਿੱਚ ਇਹ ਅੰਦਰੋਂ ਕੁਛ ਹੋ ਰਿਹਾ। ਤੁਹਾਨੂੰ ਲੱਗਦਾ ਇਹ ਚੰਗੇ ਹੋਣਗੇ, ਇਹ ਫਕੀਰ ਹੋਣਗੇ, ਇਹ ਜਿੱਦਾਂ ਦੀਆਂ ਗੱਲਾਂ ਕਰਦੇ ਆ ਐਕਟਿੰਗ ਕਰਦੇ। ਅੱਜ ਕੱਲ੍ਹ ਤਾਂ ਐਕਟਿੰਗ ਹੋ ਗਈ ਹੈ ਬਹੁਤ ਜ਼ਿਆਦਾ, ਜ਼ਿਆਦਾਤਰ ਐਕਟਿੰਗ ਹੀ ਹੋ ਗਈ ਹੈ, ਕੈਮਰਿਆਂ ਸਾਹਮਣੇ ਵੱਡੇ ਵੱਡੇ ਖਰਚੇ, ਐਡਾਂ ਬਣਾਉਣੀਆਂ, ਸੈਡ ਫੇਸ ਬਣਾਉਣੇ, ਫੋਟੋਆਂ ਖਿਚਾਉਣੀਆਂ, ਇਹ ਠੀਕ ਆ, ਸਮੇਂ ਦੇ ਨਾਲ ਨਾਲ ਚੱਲਦਾ ਆ, ਪਰ ਐਕਟਿੰਗ ਜ਼ਿਆਦਾ ਹੋ ਗਈ ਆ। ਸਾਨੂੰ ਬੇਵਕੂਫ਼ ਬਣਾਉਣ ਦੀਆਂ ਸਕ੍ਰਿਪਟਾਂ ਤਿਆਰ ਹੁੰਦੀਆਂ, ਤੁਹਾਨੂੰ ਪਤਾ ਇਸ ਗੱਲ ਦਾ, ਭਾਸ਼ਣ ਲਿਖੇ ਜਾਂਦੇ ਆ, ਸਕ੍ਰਿਪਟਾਂ ਲਿਖੀਆਂ ਜਾਂਦੀਆਂ ਕਿ ਕਿਵੇਂ ਲੋਕਾਂ ਨੂੰ ਇਨਫਲੂਐਂਸ ਕਰਨਾ, ਕਿਵੇਂ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਲੈ ਕੇ ਆਉਣਾ, ਕਿਵੇਂ ਗੱਲਾਂ ਦੇ ਵਿੱਚ ਲੈ ਕੇ ਆਉਣਾ। ਇਹ ਵੱਡੇ ਲੈਵਲ 'ਤੇ ਸਕ੍ਰਿਪਟਾਂ, ਸਕ੍ਰਿਪਟਡ ਹੁੰਦਾ ਸਾਰਾ ਕੁਛ, ਅਸੀਂ ਬਸ ਕਹਿੰਦੇ ਹਾਂ ਕਿ ਯਾਰ ਨਹੀਂ, ਇਹ ਦੇਸ਼ ਭਗਤੀ ਆ। ਦੇਸ਼ ਭਗਤੀ ਤਾਂ ਤੁਸੀਂ ਸੋਚਣੀ ਹੈ ਕਿ ਦੇਸ਼ ਦਾ, ਦੇਸ਼ ਬਾਰੇ ਚੰਗਾ ਮਾੜਾ ਸੋਚਣਾ, ਕਿਹੜਾ ਇਨਸਾਨ ਕਿਸ ਚੀਜ਼ ਦੇ ਲਈ ਕਾਬਲੀਅਤ ਆ। ਹੁਣ ਸਾਡਾ ਤਾਂ ਬੜਾ ਅਜੀਬ ਆ, ਹੈਲਥ ਮਿਨਿਸਟਰ ਕੋਲ ਹੈਲਥ ਨਹੀਂ ਹੈਗੀ, ਐਜੂਕੇਸ਼ਨ ਮਿਨਿਸਟਰ ਕੋਲ ਐਜੂਕੇਸ਼ਨ ਨਹੀਂ ਹੈਗੀ, ਅਤੇ ਪ੍ਰਾਈਮ ਮਿਨਿਸਟਰ ਸਾਹਿਬ ਕੋਲ ਐਜੂਕੇਸ਼ਨ, ਉਹ ਚਲੋ ਆਪਾਂ ਉਹ ਫਿਰ ਤੁਸੀਂ ਕਹਿਣਾ ਕਿ ਨਹੀਂ ਵੀ ਸਾਡੇ ਪ੍ਰਾਈਮ ਮਿਨਿਸਟਰ ਨੂੰ ਇੱਦਾਂ ਕਹਿੰਦਾ, ਪਰ ਸਾਡੇ ਵਾਸਤੇ ਸਾਨੂੰ ਨੁਕਸ ਕੱਢਣ ਦੀ ਆਦਤ ਵੀ ਪੈ ਗਈ ਹੈ ਨਾ। ਚਾਹੇ ਪ੍ਰਾਈਮ ਮਿਨਿਸਟਰ ਕੋਈ ਵੀ ਹੋਵੇ, ਅਸੀਂ ਉਹਦੇ ਚੰਗੇ ਕੰਮ ਤਾਂ ਵੇਖਣੇ ਹੀ ਨਹੀਂ ਆ, ਅਸੀਂ ਤਾਂ ਉੱਗਣ ਵੇਖਣੇ ਆ। ਪਰ ਜੇ ਹੋ ਨਹੀਂ ਉੱਗਣ, ਤਾਂ ਫਿਰ ਵੀ ਅਸੀਂ ਗਾਉਣ ਗਾਈ ਜਾਈਏ ਕਿ ਦੇਸ਼ ਦਾ ਸੁਧਾਰ ਕੀ ਆ, ਦੇਸ਼ ਖੜਿਆ ਕਿੱਥੇ ਆ, ਅਸਲ ਸਥਿਤੀ, ਕਿ ਮੇ ਵੀ ਅਸੀਂ ਕਿਸੇ ਨਤੀਜੇ 'ਚ ਪਹੁੰਚ ਪਾਈਏ। ਸੋ 905-673-3333 905-673-3337। ਮੈਂ ਪਿਛਲੇ ਮਹੀਨੇ ਤੋਂ ਖਬਰਾਂ ਦੇ ਨਾਲ ਜੁੜਿਆ, ਮੈਨੂੰ ਵੀ ਇੱਦਾਂ ਦੀ ਗੱਲਾਂ ਕਰਨ ਦੀ ਆਦਤ ਪੈ ਗਈ, ਮੈਂ ਵੀ ਸੋਚਣ ਲੱਗ ਗਿਆ, ਨਹੀਂ ਤਾਂ ਮੈਂ ਕਦੀ ਆ ਪੋਲੀਟਿਕਸ ਵਾਲੇ ਜਾਂਦਾ ਨਹੀਂ ਸੀ, ਹੁਣ ਮੈਨੂੰ ਵੀ ਗੁੱਸਾ ਜਿਹਾ ਆਉਣ ਲੱਗ ਗਿਆ ਵੀ ਕਰਦੇ ਕੀ ਪਏ ਹਾਂ। ਤੁਹਾਡੀਆਂ ਗੱਲਾਂ ਸੁਣ ਸੁਣ ਕੇ ਹੁਣ ਮੈਨੂੰ ਵੀ ਲੱਗਦਾ ਕਿ ਯਾਰ ਅਸੀਂ ਪੁਜਾਰੀਓ ਹੀ ਹਾਂ, ਇੱਕ ਬੰਦੇ ਦੇ, ਇੱਕ ਪਾਰਟੀ ਦੇ, ਦੂਜੇ ਪਾਸੇ ਸਾਨੂੰ ਵਿਖਦਾ ਹੀ ਨਹੀਂ ਕੁਛ, ਅਸੀਂ ਬਸ ਇੱਕ ਧਾਰਨਾ ਬਣਾ ਲੈਂਦੇ, ਬਸ ਇਹਦੀ ਸਪੋਰਟ ਕਰਨੀ ਆ। ਅਤੇ ਅੱਛਾ ਚਲੋ, ਕਈਆਂ ਕੋਲ ਤਾਂ ਲੌਜਿਕ ਹੁੰਦੇ ਆ, ਕਈਆਂ ਕੋਲ ਤਾਂ ਤੁਸੀਂ ਬਹੁਤ ਸਿਆਣੇ ਹੋ, ਸੂਝਵਾਨ ਹੋ, ਤੁਹਾਡੇ ਕੋਲ ਬਹੁਤ ਸਾਰੇ ਲੌਜਿਕ ਆ, ਤੁਹਾਨੂੰ ਪਤਾ ਕਿ ਕਿਹੜੀ ਪਾਰਟੀ ਕੀ ਕਰ ਰਹੀ ਹੈ, ਇੰਟਰਨਲ ਕੀ ਚੱਲ ਰਿਹਾ, ਕੁਛ ਕਿੱਥੇ ਆਪਣਾ ਦੇਸ਼ ਦਾ ਸਿਸਟਮ ਕੰਮ ਕਰ ਰਿਹਾ, ਕਿੱਥੇ ਇਕੋਨਮੀ ਕੰਮ ਕਰਦੀ ਹੈ ਨਾ, ਕਿੱਥੇ ਮੈਡੀਕਲ ਸਿਸਟਮ, ਐਜੂਕੇਸ਼ਨ ਸਿਸਟਮ, ਜਿੱਥੇ ਅਸੀਂ ਹਮੇਸ਼ਾ ਫੇਲ ਰਹੇ ਹਾਂ, ਪਰ ਫਿਰ ਵੀ ਤੁਹਾਨੂੰ ਬਹੁਤ ਇੰਟਰਨਲ ਗੱਲਾਂ ਦਾ ਪਤਾ ਹੈ, ਔਰ ਤੁਸੀਂ ਰਮੇਸ਼ ਹੁਸ਼ਿਆਰਪੁਰ ਜੀ ਨਾਲ ਸਾਂਝ ਪਾਉਂਦੇ ਹੋ, ਗੱਲਾਂ ਬਾਤਾਂ ਕਰਦੇ ਹੋ, ਰੱਖਣੀ ਚਾਹੀਦੀ ਹੈ ਇੰਨੀ ਨੌਲੇਜ। ਪਰ ਕਈ ਤਾਂ ਸਿਰਫ ਮਤਲਬ ਬਸ ਉਹ ਹੁੰਦਾ ਨਾ ਕਿ ਨਹੀਂ ਜੀ ਫੈਨ ਆ, ਬਸ ਤੁਹਾਡੇ ਜੋ ਮਰਜ਼ੀ ਕਰੋ, ਅਸੀਂ ਤਾਂ ਤੁਹਾਡੇ ਫੈਨ ਹਾਂ। ਸੋ 905-673-3333 ਜੀ, ਸਤਿ ਸ਼੍ਰੀ ਅਕਾਲ ਜੀ, 8013 ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ ਜੀ, ਪੁੱਛਦਾ ਨੀ, ਹਾਂ ਹੋਣੀ ਚਾਹੀਦੀ ਆ ਜ਼ਰੂਰ। ਕੁਆਲੀਫਿਕੇਸ਼ਨ ਵੈਸੇ ਹੈਗੀ ਆ, ਕੁਆਲੀਫਿਕੇਸ਼ਨ ਤੁਸੀਂ ਥੋੜਾ, ਨਹੀਂ ਨਹੀਂ ਮੈਂ ਦੱਸਦਾ ਤੁਹਾਨੂੰ, ਓਕੇ ਨਹੀਂ ਹੈਗੀ ਆ, ਤੁਹਾਨੂੰ ਪਤਾ ਨਹੀਂ ਮੈਂ ਦੱਸਾਂ ਕਿਹੜੀ, ਇੱਕ ਤਾਂ ਤੁਹਾਡੇ ਥੋੜਾ ਦੰਗਿਆਂ ਦੁੰਗਿਆਂ 'ਚ ਨਾ ਆਉਣਾ ਚਾਹੀਦਾ, ਤੁਸੀਂ ਲੋਕ ਮਾਰੇ ਹੋਣੇ ਚਾਹੀਦੇ ਆ, ਅਤੇ ਤੁਸੀਂ ਫਿਰ ਜੇਲ੍ਹਾਂ 'ਚ ਗਏ ਹੋਣੇ ਚਾਹੀਦੇ ਆ, ਤੁਹਾਡਾ ਨਾਮ ਬਹੁਤ ਸਾਰੀਆਂ ਅਪਰਾਧਿਕ ਘਟਨਾਵਾਂ ਨਾਲ ਜੁੜਿਆ ਹੋਣਾ ਚਾਹੀਦਾ, ਫਿਰ ਜਾ ਕੇ ਤੁਸੀਂ ਉਹ ਕੁਆਲੀਫਿਕੇਸ਼ਨ ਚਾਹੀਦੀ ਹੈ ਨੇਤਾਵਾਂ ਵਾਸਤੇ ਤਾਂ।
1: ਦੇਖੋ ਇਹਨਾਂ ਵਿੱਚ ਸਾਰੇ ਗੰਦਿਆਂ ਤੋਂ ਗੰਦੇ ਪਾਰਟੀਆਂ ਦਾ ਮੈਂਬਰ ਬਣੇ ਹੋਏ ਆ, ਤੁਸੀਂ ਖੜੇ ਕਰਕੇ ਚੁਣੋ।
0: ਚਲੋ ਆਪਾਂ ਹੁਣ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਆ, ਸੋ ਆਪਣੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ, ਬਹੁਤ ਸ਼ੁਕਰੀਆ। 905-673-3333 ਇੱਕ ਕਾਲ ਲੈ ਲੈਣੀ, ਫਿਰ ਰਮੇਸ਼ ਜੀ ਹੁਣਾਂ ਨਾਲ ਗੱਲਬਾਤ ਕਰਾਂਗੇ ਜੀ। ਸਰ ਸਤਿ ਸ਼੍ਰੀ ਅਕਾਲ, 3430 ਤੁਸੀਂ ਆਉਣੇ ਹੋ। ਜੁੜ ਚੁੱਕੇ ਹੋ ਪੰਜਾਬੀ ਲਹਿਰਾਂ ਦੇ ਨਾਲ, ਖੂਬਸੂਰਤ ਸਵੇਰ ਔਰ ਚੜ੍ਹਦੀ ਕਲਾ ਵਾਲੀ ਸਵੇਰ, ਪੰਜਾਬ ਦੇ ਵਿੱਚ ਤਰਕਾਲਾਂ ਪੈ ਚੁੱਕੀਆਂ ਨੇ ਔਰ ਤਰਕਾਲਾਂ ਦੀ ਜਿਹੜੀ ਖੂਬਸੂਰਤ ਮਹਿਕ ਆ ਉਹ ਸਾਡੇ ਤੱਕ ਪਹੁੰਚ ਚੁੱਕੀ ਹੈ, ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਸਾਡੇ ਨਾਲ ਜੁੜ ਚੁੱਕੇ ਨੇ। ਰਮੇਸ਼ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਸਵਾਗਤ ਆ ਸ਼ਨੀਵਾਰ ਦੀ ਸੋਹਣੀ ਸਵੇਰ 'ਤੇ, ਪੰਜਾਬ ਦੀਆਂ ਤਰਕਾਲਾਂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਿਓ ਜੀ। ਪ੍ਰਵਾਨ ਹੋ ਹੀ ਨਹੀਂ ਲੱਗਦਾ ਸਾਡੀ। ਸਤਿ ਸ਼੍ਰੀ ਅਕਾਲ ਰਮੇਸ਼ ਜੀ, ਤੁਸੀਂ ਸਾਨੂੰ ਸੁਣ ਪਾ ਰਹੇ ਹੋ? ਆਈ ਥਿੰਕ ਸਾਡੀ ਆਵਾਜ਼, ਸਤਿ ਸ਼੍ਰੀ ਅਕਾਲ, ਸਾਡੀ ਰਾਹ 'ਚ ਰਹਿ ਗਈ ਕਿਤੇ। 905-673-3337 905-673-3337 ਹਾਂਜੀ, ਲੱਗਦਾ ਪਹੁੰਚ ਗਈ ਸਾਡੀ ਆਵਾਜ਼। ਰਮੇਸ਼ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਪੰਜਾਬੀ ਲਹਿਰਾਂ ਦੇ ਵਿੱਚ, ਪੰਜਾਬ ਦੀਆਂ ਤਰਕਾਲਾਂ ਅਤੇ ਸਾਡੀ ਚੜ੍ਹਦੀ ਕਲਾ ਵਾਲੀ ਸਵੇਰ, ਸ਼ਨੀਵਾਰ ਦੀ ਖੂਬਸੂਰਤ ਸਵੇਰ ਵੱਲੋਂ, ਔਰ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਇੰਤਜ਼ਾਰ ਤੁਹਾਡਾ ਹੋ ਰਿਹਾ ਸੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
2: ਸੰਧੂ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਾਡੇ ਸਾਰੇ ਸਰੋਤਿਆਂ ਨੂੰ, ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇੰਤਜ਼ਾਰ ਜੇ ਕਰਦੇ ਹੋ। ਤੇ ਜਿਹੜੀ ਰਹੀ ਗੱਲ ਠੀਕ ਠਾਕ ਦੀ, ਦੇਖੋ ਗੱਲ ਇਸ ਤਰ੍ਹਾਂ ਆ, ਪੰਜਾਬੀ ਵੈਸੇ ਹੀ ਚੜ੍ਹਦੀ ਕਲਾ ਚ ਹਮੇਸ਼ਾ ਰਹਿੰਦੇ ਆ, ਤੇ ਕਿਰਪਾ ਇੰਨੀ ਕੁ ਹੁੰਦੀ ਪੰਜਾਬੀਆਂ ਤੇ, ਤੇ ਜੇ ਦੁੱਖ ਤਕਲੀਫ਼ ਭੋਰਾ ਹੋਵੇ ਵੀ ਤਾਂ ਵੀ ਉਹ ਠੀਕ ਠਾਕ ਹੀ ਦੱਸਦੇ ਆ, ਸੁੱਖ ਸਾਂਦ ਹੈ। ਸੋ ਇੱਧਰ ਪ੍ਰਭ ਸੰਧੂ ਜੀ ਸਾਰਾ ਸੁੱਖ ਸਾਂਦ ਹੈ, ਤੇ ਮੈਂ ਉਮੀਦ ਆਸ ਕਾਮਨਾ ਕਰਦਾ ਕਿ ਸਾਡੇ ਪੰਜਾਬੀ ਲਹਿਰਾਂ ਦੇ ਨਾਲ ਜੁੜੀ ਹੋਏ ਸਮੁੱਚੀ ਟੀਮ, ਸਮੁੱਚੇ ਲੋਕ ਵੀ ਜਿਹੜਾ ਖੁਸ਼ੀ ਦੇ ਨਾਲ ਇਸ ਵੇਲੇ ਆਪਣੀ ਸਵੇਰ ਦੇ ਵਿੱਚ ਜਿਹੜਾ ਨਵੇਂ ਦਿਨ ਦੀ ਸ਼ੁਰੂਆਤ ਕਰਨ ਜਾ ਰਹੇ ਹੋਣਗੇ, ਔਰ ਮੇਰੀ ਉਮੀਦ ਹੈ, ਮੇਰੀ ਆਸਨਾ ਹੈ ਕਿ ਉਹ ਸਦਾ ਜਿਹੜਾ ਖੁਸ਼ ਰਹਿਣਗੇ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਅੱਜ ਸਮਾਂ ਸਾਰਿਆਂ ਨੂੰ ਬਹੁਤ ਖੁਸ਼ੀ ਹੈ, ਮੈਨੂੰ ਹੁਣੇ ਕਾਲ ਆਈ ਹੈ, ਕਹਿੰਦੇ ਕਿ ਅੱਜ ਭਾਈ ਲੰਬਾ ਸਮਾਂ ਮਿਲਣਾ, ਖੁੱਲ੍ਹਾ ਸਮਾਂ ਮਿਲਣਾ ਰਮੇਸ਼ ਹੁਸ਼ਿਆਰਪੁਰ ਦੀਆਂ ਜੁੜਨ ਦਾ, ਅਤੇ ਬਸ ਵੇਟ ਨਾ ਕਰਾਓ, ਕਹਿੰਦੇ ਕਿ ਲੈ ਕੇ ਆਓ ਰਮੇਸ਼ ਜੀ ਨੂੰ। ਸੋ ਬਿਲਕੁਲ ਜੀ, ਸ਼ੁਰੂਆਤ ਕਰਦੇ ਹਾਂ, ਔਰ ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੱਲੀ ਟੈਂਟ ਸਰਵਿਸ। ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ, ਤੁਸੀਂ ਬਾਹਰ ਆਊਟਡੋਰ ਈਵੈਂਟ ਕਰਨਾ ਆ ਜਾਂ ਵਿਆਹ ਸ਼ਾਦੀ ਦਾ ਫੰਕਸ਼ਨ ਕਰਨਾ ਆ, ਤਾਂ ਤੁਸੀਂ ਮੱਲੀ ਟੈਂਟ ਸਰਵਿਸ 647-942-25-69 6479-2569 ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ ਹੁੰਦੇ ਆ। ਫੁੱਲਾਂ ਦੇ ਖੂਬਸੂਰਤ ਸ਼ਹਿਰ ਦਾ ਤੁਹਾਨੂੰ ਮੈਸੇਜ ਦਿੰਦੇ ਹੁੰਦੇ ਹਾਂ, ਰੋਜ਼ ਜਾ ਕੇ ਆਓ, ਇੱਕ ਗੇੜਾ ਲਾ ਕੇ ਆਓ, ਖੂਬਸੂਰਤ ਠੰਡੀਆਂ ਹਵਾਵਾਂ ਅਤੇ ਹਰਾ ਹਰਾ ਮਾਹੌਲ ਵੇਖ ਕੇ ਤੁਹਾਨੂੰ ਪੰਜਾਬ ਦੇ ਉਹ ਲਹਿ ਲਹਿਰਾਉਂਦੇ ਖੇਤ ਯਾਦ ਆ ਜਾਣਗੇ। ਸੋ ਗਿੱਲ ਫਾਰਮ ਡਿਕਸੀ ਐਂਡ ਕਿੰਗ ਸਟਰੀਟ 'ਤੇ ਜਾ ਕੇ ਆਇਓ, ਤੁਸੀਂ ਸਾਡੀ ਟੈਨਸ਼ਨ, ਸਾਰੀ ਸਟ੍ਰੈਸ, ਸਾਰਾ ਡਿਪਰੈਸ਼ਨ ਉੱਥੇ ਸੁੱਟ ਆਉਣਾ, ਅਤੇ ਖੁਸ਼ ਹੋ ਕੇ ਆਓਗੇ, ਸਮਾਈਲ ਮੂੰਹ 'ਤੇ ਲੈ ਕੇ ਆਓਗੇ। ਗਿੱਲ ਫਾਰਮ ਜਾ ਕੇ ਉਹ ਡਿਕਸੀ ਐਂਡ ਕਿੰਗ ਸਟਰੀਟ 'ਤੇ ਨਾਲ, ਤਾਂ ਉੱਥੋਂ ਵਧੀਆ ਵਧੀਆ ਬੈਕਯਾਰਡ ਵਾਸਤੇ ਅਤੇ ਘਰ ਦੇ ਫਾਰਮ ਵਾਸਤੇ ਜਾਂ ਤੁਸੀਂ ਕਿਤੇ ਵੀ ਸਬਜ਼ੀ ਲਾਉਣੀ ਆ, ਤਾਂ ਤੁਸੀਂ ਭਾਈ ਸਬਜ਼ੀ ਦੀਆਂ ਪਨੀਰੀਆਂ ਲੈ ਕੇ ਆਓ, ਮੌਸਮੀ ਸਬਜ਼ੀ ਦੀਆਂ ਹਰੀਆਂ ਪਨੀਰੀਆਂ, ਔਰ ਨਾਲ ਦੀਆਂ ਚੱਕੀ ਆਟਾ, ਅਤੇ ਫਿਰ ਤਾਜ਼ਾ ਸਬਜ਼ੀਆਂ ਵਾਸਤੇ ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਣਾ ਆ। ਲੈ ਕੇ ਆਓ ਅੱਜ ਇੱਕ ਗੇੜਾ 416-898-87-78 416-898-87-78 ਗਿੱਲ ਫਾਰਮ। ਅਤੇ ਰਮੇਸ਼ ਜੀ, ਜਦੋਂ ਪੰਜਾਬ ਦੀ ਧਰਤੀ ਤੋਂ ਜੁੜੀਦਾ ਆ, ਅਤੇ ਅਸੀਂ ਇੱਕ ਚੀਜ਼ ਸਾਡੇ ਦਿਮਾਗ 'ਚ ਹਮੇਸ਼ਾ ਆਉਂਦੀ ਆ ਕਿ ਮੌਸਮ ਦਾ ਕੀ ਹਾਲ ਚਾਲ ਆ, ਮੌਸਮ ਬਾਰੇ ਦੱਸੋ ਕਿ ਠੰਡਾ ਆ, ਨਿੱਘਾ ਆ, ਜਾਂ ਫਿਰ ਤੱਤੀਆਂ ਹਵਾਵਾਂ, ਉੱਦਾਂ ਹੀ ਜਿੱਦਾਂ ਪੋਲੀਟਿਕਸ ਵੱਲੋਂ ਨਿੱਘੇ ਬੁੱਲੇ ਆਉਂਦੇ ਆ, ਅਤੇ ਉਹ ਵੀ ਇੱਧਰੋਂ ਵੀ ਨਿੱਘੇ ਹੀ ਆ ਰਿਹਾ, ਠੰਡਾ ਕੁਛ ਨਹੀਂ ਹੋ ਰਿਹਾ।
2: ਪ੍ਰਭ ਸੰਧੂ ਜੀ, ਗੱਲ ਇਹ ਹੈ ਕਿ ਮੌਸਮ ਤੇ ਖੈਰ ਵਾਹਵਾ ਗਰਮ ਹੈ, ਜਿਹਨੂੰ ਆਪਾਂ ਗਰਮੀ ਵਾਲਾ ਮਾਹੌਲ ਆਖਦੇ, ਪੂਰਾ ਇਸ ਵੇਲੇ ਨਾ ਅੱਗ ਜਿਹੜੀ ਵਰ ਰਹੀ ਹੈ, ਚਾਹੇ ਇੱਧਰ ਤੇ ਚਾਹੇ ਉੱਧਰ, ਇੱਧਰ ਉੱਧਰ ਤੋਂ ਭਾਵ ਹੈ ਕਿ ਚਾਹੇ ਪੰਜਾਬ ਦੇ ਕਿਸੇ ਨੁੱਕਰ 'ਚ ਚਲੇ ਜਾਓ, ਤੇ ਪੰਜਾਬ ਤੋਂ ਥੋੜਾ ਜਿਹਾ ਪਹਾੜਾਂ ਵਾਲੇ ਪਾਸੇ ਨੂੰ ਛੱਡ ਕੇ ਜੇ ਹੇਠਾਂ ਨੂੰ ਆ ਜਾਈਏ, ਤੇ ਚਾਰੇ ਪਾਸੇ ਅੱਗ ਵਰ ਰਹੀ ਹੈ। ਹਾਲਾਂਕਿ ਵਿੱਚ ਵਿਚਾਲੇ ਕਿਤੇ ਨਾ ਕਿਤੇ ਮੀਂਹ ਵੀ ਪੈ ਜਾਂਦਾ, ਕਦੇ ਹਵਾ ਦਾ ਠੰਡਾ ਬੁੱਲਾ ਵੀ ਆ ਜਾਂਦਾ, ਜਿਵੇਂ ਮੌਸਮ ਵਿਗਿਆਨੀਆਂ ਨੇ ਅੱਜ ਵਾਲੀ ਭਾਰਤੀ ਸਮੇਂ ਦੀ ਰਾਤ, ਕਿਉਂਕਿ ਇਸ ਵੇਲੇ ਦੀ ਸ਼ਾਮ ਜਿਹੀ ਪੈਣ ਵਾਲੀ ਹੈ, ਅੱਜ ਰਾਤ ਦਾ ਇਸ਼ਾਰਾ ਦਿੱਤਾ ਹੈ ਕਿ ਪੰਜਾਬ 'ਚ ਕੁਝ ਥਾਵਾਂ ਤੇ ਮੀਂਹ ਪੈ ਸਕਦਾ, ਹਵਾਵਾਂ ਚੱਲ ਸਕਦੀਆਂ। ਹਫ਼ਤਾ ਕੁ ਰੁਕ ਕੇ ਫਿਰ ਮੀਂਹ ਦਾ ਇਸ਼ਾਰਾ ਦਿੱਤਾ ਹੈ, ਪਰੰਤੂ ਜਿੰਨਾ ਕੁ ਮੀਂਹ ਆਮ ਤੌਰ ਤੇ ਮਈ ਜੂਨ ਵਿੱਚ ਪੈਂਦਾ ਹੁੰਦਾ ਹੈ, ਸੰਧੂ ਸਾਹਿਬ, ਉਹਨਾਂ ਮੀਂਹ ਇਸ ਵਾਰ ਨਹੀਂ ਪਿਆ। ਔਰ ਮੌਸਮ ਵਿਗਿਆਨੀਆਂ ਦਾ ਅਨੁਮਾਨ ਜਿਹੜਾ ਉਹ ਵੀ ਖਤਰਨਾਕ ਹੈ ਕਿ ਬਰਸਾਤ ਵੀ ਉਸ ਪੱਧਰ ਦੀ ਨਹੀਂ ਹੋਵੇਗੀ, ਉਹ ਵੀ ਆਪਣੇ ਆਪ 'ਚ ਮਨੁੱਖੀ ਸਿਹਤ, ਗਰਮੀ, ਫਸਲ ਬਾੜੀ ਲਈ ਮੈਂ ਸਮਝਦਾ ਨੁਕਸਾਨਦਾਇਕ ਹੈ। ਹਾਂ, ਮੌਸਮ ਨਾਲ ਮੈਂ ਜੋੜ ਕੇ ਕੁਝ ਗੱਲਾਂ ਜ਼ਰੂਰ ਸਰੋਤਿਆਂ ਦੇ ਕੰਨਾਂ 'ਚ ਪਾ ਦਾਂ ਕਿ ਮੌਸਮ ਭਾਵੇਂ ਗਰਮ ਹੈ, ਬਹੁਤੀਆਂ ਕੋਈ ਠੰਡੀਆਂ ਹਵਾਵਾਂ ਪੰਜਾਬ 'ਚ ਨਹੀਂ ਵਗ ਰਹੀਆਂ, ਪਰੰਤੂ ਪੰਡੋਹ ਡੈਮ ਤੋਂ ਅੱਜ ਕਾਫੀ ਸਾਰਾ ਪਾਣੀ ਛੱਡਣਾ ਪਿਆ, ਕਿਉਂਕਿ ਉੱਥੇ ਪਾਣੀ ਅਸ਼ਾਲੇ ਮਾਰ ਰਿਹਾ ਸੀ, ਪਿੱਛਿਓਂ ਬਰਫ਼ ਪਿਘਲ ਗਈ ਜਾਂ ਹੋਰ ਜਿਹੜੇ ਮੀਂਹ ਵਗੈਰਾ ਬੀਤੇ ਸਮੇਂ 'ਚ ਪਏ, ਉਹਦੇ ਕਰਕੇ ਬਿਆਸ ਦਰਿਆ ਵਿੱਚ ਇਸ ਵਾਰ ਆਮ ਦੇ ਮੁਕਾਬਲੇ ਕਾਫੀ ਪਾਣੀ ਜਿਹੜਾ ਆ ਚੁੱਕਾ, ਜਿਹਦੇ ਨਾਲ BBMB ਨੇ ਬਿਆਸ ਦੇ ਕਿਨਾਰੇ ਤੇ ਵਸਦੇ ਲੋਕਾਂ ਨੂੰ ਚੇਤਾਵਨੀ ਵੀ ਜਾਰੀ ਕੀਤੀ ਹੈ। ਬੀਤੇ ਦਿਨਾਂ 'ਚ ਵੀ ਮੈਂ ਸਾਂਝ ਪਾਈ ਸੀ ਕਿ ਚਾਹੇ ਨੰਗਲ ਵਾਲੀ ਝੀਲ ਦੀ ਗੱਲ ਕਰ ਲਈਏ ਤੇ ਚਾਹੇ ਆਪਾਂ ਤਲਵਾੜੇ ਵਾਲੀ ਝੀਲ ਦੀ ਗੱਲ ਕਰ ਲਈਏ, ਦੋਵੇਂ ਝੀਲਾਂ 'ਚ ਕਾਫੀ ਸਾਰਾ ਪਾਣੀ ਹੈ ਤੇ ਪਾਣੀ ਨੂੰ ਮੈਨੇਜਮੈਂਟ ਦੇ ਰਾਹੀਂ ਭਾਵ ਕਿ ਥੋੜਾ ਥੋੜਾ ਕਰਕੇ ਲਗਾਤਾਰ ਪਿਛਲੇ ਸਾਲ ਦੇ ਮੁਕਾਬਲੇ ਛੱਡਿਆ ਜਾ ਰਿਹਾ ਕਿਉਂਕਿ ਪਾਣੀ ਵੱਧ ਮਾਤਰਾ 'ਚ ਹੈਗਾ। ਚਮੋਲੀ ਦੀ ਗੱਲ ਜ਼ਰੂਰ ਕਰਦੀ ਹੈ ਉੱਤਰਾਖੰਡ ਦੀ, ਕਿਉਂਕਿ ਚਮੋਲੀ 'ਚ ਪਹਿਲਾ ਬੱਦਲ ਉੱਤਰਾਖੰਡ 'ਚ ਇਸ ਸੀਜ਼ਨ ਦਾ ਫਟਿਆ, ਜਾਨੀ ਨੁਕਸਾਨ ਤੋਂ ਬਚਾ ਰਿਹਾ, ਮਾਲੀ ਨੁਕਸਾਨ ਕਾਫੀ ਹੋਇਆ। ਬੱਦਲ ਫਟਣ ਦੀਆਂ ਘਟਨਾਵਾਂ ਸੰਧੂ ਸਾਹਿਬ ਪਿਛਲੇ 5-4 ਸਾਲਾਂ ਤੋਂ ਕਾਫੀ ਤੇਜ਼ੀ ਨਾਲ ਵੱਧ ਰਹੀਆਂ, ਜਿਹੜਾ ਕਿ ਆਪਣੇ ਆਪ 'ਚ ਕੁਦਰਤੀ ਵਿਗੜੇ ਹੋਏ ਤਾਣੇ ਬਾਣੇ ਦੀ ਇੱਕ ਤਸਵੀਰ ਆ। ਤੇ ਚਮੋਲੀ 'ਚ ਜਿਹੜਾ ਅੱਜ ਪਹਿਲਾ ਬੱਦਲ ਉੱਤਰਾਖੰਡ 'ਚ ਫਟਿਆ, ਜਿਹਦੇ ਕਰਕੇ ਕਾਫੀ ਸਾਰਾ ਮਾਲੀ ਨੁਕਸਾਨ ਹੋਇਆ। ਝਾਰਖੰਡ ਦੇ ਵਿੱਚ ਇਸ ਵਿਗੜੇ ਹੋਏ ਮੌਸਮ ਕਰਕੇ ਬਿਜਲੀ ਡਿੱਗਣ ਕਰਕੇ 16 ਲੋਕਾਂ ਦੀ ਮੌਤ ਹੋਈ ਹੈ। 16 ਲੋਕਾਂ ਦੀ ਬਿਜਲੀ ਡਿੱਗਣ ਕਰਕੇ ਮੌਤ ਹੋ ਜਾਣੀ ਬੜੀ ਵੱਡੀ ਘਟਨਾ ਹੈ। ਝਾਰਖੰਡ, ਮੱਧ ਪ੍ਰਦੇਸ਼, ਬਿਹਾਰ ਦੇ ਕੁਛ ਖੇਤਰ ਅਜਿਹੇ ਹੈ ਜਿੱਥੇ ਭੂਗੋਲਿਕ ਤੇ ਕੁਦਰਤੀ ਪਰਿਸਥਿਤੀਆਂ ਦੇ ਚੱਲਦੇ ਹਰ ਸਾਲ ਬਿਜਲੀ ਡਿੱਗਣ ਦੀਆਂ ਘਟਨਾਵਾਂ, ਬਿਜਲੀ ਚਮਕ ਕੇ ਡਿੱਗਣ ਦੀਆਂ ਘਟਨਾਵਾਂ ਵੱਧ ਰਹੀਆਂ ਤੇ ਮੌਤਾਂ ਦੀ ਗਿਣਤੀ ਵਧੀ ਹੈ। 16 ਮੌਤਾਂ ਜਿਹੜੀਆਂ ਪਿਛਲੇ 24 ਘੰਟੇ 'ਚ ਰਿਪੋਰਟ ਕੀਤੀਆਂ ਗਈਆਂ ਝਾਰਖੰਡ ਦੇ ਵਿੱਚੋਂ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਮੌਸਮ ਦੇ ਜਿਹੜੇ ਮਿਜ਼ਾਜ ਕੋਈ ਚੰਗੇ ਮਿਜ਼ਾਜ ਨਹੀਂ ਹੈ। ਬਿਜਲੀ ਦਾ ਚਮਕਣਾ, ਮੌਤਾਂ ਹੋ ਜਾਣੀਆਂ, ਇਹ ਤੋਂ ਇਲਾਵਾ ਜਿਹੜਾ ਬੱਦਲਾਂ ਦਾ ਫਟਣਾ ਤੇ ਅੱਤ ਦੀ ਗਰਮੀ ਤੇ ਤੇਜ਼ੀ ਨਾਲ ਵੱਧ ਰਿਹਾ ਪਾਰਾ, ਤੇ ਅਜੇ ਤੱਕ ਕੋਈ ਏਦਾਂ ਦਾ ਇਸ਼ਾਰਾ ਨਹੀਂ ਕਿ ਬਹੁਤ ਜਲਦ ਜਿਹੜੀ ਗਰਮੀ ਤੋਂ ਸਾਨੂੰ ਨਿਜਾਤ ਮਿਲ ਜਾਏਗੀ। ਗਰਮੀ ਇਸ ਵੇਲੇ ਸੰਧੂ ਸਾਹਿਬ ਕਾਫੀ ਜਿਹੜੀ ਪੰਜਾਬ 'ਚ ਪੈ ਰਹੀ ਹੈ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
6: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਜੀ ਬਿਲਕੁਲ, ਸਵਾਗਤ ਹੈ ਇੱਕ ਵਾਰ ਫਿਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਜੁੜ ਚੁੱਕੇ ਹਾਂ ਜੀ ਪੰਜਾਬੀ ਲਹਿਰਾਂ ਲੈ ਕੇ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂਰ, ਮੇਰੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਪੰਜਾਬ ਦੀ ਧਰਤੀ ਤੋਂ ਜੁੜੇ ਹੋਏ ਨੇ। ਰਮੇਸ਼ ਜੀ, ਵੈਸੇ ਤਾਂ ਹਰ ਇਨਸਾਨ ਦਾ ਸੰਵਿਧਾਨ ਦੇ ਵਿੱਚ ਪੂਰਾ ਵਿਸ਼ਵਾਸ ਹੁੰਦਾ ਆ, ਪਰ ਇੱਥੇ ਅਸੀਂ ਬਹੁਤ ਗੱਲਾਂ ਕਰਦੇ ਹਾਂ, ਐਥੋਨੋਲ ਦੀਆਂ ਗੱਲਾਂ ਕਰ ਲਈਆਂ, ਇੱਧਰ ਉੱਧਰ ਦੀਆਂ ਬਹੁਤ ਸਾਰੀਆਂ ਗੱਲਾਂ ਦੇਸ਼ ਦੇ ਵਿੱਚ ਘਟਨਾਵਾਂ ਉੱਪਰ ਨਿਚਦੀਆਂ ਹੁੰਦੀਆਂ, ਪਰ ਜਿੱਥੇ ਕਿ ਹੋਰ ਵੀ ਸਾਡੇ ਬਹੁਤ ਫਰਜ਼ ਬਣਦੇ ਆ, ਜਦੋਂ ਦੇਸ਼ ਦੇ ਵਿੱਚ ਕੋਈ ਗਲਤ ਹੁੰਦਾ, ਕਿਸੇ ਦੇ ਖਿਲਾਫ਼ ਧੱਕਾ ਹੁੰਦਾ, ਕਿਸੇ ਨੂੰ ਸੰਵਿਧਾਨ ਤੋਂ ਨਕਾਰਿਆ ਜਾਂਦਾ ਜਾਂ ਕਿਸੇ ਨਾਲ ਕੋਈ ਵਿਤਕਰਾ ਕੀਤਾ ਜਾਂਦਾ, ਉੱਥੇ ਅਸੀਂ ਚੁੱਪ ਹੋ ਜਾਂਦੇ ਹਾਂ ਹਮੇਸ਼ਾ ਹੀ। ਇੱਕ ਸੌਦਾ ਸਾਧ ਆ, ਛੋਟੇ ਛੋਟੇ ਦੋ ਕੁਛ ਕ੍ਰਾਈਮ ਕੀਤੇ ਆ, ਕੁਛ ਕਤਲ ਕੀਤੇ ਆ, ਕੁਛ ਬਲਾਤਕਾਰ ਕੀਤੇ ਆ, ਅਤੇ ਉਹ ਕਹਿੰਦੇ ਹੁਣ ਇੱਕ ਛੁੱਟੀ ਤੋਂ ਦੂਜੀ ਛੁੱਟੀ 'ਤੇ ਚਲਾ ਗਿਆ, ਹੁਣ ਉਹ ਕਹਿੰਦੇ ਉਹਨੂੰ ਜੇਲ੍ਹ ਦੇ ਵਿੱਚ ਫਿਰ ਵਾਪਸੀ ਹੋ ਗਈ। ਪਰ ਜੇਲ੍ਹ ਕਾਹਦੀ, ਅੰਦਰ ਵੀ ਜਿੱਦਾਂ ਦੇ ਬਾਹਰ ਸੁੱਖ ਸਹੂਲਤਾਂ ਉੱਦਾਂ ਦੀ ਅੰਦਰ ਹੋਣੀਆਂ ਜੀ, ਇਹ ਸਾਰੀ ਕੀ ਖਬਰ ਆ?
2: ਬਿਲਕੁਲ ਨਾ, ਇੱਕ ਸ਼ਬਦ ਤੁਸੀਂ ਬੋਲਿਆ ਕਿ ਇੱਕ ਛੁੱਟੀ ਤੋਂ ਦੂਜੀ ਛੁੱਟੀ 'ਤੇ ਚਲਾ ਗਿਆ। ਜਦੋਂ ਨਾ ਅਸੀਂ ਇਸ ਸੌਦੇ ਸਾਧ ਦੀ ਗੱਲ ਕਰਦੇ ਹਾਂ, ਗੁਰਮੀਤ ਰਾਮ ਰਹੀਮ ਜਿਹੜਾ ਕਿ ਡੇਰਾ ਸਿਰਸਾ ਦਾ ਕਰਤਾ ਧਰਤਾ ਹੈ, ਮੁਖੀ ਹੈ, ਸਾਧ ਹੈ, ਬਾਬਾ ਆ, ਕਈ ਉਹਨੂੰ ਬਹੁਤ ਕੁਛ ਉੱਪਰਲੇ ਦਰਜੇ ਵੀ ਦਿੰਦੇ ਨੇ। ਪ੍ਰਭ ਸੰਧੂ ਜੀ, ਗੱਲ ਇਹ ਹੈ ਕਿ ਅੱਜ ਉਸਦੀ ਪਰੋਲ ਖਤਮ ਹੋਈ, ਜਿਹੜੀ 30 ਦਿਨ ਦੀ ਉਹ ਪਰੋਲ 'ਤੇ ਆਇਆ ਸੀ। ਭਾਰਤੀ ਕਾਨੂੰਨ ਵਿੱਚ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ, ਭਾਰਤੀ ਸੰਵਿਧਾਨ ਦੇ ਵਿੱਚ ਕਿ ਜਿਹੜਾ ਕੈਦੀ ਜਦੋਂ ਲੰਬੀ ਸਜ਼ਾ ਹੋ ਜਾਂਦੀ ਹੈ ਤੇ ਗਾਹੇ ਵਗਾਹੇ ਕੁਛ ਕਾਨੂੰਨ ਤੇ ਨਿਯਮਾਂ ਦੇ ਮੁਤਾਬਕ ਉਹਦਾ ਕਰੈਕਟਰ ਵੇਖਦੇ ਹੋਏ, ਉਹਦੀਆਂ ਲੋੜਾਂ ਵੇਖਦੇ ਹੋਏ, ਉਹਦੇ ਪਰਿਵਾਰ ਦੀਆਂ ਲੋੜਾਂ ਵੇਖਦੇ ਹੋਏ ਕਿ ਵਾਕਈ ਜ਼ਰੂਰਤ ਵੀ ਹੈ, ਉਹਦੇ ਅਪਰਾਧਾਂ ਨੂੰ ਦੇਖਦੇ ਹੋਏ, ਸਮੁੱਚੇ ਸਾਰੇ ਕਾਸੇ ਨੂੰ ਵੇਖਦੇ ਹੋਏ ਛੁੱਟੀ ਦਿੱਤੀ ਜਾਂਦੀ, ਜਿਹਨੂੰ ਪਰੋਲ ਆਖਿਆ ਜਾਂਦਾ। ਹੁਣ ਇੱਥੇ ਗੱਲ ਆ ਪ੍ਰਭ ਸੰਧੂ ਜੀ ਕਿ ਜਿਸ ਸਾਧ ਦੀ ਅਸੀਂ ਗੱਲ ਕਰਦੇ ਹਾਂ ਉੱਥੇ ਇੰਜ ਲੱਗਦਾ ਕਿ ਜਿਹੜੇ ਕਾਨੂੰਨ ਆ ਨਾ ਸ਼ਾਇਦ ਉਹ ਕਿਸੇ ਕਾਨੂੰਨਾਂ ਕਰਕੇ ਕਾਨੂੰਨ ਨਹੀਂ ਬਣੇ, ਇਹੋ ਜਿਹੇ ਸਾਧਾਂ ਦੇ ਲਈ ਹੀ ਉਹ ਕਾਨੂੰਨ ਬਣ ਗਏ। ਇਹ ਸਾਧ ਜਿਹੜਾ ਪਤਾ ਨੀ, ਚਲੋ ਦੋ ਬਲਾਤਕਾਰ ਤੇ ਸੁੱਖ ਦੇ ਨਾਲ ਅਦਾਲਤ ਵਿੱਚ ਸਾਬਤੀ ਹੋ ਗਏ ਜਿਹਨਾਂ ਚ ਸਜ਼ਾ ਹੋਈ ਹੈ, ਕਤਲ ਕੁਤਲ ਵੀ ਕਿਤੇ ਸਾਬਤ ਹੋ ਗਿਆ ਕਿਤੇ ਬਰੀ ਹੋ ਗਿਆ ਉੱਪਰਲੀ ਅਦਾਲਤ ਵਿੱਚ, ਚਲੋ ਬਾਕੀ ਅਸੀਂ ਦੋਸ਼ ਨਹੀਂ ਲਾਉਂਦੇ ਕਿ ਹੋਰ ਬੜੀਆਂ ਉਂਗਲਾਂ ਉੱਠੀਆਂ ਨੇ ਤੇ ਬੜੀਆਂ ਉੱਠਦੀਆਂ ਰਹਿਣੀਆਂ ਤੇ ਬੜੇ ਕੁਛ ਏਦਾਂ ਦੇ ਦਾਗ ਧੱਪੇ ਹੈਗੇ, ਅਸੀਂ ਉੱਧਰ ਨੂੰ ਨਹੀਂ ਜਾਂਦੇ। ਪਰੰਤੂ ਗੱਲ ਹੈ ਕਿ ਜਿੰਨਾ ਕੁ ਕੁਛ ਪ੍ਰਭ ਸੰਧੂ ਜੀ ਸਾਬਤ ਹੋ ਗਿਆ ਉਹ ਬਹੁਤ ਵੱਡੀਆਂ ਘਟਨਾਵਾਂ ਨੇ। ਕਤਲ ਤੇ ਬਲਾਤਕਾਰ ਦਾ ਦੋਸ਼ ਜਿਹੜੇ ਹੈ ਸਭ ਤੋਂ ਵੱਡੇ ਦੋਸ਼ ਹੁੰਦੇ ਆ ਬਲਾਤਕਾਰ ਦੇ, ਤੇ ਸਾਧ ਚੌਥੇ ਦਿਨ ਛੁੱਟੀ ਤੇ ਆਉਂਦਾ ਤੇ ਪ੍ਰਭ ਸੰਧੂ ਜੀ ਜਦੋਂ ਆਉਂਦਾ ਛੁੱਟੀ ਤੇ ਉਸ ਵੇਲੇ ਵੀ ਕਾਫਲਾ ਏਦਾਂ ਹੁੰਦਾ ਕਿ ਜਿਵੇਂ ਕੋਈ ਵੀ ਆਈ ਪੀ ਪਤਾ ਨੀ ਕਿੱਡਾ ਕਮਿਸ਼ਨ ਫਤਿਹ ਕਰਕੇ ਆ ਰਿਹਾ ਹੋਵੇ, ਜਦੋਂ ਜੇਲ੍ਹ ਚੋਂ ਉਹਨੂੰ ਡੇਰੇ 'ਚ ਲਿਆਂਦਾ ਜਾਂਦਾ, ਡੇਰੇ ਵਿੱਚ ਜਿਸ ਢੰਗ ਦੇ ਨਾਲ ਉਹ ਵਿਚਰਦਾ ਜਿਵੇਂ ਸਿਆਸੀ ਲੀਡਰ ਆ ਕੇ ਪਧਾੜੀਆਂ ਭਰਦੇ ਆ ਉਸ ਤੋਂ ਵੀ ਹੈਰਾਨੀ ਗੱਲ ਹੈ। ਹੁਣ ਜਦੋਂ ਸਿਆਸੀ ਲੀਡਰ ਡੇਰੇ 'ਚ ਆ ਕੇ ਪਧਾੜੀਆਂ ਭਰਦੇ ਆ ਤੇ ਫਿਰ ਇਹ ਤੋਂ ਸਾਫ਼ ਹੈ ਕਿ ਉਹਦੀ ਪਰੋਲ ਦੇ ਉੱਪਰ ਮਿਹਰਬਾਨ ਕੌਣ ਹੈ? ਜਿਹੜੇ ਪਧਾੜੀਆਂ ਭਰਦੇ ਨੇ ਉਹੀ ਤੇ ਮਿਹਰਬਾਨ ਹੈ। ਅੱਜ ਉਸ ਗੁਰਮੀਤ ਸਾਧ ਰਾਮ ਰਹੀਮ ਨੂੰ ਇੱਕ ਵੀ ਆਈ ਪੀ ਕਾਫਲਾ ਫਿਰ ਜੇਲ੍ਹ 'ਚ ਛੱਡਿਆ ਆ। ਬਿਲਕੁਲ ਤੁਸੀਂ ਸਹੀ ਕਿਹਾ, ਔਰ ਮੈਂ ਕਈ ਵਾਰ ਪਹਿਲਾਂ ਟਿੱਪਣੀ ਕੀਤੀ ਕਿ ਇਹ ਜੇਲ੍ਹ ਮੈਨੂੰ ਨਹੀਂ ਲੱਗਦਾ, ਮਾਫ਼ ਕਰਨਾ, ਅੰਦਰਲੀ ਤਸਵੀਰ ਮੇਰੇ ਕੋਲ ਕੋਈ ਨਹੀਂ ਹੈ, ਪਰੰਤੂ ਮੇਰਾ ਦਾਅਵਾ ਆ ਕਿ ਅੰਦਰ ਉਹ ਜੇਲ੍ਹ ਜੇਲ੍ਹ ਨਹੀਂ ਹੋਵੇਗੀ, ਉਹਦੇ ਲਈ ਜਿਹੋ ਜਿਹੀਆਂ ਸਹੂਲਤਾਂ ਬਾਹਰ ਹੈ ਉੱਦਾਂ ਦੀਆਂ ਸਹੂਲਤਾਂ ਹੀ ਅੰਦਰ ਹੋਣਗੀਆਂ। ਮੈਂ ਬਹੁਤ ਵਾਰ ਇੱਕ ਟਿੱਪਣੀ ਕਰਦਾ ਹੁੰਦਾ, ਤੰਜ ਕੱਸਦਾ ਹੁੰਦਾ ਕਿ ਭਾਰਤ ਦੇ ਵਿੱਚ ਜਿਹੜਾ ਢਾਂਚਾ ਆ, ਫੌਜੀ ਸਾਲ 'ਚ ਉਨੀ ਵਾਰੀ ਛੁੱਟੀ ਨਹੀਂ ਆਉਂਦਾ ਜਿੰਨੀ ਵਾਰੀ ਇਹ ਸਾਧ ਜਿਹੜਾ ਜੇਲ੍ਹ ਤੋਂ ਬਾਹਰ ਆ ਜਾਂਦਾ ਗੁਰਮੀਤ ਰਾਮ ਰਹੀਮ। ਤੇ ਦੂਜੇ ਪਾਸੇ ਭਾਰਤ ਦੇ ਕੁੱਲ ਜੋੜ ਲਵਾਂ ਤੇ ਸੈਂਕੜੇ ਹਜ਼ਾਰਾਂ ਲੋਕ ਅਜਿਹੇ ਹੋਣਗੇ ਜਿਹੜੇ ਦੇ ਉੱਪਰ ਏਦਾਂ ਦੇ ਐਕਟ, ਏਦਾਂ ਦੇ ਕਾਨੂੰਨ ਲਾ ਕੇ ਜੇਲ੍ਹਾਂ 'ਚ ਬੰਦ ਕੀਤੇ ਆ, ਜ਼ਮਾਨਤ ਹੀ ਨਹੀਂ ਹੁੰਦੀ, ਜੋ ਮਰਜ਼ੀ ਉਹ ਨੱਕ ਰਗੜੀ ਜਾਵੇ। ਏਦਾਂ ਦੇ ਲੋਕ ਵੀ ਵੇਖੇ ਆ ਜਿਹਨਾਂ ਨੂੰ ਇੱਕ ਵੱਡੇ ਜ਼ਿਲ੍ਹੇ ਤੋਂ ਵੱਡੇ ਖੇਤਰ ਹੁੰਦਾ, ਜਿਹਨੂੰ ਅਸੀਂ ਮੈਂਬਰ ਪਾਰਲੀਮੈਂਟ ਖੇਤਰ ਕਹਿੰਦੇ, ਲੋਕ ਸਭਾ ਖੇਤਰ ਕਹਿੰਦੇ, ਜ਼ਿਲ੍ਹੇ ਤੋਂ ਵੱਡਾ ਖੇਤਰ ਹੈ ਉਹ, ਉਹ ਖੇਤਰ ਦੇ ਲੱਖਾਂ ਲੋਕ ਵੋਟਾਂ ਪਾ ਕੇ ਮੈਂਬਰ ਪਾਰਲੀਮੈਂਟ ਚੁਣ ਲੈਂਦੇ ਆ, ਉਹਦੀ ਜ਼ਮਾਨਤ ਨਹੀਂ ਹੁੰਦੀ, ਕਹਿੰਦੇ ਰਹਿ ਅੰਦਰ ਹੀ, ਚਾਹੇ ਤੇਰੇ ਦੇ ਉੱਤੇ NSA ਖਤਮ ਹੋ ਗਿਆ ਪਰੰਤੂ ਤੈਨੂੰ ਪੰਜਾਬ ਦੀ ਵਿੱਚ ਨਹੀਂ ਬਣਨ ਦੇਣਾ। ਅਸੀਂ ਏਦਾਂ ਦੇ ਕੇਸ ਦੇਖੇ ਹੈਗੇ, ਅਸੀਂ ਏਦਾਂ ਦੇ ਕੇਸ ਵੇਖੇ ਆ, ਵੇਖ ਰਹੇ ਹਾਂ, ਸਜ਼ਾਵਾਂ ਪੂਰੀਆਂ ਹੋ ਗਈਆਂ, ਜੇਲ੍ਹਾਂ 'ਚ ਡੱਕੇ ਆ। ਮੈਂ ਤਾਜ਼ਾ ਤਰੀਨ ਗੱਲ ਕੀਤੀ ਸੀ ਬੇਅੰਤ ਸਿੰਘ ਕਤਲ ਮਾਮਲੇ ਦੇ ਵਿੱਚ ਹਲਵਾਰੇ ਹੁਣਾਂ ਦੀ, ਹਲਵਾਰੇ ਨੇ ਪਹਿਲੀ ਵਾਰ 28 ਸਾਲਾਂ ਦੇ ਵਿੱਚ ਪਰੋਲ ਲਈ ਅਰਜੀ ਦਿੱਤੀ ਕਿ ਭਾਈ ਮੈਨੂੰ ਛੁੱਟੀ ਦੇ ਦਿਓ, ਮੇਰੀ ਮਾਤਾ ਢਿੱਲੀ ਮੱਠੀ ਹੈ। ਪ੍ਰਭ ਸੰਧੂ ਜੀ ਛੁੱਟੀ ਤੇ ਕੀ ਦੇਣੀ ਸੀ, ਦਿੱਲੀ ਵਾਲੇ ਚੰਡੀਗੜ੍ਹ ਨੂੰ ਅਰਜੀ ਤੋਰ ਦਿੰਦੇ ਆ, ਚੰਡੀਗੜ੍ਹ ਵਾਲੇ ਦਿੱਲੀ ਨੂੰ ਤੋਰ ਦਿੰਦੇ ਆ, ਦਿੱਲੀ ਵਾਲੇ ਕਹਿੰਦੇ ਚੰਡੀਗੜ੍ਹ ਨੇ ਦੇਣੀ ਛੁੱਟੀ, ਚੰਡੀਗੜ੍ਹ ਵਾਲੇ ਕਹਿੰਦੇ ਤੁਹਾਡੇ ਤੋਂ ਜੇਲ੍ਹ 'ਚ ਬੰਦ ਹੈ ਤੁਸੀਂ ਦਿਓ। ਮਸਲਾ ਅਦਾਲਤ ਵਿੱਚ ਗਿਆ, ਤਰੀਕਾਂ ਤੇ ਤਰੀਕਾਂ ਹੀ ਪਈ ਜਾਂਦੀਆਂ ਨੇ, ਇਹ ਹਾਲਾਤ ਹੈ, ਤਰੀਕਾਂ ਤੇ ਤਰੀਕਾਂ ਹੀ ਪਈ ਜਾਂਦੀਆਂ। ਪਾਪ ਦੀ ਛੁੱਟੀ ਕੌਣ ਦੇਵੇਗਾ, ਫੈਸਲਾ ਹੀ ਨਹੀਂ, ਛੁੱਟੀ ਤੇ ਦੇਣੀ ਬਹੁਤ ਦੂਰ ਦੀ ਗੱਲ ਹੈ, ਛੁੱਟੀ ਦੇਵੇਗਾ ਕੌਣ, ਇਹ ਨਹੀਂ ਲੱਭ ਰਿਹਾ। ਤੇ ਸਾਧ ਰਾਮ ਰਹੀਮ ਨੂੰ ਛੁੱਟੀ ਵੀ ਮਿਲ ਜਾਂਦੀ ਹੈ ਤੇ ਸਾਧ ਰਾਮ ਰਹੀਮ ਨੂੰ VIP ਸਾਰਾ ਕੁਛ ਹੈ। ਤੋ ਇਹ ਪ੍ਰਭ ਸੰਧੂ ਜੀ ਇਸ਼ਾਰਾ ਬੜਾ ਹੀ ਡੂੰਘਾ ਹੈ ਤੇ ਬੜਾ ਸੰਕਟਮਈ ਇਸ਼ਾਰਾ ਹੈ ਕਿ ਗੱਲ ਕਿਹੜੇ ਪਾਸੇ ਨੂੰ ਜਾ ਰਹੀ ਹੈ। ਤੇ ਮੈਂ ਆਪਣੇ ਨਿੱਜੀ ਤਜਰਬੇ 'ਚੋਂ ਇੱਕ ਟਿੱਪਣੀ ਕਰ ਦੇਵਾਂ ਕਿ ਮੈਨੂੰ ਇੰਝ ਲੱਗਦਾ ਕਿ ਆਉਣ ਵਾਲੇ ਕੁਝ ਸਾਲਾਂ 'ਚ ਇਹ ਖਬਰ ਤੁਹਾਡੇ ਸਾਡੇ ਕੰਨਾਂ 'ਚ ਪੈਣੀ ਹੈ, ਮੇਰੇ ਵਰਗੇ ਪੱਤਰਕਾਰ ਨੇ ਕਿਸੇ ਨਾ ਕਿਸੇ ਨੇ ਸੁਣਾਉਣੀ ਆ ਕਿ ਸਾਧ ਰਾਮ ਰਹੀਮ ਦੇ ਜੇਲ੍ਹ ਅੰਦਰਲੇ ਆਚਰਣ ਨੂੰ ਵੇਖਦੇ ਹੋਏ, ਵਿਵਹਾਰ ਨੂੰ ਵੇਖਦੇ ਹੋਏ, ਲੋਕਾਂ ਪ੍ਰਤੀ ਉਸਦੇ ਕੀਤੇ ਕਾਰਜਾਂ ਨੂੰ ਵੇਖਦੇ ਹੋਏ, ਜਿਹੜਾ ਸਾਧ ਰਾਮ ਰਹੀਮ ਦੀ ਇੰਨੀ ਸਜ਼ਾ ਮਾਫ਼ ਕੀਤੀ ਗਈ ਤੇ ਉਸਨੂੰ 26 ਜਨਵਰੀ ਨੂੰ ਰਿਹਾ ਕੀਤਾ ਜਾਵੇਗਾ। ਤੁਸੀਂ ਵੇਖ ਲਿਓ ਆਉਣ ਵਾਲੇ 2-4 ਸਾਲਾਂ 'ਚ ਇਹ ਖਬਰ ਕੰਨਾਂ 'ਚ ਪੈ ਜਾਣੀ ਹੈ।
0: ਇਹ ਆਪਣੇ ਸਿਸਟਮ ਦੀ ਤਰਾਸਦੀ ਆ, ਇਹੀ ਗੱਲ ਅਸੀਂ ਪਹਿਲਾਂ ਕਰ ਰਹੇ ਸੀਗੇ। ਸੋ ਇੱਥੇ ਨਹੀਂ ਅਸੀਂ ਬੋਲਣਾ, ਅਸੀਂ ਇਥਨੋਲ 'ਤੇ ਗੱਲ ਕਰ ਲਾਂਗੇ, ਅਸੀਂ ਅਮੈਰੀਕਾ ਦੀਆਂ ਘਟਨਾਵਾਂ ਦੀ ਗੱਲ ਕਰਾਂਗੇ, ਪਰ ਆਪਣੇ ਦੇਸ਼ ਦੇ ਵਿੱਚ ਜੋ ਹੋ ਰਿਹਾ ਉਸ 'ਤੇ ਸਾਡੀਆਂ ਅੱਖਾਂ ਬੰਨ੍ਹਦੇ ਆ ਔਰ ਜੀਭ ਦੇ ਉੱਪਰ ਤਾਲੇ ਲੱਗੇ ਆ। ਸੋ 905-673-3337 ਕਿਸੇ ਨਾਲ ਹੋ ਰਹੇ ਧੱਕੇ, ਕਿਸੇ ਨਾਲ ਹੋ ਰਿਹਾ ਵਿਤਕਰਾ, ਉਹ ਸਾਨੂੰ ਵਿਖਦਾ ਹੀ ਨਹੀਂ, ਉਸ 'ਤੇ ਅਸੀਂ ਗੱਲ ਨਹੀਂ ਕਰਨੀ। ਅਤੇ ਜੇ ਕੋਈ ਵਿਤਕਰੇ ਵਾਲਾ ਅੱਗੋਂ ਕਹੂਗਾ ਕਿ ਭਾਈ ਮੇਰੇ ਨਾਲ ਵਿਤਕਰਾ ਹੋ ਰਿਹਾ, ਫਿਰ ਕਹੂੰਗਾ ਤੂੰ ਸਾਡਾ ਹੈ ਹੀ ਨਹੀਂ, ਤੂੰ ਦੇਸ਼ ਧਰੋਹੀ ਆ, ਤੂੰ ਸਾਡਾ ਨਹੀਂ। ਸੋ 905-673-3337 9053333 ਆਲ ਵੇ ਰੂਫਰਸ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ, ਤੁਹਾਡੀਆਂ ਘਰ ਦੀਆਂ ਛੱਤਾਂ ਖਰਾਬ ਹੋ ਗਈਆਂ, ਛੱਤਾਂ ਚੋਰੀਆਂ ਆ, ਜਾਂ ਤੁਸੀਂ ਨਵੀਂ ਛੱਤ ਲਵਾਉਣੀ ਆ, ਅਤੇ ਹੁਣ ਸਮਾਂ ਆ ਭਾਈ ਧੁੱਪਾਂ ਲੱਗਣ ਲੱਗ ਗਈਆਂ, ਮੌਸਮ ਵਧੀਆ ਹੋ ਗਿਆ, ਸੋ ਤੁਸੀਂ ਆਪਣੇ ਘਰ ਦੀ, ਤੁਸੀਂ ਆਪਣੀ ਬੇਸਮੈਂਟ ਮਾਫ਼ ਕਰਨਾ, ਤੁਸੀਂ ਆਪਣੇ ਕਮਰਸ਼ੀਅਲ ਯੂਨਿਟ ਦੀ ਛੱਤ ਚੇਂਜ ਕਰਵਾਉਣੀ ਆ, ਚਾਹੇ ਸ਼ਿੰਗਲ ਰੂਫ ਆ ਚਾਹੇ ਫਲੈਟ ਰੂਫ ਆ, ਅਤੇ ਤੁਸੀਂ ਫਿਰ ਕਾਲ ਕਰ ਲਿਓ ਆਲ ਵੇ ਰੂਫਰਸ ਵਾਲਿਆਂ ਨੂੰ, 15 ਸਾਲਾਂ ਦਾ ਤਜ਼ਰਬਾ ਆ, ਵਰਕ ਕਰਦੇ ਆ ਇਹ ਨੇੜੇ ਤੇੜੇ ਜੀ ਟੀ ਏ ਦੇ ਸਾਰਾ ਰਾਊਂਡਡ, ਕਿਚਨਰ, ਕੈਂਬਰਿਜ, ਲੰਡਨ, ਗਲਫ, ਹਮਿਲਟਨ, ਬੈਰੀ, ਜੋਰਜ ਟਾਊਨ, ਤੁਸੀਂ ਕਾਲ ਕਰ ਲਿਓ, ਪੰਜਾਬੀ ਲਹਿਰਾਂ ਦਾ ਰੈਫਰੈਂਸ ਦਿਓ, ਵਧੀਆ ਜੀ ਕੋਟੇਸ਼ਨ ਬਣਾ ਕੇ ਤੁਹਾਨੂੰ ਦੇਣਗੇ, 647-543-6475-0945-0943, ਆਲ ਵੇ ਰੂਫਰ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ। ਆਮ ਆਦਮੀ ਪਾਰਟੀ ਦੀ ਗੱਲਬਾਤ ਕਰੀਏ ਅਤੇ ਪੰਜਾਬ ਵੱਲ ਆਈਏ, ਇਹਨਾਂ ਨੇ ਆਪਣੇ ਵਿਧਾਇਕ ਅੰਮ੍ਰਿਤਸਰ ਸੱਦ ਲਿਆ ਜੀ, ਔਰ ਨਾਲ ਦੀ ਨਾਲ ਇਹਦੇ ਨਾਲ ਇੱਕ ਹੋਰ ਗੱਲ ਮੈਂ ਛੋਟੀ ਜਿਹੀ ਐਡ ਕਰੂੰਗਾ, ਪਿੱਛੇ ਹੁਣ ਚਰਚਾ ਤਾਂ ਚੱਲ ਹੀ ਰਹੀ ਆ, ਮੈਂ ਕੱਲ੍ਹ ਇੱਕ ਇੰਗਲਿਸ਼ ਰਿਪੋਰਟਰ ਦੀ ਵੇਖ ਰਿਹਾ ਸੀ, ਕਿਸੇ ਨੇ ਉਹਨਾਂ ਤੋਂ ਰਾਏ ਲਈ, ਜੇ ਪਿਛਲੇ ਦਿਨੀ ਜਿਹੜਾ ਮਾਸਕ ਭਗਵੰਤ ਮਾਨ ਸਾਹਿਬ ਕਹਿ ਰਿਹਾ ਕਿ ਪਹਿਲਾਂ ਕਹਿੰਦੇ ਸੀ ਜੀ ਨਹੀਂ ਉਹ ਮੈਂ ਨਹੀਂ ਆ, ਕੋਈ ਹੋਰ ਇਨਸਾਨ ਆ, ਫਿਰ ਕਹਿੰਦੇ ਜੀ ਇਹ AI ਨਾਲ ਬਣਾਈ ਗਈ ਵੀਡੀਓ ਆ, ਹੁਣ ਇੱਕ ਨਵੀਂ ਚੀਜ਼ ਆ ਗਈ ਆ ਕਿ ਆ ਮਾਸਕ ਪਾਇਆ ਗਿਆ ਆ, ਔਰ ਉਸ ਮਾਸਕ 'ਤੇ ਜੇ ਤੁਹਾਡੇ ਕੋਲ ਕੋਈ ਉਸ ਬਾਰੇ ਕੋਈ ਨਿਊਜ਼ ਹੋਵੇ, ਉਹ ਕਹਿੰਦੇ ਕਿ ਉਹ ਮਾਸਕ ਹੀ, ਉਹ ਵੀਡੀਓ ਹੀ ਗਲਤ ਆ, ਕਿਉਂਕਿ ਉਹ ਜਿਹੜਾ ਮਾਸਕ ਵਿਖਾਇਆ ਗਿਆ ਉਹਦੀਆਂ ਅੱਖਾਂ ਵਿਖਾਈਆਂ ਗਈਆਂ, ਐਕਚੁਅਲ ਦੇ ਵਿੱਚ ਜਿਹੜੇ ਸਿਲੀਕੋਨ ਦੇ ਮਾਸਕ ਹੁੰਦੇ ਉਹਦੀਆਂ ਅੱਖਾਂ ਨਹੀਂ ਹੁੰਦੀਆਂ, ਸੋ ਉਹ ਬੇਸਿਕਲੀ ਕਹਿੰਦੇ ਉਹ ਵੀਡੀਓ ਵੀ AI ਜਨਰੇਟਡ ਆ। ਤੁਹਾਡੇ ਬਾਰੇ ਇਸ ਤਰ੍ਹਾਂ ਦੀ ਕੋਈ ਗੱਲ ਪਹੁੰਚੀ, ਤੁਹਾਡੇ 'ਤੇ ਕੋਈ ਖਬਰ ਹੈ ਜੀ?
2: ਸਿੱਧੂ ਜੀ ਗੱਲ ਆ, ਇੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ, ਫਿਰ ਵਿਧਾਇਕਾਂ ਦੀ ਗੱਲ ਵੀ ਕਰਾਂਗੇ ਜਿਹੜੇ ਅੰਮ੍ਰਿਤਸਰ ਜਾ ਰਹੇ ਨੇ, ਸਾਰਿਆਂ ਨੇ ਕੱਲ੍ਹ ਅੰਮ੍ਰਿਤਸਰ ਇਕੱਠੇ ਹੋਣਾ ਜਿਹੜੇ ਆਮ ਆਦਮੀ ਪਾਰਟੀ ਦੇ ਆ, ਫਿਰ ਮੈਂ SGPC ਦੀ ਗੱਲ ਵੀ ਕਰਾਂਗਾ ਜਿਨ੍ਹਾਂ ਨੇ 5 ਜੁਲਾਈ ਨੂੰ ਇੱਕ ਇਕੱਠ ਸੱਦ ਲਿਆ। ਪ੍ਰਭ ਸੰਧੂ ਜੀ, ਦਿੱਕਤ ਇੱਥੇ ਹੈ ਹੀ ਨਹੀਂ ਆ ਕਿ ਉਹ ਵੀਡੀਓ ਕਿੰਨੀ ਸੱਚੀ, ਕੌਣ ਉਹਨੂੰ ਸੱਚੀ ਕਹਿੰਦਾ, ਕੌਣ ਝੂਠੀ ਕਹਿੰਦਾ, ਕਿੰਨੀ AI ਜਨਰੇਟਡ ਹੈ, ਕੀ ਹੈ। ਦੇਖੋ ਗੱਲ ਇਹ ਆ, ਇੱਥੇ ਨਾ ਛੋਟੀ ਜਿਹੀ ਘਟਨਾ ਹੋ ਜਾਏ ਤੇ ਸਰਕਾਰਾਂ ਮਿੰਟਾਂ ਸਕਿੰਟਾਂ ਦੇ ਵਿੱਚ ਜਾਂਚ ਦੇ ਹੁਕਮ ਦੇ ਦਿੰਦੀ ਹੈ, ਇੱਕ ਸਿੱਟ ਬਣਾਈ ਜਾਂਦੀ ਹੈ, ਜਾਂਚ ਟੀਮ ਗਠਿਤ ਕੀਤੀ ਜਾਂਦੀ ਹੈ, ਕਦੇ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਜਾਂਦੇ, ਕਦੇ ਕੁਛ। ਹੁਣ ਇਹ ਜਿਹੜੀ ਘਟਨਾ ਹੈ, ਹਾਲਾਂਕਿ ਸ਼ਰਾਬ ਪੀਣੀ ਕੋਈ ਪੀ ਕੇ ਕਿੰਨੀ ਖੜਮਸਤੀ ਕਰਦਾ ਹੈ, ਇਹ ਕੋਈ ਬਹੁਤ ਵੱਡਾ ਮੁੱਦਾ ਮੈਂ ਸਮਝਦਾ ਹੈ ਨਹੀਂ, ਕਿਉਂਕਿ ਬਹੁਤ ਸਾਰੇ ਲੋਕ ਹੈ ਕਿ ਇਹਨੂੰ ਕਿਹਨੂੰ ਚੰਗਾ ਮਾੜਾ ਆਖਾਂਗੇ, ਪਰੰਤੂ ਜਿਹੜੀ ਚੀਜ਼ ਨਾਲ ਜੁੜ ਗਈ, ਜਿਹੜੀ ਤਸਵੀਰਾਂ 'ਚ ਅਸੀਂ ਤੁਸੀਂ ਵੇਖੀ ਹੈ, ਜਿੱਥੇ ਮੈਂ ਨਹੀਂ ਕਹਿੰਦਾ ਕਿ ਉਹ 100% ਸੱਚੀ ਹੈ ਜਾਂ ਝੂਠੀ ਹੈ, ਮੈਂ ਨਹੀਂ ਟਿੱਪਣੀ ਕਰਦਾ ਭਗਵੰਤ ਮਾਨ ਵਾਲੀ ਉਹ ਵੀਡੀਓ, ਪਰੰਤੂ ਗੱਲ ਤੇ ਬੜੀ ਸਿੱਧੀ ਹੈ। ਪ੍ਰਭ ਸੰਧੂ ਜੀ, ਕਿੱਡਾ ਔਖਾ ਕੰਮ ਹੈ ਅੱਜ ਦੇ ਸਰ
0: ਜੀ,
2: ਇੱਕ ਪਾਸੇ ਦੁਨੀਆ ਦੀ ਸਰਵਉੱਚ ਥਾਂ ਆ ਜਿਹਨੂੰ ਆਪਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਆਖਦੇ ਹਾਂ, ਇੱਕ ਪਾਸੇ ਸਰਕਾਰ ਹੈ ਜਿਹੜੀ ਆਪਣੇ ਆਪ ਸੰਵਿਧਾਨਿਕ ਤੌਰ ਤੇ ਬਹੁਤ ਵੱਡੀ ਸ਼ਕਤੀ ਹੁੰਦੀ ਹੈ, ਦੋਵੇਂ ਧਿਰਾਂ ਦੋ ਦੋ ਨੁਮਾਇੰਦੇ ਤੈਅ ਕਰਕੇ ਕੋਈ ਠੋਸ ਹੱਲ ਕੱਢ ਲੈਣ, ਕਿੱਡੀ ਕੁ ਗੱਲ ਹੈ। ਵੀਡੀਓ ਦੀ ਪਰਖ ਹੀ ਕਰਾਉਣੀ ਹੈ, ਜਿਹੜੀ ਅਕਾਲ ਤਖ਼ਤ ਸਾਹਿਬ ਤੋਂ ਵੀਡੀਓ ਉਹ ਵੀ ਸਾਹਮਣੇ ਲੈ, ਉਹਦਾ ਕਲਿੱਪ ਜਿਹੜੀ ਕਿਸੇ ਪੱਤਰਕਾਰ ਤੋਂ ਉਹ ਵੀ ਲੈ ਆਉਣ, ਜਿਹੜੀ ਜਗਬਨ ਸਮਰਾ ਕਹਿੰਦਾ ਉਹਨੂੰ ਵੀ ਟੈਲੀਫੋਨ ਦੀ ਘੰਟੀ ਖੜਕਾ ਕੇ ਭਾਈ ਤੂੰ ਵੀ ਸੱਪ ਕੱਢ ਲਾ, ਜਿਹੜਾ ਹੋਰ ਕੱਢਣਾ ਭੇਜ ਦੇ ਦੋ ਕਾਪੀਆਂ, ਕਿੱਡੀ ਕੁ ਗੱਲ ਹੈ। ਜਿਹੜੀ ਭਗਵੰਤ ਮਾਨ ਕਹੀ ਜਾਂਦਾ ਵੇਖ ਲਓ ਮਾਸਕ ਹੈ ਧੌਣ ਤੇ ਉੱਭਰਿਆ ਫਲਾਨੀ ਚੀਜ਼ ਹੈ ਉਹ ਤੋਂ ਵੀ ਲੈ ਲਓ, ਤੇ ਕਿੱਡੀ ਕੁ ਗੱਲ ਹੈ। ਜੇ ਪੰਜਾਬ ਦੀ ਸਰਕਾਰ ਰਾਤੋ ਰਾਤ ਗੁਰੂ ਗ੍ਰਾਮ ਦੀ ਇੱਕ ਲੈਬੋਰਟਰੀ ਤੋਂ ਜਾਂਚ ਕਰਾ ਕੇ ਲਿਆ ਸਕਦੀ, ਮੈਂ ਰਾਤੋ ਰਾਤ ਨਹੀਂ ਕਹਿੰਦਾ 2-4-5 ਦਿਨ ਲਾ ਲੈਣਾ ਹਫ਼ਤਾ, ਤੇ ਉੱਥੇ ਜਾਂਚ ਕਰਾ ਕੇ ਨਿਬੇੜਾ ਕਰ ਦੇਣ। ਦੇਖੋ ਗੱਲ ਅੱਜ ਦੇ ਸਮੇਂ ਪ੍ਰਭ ਸੰਧੂ ਸਾਹਿਬ ਬੜੀ ਖਤਰਨਾਕ ਸਟੇਜ ਤੇ ਹੈ
0: ਜੀ,
2: ਅੱਜ ਦੇ ਸਮੇਂ ਕੇਵਲ ਤੇ ਕੇਵਲ ਅੜੀਅਲ ਪੁਣਾ ਆ, ਹੋਰ ਇਸ ਤੋਂ ਵੱਧ ਕੁਛ ਨਹੀਂ ਹੈ। ਮੈਂ ਕਹਿੰਦਾ ਹੋ ਸਕਦਾ ਭਗਵੰਤ ਮਾਨ 100% ਸੱਚਾ ਹੋਵੇ, ਪਰੰਤੂ ਸੱਚਾ ਗੱਲਾਂ ਨਾਲ ਨਾ ਹੋਵੇ ਨਾ, ਗੱਲਾਂ ਦਾ ਕੜਾਹ ਬਣਾ ਕੇ ਸੱਚਾ ਤੇ ਸਾਰੇ ਹੋ ਜਾਂਦੇ ਆ, ਉਹ 'ਚ ਤੇ ਕੋਈ ਵੀ ਨਹੀਂ ਝੂਠਾ, ਜਿਹਨੂੰ ਮਰਜ਼ੀ ਲੈ ਉਹ। ਸੁਖਬੀਰ ਸਿੰਘ ਬਾਦਲ ਅੱਜ ਤੱਕ ਮੰਨਿਆ ਕਿ ਗੋਲੀ ਦਾ, ਅਕਾਲ ਤਖ਼ਤ ਸਾਹਿਬ ਮੰਨ ਕੇ ਨਹੀਂ ਉਹ ਮੰਨਦਾ ਕਿ ਗੋਲੀ ਦੇ ਮਸਲਾ ਕੀ ਸੀ, ਜਿਹੜੀ ਗੋਲੀ ਉੱਥੇ ਚਲੀ ਜਾਂ ਬੇਅਦਬੀ ਨਾਲ ਸੰਬੰਧਿਤ ਹੋਰ ਚੀਜ਼ਾਂ, ਉਹ ਤੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਖੜ ਕੇ ਮੰਨ ਕੇ ਮੁੱਕਰ ਗਿਆ। ਅਸੀਂ ਕਰ ਕੁਛ ਨਹੀਂ ਸਕਦੇ, ਪਰੰਤੂ ਜੇ ਵਾਕਈ ਕਰਨਾ ਚਾਹੁੰਦੀ ਹੈ ਪੰਜਾਬ ਦੀ ਸਰਕਾਰ ਜਾਂ ਭਗਵੰਤ ਮਾਨ, ਤੇ ਮੈਨੂੰ ਲੱਗਦਾ ਦੋ ਲਾਈਨ ਦੀ ਤੇ ਗੱਲ ਹੈ ਕਿ ਭਾਈ ਆ ਵੀਡੀਓ ਨੇ ਇਕੱਠੇ ਕਰ ਲਓ, 4 ਵਿਅਕਤੀਆਂ ਦੀ ਜ਼ਿੰਮੇਵਾਰੀ ਦੇ ਦਿਓ, ਜਿਹੜੀ ਅਧਿਕਾਰਤ ਤੌਰ ਤੇ ਕੋਈ ਲੈਬੋਰਟਰੀ ਉਹ ਤੋਂ ਜਾਂਚ ਕਰਾ ਲਓ, ਜੇ ਉਹ ਕਹਿੰਦੀ ਠੀਕ ਹੈ ਤੇ ਠੀਕ ਕਹਿ ਦਿਓ, ਜੇ ਗਲਤ ਹੈ ਤੇ ਗਲਤ ਕਹਿ ਦਿਓ। ਕਿਹੜਾ ਭਗਵੰਤ ਮਾਨ ਦਾ ਕੋਈ ਕਹਿ ਦਈਏ ਕਿ ਅਸੀਂ ਨਿੱਜੀ ਤੌਰ ਤੇ ਕਿਸੇ ਵਿਅਕਤੀ ਨਾਲ ਜਾਂ ਕਿਸੇ ਧਰਮ ਦੇ ਨਾਲ ਰੌਲਾ ਹੈ, ਰੌਲਾ ਤੇ ਵੀਡੀਓ ਦਾ ਆ। ਸੋ ਅੱਜ ਦੇ ਸਮੇਂ ਵੀਡੀਓ ਦਾ ਰੌਲਾ ਤੇ ਰਿਹਾ ਹੀ ਨਹੀਂ ਪ੍ਰਭ ਸੰਧੂ ਜੀ, ਅੱਜ ਤੇ ਰੌਲਾ ਆਮ ਆਦਮੀ ਪਾਰਟੀ ਵਰਸਸ ਅਕਾਲੀ ਦਲ ਬਣ ਗਿਆ। ਅੱਜ ਦੇ ਸਮੇਂ ਤੇ ਸਿਆਸੀ ਰੌਲਾ ਪੈ ਗਿਆ ਕਿ ਮੈਂ ਅਕਾਲੀ ਦਲ ਹਾਂ, ਮੈਂ ਇਧਰਲੇ ਪਾਸੇ ਖੜਾ, ਮੈਂ ਤੇ ਬਸ ਨੁਕਤਾਚੀਨੀ ਕਰਨੀ ਆ ਭਗਵੰਤ ਮਾਨ ਦੇ ਉੱਪਰ। ਤੇ ਭਗਵੰਤ ਮਾਨ ਵਾਲਿਆਂ ਦਾ ਨੁਕਤਾ ਇਹ ਆ ਕਿ ਮੈਂ ਭਗਵੰਤ ਮਾਨ ਦਾ, ਆਮ ਆਦਮੀ ਪਾਰਟੀ ਆ, ਸਾਡੀ ਸਰਕਾਰ ਮੁੜ ਤੋਂ ਬਣ ਜਾਣੀ ਹੈ, ਅਸੀਂ ਕੀ ਸਮਝਦੇ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ। ਇਹ ਚੀਜ਼ ਖਤਰਨਾਕ ਹੈ, ਇਹ ਚੀਜ਼ ਗਲਤ ਹੈ, ਇਹ ਰਵਾਇਤ ਗਲਤ ਹੈ। ਲੜਾਈ ਹੋਵੇ ਤੁਹਾਡੇ ਵਿਚਾਰਾਂ ਦੀ ਹੋਵੇ, ਕਹਿੰਦੇ ਹੁੰਦੇ ਨਾ ਵਿਚਾਰਾਂ ਨੂੰ ਭਿੜਨ ਦਿਓ ਤੇ ਚੰਗੇ ਫੁੱਲ ਖਿੜਨ ਦਿਓ, ਵਿਚਾਰਾਂ ਨੂੰ ਨਹੀਂ ਭਿੜਦੇ, ਇੱਥੇ ਸਿਆਸਤ ਦਾ ਭੇੜ ਹੋ ਗਿਆ। ਸੋ ਇਸ ਕਰਕੇ ਜਿਹੜਾ ਤੁਸੀਂ ਨੁਕਤਾ ਲੈ ਕੇ ਆਏ ਹੋ ਨਾ ਕਿ ਕੁਝ ਲੋਕ ਕਹਿੰਦੇ ਕਿ ਇਹ ਵੀ AI ਜਨਰੇਟਡ ਹੈ, ਪ੍ਰਭ ਸੰਧੂ ਜੀ ਮੈਨੂੰ ਤੇ ਵਿਅਕਤੀ AI ਜਨਰੇਟਰ ਲੱਗਦੇ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲੀ ਜਾਂਦੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਅਸਲ ਵਿੱਚ ਨੁਕਸ ਹੋਰ ਜਗ੍ਹਾ ਆ, ਉਹ ਅਸੀਂ ਡਮਾ ਮੈਂ ਪਹਿਲੇ ਦਿਨ, ਜੇ ਪ੍ਰਭ ਸੰਧੂ ਜੀ ਮੇਰੇ ਬਹੁਤ ਸਾਰੇ ਸਰੋਤੇ ਗਵਾਹ ਹੁਣ ਤੇ ਮੈਂ ਪਹਿਲੇ ਦਿਨ ਹੀ ਗੱਲ ਕਹੀ ਕਿ ਮਸਲਾ ਸਾਨੂੰ ਇਹ ਹੈ ਹੀ ਨਹੀਂ ਕਿ ਹੁਕਮ ਕਿਨ ਜਾਰੀ ਕੀਤੇ, ਕਿਉਂ ਕੀਤੇ, ਕਿਹਦੇ ਕਰਕੇ ਕੀਤੇ। ਅਸੀਂ ਇਹ ਫੈਸਲਾ ਕਰਨਾ ਕਿ ਵੀਡੀਓ ਉਹ ਸੱਚੀ ਕਿ ਝੂਠੀ, ਜੇ ਸੱਚੀ ਹੈ ਤੇ ਭਗਵੰਤ ਮਾਨ ਨੂੰ ਸਾਨੂੰ ਮਾੜਾ ਕਹਿਣਾ ਪੈਣਾ, ਜੇ ਸੱਚੀ ਹੈ ਤੇ ਜੇ ਉਹ ਝੂਠੀ ਹੈ ਤਾਂ ਸਾਨੂੰ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰਨੀ ਪੈਣੀ, ਕਿਉਂਕਿ ਅਕਾਲ ਤਖ਼ਤ ਸਾਹਿਬ ਨੂੰ ਹੀ ਮਾੜਾ ਨਹੀਂ ਕਹਿ ਸਕਦੇ ਕਦੇ ਵੀ, ਸਾਡੀ ਹਿੰਮਤ ਨਹੀਂ ਹੈ, ਉਹਨਾਂ ਨੂੰ ਅਪੀਲ ਕਰਨੀ ਪੈਣੀ ਕਿ ਆਪਣੇ ਫੈਸਲੇ ਨੂੰ ਬ੍ਰੇਕ ਲਾਓ, ਦੁਬਾਰਾ ਇੱਕ ਵਾਰੀ ਇਸ ਫੈਸਲੇ ਦੀ ਸਮੀਖਿਆ ਕਰੋ। ਇੰਨੀ ਗੱਲ ਹੈ, ਅਸੀਂ ਉਹ ਕੋਈ ਵੀ ਨਹੀਂ ਕਹਿਣ ਨੂੰ ਤਿਆਰ। ਸੋ ਇਸ ਕਰਕੇ ਇੱਥੇ ਧਿਰ ਬਣੇ ਪਏ ਆ, ਇਹ ਮਸਲਾ ਹੋਰ ਪਾਸੇ ਚਲਾ ਗਿਆ। ਜਿਹੜੀ ਦੂਜੀ ਚੀਜ਼ ਮੈਂ ਸਰੋਤਿਆਂ ਦੇ ਅੱਜ ਕੰਨਾਂ ਚ ਪਾਉਣੀ ਹੈ, ਕੱਲ ਵਾਲੀ ਤਰੀਕ ਤੇ ਪਰਸੋਂ ਵਾਲੀ ਤਰੀਕ। ਕੱਲ 28 ਤਰੀਕ ਹੈ, ਪਰਸੋਂ 29 ਹੈ। 29 ਬੜੀ ਮਹੱਤਵਪੂਰਨ ਤਰੀਕ ਹੈ ਕਿਉਂਕਿ ਉਦਣ ਅਕਾਲ ਤਖ਼ਤ ਸਾਹਿਬ ਨੇ ਸਿੱਖ ਵਿਧਾਇਕਾਂ ਨੂੰ, ਸਿੱਖ ਮੰਤਰੀਆਂ ਨੂੰ ਤਲਬ ਕੀਤਾ ਹੈ, ਤੇ ਜਿਹੜੇ ਦੂਸਰੇ ਨੇ ਪਾਪਕੀ ਰੋਡੇ ਪੋਡੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਲਿਖਤੀ ਪੱਖ ਭੇਜ ਸਕਦੇ ਹੋ। ਹੁਣ ਜਿਹੜਾ ਮੈਨੂੰ ਪਤਾ ਲੱਗਾ ਕਿ ਉਹ ਚਿੱਠੀ ਭਗਵੰਤ ਮਾਨ ਨੂੰ ਅਜੇ ਕੋਈ ਚਿੱਠੀ ਨਹੀਂ ਹੈ, ਬਾਕੀ ਸਾਰਿਆਂ ਨੂੰ ਹੋ ਗਈਆਂ, ਕਿਸੇ ਨੂੰ ਈਮੇਲ ਰਾਹੀਂ, ਕਿਸੇ ਨੂੰ ਵਟਸਐਪ ਰਾਹੀਂ ਚਲੇ ਗਈਆਂ, ਭਗਵੰਤ ਮਾਨ ਨੂੰ ਚਿੱਠੀ ਨਹੀਂ। ਉਹਦਾ ਜਿਹੜੀ ਮੈਨੂੰ ਗੱਲ ਸਮਝ ਆਉਂਦੀ ਕਿ ਉਹ ਤੇ ਕਹਿੰਦੇ ਭਾਈ ਪੰਥ ਚੋਂ ਹੀ ਅਸੀਂ ਇੱਕ ਢੰਗ ਦਾ ਸ਼ੇਖ ਦਿੱਤਾ, ਪੰਥ ਦੋਖੀ ਗੁਰੂ ਦੋਖੀ, ਤੇ ਇਹਨੂੰ ਅਸੀਂ ਕੀ ਕਰਦੇ, ਇਹਨੂੰ ਤਾਂ ਅਸੀਂ ਚਿੱਠੀ ਕੱਢ ਕੇ ਲੈਣਾ ਕਿ ਇਹਨੂੰ ਤਾਂ ਅਸੀਂ ਬਣ ਨਹੀਂ ਦੇਣਾ ਇੱਥੇ, ਜਿੰਨਾ ਚਿਰ ਆਪਣੀ ਗਲਤੀ ਨਹੀਂ ਮੰਨਦਾ। ਹੁਣ 29 ਤਰੀਕ ਨੂੰ ਉਹ ਮੀਟਿੰਗ ਹੈ ਤੇ ਕੱਲ 28 ਤਰੀਕ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਵਿਧਾਇਕ ਅੰਮ੍ਰਿਤਸਰ ਸੱਦੇ ਆ। ਅਰਵਿੰਦ ਕੇਜਰੀਵਾਲ ਵੀ ਉਸ ਕਹਿੰਦੇ ਆ ਕਿ ਉਸ ਬੈਠਕ ਦਾ ਹਿੱਸਾ ਬਣ ਸਕਦੇ ਹੈ। ਅਰਵਿੰਦ ਕੇਜਰੀਵਾਲ 2-3 ਦਿਨ ਦੇ ਦੌਰੇ ਤੇ ਪੰਜਾਬ ਪਹੁੰਚ ਰਹੇ ਆ ਕੱਲ ਤੋਂ। ਜੋ ਸਾਡੇ ਕੋਲ ਜਾਣਕਾਰੀ ਹੈ ਕਿ ਕੱਲ ਸਭ ਤੋਂ ਮਹੱਤਵਪੂਰਨ ਮਸਲਾ ਇਹੀ ਹੈ ਕਿ ਆਪਾਂ ਜਾਣਾ ਕਿ ਨਹੀਂ ਜਾਣਾ, ਜੇ ਜਾਣਾ ਤੇ ਕਿਸ ਰੂਪ ਵਿੱਚ ਜਾਣਾ, ਅਕਾਲ ਤਖ਼ਤ ਸਾਹਿਬ ਜਾ ਕੇ ਕੀ ਪੱਖ ਰੱਖਣਾ, ਕਿਉਂਕਿ ਜਿਹੜਾ ਅਕਾਲ ਤਖ਼ਤ ਸਾਹਿਬ ਨੇ ਤਲਬ ਕੀਤੇ ਆ ਉਹ ਤਲਬ ਕੀਤੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਨੂੰਨ ਜਿਹੜਾ ਹੈਗਾ, ਜਾਗਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਕਾਨੂੰਨ ਸੋਧਾਂ ਕੀਤੀਆਂ ਨੇ ਉਹਦੇ ਬਾਬਤ ਉਹ ਤਲਬ ਕੀਤੇ ਆ। ਉਹਦੇ ਬਾਬਤ ਹੁਣ ਕੀ ਕਹਿਣਾ ਉੱਥੇ ਜਾ ਕੇ, ਕਿਉਂਕਿ ਅਕਾਲ ਤਖ਼ਤ ਸਾਹਿਬ ਤੇ ਹੁਕਮ ਕਰ ਚੁੱਕਾ ਕਿ ਉਹਦੀਆਂ ਕਾਨੂੰਨ ਦੀਆਂ ਆਹ ਮੱਦਾਂ ਗਲਤ ਹੈ, ਉਹਨਾਂ ਮੱਦਾਂ ਵਿੱਚ ਸੁਧਾਰ ਕਰੋ ਤੇ ਕਾਨੂੰਨ ਤੇ ਰੋਕ ਲਾਓ, ਹੁਣ ਉੱਥੇ ਉਹ ਜਾ ਕੇ ਕੀ ਕਹਿਣਾ। ਸੋ ਕੱਲ ਬੜਾ ਹੀ ਅਹਿਮ ਤਰੀਕ ਹੈ, ਜਿਹੜੀ ਮੈਂ 5 ਜੁਲਾਈ ਦਾ ਜ਼ਿਕਰ ਕੀਤਾ ਸੀ, SGPC ਨੇ ਅੱਜ ਆਪਣੀ ਜਿਹਨੂੰ ਆਪਾਂ ਆਖਦੇ ਕਿ ਜਨਰਲ ਅਜਲਾਸ, ਵੱਡੀ ਇਕੱਤਰਤਾ ਕੀਤੀ ਹੈ, ਉਹਦੇ ਵਿੱਚ ਹੋਰ ਵੀ ਚਲੋ ਕਈ ਗੱਲਾਂ ਬਾਤਾਂ ਵਿਚਾਰੀਆਂ। ਜਿਹੜਾ ਮਸਲਾ ਮਹਾਰਾਸ਼ਟਰ ਵਾਲਾ ਹੈ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਲ ਸੰਬੰਧਿਤ, ਜਿਹੜਾ ਉੱਥੇ ਐਕਟ ਵਿੱਚ ਉੱਥੋਂ ਦੀ ਸੂਬਾ ਸਰਕਾਰ ਤਬਦੀਲੀ ਲਿਆਉਣ ਜਾ ਰਹੀ ਹੈ, ਉਹਦੇ ਸੰਬੰਧੀ ਵੀ ਵਿਚਾਰਾਂ ਕੀਤੀਆਂ ਕਿ ਭਾਈ ਸਾਨੂੰ ਤੁਹਾਡੀ ਦਖਲ ਅੰਦਾਜ਼ੀ ਸਵੀਕਾਰਨੀ ਹੈ। ਇਹ ਤਾਂ ਕਹਿੰਦੇ ਕਿ ਮੂਲ ਰੂਪ ਵਿੱਚ ਹੀ ਕਾਇਮ ਰਹਿਣਾ ਚਾਹੀਦਾ, ਜਿਹੜਾ 1956 ਦਾ ਐਕਟ ਹੈ, ਇਹ SGPC ਨੇ ਮੰਗ ਕੀਤੀ ਕਿ ਉਹ ਮੂਲ ਰੂਪ ਵਿੱਚ ਉਹੀ ਕਾਇਮ ਰਹੇ। ਦੂਜੇ ਪਾਸਿਓਂ ਅੱਜ ਮਹਾਰਾਸ਼ਟਰ ਤੋਂ ਖਬਰ ਆਈ ਹੈ ਕਿ ਉੱਥੋਂ ਦੀ ਸੂਬਾ ਸਰਕਾਰ ਕਹਿੰਦੀ ਕਿ ਅਸੀਂ ਤੁਸੀਂ ਆਪਣੇ ਸਿੱਖ ਨੁਮਾਇੰਦੇ ਦੇ ਦਿਓ, ਅਸੀਂ ਵਿਚਾਰ ਲੈਂਦੇ ਹਾਂ। ਭਾਰਤੀ ਜਨਤਾ ਪਾਰਟੀ ਕਹਿੰਦੀ ਜੀ ਕਮਾਲ ਕਰ ਦਿੱਤਾ ਦੇਵਿੰਦਰ ਫੜਨਵੀਸ ਨੇ, ਉਹ ਕਹਿੰਦੇ ਅਸੀਂ ਵਿਚਾਰ ਲੈਂਦੇ ਹਾਂ, ਭਾਵ ਕਿ ਵਿਚਾਰਨ ਤੇ ਕਮਾਲ ਹੋ ਗਿਆ। ਹਾਲਾਂਕਿ ਵਿਚਾਰਨਾ ਕੀ ਹੈ ਕੀ ਨਹੀਂ ਉਹ ਬਾਅਦ ਦੀਆਂ ਗੱਲਾਂ, ਤੇ ਇੱਥੇ ਭਾਜਪਾ ਨੇ ਸਵਾਗਤ ਵੀ ਕਰ ਦਿੱਤਾ ਹੈ। SGPC ਕਹਿੰਦੀ ਕਿ ਨਹੀਂ ਆਪਾਂ ਉਸ ਐਕਟ ਵਿੱਚ ਕੋਈ ਤਬਦੀਲੀ ਨਹੀਂ ਕਰਨ ਦੇ ਰਹੀ। ਇੱਕ ਤੇ ਉਹ ਅੱਜ ਮਤਾ ਪਾਇਆ ਗਿਆ, ਦੂਜਾ 5 ਜੁਲਾਈ ਨੂੰ ਇੱਕ ਵੱਡਾ ਇਕੱਠ ਸੱਦਿਆ ਹੈ। ਇਕੱਠ ਦਾ ਜਿਹੜਾ ਕੇਂਦਰ ਬਿੰਦੂ ਇਹੀ ਰਹਿਣਾ ਹੈ, ਜਿਹੜਾ ਭਗਵੰਤ ਮਾਨ ਵਰਸਿਸ ਅਕਾਲ ਤਖ਼ਤ ਸਾਹਿਬ ਤੋਂ ਲਿਆ ਫੈਸਲਾ। ਸੋ 5 ਜੁਲਾਈ ਨੂੰ ਇੱਕ ਵੱਡਾ ਪੰਥਕ ਇਕੱਠ, ਜਿਹੜਾ ਕਿ ਅੰਮ੍ਰਿਤਸਰ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸੱਦਿਆ ਗਿਆ, ਉੱਥੇ ਹੁਣ ਵੇਖਦੇ ਕੀ ਵਿਚਾਰਾਂ ਹੁੰਦੀਆਂ। ਸੋ ਪ੍ਰਭ ਸੰਧੂ ਜੀ ਵਾਹਵਾ ਸਾਰਾ ਭੇਟ ਜਿਹੜਾ ਇਸ ਮਸਲੇ ਤੇ ਪਿਆ ਹੋਇਆ, ਗੱਲ ਕਿਸੇ ਤਨ ਪੱਤਨ ਲੱਗ ਨਹੀਂ ਰਹੀ। ਸੋ ਕੱਲ ਵਾਲੀ ਮੀਟਿੰਗ ਵੀ ਬੜੀ ਅਹਿਮ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਹੈ, ਤੇ ਫਿਰ 5 ਤਰੀਕ ਦਾ ਜਿਹੜਾ ਵੱਡਾ ਇਕੱਠ ਪੰਥਕ ਇਕੱਠ ਸੱਦਿਆ ਉਹ ਵੀ ਬੜਾ ਅਹਿਮ ਹੈ, ਤੇ ਉਧਰੋਂ ਜਿਹੜਾ ਮਹਾਰਾਸ਼ਟਰ ਸਰਕਾਰ ਵੱਲੋਂ ਇੱਕ ਨਵਾਂ ਐਕਟ ਜਾਂ ਸ੍ਰੀ ਹਜ਼ੂਰ ਸਾਹਿਬ ਜਿਹੜਾ 1956 ਦਾ ਐਕਟ ਹੈ ਉਹਦੇ ਵਿੱਚ ਕੀਤੀਆਂ ਤਬਦੀਲੀਆਂ ਦਾ ਮੁੱਦਾ ਵੀ ਇਸ ਵੇਲੇ ਕਾਫੀ ਗਰਮਾਇਆ ਹੋਇਆ।
6: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
0: ਜੀ ਬਿਲਕੁਲ ਸਵਾਗਤ ਕਰ ਫਿਰ ਪੰਜਾਬੀ ਲਹਿਰਾਂ ਦੇ ਵਿੱਚ ਨਾਲ ਦੀ ਨਾਲ ਰਮੇਸ਼ ਜੀ ਅਗਲੀ ਖਬਰ ਵੱਲ ਚੱਲਦੇ ਹਾਂ ਕਿ ਪੰਜਾਬ ਦੇ ਵਿੱਚ ਸ਼ੁਰੂ ਹੋਈ ਜੀ ਰਾਮ ਜੀ ਸਕੀਮ ਇਹ ਕਿਹੜੀ ਸਕੀਮ ਆ ਜੀ ਇਸ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ ਮੈਂ ਵੀ ਖੁਦ ਜਾਣਨਾ ਚਾਹੁੰਦਾ ਕੋਈ ਪੁਰਾਣੀ ਸਕੀਮ ਆ ਜਿਹੜੀ ਦੁਬਾਰਾ ਐਕਟੀਵੇਟ ਕਰ ਦਿੱਤੀ ਗਈ ਹੈ
2: ਪ੍ਰਭ ਸੰਧੂ ਜੀ ਸਕੀਮ ਤੇ ਚਲੋ ਬਹੁਤ ਪੁਰਾਣੀ ਨਹੀਂ ਕੁਝ ਮਹੀਨੇ ਪਹਿਲਾਂ ਹੀ ਭਾਰਤੀ ਸਰਕਾਰ ਇੱਕ ਪੁਰਾਣੀ ਚੱਲਦੀ ਸਕੀਮ ਨੂੰ ਬੰਦ ਕਰਕੇ ਨਵੀਂ ਸਕੀਮ ਇਹ ਹੋਂਦ ਵਿੱਚ ਲੈ ਕੇ ਆਈ ਸੀ ਪਹਿਲੀ ਸਕੀਮ ਬਹੁਤ ਸਾਰੇ ਸਾਡੇ ਲੋਕਾਂ ਦੀ ਜਵਾਨ ਤੇ ਚੜ ਗਈ ਸੀ ਜਿਹਦਾ ਨਾਮ ਸੀ ਮਨਰੇਗਾ ਮਹਾਤਮਾ ਗਾਂਧੀ ਦੇ ਨਾਮ ਦੇ ਨਾਲ ਜੁੜੀ ਸਕੀਮ ਸੀ ਭਾਜਪਾ ਦੀ ਕੇਂਦਰ ਸਰਕਾਰ ਨੇ ਉਸ ਸਕੀਮ ਨੂੰ ਬੰਦ ਕਰ ਦਿੱਤਾ ਉਸ ਸਕੀਮ ਵਿੱਚ ਸੋਧਾਂ ਕਰਕੇ ਨਵੀਂ ਸਕੀਮ ਜਿਹਦਾ ਨਾਮ ਬੀਬੀ ਜੀ ਰਾਮ ਜੀ ਸ਼ੁਰੂ ਕੀਤੀ ਹੁਣ ਪਹਿਲੀ ਸਕੀਮ ਬਾਰੇ ਮੈਂ ਬੜੀ ਵਾਰ ਜ਼ਿਕਰ ਕੀਤਾ ਕਿ ਉਹ ਸਕੀਮ ਸੀ ਕਿ ਭਾਰਤ ਦੇ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਭਾਰਤ ਦੇ ਵਿੱਚ ਪੂਰੇ ਕੇਂਦਰ ਸਰਕਾਰ ਸਰਕਾਰੀ ਕਾਰਜਾਂ ਦੇ ਵਿੱਚ ਜਿੱਥੇ ਮਜ਼ਦੂਰਾਂ ਦੀ ਜ਼ਰੂਰਤ ਹੁੰਦੀ ਹੈ ਉੱਥੇ ਰੁਜ਼ਗਾਰ ਦਿੰਦੀ ਹੈ ਗਰੰਟੀ ਦਾ ਰੁਜ਼ਗਾਰ ਉਹਨੂੰ ਇਹ ਸਕੀਮ ਦੇ ਨਾਲ ਜਾਣਿਆ ਜਾਂਦਾ ਹੈ ਜਿੱਥੇ ਪੈਸੇ ਧੇਲੇ ਦਿੱਤੇ ਜਾਂਦੇ ਆ ਮਜ਼ਦੂਰਾਂ ਨੂੰ 100 ਦਿਨ ਦੀ ਗਰੰਟੀ ਸੀ ਰੁਜ਼ਗਾਰ ਦੀ ਭਾਰਤੀ ਸਰਕਾਰ ਕਹਿੰਦੀ ਪਹਿਲੀ ਸਕੀਮ ਮਾੜੀ ਹੈ ਉਹਨਾਂ ਨੇ ਇਹ ਨਵੀਂ ਸਕੀਮ ਜਿਹਨੂੰ ਤੁਸੀਂ ਜੀ ਰਾਮ ਜੀ ਆਖਦੇ ਹੋ ਸ਼ਾਰਟਕੱਟ ਜੀ ਰਾਮ ਜੀ ਉਹ ਸ਼ੁਰੂ ਕਰ ਦਿੱਤੀ ਕਹਿੰਦੇ ਜੀ 100 ਨਹੀਂ ਅਸੀਂ 125 ਦਿਨ ਦਾ ਰੁਜ਼ਗਾਰ ਦੇਣਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਤੇ ਹੋ ਰਿਹਾ ਕਾਰਨ ਦੋ ਹੈ ਇੱਕ ਕਾਰਨ ਹੈ ਕਿ ਇਹਦੇ ਨਾਮ ਵਿੱਚ ਸ਼ਰਾਰਤ ਹੈ ਦੂਜਾ ਕਾਰਨ ਹੈ ਕਿ ਇਹ ਜਿਹੜੀ ਸਕੀਮ ਹੈ ਇਹਦੇ ਨਾਲ ਕੇਂਦਰ ਨੇ ਆਪਣਾ ਜਿਹੜਾ ਬੋਝ ਸੂਬਿਆਂ ਦੇ ਬਰਾਬਰ ਪਾਉਣਾ ਸ਼ੁਰੂ ਕਰ ਦਿੱਤਾ ਕਹਿੰਦੇ ਜੀ 60% ਅਸੀਂ ਦੇਵਾਂਗੇ 40% ਤੁਸੀਂ ਦਿਓਗੇ ਪਹਿਲਾਂ 100% ਕੇਂਦਰ ਦਿੰਦਾ ਸੀ ਉਹ ਰੌਲੇ ਰੱਪੇ ਦੇ ਵਿੱਚ ਚੱਲਦੇ ਸੂਬਿਆਂ ਨੇ ਇਤਰਾਜ਼ ਕਰ ਦਿੱਤੇ ਪੰਜਾਬ ਦੀ ਸਰਕਾਰ ਨੇ ਇਤਰਾਜ਼ ਕੀਤਾ ਜੀ ਅਸੀਂ ਤਾਂ ਨਹੀਂ ਲਾਗੂ ਕਰ ਸਕਦੇ ਨਹੀਂ ਕਰਨੀ ਅੜ ਗਏ ਪੂਰੀ ਤਰ੍ਹਾਂ ਪਰੰਤੂ ਅੱਜ ਅਚਾਨਕ ਖਬਰ ਆ ਗਈ ਕਿ ਪੰਜਾਬ ਦੀ ਸਰਕਾਰ ਨੇ ਸਹਿਮਤੀ ਦੇ ਦਿੱਤੀ ਹੈ ਔਰ ਪੰਜਾਬ ਦੇ ਵਿੱਚ ਇਹ ਸਕੀਮ ਪ੍ਰਭ ਸੰਧੂ ਜੀ ਆ 3 ਕੁ ਦਿਨ ਬਾਅਦ 1 ਜੁਲਾਈ ਤੋਂ ਲਾਗੂ ਹੋਣ ਜਾ ਰਹੀ ਹੈ ਭਾਵ ਕਿ ਹੁਣ ਪੰਜਾਬ ਦੇ ਵਿੱਚ ਮਨਰੇਗਾ ਤਹਿਤ ਮਜ਼ਦੂਰਾਂ ਨੂੰ ਮਜ਼ਦੂਰੀ ਨਹੀਂ ਮਿਲੇਗੀ ਹੁਣ ਜੀ ਰਾਮ ਜੀ ਸਕੀਮ ਤਹਿਤ ਮਿਲੇਗੀ ਹਾਲਾਂਕਿ ਜਿਹਨੂੰ ਅਸੀਂ ਬੀਬੀ ਜੀ ਰਾਮ ਜੀ ਕਹਿੰਦੇ ਹਾਂ ਜੇ ਇਹਦੀ ਫੁੱਲ ਫਲੈਸ਼ ਆਪਾਂ ਇਹਦਾ ਨਾਮ ਲੈਣਾ ਹੋਵੇ ਵਿਕਸਿਤ ਭਾਰਤ ਗਰੰਟੀ ਫਾਰ ਰੁਜ਼ਗਾਰ ਐਂਡ ਅਜੀਵਿਕਾ ਮਿਸ਼ਨ ਗ੍ਰਾਮੀਣ ਯੋਜਨਾ ਇਸਦਾ ਨਾਮ ਹੈ ਪਰੰਤੂ ਸ਼ਾਰਟਕੱਟ ਇੱਦਾਂ ਦਾ ਨਾਮ ਤਿਆਰ ਕੀਤਾ ਜਿਹੜਾ ਆਪਣੇ ਆਪ 'ਚ ਇੱਕ ਸ਼ਰਾਰਤ ਜਿਹਾ ਇੱਕ ਵਿਸ਼ੇਸ਼ ਧਰਮ ਨੂੰ ਜਿਹੜਾ ਉਹ ਵਿਸ਼ੇਸ਼ ਧਰਮ ਨੂੰ ਲੈ ਕੇ ਇਹ ਨਾਮ ਉਸ ਵੇਲੇ ਘੜਿਆ ਗਿਆ ਸੀ ਸੋ ਇਸ ਕਰਕੇ ਵੀ ਵਿਰੋਧ ਹੋਇਆ ਤੇ ਜਿਹੜਾ ਕੇਂਦਰ ਨੇ 60% ਪਾਉਣਾ ਸੂਬੇ ਨੇ 40% ਉਹ ਵੀ ਹੋਇਆ ਹੋਰ ਵੀ ਇਹਦੇ ਵਿੱਚ ਕੁਛ ਸ਼ਰਤਾਂ ਨੇ ਹਾਜ਼ਰੀ ਕਿਵੇਂ ਲਾਉਣੀ ਹੈ ਕਿਵੇਂ ਇਹਦੇ ਵਿੱਚ ਅਟੈਂਡੈਂਸ ਲੱਗੇਗੀ ਕਿਵੇਂ ਕੰਮ ਲੈਣਾ ਕਿਹਨੂੰ ਦੇਣਾ ਉਹ ਬਹੁਤ ਸਾਰੀਆਂ ਸ਼ਰਤਾਂ ਕਰਕੇ ਵਿਰੋਧ ਹੋਇਆ ਪਰੰਤੂ ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਦੀ ਸਰਕਾਰ ਭਗਵੰਤ ਮਾਨ ਸਰਕਾਰ ਨੇ ਪਹਿਲਾਂ ਡਟ ਕੇ ਵਿਰੋਧ ਕੀਤਾ ਸੀ ਤੇ ਹੁਣ ਚੁੱਪ ਚੁਪੀਤੇ ਸਹਿਮਤੀ ਦੇ ਦਿੱਤੀ ਹੈ ਤੇ 1 ਜੁਲਾਈ ਤੋਂ ਜਿਹੜੀ ਇਹ ਸਕੀਮ ਹੈ ਪ੍ਰਭ ਸੰਧੂ ਜੀ ਪੰਜਾਬ ਵਿੱਚ ਵੀ ਲਾਗੂ ਹੋਣ ਜਾ ਰਹੀ ਹੈ
0: ਜੀ ਬਿਲਕੁਲ ਜੀ ਔਰ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰਨੀ ਗ੍ਰੈਂਡ ਹੋਮ ਫਰਨੀਚਰ ਸੁੱਖ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਜਾਣ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਇੱਕ ਖਬਰ ਕੁਇਕਲੀ ਸਾਂਝ ਪਾ ਲਈਏ ਕਿਉਂਕਿ ਸਾਡੇ ਕੋਲ ਅਜੇ 2 ਮਿੰਟ ਪਏ ਨੇ ਕੇਂਦਰੀ ਮੰਤਰੀ ਮੰਡਲ ਵਿੱਚ ਪੰਜਾਬ ਨੂੰ ਹੁਣ ਹੋਰ ਨਵੇਂ ਮੰਤਰੀ ਮਿਲਣਗੇ ਜੀ
2: ਦੇਖੋ ਪ੍ਰਭ ਸੰਧੂ ਜੀ ਗੱਲ ਇਹ ਹੈ ਕਿ ਪੰਜਾਬ ਦੇ ਕੋਲ ਜੇ ਸਿੱਧੇ ਤੌਰ ਤੇ ਇਸ ਵੇਲੇ ਕੁਛ ਹੈਗਾ ਕੇਂਦਰ ਦੇ ਵਿੱਚ ਤੇ ਉਹ ਸੀ ਇੱਕ ਰਵਨੀਤ ਬਿੱਟੂ ਚਲੋ ਹੈਗਾ ਵੀ ਹੈ ਰਵਨੀਤ ਬਿੱਟੂ ਕੇਂਦਰ ਵਾਲੇ ਮੰਤਰੀ ਆ ਭਾਵਾਂ ਕਿ ਬੜੀ ਗੱਲ ਸਾਫ਼ ਹੈ ਕਿ ਉਹ ਲੰਬੇ ਸਮੇਂ ਦੇ ਕੋਈ ਉੱਥੇ ਮੰਤਰੀ ਨਹੀਂ ਹੈ, ਕਿਸੇ ਦਿਨ ਵੀ ਉਹਨਾਂ ਦੀ ਛੁੱਟੀ ਹੋ ਸਕਦੀ ਹੈ, ਚਾਹੇ ਦੋ ਦਿਨਾਂ 'ਚ ਹੋ ਜਾਵੇ ਅਤੇ ਚਾਹੇ ਦੋ ਮਹੀਨਿਆਂ ਨੂੰ ਹੋ ਜਾਵੇ। ਉਹ ਪੰਜ ਚਾਰ ਮਹੀਨੇ ਤੋਂ ਲੰਬਾ ਸਮਾਂ ਉਹਨਾਂ ਨੇ ਉੱਥੇ ਰਹਿਣਾ ਨਹੀਂ ਉਸ ਕੁਰਸੀ 'ਤੇ। ਉਹਦਾ ਕਾਰਨ ਦੋ ਹੈ, ਇੱਕ ਕਾਰਨ ਤਾਂ ਕਿ ਉਹ ਰਾਜ ਸਭਾ ਮੈਂਬਰੀ ਉਹਨਾਂ ਤੋਂ ਹੈ ਨਹੀਂ, ਦੂਜਾ ਕਾਰਨ ਹੈ ਕਿ ਕੇਂਦਰ ਮੰਤਰੀ ਮੰਡਲ ਵਿੱਚ ਬਦਲਾਅ ਕਰਨ ਜਾ ਰਿਹਾ ਅਤੇ ਜੇ ਬਦਲਾਅ ਕਰਨ ਜਾ ਰਿਹਾ ਤਾਂ ਰਵਨੀਤ ਬਿੱਟੂ ਦੀ ਛੁੱਟੀ ਸੁਭਾਵਿਕ ਹੈ। ਹੁਣ ਦੂਜੇ ਪਾਸੇ ਜਿਹੜੇ ਪੰਜਾਬ ਦਾ ਤੁਸੀਂ ਜ਼ਿਕਰ ਕੀਤਾ, ਪੰਜਾਬ 'ਚੋਂ ਇੱਕ ਤਾਜ਼ਾ ਤਰੀਨ ਚਿਹਰਾ ਰਾਜ ਸਭਾ 'ਚ ਭੇਜਿਆ ਤਰਨਚੁੱਗ ਭਾਜਪਾ ਨੇ। ਇੱਕ ਪੰਜਾਬ ਦਾ ਪੰਜਾਬੀਆਂ ਨੇ, ਆਮ ਆਦਮੀ ਪਾਰਟੀ ਨੇ ਰਾਜ ਸਭਾ 'ਚ ਭੇਜਿਆ ਸੀ ਪੰਜਾਬ ਵਾਲੇ ਪਾਸਿਓਂ ਰਾਘਵ ਚੱਡਾ। ਹੁਣ ਹਾਲਾਂਕਿ ਉਹ ਹੁਣ ਭਾਜਪਾ ਦਾ ਸਿਪਾਹੀ ਹੈ। ਹੁਣ ਚਰਚੇ ਨੇ ਕਿ ਜਿਹੜੇ ਕੇਂਦਰੀ ਮੰਤਰੀ ਮੰਡਲ ਵਿੱਚ ਸੰਧੂ ਸਾਹਿਬ ਬਦਲਾਅ ਹੋਣੇ ਆ ਉਹਦੇ ਵਿੱਚ ਰਾਘਵ ਚੱਡਾ ਨੂੰ।
7: This is AM 530, CHLO AM, serving Brampton, Mississauga, Toronto, the GTA, and the world at am530.ca.
2: ਇਸ ਕਰਕੇ ਇੱਕ ਤੇ ਪਤਾ ਲੱਗ ਰਿਹਾ ਕਿ ਰਾਘਵ ਚੱਡਾ ਨੂੰ ਉਹਦੀ ਗਦਾਰੀ ਜਾਂ ਦੂਜੇ ਢੰਗ ਦੇ ਨਾਲ ਕਹੀਏ ਕਿ ਉਧਰੋਂ ਗਦਾਰੀ ਤੇ ਕਹਿੰਦੇ ਨੇ, ਉਹ ਤੇ ਵਫਾਦਾਰੀ ਕਹਿੰਦੇ ਆ ਭਾਵ ਕੀ, ਉਹਦਾ ਮੁੱਲ ਪੈ ਰਿਹਾ ਜੋ ਰਾਘਵ ਚੱਡਾ ਨੇ ਕੀਤਾ। ਤੇ ਦੂਜਾ ਤਰਨਚੁੱਗ, ਪੰਜਾਬ ਦਾ ਇੱਕ ਹਿੰਦੂ ਚਿਹਰਾ ਜਿਹੜਾ ਹੈਗਾ ਆ ਉਹ ਮੰਤਰੀ ਮੰਡਲ 'ਚ ਭੇਜਿਆ ਜਾ ਸਕਦਾ। ਇਹ ਦੋ ਚਿਹਰੇ ਪੰਜਾਬ ਦੇ ਨਾਲ ਸੰਬੰਧਿਤ ਜਾਂ ਪੰਜਾਬ ਦੀ ਸਿਆਸਤ ਨਾਲ ਸੰਬੰਧਿਤ ਹੈ ਜਿਹਨਾਂ ਨੂੰ ਕਹਿੰਦੇ ਆ ਕਿ ਕੇਂਦਰੀ ਮੰਤਰੀ ਮੰਡਲ 'ਚ ਥਾਂ ਮਿਲਣੀ ਹੈ। ਔਰ ਤ੍ਰਿਮੂਲ ਕਾਂਗਰਸ ਪਾਰਟੀ ਦੇ ਵੀ ਸੁੱਖ ਦੇ ਨਾਲ ਬਥੇਰੇ ਭਾਰਤੀ ਜਨਤਾ ਪਾਰਟੀ ਦੇ ਤਾਜ਼ਾ ਤਰੀਨ ਵਫ਼ਾਦਾਰ ਬਣੇ ਹੈ ਤੇ ਉਹਨਾਂ ਬਾਰੇ ਵੀ ਚਰਚੇ ਹੈ ਕਿ ਉਹਨਾਂ ਨੂੰ ਵੀ ਥਾਂ ਮਿਲਣੀ ਹੈ। ਸੋ ਸੰਭਾਵਨਾ ਹੈ ਕਿ ਜਿਹੜਾ ਅਗਲਾ ਹਫ਼ਤਾ ਹੈ ਉਸ ਹਫ਼ਤੇ ਦੇ ਵਿੱਚ ਕਾਫ਼ੀ ਸਾਰੀਆਂ ਤਬਦੀਲੀਆਂ ਕੇਂਦਰੀ ਮੰਤਰੀ ਮੰਡਲ 'ਚ ਹੋ ਸਕਦੀਆਂ। ਸੋ ਵੇਖਦੇ ਭਾਈ ਕਿਹੜੀ ਕਿਹੜੀ ਤਬਦੀਲੀ ਹੁੰਦੀ ਹੈ ਤੇ ਕਿਹਨੂੰ ਕਿਹਨੂੰ ਕਿਹੜੀ ਥਾਂ ਮਿਲਦੀ ਹੈ। ਤੇ ਸਭ ਤੋਂ ਵੱਡੀ ਗੱਲ, ਧਰਮਿੰਦਰ ਪ੍ਰਧਾਨ ਜਿਹੜੇ ਭਾਰਤ ਦੇ ਕੇਂਦਰੀ ਸਿੱਖਿਆ ਮੰਤਰੀ ਹੈ ਉਹਨਾਂ ਦਾ ਕੀ ਬਣਦਾ, ਕਿਉਂਕਿ ਚਰਚੇ ਹੈ ਕਿ ਉਹਨਾਂ ਦੀ ਵੀ ਛੁੱਟੀ ਹੋ ਸਕਦੀ ਹੈ।
0: ਜੀ ਬਹੁਤ ਸ਼ੁਕਰੀਆ। ਸੋ ਮਿਲਦੇ ਹਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ, ਸਾਂਝ ਪਾਵਾਂਗੇ। ਸੋ ਜੁੜਿਓ ਪੰਜਾਬੀ ਲਹਿਰਾਂ ਦੇ ਨਾਲ।
8: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: This is AM 530, CHLO AM, an Evanov communications station, serving Brampton, Mississauga, Toronto, the GTA, and the world at am530.ca.
9: ਕਲਗੀਧਰ ਦੇ ਪੰਥ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ। ਇਸ ਸੱਚ ਨੂੰ ਸਿੱਧਵਾਂ ਵਾਲੇ ਰਣਜੀਤ ਸਿੰਘ, ਸਤਿੰਦਰਪਾਲ ਸਿੰਘ ਦਾ ਜੱਥਾ, ਚਮਕੌਰ ਸਿੰਘ ਸਿੱਧੂ ਤੇ ਬੂਟਾ ਸਿੰਘ ਬਿਲਾਸਪੁਰੀ ਹੇ ਇਉਂ ਬਿਆਨ ਕਰਦੇ ਹਨ।

ਬਿਲਕੁਲ ਜੀ, ਉਹ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ ਹਰਪ੍ਰੀਤ ਸੈਣੀ ਜੀ। ਟੌਪ ਚੁਆਇਸ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ, ਪਰਿਵਾਰਾਂ ਨੂੰ ਸੁਰੱਖਿਆ ਅਤੇ ਫਾਈਨੈਂਸ਼ੀਅਲ ਪਲੈਨਿੰਗ ਦੀ ਸਲਾਹ ਦਿੰਦੇ ਨੇ। ਨਾਲ ਦੀ ਨਾਲ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹੈਲਥ ਅਤੇ ਡੈਂਟਲ ਪਲਾਨ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਹਰਪ੍ਰੀਤ ਸੈਣੀ ਉਹਨਾਂ ਨੂੰ। ਟੌਪ ਚੁਆਇਸ ਇੰਸ਼ੋਰੈਂਸ 416-816-6065-100 416-816-6100।

ਸੋ 905-673-3337 905-673-3337 ਨਾਲ ਦੀ ਨਾਲ ਹਰਮਨ ਬੱਤਾ ਨੂੰ ਤੁਸੀਂ ਯਾਦ ਰੱਖਣਾ। ਹਰਮਨ ਬੱਤਾ ਜੀ ਮੌਰਗੇਜ ਬ੍ਰੋਕਰ ਨੇ, ਤੁਸੀਂ ਮੌਰਗੇਜ ਦੇ ਲਈ ਇੱਕ ਵਧੀਆ ਪ੍ਰੋਫੈਸ਼ਨਲ ਮੌਰਗੇਜ ਬ੍ਰੋਕਰ ਲੱਭ ਰਹੇ ਸੀ ਤਾਂ ਹਰਮਨ ਬੱਤਾ ਤੁਹਾਡੀ ਹੈਲਪ ਕਰਨਗੇ, ਤੁਹਾਡੀ ਮਦਦ ਕਰਨਗੇ। ਘਰ ਖਰੀਦਣਾ, ਰੀਨਿਊਲ ਆ ਗਈ, ਰੀਫਾਈਨੈਂਸਿੰਗ ਬਾਰੇ ਕੋਈ ਸਵਾਲ ਆ, ਪ੍ਰੀ ਅਪਰੂਵਲ ਜਾਂ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਲੱਭ ਰਹੇ ਸੀ ਤਾਂ ਤੁਸੀਂ ਹਰਮਨ ਬੱਤਾ ਮੌਰਗੇਜ ਬ੍ਰੋਕਰ ਨੂੰ ਯਾਦ ਰੱਖਣਾ। 647-6879-6467-6859000 ਹਰਮਨ ਬੱਤਾ ਮੌਰਗੇਜ ਬ੍ਰੋਕਰ।

ਔਰ ਦੂਜੇ ਪਾਸੇ ਤੁਸੀਂ ਘਰ ਲੈ ਲਿਆ ਆ, ਬੇਸਮੈਂਟ ਦੇ ਲਈ, ਘਰ ਦੇ ਲਈ, ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਤੁਸੀਂ ਅਪਲਾਈਂਸਿਸ ਲੱਭ ਰਹੇ ਹੋ, ਅਪਲਾਈਂਸਿਸ ਲੈਣ ਜਾ ਰਹੇ ਹੋ, ਤਾਂ ਇੱਕ ਗੇੜਾ ਤੁਸੀਂ ਅਪਲਾਈਂਸ ਜੰਕਸ਼ਨ 'ਤੇ ਜ਼ਰੂਰ ਮਾਰ ਕੇ ਆਉਣਾ। ਦੋ ਲੋਕੇਸ਼ਨ ਤੋਂ ਸਰਵ ਕਰ ਦੇਣੇ, ਕਿਸੇ ਵੀ ਤਰ੍ਹਾਂ ਦੇ ਅਪਲਾਈਂਸਿਸ ਤੁਸੀਂ ਲੈਣੇ ਆ, ਵੱਡੇ ਛੋਟੇ ਅਪਲਾਈਂਸਿਸ, ਵਧੀਆ ਪ੍ਰਾਈਜ਼ਾਂ ਦੇ ਉੱਪਰ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਆ ਕਰੋ, 905-450-0054-905-4504-50-00 ਅਪਲਾਈਂਸ ਜੰਕਸ਼ਨ।

ਮੈਨੂੰ ਮੈਸੇਜ ਆਇਆ ਹੁਣੇ ਇੱਕ ਇੰਸਟਾਗ੍ਰਾਮ 'ਤੇ, ਮੈਂ ਚਾਹੁੰਦਾ ਕਿ ਮੈਂ ਤੁਹਾਡਾ ਸਾਂਝਾ ਕਰਾਂ। ਕਹਿੰਦਾ ਕਿ ਮੈਂ ਨਾ ਪਿਛਲੇ 7 ਮਹੀਨਿਆਂ ਤੋਂ, ਓਕੇ 7 ਮੰਥ ਤੋਂ, ਬਾਈ ਜੀ ਕਹਿੰਦੇ ਕਿ ਮੈਂ ਪਿਛਲੇ 7 ਮਹੀਨਿਆਂ ਤੋਂ ਕੰਟੀਨਿਊ ਇਹ ਪ੍ਰੋਗਰਾਮ ਸੁਣ ਰਿਹਾ, ਪਰ ਕਹਿੰਦਾ ਕਿ ਮੈਂ ਸ਼ੌਕਡ। ਓਕੇ, ਮੈਂ ਕਹਿੰਦਾ ਹੈਰਾਨ ਹਾਂ ਕਿ ਕੋਈ ਵੀ ਬੰਦਾ ਕਿਤੇ ਕਹਿੰਦਾ ਟਾਵਾਂ ਟਾਵਾਂ ਕਿਤੇ ਨਾ ਕਿਤੇ ਕੋਈ ਗੱਲ ਹੋਵੇ। ਓਕੇ, ਸਿੱਖ ਕਹਿ ਦੀ। ਓਕੇ ਬਾਈ ਜੀ ਕਹਿੰਦੇ ਕਿ ਓਕੇ, ਮੈਂ ਮੈਸੇਜ ਪੜ੍ਹ ਰਿਹਾ ਨਾਲ ਦੀਆਂ, ਸੋਰੀ, ਮਾਫ਼ ਕਰਨਾ ਕਿ ਮੈਂ ਚਾਹੁੰਦਾ ਕਿ ਸਹੀ ਮੈਂ ਮੈਸੇਜ ਨਿਊਜ਼ ਕਰਾਂ। ਕਹਿੰਦੇ ਕਿ ਜਿੰਨੇ ਵੀ ਸਰੋਤੇ ਇਸ ਟਾਈਮ, ਹਜ਼ਾਰਾਂ ਸਰੋਤੇ ਪ੍ਰੋਗਰਾਮ ਸੁਣਦੇ ਆ, ਕਹਿੰਦੇ ਕਦੇ ਵੀ ਮੈਂ ਕਿਸੇ ਦੇ ਮੂੰਹ ਪੰਜਾਬ ਦੇ ਭਲੇ ਦੀ ਗੱਲ ਨਹੀਂ ਸੁਣੀ। ਸਭ ਸਿਆਸੀ ਪਾਰਟੀਆਂ ਦੇ ਝੰਡੇ ਚੁੱਕੇ ਹੁੰਦੇ ਆ, ਸਭ ਨੇ ਤਖਤੀਆਂ ਆਪਣੇ ਗਲਾਂ ਦੇ ਵਿੱਚ ਪਾਈਆਂ ਹੋਈਆਂ ਵੱਖੋ ਵੱਖ ਪਾਰਟੀਆਂ ਦੀਆਂ। ਕਹਿੰਦਾ ਕਿ ਕਦੀ, ਓਕੇ ਬਾਈ ਸੋਰੀ ਮਾਫ਼ ਕਰਨਾ ਬਾਈ ਜੀ, ਕਹਿੰਦੇ ਕਿ ਕਿਸੇ ਨੇ ਵੀ ਕਦੀ ਸਿੱਖ ਕੈਦੀਆਂ 'ਤੇ, ਬੰਦੀ ਸਿੰਘਾਂ 'ਤੇ ਗੱਲ ਨਹੀਂ ਕੀਤੀ। ਲੱਖਾਂ ਵੋਟਾਂ ਪਏ, ਓਕੇ, ਸੋ ਲੱਖਾਂ ਵੋਟਾਂ ਨਾਲ ਜਿੱਤੇ ਹੋਏ ਐਮ ਪੀ ਅੰਮ੍ਰਿਤਪਾਲ ਸਿੰਘ ਹੁਣਾਂ ਦੀ ਗੱਲ ਨਹੀਂ ਕੀਤੀ। ਸੋ ਇਹ ਦੁਖਾਂਤ ਆ, ਸਿੱਖਾਂ ਨਾਲ ਵਖਰੇਵਾਂ ਆ, ਇਹ ਸਿੱਖਾਂ ਨਾਲ ਪੱਖਪਾਤ ਆ, ਸੰਵਿਧਾਨ ਦੀ ਉਲੰਘਣਾ ਆ। ਤੁਸੀਂ ਜੇ ਸੰਵਿਧਾਨ ਨੂੰ ਮੰਨਦੇ ਹੋ, ਜੇ ਤੁਸੀਂ ਭਾਰਤੀ ਸੰਵਿਧਾਨ ਦੀ ਕਦਰ ਕਰਦੇ ਹੋ, ਜੇ ਤੁਸੀਂ ਆਪਣੇ ਆਪ ਨੂੰ ਭਾਰਤੀ ਕਹਿੰਦੇ ਹੋ, ਤਾਂ ਸਿੱਖਾਂ ਦੇ ਹੱਕ ਵਿੱਚ ਕਿਉਂ ਨਹੀਂ ਬੋਲਦੇ, ਕਿਉਂ ਨਹੀਂ ਖੜ੍ਹੇ ਹੁੰਦੇ? ਮਨਪ੍ਰੀਤ ਸਿੰਘ ਜੀ, ਓਕੇ ਬਾਈ ਜੀ, ਤੁਹਾਡਾ ਮੈਸੇਜ ਮੈਂ ਓਨਰ ਕਰਤਾ। ਸੋ ਇਹਨਾਂ ਦਾ ਰੋਸਾ ਆ ਕਿ ਕਹਿੰਦੇ ਤੁਸੀਂ ਦੇਸ਼ ਅਤੇ ਦੁਨੀਆ ਭਰ ਦੀਆਂ ਖਬਰਾਂ ਕਰਦੇ ਹੋ, ਪਰ ਤੁਸੀਂ ਕਹਿੰਦੇ ਕਦੀ ਵੀ, ਜਿੰਨੇ ਵੀ ਕਹਿੰਦਾ ਵੀ ਇੱਥੇ ਸਰੋਤੇ ਆਉਂਦੇ ਆ, ਕੌਲਾਂ ਕਰਦੇ ਆ, ਵੱਖ ਵੱਖ ਮੁੱਦਿਆਂ 'ਤੇ ਗੱਲਬਾਤ ਕਰਦੇ ਆ, ਪਰ ਸਿੱਖਾਂ ਵਾਰੀ ਕਹਿੰਦੇ ਤੁਹਾਡੀ ਜ਼ਬਾਨ ਨੂੰ ਤਾਲੇ ਕਿਉਂ ਲੱਗ ਜਾਂਦੇ ਆ? ਸਿੱਖਾਂ ਵਾਰੀ ਸਿੱਖਾਂ ਦੇ ਹੱਕਾਂ ਦੀਆਂ ਗੱਲਾਂ ਕਰਨ ਨੂੰ ਕਿਉਂ ਤੁਸੀਂ ਚੁੱਪ ਹੋ ਜਾਂਦੇ ਆ? ਜੀ, ਹੋਰ ਵੀ ਬਾਈ ਜੀ ਉਹਨਾਂ ਨੇ ਬੜਾ ਕੁਛ ਲਿਖਿਆ, ਪਰ ਮੈਂ ਉਹ ਨਹੀਂ ਓਨਰ ਕਰ ਸਕਦਾ। ਸੋ ਮਾਫ਼ ਕਰਨਾ, 905-673-3337। ਦੇਖੋ, ਗੱਲ ਤਾਂ ਜਾਇਜ਼ ਹੈ, ਚਾਹੇ ਕਿਸੇ ਵੀ ਧਰਮ ਆ, ਕੋਈ ਕਿਸੇ ਹਿੰਦੂ ਨਾਲ ਧੱਕਾ ਹੁੰਦਾ, ਕਿਸੇ ਸਿੱਖ ਨਾਲ ਧੱਕਾ ਹੁੰਦਾ, ਕਿਸੇ ਕ੍ਰਿਸਚਨ ਨਾਲ ਧੱਕਾ ਹੁੰਦਾ, ਕਿਸੇ ਮੁਸਲਿਮ ਨਾਲ ਧੱਕਾ ਹੁੰਦਾ। ਬਾਈ ਜੀ ਨੇ ਇੱਕ ਹੋਰ ਗੱਲ ਬੜੀ ਲਿਖੀ ਆ, ਕਹਿੰਦੇ ਅੱਜ ਤੱਕ ਜਿੰਨੀਆਂ NSA ਲੱਗੀਆਂ, ਜਿਨ੍ਹਾਂ 'ਚੋਂ 99% ਸਿੱਖਾਂ 'ਤੇ ਹੀ ਲੱਗੀਆਂ। ਸੋ ਤਰਾਸਦੀ ਆ ਜੀ, ਇਹ ਦੇਖੋ, ਇਹ ਮੈਂ ਤਾਂ ਇਹ ਕਹਿ ਸਕਦਾ ਕਿ ਤਰਾਸਦੀ ਆ, ਬਸ ਇਹੀ ਆ ਕਿ ਇੱਕ ਕੌਮ ਨੂੰ ਤੁਸੀਂ ਵੱਖਵਾਦੀ ਕਹਿਣਾ ਤਾਂ ਮੰਨ ਲਿਆ ਆ, ਪਰ ਉਹਦੇ ਹੱਕਾਂ ਦੀ ਨਹੀਂ ਤੁਸੀਂ ਗੱਲ ਸੁਣਨੀ, ਕਿਉਂਕਿ ਜੋ ਹੱਕ ਮੰਗਣਗੇ, ਇਹ ਤਾਂ ਵੈਸੇ ਦੇਸ਼ ਦੁਨੀਆ ਨਹੀਂ, ਪੂਰੀ ਦੁਨੀਆ ਦੇ ਵਿੱਚ ਆ ਕਿ ਜਦੋਂ ਜਦੋਂ ਤੁਸੀਂ ਆਪਣੇ ਹੱਕ ਮੰਗਣੇ ਆ, ਸਮੇਂ ਦੀ ਕੋਈ ਵੀ ਹਕੂਮਤ ਆ, ਉਹਨਾਂ ਨੇ ਤੁਹਾਨੂੰ ਅੱਤਵਾਦੀ ਅਤੇ ਵੱਖਵਾਦੀ ਐਲਾਨਣਾ ਹੀ ਆ। ਇਹ ਭਗਤ ਸਿੰਘ ਉਹਨਾਂ ਨਾਲ ਵੀ ਹੋਇਆ ਸੀਗਾ, ਉਸ ਟਾਈਮ ਗੋਰਿਆਂ ਦੀ ਹਕੂਮਤ ਸੀ ਅਤੇ ਉਹਨਾਂ ਨੇ ਹੱਕ ਮੰਗੇ ਅਤੇ ਉਹਨਾਂ ਨੇ ਕਿਹਾ ਜੀ ਇਹ ਵੱਖਵਾਦੀ ਆ, ਇਹ ਅੱਤਵਾਦੀ ਆ। ਪਰ ਜੇ ਅੱਜ ਸਿੱਖ ਉਹੀ ਕੰਮ ਕਰਦੇ ਆ, ਤਾਂ ਬਿਲਕੁਲ ਜੀ ਉਹੀ ਕੰਮ ਆ, ਸਾਡੇ ਵਾਸਤੇ ਤਾਂ ਕੋਈ ਬਦਲਿਆ ਨਹੀਂ ਆ। ਜੇ ਤੁਸੀਂ ਕਹੋ ਨਾ, ਜੇ ਹੱਕਾਂ ਮੰਗਣ ਵਾਲਿਆਂ ਵਾਸਤੇ ਗੌਰਮੈਂਟਾਂ ਮਾਇਨੇ ਨਹੀਂ ਰੱਖਦੀਆਂ, ਕਿਹੜੀਆਂ? ਹਕੂਮਤ ਸਿਰਫ ਹਕੂਮਤ ਆ, ਅਤੇ ਹਕੂਮਤ ਨੇ ਉਹੀ ਰੋਲ ਅਦਾ ਕਰਨਾ ਜੋ ਪੁਰਾਤਨ ਸਮੇਂ ਦੇ ਵਿੱਚ ਕਰਦੀਆਂ ਸੀ ਜਾਂ ਅੱਜ ਕਰਦੀਆਂ, ਅਤੇ ਅੱਜ ਤਾਂ ਚਾਲਾਂ ਵੀ ਬੜੀਆਂ ਚੱਲਦੀਆਂ, ਅੱਜ ਤਾਂ ਪਤਾ ਹੀ ਨਹੀਂ ਲੱਗਣ ਦਿੰਦੀਆਂ ਵੀ ਕੀ ਚੱਲ ਰਿਹਾ। 905-673-3337। ਸੋ ਇਹ ਗੱਲ ਆ, ਵੈਸੇ ਤੁਸੀਂ ਕਰਿਆ ਕਰੋ ਗੱਲ, ਕਿਉਂਕਿ ਮੈਂ 1 ਮਹੀਨਾ ਤਾਂ ਮੈਨੂੰ ਹੋ ਗਿਆ ਤੁਹਾਡੇ ਨਾਲ ਜੁੜਿਆਂ ਨੂੰ। ਸੋ ਤੁਸੀਂ ਪੰਜਾਬ ਦੀ ਗੱਲ ਬਹੁਤ ਘੱਟ ਕਰਦੇ ਹੋ, ਅਤੇ ਇੱਧਰ ਉੱਧਰ ਦੀਆਂ ਤਖਤੀਆਂ ਗਲਾਂ ਦੇ ਵਿੱਚ ਜ਼ਿਆਦਾ ਪਾਈਆਂ। ਮਾਫ਼ ਕਰਨਾ, ਪਰ ਮੈਂ ਤਖਤੀਆਂ ਹੀ ਕਹੂੰਗਾ। ਕਈ ਵਾਰੀ ਅਸੀਂ ਬਹੁਤ ਸਾਰੇ ਕੰਮਾਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਾਂ, ਵੱਡੇ ਨੁਕਸਾਨਾਂ ਨੂੰ ਲੁਕੋ ਕੇ ਅਸੀਂ ਛੋਟੀਆਂ ਛੋਟੀਆਂ ਜਿਹੜੀਆਂ, ਕਿਸੇ ਨੂੰ ਬਿਜਲੀ ਫਰੀ ਦੇ ਤੀ, ਕਿਸੇ ਨੂੰ ਆਟਾ ਫਰੀ ਦੇ ਤਾ, ਆ ਤੇਲ ਫਰੀ ਦੇ ਤਾ, ਆ ਸਫ਼ਰ ਫਰੀ ਦੇ ਤਾ, ਆ ਇੱਥੇ ਘੁਮਾਉਣ ਲੈ ਗਏ ਜੀ, ਇੱਥੇ ਆ ਸ਼ਰਧਾ। ਬਾਈ, ਜਿੰਨੇ ਸ਼ਰਧਾ ਯਾਤਰਾ 'ਤੇ ਜਾਣਾ, ਉਹ ਆਪਣੀ ਵੀ ਬੱਸ ਕਰਕੇ ਦੁਨੀਆ ਜਾਂਦੀ ਆਈ ਆ। ਸੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਤੁਸੀਂ ਵਿਕਾਸ ਨਾ ਕਹੋ, ਇਹ ਵੇਖੋ ਕਿ ਇਹਨਾਂ ਦੇ ਪਿਛਲੇ ਪਾਸੇ ਨੁਕਸਾਨ ਕਿਹੜੀ ਚੀਜ਼ ਦਾ। ਵੱਡਾ ਨੁਕਸਾਨ ਤਾਂ ਨਹੀਂ ਹੋ ਰਿਹਾ ਕੋਈ ਸਾਡਾ, ਅਸੀਂ ਸਿਰਫ ਭਗਤ ਨਾ ਬਣ ਜਾਈਏ, ਅਸੀਂ ਅੱਖਾਂ 'ਤੇ ਪੱਟੀਆਂ ਬੰਨ੍ਹਣ ਵਾਲੇ ਉਹ ਲੋਕ ਨਾ ਬਣ ਜਾਈਏ ਕਿ ਕੱਲ੍ਹ ਨੂੰ ਸਾਡੀਆਂ ਆਉਣ ਵਾਲੀਆਂ ਕੌਮਾਂ, ਸਾਨੂੰ ਆਉਣ ਵਾਲੀਆਂ ਨਸਲਾਂ ਸਾਨੂੰ ਲਾਹਨਤਾ ਪਾਉਣ ਕਿ ਤੁਸੀਂ ਕਰਦੇ ਕੀ ਰਹੇ ਹੋ। ਤੁਸੀਂ ਸਵਾਲ ਪੁੱਛਣਾ, ਸਾਡਾ ਕੰਮ ਆ ਸਵਾਲ ਪੁੱਛਣਾ। ਤੁਸੀਂ ਜੇ ਗਲਤ ਹੁੰਦੇ ਨੂੰ ਰੋਕ ਨਹੀਂ ਸਕਦੇ ਤਾਂ ਤੁਸੀਂ ਸਵਾਲ ਪੁੱਛ ਸਕਦੇ ਹੋ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ, ਤੁਸੀਂ ਕੁਛ ਵੀ ਬੋਲ ਕੇ ਆਪਣਾ ਪੁਆਇੰਟ ਆਫ ਵਿਊ ਰੱਖ ਦਿਓ, ਹੱਕਾਂ ਦੀ ਗੱਲ ਕਰ ਸਕਦੇ ਹੋ ਤੁਸੀਂ। 905-673-3337, 905-673-3337 ਗੱਲਾਂ ਬਾਤਾਂ ਕਰਾਂਗੇ। ਬਸ ਕੁਛ ਹੀ ਸਮੇਂ ਦੇ ਵਿੱਚ ਫਿਰ ਸਾਡੀ ਕਾਲ ਲੱਗ ਜਾਣੀ ਆ ਰਮੇਸ਼ ਹੁਸ਼ਿਆਰਪੁਰ ਜੀ ਦੇ ਨਾਲ, ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਰਮੇਸ਼ ਜੀ ਉਹਨਾਂ ਨਾਲ ਵੀ ਇਹ ਸਵਾਲ ਕਰਾਂ। ਪਰ ਜੇ ਤੁਸੀਂ ਕਰੋਗੇ ਤਾਂ ਇਹ ਬਹੁਤ ਖੂਬਸੂਰਤ ਗੱਲ ਆ। ਮੈਂ ਚਾਹੁੰਦਾ ਕਿ ਬਾਈ ਜੀ ਉਹਨਾਂ ਦਾ ਸ਼ਿਕਵਾ ਵੀ ਦੂਰ ਹੋ ਜੂਗਾ ਕਿ ਬਾਈ ਜੀ ਕਹਿੰਦੇ ਕਿ ਬਾਈ ਕੋਈ ਗੱਲ ਹੀ ਨਹੀਂ ਕਰਦਾ, ਕਹਿੰਦਾ ਜਿੰਨੇ ਆਉਂਦੇ ਆ ਸਭ ਕਹਿੰਦਾ ਕੋਈ ਅਮਰੀਕਾ ਦੀ ਗੱਲ ਕਰ ਰਿਹਾ ਹੁੰਦਾ, ਕੋਈ ਯੂਰਪ ਦੀ ਗੱਲ ਕਰ ਰਿਹਾ, ਕੋਈ ਸ਼੍ਰੀਲੰਕਾ ਦੀ ਗੱਲ ਕਰ ਰਿਹਾ, ਕੋਈ ਮਾਇਆਵਤੀ ਦੀ ਗੱਲ ਕਰ ਰਿਹਾ, ਕੋਈ ਕਿਤੋਂ ਦੀ, ਪਰ ਕਹਿੰਦੇ ਪੰਜਾਬ ਦੀ ਗੱਲ ਕੋਈ ਕਰਦਾ ਹੀ ਨਹੀਂ ਹੈ। ਸੋ 905-673-3337 ਸਾਰੀਆਂ ਲਾਈਨ ਬਿਜ਼ੀ ਆ,
ਸੋ ਜ਼ਰੂਰ ਗੱਲਾਂ ਬਾਤਾਂ ਕਰਾਂਗੇ ਸਭ ਨਾਲ, ਬਸ ਵੇਟ ਕਰਦੇ ਹਾਂ ਰਮੇਸ਼ ਹੁਸ਼ਿਆਰਪੁਰ ਜੀ ਉਹਨਾਂ ਦੀ ਵੇਟ ਕਰ ਲਈਏ 905-6733337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਤੋ 905-673-3337 ਉਹ ਭਾਅ ਜੀ ਆਪਣਾ ਗਾਣਾ ਕਿੱਧਰ ਚਲਾ ਗਿਆ? ਹਾਂ ਆ ਗਿਆ ਆ ਗਿਆ ਜੀ, ਨਹੀਂ ਇਹ ਨਹੀਂ ਸੀ 905-673-3337 905-673-3337।

0: ਬਾਤ ਆ 905-600-7333 ਨਾਲ ਦੇ ਨਾਲ ਮੋਨਾ ਮਹਿੰਗੀ ਜੀ ਦਾ ਮੈਸੇਜ ਤੁਹਾਨੂੰ ਦੇ ਦੀ ਇੰਸ਼ੋਰੈਂਸ ਫੋਰ ਯੂਥ ਔਰ ਪਰਿਵਾਰਾਂ ਲਈ ਕਵਰੇਜ ਅਤੇ ਭਵਿੱਖ ਦੀ ਫਾਈਨੈਂਸ਼ੀਅਲ ਪਲੈਨਿੰਗ ਕਰਦੇ ਆ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸਬਿਲਟੀ ਕਵਰੇਜ ਅਤੇ ਰਿਟਾਇਰਮੈਂਟ ਫਾਈਨੈਂਸ਼ੀਅਲ ਪਲਾਨ ਦੀ ਜਾਣਕਾਰੀ ਲੈਣੀ ਆ ਤਾਂ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ 416-509-1509 ਮੋਨਾ ਮਹਿੰਗੀ ਜੀ ਔਰ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਜਾਨ ਦੀਆਂ ਸੇਵਾਵਾਂ ਆਪ ਨਿਭਾਉਣਾ ਚਾਹੁੰਦੇ ਹੋ ਆਪਣੀ ਜ਼ਿੰਮੇਵਾਰੀ ਨੂੰ ਆਪ ਨਿਭਾਉਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਜਾਣ ਤੋਂ ਬਾਅਦ ਫਾਈਨੈਂਸ਼ੀਅਲ ਬੋਝ ਆ ਤੁਹਾਡੇ ਪਰਿਵਾਰਾਂ 'ਤੇ ਨਾ ਪਵੇ ਜੇ ਆਪਣੀ ਜ਼ਿੰਮੇਵਾਰੀ ਆ ਨਿਭਾ ਕੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਭਾਈ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਲਓ ਬ੍ਰੈਂਪਟਨ ਕ੍ਰੈਮਟੋਰੀਅਮ ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ 905-458-2222 ਅੱਜ ਦੇ ਪ੍ਰਾਈਜ਼ ਤੁਹਾਡੇ ਲੌਕ ਹੋ ਸਕਦੇ ਆ 905-458-2222 ਅਤੇ ਸੁੱਖ ਬਾਈ ਜੀ ਜੁੜ ਚੁੱਕੇ ਆ ਬਾਈ ਤੋਂ ਚੇਤਾ ਹੈ ਕਿ ਸੁੱਖ ਬਾਈ ਗ੍ਰੈਂਡ ਹੋਮ ਫਰਨੀਚਰ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਤੁਹਾਡੀ ਆਵਾਜ਼ ਨਹੀਂ ਆ ਰਹੀ ਸੁੱਖ ਬਾਈ ਜੀ
1: ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਈ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਚੈੱਕ ਕਰ ਲਓ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ ਪੰਜ ਹੀ ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ 3 ਸੀਟਰ ਸੋਫਾ 2 ਸੀਟਰ ਲਪਸਡ ਸੋਫਾ ਐਂਡ ਲਪਸਡ 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 2,2500 ਸੀ ਪੰਜ ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ 799 ਦਾ ਰਿਕਲਾਈਨਰ ਸੋਫਾ ਐਂਡ ਲਪਸਡ 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਕੁਈਨ ਸਾਈਜ਼ ਦਾ ਬੈੱਡ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ 1500-1600 ਸੀ 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ
0: ਕੀ ਬਾਤ ਆ
1: ਕੁਈਨ ਸਾਈਜ਼ ਦਾ ਬੈੱਡ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ ਗੋਲਡਨ ਕਲਰ ਤੇ ਹੈਂਡਲ ਲੱਗੇ ਹੋਏ ਨੇ $599 ਦੇ ਵਿੱਚ ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 647-262-0000 647-262-0000 ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਪਰ
0: ਕੀ ਬਾਤ ਆ ਜੀ 905-600-7333-37 ਅਤੇ ਰਮੇਸ਼ ਹੁਸ਼ਿਆਰਪੁਰ ਜੀ ਬਸ ਜੁੜ ਚੁੱਕੇ ਨੇ ਸਾਡੇ ਨਾਲ ਕੁਛ ਹੀ ਸੈਕਿੰਡਾਂ ਦੇ ਵਿੱਚ ਅਤੇ ਤਦ ਤੱਕ ਤੁਹਾਨੂੰ ਮੈਸੇਜ ਦੇ ਦਈਏ ਆਪਾਂ ਨਾਨਕ ਰੈਨੋਵੇਸ਼ਨ ਦਾ ਤੁਸੀਂ ਬੇਸਮੈਂਟ ਬਣਾਉਣੀ ਆ ਡਰਾਈਵੇ ਬਣਾਉਣਾ ਕੰਕਰੀਟ ਦੀਆਂ ਸੇਵਾਵਾਂ ਲੈਣੀਆਂ

0: ਸਾਰੀ 11 ਵਜੇ ਸ਼ੁਰੂ ਹੋ ਜਾਣੀ ਆ ਮੱਝ ਆ ਪਿਕਨਿਕ, ਅਤੇ ਸੋਹੀ ਸਾਹਿਬ ਨੂੰ ਤੁਸੀਂ ਕਾਲ ਕਰ ਲਿਓ, ਅਤੇ ਜਿੰਨੇ ਵੀ ਮੱਝ ਦੇ ਮਝੈਲ ਆ ਪਹੁੰਚੋ, ਫਿਰ ਮਿਲੋ ਆਪਣੇ 11 ਦੋਸਤਾਂ ਨੂੰ ਅਤੇ ਪਿਕਨਿਕ ਦਾ ਆਨੰਦ ਲਓ। ਇਹ ਗੌਰ 'ਤੇ ਹੋ ਰਹੀ ਹੈ ਜੀ, ਸੈਂਟ ਪੈਟ੍ਰਿਕ ਚਰਚ ਗਰਾਊਂਡ 18/11/1873 ਗੌਰ ਰੋਡ ਬ੍ਰੈਂਪਟਨ। ਖੁੱਲੀਆਂ ਹਵਾਵਾਂ ਅਤੇ ਫਜ਼ਾਵਾਂ ਦੇ ਵਿੱਚ ਮੱਝ ਆ ਪਿਕਨਿਕ ਹੋ ਰਹੀ ਆ। 416-561-3907 ਮੱਝ ਆ ਪਿਕਨਿਕ ਜੁਆਇਨ ਕਰਨ ਦੇ ਲਈ, ਅਤੇ ਤੁਸੀਂ ਸੋਹੀ ਸਾਹਿਬ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਇੱਕ ਲਵਾਨਾ ਵੈਲਨੈਸ ਸਪਾ ਦਾ ਮੈਸੇਜ ਦੇ ਕੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ ਜੀ। ਸਾਡੇ ਨਾਲ ਜੁੜ ਚੁੱਕੇ ਨੇ ਰਮੇਸ਼ ਹੁਸ਼ਿਆਰਪੁਰ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ।
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ 905-673-3337 ਬਸ ਝਲਕਾਰੇ ਜੇ ਵੱਜ ਰਹੇ ਆ, ਲਿਸ਼ਕਾਰੇ ਜੇ ਵੱਜ ਰਹੇ ਆ। ਰਸ਼ਮੇਸ਼ ਹੁਸ਼ਿਆਰਪੁਰ ਜੀ ਸਾਡੇ ਨਾਲ ਜੁੜ ਚੁੱਕੇ ਨੇ ਜੀ, ਰਾਬਤਾ ਸਾਡਾ ਜੁੜ ਚੁੱਕਿਆ, ਕਨੈਕਸ਼ਨ ਜੁੜ ਚੁੱਕਿਆ। ਸੋ ਅੱਗੇ ਲੈ ਕੇ ਜਾਂਦੇ ਹਾਂ ਪ੍ਰੋਗਰਾਮ ਨੂੰ, ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਪੰਜਾਬ ਤੋਂ ਨਿਰਪੱਖ ਨਿਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ। ਰਮੇਸ਼ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਪੰਜਾਬੀ ਲਹਿਰਾਂ ਦੀ ਇਸ ਖੂਬਸੂਰਤ ਪ੍ਰੋਗਰਾਮ ਦੇ ਵਿੱਚ।
2: ਜੀ ਜੀ ਸੰਧੂ ਸਾਹਿਬ, ਮਿਹਰਬਾਨੀ ਜੀ
0: ਜੀ। ਅਗਲੀ ਖਬਰ ਵੱਲ ਚੱਲਦੇ ਹਾਂ, ਉਸ ਤੋਂ ਬਾਅਦ ਫਿਰ ਕਾਲ ਜੀ ਜਦੋਂ ਤੁਸੀਂ ਆਗਿਆ ਦਿਓਗੇ ਆਪਾਂ ਕਾਲਸ ਵੱਲ ਚੱਲਾਂਗੇ। ਸਾਰੀਆਂ ਲਾਈਨ ਬਿਜ਼ੀ ਨੇ, ਬਹੁਤ ਸਾਰੇ ਸਰੋਤੇ ਤੁਹਾਡੇ ਨਾਲ ਰੂਬਰੂ ਹੋਣਾ ਚਾਹੁੰਦੇ ਨੇ, ਸੋ ਬਹੁਤ ਸਾਰੀਆਂ ਖਬਰਾਂ। ਅੱਜ ਖੁੱਲ੍ਹਾ ਸਮਾਂ ਮਿਲਦਾ ਅਤੇ ਅੱਜ ਆਪਾਂ ਬਹੁਤ ਸਾਰੀਆਂ ਖਬਰਾਂ ਦੇ ਨਾਲ ਔਰ ਹਮੇਸ਼ਾ ਦੀ ਤਰ੍ਹਾਂ ਰਾਬਤਾ ਰੱਖਾਂਗੇ। SIR 'ਤੇ ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ ਜੀ।
2: ਪ੍ਰਭ ਸੰਧੂ ਜੀ, ਭਾਰਤ ਦੇ ਕਈ ਸੂਬਿਆਂ ਲਗਭਗ ਆਖਰੀ ਪੜਾਈ SIR ਦਾ ਭਾਰਤ ਦੇ ਵਿੱਚ, ਤਾਵੇਂ ਜਿਹੇ ਦੁੱਖ ਸੂਬਿਆਂ ਨੂੰ ਛੱਡ ਕੇ SIR ਇਸ ਵੇਲੇ ਸ਼ੁਰੂ ਹੋ ਚੁੱਕੀ ਹੈ, ਜਿਸ ਚ ਪੰਜਾਬ ਵੀ ਹੈ। ਔਰ ਮੈਂ ਅੱਜ 2-3 ਦਿਨ ਹੋ ਗਏ, 25 ਤਰੀਕ ਦਾ ਪਹਿਲਾ ਦਿਨ ਸੀ, ਅੱਜ 27 ਤਰੀਕ ਹੈ, ਤੀਜਾ ਦਿਨ ਸੀਗਾ। ਔਰ ਮੈਂ ਦੇਖ ਰਿਹਾ ਸੀ ਕਿ ਪਹਿਲੇ 2 ਦਿਨ ਸਿਆਸੀ ਪਾਰਟੀਆਂ ਉਸ ਢੰਗ ਦੇ ਨਾਲ ਬੋਲੀਆਂ ਨੀ ਜਿਵੇਂ ਬੀਤੇ ਸਮੇਂ ਚ SIR ਤੇ ਰੌਲਾ ਪੈਂਦਾ ਰਿਹਾ। ਹੈਰਾਨੀਜਨਕ ਸੀ ਕਿ ਕਿਉਂ ਨੀ ਬੋਲੀਆਂ। ਬੀਤੇ ਕੱਲ ਤੇ ਇੱਕ ਰੌਲਾ ਇਹ ਪੈ ਗਿਆ ਕਿ ਕੇਂਦਰ ਸਰਕਾਰ ਨੇ ਇੱਕ ਭੰਬਲ ਭੂਸਾ ਖੜਾ ਕਰ ਦਿੱਤਾ ਕਿ ਭਾਰਤੀ ਨਾਗਰਿਕਤਾ ਦਾ ਪ੍ਰਮਾਣ ਪੱਤਰ ਕਿਹੜਾ ਹੋਵੇਗਾ ਜਿਹੜਾ ਤੁਹਾਡੇ ਹੱਥ ਵਿੱਚ ਹੋਈ ਹੋਵੇ ਤੇ ਅਸੀਂ ਕਹੀਏ ਜੀ ਤੁਸੀਂ ਭਾਰਤ ਦੇ ਨਾਗਰਿਕ ਆ। ਪ੍ਰਭ ਸੰਧੂ ਜੀ, ਉਹ ਭੰਬਲ ਭੂਸੇ ਵਾਲੀ ਸਥਿਤੀ ਭਾਰਤ ਦੀ ਸਰਕਾਰ ਨੇ ਬਣਾ ਕੇ ਰੱਖ ਦਿੱਤੀ। ਫਿਰ ਦੂਜੀ ਅੱਜ ਸਿਆਸਤ ਸ਼ੁਰੂ ਹੋ ਗਈ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ ਦੇ ਇੱਕ ਬਿਆਨ ਤੋਂ ਬਾਅਦ ਕਿ SIR ਤੇ ਭਾਰਤੀ ਜਨਤਾ ਪਾਰਟੀ ਨੇ ਜਿਹੜੀਆਂ ਵੋਟਾਂ ਸਾਡੇ ਹੱਕ ਦੀਆਂ ਨੇ ਜਾਂ ਆਮ ਆਦਮੀ ਪਾਰਟੀ ਪੱਖੀ ਵੋਟਾਂ ਨੇ ਉਹਨਾਂ ਨੂੰ ਕੱਟਣ ਦੀ ਇੱਕ ਯੋਜਨਾ ਆ। ਇਹ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਸ਼ਬਦਾਂ ਰਾਹੀਂ ਇਹ ਗੱਲ ਕਹਿ ਦਿੱਤੀ। ਬਾਕੀ ਜਿਹੜੀ ਕੁੱਲ ਦੇਸ਼ ਵਿੱਚ ਲਗਾਤਾਰ ਗੱਲ ਚੱਲੀ, ਚਾਹੇ ਰਾਹੁਲ ਗਾਂਧੀ ਨੇ ਰੱਖੀ, ਚਾਹੇ ਮਮਤਾ ਬੈਨਰਜੀ ਨੇ ਰੱਖੀ, ਚਾਹੇ ਹੋਰਾਂ ਨੇ ਰੱਖੀ, ਉਹ ਹੁਣ ਪੰਜਾਬ ਵਿੱਚ ਵੀ ਗੱਲ ਸ਼ੁਰੂ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਜੀ ਗੱਲ ਇਹ ਆ ਕਿ ਅਸਲ ਵਿੱਚ ਭਗਵੰਤ ਮਾਨ ਐਵੇਂ ਨਹੀਂ ਰੌਲਾ ਪਾਉਂਦਾ, ਭਗਵੰਤ ਮਾਨ ਆਪਣੀ ਹਾਰ ਕਰਕੇ ਰੌਲਾ ਪਾਉਂਦਾ, ਹਾਰ ਹੁਣ ਜਾਣਾ ਹੈ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨੀ ਆ, ਉਹ ਤਾਂ ਇਹ ਗੱਲ ਕਹਿੰਦਾ ਕਿ ਕੱਲ ਨੂੰ ਜਦੋਂ ਉਹਨਾਂ ਦੀ ਹਾਰ ਹੋਵੇਗੀ ਤੇ ਉਹ ਫਿਰ ਭਾਂਡਾ ਜਿਹੜਾ ਆ SIR ਦੇ ਉੱਪਰ ਭੰਨ ਸਕੇ। ਇਸ ਕਰਕੇ ਉਹ ਕਹਿੰਦਾ ਕਿ ਪਹਿਲਾਂ ਤਿਆਰੀ ਕਰ ਰਿਹਾ ਭਗਵੰਤ ਮਾਨ, ਉਹ SIR ਨੂੰ ਮਾੜਾ ਕਹਿਣ ਲੱਗ ਪਿਆ। ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਤਮਾਮ ਲੀਡਰਾਂ ਨੇ ਅੱਜ ਜਦੋਂ ਭਗਵੰਤ ਮਾਨ ਦਾ ਬਿਆਨ ਆਇਆ ਤੇ ਪ੍ਰਤੀਕਰਮ ਬੜੇ ਸਖ਼ਤ ਦਿੱਤੇ ਆ। ਉਹ ਕਹਿੰਦੇ ਕਿ SIR ਕੋਈ ਪਹਿਲੀ ਵਾਰ ਨਹੀਂ ਹੋਈ, ਪਹਿਲਾਂ ਵੀ ਹੋਈ ਹੈ, ਜਦੋਂ ਕਾਂਗਰਸ ਦੇ ਰਾਜ ਪ੍ਰਬੰਧ ਸੀ ਉਦੋਂ ਵੀ ਹੋਈ ਹੈ, ਕਿੱਡੀ ਕੁ ਗੱਲ ਹੈ। ਕਹਿੰਦੇ ਜੇ ਦੁਬਾਰਾ ਹੋਊਗੀ ਇਹ ਕੋਈ ਵੋਟਾਂ ਕੱਟਣ ਦੀ ਵਿਧੀ ਥੋੜੋ ਹੈ, ਇਹ ਤੇ ਵੋਟਰ ਸੂਚੀ ਦੀ ਸਧਾਈ ਦੀ ਵਿਧੀ ਹੈ। ਸੰਵਿਧਾਨਿਕ ਤੌਰ ਤੇ ਕੰਮ ਹੁੰਦਾ, ਸਰਕਾਰੀ ਤੌਰ ਤੇ ਕੰਮ ਹੁੰਦਾ, ਨਾ ਕਿਸੇ ਦੇ ਹੱਕ 'ਚ ਹੈ, ਨਾ ਵਿਰੋਧ 'ਚ ਹੈ, ਕਿਸੇ ਸਿਆਸੀ ਪਾਰਟੀ ਨਾਲ ਤੇ ਕੋਈ ਲਾਗਾ ਤੇ ਕਈ ਨਹੀਂ। ਤੇ ਭਗਵੰਤ ਮਾਨ ਕਹਿੰਦੇ ਦੋਸ਼ ਲਾ ਰਿਹਾ ਭਾਜਪਾ ਦੇ ਕਿ ਭਾਈ ਇਹ ਤੇ ਆਮ ਆਦਮੀ ਪਾਰਟੀ ਪੱਖੀ ਵੋਟਾਂ ਕੱਟਣੀਆਂ। ਤੇ ਗੱਲ ਉਹਦੀ ਕਹਿੰਦੇ ਬੜੀ ਸਿੱਧੀ ਪੱਧਰੀ ਹੈ ਕਿ ਉਹਨੂੰ ਪਤਾ ਵੋਟਾਂ ਮੈਂ ਹਾਰਨੀਆਂ, ਚੋਣ ਮੈਂ ਹਾਰਨੀ ਆ, ਤੇ ਉਹ ਭਾਂਡਾ ਕਿਹਦੇ ਸਿਰ ਤੇ ਉਸ ਪੇਰੇ ਭੰਨਣਾ, ਉਹ SIR ਦੇ ਸਿਰ ਤੇ ਭੰਨਣਾ ਚਾਹੁੰਦਾ, ਇਸ ਕਰਕੇ ਉਸਨੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਆ। ਭਾਵ ਕਿ ਪੰਜਾਬ ਦੇ ਵਿੱਚ

0: ਹੁਣ ਐਸ ਆਈ ਆਰ ਤੇ ਬਿਆਨਬਾਜ਼ੀ ਸ਼ੁਰੂ ਹੋ ਗਈ। ਤੁਸੀਂ ਵੇਖਿਓ ਹੁਣ ਤਿੰਨ ਚਾਰ ਦਿਨ ਆ ਹੀ ਮੁੱਦਾ ਰਹਿਣਾ। ਦੂਜੇ ਪਾਸੇ ਜਿਹੜਾ ਸਭ ਤੋਂ ਵੱਡਾ ਮੁੱਦਾ ਆ, ਲੋਕ ਵੀ ਜਸਕਰਨ ਜੀ ਮਾਫ ਕਰਨਾ ਪ੍ਰਭ ਸੰਧੂ ਜੀ ਕਿਤੇ ਨਾ ਕਿਤੇ ਪਰੇਸ਼ਾਨ ਹੋ ਰਹੇ। ਲੋਕ ਇਸ ਕਰਕੇ ਪਰੇਸ਼ਾਨ ਹੈ ਕਿ ਚੌਥੇ ਕੁ ਦਿਨ ਕੁਛ ਨਾ ਕੁਛ ਨਵਾਂ ਸੱਪ ਕੱਢ ਦਿੱਤਾ ਜਾਂਦਾ ਹੈ। ਪ੍ਰਭ ਸੰਧੂ ਜੀ ਆ ਤਿੰਨ ਚਾਰ ਦੌਰ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਮਹੀਨੇ ਤੋਂ ਅਜਿਹੇ ਤੁਰੇ ਆ ਜਿੱਥੇ ਲੋਕ ਖਿੱਚ ਗਏ ਨੇ। ਹੁਣ ਦੇਖੋ ਕਿ ਲੋਕ ਖਿਜੇ ਕਿਉਂ ਆ। ਪਹਿਲਾਂ ਇੱਕ ਨੇ ਦਰਵਾਜ਼ਾ ਖੜਕਾਇਆ ਕਿ ਮੈਂ ਮਰਦਮ ਸ਼ੁਮਾਰੀ ਵਾਲਾ ਆ, ਮੈਨੂੰ ਦੱਸੋ ਵੀ ਭਾਈ ਤੁਹਾਡੇ ਘਰ ਦਾ ਮੁਖੀ ਕੌਣ ਹੈ, ਤੁਹਾਡਾ ਮੋਬਾਇਲ ਨੰਬਰ ਕਿਹੜਾ ਹੈ, ਤੁਹਾਡੇ ਘਰ ਦੇ ਵਿੱਚ ਕਿੰਨੇ ਵਿਆਹੇ ਜੋੜੇ ਆ, ਕਿੰਨੇ ਕੁਆਰੇ ਜੋੜੇ ਆ, ਤੁਹਾਡੇ ਘਰ 'ਚ ਕਿੰਨੇ ਜੀ ਰਹਿੰਦੇ ਆ, ਕਿੰਨੇ ਕਮਰੇ ਆ, ਕੱਚੀ ਲੈਟਰੀਨ ਹੈ, ਪੱਕੀ ਹੈ, ਛੱਤ ਕਾਨਿਆਂ ਵਾਲੀ ਹੈ, ਛੱਤ ਗਾਡਰ ਵਾਲੇ ਆ, ਤੁਹਾਡੇ ਜਾਂ ਲੈਂਟਰ ਪਿਆ, ਦੱਸੋ ਜਿਹੜਾ ਕਿਹੜਾ, ਕਿੰਨੀਆਂ ਟੀਨਾਂ ਪਈਆਂ। ਹੁਣ ਉਹਨੂੰ ਲੈ ਕੇ ਲੋਕਾਂ ਨੇ ਜਵਾਬ ਦਿੱਤੇ ਜੀ ਬੜਾ ਰੌਲਾ ਪਿਆ ਮਰਦਮਸ਼ੁਮਾਰੀ। ਅਜੇ ਮਰਦਮਸ਼ੁਮਾਰੀ ਖਤਮ ਹੀ ਹੋਈ, ਨਾਲ ਨਾਲ ਚੱਲ ਪਿਆ ਪੰਜਾਬ ਸਰਕਾਰ ਦਾ ਸਰਵੇ ਭਗਵੰਤ ਮਾਨ ਦਾ। ਉਹ ਸਰਵੇ ਵਾਲੇ ਪਹੁੰਚ ਗਏ, ਜਿਹੜੇ ਸਰਵੇ ਵਾਲੇ ਕਹਿੰਦੇ ਜੀ ਪੰਜਾਬ ਦੀ ਸਰਕਾਰ ਨੇ ਦੱਸੋ ਜੀ ਜਿਹੜੀਆਂ ਸਕੀਮਾਂ ਬਣਾਈਆਂ, ਤੁਹਾਨੂੰ ਕਿਹੜੀ ਕਿਹੜੀ ਸਕੀਮ ਦਾ ਲਾਭ ਹੋਇਆ, ਕਿ ਤੁਹਾਨੂੰ ਬਿਜਲੀ ਮੁਫ਼ਤ ਮਿਲਦੀ ਹੈ, ਕਿ ਤੁਹਾਨੂੰ ਜਿਹੜਾ ਬੱਸਾਂ ਦਾ ਕਿਰਾਇਆ ਮੁਫ਼ਤ ਮਿਲਦਾ ਹੈ। ਏਦਾਂ ਦੇ ਸਵਾਲ ਪੁੱਛਣੇ ਸ਼ੁਰੂ ਹੋ ਗਏ, ਲੋਕ ਗੱਲ ਪੈਣ ਲੱਗ ਪਏ ਕਿ ਭਾਈ ਆ ਕੀ ਆ, ਚੌਥੇ ਦਿਨ ਤੁਸੀਂ ਝੋਲਾ ਪਾ ਕੇ ਆ ਜਾਂਦੇ ਹੋ। ਉਹ ਬਥੇਰੇ ਕਹਿੰਦੇ ਜੀ ਅਸੀਂ ਤੇ ਮਾਸਟਰ ਹਾਂ, ਅਸੀਂ ਤੇ ਫਲਾਣੇ ਸਕੂਲ ਚ ਟੀਚਰ ਲੱਗੇ ਆ, ਕੋਈ ਕਹਿੰਦਾ ਮੈਂ ਸਾਇੰਸ ਮਾਸਟਰ ਆ, ਕੋਈ ਕਹਿੰਦਾ ਪ੍ਰਾਇਮਰੀ ਮਾਸਟਰ ਹੈ, ਕੋਈ ਲੈਕਚਰਰ ਦੱਸੀ ਜਾਂਦਾ ਹੈ, ਕੋਈ ਆਪਣੇ ਆਪ ਨੂੰ ਕਿਸੇ ਦਫ਼ਤਰੀ ਢਾਂਚੇ ਦਾ ਅੰਗ ਦੱਸੀ ਜਾਂਦਾ ਹੈ। ਲੋਕ ਕਹਿੰਦੇ ਤੂੰ ਜਿਹੜਾ ਮਰਜ਼ੀ ਹੋਵੇਗਾ, ਤੀਜੇ ਦਿਨ ਆ ਜਾਂਦੇ। ਹੁਣ ਐਸ ਆਈ ਆਰ ਵਾਲੇ ਪਹੁੰਚ ਗਏ, ਐਸ ਆਈ ਆਰ ਵਾਲੇ ਕਹਿੰਦੇ ਕਿ ਭਾਈ ਆ ਫਾਰਮ ਭਰਨਾ ਪੈਣਾ ਆ, ਨਹੀਂ ਤੇ ਵੋਟ ਕੱਟੀ ਜਾਣੀ। ਲੋਕ ਪੈਂਦੇ ਹੁਣ ਗੱਲ, ਹੁਣ ਲੋਕ ਜਿਹੜੇ ਗੱਲ ਪੈਂਦੇ ਆ ਪ੍ਰਭ ਸੰਧੂ ਜੀ, ਉਹਦੇ ਵਿੱਚ ਸਭ ਤੋਂ ਵੱਡੀਆਂ ਔਰਤਾਂ ਦੀ ਗਿਣਤੀ ਹੈ, ਕਿਉਂਕਿ ਜਿਹੜੀ ਆ ਭਗਵੰਤ ਮਾਨ ਦੀ ਸਕੀਮ ਇਸ ਵੇਲੇ ਪੰਜਾਬ 'ਚ ਵੱਡੇ ਪੱਧਰ ਤੇ ਲਾਂਚ ਕੀਤੀ ਗਈ ਹੈ, ਸ਼ੁਰੂ ਨਹੀਂ ਹੋਈ, ਔਰਤਾਂ ਨੂੰ ₹1000 ਵਾਲੀ। ਉਹਦੇ ਵਿੱਚ ਇੱਕ ਕੰਡੀਸ਼ਨ ਹੈ ਕਿ ਤੁਹਾਡਾ ਵੋਟਰ ਕਾਰਡ। ਹੁਣ ਵੋਟਰ ਕਾਰਡ ਸੰਧੂ ਸਾਹਿਬ ਪੰਜਾਬ ਦੇ ਵਿੱਚ ਕਦੇ ਲੋਕਾਂ ਨੇ ਅਹਿਮੀਅਤ ਦਿੱਤੀ ਨਹੀਂ ਸੀ ਵੋਟਰ ਕਾਰਡ ਤੇ, ਬੁੜੀਆਂ ਨੇ ਕੱਢ ਕੇ ਨਹੀਂ ਬੈਠੇ ਸੀ ਕਿ ਵੋਟਰ ਕਾਰਡ ਵੀ ਹੁੰਦੀ ਕੋਈ ਚੀਜ਼। ਹੁਣ ਜਦੋਂ ₹1000 ਵਾਲੀ ਯੋਜਨਾ ਚੱਲੀ ਹੈ ਤੇ ਉਹ ਵੋਟਰ ਕਾਰਡ ਜਦੋਂ ਲੱਭੇ ਅਲਮਾਰੀਆਂ ਚੋਂ ਪੇਟੀਆਂ ਚੋਂ ਕੱਢ ਕੇ ਲਿਆਂਦੇ, ਉਹਦੇ ਵਿੱਚ ਕਿਸੇ ਦਾ ਨਾਮ ਗਲਤ ਹੈ, ਕਿਸੇ ਦੀ ਜਨਮ ਤਰੀਕ ਗਲਤ ਹੈ। ਸੰਧੂ ਸਾਹਿਬ ਰੌਲਾ ਉੱਥੇ ਇਹ ਪੈ ਗਿਆ ਕਿ ਉਹ ਠੀਕ ਨਹੀਂ ਇਸ ਵੇਲੇ ਹੋ ਸਕਦੇ, ਕਿਉਂਕਿ ਐਸ ਆਈ ਆਰ ਚੱਲ ਰਹੀ ਹੈ। ਐਸ ਆਈ ਆਰ ਦੀ ਪਰਿਭਾਸ਼ਾ ਇਹ ਆ ਕਿ ਇਸ ਵੇਲੇ ਵੋਟਰ ਸੂਚੀ ਕੋਈ ਨਹੀਂ ਨਵੇਂ ਸਿਰੇ ਤੋਂ ਬਣਨੀ ਹੈ। ਜਦੋਂ ਵੋਟਰ ਸੂਚੀ ਕੋਈ ਨਹੀਂ ਤੇ ਫਿਰ ਰਿਪੇਅਰ ਕਿੱਥੋਂ ਹੋਜੂ ਕਿਸੇ ਦੀ ਵੋਟ। ਹੁਣ ਬੁੜੀਆਂ ਗੱਲ ਪੈਂਦੀ ਹੈ ਕਿ ਜਦੋਂ ਸਾਨੂੰ ₹1000 ਮਿਲਣ ਦੀ ਵਾਰੀ ਆਈ ਤੇ ਭਾਈ ਤੁਸੀਂ ਜਾਣ ਬੁੱਝ ਕੇ ਆ ਪੰਗਾ ਡਾਇਆ। ਉਹਨਾਂ ਨੂੰ ਕੀ ਪਤਾ ਕਿ ਚੋਣ ਕਮਿਸ਼ਨ ਕੌਣ ਹੁੰਦਾ ਤੇ ਪੰਜਾਬ ਦੀ ਸਰਕਾਰ ਕੀ ਹੈ। ਸੋ ਇਸ ਵੇਲੇ ਖੂਬ ਜਿਹੜੇ ਪੰਜਾਬ ਦੇ ਵਿੱਚ ਰੌਲੇ ਚੱਲ ਰਹੇ ਆ, ਝਗੜੇ ਝਮੇਲੇ ਚੱਲ ਰਹੇ, ਨਿੱਤ ਪਿੰਡਾਂ ਚ ਖਜਾ ਹੈ, ਨਿੱਤ ਦੀ ਗੱਲ ਹੈ। ਬੜੇ ਸਾਰਿਆਂ ਨਾਲ ਮੇਰੇ ਸੰਪਰਕ ਹੁੰਦੇ ਜਿਹੜੇ ਦੱਸਦੇ ਆ ਕਿ ਭਾਈ ਆ ਰੋਜ਼ ਹੀ ਰੌਲਾ ਪਿਆ, ਲੋਕ ਤੇ ਹੁਣ ਦਰਵਾਜ਼ਾ ਖੜਕਾਓ ਅੰਦਰ ਨਹੀਂ ਬਣ ਦਿੰਦੇ ਕਿ ਭਾਈ ਆ ਕਾਲੇ ਝੋਲੇ ਵਾਲਾ ਆ ਗਿਆ, ਰੋਜ਼ ਹੀ ਤੁਰੇ ਰਹਿੰਦੇ ਹੋ। ਉਧਰ ਆ ਤੁਸੀਂ ਦੇਖ ਲਓ 2 ਦਿਨ ਰਹਿ ਕੇ ਸਕੂਲ ਖੁੱਲਣੇ ਆ, ਤੇ ਸਕੂਲ ਖੁੱਲਣੇ ਕਾਹਦੇ, ਉਹ ਬੰਦ ਹੀ ਰਹਿਣੇ ਆ, ਕਿਉਂਕਿ ਸਾਰੇ ਮਾਸਟਰ ਤੇ ਡਿਊਟੀਆਂ ਤੇ ਲੱਗੇ, ਸਕੂਲ ਕਾਹਦੇ ਕਿਹਨੂੰ ਖੁੱਲਣੇ ਆ, ਤੇ ਪੜ੍ਹਾਈ ਗਈ ਠੱਠੇ ਖੂਹ ਦੇ ਵਿੱਚ, ਤੇ ਅਸੀਂ ਗੱਲਾਂ ਵੱਡੀਆਂ ਵੱਡੀਆਂ ਕਰਦੇ ਹਾਂ। ਸੋ ਇਸ ਕਰਕੇ ਜਿਹੜੀ ਨਾਗਰਿਕਤਾ ਵਾਲੀ ਗੱਲ ਤੋਂ ਮੈਂ ਗੱਲ ਤੋਰੀ ਸੀ ਕਿ ਨਾਗਰਿਕਤਾ ਦਾ ਮੁੱਦਾ ਵੀ ਇਸ ਵੇਲੇ ਭਾਰਤ ਵਿੱਚ ਖੜ ਗਿਆ, ਉੱਥੇ ਵੀ ਸਿਆਸਤ ਭੱਕ ਹੀ ਆ, ਕਿਉਂਕਿ ਕੇਂਦਰ ਵਾਲੇ ਵਜ਼ੀਰਾਂ ਨੇ ਕਹਿ ਦਿੱਤਾ ਜੀ ਕਿ ਅਸੀਂ ਜਿਹੜਾ ਪਾਸਪੋਰਟ ਹੈ ਉਹਨੂੰ ਵੀ ਕਾਨੂੰਨੀ ਤੌਰ ਤੇ ਭਾਰਤ ਦੀ ਨਾਗਰਿਕਤਾ ਦਾ ਸਬੂਤ ਨਹੀਂ ਮੰਨਦੇ। ਇਹ ਬੜਾ ਹੈਰਾਨੀਜਨਕ ਹੈ ਪ੍ਰਭ ਸੰਧੂ ਜੀ, ਜਦੋਂ ਆਧਾਰ ਕਾਰਡ ਸਾਡੇ ਹੱਥਾਂ 'ਚ ਆਏ ਸੀ ਪੰਜਾਬੀਆਂ ਨੇ ਜਾਂ ਭਾਰਤੀਆਂ ਨੇ ਲਾਈਨਾਂ 'ਚ ਲੱਗ ਕੇ ਆਧਾਰ ਕਾਰਡ ਬਣਾਏ ਸੀ, ਨਾਲੇ ਫਿੰਗਰ ਪ੍ਰਿੰਟ ਹੁੰਦੇ ਸੀ, ਨਾਲੇ ਅੱਖਾਂ ਦੇ ਨਿਸ਼ਾਨ ਲਏ ਜਾਂਦੇ ਸੀ, ਇੰਝ ਲੱਗਦਾ ਸੀ ਕਿ ਇਹ ਤੋਂ ਉੱਪਰਲਾ ਸਬੂਤ ਕੋਈ ਨਹੀਂ। ਅੱਜ ਆਧਾਰ ਕਾਰਡ ਜੀਰੋ ਲੱਗਦਾ, ਕਿਉਂਕਿ ਆਧਾਰ ਕਾਰਡ ਬੜਾ ਸਾਫ ਕਹਿਤੇ ਚੋਣ ਕਮਿਸ਼ਨ ਨੇ ਕਿ ਭਾਈ ਇਹ ਤੇ ਨਾਗਰਿਕਤਾ ਦਾ ਸਬੂਤ ਹੀ ਨਹੀਂ ਹੈਗਾ, ਇਹ ਤੋਂ ਅਗਲੀ ਗੱਲ ਕਰੋ ਕੀ ਕਰਨੀ ਹੈ। ਸੋ ਇਸ ਕਰਕੇ ਬੜੇ ਭੰਬਲ ਭੂਸੇ ਆ, ਗੱਲ ਕੱਲੀ ਐਸ ਆਈ ਆਰ ਤੱਕ ਨਹੀਂ, ਐਸ ਆਈ ਆਰ ਦੇ ਨਾਲ ਜੁੜ ਕੇ ਬੜੀਆਂ ਹੀ ਸਾਰੀਆਂ ਚੀਜ਼ਾਂ ਇਸ ਵੇਲੇ ਸਾਫ਼ ਤੇ ਸਪਸ਼ਟ ਜਿਹੜੀਆਂ ਉਹ ਨਹੀਂ ਰਹੀਆਂ, ਜਿਹੜੀਆਂ ਆਪਣੇ ਆਪ ਚ ਭੰਬਲ ਭੂਸੇ ਚ, ਜਿਹਨੂੰ ਲੈ ਕੇ ਸਿਆਸਤ ਵੀ ਪੱਕੀ ਹੈ, ਲੋਕਾਂ ਦੇ ਰੌਲੇ ਵੀ ਹੈ, ਤੇ ਉਵੇਂ ਗੱਲ ਕਿਸੇ ਤੰਗ ਪੱਤਰ ਨਹੀਂ ਲੱਗ ਰਹੀ। ਬਾਕੀ ਵੇਖਦੇ ਹਾਂ ਭਾਈ ਸਿੱਟਾ ਕੀ ਨਿਕਲਦਾ ਤੇ ਆਉਣ ਵਾਲੇ ਸਮੇਂ ਚ ਸਰਕਾਰਾਂ ਹੋਰ ਕਿਹੜਾ ਕਿਹੜਾ ਸੱਪ ਕੱਢਦੀਆਂ। ਅੱਜ ਦੇ ਸਮੇਂ ਤੇ ਰੌਲੇ ਹੀ ਰੌਲੇ ਹੈ, ਕੰਮ ਕੋਈ ਨਜ਼ਰ ਨਹੀਂ ਆ ਰਹੇ
1: ਜੀ। ਬਿਲਕੁਲ ਜੀ। ਸੋ ਆਪਾਂ ਕਾਲਸ ਦੇ ਵੱਲ ਚੱਲੀਏ ਜੀ, ਥੋੜੀ ਇਜਾਜ਼ਤ ਹੋਵੇ ਤਾਂ
0: ਜੀ। ਸੰਤ ਸਰ
1: ਜੀ ਸਤਿ ਸ਼੍ਰੀ ਅਕਾਲ ਸਰ, 4701 ਤੁਸੀਂ ਆਨਰ ਹੋ ਜੀ।
2: ਸੰਤ ਸਰ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
2: ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਰਮੇਸ਼ ਜੀ, ਮੈਂ ਮੁੱਖ ਮੰਤਰੀ ਸਾਹਿਬ ਦਾ ਸੁਣਦਾ ਸੀਗਾ ਜਿਹੜਾ ਹਜ਼ਾਰ ਰੁਪਇਆ ਦੇਣਾ ਹੈ, ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਕਹਿੰਦਾ ਹਾਂ ਚਾਹੇ ਉਹਨਾਂ ਚਲੋ ਆਪਣੀਆਂ ਸੀ, ਉਹ ਤਾਂ ਕਹਿੰਦੇ ਕੁੜੀਆਂ ਉਹਨਾਂ ਨੂੰ ਪੁੱਛ ਰਹੇ ਸੀ ਵੀ ਤੁਸੀਂ ਹਜ਼ਾਰ ਦਾ ਕੀ ਕਰੂੰਗੇ। ਇੱਕ ਪਹਿਲੀ ਕਹਿੰਦੀ ਮੈਂ ਸੂਟ ਲਊਂਗੀ, ਦੂਜੀ ਕਹਿੰਦੀ ਮੈਂ ਉਹ ਮੇਕਅਪ ਦਾ ਸਮਾਨ ਲਊਂਗੀ, ਹੈ ਨਾ। ਤੇ ਵੀ ਤੁਸੀਂ ਹਜ਼ਾਰ ਇਸ ਕਰਕੇ ਦੇ ਰਹੇ ਹੋ, ਇੱਕ ਸਾਡਾ ਮੁੱਖ ਮੰਤਰੀ ਕਿੱਡੀ ਪਾਵਰ ਆ, ਕਿੱਡੀ ਪੋਸਟ ਆ, ਉਹ ਆ ਪੁੱਛ ਰਿਹਾ ਤੇ ਉਹ ਆ ਦੱਸ ਰਹੀਆਂ, ਹੈ ਨਾ, ਤੁਸੀਂ 1000 ਰੁਪਈਆ ਦੋ, ਅਸੀਂ ਵੀ ਖੁਸ਼ ਹੋ ਕੇ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ 1000 ਰੁਪਏ ਦਿੱਤਾ, ਜਿਹਨਾਂ ਨੂੰ ਲੋੜ ਆ, ਗਰੀਬਾਂ ਨੂੰ, ਜਿਹਨਾਂ ਦੇ ਘਰ ਰੋਟੀ ਨੀ ਬਣਦੀ ਉਹਨਾਂ ਨੂੰ ਦੋ। ਫਿਰ ਮੁੱਖ ਮੰਤਰੀ ਸਾਹਿਬ ਦਾ ਬਿਆਨ ਹੁੰਦਾ ਹਮੇਸ਼ਾ, ਦੇਖੋ ਜੀ ਤਿੰਨੇ ਰਲ ਗਏ, ਭਾਜਪਾ ਅਕਾਲੀ ਕਾਂਗਰਸ ਤਿੰਨੇ ਮੇਰੇ ਮਗਰ ਪੈਂਦੇ ਆ ਵੀ ਤੁਸੀਂ ਮੁੱਖ ਮੰਤਰੀ ਦੀ ਪੋਸਟ ਛੱਡ ਦੋ, ਤੁਹਾਡੇ ਮਗਰ ਕੋਈ ਨੀ ਪਊਗਾ। ਮੁੱਖ ਮੰਤਰੀ ਦੇ ਮਗਰ ਕਹਿਣਾ, ਜੇ ਮੁੱਖ ਮੰਤਰੀ ਆ ਉਹ ਤੋਂ ਅਸੀਂ ਪੁੱਛਣਾ ਜੋ ਕਰਨਾ। ਤੁਸੀਂ ਦੱਸੋ ਇਹਦੇ ਬਿਆਨ ਤੇ ਤੁਸੀਂ ਕੀ ਕਹੋਗੇ, ਵੀ ਉਹਨਾਂ ਨੂੰ ਪੁੱਛੇ ਕਿ ਹੋਰ ਕਿਸੇ ਨੂੰ ਪੁੱਛੇ, ਉਹਨਾਂ ਦੀ ਪਾਰਟੀ ਨੂੰ ਗੱਲ ਕਰੇ। ਥੈਂਕ ਯੂ ਸਰ, ਮੈਂ ਆਫ ਦੀਅਰ ਸੁਣਦਾ।
1: ਬਹੁਤ ਸ਼ੁਕਰੀਆ ਜੀ। ਜੀ ਸਰ,
0: ਦੇਖੋ ਗੱਲ ਇਹ ਆ, ਤੁਸੀਂ ਭਗਵੰਤ ਮਾਨ ਦੀ ਭਾਸ਼ਣ ਸ਼ੈਲੀ ਜਾਂ ਗੱਲਬਾਤ ਸ਼ੈਲੀ ਦਾ ਜ਼ਿਕਰ ਕੀਤਾ, ਮੈਂ ਭਗਵੰਤ ਮਾਨ ਤੇ ਟਿੱਪਣੀ ਨਹੀਂ ਕਰਾਂਗਾ, ਮੈਂ ਇੱਕ ਸਰਬ ਸਾਂਝੀ ਜੀ ਟਿੱਪਣੀ ਕਰਦਾ। ਜਿਹੜੇ ਕੁਛ ਸੰਵਿਧਾਨਿਕ ਵੱਡੇ ਅਹੁਦੇ ਹੁੰਦੇ ਨੇ, ਚਾਹੇ ਉਹ ਵਿਧਾਇਕ ਹੈ, ਚਾਹੇ ਉਹ ਮੰਤਰੀ ਹੈ, ਚਾਹੇ ਮੁੱਖ ਮੰਤਰੀ ਹੈ, ਚਾਹੇ ਪ੍ਰਧਾਨ ਮੰਤਰੀ ਹੈ, ਚਾਹੇ ਗ੍ਰਹਿ ਮੰਤਰੀ ਹੈ, ਚਾਹੇ ਰਾਸ਼ਟਰਪਤੀ ਹੈ, ਮੈਨੂੰ ਲੱਗਦਾ ਕਿ ਸੰਵਿਧਾਨ ਚੋਂ ਚੀਜ਼ਾਂ ਦਰਜ ਨਹੀਂ, ਕਿਉਂਕਿ ਸੰਵਿਧਾਨ ਘਾੜਿਆਂ ਨੂੰ ਪਤਾ ਨਹੀਂ ਸੀ ਕਿ ਇਸ ਹੱਦ ਤੱਕ ਹਾਲਾਤਾਂ ਦਾ ਨਿਗਾਰ ਆ ਜਾਏਗਾ, ਨਹੀਂ ਤੇ ਉਹ ਐਡ ਕਰਕੇ ਜਾਂਦੇ, ਉਹ ਗੱਲਾਂ ਲਿਖ ਕੇ ਜਾਂਦੇ, ਨਿਯਮ ਤੈਅ ਕਰਕੇ ਜਾਂਦੇ, ਬਾਕੀ ਭਾਸ਼ਣ ਕਲਾ ਦਾ ਪ੍ਰੋਟੋਕੋਲ ਤੈਅ ਕਰਕੇ ਜਾਂਦੇ। ਮੇਰੀ ਸਮਝ ਹੈ ਕਿ ਭਾਸ਼ਣ ਕਲਾ ਦਾ ਵੀ ਜਿਹੜੇ ਸੰਵਿਧਾਨਿਕ ਉਹਦੇ ਇੱਕ ਪ੍ਰੋਟੋਕੋਲ ਹੋਣਾ ਚਾਹੀਦਾ। ਆਵਾਗੌਣ ਬੋਲਣਾ, ਬੇਲੋੜੀਆਂ ਉੱਥੇ ਟਿੱਪਣੀਆਂ ਤੇ ਸਿੱਠਣੀਆਂ ਦੇਣੀਆਂ, ਆਪਣੀ ਕਲਾ ਦਾ ਮਜ਼ਾਰਾ ਕਰਨਾ, ਆਪਣੀ ਪਾਰਟੀ ਦੇ, ਮੈਂ ਸਰਕਾਰ ਦੇ ਨਹੀਂ ਕਹਿੰਦਾ, ਆਪਣੀ ਪਾਰਟੀ ਦੇ ਗੁਣਗਾਨ ਕਰਨੇ, ਬੇਲੋੜੇ ਬਿਨਾਂ ਦਲੀਲ ਬਿਨਾਂ ਵਿਗਿਆਨਿਕ ਤੱਥਾਂ ਤੇ ਇੱਕ ਦੂਜੇ ਤੇ ਲੰਛਣ ਦੋਸ਼ਣ ਲਾਉਣੇ ਸੰਵਿਧਾਨਿਕ, ਇਹ ਪ੍ਰੋਟੋਕੋਲ ਦਾ ਹਿੱਸਾ ਬਣ ਕੇ ਰੋਕ ਲੱਗਣੀ ਚਾਹੀਦੀ ਹੈ। ਅਸੀਂ ਭਗਵੰਤ ਮਾਨ ਦੀ ਇਕੱਲੇ ਦੀ ਗੱਲ ਕਿਉਂ ਕਰੀਏ, ਸਾਰਿਆਂ ਦਾ ਇਹੋ ਹਾਲ ਹੈ। ਠੀਕ ਹੈ, ਥੋੜਾ ਜਿਹਾ ਭੰਡ ਟਾਈਪ ਬੰਦਾ ਸੀ, ਕਲਾਕਾਰ ਸੀਗਾ, ਇਹਨੂੰ ਥੋੜਾ ਜਿਹਾ ਇਹਦੀ ਭਾਸ਼ਣ ਸ਼ੈਲੀ ਵੀ ਉਹਦੀ ਹੈ, ਗੱਲਾਂ ਵੀ ਸੁੱਖ ਦੇ ਨਾਲ ਕਰਨੀਆਂ ਆਉਂਦੀਆਂ, ਸੋਹਣੀ ਸ਼ੇਰੋ ਸ਼ਾਇਰੀ ਕਰ ਲੈਂਦਾ, ਬੜੀਆਂ ਸੋਹਣੀਆਂ ਕਿੱਕਲੀਆਂ ਸਲਾ ਲੈਂਦਾ, ਤੇ ਅਸੀਂ ਵੀ ਕੁਛ ਪੰਜਾਬੀ ਥੋੜਾ ਜਿਹਾ, ਮਾਫ ਕਰਨਾ, ਸਿਆਸੀ ਤੌਰ ਤੇ ਸੀਰੀਅਸ ਵਿਅਕਤੀ ਨਹੀਂ ਹੈ ਅਸੀਂ ਪੰਜਾਬੀ, ਅਸੀਂ ਸਿਆਸੀ ਤੌਰ ਤੇ ਬਹੁਤੇ ਗੰਭੀਰ ਬੁੱਧੀ ਵਾਲੇ ਵਿਅਕਤੀ ਨਹੀਂ ਹੈ, ਸਿਆਸੀ ਤੌਰ ਤੇ ਝਟਪਟ ਹੀ ਇੱਧਰ ਤੇ ਝਟਪਟ ਉੱਧਰ ਹੋ ਜਾਂਦੇ ਹੈ। ਇਸ ਕਰਕੇ ਸਾਨੂੰ ਉਹ ਚੰਗਾ ਲੱਗਦਾ ਹੈ, ਤੇ ਇਸ ਕਰਕੇ ਮੰਗ ਸਰੋਤੇ ਹੋਏ ਹੋਣੀ ਚਾਹੀਦੀ ਕਿ ਸੰਵਿਧਾਨਿਕ ਅਹੁਦੇ ਤੇ ਬੈਠਿਆ ਵਿਅਕਤੀ, ਚਾਹੇ ਉਹ ਪੰਜਾਬ ਦਾ ਮੁੱਖ ਮੰਤਰੀ ਹੈ, ਚਾਹੇ ਹਰਿਆਣੇ ਦਾ ਮੁੱਖ ਮੰਤਰੀ ਹੈ, ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਇਹਨਾਂ ਦੇ ਭਾਸ਼ਣ ਦਾ ਵੀ ਇੱਕ ਪ੍ਰੋਟੋਕੋਲ ਹੋਣਾ ਚਾਹੀਦਾ ਕਿ ਆਹ ਚੀਜ਼ਾਂ ਤੇ ਦੁਆਲੇ ਭਾਸ਼ਣ ਘੁੰਮੇ, ਆਹ ਚੀਜ਼ਾਂ ਭਾਸ਼ਣ ਦਾ ਹਿੱਸਾ ਨਾ ਹੋਣ। ਇਹ ਆਵਾਗੌਣ ਜਿਸ ਢੰਗ ਦੇ ਨਾਲ ਬੀਤੇ ਸਮੇਂ ਤੋਂ ਲੈ ਕੇ ਹੁਣ ਤੱਕ ਸੁਣਦੇ ਆ ਰਹੇ ਹੈ, ਮੈਨੂੰ ਮੰਜਾ ਵੀ ਬੁਣਨਾ ਆਉਂਦਾ, ਮੈਨੂੰ ਨੱਕਾ ਵੀ ਲਾਉਣਾ ਆਉਂਦਾ, ਸੁਖਬੀਰ ਬਾਦਲ ਨੂੰ ਨੱਕਾ ਨਹੀਂ ਲਾਉਣਾ ਆਉਂਦਾ, ਉਹ ਭਾਈ ਕਾਹਦੇ ਨੱਕੇ ਲਾਉਣੇ ਆਉਂਦੇ, ਸਾਰੇ ਨੱਕੇ ਤੇ ਤੁਸੀਂ ਤੋੜ ਦਿੱਤੇ, ਛੱਡਿਆ ਕੀ ਹੈ ਤੁਸੀਂ ਪੱਲੇ ਪੰਜਾਬ ਦੇ। ਸੋ ਇਸ ਕਰਕੇ ਗੱਲ ਇਹ ਹੈ ਕਿ ਇਹ ਚੀਜ਼ਾਂ ਤੇ ਇੱਕੋ ਇੱਕ ਹੱਲ ਹੈ ਕਿ ਅਸੀਂ ਨਿੱਜੀ ਟਿੱਪਣੀ ਦੀ ਬਜਾਏ ਇੱਕ ਵਧੀਆ ਪ੍ਰੋਟੋਕੋਲ ਦੀ ਮੰਗ ਕਰੀਏ, ਇੱਕ ਵਧੀਆ ਨਿਯਮ ਦੀ ਮੰਗ ਕਰੀਏ ਕਿ ਭਾਸ਼ਣ ਕਲਾ ਦਾ ਨਿਯਮ ਇਹ ਹੋਣਾ ਚਾਹੀਦਾ, ਉਹਦੇ ਨਾਲ ਕੱਲੀ ਭਗਵੰਤ ਮਾਨ ਤੇ ਨਹੀਂ, ਸਾਰੇ ਇਹੋ ਜਿਹੇ ਜਿਹੜੇ ਆਵਾਗੌਣ ਬੋਲਦੇ ਆ ਉਹਨਾਂ ਤੇ ਰੋਕ ਲੱਗੇ।
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
1: ਸੋ ਬਿਲਕੁਲ ਜੀ, ਅਗਲੀ ਕਾਲ ਵੱਲ ਚੱਲਦੇ ਹਨ। 905-673-3337 ਪ੍ਰਿਤਪਾਲ ਸਿੰਘ, ਤੁਸੀਂ ਆਨਰ ਹੋ, ਸਤਿ ਸ਼੍ਰੀ ਅਕਾਲ ਜੀ।
4: ਸੰਧੂ ਸਾਹਿਬ ਤੇ ਰਮੇਸ਼ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ
4: ਰਮੇਸ਼ ਜੀ। ਪੰਜਾਬ ਵਿੱਚ ਇਲੈਕਸ਼ਨ ਜਿਹੜੇ ਆ ਰਹੇ ਨੇ ਤੇ ਵੋਟਾਂ ਦੀ ਦਰੁਸਤੀ ਜਿਹਨੂੰ SIR ਵੀ ਕਹਿੰਦੇ ਨੇ ਉਹ ਸ਼ੁਰੂ ਹੋ ਗਈ ਹੈ, ਤੇ ਜਿਹੜਾ ਭਾਰਤ ਸਰਕਾਰ ਜਾਂ ਕਹਿ ਲਓ ਭਾਵੇਂ ਇਲੈਕਸ਼ਨ ਕਮਿਸ਼ਨ, ਇਹਨਾਂ ਨੇ ਨਵਾਂ ਜਿਹੜਾ ਐਲਾਨ ਕੀਤਾ ਹੈ, ਬਹੁਤ ਅਫਸੋਸ ਦੀ ਗੱਲ ਹੈ। ਜਿਹੜੇ ਕਹਿੰਦੇ ਨੇ ਕਿ ਪਾਸਪੋਰਟ, ਫਿਰ ਆਧਾਰ ਕਾਰਡ, ਫਿਰ ਇਲੈਕਸ਼ਨ ਨਾਲ ਵੋਟਰ ਸੂਚੀ ਜਿਹੜੀ ਹੈ, ਵੋਟਰ ਕਾਰਡ ਜਿਹੜਾ ਹੁੰਦਾ, ਤੇ ਇਸ ਤੋਂ ਇਲਾਵਾ ਪੈਨ ਕਾਰਡ, ਇਹ ਸਾਰੇ ਡਾਕੂਮੈਂਟ ਜਿਹੜੇ ਨੇ ਇਹ ਮਤਲਬ ਉਹਦਾ ਸਿਟੀਜ਼ਨਸ਼ਿਪ ਦਾ ਸਬੂਤ ਨਹੀਂ ਹੈ। ਫਿਰ ਸਿਟੀਜ਼ਨਸ਼ਿਪ ਦਾ ਸਬੂਤ ਕੀ ਹੈ? ਇੱਕ ਹਿਸਾਬ ਨਾਲ ਮੈਨੂੰ ਲੱਗਦਾ ਇਹ ਲੱਖਾਂ ਕਰੋੜਾਂ ਪੰਜਾਬ ਦੇ ਵੋਟਰਾਂ ਨੂੰ ਨਾ ਅਹਿਲ ਕਰਾਰ ਦੇਣਾ ਚਾਹੁੰਦੇ ਨੇ ਵੋਟ ਪਾਉਣ ਦੇ, ਤੇ ਇੱਕ ਨਵੀਂ ਟਿਕਟਬਾਜ਼ੀ ਲੱਗਦੀ ਹੈ ਭਾਜਪਾ ਦੀ, ਭਾਜਪਾ ਦੀ ਜਿਵੇਂ ਦੂਜੀਆਂ ਸਟੇਟਾਂ ਦੇ ਵਿੱਚ ਇਲੈਕਸ਼ਨ ਨੇ ਇਹਨੇ ਜਿੱਤੇ ਨੇ, ਤੇ ਪੰਜਾਬ ਵਿੱਚ ਇਹ ਹਿਸਾਬ ਹੇਰਾਫੇਰੀ ਕਰਕੇ ਟਿਕਟਬਾਜ਼ੀ ਕਰਕੇ ਇਲੈਕਸ਼ਨ ਜਿੱਤਣ ਜਿੱਤਣੀ ਇਹਨਾਂ ਦੀ ਤਿਆਰੀ ਹੋ ਰਹੀ ਕਿਹੜੇ, ਇਹਦੇ ਬਾਰੇ ਦੱਸਿਆ ਜੇ, ਤੇ ਫਿਰ ਸਬੂਤ ਆਪਣਾ ਹੈ ਕੀ ਹੈ ਫਿਰ
1: ਸਿਟੀਜ਼ਨਸ਼ਿਪ
4: ਦਾ ਜੇ ਸਾਰੇ ਡਾਕੂਮੈਂਟ ਨਹੀਂ ਹੈ?
1: ਬਹੁਤ ਸ਼ੁਕਰੀਆ ਜੀ। ਜੀ ਜੀ ਸਰ,
0: ਦੇਖੋ ਟਿੱਪਣੀ ਵੱਡੀ ਹੋ ਜਾਣੀ ਹੈ ਪਰੰਤੂ ਕਰਨੀ ਪਊਗੀ। ਜੇ ਵਾਕਈ ਮੰਨ ਲਿਆ ਜਾਵੇ, ਵੈਸੇ ਤਾਂ ਇਹੀ ਹੈ ਕਿ ਪਾਸਪੋਰਟ ਭਾਰਤੀ ਦੀ ਨਾਗਰਿਕਤਾ ਨਹੀਂ ਹੈ, ਜਿਹੜਾ ਆਧਾਰ ਕਾਰਡ ਲਾਈਨਾਂ 'ਚ ਲੱਗ ਲੱਗ ਕੇ ਬਣਾਇਆ, ਜੰਮਣ ਵਾਲੇ ਵਿਅਕਤੀ ਲਈ ਲਾਜ਼ਮੀ ਸੀ, ਹਰ ਕੰਮ ਲਈ ਲਾਜ਼ਮੀ ਸੀ, ਕਹਿ ਰਹੀ ਜੇ ਭਾਈ ਇਹ ਨਹੀਂ ਹੈ ਤੇ ਫਿਰ ਤੇ ਇੱਕੋ ਹੀ ਚੀਜ਼ ਬਚੀ ਹੈ ਸਰੋਤਿਓ, ਜਿਹੜੀ ਟਿੱਪਣੀ ਥੋੜ੍ਹੀ ਸਖ਼ਤ ਹੋ ਜਾਣੀ ਹੈ ਕਿ ਇੱਕ ਵਿਸ਼ੇਸ਼ ਰੰਗ ਦਾ ਪਹਿਰਾਵਾ, ਫਿਰ ਉਹੀ ਤੇ ਨਾਗਰਿਕਤਾ ਰਹਿ ਗਈ ਨਾ ਭਾਰਤ ਵਿੱਚ। ਕਿਉਂਕਿ ਮੌਕੇ ਦੀ ਸਰਕਾਰ ਜੇ ਇਹੋ ਜਿਹਾ ਕੁਛ ਕਰੇਗੀ, ਫਿਰ ਜਿਹੜੇ ਸ਼ੰਕੇ ਸ਼ੁਭਾ ਆ ਫਿਰ ਸਾਨੂੰ ਕਹਿਣਾ ਪਏਗਾ ਕਿ ਭਾਈ ਜਿਹਨੇ ਵਿਸ਼ੇਸ਼ ਰੰਗ ਦਾ ਪਹਿਰਾਵਾ ਪਹਿਨਿਆ ਆ ਤੇ ਉਹ ਭਾਰਤੀ ਹੈ, ਤੇ ਜਿਹਨੇ ਹੋਰ ਪਹਿਰਾਵਾ ਪਹਿਨਿਆ ਤੇ ਉਹ ਭਾਰਤੀ ਨਹੀਂ ਹੈਗਾ। ਸੋ ਇਹ ਬੜੀਆਂ ਚੀਜ਼ਾਂ, ਦੇਖੋ ਜੇ ਮੰਨ ਲਓ ਪ੍ਰਭ ਸੰਧੂ ਜੀ, ਜੇ ਸਰਕਾਰ ਨੇ ਇਹੋ ਜਿਹੀ ਟਿੱਪਣੀ ਕਰਨੀ ਵੀ ਹੈ ਕਿਸੇ ਅਧਿਕਾਰੀ ਨੇ ਕਿਸੇ ਡਿਪਾਰਟਮੈਂਟ ਨੇ, ਤੇ ਤੁਸੀਂ ਨਾਲ ਇਹ ਤਾਂ ਦੱਸੋ ਫਿਰ ਭਾਰਤੀ ਨਾਗਰਿਕਤਾ ਦਾ ਪ੍ਰੂਫ ਹੈ ਕੀ ਆ? ਘੱਟੋ ਘੱਟ ਸਾਨੂੰ ਪਤਾ ਤੇ ਲੱਗੇ ਕਿ ਚਲੋ ਅਸੀਂ ਮੰਨ ਲਿਆ ਜੀ ਆ ਨਹੀਂ ਹੈ, ਪਰ ਹੈ ਕੀ ਉਹ ਤਾਂ ਦੱਸੋ। ਕਿ ਜਾਂ ਅਸੀਂ ਇਹ ਮੰਨੀਏ ਕਿ ਵਿਸ਼ੇਸ਼ ਰੰਗ ਦਾ ਜਿਸਨੇ ਆ ਧੋਤੀ ਤੇ ਵਿਸ਼ੇਸ਼ ਰੰਗ ਦਾ ਕੁੜਤਾ ਪਾ ਲਿਆ, ਤੁਸੀਂ ਉਹਨੂੰ ਮੰਨਣਾ? ਸੋ ਇਸ ਕਰਕੇ ਇਹ ਗਲਤ ਹੈ ਜੀ, ਸ਼ੰਕੇ ਸ਼ੋਭੇ ਸਰਕਾਰਾਂ ਦੇ ਪ੍ਰਤੀ ਇਹ ਚੀਜ਼ਾਂ ਖੜੀਆਂ ਕਰਦੀਆਂ। ਮੈਨੂੰ ਲੱਗਦਾ ਕਿ ਭਾਰਤ ਦੀ ਸਰਕਾਰ ਨੂੰ ਇੱਥੇ ਆਪਣੀ ਸਪਸ਼ਟਤਾ ਜਿਹੜੀ ਬੜੀ ਸਿੱਧੀ ਖੁੱਲੀ ਖੁੱਲ ਕੇ ਗੱਲ ਕਹਿਣੀ ਚਾਹੀਦੀ ਹੈ, ਨਹੀਂ ਤੇ ਇਹ ਵਿਵਾਦ ਹੋਰ ਪਕੇਗਾ, ਫਿਰ ਸਿਆਸਤ ਹੋਏਗੀ, ਵਿਰੋਧੀ ਪਾਰਟੀਆਂ ਤੰਜ ਕੱਸਣਗੀਆਂ ਤੇ ਫਿਰ ਇਹਨਾਂ ਨੇ ਕਹਿਣਾ ਜੀ ਸਾਡੇ ਤੇ ਤੰਜ ਕੱਸੇ ਜਾਂਦੇ ਆ।
1: ਸੋ ਬਿਲਕੁਲ ਜੀ, ਨੈਕਸਟ ਕਾਲ ਵੱਲ ਚੱਲਦੇ ਹਾਂ। ਮਾਫ ਕਰਨਾ, ਆਈ ਥਿੰਕ ਕਾਲਸ ਕੱਟ ਗਈਆਂ ਨੇ। 900 ਦਸਾਂਝ ਜੀ, ਤੁਸੀਂ ਦੁਬਾਰਾ ਕਾਲ ਕਰ ਲਓ। ਰੇਸ਼ਮ ਦਸਾਂਝ ਜੀ, ਜੇ ਤੁਸੀਂ ਸੁਣ ਰਹੇ ਹੋ ਤਾਂ ਦੁਬਾਰਾ ਕਾਲ ਕਰ ਸਕਦੇ ਹੋ, ਤੁਸੀਂ ਲੰਬੇ ਸਮੇਂ ਤੋਂ ਹੋਲਡ ਸੀ। 905-673-3337। ਅਗਲੀ ਕਾਲ ਵੱਲ ਚੱਲਦੇ ਹਾਂ ਜੀ, ਲੰਬੇ ਸਮੇਂ ਤੋਂ ਓਕੇ। 8900, ਤੁਸੀਂ ਆਨਰ ਹੋ ਜੀ।
5: ਸਤਿ ਸ਼੍ਰੀ ਅਕਾਲ ਸੰਧੂ ਸਰ, ਸਤਿ ਸ਼੍ਰੀ ਅਕਾਲ ਰਮੇਸ਼ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ
5: ਰਮੇਸ਼ ਜੀ, ਤੁਹਾਨੂੰ ਯਾਦ ਹੋਏਗਾ, ਆਵਾਜ਼ ਆ ਰਹੀ ਜੀ?
1: ਜੀ ਬਿਲਕੁਲ ਜੀ।
5: ਹਾਂਜੀ ਰਮੇਸ਼ ਜੀ, ਤੁਹਾਨੂੰ ਯਾਦ ਹੋਏਗਾ 30 ਦਸੰਬਰ 2025 ਚ ਪੰਜਾਬ ਗਵਰਨਮੈਂਟ ਨੇ ਸਪੈਸ਼ਲ ਸੈਸ਼ਨ ਬੁਲਾ ਕੇ ਜਿਹੜੀ ਕੇਂਦਰ ਦੀ ਸਕੀਮ ਸੀ ਮਨਰੇਗਾ ਪਹਿਲੇ ਕਹਿੰਦੀ ਸੀ, ਪਰ ਹੁਣ ਇਹਦਾ ਨਾਮ ਚੇਂਜ ਕਰਕੇ ਰਾਮ ਜੀ ਕਰਕੇ ਕੁਛ ਕੀਤੀ ਹੈ ਸਕੀਮ, ਤੁਹਾਨੂੰ ਯਾਦ ਹੀ ਹੋਗਾ, ਅਸੀਂ ਤੁਹਾਨੂੰ ਮਨਰੇਗਾ ਦੇ ਨਾਂ ਤੇ ਜਾਣਦੇ ਹਾਂ। ਉਸ ਸਕੀਮ ਨੂੰ ਜਦੋਂ ਕੇਂਦਰ ਸਰਕਾਰ ਨੇ ਚੇਂਜ ਕੀਤਾ ਤੇ ਇਹਨਾਂ ਨੇ ਪੰਜਾਬ ਗਵਰਨਮੈਂਟ ਨੇ ਉਸਨੂੰ ਸਪੈਸ਼ਲ ਸੈਸ਼ਨ ਬੁਲਾ ਕੇ ਇਹਦਾ ਵਿਰੋਧਤਾ ਕੀਤੀ ਤੇ ਇਹਨੂੰ ਕਿਹਾ ਸੀ ਅਸੀਂ ਨਹੀਂ ਇੰਪਲੀਮੈਂਟ ਕਰਾਂਗੇ। ਹੁਣ ਅੱਜ ਬੜੀ ਹੈਰਾਨੀ ਦੀ ਗੱਲ ਹੈ ਵੀ ਇਹਨਾਂ ਨੇ ਗਜ਼ਟ ਕਰਤੀ, ਜਿਹੜਾ ਗਜ਼ਟ ਨੋਟੀਫਿਕੇਸ਼ਨ ਚ ਉਹ ਸਕੀਮ ਦਾ ਨੋਟੀਫਾਈ ਕਰਤੀ ਇਹਨਾਂ ਨੇ ਵੀ ਇਹ ਸਕੀਮ ਲਾਗੂ ਹੋ ਰਹੀ ਹੈ। ਤੇ ਇਹਦੇ ਵਿੱਚ ਕੀ ਲੱਗਦਾ ਵੀ ਇਲੈਕਸ਼ਨ ਨੇੜੇ ਤੇੜੇ ਦੇਖ ਕੇ ਜਿਹੜਾ ਇਹ ਯੂ ਟਰਨ ਲਿਆ, ਜਾਂ ਚਲੋ ਆਪੋਜੀਸ਼ਨ ਪਾਰਟੀਆਂ ਨੇ ਇਹ ਕਹਿਣਾ ਵੀ ਇਹ ਬੀਜੇਪੀ ਨਾਲ ਮਿਲ ਗਏ ਨੇ, ਪਰ ਪੰਜਾਬ ਗੌਰਮੈਂਟ ਦੀ ਕੀ ਮਜਬੂਰੀ ਹੋਈ ਜਿਹੜਾ ਇਹਨੂੰ ਯੂ ਟਰਨ ਲੈਣਾ ਪਿਆ? ਸਪੈਸ਼ਲ ਸੈਸ਼ਨ ਦੇ ਵਿੱਚ ਤੁਸੀਂ ਇਹਨੂੰ ਵਿਰੋਧਤਾ ਕਰਦੇ ਹੋ, ਅੱਜ ਤੁਸੀਂ 26 ਜੂਨ ਨੂੰ ਇਹਨੂੰ ਨੋਟੀਫਾਈ ਕਰ ਰਹੇ ਹੋ, ਬੜੀ ਹੈਰਾਨੀ ਵਾਲੀ ਗੱਲ ਹੈ। ਦੇਖੋ ਇਹ ਸਕੀਮ ਜਿਹੜੀ ਮਨਰੇਗਾ ਦੀ ਹੈ, 60,000 ਤੋਂ ਲੈ ਕੇ 90,000 ਕਰੋੜ ਰੁਪਇਆ ਸੈਂਟਰ ਵੱਲੋਂ ਆਉਂਦਾ ਹੈ, ਜਿਹੜਾ ਪੰਚਾਇਤਾਂ ਦੇ ਥਰੂ ਪਿੰਡਾਂ ਦੇ ਵਿੱਚ ਖੱਡੇ ਖੁੱਡੇ ਭਰਨ ਦੇ ਕੰਮ ਆਉਂਦਾ। ਜੇ ਇਹੀ ਪੈਸਾ ਇੱਕ ਪ੍ਰੋਪਰ ਢੰਗ ਨਾਲ, ਮੈਂ ਵੀ ਇਸ ਸਕੀਮ ਦੇ ਕੋਈ ਹੱਕ ਦੇ ਵਿੱਚ ਨਹੀਂ, ਮੈਂ ਕਲੀਅਰ ਕਹਿ ਦਵਾਂ ਗੱਲ ਨੂੰ, ਮੈਂ ਤਾਂ ਕਈ ਵਾਰੀ ਇਸ ਗੱਲ ਦੀ ਪੁਆਇੰਟ ਆਊਟ ਕਰਦਾ, ਤੁਸੀਂ ਲੋਕਾਂ ਨੂੰ ਕੋਈ ਰੋਜ਼ਗਾਰ ਤਾਂ ਦਿਓ। ਇਹ ਕੀ ਹੈ, ਇਹਦੇ ਵਿੱਚ ਤਾਂ ਲੋਕੀ ਵਿੱਚੋਂ ਪੈਸੇ, ਜਿਹੜੇ ਪੰਚਾਇਤ ਖਾ ਗਈ, ਕੋਈ ਉੱਪਰੋਂ ਖਾ ਗਏ ਅਫਸਰ, ਪੈਸਾ ਖਾ ਵਿੱਚੋਂ ਹੀ ਖਾਇਆ ਜਾਂਦਾ ਹੈ। ਇਹਦੇ ਨਾਲ ਜਿਹੜੇ ਤੁਸੀਂ ਇੱਕ ਸਾਲ ਦੇ ਵਿੱਚ 125 ਜਾਂ 130 ਦਿਨਾਂ ਦਾ ਰੋਜ਼ਗਾਰ ਦਿੰਦੇ, ਇਹਦੇ ਨਾਲ ਕੀ ਫਾਇਦਾ? ਕੋਈ ਕੰਮ ਤਾਂ ਹੁੰਦਾ ਹੀ ਨਹੀਂ। ਜੇ ਦੇਖਿਆ ਇਹਨੂੰ ਫਿਕਸ ਕੋਈ ਰੋਜ਼ਗਾਰ ਅਨਇੰਪਲਾਇਮੈਂਟ ਦਿੱਤਾ ਜਾਵੇ, ਜਿਹੜੇ ਬੰਦੇ ਪੜ੍ਹੇ ਲਿਖੇ ਬੇਰੁਜ਼ਗਾਰ ਉਹਨਾਂ ਦੀ ਰੱਖ ਦਿਓ। ਇਹਦੇ 'ਚ ਸਿਰਫ 90,000 ਕਰੋੜ ਰੁਪਈਆ ਹਰ ਸਾਲ ਖਰਚ ਕਰਨ ਦੇ ਬਾਅਦ ਵੀ ਭਾਰਤ ਦੀ ਗਰੀਬੀ ਨਹੀਂ ਦੂਰ ਹੋਈ। ਥੈਂਕ ਯੂ ਸੋ ਮਚ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਦੇਖੋ ਮੈਨੂੰ ਦੋ ਚੀਜ਼ਾਂ ਮੈਂ ਸਰੋਤੇ ਉੱਤੇ ਚਰਚਾ 'ਚ ਲੈ ਕੇ ਆਉਣਾ, ਜਿਹੜਾ ਤੇ ਭਗਵੰਤ ਮਾਨ ਸਰਕਾਰ ਤੋਂ ਅੱਜ ਲਾਂਚ ਕਰਨਾ ਬੀਬੀ ਜੀ ਰਾਮ ਜੀ। ਮੈਂ ਜਿਹੜਾ ਮਹਿਸੂਸ ਕਰਦਾ ਕਿ ਜਿਹੜੀਆਂ ਆਰਥਿਕ ਨੀਤੀਆਂ ਨਾ, ਉਹ ਆਰਥਿਕ ਨੀਤੀਆਂ 'ਚ ਲਗਭਗ ਭਾਰਤ ਦੀਆਂ ਸਾਰੀਆਂ ਪਾਰਟੀਆਂ ਇੱਕ ਮਤੀ ਹੈ, ਖੱਬੇ ਪੱਖੀਆਂ ਨੂੰ ਥੋੜਾ ਸਮੇਂ ਲਈ ਪਿੱਛੇ ਛੱਡ ਲਏ ਨੇ, ਬਾਕੀ ਸਾਰੀਆਂ ਇੱਕ ਮਤੀ ਹੈ। ਇਹ ਆਰਥਿਕ ਨੀਤੀ ਦਾ ਹਿੱਸਾ ਹੈ ਸਕੀਮ, ਇਹਦੇ ਵਿੱਚ ਤੈਅ ਹੋਣਾ ਕਿ ਕੇਂਦਰ ਨੇ ਕਿੰਨੇ ਦੇਣੇ। ਜੇ ਪੰਜਾਬ ਦੀ ਸਰਕਾਰ ਲਾਗੂ ਨਾ ਕਰਦੀ, ਮਨਰੇਗਾ ਬੰਦ ਹੈ, ਮਨਰੇਗਾ ਤਹਿਤ ਧੇਲਾ ਆਉਣਾ ਨਹੀਂ, ਪੰਜਾਬ ਦੀ ਸਰਕਾਰ ਦੀ ਬੁੱਝ 'ਚ ਹੈ ਕੁਛ ਨਹੀਂ, ਤੇ ਉਹਨੂੰ ਕਿੱਥੋਂ ਖਰਚਣੇ ਸੀ? ਇਹ ਆਰਥਿਕ ਨੀਤੀ ਹੈ। ਆਰਥਿਕ ਨੀਤੀਆਂ ਮੁਲਾਜ਼ਮਾਂ ਵਾਲੀ ਪੈਨਸ਼ਨ ਬੰਦ ਕਰਨੀ, ਮੁਲਾਜ਼ਮਾਂ ਦੀ ਜਿਹੜੀ ਪੁਰਾਣੀ ਪੈਨਸ਼ਨ ਮਿਲਦੀ ਹੁੰਦੀ ਸੀ ਹੁਣ ਨਹੀਂ ਮਿਲਦੀ 2004 ਚ, ਉਹ ਭਾਰਤ ਦੀ ਸਰਕਾਰ ਨੇ ਬਿਲਕੁਲ ਨਹੀਂ ਅਤਲ ਸਖਤੀ ਨੇ ਕਿਹਾ ਸੀ ਕਿ ਸਾਰੇ ਸੂਬੇ ਮੰਨਣ, ਪਰੰਤੂ ਸਾਰੇ ਸੂਬੇ ਮੰਨੇ, ਆਮ ਆਦਮੀ ਪਾਰਟੀ ਵੀ ਉਹਦਾ ਹਿੱਸਾ ਆ, ਇਹ ਵੀ ਕਹਿੰਦੀ ਕਿ ਠੀਕ ਹੈ ਕੇਂਦਰ ਸਰਕਾਰ ਨਹੀਂ ਦੇਣੀ ਮੁਲਾਜ਼ਮਾਂ ਨੂੰ, ਕਿਉਂਕਿ ਆਰਥਿਕ ਨੀਤੀ ਆਰਥਿਕ ਨੀਤੀਆਂ ਤੇ ਇੱਕ ਹੈ ਉਹ। ਇਵੇਂ ਹੀ ਅਸੀਂ ਹੋਰ ਆਰਥਿਕ ਨੀਤੀਆਂ ਦੀ ਗੱਲ ਕਰ ਲਈ ਕਿ ਬਹੁਤ ਸਾਰੀਆਂ ਤੁਸੀਂ ਨੀਤੀਆਂ ਆਰਥਿਕ ਨੀਤੀਆਂ ਖੰਗੋਲੋਗੇ ਲਗਾਤਾਰ, ਮੁਲਾਜ਼ਮਾਂ ਨੂੰ DA ਕਿਵੇਂ ਮਾਰਨਾ ਹੈ, ਜਿਹੜਾ ਪੈਸੇ ਕਿਵੇਂ ਆਪਾਂ ਮੁਲਾਜ਼ਮਾਂ ਦੀਆਂ ਕਟੌਤੀਆਂ ਕਰਨੀਆਂ, ਕਿਵੇਂ ਨਿੱਜੀਕਰਨ ਬੈਂਕ ਸੈਕਟਰ ਦਾ ਕਰਨਾ ਹੈ, ਕਿਵੇਂ ਆਪਾਂ ਸਿੱਥੇ ਕਰਨਾ ਹੈ, ਆਰਥਿਕ ਨੀਤੀਆਂ ਦਾ ਹਿੱਸਾ ਆ ਇਹ ਵਿਕਸਿਤ ਭਾਰਤ ਜਿਹੜੀ ਜੀ ਰਾਮ ਜੀ ਹੈ। ਇਸ ਕਰਕੇ ਪੰਜਾਬ ਦੀ ਸਰਕਾਰ ਨੇ ਸਹਿਮਤੀ ਦੇਣੀ ਸੀ, ਅਸੀਂ ਤੇ ਉਦੋਂ ਹੀ ਟਿੱਪਣੀਆਂ ਕਰਦੇ ਸੀ ਕਿ ਲੋਕਾਂ ਨੇ ਵਿਰੋਧ ਕਰਨਾ, ਲੋਕਾਂ ਦਾ ਵਿਰੋਧ ਸਹੀ ਹੈ। ਹੁਣ ਦੂਜੀ ਗੱਲ ਜਿਹੜੀ ਤੁਸੀਂ ਚਰਚਾ ਚ ਲੈ ਕੇ ਆਓ, ਮਨਰੇਗਾ। ਦੇਖੋ ਮਨਰੇਗਾ ਜਿਹੜੀ ਹੈਗੀ ਆ ਕੋਈ ਸਕੀਮ, ਅਸੀਂ ਕਹੀਏ ਕਿ ਲੋਕ ਭਲਾਈ ਦੀ ਸਕੀਮ ਹੈ, ਲੋਕਾਂ ਦੀ ਡਿਵੈਲਪਮੈਂਟ ਦੀ ਸਕੀਮ ਆ, ਨਹੀਂ ਹੈ, ਮਾਫ਼ ਕਰਨਾ, ਜੋ ਮੈਂ ਸਿੱਟੇ ਤੇ ਪਹੁੰਚਿਆ ਅੱਜ ਤੱਕ। ਉਵੇਂ ਹੀ ਇਹ ਵਿਕਸਿਤ ਭਾਰਤ ਜੀ ਰਾਮ ਜੀ ਰਹਿਣੀ ਹੈ, ਇਹਦੇ ਨਾਲ ਲੋਕਾਂ ਦਾ ਭਲਾ ਨਹੀਂ ਹੋਣਾ, ਲੋਕਾਂ ਦਾ ਜੀਵਨ ਪੱਧਰ ਉੱਚਾ ਨਹੀਂ ਹੋਣਾ, ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਣਾ। ਹਾਂ, ਹੱਥਾਂ ਵਿੱਚ ਠੋਠੇ ਜਿਹੇ ਫੜਾ ਕੇ ਨਗੂਣੀ ਜਿਹੀ ਦਿਹਾੜੀ ਦੇ ਕੇ ਜਿਹੜੇ ਮੇਰੇ ਵਰਗੇ ਆ ਉਹਨਾਂ ਨੂੰ ਕੰਮ ਤੇ ਲਾ ਕੇ ਦਿਹਾੜੀਆਂ ਉਹਨਾਂ ਦੀਆਂ 4 ਤੇ 6 ਬਣਾ ਕੇ ਕਾਗਜ਼ਾਂ ਦੇ ਵਿੱਚ, ਕੁਛ ਉਹਨਾਂ ਦੇ ਬੋਝੇ 'ਚ ਪੈਸੇ ਤੇ ਕੁਛ ਮੇਰੇ ਵਰਗੇ ਬੋਝੇ 'ਚ ਪੈਸੇ, ਐਵੇਂ ਇੱਕ ਲੁੱਟ ਦਾ ਵਪਾਰ ਬਣਾਇਆ ਹੈਗਾ ਇਹ ਸਕੀਮ। ਕੋਈ ਬਹੁਤ ਅਸੀਂ ਕਹੀਏ ਕਿ ਲੋਕਾਂ ਨੂੰ ਰੁਜ਼ਗਾਰ ਦੇ ਕੇ ਪਤਾ ਨਹੀਂ ਕਿੰਨਾ ਕੁ ਭਾਰਤ ਤੇ ਆ ਵਿਕਸਿਤ ਭਾਰਤ ਇਸਨੇ ਕਰ ਦੇਣਾ, ਬਿਲਕੁਲ ਵਿਕਸਿਤ ਨਹੀਂ ਹੋਣਾ ਜਿਵੇਂ ਦੂਸਰੀਆਂ ਸਕੀਮਾਂ ਆ ਜਿਹਦੇ ਵਿੱਚ ਸਿਆਸੀ ਤੌਰ ਤੇ ਅਸੀਂ ਰੋਜ਼ ਗੱਲਾਂ ਕਰਦੇ ਹਾਂ ਕਿ ਮਿੱਠੀਆਂ ਰੇੜੀਆਂ, ਇਹ ਵੀ ਉਦਾਂ ਦੀ ਹੀ ਸਕੀਮ ਹੈਗੀ ਹੈ
1: ਜੀ। ਬਿਲਕੁਲ ਜੀ, ਅਗਲੀ ਕਾਲ ਵੱਲ ਚੱਲਦੇ ਜੀ। ਹਰਪਾਲ ਮਨਕੂ ਜੀ, ਸਤਿ ਸ੍ਰੀ ਅਕਾਲ ਸਰ, ਤੁਸੀਂ ਆਨਰ।
6: ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
6: ਹਾਂਜੀ, ਕੱਲ ਗੱਲ ਚੱਲ ਰਹੀ ਸੀ ਅਕਾਲ ਤਖ਼ਤ ਦੇ ਹੁਕਮਨਾਮੇ
1: ਜੀ,
6: ਉਹ ਕਹਿੰਦੇ ਆਪਾਂ ਇਹ ਚਰਚਾ ਕਰ ਰਹੇ ਸੀ ਵੀ ਅਕਾਲ ਤਖ਼ਤ ਦਾ ਜਿਹੜਾ ਹੁਕਮਨਾਮਾ ਰੀਸੈਂਟਲੀ ਉਹਦੇ ਵਿੱਚ ਲਘਾਰ ਆਇਆ ਤੇ ਆਪਾਂ ਮੰਨਦੇ ਨੀ ਸੀ, ਪਰ ਮੈਂ ਪੱਤਰਕਾਰ ਸਾਹਿਬ ਨੂੰ ਤੁਹਾਨੂੰ ਵੀ ਮਤਲਬ ਯਾਦ ਦਿਵਾਉਣਾ ਚਾਹੁੰਦਾ ਵੀ ਅਕਾਲ ਤਖ਼ਤ ਦਾ ਹੁਕਮਨਾਮਾ ਤਾਂ ਅਸੀਂ ਬਹੁਤ ਚਿਰ ਦਾ ਨੀ ਮੰਨਦੇ, ਇਹ ਬਾਦਲਾਂ ਦਾ ਤਾਂ ਕੋਈ ਲੈਣਾ ਦੇਣਾ ਹੈ ਨੀ। ਜਦੋਂ 84 ਤੋਂ ਬਾਅਦ ਮੈਨੂੰ ਤਾਂ 17 ਦਾ ਯਾਦ ਆ, 17 ਦੇ ਵਿੱਚ ਵੀ ਔਰ 84 ਤੋਂ ਬਾਅਦ ਵੀ ਅਕਾਲ ਤਖ਼ਤ ਸਾਹਿਬ ਨੇ ਹੁਕਮਨਾਮਾ ਦਿੱਤਾ ਸੀ ਕਿ ਕਾਂਗਰਸ ਨੂੰ ਮੂੰਹ ਨੀ ਲਾਉਣਾ, ਪਰ ਅਸੀਂ ਫਿਰ ਵੀ ਸਿੱਖਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ, ਉਸ ਤੋਂ ਬਾਅਦ ਕਿੰਨੀ ਵਾਰ ਜਿਤਾਇਆ, ਅਸੀਂ ਉਹ ਵੀ ਨੀ ਅਕਾਲ ਤਖ਼ਤ ਦਾ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਮੰਨਿਆ ਸਾਨੂੰ, ਪਰ ਉਹਦੀ ਗੱਲ ਅਸੀਂ ਕਰਦੇ ਕਿਉਂਕਿ ਅਸੀਂ ਸਾਨੂੰ ਸੂਟ ਨੀ ਕਰਦਾ ਹਨਾ। ਹੁਣ ਕਈ ਕਈ ਕਈ ਬੰਦੇ, ਕਈ ਪੱਤਰਕਾਰ ਐਂਕਰ ਵੀ ਕਹੀ ਜਾਂਦੇ ਵੀ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਉਹਦੇ ਵਿੱਚ ਬੀਜੇਪੀ ਦਾ ਹਿੱਸੇਦਾਰ ਆ ਅਡਵਾਨੀ ਨੇ ਕਿਹਾ ਸੀ, ਉਹ ਭਾਈ ਅਡਵਾਨੀ ਉਹਨਾਂ ਦੀ ਪਾਰਟੀ 1986 ਦੇ ਵਿੱਚ ਜਦੋਂ ਭਾਰਤ ਲੋਕ ਸਭਾ ਦੀ ਇਲੈਕਸ਼ਨ ਆ ਗਈਆਂ ਸੀ, ਸਿਰਫ 2 ਲੋਕ ਸਭਾ ਦੀਆਂ ਸੀਟਾਂ ਸੀ ਔਰ ਇੰਦਰਾ ਗਾਂਧੀ ਦੀਆਂ 350 ਦੇ ਕਰੀਬ ਸੀਗੀਆਂ। ਮਤਲਬ ਇੰਦਰਾ ਗਾਂਧੀ ਸਾਡੇ ਮਨਾਂ ਦੇ ਵਿੱਚ ਦੇਖੋ ਕਿੱਦੀ ਭਰਮ ਭਰੇਖਿਆ ਵੀ ਇੰਦਰਾ ਗਾਂਧੀ ਨੇ 2 ਲੋਕ ਸਭਾ ਦੀਆਂ ਸੀਟਾਂ ਵਾਲੇ ਬੰਦੇ ਦੀ ਗੱਲ ਮੰਨ ਕੇ ਹਰਿਮੰਦਰ ਸਾਹਿਬ ਦੇ ਅਟੈਕ ਕਰਤਾ ਔਰ ਅਸੀਂ ਯਕੀਨ ਵੀ ਮੰਨੀ ਜਾਂਦੇ, ਇਹ ਤਾਂ ਸਾਡੇ ਕਿਰਦਾਰ ਆ। ਬਾਕੀ ਜਿਹੜੀ ਗੱਲ ਪਾਸਪੋਰਟ ਵਾਲੀ ਹੈਗੀ ਆ, 2013 ਦੇ ਵਿੱਚ ਇਹੀ ਕਾਂਗਰਸ ਨੇ ਕਿਹਾ ਸੀ ਕਿਉਂਕਿ ਕਿਸੇ ਬੰਗਲਾਦੇਸ਼ੀ ਕੋਲ ਭਾਰਤੀ ਪਾਸਪੋਰਟ ਨਿਕਲਿਆ ਸੀ, ਇਹੀ ਕਾਂਗਰਸ ਮਨਮੋਹਨ ਸਿੰਘ ਦੀ ਸਰਕਾਰ ਨੇ ਕਿਹਾ ਸੀ ਵੀ ਪਾਸਪੋਰਟ ਨੂੰ ਅਸੀਂ ਮੰਗਣਾ ਨੀ ਮੰਨਣਾ ਨੀ ਨਾਗਰਿਕਤਾ ਸੀ, ਉਹਨਾਂ ਦੀ ਸਰਕਾਰ ਚੱਲ ਗਈ ਇਸ ਕਰਕੇ ਐਕਟ ਪਾਸ ਨਹੀਂ ਹੋਇਆ। ਸ਼ਾਇਦ ਪੱਤਰਕਾਰ ਸਾਹਿਬ ਨੂੰ ਪਤਾ ਨੀ ਜਾਂ ਇਹ ਦੱਸਣਾ ਨੀ ਚਾਹੁੰਦੇ ਹਨਾ, ਇਸ ਕਰਕੇ ਸਾਡੇ ਨੈਰੇਟਿਵ ਦਾ ਬਣੇ ਹੋਏ ਆ ਸਾਨੂੰ ਪਤਾ।
1: ਜਦੋਂ ਆਈ ਥਿੰਕ ਮਨਕੂ ਸਾਹਿਬ ਤੁਸੀਂ ਇੱਕ ਚੀਜ਼ ਦੀ ਉਹ ਚੀਜ਼ ਬਰਕਰਾਰ ਰੱਖੋ, ਆਪਾਂ ਇਸ ਪ੍ਰੋਗਰਾਮ ਦੀ ਇੱਕ ਚੀਜ਼ ਹੈ ਕਿ ਆਪਾਂ ਡਾਇਰੈਕਟਲੀ ਕਿਸੇ ਨੂੰ ਨਹੀਂ ਕਹਿ ਸਕਦੇ, ਜਦੋਂ ਮੈਨੂੰ ਲੱਗਦਾ ਕਿ ਨਿਊਜ਼ ਦੀ ਗੱਲਬਾਤ ਆਉਂਦੀ ਹੈ, ਜਿਸ ਨਿਊਜ਼ ਦੀ ਗੱਲ ਹੁੰਦੀ ਉੱਥੇ ਬੜੀ ਨਿਰਪੱਖ ਅਤੇ ਪਿਓਰ ਗੱਲਬਾਤ ਹੁੰਦੀ ਹੈ, ਇੱਕ ਪਾਸੜ ਗੱਲ ਆਪਾਂ ਨਾ ਕਰੀਏ। ਸੋ ਤੁਹਾਡੇ ਆਪਣੇ ਵਿਚਾਰ ਆ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ।
6: ਸਰ ਜੀ, ਮੈਂ ਵਿਚਾਰ ਨਹੀਂ ਦੇ ਰਿਹਾ, ਮੈਂ ਤਾਂ ਫੈਕਟ ਦੀ ਗੱਲ ਕਰ ਰਿਹਾ, ਇਹਦਾ ਤੱਥ ਆ।
1: ਨਹੀਂ ਨਹੀਂ ਫੈਕਟ, ਓਕੇ ਚਲੋ ਫੈਕਟ ਦੀ ਗੱਲ ਤੁਸੀਂ ਆਪਣੀ ਗੱਲ ਰੱਖੋ ਤੇ ਫਿਰ ਰਮੇਸ਼ ਜੀ ਜਵਾਬ ਦੇਣਗੇ।
6: ਅੱਜ ਆਪਾਂ ਬੀਜੇਪੀ ਨੂੰ ਕਹਿ ਰਹੇ ਆ, ਪੱਤਰਕਾਰ ਸਾਹਿਬ ਦੱਸ ਦੇਣ ਵੀ ਇਹੀ ਕਾਂਗਰਸ ਦੀ ਸਰਕਾਰ ਸੀ ਜਾਂ ਕੱਢ ਕੇ ਲੈਣ।
1: ਨਹੀਂ, ਡਵਾਨੀ ਸਾਹਿਬ ਨੇ ਤਾਂ ਆਪ ਲਿਖਿਆ ਆਪਣੀ ਬੁੱਕ ਦੇ ਵਿੱਚ, ਅਸੀਂ ਕਰਵਾਇਆ।
6: ਤੁਸੀਂ ਪੜ੍ਹੀ ਮਾਈ ਕੰਟਰੀ ਮਾਈ ਪ੍ਰਾਈਡ
1: ਜੀ? ਬਿਲਕੁਲ
6: ਮਾਈ ਕੰਟਰੀ ਮਾਈ
1: ਪ੍ਰਾਈਡ ਬਿਲਕੁਲ ਸਰ, ਬਿਲਕੁਲ ਜੀ ਬਿਲਕੁਲ ਪੜ੍ਹੀ ਹੈ, ਉਹਨਾਂ ਨੇ ਆਪ ਲਿਖਿਆ, ਅਸੀਂ ਇਨਕਰਜ ਕੀਤਾ।
6: ਦੱਸੋ ਤੁਸੀਂ, ਦੱਸੋ ਕੀ ਲਿਖਿਆ? ਮੈਨੇ ਤਾਂ ਮੈਂ ਦੱਸਦਾ,
1: ਮੇਰੇ ਕੋਲ ਇਹਨਾਂ ਸਮਾਂ ਨਹੀਂ ਹੈ ਜੀ, ਨਹੀਂ ਹੁੰਦਾ ਤੇ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ।
6: ਮੈਂ ਦੱਸਦਾ ਜੀ ਕੀ ਲਿਖਿਆ, ਮੈਂ ਦੱਸਦਾ।
1: ਆਪਾਂ ਇੱਦਾਂ ਕਰਦੇ ਹਾਂ, ਇਹ ਆਰਗੂਮੈਂਟ ਨਹੀਂ ਕਰਦੀ ਆਪਾਂ ਰਮੇਸ਼ ਜੀ ਤੋਂ, ਇਸ ਚੀਜ਼ ਦਾ ਸੁਝਾਅ ਲੈ ਲੈਣੇ
6: ਆ। ਚੱਕਰ ਹੀ ਹੈ ਨਹੀਂ, ਮੈਂ ਤੁਹਾਨੂੰ ਦੱਸ ਦਿੰਦਾ ਕੀ ਲਿਖਿਆ
1: ਜੀ। ਸਰ ਸਮਾਂ ਨਹੀਂ ਹੈ ਆਪਣੇ ਕੋਲ, ਮਨਕੂ ਸਾਹਿਬ ਇੱਕ ਗੱਲ ਕੋਲ ਸਮਾਂ ਨਹੀਂ ਹੈ ਆਪਣੇ ਕੋਲ, 8 ਕਾਲਸ ਆਉਣੇ ਰਿਹਾ ਤੇ ਰਮੇਸ਼ ਜੀ ਤੋਂ ਆਪਾਂ ਇਸ ਚੀਜ਼ ਦਾ ਜਵਾਬ ਲੈ ਲੈਂਦੇ ਹਾਂ। ਸੋ ਬਹੁਤ ਸ਼ੁਕਰੀਆ, ਕਿਉਂਕਿ ਸਮਾਂ ਆਪਣੇ ਕੋਲ ਸੀਮਤ ਆ, ਬਹੁਤ ਸਾਰੀਆਂ ਹੋਰ ਕਾਲਸ ਆ, ਤੋ ਇਸ 'ਤੇ ਫਿਰ ਕਿਸੇ ਦਿਨ ਗੱਲਬਾਤ ਕਰ ਲਾਂਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ। ਮਨਕੂ ਸਾਹਿਬ ਦੀ ਤੁਸੀਂ ਇੰਟੈਂਸ਼ਨ ਸੁਣ ਲਈ ਆ, ਸੋ ਕੀ ਕਹਿਣਾ ਚਾਹੋਗੇ ਜੀ?
0: ਮੈਨੂੰ ਇਹ ਲੱਗਦਾ ਹੁੰਦਾ ਸੰਧੂ ਸਾਹਿਬ ਕਿ ਆਪਾਂ ਜਦੋਂ ਕਿਸੇ ਵਿਅਕਤੀ ਦੀ ਇੱਕ ਧਾਰਨਾ ਬਣ ਜਾਂਦੀ ਹੈ ਉਹਦੇ ਵਿੱਚ ਜੇ ਮੈਂ ਵੀ ਉਸ ਧਾਰਨਾ ਦਾ ਪਾਠ ਪੜਦਾ ਤੇ ਫਿਰ ਇੱਕ ਉਹ ਡਿਬੇਟ ਸ਼ੁਰੂ ਹੁੰਦੀ ਹੈ ਜਿਹੜੀ ਡਿਬੇਟ ਦਾ ਐਂਡ ਨਹੀਂ ਹੋ
1: ਸਕਦਾ ਜੀ। ਬਿਲਕੁਲ
0: ਠੀਕ ਹੈ, ਉਹਨਾਂ ਦੀ ਆਪਣੀਆਂ ਟਿੱਪਣੀਆਂ ਨੇ, ਉਹਨਾਂ ਨੂੰ ਲੱਗਦਾ ਹੈ ਕਿ ਐਂਕਰ ਪੱਤਰਕਾਰ ਸ਼ਾਇਦ ਕਾਂਗਰਸ ਦਾ ਬੜਾ ਕੋਈ ਸਪੋਕਸਮੈਨ ਹੈ, ਕਾਂਗਰਸ ਉਸਨੂੰ ਪਤਾ ਨੀ ਕੀ ਉਸਨੂੰ ਵੱਡਾ ਪਦਵੀ ਦਿੱਤੀ ਹੋਈ ਹੈ ਜਾਂ ਕਿਸੇ ਹੋਰ ਪਾਰਟੀ ਨੇ APC। ਇਸ ਕਰਕੇ ਮੈਨੂੰ ਲੱਗਦਾ ਕਿ ਅਸੀਂ ਇਸ ਡਿਬੇਟ ਨੂੰ ਇੱਥੇ ਖਤਮ ਕਰਦੇ ਹੋਏ ਅਗਲੇ ਕਲਰ ਤੱਕ ਚਲੀਏ,
1: ਕਿਉਂਕਿ
0: ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਹਨਾਂ ਗੱਲਾਂ ਨੂੰ ਤਰਜੀਹ ਦੇਣੀ ਚਾਹੀਦੀ। ਇਹਨਾਂ ਦੇ ਨਿੱਜੀ ਵਿਚਾਰ ਹੈ, ਇਹਨੂੰ ਲੱਗ ਸਕਦਾ, ਜੇ ਲੱਗਦਾ ਹੋਊਗਾ ਭਾਈ ਠੀਕ ਹੈ, ਅਸੀਂ ਜੇ ਜਿੱਥੇ ਕ ਮੇਰੇ ਚ ਨੁਕਸ ਹੋਊਗਾ ਮੈਂ ਭਵਿੱਖ ਚ ਯਤਨ ਕਰ ਲਊਗਾ, ਠੀਕ ਕਰੂੰਗਾ, ਮੈਂ ਪ੍ਰੋਮਿਸ ਕਰਦਾ ਕਿ ਮੈਂ ਨਹੀਂ ਅੜਦਾ। ਬਾਕੀ ਇੱਕੋ ਹੀ ਗੱਲ ਕਹਿਣੀ ਹੈ, ਮੈਂ ਰਮੇਸ਼ ਹੁਸ਼ਿਆਰਪੁਰੀ ਜਿਸ ਪਲੇਟਫਾਰਮ ਤੇ ਵੀ ਬਤੌਰ ਬ੍ਰੌਡਕਾਸਟਰ, ਬਤੌਰ ਰਿਪੋਰਟਰ, ਬਤੌਰ ਇੱਕ ਵਾਰਤਾਲਾਪ ਭਾਗ ਲੈਣਾ ਹੈ, ਮੇਰਾ ਜ਼ਿੰਦਗੀ ਦਾ ਅੱਜ ਤੱਕ ਦਾ ਕੱਲ ਦਾ ਮੈਂ ਨਹੀਂ ਗਰੰਟੀ ਲੈ ਸਕਦਾ। ਇੱਥੇ ਬੰਦੇ ਬਦਲ ਜਾਂਦੇ ਨੇ, ਮੈਂ ਬਦਲ ਜਾਵਾਂ, ਮੈਂ ਕੀ ਕਿੱਦਾਂ ਗਰੰਟੀ ਲੈ ਲਾਂ। ਮੈਂ ਕਿਸੇ ਵੀ ਪਾਰਟੀ ਦੇ ਹੱਕ ਜਾਂ ਵਿਰੋਧ ਵਿੱਚ ਨਹੀਂ ਹੈ, ਹੱਕ ਜਾਂ ਵਿਰੋਧ ਵਿੱਚ। ਜੇ ਕਿਸੇ ਨੂੰ ਇਹ ਭਰਮ ਭੁਲੇਖ ਹੈ ਕਿ ਮੈਂ ਭਾਜਪਾ ਦੇ ਵਿਰੋਧ ਵਿੱਚ ਹੈ ਤੇ ਬਿਲਕੁਲ ਨਹੀਂ, ਜੇ ਕਿਸੇ ਨੂੰ ਇਹ ਲੱਗਦਾ ਕਿ ਮੈਂ ਭਾਜਪਾ ਦੇ ਹੱਕ ਵਿੱਚ ਹੈ, ਬਿਲਕੁਲ ਨਹੀਂ। ਇਸ ਕਰਕੇ ਨਜ਼ਰੀਆ ਤੁਹਾਡਾ ਆਪਣਾ ਹੈ, ਬਾਕੀ ਭਾਜਪਾ ਕੀ ਗੁਣ ਖਿਲਾ ਰਹੀ ਹੈ ਭਾਰਤ ਵਿੱਚ, ਭਾਰਤ ਨੂੰ ਕਿੱਧਰ ਨੂੰ ਖੜ ਰਹੀ ਹੈ, ਇਹ ਬੜੀਆਂ ਸਿੱਧੀਆਂ ਪੱਧਰੀਆਂ ਗੱਲਾਂ ਆ। ਇਹ ਨਾ ਮੇਰੇ ਲੁਕੋਏ ਲੁਕੜੀਆਂ, ਨਾ ਕਿਸੇ ਦੇ ਲੁਕੋਏ ਲੁਕੜੀਆਂ ਨੇ, ਅੱਧੀਆਂ ਕਬਾਰ ਆ ਗਈਆਂ, ਅੱਧੀਆਂ ਕੌਣ ਦੇ ਦਿਨਾਂ ਚ ਆ ਜਾਣੀਆਂ ਹੈ।
1: ਜੀ ਬਿਲਕੁਲ ਜੀ, 3430 ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
7: ਹਾਂਜੀ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਤੇ ਹੁਸ਼ਿਆਰਪੁਰ ਜੀ ਸਤਿ ਸ੍ਰੀ ਅਕਾਲ ਸਾਡੀ ਜੀ। ਨਹੀਂ ਬਹੁਤ ਵਧੀਆ ਤੁਹਾਡੀ ਨਿਰਪੱਖ ਖਬਰ ਹੁੰਦੀ ਹੈ ਜੀ, ਕੀ ਫਿਟ ਆਪ ਬਹੁਤ ਵਧੀਆ ਤੁਸੀਂ ਨਿਰਪੱਖ ਹੋ ਕੇ ਗੱਲ ਕਰਦੇ ਜੀ। ਤੇ ਹੁਸ਼ਿਆਰਪੁਰ ਜੀ ਸਾਹਿਬ ਇੱਕ ਖਬਰ ਦਾ ਤੁਹਾਡੇ ਨਾਲ ਨਾਰਾਜ਼ ਆ, ਤੁਸੀਂ ਕਹਿੰਦੇ ਵੀ ਮੁੱਦਾ ਸ਼ਰਾਬ ਦਾ ਨੀ ਜੀ, ਸਾਨੂੰ ਲੱਗਦਾ ਜੀ ਮੁੱਦਾ ਹੀ ਸ਼ਰਾਬ ਦਾ ਜੀ। ਤੁਸੀਂ ਇਹ ਦੇਖੋ, ਤੁਸੀਂ ਵੀ ਸਾਨੂੰ ਖਬਰ ਨੀ ਦੱਸ ਰਹੇ, ਜਿੱਦਾਂ ਫੌਜੀਆਂ ਨੂੰ ਕੰਟੀਨ ਵਿੱਚੋਂ ਸ਼ਰਾਬ ਸਸਤੀ ਮਿਲਦੀ ਹੈ ਨਾ ਜੀ, ਮੈਨੂੰ ਲੱਗਦਾ ਜੀ ਏਦਾਂ ਹੀ ਵਿਧਾਨ ਸਭਾ ਚ ਵੀ ਕੋਈ ਕੰਟੀਨ ਆ ਹਨਾ ਜੀ, ਤੇ ਉੱਥੇ ਨਾ ਜੀ ਭਗਵੰਤ ਮਾਨ ਨੂੰ ਲਾ ਲਓ ਜੀ। ਮੈਂ ਖਹਿਰਾ ਸਾਹਿਬ ਦਾ ਪੋਡਕਾਸਟ ਸਮੇਂ ਸੁਣਦਾ ਪਿਆ ਜੀ, ਉਹ ਵੀ ਕਹਿੰਦੇ ਵੀ ਸਾਨੂੰ ਸ਼ਾਮ ਨੂੰ ਇੱਕ ਵਧੀਆ ਜੀ ਬਿਸਕੀ ਹੋਵੇ ਹਨਾ ਜੀ, ਤੇ ਤੁਸੀਂ ਪੂਰੀ ਖਬਰ ਦੱਸ ਨਹੀਂ ਰਹੇ, ਤੇ ਜੇ ਮਿਲਦੀ ਆ ਨਾ ਜੀ ਤਾਂ ਮੈਨੂੰ ਲੱਗਦਾ ਜੀ ਅਕਾਲੀਆਂ ਨੇ ਕੋਟਾ ਖਰਾਬ ਕੀਤਾ ਜੀ, ਤੇ ਜਾਂ ਸੁੱਚਾ ਸਿੰਘ ਲਗਾਵਾਂਗੂ ਸਾਰੇ ਸ਼ਰੀਫ ਆ ਜੀ, ਜ਼ਰੂਰ ਦੱਸਿਓ ਜੀ।
1: ਬਹੁਤ ਸ਼ੁਕਰੀਆ, ਇਹਦੇ ਲਈ ਤਾਂ ਰਮੇਸ਼ ਜੀ ਨੂੰ ਸੰਵਿਧਾਨ ਸਭਾ ਚ ਭੇਜਣਾ ਪੈਣਾ ਜੀ, ਰਮੇਸ਼ ਜੀ
0: ਸ਼ਾਮ ਨੂੰ ਨਾ ਭੇਜਿਓ, ਬਾਕੀ ਠੀਕ ਹੈ। ਇਹ ਨਾ ਹੋਵੇ ਕਿ ਇੱਕ ਨਵਾਂ ਹੀ ਉੱਥੋਂ ਵੀਡੀਓ ਜਾਰੀ ਹੋਈ ਹੋਵੇ। ਸਰੋਤਿਓ ਗੱਲ ਇਹ ਹੈ ਕਿ ਖਬਰ ਕੀ ਦੱਸੀਏ ਤੇ ਕੀ ਪੁੱਛੀਏ, ਬੜੀ ਅਤੇ ਸਿੱਧੀਆਂ ਪੱਧਰੀਆਂ ਗੱਲਾਂ ਨੇ, ਇਹ ਚ ਕੋਈ ਲੁਕਿਆ ਛੁਪਿਆ ਨਹੀਂ ਹੈ। ਜਿੱਧਰ ਪਾਸੇ ਨੂੰ ਆ ਜਿਹੜੀ ਵੀਡੀਓ ਦੇ ਚਰਚੇ ਅਸੀਂ ਰੋਜ਼ ਹੀ ਕਰਦੇ ਹਾਂ ਨਾ, ਕਹਿਣ ਨੂੰ ਦਿਲ ਨਹੀਂ ਕਰਦਾ, ਕਿਉਂਕਿ ਇਹਦੇ ਵਿੱਚ ਬੜਾ ਕੁਛ ਆ ਗਿਆ। ਇੱਕ ਪਾਸੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਹੈ ਤੇ ਇੱਕ ਪਾਸੇ ਉਹ ਥਾਂ ਆ ਜਿਸ ਥਾਂ ਨੂੰ ਅਸੀਂ ਬੜੀ ਸੁਪਰੀਮ ਮੰਨਦੇ ਹਾਂ, ਤੇ ਸਿਆਸੀ ਤੌਰ ਤੇ ਮੇਰੇ ਵਰਗੇ ਲੋਕਾਂ ਨੇ ਉਹ ਦੋ ਚੀਜ਼ਾਂ ਲਿਆ ਕੇ ਸਾਹਮਣੇ ਰੱਖ ਦਿੱਤੀਆਂ, ਜਦਕਿ ਮੁੱਦਾ ਉਹ ਸਿਆਸੀ ਨਹੀਂ ਹੋਣਾ ਚਾਹੀਦਾ ਸੀ, ਮੁੱਦਾ ਤੇ ਬੜਾ ਸਿੱਧਾ ਪੱਧਰਾ ਹੀ ਸੀਗਾ ਉਹ। ਸੋ ਇਸ ਕਰਕੇ ਸਰੋਤਿਓ ਬਹੁਤਾ ਕੁਛ ਕਹੀਏ ਨਾ, ਤੇ ਇੰਤਜ਼ਾਰ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਇਹ ਮਸਲਾ ਨਿਬੜ ਜਾਣਾ ਚਾਹੀਦਾ, ਕਿਉਂਕਿ ਮੈਂ ਨਹੀਂ ਸਮਝਦਾ ਕਿ ਅਕਾਲ ਤਖ਼ਤ, ਕਿਉਂਕਿ ਇੱਕ ਨਵੀਂ ਪ੍ਰਥਾ ਜਿਹਨੂੰ ਕਹਿੰਦੇ ਹੁੰਦੇ, ਨਵੀਂ ਪ੍ਰਥਾ ਪੈ ਗਈ ਕਿ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਤੇ ਦੂਜੇ ਪਾਸੇ ਫੈਸਲਾ ਮਾਨੋ ਨਾ। ਮੈਂ ਸਮਝਦਾ ਕਿ ਇਹ ਫੈਸਲਾ ਏਦਾਂ ਨਹੀਂ ਹੋਣੇ ਚਾਹੀਦੇ, ਇਹ ਪ੍ਰਥਾ ਤੇ ਰੋਕ ਲੱਗਣੀ ਚਾਹੀਦੀ ਹੈ, ਇਹ ਪ੍ਰਥਾ ਗਲਤ ਹੈ, ਇਹ ਪ੍ਰਥਾ ਦੇ ਹੱਲ ਕੱਢੀਏ ਆਪਾਂ ਬਤੌਰ ਇੱਕ ਬੁੱਧੀਜੀਵੀ। ਮੈਂ ਦੱਸ ਦਵਾਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਸਿੱਖ ਸਕਾਲਰ ਜਾਂ ਕੁਛ ਬੁੱਧੀਜੀਵੀ ਇਸ ਕਾਰਜ ਲਈ ਲੱਗੇ ਵੀ ਹੋਏ ਆ, ਮੈਂ ਆਉਣ ਵਾਲੇ ਦਿਨਾਂ ਚ ਇੱਕ ਦੋ ਦਿਨਾਂ ਚ ਅਸੀਂ ਦੱਸਾਂਗੇ, ਜਿਹੜੇ ਇਸ ਮਸਲੇ ਦਾ ਕਹਿੰਦੇ ਕਿ ਹੱਲ ਨਿਕਲ ਆਵੇ ਕੋਈ। ਉਹ ਭਗਵੰਤ ਮਾਨ ਤੇ ਵੀ ਪ੍ਰੈਸ਼ਰ ਪਾ ਰਹੇ ਹੈ ਕਿ ਤੁਹਾਨੂੰ ਅਕਾਲ ਤਖ਼ਤ ਸਾਹਿਬ ਨੂੰ ਲਿਖ ਕੇ ਤੁਸੀਂ ਆਪਣੀ ਸਪਸ਼ਟੀਕਰਨ ਭੇਜੋ, ਇਹ ਨਹੀਂ ਕਿ ਮਾਫ਼ੀ ਮਾਫ਼ੀ ਦੇ ਬਾਅਦ ਚ ਨਾ ਜਦੋਂ, ਕਿਉਂਕਿ ਸਾਬਤ ਹੋ ਜਾਏ ਜਾਂ ਨਹੀਂ ਸਾਬਤ ਹੁੰਦਾ। ਇੱਥੇ ਹੁਣ ਗੱਲ ਚੱਲੀ ਹੈ ਕਿ ਭਗਵੰਤ ਮਾਨ ਇੱਕ ਸਪਸ਼ਟੀਕਰਨ ਲਿਖ ਕੇ ਭੇਜੇ, ਜਿਹੜੀਆਂ ਗੱਲਾਂ ਤੁਸੀਂ ਮੀਡੀਆ ਤੇ ਕਹਿ ਰਹੇ ਹੋ ਮੀਡੀਆ ਤੇ ਨਹੀਂ ਕਹਿਣੀਆਂ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਪਸ਼ਟੀਕਰਨ ਭੇਜੋ। ਔਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਇਹ ਵੀ ਅਪੀਲਾਂ ਕੀਤੀਆਂ ਜਾ ਰਹੀਆਂ ਬੁੱਧੀਜੀਵੀ ਵਾਲਿਆਂ ਪਾਸਿਓਂ, ਬੁੱਧੀਜੀਵੀਆਂ ਵੱਲੋਂ, ਕਿ ਜੇ ਸਪਸ਼ਟੀਕਰਨ ਆਉਂਦਾ ਤੇ ਤੁਸੀਂ ਉਸ ਸਪਸ਼ਟੀਕਰਨ ਦੀ ਇੱਕ ਵਾਰੀ ਘੋਖ ਪੜਤਾਲ ਕਰ ਲਓ, ਕਿੱਡੀ ਗੱਲ ਹੈ। ਸੋ ਮੈਨੂੰ ਲੱਗਦਾ ਕਿ ਬਹੁਤ ਸਾਰੇ ਸਿਆਣੇ ਲੋਕ ਇਸ ਮਸਲੇ ਨੂੰ ਨਿਬੇੜਨ ਦਾ ਯਤਨ ਕਰ ਰਹੇ ਆ, ਠੀਕ ਹੈ, ਕੁਝ ਲੋਕ ਸਿਆਸਤ ਵੀ ਕਰ ਰਹੇ ਆ, ਪਰੰਤੂ ਟਾਵੇਂ ਟਾਵੇਂ ਲੋਕ ਹੈਗੇ ਆ ਜਿਹੜੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਹੱਲ ਕਰਨ ਦਾ ਯਤਨ ਕਰ ਰਹੇ ਆ।
1: ਜੀ ਬਿਲਕੁਲ, ਨਾਲ ਦੀ ਨਾਲ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਤੁਹਾਨੂੰ ਮੈਸੇਜ ਦੇ ਦੇ, ਜੇ ਤੁਸੀਂ ਕੰਟਰੈਕਟਰ ਹੋ, ਰੈਨੋਵੇਟਰ ਹੋ, ਬਿਲਡਰ ਹੋ, ਘਰ ਮਾਲਕਾਂ ਲਈ ਇੱਕ ਨਾ ਬਹੁਤ ਵਧੀਆ ਸਟੋਰ, ਵੱਡਾ ਸਟੋਰ, ਬੈਸਟ ਵੈਲਿਊ ਬਿਲਡਿੰਗ ਸਪਲਾਈ ਖੁੱਲ੍ਹ ਗਿਆ, ਤੁਹਾਡੀਆਂ ਸਾਰੀਆਂ ਬਿਲਡਿੰਗ ਸਪਲਾਈਜ਼ ਅਤੇ ਰੈਨੋਵੇਸ਼ਨ ਦੀਆਂ ਲੋੜਾਂ ਨੂੰ ਹੁਣ ਪੂਰਾ ਕਰੂਗਾ। ਜਿੱਥੇ ਤੁਹਾਨੂੰ ਵਧੀਆ ਅਤੇ ਗੁਣਵੱਤਾ ਵਾਲੇ ਜਿਹੜੀਆਂ ਟੌਪ ਦੀਆਂ ਕੁਆਲਿਟੀ ਵਾਲੀਆਂ ਆਈਟਮਸ ਮਿਲ ਜਾਣੀਆਂ, ਸਾਰੇ ਜਿਹੜੇ ਬਿਲਡਿੰਗ ਸਪਲਾਈ ਦਾ ਸਮਾਨ ਮਿਲ ਜਾਣਾ ਹੈ, ਔਰ ਵਧੀਆ ਕੀਮਤਾਂ ਦੇ ਉੱਪਰ ਵਧੀਆ ਸਰਵਿਸ, ਪਲੰਬਿੰਗ ਸਪਲਾਈ ਦਾ ਸਮਾਨ ਹੋਵੇ ਜਾਂ ਐਚ ਵੀ ਏ ਸੀ, ਇਲੈਕਟ੍ਰੀਕਲ ਸਪਲਾਈ, ਫਲੋਰਿੰਗ ਟਾਇਲਸ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਲ, ਇੰਸੂਲੇਸ਼ਨ ਟੂਲਸ ਅਤੇ ਹਾਰਡਵੇਅਰ, ਹਰ ਤਰ੍ਹਾਂ ਦਾ ਵੈਂਟੀ ਸ਼ੋਵਰ ਸਿਸਟਮ ਵੀ ਤੁਹਾਨੂੰ ਉੱਥੋਂ ਮਿਲ ਜਾਣਾ ਹੈ। ਅਤੇ ਤੁਸੀਂ ਫਿਰ ਯਾਦ ਰੱਖੋ ਔਰ ਇੱਕ ਗੇੜਾ ਜ਼ਰੂਰ ਮਾਰ ਕੇ, ਵਨ ਸਟੋਪ ਸ਼ੋਪ ਆ, ਤੁਹਾਨੂੰ ਇੱਧਰੋਂ ਉੱਧਰੋਂ ਜਾਣਾ ਨਹੀਂ ਪੈਣਾ। ਇਹ ਨਹੀਂ ਕਿ ਇੱਕ ਆਈਟਮ ਇੱਥੋਂ ਚੱਕੋ, ਦੂਜੀਆਂ ਹਾਰਡਵੇਅਰ ਸਮਾਨ ਉੱਥੋਂ ਚੱਕੋ, ਦਰਵਾਜ਼ੇ ਇੱਥੋਂ ਲਓ, ਵਾਸ਼ਰੂਮ ਦਾ ਸਮਾਨ ਉੱਥੋਂ ਲਓ। ਤੁਹਾਨੂੰ ਇੱਕੋ ਹੀ ਛੱਤ ਲਈ ਵਨ ਸਟੋਪ ਸ਼ੋਪ, ਬੈਸਟ ਵੈਲਿਊ ਬਿਲਡਿੰਗ ਸਪਲਾਈ ਦੇ ਸਟੋਰ 'ਤੇ ਤੁਸੀਂ ਪਹੁੰਚ ਜਾਣਾ। ਡਿਕਸੀ ਅਤੇ ਸਟੀਲ ਦੇ ਕੋਰਨਰ 'ਤੇ ਲੋਕੇਟਡ ਆ, 8005 ਡਿਕਸੀ ਰੋਡ, ਬਰੈਂਪਟਨ, 647-961-0585, 8-5 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਅਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਇਓ, ਵਨ ਸਟੋਪ ਸ਼ੋਪ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਤੁਸੀਂ ਆਨਰ ਹੋ। ਚੜ੍ਹਦੀ ਕਲਾ ਜੀ, ਆਲ ਗੁੱਡ।
8: ਅੱਛਾ ਜੀ ਸੰਧੂ ਸਰ, ਮੈਂ ਜੀ ਮੈਨੂੰ ਐਂ ਲੱਗਦਾ ਵਾ ਵੀ ਕਾਲ ਤਖ਼ਤ ਮਹਾਨ ਆ, ਪਰ ਜੇ ਉੱਥੇ ਬੈਠਾ ਬੰਦਾ ਉਹਦੀ ਸ਼ੋਭਾ ਨਾ ਵਧਾਏਗਾ ਤੇ ਫਿਰ ਇਹ ਬੜੀਆਂ ਮਾੜੀਆਂ ਗੱਲਾਂ। ਮੈਨੂੰ ਐਂ ਲੱਗਦਾ ਵਾ ਕਿ ਪੋਲਿਟਿਕਸ ਜਿਹੜੀ ਆ ਬਹੁਤ ਜ਼ਿਆਦਾ ਹੋ ਰਹੀ ਆ, ਤੇ ਜਿਹੜਾ ਮਸਲਾ ਨਿਬੜਨਾ ਚਾਹੀਦਾ, ਮੈਨੂੰ ਲੱਗਦਾ ਕੋਈ ਬਿਗ ਥਿੰਗ ਨਹੀਂ ਹੈਗਾ। ਤੁਸੀਂ ਜੇ ਜਾ ਕੇ ਸ਼ਰਧਾ ਜੁੜੀ ਆ ਸਾਡਾ ਕੀਦਾ ਆ ਕਾਲ ਤਖ਼ਤ, ਕਹਿ ਦਿੱਤਾ ਜਾਵੇ ਵੀ ਜੇ ਗਲਤੀ ਹੋ ਗਈ ਆ, ਤੇ ਮੈਨੂੰ ਲੱਗਦਾ ਵਾ ਕਿ ਆਪਾਂ ਹਮੇਸ਼ਾ ਜ਼ਿਕਰ ਕਰਦੇ ਹਾਂ ਗੁਰੂ ਬਖਸ਼ਣਹਾਰ ਆ, ਤੇ ਮੈਂ ਕਹਿੰਦਾ ਕਿ ਪੰਜਾਬ ਦਾ ਭਲਾ ਹੋਣਾ ਚਾਹੀਦਾ ਵਾ। ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਲਿਆ ਕੇ ਆਪਾਂ ਨੁਕਸਾਨ ਕਰ ਰਹੇ ਹਾਂ, ਪੰਜਾਬ ਦਾ ਜਵਾਨੀ ਦਾ ਨੁਕਸਾਨ ਹੋ ਰਿਹਾ, ਉੱਥੇ ਐਜੂਕੇਸ਼ਨ ਦਾ ਸਿਸਟਮ ਦਾ ਬਹੁਤ ਤਕੜਾ ਵਿਗਾੜ ਆ। ਕਰਜ਼ੇ ਲੈ ਕੇ ਤੇ ਅਸੀਂ ਸਰਕਾਰ ਚਲਾ ਰਹੇ ਹਾਂ, ਮੁੜ ਕੇ ਕਰਜ਼ੇ ਲੈ ਕੇ ਤੇ ਅਸੀਂ ਪੈਸੇ ਦਿੰਦੇ ਹਾਂ ਲੋਕਾਂ ਨੂੰ। ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਤੇ ਗੌਰ ਕਰਨੇ, ਬਾਕੀ ਮੈਂ ਤੁਹਾਡੇ ਵਿਚਾਰ ਸੁਣਦਾ ਹੀ ਆਫ ਦੇਰ। ਥੈਂਕ ਯੂ ਵੈਰੀ ਮਚ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਪਿਛਲੇ ਕਈ ਦਿਨ ਤੋਂ ਜੀ ਇੱਥੇ ਹੀ ਗੱਲ ਕੇਂਦਰਿਤ ਹੈ, ਬੜੀ ਸਾਫ਼ ਤੇ ਸਿੱਧੀ ਪੱਧਰੀ ਗੱਲ ਹੈ। ਮੈਂ ਤੇ ਬਹੁਤ ਵਾਰ ਟਿੱਪਣੀ ਕਰ ਚੁੱਕਾ ਔਰ ਮੈਂ ਇੱਕ ਅੱਜ ਇਸ਼ਾਰਾ ਵੀ ਦੇ ਕੇ ਕਿਹਾ ਕਿ ਪੰਜਾਬ ਦੇ ਕੁਝ ਤੁਹਾਡੇ ਵਰਗੇ ਸਿਆਣੇ ਲੋਕ ਯਤਨਸ਼ੀਲ ਵੀ ਹੈ, ਉਦਾਹਰਨ ਦੇ ਤੌਰ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਾਹਰ ਸੋਸ਼ਲ ਮੀਡੀਆ ਤੇ ਕਈ ਵਾਰ ਬਿਆਨ ਦੇ ਕੇ ਜਾਂ ਆਪਣੇ ਜੋ ਸਬੂਤ ਉਹਨਾਂ ਤੋਂ ਤੱਥ ਹੈ ਕਿ ਵੀਡੀਓ ਗਲਤ ਹੈ, ਮੇਰੀ ਨਹੀਂ ਹੈ, ਲੈਬੋਰਟਰੀ ਤੋਂ ਜਾਂਚ ਕਰਾ ਲਈ, ਕਦੇ ਆਪਣੀਆਂ ਹੋਰ ਤਸਵੀਰਾਂ ਲੈ ਆਉਂਦੀਆਂ ਲੱਭ ਕੇ, ਮੈਂ ਬਾਰ ਬਾਰ ਟਿੱਪਣੀ ਹਮੇਸ਼ਾ ਹੀ ਕਰ ਚੁੱਕਾ ਕਿ ਕਿੱਡੀ ਗੱਲ ਇਹੀ ਗੱਲ ਮੁੱਖ ਮੰਤਰੀ ਆਪਣੇ ਇੱਕ ਸਰਕਾਰੀ ਬੁਲਾਰੇ ਦੇ ਕੋਲ, ਆਪਣੇ ਇੱਕ ਪੀਏ ਦੇ ਕੋਲ, ਆਪਣੇ ਅਸਿਸਟੈਂਟ ਦੇ ਕੋਲ, ਆਪਣੇ ਕਿਸੇ ਮੰਤਰੀ ਦੇ ਕੋਲ, ਅਕਾਲ ਤਖ਼ਤ ਸਾਹਿਬ ਭੇਜ ਦੇਣ ਕਿ ਜਥੇਦਾਰ ਸਾਹਿਬ ਤੁਹਾਡੇ ਫੈਸਲੇ 'ਚ ਕਿਤੇ ਥੋੜਾ ਜਿਹਾ ਮੈਨੂੰ ਲੱਗਦਾ ਕਿ ਘੋਖ ਪੜਤਾਲ ਕਰਨ ਦੀ ਕਮੀ ਰਹਿ, ਵਿਚਾਰੋ ਇੱਕ ਵਾਰੀ ਵਿਚਾਰ ਕਰਨ ਦੇ ਲਈ, ਤੇ ਜਥੇਦਾਰ ਸਾਹਿਬ ਆਪੇ ਹੀ ਦੇਖਣਗੇ ਵਿਚਾਰ ਕਰਨਾ ਕਿ ਨਹੀਂ ਕਰਨਾ, ਫਿਰ ਅਸੀਂ ਵੀ ਦੇਖਾਂਗੇ ਕਿ ਜਥੇਦਾਰ ਸਾਹਿਬ ਕਰਦੇ ਕਿ ਨਹੀਂ ਕਰਦੇ। ਜਿਹੜੀ ਚੀਜ਼ ਆ ਨਾ ਕਿ ਅਸਲ ਵਿੱਚ ਜਿਹੜਾ ਤੁਸੀਂ ਵੀ ਸ਼ਬਦ ਵਰਤਿਆ, ਸੱਚਿਓ ਹੀ ਇੱਥੇ ਰੌਲਾ ਹੋਰ ਹੈ, ਇੱਥੇ ਮੈਂ ਨਾ ਮਾਨੂੰ ਸਿਆਸਤ ਹੈਗੀ ਹੈ, ਔਰ ਦੋਨੇ ਤਰ੍ਹਾਂ ਘੱਟਦੀ ਹੈ, ਪੰਜਾਬ ਦੀ ਮੁੱਖ ਮੰਤਰੀ ਵੀ ਘੱਟਦੀ ਹੈ, ਉਹ ਵੀ ਪੂਰੇ ਅੜੇ ਹੋਏ ਹੈ, ਤੇ ਅਕਾਲ ਤਖ਼ਤ ਸਾਹਿਬ ਵੀ ਇਸ ਵੇਲੇ ਬੜਾ ਕਸੂਤੀ ਸਥਿਤੀ ਫਸ ਗਿਆ ਹੋਣਾ। ਅਕਾਲ ਤਖ਼ਤ ਸਾਹਿਬ ਆਪਣਾ ਫੈਸਲਾ ਆਪ ਤੇ ਵਾਪਸ ਨਹੀਂ ਲੈ ਸਕਦਾ, ਘੱਟੋ ਘੱਟ ਪੰਜਾਬ ਦੇ ਮੁੱਖ ਮੰਤਰੀ ਜਾਂ ਇੱਧਰੋਂ ਕੋਈ ਵਿਅਕਤੀ ਉਹਨਾਂ ਕੋਲ ਅਪਰੋਚ ਤੇ ਕਰੇ ਨਾ, ਫਿਰ ਹੀ ਫੈਸਲੇ ਤੇ ਬ੍ਰੇਕ ਲੱਗੂਗੀ, ਫਿਰ ਹੀ ਵਿਚਾਰਿਆ ਜਾਊਗਾ ਨਾ ਕਿ ਇਸ ਫੈਸਲੇ ਨੂੰ ਮੁੜ ਕੇ ਵਿਚਾਰਿਆ ਜਾਊਗਾ ਮੌਕੇ ਤੇ, ਹਾਲਾਤਾਂ ਤੇ ਜਿਹੜੇ ਨਵੇਂ ਤੱਥ ਸਾਹਮਣੇ ਆਏ ਆ। ਸੋ ਇਸ ਕਰਕੇ ਦੋਵੇਂ ਧਿਰਾਂ ਇਸ ਵੇਲੇ ਕਸੂਤੀ ਸਥਿਤੀ 'ਚ ਫਸੀਆਂ ਨੇ, ਪਰੰਤੂ ਇਹ ਸਥਿਤੀ ਜਿਹੜੀ ਪ੍ਰਥਾ ਗਲਤ ਕਾਇਮ ਕਰ ਰਹੀ ਹੈ, ਮੈਂ ਉਸ ਪ੍ਰਥਾ ਤੇ ਉੱਪਰ ਜਿਹੜੀ ਵਾਰ ਵਾਰ ਟਿੱਪਣੀ ਕਰਦਾ ਕਿ ਇਸ ਪ੍ਰਥਾ ਨੂੰ ਰੋਕਣਾ ਚਾਹੀਦਾ ਹੈ, ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਕਾਇਮ ਰਹਿਣੀ ਚਾਹੀਦੀ, ਮੇਰੀ ਨਿੱਜੀ ਤੌਰ ਤੇ ਸਮਝ ਹੈਗੀ ਹੈ, ਤੇ ਪਰੰਤੂ ਆ ਸਾਰੇ ਝਮੇਲੇ 'ਚ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਸ਼ਕਤੀ ਹੈ ਜਾਂ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਸਰਵਉੱਚਤਾ ਆ, ਮਾਫ਼ ਕਰਨਾ, ਉਹਨੂੰ ਨੁਕਸਾਨ ਪਹੁੰਚ ਰਿਹਾ ਹੈ
1: ਜੀ। ਬਿਲਕੁਲ ਜੀ, ਅਗਲੀ ਕਾਲ ਵੱਲ ਚੱਲਦੇ ਹਾਂ ਜੀ। 0031 ਸਤਿ ਸ਼੍ਰੀ ਅਕਾਲ ਜੀ, ਮਾਫ਼ ਕਰਨਾ 1845, ਪਹਿਲਾਂ ਤੁਸੀਂ ਲੰਬੇ ਸਮੇਂ ਤੋਂ ਹੋਲਡ ਹੋ।
9: ਹਾਂਜੀ ਸਤਿ ਸ਼੍ਰੀ ਅਕਾਲ ਰਮੇਸ਼ ਜੀ, ਮੇਰਾ ਸਵਾਲ ਵੀ ਅਕਾਲ ਤਖ਼ਤ ਸਾਹਿਬ ਦੇ ਸਮਰਪਿਤ ਹੀ ਹੈ। ਜਿਸ ਤਰ੍ਹਾਂ ਹੁਣ ਤੁਸੀਂ ਆਮ ਹੀ ਇਹ ਗੱਲ ਕਰਦੇ ਹੋ ਕਿ ਦੋਵੇਂ ਧਿਰਾਂ ਬਰਾਬਰ ਨੇ, ਅਕਾਲ ਤਖ਼ਤ ਸਾਹਿਬ ਨੇ ਤੇ ਉਹਨੂੰ ਵਾਰ ਵਾਰ ਮੌਕਾ ਦਿੱਤਾ, ਹਰ ਵਾਰ ਸੱਦ ਕੇ ਆਪਣਾ ਦੇਹ ਵੀ ਸਪਸ਼ਟੀਕਰਨ ਦੇ, ਜਦੋਂ ਉਹ ਨਹੀਂ ਦਿੱਤਾ, ਨਹੀਂ ਪਹੁੰਚਿਆ ਅਕਾਲ ਤਖ਼ਤ ਸਾਹਿਬ ਤੇ ਫਿਰ ਉਹ ਫੈਸਲਾ ਸੁਣਾਇਆ ਗਿਆ, ਫੈਸਲੇ ਤੋਂ ਬਾਅਦ ਵੀ ਨਹੀਂ ਪਹੁੰਚਿਆ, ਫਿਰ ਵੀ ਉਹ ਗੁਰਦੁਆਰਿਆਂ ਦੇ ਬਾਹਰ ਫੈਸਲਾ ਹੋਣ ਤੋਂ ਬਾਅਦ ਕਿਸ ਤਰ੍ਹਾਂ ਤੀਰ ਕਮਾਨ ਚਲਾ ਰਿਹਾ ਆਪਣੇ ਜਲਸੇ ਲਾ ਕੇ, ਉਹ ਚੈਲੰਜ ਕਿਹਨੂੰ ਕਰਦਾ ਪਿਆ? ਤੇ ਜੇ ਉਹ ਛੋਟਾ ਜਾਣਾ ਸੀ ਜੇ ਅਕਾਲ ਤਖ਼ਤ ਸਾਹਿਬ ਤੇ ਚੱਲ ਜਾਂਦਾ, ਜਿਸ ਦਿਨ ਸੁਖਬੀਰ ਬਾਦਲ ਖਿਲਾਫ਼ ਫੈਸਲਾ ਆਇਆ ਸੀ ਅਸੀਂ ਉਸ ਦਿਨ ਵੀ ਅਕਾਲ ਤਖ਼ਤ ਸਾਹਿਬ ਦਾ ਸਵਾਗਤ ਕੀਤਾ ਸੀ, ਅੱਜ ਵੀ ਕਰਦੇ ਹਾਂ, ਸਾਡੇ ਵਾਸਤੇ ਅਕਾਲ ਤਖ਼ਤ ਸਾਹਿਬ ਮਹਾਨ ਹੈ, ਭਾਵੇਂ ਉੱਥੋਂ ਜੋ ਵੀ ਫੈਸਲਾ ਹੋਇਆ ਉਹ ਅਕਾਲ ਤਖ਼ਤ ਸਾਹਿਬ ਤੋਂ ਹੋਇਆ, ਇਹ ਆਪਾਂ ਬਰਾਬਰ ਕਿੱਦਾਂ ਕਹਿ ਸਕਦੇ ਹਾਂ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਤੁਹਾਨੂੰ ਵਾਰ ਵਾਰ ਮੌਕਾ ਦਿੱਤਾ, ਪ੍ਰਚਾਰਿਆ ਕੀ ਜਾ ਰਿਹਾ ਵੀ ਇਹ ਕਾਨੂੰਨ ਗੁਰੂ ਗ੍ਰੰਥ ਸਾਹਿਬ ਦਾ ਗਲਤ ਬਣਾਇਆ? ਉਹਨਾਂ ਨੇ ਤਾਂ ਕਦੇ ਵੀ ਨੀ ਕਿਹਾ ਕਾਨੂੰਨ ਗਲਤ ਬਣਾਇਆ, ਉਹਨਾਂ ਤੇ ਕੁਝ ਮੱਦਾਂ ਦਾ ਜ਼ਿਕਰ ਕੀਤਾ ਵੀ ਤੁਸੀਂ ਫਾਹੇ ਲਾ ਦਿਓ ਸਾਡੇ ਵੱਲੋਂ, ਤੇ ਉਹ ਕਹਿੰਦੇ ਨੇ ਪ੍ਰਚਾਰਿਆ ਕੀ ਜਾ ਰਿਹਾ, ਇਹ ਅਕਾਲੀ ਕਰ ਰਹੇ ਨੇ।
10: ਉਹ ਉੱਥੇ ਅਕਾਲੀ ਕਿੱਥੋਂ ਆ ਗਏ ਜਥੇਦਾਰ ਸਾਹਿਬ ਦੇ ਕੋਲ? ਇਹ ਜਦੋਂ ਵੀਡੀਓ ਬਣੀ ਉਦੋਂ ਤੇ ਪੀਪੀ ਪਾਰਟੀ ਚ ਆਮ ਜਿਹਾ ਬੰਦਾ ਸੀ, ਉਦੋਂ ਅਕਾਲੀ ਹੋ ਸਕਦਾ, ਇਹਨੂੰ ਜਾਣਦੇ ਵੀ ਨਾ ਹੋਣ। ਚਲੋ ਅਕਾਲੀਆਂ ਦੇ ਪੱਲੇ ਰਹਿਣ ਕੀ ਦਿੱਤਾ ਜੀ, ਅਕਾਲੀਆਂ ਨੇ ਪੰਥ ਨਾਲ ਮੱਥਾ ਲਾਇਆ, ਪੰਥ ਨੇ ਅਕਾਲੀਆਂ ਦੇ ਪੱਲੇ, ਅੱਜ ਕੀ ਹੈ ਅਕਾਲੀ? ਤੇ ਇਹ ਛੋਟਾ ਤੁਸੀਂ ਬਰਾਬਰ ਨਾ ਕਹੋ, ਕਿਉਂਕਿ ਅਕਾਲ ਤਖ਼ਤ ਸਾਹਿਬ ਨੇ ਬਰਾਬਰ ਵਾਰ ਵਾਰ ਮੌਕਾ ਦਿੱਤਾ ਆ ਕੇ ਦੱਸੋ, ਆ ਕੇ ਦੱਸੋ। ਜੇ ਦੱਸ ਦਿੰਦੇ ਤਾਂ ਅਕਾਲ ਤਖ਼ਤ ਸਾਹਿਬ ਨੇ ਕਦੇ ਇੱਦਾਂ ਦੇ ਫੈਸਲੇ ਨਹੀਂ ਸੀ ਕਰਨੇ, ਪਰ ਤੁਸੀਂ ਇਹਦੇ ਬਾਰੇ ਜ਼ਰੂਰ ਦੱਸੋ। ਓਕੇ,
1: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
0: ਅਸਲ ਵਿੱਚ ਮੇਰੀ ਸ਼ਾਇਦ ਉੱਥੋਂ ਭਾਵਨਾ ਗਲਤ ਚਲੇਗੀ। ਮੇਰੀ ਭਾਵਨਾ ਦੋ, ਜਦੋਂ ਮੈਂ ਦੋ ਧਿਰਾਂ ਦੀ ਗੱਲ ਕਰਦਾ, ਇੱਕ ਪਾਸੇ ਐਸ ਜੀ ਪੀ ਸੀ ਅਕਾਲੀ ਦਲ ਤੇ ਇੱਕ ਪਾਸੇ ਆਮ ਆਦਮੀ ਪਾਰਟੀ, ਮੈਂ ਦੋ ਕਰਦਾ ਕਿ ਉਹ ਇੱਕ ਇਹਨਾਂ ਨੂੰ ਜਿੰਨੀਆਂ ਇਹ ਵੀਡੀਓ ਪਾਉਂਦੇ ਨੇ ਉਹਦੇ ਪੈਰਲਲ ਉਹ ਕੁਛ ਨਾ ਕੁਛ ਉੱਧਰੋਂ ਜਾਰੀ ਕਰਦੇ ਆ, ਉਹ ਕਰਦੇ ਆ, ਇਹ ਕਰਦੇ ਆ। ਮੈਂ ਉੱਥੋਂ ਸੀ ਅਕਾਲ ਤਖ਼ਤ ਸਾਹਿਬ ਨੂੰ ਤੇ ਮੈਂ ਹੁਣੇ ਕਹਿ ਕੇ ਹਟਿਆ ਕਿ ਅਕਾਲ ਤਖ਼ਤ ਸਾਹਿਬ ਤੇ ਆਪ ਜਿਹੜੀ ਉੱਥੇ ਜਥੇਦਾਰ ਸਾਹਿਬ ਦੀ ਕਸੂਤੀ ਸਥਿਤੀ ਬਣ ਗਈ ਹੈ। ਫੈਸਲਾ ਦੇ ਚੁੱਕੇ ਆ, ਫੈਸਲਾ ਇੰਪਲੀਮੈਂਟ ਨਹੀਂ ਹੋ ਰਿਹਾ। ਇਕੱਠ ਭਗਵੰਤ ਮਾਨ ਦੇ ਵੀ ਬਹੁਤ ਸਾਰੇ ਹੋ ਰਹੇ ਆ, ਲਗਾਤਾਰ ਭਗਵੰਤ ਮਾਨ ਦੀ ਸਰਕਾਰ ਚੱਲ ਰਹੀ ਹੈ। ਜਿੰਨੀ ਅਫਸਰਸ਼ਾਹੀ ਜਾਂ ਭਾਵਾਂ ਉਹ ਸਿੱਖ ਚਿਹਰੇ ਆ ਭਾਵਾਂ ਅੰਮ੍ਰਿਤਧਾਰੀ ਆ, ਲਗਾਤਾਰ ਉਹਦੇ ਇਕੱਠਾਂ ਵਿੱਚ ਜਾ ਰਹੇ ਆ, ਜਿਹੜੇ ਸਰਕਾਰੀ ਅਮਲਾ ਫੈਲਾ ਮੁਲਾਜ਼ਮ ਆ ਉਹਦੇ ਨਾਲ ਮਿਲ ਗਿਲ ਰਹੇ ਆ। ਸੋ ਇਸ ਕਰਕੇ ਮੈਂ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਲੈ ਰਿਹਾ। ਮੈਂ ਕੋਈ ਨਿੱਜੀ ਤੌਰ ਤੇ ਨਹੀਂ ਹੈਗਾ ਕਿ ਕਿਹਨੂੰ ਠਿੱਪੀ ਲੱਗੇ ਜਾਂ ਕਿਹਦਾ ਘੱਟ ਨੁਕਸਾਨ ਹੋਵੇ ਜਿਹਦਾ ਵੱਧ ਹੈ। ਮੈਨੂੰ ਲੱਗਦਾ ਕਿ ਮੈਂ ਬਾਰ ਬਾਰ ਕਹਿੰਦਾ ਕਿ ਮੈਂ ਨੀ ਨਾ ਭਗਵੰਤ ਮਾਨ ਨੂੰ ਕਲੀਨ ਚਿੱਟ ਦਿੰਦਾ, ਨਾ ਭਗਵੰਤ ਮਾਨ ਨੂੰ ਮੈਂ ਇਹ ਕਹਾਂ ਕਿ ਉਹਦੀ ਵੀਡੀਓ 100% ਸੱਚੀ ਹੈ, ਕਿਉਂਕਿ ਵਿਵਾਦਾਂ ਚ ਆ ਨਾ ਇਸ ਵੇਲੇ ਬਹੁਤ ਸਾਰੇ ਤੱਥ ਆ ਗਈਆਂ ਚੀਜ਼ਾਂ ਸਾਹਮਣੇ, ਉਹਦੀ ਪਰਖ ਹੋਣੀ ਚਾਹੀਦੀ ਹੈ। ਤੇ ਅਕਾਲ ਤਖ਼ਤ ਸਾਹਿਬ ਜਿਹੜਾ ਇੱਧਰੋਂ ਭਗਵੰਤ ਮਾਨ ਦਾ ਕੋਈ ਵੀ ਨੁਮਾਇੰਦਾ ਉੱਥੇ ਪਹੁੰਚ ਕਰੇ, ਲਿਖਤੀ ਚਿੱਠੀ ਲੈ ਕੇ ਜਾਵੇ, ਲਿਖਤੀ ਜਿਹੜੇ ਤੱਥ ਸਾਨੂੰ ਤੁਹਾਨੂੰ ਜਨਤਕ ਕੀਤੇ ਉਹ ਲੈ ਕੇ ਜਾਵੇ ਤੇ ਉਹਨਾਂ ਨੂੰ ਬੇਨਤੀ ਕਰੇ ਕਿ ਭਾਈ ਜਿਹੜਾ ਤੁਹਾਡਾ ਫੈਸਲਾ ਹੈਗਾ ਉਹ ਫੈਸਲੇ ਵਿੱਚ ਸਾਨੂੰ ਕੁਛ ਨਾ ਕੁਛ ਨੁਕਸ ਜਾਪਦਾ, ਉਹਦਾ ਕਾਰਨ ਆਇਆ ਕਿ ਤੱਥ ਅਸਲ ਵਿੱਚ ਆਇਆ। ਤੇ ਜਥੇਦਾਰ ਸਾਹਿਬ ਨੂੰ ਮੈਨੂੰ ਇਹ ਲੱਗਦਾ ਕਿ ਉਸ ਫੈਸਲੇ ਤੇ ਬ੍ਰੇਕ ਲਾ ਕੇ ਦੁਬਾਰਾ ਉਹਦੀ ਜਾਂਚ ਕਰਨੀ ਚਾਹੀਦੀ, ਉਹਨਾਂ ਤੱਥਾਂ ਤੇ ਸਬੂਤਾਂ ਦੀ। ਗੱਲ ਕੋਈ ਏਦਾਂ ਦੀ ਹੋਣੀ ਚਾਹੀਦੀ ਹੈ, ਇਸ ਮਸਲੇ ਦੇ ਹੱਲ ਵਾਲੇ ਪਾਸੇ ਨੂੰ ਚਲੀਏ, ਨਹੀਂ ਤੇ ਇੱਕ ਨਵੀਂ ਪ੍ਰਥਾ, ਇੱਕ ਨਵੀਂ ਰਵਾਇਤ, ਜਿਵੇਂ ਅੱਜ ਕਹਿ ਕੇ ਗਏ ਇੱਕ ਹੁਣੇ ਸਰੋਤੇ ਥੋੜਾ ਸਮਾਂ ਪਹਿਲਾਂ ਕਿ ਇੱਕ ਵਾਰ ਪਹਿਲਾਂ ਵੀ ਅਕਾਲ ਤਖ਼ਤ ਤੋਂ ਕਾਂਗਰਸ ਦੇ ਖਿਲਾਫ ਮਤਾ ਪਾਸ ਹੋਇਆ ਸੀ, ਲੋਕ ਮਤਾ ਹੀ ਭੁੱਲ ਗਏ ਉਹ, ਹਾਲਾਂਕਿ ਚਲੋ ਉਹ ਸਿਆਸੀ ਮਤਾ ਸੀ, ਉਹ ਹੋਰ ਢੰਗ ਦਾ ਮਤਾ ਸੀ। ਕਾਂਗਰਸ ਤੇ ਕਾਂਗਰਸ ਵਿਅਕਤੀ ਦਾ ਇੱਕ ਵਿਸ਼ੇਸ਼ ਵਿਅਕਤੀ, ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਦੋ ਅਲੱਗ ਅਲੱਗ ਚੀਜ਼ਾਂ ਨੇ, ਉਹ ਫਰਕ ਹੈ ਉਸ ਮਤੇ ਤਾਂ ਇਹਦੇ ਵਿੱਚ, ਪਰੰਤੂ ਇਹ ਨਾ ਹੋਵੇ ਕਿ ਲੋਕ ਇਹਨੂੰ ਵੀ ਭੁੱਲ ਜਾਣ। ਇਹਦੇ ਨਾਲ ਜਥੇਦਾਰ ਜਾਂ ਖਾਸ ਕਰਕੇ ਅਕਾਲ ਤਖ਼ਤ ਦੇ ਅਕਸ ਨੂੰ ਢਾਈ ਲੱਗ ਰਹੀ ਹੈ। ਹੱਲ ਲੱਭੀਏ, ਵਿਵਾਦਾਂ ਵਾਲੇ ਪਾਸੇ ਤੋਂ ਬ੍ਰੇਕ ਵਾਲੇ ਪਾਸੇ ਨੂੰ ਚੱਲੀਏ, ਮੈਨੂੰ ਲੱਗਦਾ।
1: ਜੀ ਬਿਲਕੁਲ ਜੀ, ਸੋ ਅਗਲੇ ਕਾਲ ਵਿੱਚ ਚੱਲਦੇ ਹਾਂ। 0031, ਸਤਿ ਸ੍ਰੀ ਅਕਾਲ ਜੀ, ਤੁਸੀਂ ਆਨਰ ਹੋ।
11: ਬਹੁਤ ਬਹੁਤ ਸ਼ੁਕਰੀਆ ਯਾ ਰਮੇਸ਼ ਜੀ। ਇਹ ਤਾਂ ਅਸੀਂ ਸਾਰੇ ਜਾਣਦੇ ਹਾਂ, ਅਗਰ ਇੰਡੀਆ ਦੀ ਹਿਸਟਰੀ ਚੱਕੋ ਨਾ, ਸਭ ਤੋਂ ਕਰਪਟਡ ਪਾਰਟੀ ਬੀਜੇਪੀ ਆ। ਮੈਂ ਕਿਸੇ ਦਾ ਸਪੋਕ ਪਰਸਨ ਨਹੀਂ, ਕੁਛ ਨਹੀਂ, ਦਰਅਸਲ ਰਿਐਲਿਟੀ ਆ। ਹੁਣ ਗੱਲ ਇਹ ਆ, ਮੈਂ ਦਿੱਲੀ ਦੀ ਗੱਲ ਕਰਦਾ ਤੁਹਾਡੇ ਨਾਲ, ਕਿ ਬੀਜੇਪੀ ਨੇ ਵਾਅਦਾ ਕੀਤਾ ਕਿ ਅਸੀਂ ਕਿੰਨਾ ਵੀ ਗਾਰ ਵਿੱਚ ਹੈ, ਕਿਹੜਾ ਏਅਰਪੋਰਟ ਦੇ ਕੋਲ ਹੈ, ਤੁਸੀਂ ਜਾਣਦੇ ਹੋ ਫਰੀਦਾਬਾਦ ਤੋਂ ਬਾਇਆ ਗੱਜਰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨੂੰ, ਉੱਥੇ ਢੇਰ ਲੱਗਣੇ ਸ਼ੁਰੂ ਹੋਇਆ। ਇੱਕ ਲੱਗਿਆ ਨਰੇਲੇ, ਇਹਨੇ ਵਾਅਦਾ ਇਸ ਕਰਕੇ ਇਹ ਪਾਵਰ ਚ ਆਈ ਸੀ ਕਿ ਅਸੀਂ ਉਹ ਸਾਰੇ ਢੇਰਾਂ ਨੂੰ ਖਤਮ ਕਰਾਂਗੇ ਜਾਂ ਉਸ ਨੂੰ ਰੀਸਾਈਕਲ ਕਰਕੇ ਉਹਦੇ ਤੋਂ ਬਿਜਲੀ ਬਣਾਈ ਜਾਏਗੀ ਔਰ ਮਟੀਰੀਅਲ ਬਣਾਇਆ ਜਾਏਗਾ। ਹੁਣ ਸੁਣ ਚ ਇਹ ਹੁੰਦਾ ਕਿ ਕਿਹੜੇ ਨਵੇਂ ਲੈਫਟਨੈਂਟ ਗਵਰਨਰ ਲੱਗਿਆ, ਉਹਨਾਂ ਨੇ ਇੱਕ ਕਾਫੀ ਵੱਡਾ ਆਰਟੀਕਲ ਲਿਖਿਆ ਪੇਪਰ ਦੇ ਵਿੱਚ ਕਿ ਉਹ ਤੁਹਾਨੂੰ ਪਤਾ ਪੰਜਾਬ ਤੋਂ ਅੰਮ੍ਰਿਤਸਰ ਤੋਂ ਆਏ ਹੋਏ, ਔਰ ਉਹਨਾਂ ਨੇ ਕਿਹਾ ਕਿ ਸਾਨੂੰ ਸੁਝਾਅ ਦਿਓ ਪਬਲਿਕ ਵੱਲੋਂ। ਉਹ ਬੀਜੇਪੀ ਦਾ ਸ਼ੋਰ ਪਾਉਂਦੀ ਸੀ, ਅਸੀਂ ਆਹ ਕਰਦੇ ਹਾਂ, ਉਹ ਕਰਦੇ ਹਾਂ, ਉਹ ਸੁਝਾਅ ਮੰਗਦੇ, ਉੱਥੇ ਕੁਛ ਨਹੀਂ। ਅੱਜ ਕੱਲ੍ਹ ਇੰਡੈਕਸ ਹੁਣੇ ਹੀ ਇਸ ਵਕਤ ਜਿਹੜਾ ਪੋਲੂਸ਼ਨ ਦਾ ਉਹ 250 ਦੇ ਲਗਭਗ 300 ਦੇ ਵਿੱਚ ਰਹਿਣਾ ਸ਼ੁਰੂ ਹੋ ਗਿਆ। ਹੁਣ 2 ਮਹੀਨੇ ਬਾਅਦ ਤਾਂ ਹੋਰ ਵੀ ਖਰਾਬ ਹੋਏਗਾ ਕਿ ਇਹਦੇ ਬਾਰੇ ਕਿਸੇ ਧਿਆਨ ਨਹੀਂ ਜਾਂਦੇ। ਔਰ ਪਰ ਇਹ ਵੀ ਕਿਹਾ ਸੀ ਕਿ ਅਸੀਂ ਜਮਨਾ ਕੋਡ ਆ ਕਿਹੜਾ ਸਾਰਾ ਸਾਫ਼ ਕਰਾਂਗੇ। 5 to 6,000 crore ਰੁਪਇਆ ਖਰਚ ਕੀਤਾ, ਦਿੱਲੀ ਦੀ ਦਸ਼ਾ ਚੇਂਜ ਨਹੀਂ ਹੋਈ। ਆਪ ਦੱਸਿਆ, ਤੁਹਾਡੇ ਖਿਆਲ ਆ ਇਹੋ ਜਿਹਾ ਕੋਈ ਆਰਟੀਕਲ ਨਿਊਜ਼ ਪੇਪਰ 'ਚ ਕਿਤੇ ਆਇਆ, ਉਹਨਾਂ ਨੇ ਇਹਦੇ ਬਾਰੇ ਕੋਈ ਧਿਆਨ ਦਿੱਤਾ ਕਿ ਨਹੀਂ ਆ? ਔਰ ਜਾਂਦੇ ਜਾਂਦੇ ਮੈਂ ਕਰ ਦਿੰਦਾ, ਕੱਲ ਇੱਕ ਆਰਟੀਕਲ ਆਇਆ ਸੀ ਕਿਸੇ ਹੋਰ ਟੀਵੀ ਦੇ ਉੱਤੇ ਕਿ ਈਜਿਪਟ ਦੇ ਵਿੱਚ ਇੱਕ ਉਹਨਾਂ ਨੇ ਪਲਾਂਟ ਬਣਾਇਆ 1250 megawatt ਬਿਜਲੀ, ਔਰ ਇੱਕ ਇੱਕ ਕਾਗਜ਼ ਇੱਕ ਗੱਤਾ ਉਹ ਰੀਸਾਈਕਲ ਚ ਕਰਦੇ ਆ। ਉਹ ਐਗਜ਼ਾਮਪਲ ਕੀ ਕੀਤੀ ਹੈ, ਯੂਨਾਈਟਿਡ ਨੇਸ਼ਨ ਨੇ ਰੈਕੋਗਨਾਈਜ਼ ਕੀਤਾ। ਥੈਂਕ ਯੂ ਸਰ।
1: ਜੀ ਰਮੇਸ਼ ਜੀ,
0: ਦੇਖੋ ਦਿੱਲੀ ਵਿੱਚ ਤੇ ਦੋ ਸਰਕਾਰਾਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਸਥਾਨਕ ਉੱਥੋਂ ਦੀ ਸਰਕਾਰ ਬਣੀ ਸੀ, ਤੁਹਾਨੂੰ ਯਾਦ ਹੋਣਾ ਉਹਨਾਂ ਨੇ ਵੀ ਕਿਹਾ ਸੀ ਜਦੋਂ ਨਗਰ ਨਿਗਮ ਦੀਆਂ ਚੋਣਾਂ ਜਿੱਤੀਆਂ ਸੀ ਆਮ ਆਦਮੀ ਪਾਰਟੀ ਨੇ, ਕਿ ਅਸੀਂ ਕੂੜੇ ਦੇ ਜਿਹੜੇ ਪਹਾੜ ਹੈ ਜਦੋਂ ਪੰਜਾਬ 'ਚੋਂ ਅਸੀਂ ਦਿੱਲੀ ਵਾਲੇ ਪਾਸੇ ਐਂਟਰ ਕਰਦੇ ਹਾਂ, ਦੇਖੇ ਹੋਣਗੇ ਤੁਸੀਂ, ਉਹ ਹਟਾ ਦਿਆਂਗੇ। ਮੈਂ ਉਦੋਂ ਹੀ ਕਹਿਤਾ ਸੀ ਕਿ ਨਾ ਅੱਜ ਹਟਣੇ ਨਾ ਕੱਲ੍ਹ, ਹਟ ਹੀ ਨਹੀਂ ਸਕਦੇ ਪ੍ਰੈਕਟੀਕਲੀ ਕੰਮ ਜਿਹੜਾ। ਤੇ ਉਹੀ ਗੱਲ ਹੋਈ ਬਾਅਦ ਵਿੱਚ ਜਦੋਂ ਇਹਨਾਂ ਨੂੰ ਲੋਕਾਂ ਨੇ ਵੋਟਾਂ ਪਾ ਤੀਆਂ, ਪੱਤਰਕਾਰਾਂ ਨੇ ਕੇਜਰੀਵਾਲ ਨੂੰ ਸਵਾਲ ਕਰ ਲਿਆ ਕਿ ਭਾਈ ਤੁਸੀਂ ਤੇ ਆਹ ਵਾਅਦਾ ਕੀਤਾ ਸੀ। ਉਹ ਕਹਿੰਦੇ ਜੀ ਗੱਲ ਇਹ ਹੈ, ਵਾਅਦਾ ਜ਼ਰੂਰ ਕੀਤਾ ਸੀ ਪਰੰਤੂ ਅਸੀਂ ਇਹ ਹੋ ਨਹੀਂ ਸਕਦਾ। ਫਿਰ ਉਦੋਂ ਮੈਂ ਇੱਥੇ ਟਿੱਪਣੀ ਕੀਤੀ ਸੀ ਕਿ ਇਹ ਗੱਲ ਕਿ ਪਹਿਲਾਂ ਨਹੀਂ ਪਤਾ ਸੀ ਹੋ ਨਹੀਂ ਸਕਦਾ, ਤੁਸੀਂ ਕਿਹਾ ਕਿਉਂ, ਭਾਰਤੀ ਲੋਕਾਂ ਨੂੰ ਠੱਗਿਆ। ਸੋ ਭਾਰਤੀ ਜਨਤਾ ਪਾਰਟੀ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਹੋਰ ਖਾਸ ਪਾਰਟੀ, ਇਹ ਵੋਟਾਂ ਲੈਣ ਦੇ ਢੰਗ ਹੈ। ਇਹ ਸਰੋਤਿਓ ਭਾਰਤ ਦੇ ਵਿੱਚ ਪ੍ਰੈਕਟੀਕਲ ਤੌਰ ਤੇ ਬਹੁਤ ਸਾਰੀਆਂ ਚੀਜ਼ਾਂ ਅੱਜ ਦੇ ਸਮੇਂ ਇਸ ਕਰਕੇ ਲਾਗੂ ਨਹੀਂ ਹੋ ਰਹੀਆਂ ਕਿਉਂਕਿ ਇੱਥੇ ਭ੍ਰਿਸ਼ਟਾਚਾਰ ਬਹੁਤ ਵੱਡੇ ਪੱਧਰ ਤੇ ਹੈ, ਔਰ ਸਰਕਾਰ ਤੇ ਬੁਲਾਰੇ ਜਾਂ ਸਰਕਾਰ ਦੇ ਸਪੋਕਸਮੈਨ ਜਾਂ ਉਹ ਕਿਸੇ ਵੀ ਰੂਪ ਚਾਹੇ ਵੱਡੇ ਅਹੁਦਿਆਂ ਤੇ ਬੈਠੇ ਆ, ਰਾਜਨੀਤਿਕ ਚਾਹੇ ਅਫਸਰਸ਼ਾਹੀ, ਰਿਸ਼ਵਤ ਜਿਹੜੀ ਚੀਜ਼ ਤੁਸੀਂ ਜ਼ਿਕਰ ਕੀਤਾ ਬਹੁਤ ਵੱਡੇ ਪੱਧਰ ਤੇ ਵਧੀ ਫੁੱਲੀ ਹੈ, ਤੇ ਉਹ ਇੱਕ ਕਾਰਨ ਹੈਗਾ ਆ। ਰਹੀ ਗੱਲ ਉਵੇਂ ਦਿੱਲੀ ਦੀ, ਦਿੱਲੀ ਹੋਵੇ ਜਾਂ ਜਮਨਾ, ਭਾਰਤੀ ਜਨਤਾ ਪਾਰਟੀ ਨੇ ਹੱਥ ਜ਼ਰੂਰ ਪਾਇਆ। ਬੀਤੇ ਦਿਨਾਂ 'ਚ ਤਸਵੀਰਾਂ ਵੀ ਤੁਸੀਂ ਵੇਖੀਆਂ ਹੋਣੀਆਂ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਆਪ ਜਮਨਾ ਦੇ ਵਿੱਚ ਵੜ ਕੇ ਉੱਥੋਂ ਜਿਹੜਾ ਸਫਾਈ ਦੀ ਮੁਹਿੰਮ ਉਸਨੇ ਸ਼ੁਰੂ ਕੀਤੀ ਹੈ। ਅਸੀਂ ਅਰਦਾਸ, ਅਸੀਂ ਮਤਲਬ ਕਾਮਨਾ ਕਰਦੇ ਹਾਂ ਕਿ ਉਹ ਵਾਕਈ ਆਪਣੇ ਪ੍ਰੋਜੈਕਟ ਵਿੱਚ ਕਾਮਯਾਬ ਹੋਣ। ਕਈ ਪਾਰਟੀਆਂ ਆ ਗਈਆਂ, ਕਈ ਚਲੇ ਗਈਆਂ, ਜਮਨਾ ਦੇ ਨਾਂ ਤੇ ਵੋਟਾਂ ਲੈਂਦੀਆਂ, ਤੇ ਹੁਣ ਦੇਖਦੇ ਹਾਂ ਦਿੱਲੀ ਵਿੱਚੋਂ ਦੀ ਲੰਘਦੀ ਜਮਨਾ ਕਿੰਨੀ ਕੁ ਸਾਫ਼ ਹੁੰਦੀ ਹੈ। ਰੇਖਾ ਗੁਪਤਾ ਜੀ ਨੇ ਤਸਵੀਰਾਂ ਤੇ ਸਾਂਝੀਆਂ ਕਰਤੀਆਂ ਸੀ, ਹੁਣ ਹਕੀਕਤ ਆਉਂਦੇ ਦਿਨਾਂ 'ਚ ਪਤਾ ਲੱਗੇਗੀ।
1: ਜੀ ਬਹੁਤ ਸ਼ੁਕਰੀਆ ਜੀ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ, ਇੱਕੋ ਕਾਲ ਲੈ ਪਾਵਾਂਗੇ ਸਮੇਂ ਦੇ ਨਜ਼ਾਕਤ ਨੂੰ ਸਮਝਦਿਆਂ ਹੋਇਆਂ, ਤੇ ਸ਼ਾਰਟ ਰੱਖਿਓ ਜੀ। 8777 ਤੁਸੀਂ ਆਉਣੇ ਰਹੋ ਜੀ।
12: ਹਾਂਜੀ ਭਾਈ, ਸਤਿ ਸ੍ਰੀ ਅਕਾਲ ਭਾਜੀ। ਆਪਾਂ ਆਪਸ ਵਿੱਚ ਲੜੀ ਜਾਂਦੇ ਹਾਂ ਤੇ ਬੀਜੇਪੀ ਦਾ ਕਹਿੰਦੇ ਅਧਿਕਾਰੀ ਅੰਮ੍ਰਿਤਸਰ 'ਚ ਫੜਿਆ, ਉਹਦੇ ਕੋਲ ਇੰਨਾ ਅਸਲਾ AK-47 ਵੀ, ਤੇ ਉਹ ਇਲੈਕਸ਼ਨ ਜਿੱਤਣ ਵਾਸਤੇ ਉਹ ਕੀ ਕਰਨਾ ਚਾਹੁੰਦੇ ਜੇ, ਉਹ ਪੰਜਾਬ ਦੇ ਹਾਲਾਤ ਇੰਨੇ ਮਾੜੇ ਬਣਾਉਣਾ ਚਾਹੁੰਦੇ ਆ, ਉਹਦੇ ਬਾਰੇ ਕੋਈ ਗੱਲ ਨਹੀਂ ਤਾਲੇ। ਬੀਜੇਪੀ ਜਿਹੜੇ ਸਾਡੇ ਤਖਤਾਂ ਉੱਤੇ ਕਾਬਜ਼ ਹੋਣਾ ਚਾਹੁੰਦੀ ਆ, ਇਹ ਸਾਨੂੰ ਆਪਸ ਵਿੱਚ ਲੜਾ ਕੇ, ਇਹ ਆਪਸ ਵਿੱਚ ਲੜਾਈ ਬੰਦ ਕਰੋ। ਭਗਵੰਤ ਮਾਨ ਮੈਨੂੰ ਮਾੜਾ ਵਾ, ਪਰ ਇਹ ਤੋਂ ਇਹ ਮਾੜਾ ਜਿੰਨਾ ਮਰਜ਼ੀ ਆ, ਮੈਂ ਕਹਿੰਦਾ ਜੇ ਹੋਰ ਕੋਈ ਬੀਜੇਪੀ ਆ ਗਈ ਪੰਜਾਬੀ ਦਾ ਸੰਭਲ ਜੋ, ਤੁਹਾਡਾ ਬੁਰਾ ਹਾਲ ਹੋ ਜਾਊਗਾ ਪੰਜਾਬ ਦਾ, ਨਾ ਬੇੜਾ ਗਰ ਕਰ ਦੇਣਾ। ਉਹ ਹੁਣੀ ਅਸਲਾ ਲੈ ਆ ਤੇ ਜਦੋਂ ਇਲੈਕਸ਼ਨ ਆਉਣੀ ਉਦੋਂ ਕੀ ਕਰਨਗੇ, ਬੜੀ ਤਰਾਸਯੋਗ ਨਾ ਗੱਲ ਬਣ ਜਾਵੇ।
1: ਜੀ ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ, ਇਸ ਬਾਰੇ ਕੋਈ ਟਿੱਪਣੀ ਹੈ ਤੁਹਾਡੇ ਕੋਲ?
0: ਠੀਕ ਹੈ, ਤਖਤਾਂ ਤੇ ਕਬਜ਼ੇ ਵਾਲੀ ਗੱਲ ਜੇ ਦੂਜੇ ਰੂਪ 'ਚ ਵੇਖੀਏ ਤੇ ਇਹ ਗੱਲ ਸੱਚ ਹੀ ਹੈ। ਜਿਵੇਂ ਅਸੀਂ ਚਲੋ ਜਿਹੜੇ ਪੰਜਾਬ ਪਿਛਲੇ ਤਖਤ ਹੈ ਉੱਥੇ ਤੇ ਫਿਰ ਸਿੱਖ ਮਰਿਆਦਾ ਕਾਇਮ ਹੈ, SGPC ਦਾ ਬੋਲਬਾਲਾ ਹੈਗਾ, ਪੰਥਕ ਜਮਾਤ ਦਾ ਬੋਲਬਾਲਾ ਹੈ। ਜਿਹੜੇ ਪੰਜਾਬ ਨੂੰ ਛੱਡ ਕੇ ਬਾਹਰ ਤਖਤ ਹੈ ਉੱਥੇ ਤੇ ਪੰਥ ਦਾ ਬੋਲਬਾਲਾ ਹੀ ਨਹੀਂ ਰਿਹਾ। ਬੀਤੇ ਸਮੇਂ 'ਚ ਪਟਨਾ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਦੇ ਪੈਰਲ ਹੁਕਮ ਜਾਰੀ ਕੀਤੇ ਸੀ, ਯਾਦ ਹੋਣਾ ਹੈਗਾ। ਹੁਣ ਮਹਾਰਾਸ਼ਟਰ ਸਰਕਾਰ ਆਪਣਾ ਕਾਨੂੰਨ ਲਈ ਫਿਰਦੀ ਬੋਝੇ 'ਚ ਪਾ ਕੇ, ਪਰੰਤੂ ਸਰੋਤਿਓ ਮੇਰਾ ਮੰਨਣਾ ਇਹ ਹੈ ਕਿ ਇਹ ਲੰਬਾ ਸਮਾਂ ਚੀਜ਼ਾਂ ਚੱਲਦੀਆਂ। ਤਾਜ਼ਾ ਤਰੀਨ ਵੱਡਾ ਮੰਦਿਰ ਹੈ ਭਾਰਤ ਦਾ ਜਿਹਨੂੰ ਅਸੀਂ ਅਯੁੱਧਿਆ ਮੰਦਿਰ ਕਹਿੰਦੇ ਹਾਂ, ਕਿੱਡੇ ਵੱਡੇ ਪੱਧਰ ਤੇ ਗੜਬੜੀਆਂ ਆ ਗਈਆਂ, ਲੈਣੇ ਪੈ ਗਏ ਅਸਤੀਫੇ ਕਿੰਨਿਆਂ ਦੇ, ਅਜੇ ਹੋਰ ਪਰਤਾਂ ਖੁੱਲਣੀਆਂ, ਨਾ ਖੋਲੀਆਂ ਤੇ ਅਸੀਂ ਖੋਲਾਂਗੇ। ਸੋ ਇਸ ਕਰਕੇ ਇਹ ਜੇ ਆਪਾਂ ਕਹੀਏ ਕਿ ਦੂਸਰੇ ਕਿਸੇ ਧਰਮ ਵਿੱਚ ਦਖਲ ਅੰਦਾਜ਼ੀ ਕਰਕੇ ਅਸੀਂ ਸ਼ਾਇਦ ਕਾਬਜ਼ ਹੋ ਜਾਵਾਂਗੇ, ਇਹ ਚੱਲਦਾ ਨਹੀਂ ਹੁੰਦਾ। ਧਰਮ ਵਾਲੀ ਸਿਆਸਤ ਇੱਕ ਹੱਦ ਤੱਕ ਹੀ ਚੱਲਦੀ ਹੁੰਦੀ ਹੈ। ਜੇ ਬਾਦਲਾਂ ਨੇ ਕੀਤੀ ਤੇ ਅੱਜ ਬਾਦਲਾਂ ਦਾ ਕੀ ਹਾਲ ਹੈ ਤੁਸੀਂ ਵੇਖ ਸਕਦੇ ਹੋ, ਜੇ ਕਿਸੇ ਹੋਰ ਨੇ ਕੀਤੀ ਆ ਹਾਲ ਉਹਦਾ ਵੀ ਇਹੀ ਹੋਣਾ।
1: ਜੀ ਬਿਲਕੁਲ। ਸੋ ਅੱਜ ਦਾ ਪ੍ਰੋਗਰਾਮ ਆਪਾਂ ਇੱਥੇ ਹੀ ਸਮਾਪਨ ਨੂੰ ਇਜਾਜ਼ਤ ਨਹੀਂ ਦੇ ਰਹੇ, ਸੋ ਇੱਥੇ ਆਪਾਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ ਜੀ, ਅਤੇ ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ ਤੁਹਾਡਾ ਜੁੜਨ ਦੇ ਲਈ। ਕੱਲ੍ਹ ਨੂੰ ਫਿਰ ਨਵੀਂ ਸਵੇਰ ਨਵੀਆਂ ਖਬਰਾਂ ਅਤੇ ਨਵੀਂ ਗੱਲਬਾਤ ਨਾਲ ਹਾਜ਼ਰ ਹੋਵਾਂਗੇ, ਅਤੇ ਬਹੁਤ ਬਹੁਤ ਧੰਨਵਾਦ ਜੀ ਅੱਜ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦੇ ਲਈ।
0: ਮਿਹਰਬਾਨੀ ਸਰ, ਸਭ ਬਹੁਤ ਬਹੁਤ ਮਿਹਰਬਾਨੀ।
1: ਸੋ ਬਹੁਤ ਸ਼ੁਕਰੀਆ ਜੀ। ਸੋ ਮਿਲਦੇ ਹਾਂ ਕੱਲ੍ਹ ਨੂੰ ਇਸ ਵੇਲੇ 6 to 8, 2 ਘੰਟੇ ਦਾ ਜਿਹੜਾ ਸਫ਼ਰ ਖਬਰਾਂ ਦਾ, ਗੱਲਾਂ ਬਾਤਾਂ ਦਾ ਤੁਹਾਡੇ ਨਾਲ ਪੰਜਾਬੀ ਲਹਿਰਾਂ ਵੱਲੋਂ ਲੈ ਕੇ ਆਵਾਂਗੇ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ। ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਅੱਜ ਦਾ ਵੀਕਐਂਡ ਤੁਹਾਡਾ ਬਹੁਤ ਖੂਬਸੂਰਤ ਹੋਵੇ, ਅੱਜ ਦਾ ਦਿਨ ਤੁਹਾਡੇ ਲਈ ਬਹੁਤ ਚੜ੍ਹਦੀ ਕਲਾ ਵਾਲਾ ਹੋਵੇ। ਸੋ ਇੰਜੋਏ ਕਰੋ ਅੱਜ ਦੇ ਖੂਬਸੂਰਤ ਦਿਨ ਨੂੰ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ।

ਮੁੱਛ ਤੇ ਮਰੂਦ ਹੈ ਤੇ ਅੱਖਾਂ 'ਚ ਬਰੂਦ ਹੈ। ਟੌਪ ਦੀ ਉਹ ਗੰਨ ਹੈ ਤੇ ਟੌਪ ਦੀ ਉਹ ਰੰਨ ਹੈ। ਰੀਬਨ ਕਟਾਉਂਦੀ ਜਿਹੜੀ ਵੈਰੀਆਂ ਦੀ ਕੁੱਟਦਾ,

ਓਕੇ ਔਰ ਤੁਹਾਨੂੰ ਇੱਕ ਮੈਸੇਜ ਦਈਏ ਕਿ 24 ਜੁਲਾਈ ਨੂੰ ਮਾਸਟਰ ਸਲੀਮ ਜੀ ਪਹੁੰਚ ਰਹੇ ਨੇ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ, ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਰੌਣਕਾਂ ਲੱਗਣਗੀਆਂ 24 ਜੁਲਾਈ ਨੂੰ, ਡੇਟ ਨੋਟ ਕਰ ਲਓ। ਤੁਸੀਂ ਟਿਕਟਸ ਬਾਏ ਕਰਨੀਆਂ ਤਾਂ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ 437-870-0001 'ਤੇ, 437-870-0001 'ਤੇ ਤੁਸੀਂ ਰਾਬਤਾ ਕਰ ਸਕਦੇ ਹੋ। ਔਰ ਨਾਲ ਦੀ ਨਾਲ ਤੁਸੀਂ ਮਿਲਣਾ ਟਿਕਟਸ.com 'ਤੇ ਜਾ ਕੇ ਟਿਕਟਸ ਬਾਏ ਵੀ ਕਰ ਸਕਦੇ ਹੋ।

0: ਸੋ ਬੇਬੂ ਜੀ ਮਾਸਟਰ ਸਲੀਮ 24 ਜੁਲਾਈ ਨੂੰ ਆ ਰਹੇ ਨੇ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਸੋ ਟਿਕਟਸ ਆਪਣੀਆਂ ਲੈ ਲਓ ਮਿਲਣਾ ਟਿਕਟਸ .com ਤੋਂ, ਜਾਂ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ, ਕਿਉਂਕਿ ਮੈਂ ਤੁਹਾਨੂੰ $60 ਵਾਲੀ ਟਿਕਟ $39 ਦੇ ਵਿੱਚ ਦਵਾ ਸਕਦਾ ਹਾਂ। ਸੋ ਮੇਰੇ ਨਾਲ ਕਾਲ ਕਰ ਲਿਓ ਤੁਸੀਂ 437-870-001।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. This is AM 530.

ਮੇਰੇ ਕਾਜ ਕਰੇ ਮੇਰਾ ਸਤਿਗੁਰੂ, ਮੈਨੂੰ ਚਿੰਤ ਨਾ ਕੋਏ, ਕਰਨੇ ਹਾਰਾ ਕਰਦਾ ਆਪੇ, ਜੋ ਹੋਣਾ ਸੋ ਹੋਏ। ਮੈਂ ਹਾਂ ਸੰਤੋਸ਼ ਕੌਰ, ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਸ਼ੋਅ ਰੇਡੀਓ ਆਵਾਜ਼ 'ਚ। ਅਤੇ ਅੱਜ ਅਸੀਂ ਤੁਹਾਡੇ ਨਾਲ ਸਾਰੇ ਇੰਚ ਜੁੜੇ ਰਹਾਂਗੇ, 10 ਤੋਂ 1 ਵਜੇ ਤੱਕ ਤੁਹਾਡਾ ਸਾਰਿਆਂ ਦਾ ਸਾਥ ਸਾਡੇ ਨਾਲ ਰਹੇ। ਔਰ ਸਾਡੇ ਸਟੂਡੀਓ ਦਾ ਨੰਬਰ ਹੈਗਾ 905-673-3337।

0: ਬਚਪਨ ਮਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ। ਪੰਕਜ ਜੀ ਮੇਰਾ ਫੇਵਰੇਟ ਹੈ ਸੌਂਗ ਕਿ ਜ਼ਿੰਦਗੀ 'ਚ ਨਾ ਇੰਨੀ ਸਟ੍ਰੈਸ ਨਹੀਂ ਲਈਦੀ, ਕੁਛ ਗੱਲਾਂ ਵਕਤ ਦੇ ਉੱਤੇ ਛੱਡ ਦੇਈਦੀਆਂ, ਮਸਤ ਮੌਲਾ ਰਹਿਦੀਆਂ, ਕਿਉਂਕਿ ਇੱਥੇ ਤਾਂ ਵੱਡੇ ਵੱਡੇ ਰਾਜੇ ਟੈਨਸ਼ਨ ਲੈਂਦੇ ਚੱਲ ਗਏ ਤੇ ਅਸੀਂ ਕੀ ਚੀਜ਼ਾਂ। ਸੋ ਬਿਲਕੁਲ ਟੈਨਸ਼ਨ ਨਹੀਂ ਲੈਣੀ ਕਿਸੇ ਨੇ, ਔਰ ਸਾਰਿਆਂ ਨੇ ਸਾਡਾ ਸ਼ੋਅ ਸੁਣਨਾ ਆ ਬਸ ਜੀ। ਸਾਡੇ ਨਾਲ ਹੈਗੇ ਆ ਸਾਡੇ ਕਾਲਰ 2952, ਤੁਸੀਂ ਔਨ ਏਅਰ ਹੋ ਜੀ। ਹੈਲੋ ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਮੇਰੇ ਬਾਹਰ ਹੈਗਾ 10 June।
0: ਸੌਰੀ ਜੀ ਤੁਹਾਡੀ ਆਵਾਜ਼ ਨਹੀਂ ਸਾਨੂੰ ਕਲੀਅਰ ਆ ਰਹੀ ਹੈ।
1: 10 June
2: ਜੀ, ਥੋੜਾ ਸਾ ਆਪਕੋ ਊਚਾ ਬੋਲਨਾ ਪੜੇਗਾ ਭਾਈ ਜੀ, ਆਪਕਾ ਆਵਾਜ਼ ਨਹੀਂ ਆ ਰਹੀ ਹੈ।
1: ਮੇਰਾ ਨਾਮ ਏਕਿਆ।
2: ਓਕੇ,
1: ਤੇ 10 June ਮੇਰੇ ਬਾਹਰ ਜੀ।
0: ਮੈਨੂੰ ਸੀਰੀਅਸਲੀ ਬਿਲਕੁਲ ਨਹੀਂ ਸਮਝ ਆ ਰਹੀ ਤੁਸੀਂ ਕੀ ਬੋਲ ਰਹੇ ਹੋ। ਕੀ ਨਾਮ ਦੱਸਿਆ ਤੁਸੀਂ ਆਪਣਾ?
1: ਅਮਨ।
0: ਅਮਨ ਜੀ, ਓਕੇ ਜੀ, ਤੇ ਹਾਂਜੀ ਡੇਟ ਆਫ ਬਰਥ ਕੀ ਹੈ ਤੁਹਾਡਾ?
1: 10 June।
0: 10 June ਅਮਨ ਜੀ, ਔਰ ਤੁਸੀਂ ਸਾਡਾ ਪਾਸਵਰਡ ਨਹੀਂ ਦੱਸਿਆ ਅਮਨ ਜੀ।
1: ਅਮਰਜੀਤ।
0: ਓਕੇ, ਤੁਸੀਂ ਸਾਨੂੰ ਪਾਸਵਰਡ ਦੱਸ ਦਿਓ ਅਮਰਜੀਤ ਜੀ।
1: ਮੇਰਾ ਪਾਸਵਰਡ
0: ਨਹੀਂ, ਤੁਹਾਡਾ ਪਾਸਵਰਡ ਨਹੀਂ, ਹੁਣੇ ਅਸੀਂ ਸ਼ੋਅ ਬਾਬਾ ਬਕਤੌਲਾ ਸੈਗਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਪਾਸਵਰਡ ਦੱਸਿਆ ਸੀ। ਤੁਸੀਂ ਸੁਣਦੇ ਹੁੰਦੇ ਹੋ ਰੈਗੂਲਰਲੀ ਸਾਡਾ ਸ਼ੋਅ ਜਾਂ ਅੱਜ ਪਹਿਲੀ ਵਾਰੀ ਕਾਲ ਕਰ ਰਹੇ ਹੋ? ਅੱਛਾ ਜੀ, ਚਲੋ ਕੋਈ ਨਾ ਜੀ। ਅੱਛਾ ਜੀ, ਸੋ ਸਾਡਾ ਪਾਸਵਰਡ ਹੈਗਾ ਨਜ਼ਾਰਾ, ਬਾਕੀ ਸਾਰੇ ਵੀ ਸੁਣ ਲਓ ਜੀ, ਪਹਿਲੀ ਕਾਲ ਹੈ ਸੋ ਅਸੀਂ ਇਹਨਾਂ ਨੂੰ ਦੱਸ ਦਾਂਗੇ, ਲੇਕਿਨ ਪਾਸਵਰਡ ਹੈਗਾ ਨਜ਼ਾਰਾ NAZARA। ਸੋ ਤੁਹਾਡੀ ਹੈਗੀ ਹੈ 10 June। ਸੋ 10 June ਕਹਿੰਦਾ ਆ ਕਿ ਤੁਸੀਂ ਬਹੁਤ ਹੀ ਇੰਟੈਲੀਜੈਂਟ ਹੋ ਤੇ ਜ਼ਿੰਦਗੀ 'ਚ ਆਲਵੇਜ਼ ਤੁਸੀਂ ਅਲਰਟ ਰਹੇ ਹੋ, ਕਦੇ ਵੀ ਤੁਹਾਨੂੰ ਕੋਈ ਧੋਖਾ ਦੇ ਕੇ ਨਹੀਂ ਜਾ ਸਕਦਾ, ਔਰ ਬਹੁਤ ਹੀ ਖੁਸ਼ ਮਿਜ਼ਾਜ ਹੈਗਾ ਤੁਹਾਡਾ, ਕਦੇ ਵੀ ਤੁਸੀਂ ਕਿਸੇ ਨੂੰ ਦੁਖੀ ਨਹੀਂ ਕਰਦੇ, ਲੇਕਿਨ ਕੁਛ ਗੱਲਾਂ ਹੈਗੀਆਂ ਜਿਹਦੇ 'ਤੇ ਤੁਹਾਨੂੰ ਥੋੜ੍ਹਾ ਜਿਹਾ ਕੰਮ ਕਰਨਾ ਪਏਗਾ। ਤੁਸੀਂ ਟੈਨਸ਼ਨ ਕਿਉਂ ਨਹੀਂ ਲੈਂਦੇ ਹੋ? ਟੈਨਸ਼ਨ ਨਹੀਂ ਲੈਣੀ, ਤੁਹਾਡੀ ਵਿੱਚ ਦੱਸ ਰਿਹਾ ਹੈ ਕਿ ਤੁਸੀਂ ਟੈਨਸ਼ਨ ਬਹੁਤ ਲੈਂਦੇ ਹੋ, ਔਰ ਕਦੀ ਕੋਈ ਕੰਮ ਕਰਦੇ ਹੋ ਤੇ ਤੁਸੀਂ ਨਰਵਸ ਹੋ ਜਾਂਦੇ ਹੋ। ਨਰਵਸ ਨਹੀਂ ਹੋਣਾ, ਕੌਨਫੀਡੈਂਸ ਰੱਖਣਾ ਹੈ ਤੇ ਹਰ ਗੱਲ ਦੇ ਵਿੱਚ ਵਹਿਮ ਨਹੀਂ ਕਰਨਾ, ਬਾਕੀ ਤੁਸੀਂ 100% ਵਧੀਆ ਹੋ ਜਾਓਗੇ। ਸਿਰਫ ਟੈਨਸ਼ਨ ਛੱਡੋ ਤੇ ਦੇਖੋ ਜੀ ਅਸੀਂ ਕਿੰਨਾ ਸੋਹਣਾ ਗਾਣਾ ਲਾਇਆ ਸੀ, ਮਸਤ ਮੌਲਾ ਬਣ ਜਾਓ ਤੇ ਕੁਛ ਚੀਜ਼ਾਂ ਨੂੰ ਤੁਸੀਂ ਰੱਬ ਦੇ ਉੱਤੇ ਛੱਡੋ ਤੇ ਬਸ ਬਾਬਾ ਜੀ ਦਾ ਨਾਮ ਲਿਆ ਕਰੋ। ਥੈਂਕ ਯੂ ਸੋ ਮਚ ਜੀ,
1: ਤੁਹਾਡੀ ਆਵਾਜ਼ ਬਹੁਤ ਵਧੀਆ ਆ
0: ਜੀ। ਥੈਂਕ ਯੂ ਸੋ ਮਚ ਜੀ, ਥੈਂਕ ਯੂ,
1: ਤੁਸੀਂ ਬਹੁਤ ਸੋਹਣਾ ਬੋਲਦੇ
0: ਜੀ, ਥੈਂਕ ਯੂ ਸੋ ਮਚ ਜੀ। ਓਕੇ ਜੀ, ਸੋ ਹੁਣ ਸਾਡੇ ਨਾਲ ਹੈਗੇ ਆ ਨੰਬਰ 8013।
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
3: ਮੈਂ ਕੈਮਬ੍ਰਿਜ ਤੋਂ ਬੋਲਦੀ ਹਾਂ, ਅਮਨਦੀਪ ਕੌਰ, ਤੇ ਮੇਰਾ ਡੇਟ ਆਫ ਬਰਥ ਹੈਗਾ 21 June।
0: 21 June,
3: ਹਾਂਜੀ,
0: ਤੇ ਤੁਸੀਂ ਸਾਡਾ ਪਾਸਵਰਡ ਦੱਸੋਗੇ ਫੇਰ ਹੀ ਮੈਂ ਤੁਹਾਡੀ ਪੋਰਟਲ ਖੋਲਾਂਗੀ। ਓਕੇ ਜੀ, ਨਜ਼ਾਰਾ, ਤੁਸੀਂ ਗਏ ਹੋ ਨਜ਼ਾਰਾ? ਕੈਂਬਰਿਜ ਰਹਿੰਦੇ ਹੋ, ਕਦੀ ਇੱਧਰ ਆਏ ਤੁਸੀਂ? ਗਏ
3: ਨਹੀਂ ਅਸੀਂ ਨਜ਼ਾਰਾ, ਹਜੇ ਗਏ ਨਹੀਂ। ਹਾਂ ਸਿੱਧਾ ਤੁਹਾਡੇ ਉਹ ਜਿਹੜਾ ਹੈਗਾ ਨਾ ਤਵਾ ਚਿਕ, ਉੱਥੇ ਜ਼ਰੂਰ।
0: ਅੱਛਾ ਜੀ, ਓਕੇ ਜੀ, ਕੋਈ ਗੱਲ ਨਹੀਂ, ਤੁਸੀਂ ਹੁਣ ਇਸ ਵਾਰ ਆਓਗੇ ਤੇ ਜ਼ਰੂਰ ਜਾਇਓ ਨਜ਼ਾਰਾ। ਤੇ ਤੁਹਾਡੇ ਤੁਹਾਡੀ ਡੇਟ ਆਫ ਬਰਥ ਕੀ ਦੱਸੀ ਤੁਸੀਂ?
3: ਮੈਂ ਬੋਲਿਆ ਸੀ 21 June।
2: 21 June,
0: 21 June,
2: ਹਾਂਜੀ
0: ਜੀ। ਚਾਰਜ ਤੁਹਾਡਾ ਵੀ ਉੱਥੇ ਹੀ ਆ ਰਿਹਾ ਜਿੱਥੇ ਹੁਣੇ ਤੁਹਾਡੇ ਤੋਂ ਪਹਿਲਾਂ ਅਮਰਜੀਤ ਜੀ ਦੀ ਕਾਲ ਆਈ ਸੀ। ਤੁਸੀਂ ਵੀ ਬਹੁਤ ਖੁਸ਼ ਰਹਿਣ ਵਾਲੇ ਇਨਸਾਨ ਹੋ, ਨਵੀਆਂ ਨਵੀਆਂ ਚੀਜ਼ਾਂ ਦੀ ਹਮੇਸ਼ਾ ਖੋਜ ਕਰਦੇ ਹੋ, ਕੁਛ ਨਵਾਂ ਕਰਨ ਦਾ ਹਮੇਸ਼ਾ ਸੋਚਦੇ ਹੋ, ਨਵਾਂ ਸਿੱਖਦੇ ਹੋ, ਔਰ ਇਹ ਨਹੀਂ ਆ ਕਿ ਆਪਣੀ ਲਾਈਫ ਨੂੰ ਤੁਸੀਂ ਬਿਲਕੁਲ ਬੋਰਿੰਗ ਨਹੀਂ ਬਣਾਇਆ, ਬਹੁਤ ਤੁਸੀਂ ਲਾਈਵਲੀ ਇਨਸਾਨ ਜੀ।
3: ਮੇਰੀ ਲਾਈਫ ਤਾਂ ਬਹੁਤ ਬੋਰਿੰਗ
0: ਹੈ। ਫਿਰ ਤੁਹਾਨੂੰ ਤੁਹਾਡਾ ਚਾਰਟ ਕਹਿੰਦਾ ਤੁਹਾਨੂੰ ਬੋਰਿੰਗ ਨਹੀਂ ਬਣਾਉਣੀ ਚਾਹੀਦੀ, ਕਿਉਂਕਿ ਤੁਸੀਂ ਉਦਾਂ ਦੀ ਪਰਸਨੈਲਿਟੀ ਹੈਗੇ ਨਹੀਂ ਹੋ, ਬਟ ਤੁਸੀਂ ਬੋਰਿੰਗ ਬਣਾ ਚੁੱਕੇ ਹੋ।
3: ਕਿਉਂਕਿ ਮੇਨ ਚੀਜ਼ ਇਹ ਹੈ ਹਮੇਸ਼ਾ ਨੈਗੇਟਿਵ ਜੀ, ਕਿੰਨਾ ਵੀ ਸੋਚਣ ਦੀ ਕੋਸ਼ਿਸ਼ ਕਰੀਏ ਪੋਜ਼ਿਟਿਵ
0: ਜੀ ਜੀ। ਇਹ ਵੀ ਗੱਲ ਹੈਗੀ ਆ, ਕਿਉਂਕਿ ਤੁਹਾਡਾ ਚਾਰਟ ਕਹਿੰਦਾ ਕਿ ਤੁਸੀਂ ਨਰਵਸ ਹੋ ਜਾਂਦੇ ਹੋ, ਵਹਿਮ ਕਰ ਲੈਂਦੇ ਹੋ, ਨੈਗੇਟਿਵ ਹੋ ਜਾਂਦੇ ਹੋ, ਟੈਨਸ਼ਨ ਲੈ ਲੈਂਦੇ ਹੋ, ਬਟ ਦੇਖੋ ਜੀ ਜੇ ਤੁਹਾਡੀ ਟੈਨਸ਼ਨ ਲੈ ਕੇ ਜਾਂ ਨਰਵਸ ਹੋ ਕੇ ਜਾਂ ਨੈਗੇਟਿਵ ਥੋਟਸ ਲੈ ਕੇ ਤੁਹਾਡਾ ਕੁਛ ਵਧੀਆ ਹੁੰਦਾ ਫਿਰ ਜ਼ਰੂਰ ਕਰੋ, ਮੈਂ ਕਹਾਂਗੀ। ਲੇਕਿਨ ਜੇ ਕੁਛ ਵਧੀਆ ਨਹੀਂ ਹੁੰਦਾ ਤੇ ਆਪਣੇ ਆਪ ਨੂੰ ਤੁਸੀਂ ਬਸ ਇੱਕ ਟੈਨਸ਼ਨ ਇੱਕ ਪ੍ਰੋਬਲਮ ਦੇ ਵੱਲ ਬਸ ਖਿੱਚੀ ਜਾ ਰਹੇ ਹੋ, ਜੋ ਸੋਚੋਗੇ ਉਹੀ ਹੋਏਗਾ। ਰੱਬ ਦਾ ਨਾਮ ਲਓ, ਇਹੀ ਮੈਂ ਕਹਾਂਗੀ, ਔਰ ਟੈਨਸ਼ਨ ਨਾ ਲਓ, ਟੈਨਸ਼ਨ ਛੱਡ ਦਿਓ, ਰੱਬ ਦੇ ਉੱਤੇ ਛੱਡੋ, ਔਰ ਆਪਣੇ ਜਿਹੜੇ ਕਰਮ ਆ ਉਹ ਕਰਨਾ ਨਾ ਛੱਡੋ ਤੁਸੀਂ।
3: ਥੈਂਕ ਯੂ ਸੋ ਮਚ
0: ਜੀ, ਥੈਂਕ ਯੂ ਸੋ ਮਚ, ਇੰਜੋਏ ਕਰੋ ਅੱਜ ਦਾ ਦਿਨ ਤੁਸੀਂ।
2: ਹਾਂਜੀ ਸੰਤੋਸ਼ ਜੀ, ਇਸਕੇ ਸਾਥ ਆਪਣੇ ਨੈਕਸਟ ਕਾਲਰ ਜੀ 6433।
0: 6433 ਚਾਰਟ ਕਹਿੰਦਾ ਹੈ ਕਿ ਤੁਸੀਂ ਬਹੁਤ ਹੀ ਹੌਸਲੇ ਵਾਲੇ ਹੋ, ਹਮੇਸ਼ਾ ਆਪਣੇ ਕੀਤੇ ਹੋਏ ਚੀਜ਼ਾਂ ਦੇ ਉੱਤੇ ਬਹੁਤ ਮਾਣ ਮਹਿਸੂਸ ਕਰਦੇ ਹੋ ਔਰ ਤੁਸੀਂ ਨਾ ਸੈਲਫ ਸੈਟਿਸਫਾਈਡ ਰਹਿੰਦੇ ਹੋ, ਕਦੀ ਵੀ ਤੁਹਾਡੇ ਮਨ 'ਚ ਇੱਦਾਂ ਨਹੀਂ ਹੁੰਦਾ ਕਿ ਇਹ ਨਹੀਂ ਹੈਗਾ ਮੇਰੇ ਕੋਲ, ਉਹ ਨਹੀਂ ਹੈਗਾ, ਜਿੰਨਾ ਕੁ ਤੁਹਾਨੂੰ ਰੱਬ ਨੇ ਦਿੱਤਾ ਤੁਸੀਂ ਉਹਦੇ 'ਤੇ ਹਮੇਸ਼ਾ ਖੁਸ਼ ਰਹਿੰਦੇ ਹੋ, ਬਹੁਤ ਹੀ ਵਧੀਆ ਪੰਕਜ ਜੀ ਇਹ ਗੱਲ ਹੈਗੀ ਆ।
2: ਹਾਂਜੀ ਜੀ, ਬਹੁਤ ਬੜੀਆ ਚੀਜ਼ ਹੈ।
0: ਲੇਕਿਨ ਕਦੀ ਕਦੀ ਤੁਹਾਨੂੰ ਇੰਨਾ ਗੁੱਸਾ ਕਿਉਂ ਹੋ ਜਾਂਦਾ ਹੈ, ਤੁਸੀਂ ਥੋੜਾ ਜਿਹਾ ਗੁੱਸਾ ਤੁਸੀਂ ਗੁੱਸਾ ਕਰ ਲੈਂਦੇ ਹੋ। ਹਾਂਜੀ ਹਾਂਜੀ,
4: ਨਹੀਂ ਬਿਲਕੁਲ ਜਿਹੜੀਆਂ ਤੁਸੀਂ ਪਹਿਲਾਂ ਗੱਲਾਂ ਦੱਸੀਆਂ ਉਹ ਬਿਲਕੁਲ ਸਹੀ ਆ, ਮਤਲਬ ਕਿ ਮੈਨੂੰ ਰਹਿੰਦਾ ਕਿ ਮੇਰੇ ਕੋਲ ਬਹੁਤ ਕੁਛ ਆ, ਮਤਲਬ ਜਿੰਨਾ ਰੱਬ ਦਿੱਤਾ ਬਹੁਤ ਕੁਛ ਦਿੱਤਾ।
0: ਬਹੁਤ ਵਧੀਆ ਸੋਚ ਹੈ ਜੀ, ਬਟ ਗੁੱਸਾ ਨਹੀਂ ਕਰਨਾ ਤੁਸੀਂ, ਜਦੋਂ ਤੁਸੀਂ ਗੁੱਸਾ ਕਰਦੇ ਹੋ ਨਾ ਫਿਰ ਜਦੋਂ ਤੁਸੀਂ ਜੋ ਵੀ ਵਧੀਆ ਕੀਤਾ ਹੁੰਦਾ ਸਾਰਾ ਤੁਹਾਡਾ ਜ਼ੀਰੋ ਆ ਜਾਂਦਾ ਹੈ। ਅੱਛਾ,
4: ਬਿਲਕੁਲ ਸਹੀ ਹੈ, ਜੋ ਗੁੱਸਾ ਹੁੰਦਾ ਫਿਰ ਨਹੀਂ ਮੈਨੂੰ ਪਤਾ ਲੱਗਦਾ।
0: ਹਾਂਜੀ, ਤੇ ਫਿਰ ਤੁਹਾਡੀ ਜ਼ਿੰਦਗੀ 'ਚ ਜੇ ਤੁਸੀਂ ਗੁੱਸਾ ਕਰ ਲੈਂਦੇ ਹੋ ਫਿਰ ਤੁਹਾਡੀ ਜਿਹੜਾ ਪਰਪਸ ਹੁੰਦਾ ਨਾ ਜ਼ਿੰਦਗੀ ਦਾ, ਤੁਸੀਂ ਜੋ ਵੀ ਕੰਮ ਕਰ ਰਹੇ ਹੋ, ਜੋ ਵੀ ਤੁਸੀਂ ਨਵਾਂ ਕਰਨਾ ਚਾਹੁੰਦੇ, ਸਭ ਜ਼ੀਰੋ ਕਰ ਲੈਂਦੇ ਹੋ ਔਰ ਤੁਹਾਡੀਆਂ ਨੈਗੇਟਿਵਸ ਤੁਹਾਡੇ ਪੋਜ਼ਿਟਿਵ ਦੇ ਉੱਪਰ ਹਾਵੀ ਹੋ ਜਾਂਦੀਆਂ। ਠੀਕ ਹੈ, ਸੋ ਅੱਜ ਦਾ ਤੁਹਾਨੂੰ ਸਾਡੇ ਵੱਲੋਂ ਫਰਮਾਨ ਇਹ ਹੈਗਾ ਹੈ ਕਿ ਤੁਸੀਂ ਗੁੱਸਾ ਨਹੀਂ ਕਰਨਾ, ਨੋ ਡਾਊਟ ਸਾਨੂੰ ਸਾਰਿਆਂ ਨੂੰ ਆਉਂਦਾ ਹੈ, ਬਟ ਉਹਨੂੰ ਕੰਟਰੋਲ ਕਰਨਾ ਹੈ ਤੁਸੀਂ, ਦੇਖਿਓ ਫਿਰ ਤੁਸੀਂ ਕਿੰਨੇ ਵਧੀਆ ਤੁਹਾਡੀ ਲਾਈਫ ਹੁੰਦੀ।
4: ਠੀਕ ਹੈ ਜੀ, ਥੈਂਕ ਯੂ
0: ਜੀ, ਥੈਂਕ ਯੂ ਸੋ ਮਚ,
2: ਥੈਂਕ ਯੂ ਸੋ ਮਚ ਜੀ।
0: ਸੋ ਸਾਡੇ ਨਾਲ ਹੈਗੇ ਆ 1301
5: ਨਵੰਬਰ 16, ਥੈਂਕ ਯੂ ਜੀ,
0: ਨਵੰਬਰ 16 ਜੀ, ਤੁਹਾਡਾ ਨਾਮ ਕੀ ਹੈ?
5: ਮੇਰਾ ਨਾਮ ਨਵਦੀਪ ਸਿੰਘ ਹੈ।
0: ਮੈਂ ਸਮਝ ਗਈ ਸੀ ਨਵਦੀਪ ਜੀ, ਦੇਖੋ ਤੁਹਾਡੇ ਲਈ ਤਾਂ ਸਾਨੂੰ ਚਾਰਟ ਖੋਲਣ ਦੀ ਜ਼ਰੂਰਤ ਨਹੀਂ ਹੈ ਔਰ ਵੈਸੇ ਵੀ ਨਵੰਬਰ 16 ਤੁਸੀਂ ਮੇਰੇ ਵਾਲੇ ਸਲੋਟ ਦੇ ਵਿੱਚ ਪੈਂਦੇ ਹੋ, ਸੋ ਤੁਸੀਂ ਤਾਂ ਪਰਫੈਕਟ ਹੋ ਨਵਦੀਪ ਜੀ। ਪਰ ਫਿਰ ਵੀ ਅਸੀਂ ਦੱਸਦੇ ਹਾਂ ਜੀ ਨਵਦੀਪ ਜੀ,
5: ਪਰਫੈਕਟ, ਹਾਂ ਪਰਫੈਕਟ ਕੋਈ ਨਹੀਂ ਹੁੰਦਾ ਜੀ, ਪਰ ਫਿਰ ਵੀ ਅਸੀਂ ਪੁੱਛਣਾ ਜ਼ਰੂਰ ਆ
0: ਜੀ। ਬਿਲਕੁਲ, ਸੋ ਸਾਡੇ ਚਾਰਟ ਦੇ ਅਕੋਰਡਿੰਗ ਨਵਦੀਪ ਜੀ ਬਹੁਤ ਇੰਟੈਲੀਜੈਂਟ ਹੋ, ਤੁਸੀਂ ਇੰਡੀਪੈਂਡੈਂਟ ਹੋ ਔਰ ਬਹੁਤ ਸੈਂਸੀਬਲ ਹੋ, ਤੁਸੀਂ ਸਾਰਿਆਂ ਦਾ ਧਿਆਨ ਰੱਖਦੇ ਹੋ, ਬਟ ਧਿਆਨ ਰੱਖਦੇ ਰੱਖਦੇ ਤੁਸੀਂ ਆਪਦਾ ਧਿਆਨ ਰੱਖਣਾ ਭੁੱਲ ਜਾਂਦੇ ਹੋ ਔਰ ਲੋਕਾਂ ਦੀਆਂ ਪ੍ਰੋਬਲਮਸ ਤੁਸੀਂ ਚੁਟਕੀਆਂ ਜੇ ਖਤਮ ਕਰ ਲੈਂਦੇ ਹੋ, ਬਟ ਆਪਣੀ ਲਾਈਫ ਤੁਹਾਡੀ ਜਿਹੜੀ ਹੈਗੀ ਆ ਕੰਪਲੀਕੇਟਡ ਕਰ ਲੈਂਦੇ, ਤੁਹਾਨੂੰ ਛੋਟੀ ਜਿਹੀ ਗੱਲ ਵੀ ਕਿਸੇ ਦੇ ਅੱਗੇ ਰੱਖਣੀ ਸਮਝ ਨਹੀਂ ਆਉਂਦੀ, ਆਪਣੇ ਤਰਫ ਦੀ ਕੋਈ ਗੱਲ ਤੁਸੀਂ ਕਿਸੇ ਦੇ ਸਾਹਮਣੇ ਰੱਖਣੀ ਹੋਵੇ ਤੁਸੀਂ ਕੰਪਲੀਕੇਟ ਕਰ ਲੈਂਦੇ ਹੋ, ਮਨ ਮਰਜ਼ੀ ਕਰਦੇ ਹੋ ਹੱਦ ਤੱਕ ਦੀ। ਸੱਚੀ ਗੱਲ ਹੈ ਨਵਦੀਪ ਜੀ, ਡੀਲਸ ਲੈ ਕੇ ਆਂਦੇ ਆ ਪੰਕਜ ਜੀ, ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਮੈਂ ਇਹਨਾਂ ਦੇ ਸਟੋਰ ਚ ਪਰਸਨਲੀ ਜਾਂਦੀ ਆ ਗਰੋਸਰੀ ਕਰਨ ਵਾਸਤੇ, ਸੋ ਇਹਨਾਂ ਵਾਲੀਆਂ ਡੀਲਸ ਤੁਹਾਨੂੰ ਕਿਤੇ ਵੀ ਨਹੀਂ ਮਿਲਣਗੀਆਂ। ਤੁਸੀਂ ਨਾਮ ਲਓ ਕਿਸੇ ਵੀ ਚੀਜ਼ ਦਾ ਤੇ ਤੁਹਾਨੂੰ ਹਰ ਚੀਜ਼ ਮਿਲੇਗੀ ਫਰੈਸ਼ ਗਰੋਸਰੀ ਡਿਪੋ ਤੇ। ਤੇ ਦੱਸੋ ਨਵਦੀਪ ਜੀ, ਅੱਜ ਕੀ ਸਪੈਸ਼ਲ ਲੈ ਕੇ ਆਏ ਹੋ ਤੁਸੀਂ?
5: ਹਾਂਜੀ, ਸੋ ਵੀਕਐਂਡ ਤਾਂ ਹੈਗਾ ਹੀ ਆ ਜੀ, ਨਾਲ ਨਾਲ ਲੌਂਗ ਵੀਕਐਂਡ ਦੀ ਵੀ ਤਿਆਰੀ ਅਸੀਂ ਬੁੱਧਵਾਰ ਦੀ ਕਰਦੇ ਪਏ ਹਾਂ।
0: ਓ ਯਾ, ਕੈਨੇਡਾ ਡੇ ਸਪੈਸ਼ਲ।
5: ਹਾਂਜੀ, ਸੋ ਕੈਨੇਡਾ ਡੇ ਸਪੈਸ਼ਲ ਚੱਲਦੇ ਪਏ ਨੇ ਜੀ। ਤੁਸੀਂ ਕੋਈ ਵੀ ਬਰਾੜ ਦਾ ਔਰ ਨਾਨਕ ਦਾ ਦੇਸੀ ਘਿਓ, ਮਤਲਬ ਅਸੀਂ ਆਪਸ਼ਨ ਦੇਤੀ ਆ ਬਰਾੜ ਨਾਨਕ ਵੇਰਕਾ, ਕੋਈ ਵੀ ਘਿਓ ਲੈ ਕੇ ਜਾਣਾ ਆ 1.6 ਕੇਜੀ ਵਾਲਾ, ਤੁਹਾਨੂੰ $30 to $32 ਦਾ ਜਾਂ $27 ਜਾਂ $28 ਬਾਹਰ ਮਿਲਦਾ ਹੋਊਗਾ। ਅਸੀਂ ਤੁਹਾਨੂੰ ਸਿਰਫ ਤੇ ਸਿਰਫ ਪ੍ਰੋਵਾਈਡ ਕਰ ਰਹੇ ਹਾਂ $24.90, ਮਤਲਬ $25 ਦੇ ਵਿੱਚ ਤੁਹਾਨੂੰ ਮਿਲਣਾ, ਚੋਇਸ ਤੁਹਾਡੀ ਆ, ਚਾਹੇ ਤੁਸੀਂ ਨਾਨਕ ਦੇਸੀ ਘਿਓ ਲੈ ਜਾਓ, ਬਰਾੜ ਮਧਾਣੀ ਲੈ ਕੇ ਜਾਣਾ ਮਧਾਣੀ ਲੈ ਜਾਓ, ਭਾਵੇਂ ਤੁਸੀਂ ਵੇਰਕਾ ਲੈ ਕੇ ਜਾਣਾ ਵੇਰਕਾ ਲੈ ਜਾਓ, ਇਟਸ ਆਲ ਯੋਰ ਚੋਇਸ। ਹਰ ਘਿਓ ਦਾ ਇੱਕੋ ਪ੍ਰਾਈਸ $24.99, ਠੀਕ ਹੈ ਜੀ। ਇਹਦੋਂ ਇਲਾਵਾ ਮਖਾਣੇ ਲੈ ਕੇ ਜਾਣੇ ਆ, 200 ਗ੍ਰਾਮ ਮਖਾਣੇ $6.99 ਦੇ ਵਿੱਚ ਮਿਲਣੇ ਆ ਜੀ ਤੁਹਾਨੂੰ ਫਰੈਸ਼ ਗਰੋਸਰੀ ਡਿਪੋ ਦੇ ਉੱਤੇ। ਔਰ ਚਾਹ ਦੇ ਵਿੱਚ ਜਿਹੜੇ ਚਾਹ ਪੀਣ ਦੇ ਸ਼ੌਕੀਨ ਹੈਗੇ ਆ, ਦੋ ਡੀਲਸ ਲੈ ਕੇ ਆਏ ਆ ਜੀ ਇਸ ਵਾਰੀ ਆਪਾਂ। ਸਭ ਨਾਲ ਪਹਿਲੀ ਡੀਲ ਜਿਹੜੀ ਕਿ ਸਾਰਿਆਂ ਦੀ ਹੌਟ ਫੇਵਰੇਟ ਆ, ਉਹ ਹੈਗੀ ਆ ਵਾਘ ਬੱਕਰੀ ਚਾਹ। ਸੋ ਵਾਘ ਬੱਕਰੀ ਚਾਹ ਜਿਹੜੀ ਆ ਉਹ ਸਿਰਫ $9.99 ਦੇ ਵਿੱਚ ਮਿਲਣੀ ਆ ਜੀ ਤੁਹਾਨੂੰ ਫਰੈਸ਼ ਗਰੋਸਰੀ ਡਿਪੋ ਦੇ ਉੱਤੇ, ਜਿਹੜੀ ਕਿ ਮਿਨੀਮਮ $15 to $16 ਦਾ ਬੈਗ ਮੈਂ ਆਪ ਆਪਣੀ ਅੱਖੀ ਦੇਖਿਆ ਜੀ ਜਿਹੜਾ ਬਾਹਰ ਮਿਲਦਾ ਆ। ਸੋ ਉਹ ਤੁਹਾਨੂੰ ਮਿਲਣਾ ਸਿਰਫ $9.99। ਇਹਤੋਂ ਇਲਾਵਾ ਲਕਸ਼ਮੀ ਦੀ ਚਾਹ ਪੱਤੀ ਆਈ ਹੈ ਜੀ, ਇੱਕ ਨਵੀਂ ਲਾਂਚ ਹੋਈ ਆ, ਬਹੁਤ ਹੀ ਵਧੀਆ ਸੇਮ। ਹਾਂਜੀ ਹਾਂਜੀ, ਸੋ ਲਕਸ਼ਮੀ ਚਾਹ ਪੱਤੀ ਆ ਉਹ 2 LB ਦੇ ਵਿੱਚ, ਯਾਨੀ ਕਿ ਆਲਮੋਸਟ 1 ਕਿਲੋ ਦੇ ਕੋਲੇ ਕੋਲੇ ਹੈਗਾ, ਤੇ ਉਹਦਾ ਪ੍ਰਾਈਸ ਤੁਹਾਨੂੰ ਮਿਲਣਾ ਸਿਰਫ $7.99। ਸੋ $7.99 ਚ ਤੁਸੀਂ ਉਹ ਲੈ ਕੇ ਜਾ ਸਕਦੇ ਹੋ। ਸੋ ਆਪਣੇ ਬ੍ਰੈਂਪਟਨ ਦੇ ਵਿੱਚ ਆਪਣੀ ਕੁਕਿੰਗ ਸਭ ਨਾਲੋਂ ਜ਼ਿਆਦਾ ਮਸਟਰਡ ਆਇਲ ਦੇ ਵਿੱਚ ਹੁੰਦੀ ਹੈ ਤੇ ਮਸਟਰਡ ਆਇਲ ਦੀ ਡੀਲ ਜਿਹੜੀ ਆ ਉਹ ਤੁਹਾਨੂੰ ਹਮੇਸ਼ਾ ਹੀ ਮਿਲਦੀ ਹੈ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਸੋ ਪਤੰਜਲੀ ਜਾਂ ਫੋਰਚੂਨ ਇੱਕ ਨੀ ਦੋ ਨੀ ਪੰਜ ਲੀਟਰ ਵਾਲੇ ਜਾਰ ਜਿਹੜੇ ਨੇ ਜੀ ਇਹ ਤੁਸੀਂ ਲੈ ਕੇ ਜਾਣੇ ਆ $23.99 ਪ੍ਰੀਮੀਅਮ ਬ੍ਰਾਂਡ ਨੇ ਦੋਵੇਂ ਪਤੰਜਲੀ ਵੀ ਬਹੁਤ ਵਧੀਆ ਆਇਲ ਆ ਮਸਟਰਡ ਆਇਲ ਔਰ ਫੋਰਚੂਨ ਤਾਂ ਵਨ ਆਫ ਦਾ ਬੈਸਟ ਆ ਜਿਹੜਾ ਇੰਡੀਆ ਦੇ ਵਿੱਚ ਯੂਜ਼ ਕਰਦੇ ਨੇ। ਸੋ ਸਿਰਫ $24 ਚ ਐਕਸਪੋਰਟ ਕੁਆਲਿਟੀ ਜਿਹੜੀ ਕਿ ਮਿਨੀਮਮ $30-32 ਦੀ ਬਾਹਰ ਲੱਗੀ ਹੁੰਦੀ ਹੈ ਜੀ ਸਿਰਫ $24.99 $24 ਦੇ ਵਿੱਚ ਮਿਲਣੀ ਹੈ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਇਹਦੋਂ ਇਲਾਵਾ ਤੁਸੀਂ ਸ਼ੱਕਰ ਲੈ ਕੇ ਜਾਣੀ ਹੈ ਤਾਂ ਦੀਪ ਦੀ ਸ਼ੱਕਰ $6 ਦਾ ਜਾਰ ਮਿਨੀਮਮ ਲੱਗਿਆ ਜੀ ਜਿਹੜਾ ਤੁਹਾਨੂੰ ਸਿਰਫ 4 ਚ ਮਿਲਣਾ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਦਹੀਂ ਸਵੇਰਾ ਦਾ ਲੱਗਿਆ ਹੋਇਆ $3.29 ਦੇ ਵਿੱਚ 750 ਗ੍ਰਾਮ ਵਾਲਾ। ਸੋ ਇਦੋਂ ਇਲਾਵਾ ਜੇ ਘਰੇ ਪਰਾਹੁਣੇ ਆ ਗਏ ਆ ਰੋਟੀ ਨਹੀਂ ਬਣਾਉਣੀ ਤਾਂ ਪਰੌਂਠਿਆਂ ਦੀ ਡੀਲ ਆਪਣਾ ਸੋਰੀ ਨਾਨਸ ਦੀ ਡੀਲ ਲੱਗੀ ਹੋਈ ਹੈ ਤੰਦੂਰੀ ਨਾਨ 16 ਪੀਸ ਵਾਲਾ ਵੱਡਾ ਹਲਦੀ ਰਾਮ ਦਾ ਜਿਹੜਾ ਆ ਸਿਰਫ $6.99 ਦੇ ਵਿੱਚ ਮਿਲਣਾ ਜੀ ਤੁਹਾਨੂੰ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਔਰ ਰਾਈਸ ਦੇ ਵਿੱਚ ਸਾਡੇ ਕੋਲ ਇੰਡੀਆ ਫੀਸਟ ਰੋਜ਼ਾਨਾ ਬਾਸਮਤੀ ਰਾਈਸ ਸਿਰਫ $11 ਦਾ ਬੈਗ ਹੈ ਜੀ ਮਿਨੀਮਮ $15-16 ਦਾ ਬੈਗ ਜਿਹੜਾ ਤੁਹਾਨੂੰ ਮਿਲਣਾ ਸਿਰਫ $11 ਚ। ਹੁਣ ਜਾਂਦੇ ਜਾਂਦੇ ਆਟਿਆਂ ਦੀ ਡੀਲ ਦੱਸ ਦਈਏ ਤਾਂ ਆਟਿਆਂ ਦੇ ਵਿੱਚ ਆਸ਼ੀਰਵਾਦ ਹੋਲ ਵੀ ਟਾਟਾ ਸੰਤੋਖ ਜੀ ਮਿਨੀਮਮ $21 ਦਾ ਵੱਡੇ ਸਟੋਰਾਂ ਚ ਮੈਂ ਆਪ ਦੇਖਿਆ $21.99-$22.99 ਜਿਹੜਾ ਕਿ ਸਿਰਫ $14 ਦੇ ਵਿੱਚ ਮਿਲਣਾ ਤੁਹਾਨੂੰ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਸੋ ਸੇਵਿੰਗਸ ਜਿਹੜੀਆਂ ਆ ਉਹ ਹਮੇਸ਼ਾ ਹੀ ਆ। ਔਰ ਜਾਂਦੇ ਜਾਂਦੇ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਈਏ ਕਿ ਜਿਹੜੇ ਬਦਾਮ ਆਲਮੰਡਸ ਹੋ ਗਏ ਆਪਣੇ ਵਧੀਆ ਵਾਲਨਟਸ ਆਪਣੇ ਵਧੀਆ ਹੋ ਗਏ ਔਰ ਕੈਸ਼ੂ ਵਧੀਆ ਹੋ ਗਏ ਗ੍ਰੀਨ ਰੇਜ਼ਨ ਵਧੀਆ ਹੋ ਗਏ ਸਾਡੇ ਪ੍ਰਾਈਸ ਤੁਸੀਂ ਲੈ ਕੇ ਬਲਕ ਬਾਨ ਦੇ ਵਿੱਚ ਵੀ ਜਾ ਕੇ ਤੁਸੀਂ ਭਾਵੇਂ ਗ੍ਰੋਸਰੀ ਕਰ ਰਹੇ ਹੋ ਜਾਂ ਸ਼ੋਪਿੰਗ ਕਰ ਰਹੇ ਹੋ ਇਹ ਪ੍ਰਾਈਸ ਤੇ ਇਹ ਕੁਆਲਿਟੀ ਸੇਮ ਉੱਥੇ ਮਿਲਣੀ ਆ ਤੇ ਪ੍ਰਾਈਸ ਤੁਹਾਨੂੰ ਦੁੱਗਣੇ ਮਿਲਣੇ ਆ ਬਲਕ ਬਾਨ ਦੇ ਵਿੱਚ ਯਾਨੀ ਕਿ ਮਿਨੀਮਮ $2-2.5 ਪਰ ਪਾਉਂਡ ਦੇ ਮਗਰ ਤੁਹਾਡੀ ਜਿਹੜੀ ਸੇਵਿੰਗ ਆ ਉਹ ਹੋਣੀ ਹੋਣੀ ਆ ਜੀ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਦਾਲਾਂ ਦੇ ਵਿੱਚ ਜਿਹੜੀਆਂ ਡੀਲਸ ਹੈਗੀਆਂ ਜੀ ਉਹ ਤੁਹਾਨੂੰ ਦੱਸ ਦਈਏ ਕਿ ਦਾਲਾਂ ਸਿਰਫ ਤੇ ਸਿਰਫ $3.49 ਚ ਰੈੱਡ ਮਸੂਰ ਹੋਲ ਦਾਲ ਜਿਹੜੀ ਹੈ ਜੀ ਉਹ ਹੋਲ ਤੇ ਮਸੂਰ ਦਾਲ ਤੁਸੀਂ ਦੋਵੇਂ ਲੈ ਕੇ ਜਾ ਸਕਦੇ ਹੋ। ਕਾਲਾ ਚਨਾ ਵਾਈਟ ਚਨਾ $3.99 ਦੇ ਵਿੱਚ ਲੈ ਕੇ ਜਾ ਸਕਦੇ ਹੋ। ਮੂੰਗ ਹੋਲ ਜਿਹੜੀ ਹੈ ਜੀ $4.99 ਦੇ ਵਿੱਚ ਲੈ ਕੇ ਜਾ ਸਕਦੇ ਹੋ। ਉੜਦ ਹੋਲ $4.99 ਚ ਲੈ ਕੇ ਜਾ ਸਕਦੇ ਹੋ। ਔਰ ਇਹ 4-4 ਪਾਉਂਡ ਦੇ ਬੈਗ ਨੇ ਜੀ ਇਹ ਕੋਈ 2-2 ਪਾਉਂਡ ਦਾ ਮੈਂ ਪ੍ਰਾਈਜ਼ ਨਹੀਂ ਦੱਸ ਰਿਹਾ 4-4 ਪਾਉਂਡ ਦਾ ਜਿਹੜਾ ਬੈਗ ਆ ਇਹ ਤੁਹਾਨੂੰ ਮਿਲਣਾ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਹੋਰ ਬਹੁਤ ਸਾਰੀਆਂ ਡੀਲਸ ਨੇ 2 ਲੋਕੇਸ਼ਨ ਨੇ ਜੀ ਸਰਵ ਕਰਨ ਵਾਸਤੇ। ਸਭ ਨਾਲ ਪਹਿਲੀ ਲੋਕੇਸ਼ਨ ਹੈਗੀ ਹੈ ਜੀ ਬ੍ਰੈਂਪਟਨ ਦੇ ਹਾਰਟ ਦੇ ਵਿੱਚ 31 ਸਟੀਪਲ ਵੁਸ਼ ਐਵਨਿਊ ਬ੍ਰੈਂਪਟਨ। ਫੋਨ ਨੰਬਰ 1 ਹੈ ਜੀ 905-458-1300-9054581300। ਸੈਕਿੰਡ ਲੋਕੇਸ਼ਨ ਜਿਹੜੀ ਹੈ ਜੀ ਡਰਹਮ ਦੇ ਹਾਰਟ ਦੇ ਵਿੱਚ ਹੈ ਜੀ ਡੰਡਾਸ ਐਂਡ ਥਿਕਸਨ ਦੇ ਬਿਲਕੁਲ ਇੰਟਰਸੈਕਸ਼ਨ ਦੇ ਉੱਤੇ। ਐਡਰੈਸ ਹੈਗਾ ਜੀ 1618 ਡੰਡਾਸ ਸਟਰੀਟ ਈਸਟ ਵਿਟਵੀ। ਫੋਨ ਨੰਬਰ ਹੈਗਾ ਜੀ 905-556-1651905-556-1651। ਔਰ ਤੁਹਾਨੂੰ ਦੱਸ ਦਈਏ ਕਿ ਵਿਟਬੀ ਵਾਲੀ ਲੋਕੇਸ਼ਨ ਤੇ ਖਾਸ ਜਿਹੜੀ ਡੀਲ ਚੱਲਦੀ ਹੈ ਜੀ ਉਹ ਇਹ ਆ ਕਿ ਜਿਹੜੇ ਗੋਲ ਗੱਪੇ ਖਾਣ ਦੇ ਸ਼ੌਕੀਨ ਆ ਸਵੇਰੇ 12 ਵਜੇ ਤੋਂ ਲੈ ਕੇ ਰਾਈਟ ਰਾਤ ਦੇ 9 ਵਜੇ ਤੱਕ 599 ਦੇ ਵਿੱਚ ਵੀਕ ਡੇਜ਼ ਦੇ ਵਿੱਚ ਹੋ ਜਾਏ ਜਾਂ ਤੁਸੀਂ ਵੀਕਐਂਡ ਤੇ ਆਉਣਾ 599 ਚ ਅਨਲਿਮਿਟਡ ਗੋਲ ਗੱਪੇ ਲੱਗੇ ਹੁੰਦੇ ਜੀ ਜਿੰਨੇ ਮਰਜ਼ੀ ਖਾਓ। ਸੋ ਇਹ ਡੀਲ ਜਿਹੜੀ ਹੈ ਜੀ ਵਿਟਬੀ ਵਾਲੀ ਲੋਕੇਸ਼ਨ ਤੇ ਅਵੇਲੇਬਲ ਹੈਗੀ ਆ। ਸੋ ਜ਼ਰੂਰ ਪਹੁੰਚੋ ਵਿਜ਼ਿਟ ਕਰਿਓ ਔਰ ਸੇਵਿੰਗ 110% ਹੈ ਜੀ। ਕਿੱਥੇ? ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ।
0: ਸੋ ਸਾਰੇ ਪਹੁੰਚੋ ਫਰੈਸ਼ ਗ੍ਰੋਸਰੀ ਡਿਪੂ। ਔਰ ਇਹਨਾਂ ਕੋਲ ਇੰਨੀਆਂ ਕੁ ਡੀਲਸ ਆ ਕਿ ਫੋਨ ਤੇ ਇਹਨਾਂ ਔਨ ਏਅਰ ਤੇ ਆ ਕੇ ਕਵਰ ਨਹੀਂ ਕਰ ਸਕਦੇ। ਸੋ ਜਾਓਗੇ ਔਰ ਖੁਸ਼ ਹੋ ਕੇ ਤੁਸੀਂ ਵਾਪਸ ਆਓਗੇ। ਸੋ 2-2 ਲੋਕੇਸ਼ਨ ਹੈ ਹੁਣ, 1 ਲੋਕੇਸ਼ਨ ਨਹੀਂ 2-2 ਲੋਕੇਸ਼ਨ। ਜਿਹੜੇ ਵੀ ਕਲਾਇੰਟਸ, ਜਿਹੜੇ ਵੀ ਆਪਣੇ ਹੈਗੇ ਆ ਫੈਮਿਲੀਜ਼, ਔਰ ਹਾਂਜੀ ਉਹ ਡਰਹਮ, ਫਿਰ ਏਜੈਕਸ, ਓਸ਼ਵਾ, ਵਿਟਬੀ, ਉਸ ਸਾਈਡ ਚ ਵੀ ਤੁਸੀਂ ਜਾ ਸਕਦੇ ਹੋ। ਨਵੀਂ ਲੋਕੇਸ਼ਨ ਹੈ ਔਰ ਇੰਨੀ ਵੱਡੀ ਲੋਕੇਸ਼ਨ ਹੈ, ਮੈਂ ਦੇਖ ਕੇ ਹੈਰਾਨ ਹੋ ਗਈ। 1618 ਡੰਡਾਸ ਸਟਰੀਟ ਈਸਟ ਵਿਟਬੀ। ਤੇ ਨੰਬਰ ਨੋਟ ਕਰੋ ਤੁਸੀਂ 905-556-1651। ਤੇ ਦੂਸਰੀ ਲੋਕੇਸ਼ਨ ਹੈਗੀ ਹੈ ਟੋਰਬ੍ਰਮ ਤੇ ਸੈਂਡਲਵੁੱਡ ਤੇ 31 ਸਟੀਪਲ ਬੁਸ਼ ਐਵਨਿਊ। ਤੇ ਨੰਬਰ ਨੋਟ ਕਰੋ 905-458-1300। ਥੈਂਕ ਯੂ ਸੋ ਮਚ ਨਵਦੀਪ ਜੀ।
5: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ।
2: ਔਰ ਇਸ ਦੇ ਸਾਥ ਮੈਂ ਆਪਣੇ ਨੈਕਸਟ ਕਾਲਰ ਜੀ 8777
6: ਮਾਰਚ 10 ਜੀ।
2: ਹਾਂਜੀ ਮਾਰਚ 10
0: ਜੀ। ਤੁਹਾਡਾ ਨਾਮ ਕੀ ਹੈ?
6: ਗੁਰਦੇਵ।
0: ਗੁਰਦੇਵ ਜੀ, ਤੇ ਤੁਹਾਡਾ ਪਾਸਪੋਰਟ ਕੀ ਹੈ ਗੁਰਦੇਵ ਜੀ?
6: ਪਾਸਪੋਰਟ ਕੈਨੇਡੀਅਨ ਹੈ ਜੀ।
0: ਪਾਸਪੋਰਟ ਨਹੀਂ, ਪਾਸਵਰਡ ਦੱਸੋਗੇ ਪਲੀਜ਼? ਟੈਨਸ਼ਨ ਨਹੀਂ ਟੈਨਸ਼ਨ ਵੀ ਨਹੀਂ
2: ਤੁਸੀਂ ਟੈਨਸ਼ਨ ਪਾਸਵਰਡ ਹੋ ਹੀ ਨਹੀਂ ਸਕਦਾ ਭਾਈ
0: ਹਾਂਜੀ ਗੁਰਦੇਵ ਜੀ ਹੁਣ ਗੁਰਦੇਵ ਜੀ ਸਾਡੇ ਮਾਹੌਲ ਨੂੰ ਹੋਰ ਹਾਸੇ ਵਾਲਾ ਕਰਨਾ ਚਾਹੁੰਦੇ ਆ ਔਰ ਸਾਡੇ ਸਪੋਰਟ ਵਿੱਚ ਆਏ ਹੋਏ ਮੈਨੂੰ ਲੱਗ ਰਿਹਾ ਸੋ ਬਟ ਗੁਰਦੇਵ ਜੀ ਪਲੀਜ਼ ਤੁਸੀਂ ਸਾਨੂੰ ਪਾਸਵਰਡ ਦੱਸੋ ਸਾਡਾ
6: ਖੁਸ਼ਹਾਲੀ ਕਿਹਾ ਸੀ ਜਿਆਦਾ
0: ਹਾਂਜੀ
6: ਖੁਸ਼ਹਾਲੀ
2: ਹਸੀ
0: ਅੱਛਾ ਜੀ ਚਲੋ ਜੀ ਤੁਸੀਂ ਸਾਨੂੰ ਹਸਾਇਆ ਇਸ ਕਰਕੇ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਬਟ ਪਾਸਵਰਡ ਹੈਗਾ ਨਜ਼ਾਰਾ ਸੋ ਦੇਖੋ ਜੀ ਤੁਹਾਡਾ ਚਾਰਟ
6: ਮੈਂ ਤਾਂ ਹੀ ਮੈਂ ਤੁਹਾਨੂੰ ਨਜ਼ਾਰਾ ਮੈਂ ਖੁਸ਼ਹਾਲੀ ਕਹਿਤਾ ਨਾ
0: ਹਾਂਜੀ
6: ਮੈਂ ਖੁਸ਼ਹਾਲੀ ਕਹਿਤਾ ਨਜ਼ਾਰਾ ਤੇ ਖੁਸ਼ਹਾਲੀ ਕੋ ਚੀਜ਼
0: ਅੱਛਾ ਜੀ ਚਲੋ ਜੀ ਤੁਸੀਂ ਸੀਤਾ ਨੂੰ ਗੀਤਾ ਕਹਿਤਾ ਗੀਤਾ ਨੂੰ ਸੀਤਾ ਕਹਿਤਾ ਗੱਲ ਇੱਕੋ ਹੀ ਕੋਈ ਗੱਲ
2: ਨਹੀਂ
0: ਸੋ ਤੁਹਾਡਾ ਚਾਰਟ ਕਹਿੰਦਾ ਆ ਕਿ ਤੁਸੀਂ ਬਹੁਤ ਹੀ ਹਾਸੇ ਵਾਲੇ ਹੋ ਔਰ ਐਕਚੁਅਲ ਚ ਦੇਖੋ ਪੰਕਜ ਜੀ ਹੈਗੇ ਵੀ ਆ ਬਹੁਤ ਹੀ ਵੱਡੇ ਦਿਲ ਦੇ ਇਨਸਾਨ ਹੋ ਔਰ ਤੁਹਾਨੂੰ ਗੁੱਸਾ ਬਹੁਤ ਘੱਟ ਆਉਂਦਾ ਹੈ ਨਹੀਂ ਤੇ ਜ਼ਿਆਦਾਤਰ ਮੇਰੇ ਚਾਰਟ ਵਿੱਚ ਸਾਰਿਆਂ ਨੂੰ ਕਿਹਾ ਜਾਂਦਾ ਤੁਹਾਨੂੰ ਗੁੱਸਾ ਬਹੁਤ ਜ਼ਿਆਦਾ ਹੁੰਦਾ ਹੈ ਬਟ ਇਹਨਾਂ ਦਾ ਗੁੱਸਾ ਜਿਹੜਾ ਹੈਗਾ ਲਿਮਿਟ ਵਾਲਾ ਹੈ ਕਿ ਥੋੜ੍ਹਾ ਕੁ ਜਿਹਾ ਕਰਕੇ ਬਸ ਹਟ ਜਾਂਦੇ ਆ ਤੇ ਬਟ ਇੱਕ ਨਾ ਅਲੱਗ ਹੀ ਦੁਨੀਆਂ ਵਿੱਚ ਰਹਿੰਦੇ ਆ ਅਨਰੀਅਲਿਸਟਿਕ ਦੁਨੀਆਂ ਉਸ ਦੁਨੀਆਂ ਚ ਨਹੀਂ ਰਹਿਣਾ ਔਰ ਤੁਸੀਂ ਥੋੜੇ ਜੇ ਇਮੋਸ਼ਨਲ ਹੋ ਸਾਰਿਆਂ ਦਾ ਵਧੀਆ ਕਰਦੇ ਕਰਦੇ ਤੁਹਾਡਾ ਆਪ ਦਾ ਨੁਕਸਾਨ ਹੋ ਜਾਂਦਾ ਹੈ ਹੈਗਾ ਗੁਰਦੇਵ ਜੀ ਇੰਜ ਦਾ ਕੁਛ ਬਿਲਕੁਲ ਦੇਖੋ ਜੀ ਚਾਰਟ ਸਾਡਾ ਝੂਠ ਨਹੀਂ ਬੋਲਦਾ ਬਟ ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤਾ ਤੇ ਸਾਨੂੰ ਵੀ ਹਸਾਇਆ ਥੈਂਕ ਯੂ ਜੀ
6: ਥੈਂਕ ਯੂ ਮੈਮ
2: ਥੈਂਕ ਯੂ ਜੀ
0: ਅਬ ਹਮਾਰੇ ਸਾਥ ਹੈ ਜਿਨਕੋ ਸਾਰਾ ਸ਼ਹਿਰ ਹਰ ਜਗ੍ਹਾ ਮਤਲਬ ਜਦੋਂ ਵੀ ਕਿਸੇ ਦੇ ਘਰੇ ਅਪਲਾਇੰਸਸ ਟੁੱਟ ਜਾਂਦੇ ਆ ਜਾਂ ਖਰਾਬ ਹੋ ਜਾਂਦੇ ਆ ਇੱਕ ਹੀ ਨਾਮ ਆਤਾ ਹੈ ਜ਼ੁਬਾਨ
2: ਤੇ
0: ਔਰ ਉਹ ਕੌਨ ਸਾ ਨਾਮ ਹੈ
2: ਉਹ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ
0: ਸੁਲਤਾਨ ਜੀ ਨੂੰ ਮੈਂ ਉਸ ਦਿਨ ਤੋਂ ਜਾਣਦੀ ਹਾਂ ਜਿਸ ਦਿਨ ਤੋਂ ਮੈਂ ਇਸ ਕੰਟਰੀ ਤੇ ਲੈਂਡ ਕੀਤਾ ਸੀਗਾ ਆਪਣੇ ਘਰ ਕੇ ਅਪਲਾਇੰਸਸ ਉੱਥੋਂ ਹੀ ਲਏ ਸੀ ਸਾਰੇ ਕਹਿੰਦੇ ਬ੍ਰੈਂਪਟਨ ਟੀਵੀ ਅਪਲਾਇੰਸਸ ਚ ਪਹੁੰਚੋ ਔਰ ਹਮਾਰੇ ਸਾਥ ਹੈ ਸੁਲਤਾਨ ਰਾਣਾ ਜੀ ਸੁਲਤਾਨ ਜੀ ਤੁਸੀਂ ਔਨ ਏਅਰ ਹੋ
7: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਦਾ ਮੈਸੇਜ ਇਸ ਕਰਕੇ ਦੇਣਾ ਜ਼ਰੂਰੀ ਹੈ ਜੀ ਕਿਉਂਕਿ ਇਹ ਹੈ ਕੈਨੇਡਾ ਡੇ ਸੇਲ ਕੈਨੇਡਾ ਡੇ ਸੇਲ ਦੇ ਵਿੱਚ ਜਿਹੜੀਆਂ ਕੰਪਨੀਜ਼ ਪਾਰਟਿਸਪੇਟ ਕਰ ਰਹੀਆਂ ਜੀ ਉਹਦੇ ਵਿੱਚ ਜੀਈ ਫਰਿਜ ਦੇਅਰ ਗੈਲਰੀ ਐਂਡ ਪ੍ਰੋਫੈਸ਼ਨਲ ਬੋਸ਼ ਵਰਗੇ ਜਰਮਨ ਬ੍ਰੈਂਡ ਹੈ ਸੋਨੀ ਐਂਡ ਸੈਮਸੰਗ ਵਰਗੇ ਬ੍ਰੈਂਡ ਹੈ ਸੋਨੀ ਨੇ ਆਪਣਾ ਬਰੇਵੀਆ ਮਾਡਲ ਸੋਨੀ ਬਰੇਵੀਆ 385 ਇੰਚ ਸੋਨੀ ਬਰੇਵੀਆ 3 ਲੇਟੈਸਟ ਮਾਡਲ ਅਪਡੇਟਡ ਟੈਕਨੋਲੋਜੀ ਦੇ ਨਾਲ 85 ਇੰਚ ਜਿਹੜਾ $2,200 ਵਾਲਾ $1599 ਦਾ ਕੈਨੇਡਾ ਡੇ ਸੇਲ ਤੇ ਲੈ ਕੇ ਆਏ ਹੈ ਜੀ ਸਾਡੇ ਕੋਲ ਵੈਰੀ ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ ਫਸਟ ਕਮ ਫਸਟ ਸਰਵ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੋਂ ਲੈ ਸਕਦੇ ਤੇ $1599 ਪੇ ਵੀ 6 ਮਹੀਨੇ ਚ ਕਰਨਾ ਕੋਈ ਇੰਟਰਸਟ ਨਹੀਂ ਹੈ ਜਿਹੜੇ ਕਸਟਮਰ 55 ਇੰਚ ਟੀਵੀ ਦੇਖ ਰਹੇ $399 ਦਾ ਮਿਲੇਗਾ ਜਦਕਿ ਇਹਦੀ $800 ਪ੍ਰਾਈਸ ਹੈ 65 ਇੰਚ ਟੀਵੀ ਜਿਹੜਾ $1,000 ਵਾਲਾ ਕੈਨੇਡਾ ਡੇ ਸੇਲ ਤੇ $699 ਦਾ ਮਿਲ ਜਾਏਗਾ ਤੇ $75 ਇੰਚ ਜਿਹੜਾ ਜੀ $1,200 ਵਾਲਾ ਕੈਨੇਡਾ ਡੇ ਸਪੈਸ਼ਲ ਸੇਲ ਤੇ $899 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੋਂ ਮਿਲੇਗਾ 6 ਮਹੀਨੇ ਚ ਤੁਸੀਂ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਮਿਲੇਗੀ 905-450-2828 ਨੰਬਰ ਹੈ ਜੀ ਜਿਹੜੇ ਕਸਟਮਰ ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀਆਂ ਕੈਨੇਡਾ ਡੇ ਸੇਲ ਤੇ 40% ਦੀ ਸੇਵਿੰਗ ਕਰਨੀ ਚਾਹੁੰਦੇ ਤੁਸੀਂ ਤੇ ਬੇਸ਼ੱਕ ਸਿੰਗਲ ਪੀਸ ਲੈਣਾ ਜਾਂ ਬੰਡਲ ਪੈਕੇਜ 40% ਤੁਸੀਂ ਸੇਵ ਕਰਨਾ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਜਿਹੜਾ ਉਹ ਤੁਹਾਨੂੰ $5,000 ਵਾਲਾ $29.99 ਚ ਮਿਲਣਾ ਤੇ $29.99 ਵੀ 6 ਮਹੀਨੇ ਚ ਪੇ ਕਰੋਗੇ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਮਿਲਣੀ ਹੈ ਪਹੁੰਚਣਾ ਤੁਸੀਂ ਜੀ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828 ਸਾਡਾ ਨੰਬਰ ਹੈ ਈਵਨ ਤੁਸੀਂ ਅਗਰ ਲਾਂਡਰੀ ਚ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੇਖ ਰਹੇ ਹੋ ਤੇ $2,600 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਤੁਹਾਨੂੰ ਦਿੱਤਾ ਜਾ ਰਿਹਾ $1,799 ਦਾ ਸੋ $2,600 ਤੋਂ $1,799 ਚ ਲੈ ਕੇ $800 ਦੀ ਸੇਵਿੰਗ ਕੱਲੇ ਵਾਸ਼ਰ ਐਂਡ ਡਰਾਇਰ ਤੇ ਤੁਸੀਂ ਕਰ ਸਕਦੇ ਜੀ ਬੋਵੇਡ ਐਂਡ ਚੰਕੂਜ਼ੀ ਤੇ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਬ੍ਰੈਂਪਟਨ ਅਪਲਾਇੰਸਿਸ ਇਹ ਵਨ ਵਰਡ ਹੈ ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਪ੍ਰੋਡਕਟ ਦੀ ਨੌਲੇਜ ਵੀ ਮਿਲੇਗੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਕਿਉਂਕਿ ਜਦੋਂ ਤੁਸੀਂ ਬ੍ਰੈਂਪਟਨ ਅਪਲਾਇੰਸਿਸ .com ਵੈਬਸਾਈਟ ਤੇ ਜਾਓਗੇ ਤੁਹਾਨੂੰ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਮਿਲੇਗਾ। ਅਗਰ ਵੇਅਰ ਹਾਊਸ ਕਲੀਅਰੈਂਸ ਸੇਲ ਦੇ ਆਈਕੋਨ ਨੂੰ ਕਲਿੱਕ ਕਰੋਗੇ ਤੇ ਕੁਛ ਇੱਕ ਆਈਟਮ 40% ਤੇ ਕੁਛ ਇੱਕ ਆਈਟਮ 50% ਯਾਨੀ ਅੱਧੀ ਪ੍ਰਾਈਸ ਤੇ ਮਿਲਣਗੀਆਂ। ਫੋਰ ਐਗਜ਼ਾਮਪਲ ਤੁਸੀਂ ਡਿਸ਼ਵਾਸ਼ਰ ਲੈਣੀ ਹੈ $1,000 ਵਾਲੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਅੱਧੀ ਪ੍ਰਾਈਸ ਤੇ $499 ਚ ਮਿਲ ਜਾਏਗੀ, ਫ੍ਰੀ ਡਿਲੀਵਰ ਹੋਏਗੀ ਤੇ 6 ਮਹੀਨੇ ਚ ਤੁਸੀਂ ਪੇ ਕਰੋਗੇ। ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828 905-450-2828 ਜੀ।
0: ਜੀ ਥੈਂਕ ਯੂ ਸੋ ਮਚ ਸੁਲਤਾਨ ਜੀ, ਥੈਂਕ ਯੂ।
2: ਅਭੀ ਸੰਤੋਸ਼ ਜੀ ਆਪਣੇ ਨੈਕਸਟ ਕਾਲਰ ਹੈ ਜੀ 0226।
0: ਹੈਲੋ,
8: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
8: ਓਕੇ, ਮੇਰਾ ਨਾਮ ਹੈਗਾ ਸੁਖਵਿੰਦਰ ਕੌਰ ਤੇ ਡੇਟ ਆਫ ਬਰਥ ਹੈਗੀ ਹੈ ਜਨਵਰੀ 1958
0: ਤੇ ਸਾਡਾ ਪਾਸਵਰਡ
8: ਨਜ਼ਾਰਾ
0: ਜੀ ਜਨਵਰੀ 15 ਦੱਸਿਆ ਤੁਸੀਂ?
8: ਹਾਂਜੀ ਜਨਵਰੀ 1558।
0: ਓਕੇ ਜੀ, ਸੋ ਤੁਸੀਂ ਬਹੁਤ ਹੀ ਪ੍ਰੈਕਟੀਕਲ ਇਨਸਾਨ ਹੋ, ਕਦੇ ਕਦੇ ਤੁਸੀਂ ਇਕੱਲਾਪਨ ਬਹੁਤ ਮਹਿਸੂਸ ਕਰਦੇ ਹੋ ਔਰ ਲਗਾਤਾਰ ਕੁਛ ਨਾ ਕੁਛ ਤੁਸੀਂ ਵਧੀਆ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹੋ, ਲੇਕਿਨ ਤੁਸੀਂ ਸ਼ੱਕ ਬਹੁਤ ਕਰਦੇ ਹੋ, ਬਹੁਤ ਵਹਿਮੀ ਹੋ ਔਰ ਜ਼ਿੱਦੀ ਹੋ, ਜਿਹੜੀ ਗੱਲ 'ਚ ਅੜ ਗਏ ਬਸ ਅੜ ਗਏ, ਇੱਦਾਂ ਦਾ ਕੁਛ ਹੁੰਦਾ? ਦੇਖੋ ਜੀ, ਚਾਰਟ ਸਾਡਾ ਝੂਠ ਨਹੀਂ ਬੋਲਦਾ, ਸੋ ਥੈਂਕ ਯੂ ਤੁਸੀਂ ਕਾਲ ਕੀਤੀ, ਬਸ ਜ਼ਿੱਦ ਨਹੀਂ ਕਰਨੀ, ਕਦੀ ਕਦੀ ਆਪਣੇ ਆਪ ਨੂੰ ਚੇਂਜ ਕਰ ਲਿਆ ਕਰੋ ਸਾਹਮਣੇ ਵਾਲੇ ਇਨਸਾਨ ਦੇ ਅਕੋਰਡਿੰਗ। ਔਖਾ ਆ, ਆਈ ਨੋ ਬਹੁਤ ਔਖਾ ਆ, ਲੇਕਿਨ ਟਰਾਈ ਕਰਕੇ ਦੇਖਿਓ, ਕਾਫੀ ਰਿਸ਼ਤੇ ਸੁਲਝ ਜਾਣਗੇ ਤੁਹਾਡੇ। ਜੀ ਜੀ ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤਾ ਸਾਨੂੰ।
2: ਓਕੇ ਸੰਤੋਸ਼ ਜੀ, ਅਭੀ ਆਪਣੇ ਨੈਕਸਟ ਕਾਲਰ ਹੈ, ਬਟ ਇੱਕ ਛੋਟਾ ਸਾ ਆਪਣਾ ਕਮਰਸ਼ੀਅਲ ਆਏਗਾ ਤੋ ਹਮ ਥੋੜਾ ਸਾ ਹੋਲਡ ਕਰ ਲੇਤੇ, ਫਿਰ ਆਪਣੇ ਨੈਕਸਟ ਕਾਲਰ ਉਠਾਏਗੇ।
0: ਜੀ ਬਿਲਕੁਲ,
2: ਠੀਕ ਹੈ ਜੀ।

0: ਚਲੋ ਸੰਤੋਸ਼ ਜੀ ਆਪਣੇ ਨੈਕਸਟ ਕਾਲਰ ਹੈ ਜੀ ਗੁਰਸਰਨ ਜੀ
1: ਹੈਲੋ ਸਤਿ ਸ੍ਰੀ ਅਕਾਲ ਜੀ
2: ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਭੈਣ ਜੀ ਬਾਕੀ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਭਾਜੀ ਤੁਸੀਂ ਵੀ ਇੰਨਾ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹਾਂ ਹਮੇਸ਼ਾ ਹੀ ਟਾਈਮ ਦਿੰਦੇ ਜਿੱਦਾਂ ਤੁਹਾਡਾ ਵੀ ਧੰਨਵਾਦ ਕਰਦਾ ਮਾਰਾ ਤਰੱਕੇ ਜਾਣ ਬਾਕੀ ਭਾਜੀ ਹੁਣੀ ਬਹੁਤ ਅਮਨਜੀਤ ਭਾਜੀ ਹੁਣੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਆ ਉਹ ਵੀ ਬਹੁਤ ਟਾਈਮ ਦਿੰਦੇ ਮੈਨੂੰ ਹਮੇਸ਼ਾ ਹੀ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਬਾਕੀ ਜਿੰਨੇ ਭੈਣ ਭਰਾ ਆਪਣੇ ਬਜ਼ੁਰਗ ਆ ਜਾਂ ਬਿਜ਼ਨਸਮੈਨ ਭੈਣਾਂ ਵੀ ਵਿਜ਼ਿਟ ਕਰਦੀਆਂ ਜਾਂ ਰੇਡੀਓ ਆਵਾਜ਼ ਦੇ ਸਾਰੀ ਟੀਮ ਦਾ ਦਿਲੋਂ ਮੈਂ ਧੰਨਵਾਦ ਕਰਦਾ ਮਾਰਾ ਤਰੱਕੀਆਂ ਚੜ੍ਹਦੀਆਂ ਬਹੁਤ ਵਧੀਆ ਪ੍ਰੋਗਰਾਮ ਕੁਛ ਏਦਾਂ ਹੀ ਮੋਰ ਤਰੱਕੀਆਂ ਕਰੋ ਚੜ੍ਹਦੀਆਂ ਮਾਰਾ
0: ਸੋ थैंक यू सो मच फॉर कॉलिंग सो इसके साथ साथ में अपने पास साथ है जी तवा किचन से जो उनके मेन शेफ है जी चंदप्रीत जी चंदप्रीत जी सत श्री अकाल जी आप ऑन एयर हो हेलो
3: हाँ जी सत श्री अकाल जी सारे जी सो जिदा तुहानू पता है गर्मी का सीजन है जी किसी का बैक टू बैक चलती है किसी के घर पार्ट होंगे किसी के घर अपना विआह का प्रोग्राम होंगे कोई बर्थडे पार्टी सैलीब्रेट करते हैं कहते चाली पंजा जने घर सदने असी ਜਾਂ ਫਿਰ ਕੋਈ ਬੇਬੀ ਸ਼ਾਵਰ ਦਾ ਹੁੰਦਾ ਵਾ ਤੇ ਤੁਸੀਂ ਕਹਿੰਦੇ ਹੋ ਕਿ ਸਾਰੇ ਤਰਫੋਂ ਤੁਹਾਨੂੰ ਇੱਕ ਨਜ਼ਾਰੇ ਆ ਜੀ ਫੀਲਿੰਗ ਆ ਜਾਵੇ ਤੇ ਟੇਕ ਕੇਅਰ ਏਦਾਂ ਹੋਏ ਸਾਡੇ ਗੈਸਟ ਦੀ ਕਿ ਬੰਦਾ ਘਰ ਦਾ ਆਪਣਾ ਆਪਣਾ ਘਰ ਦਾ ਇਵੈਂਟ ਸਮਝ ਕੇ ਕਰੀ ਜਾਂਦਾ
2: ਸੋ
3: ਇੱਕੋ ਇੱਕ ਜਗ੍ਹਾ ਹੈ ਤਵਾ ਕਿਚਨ ਤੁਸੀਂ ਕੋਈ ਵੀ ਛੋਟਾ ਇਵੈਂਟ 10-15 ਬੰਦੇ ਤੋਂ ਸ਼ੁਰੂ ਹੋ ਕੇ ਕੋਈ ਵੀ ਵੱਡੀ ਕੇਟਰਿੰਗ ਹੈਗੀ ਹੈ ਤੁਹਾਡੀ 50-60-100-200-300 ਜਣੇ ਦੀ ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰਨਾ ਕੇਟਰਿੰਗ ਲਈ ਛੋਟੀ ਕੇਟਰਿੰਗ ਤੁਸੀਂ ਆਓ ਰੈਸਟੋਰੈਂਟ ਤੇ ਤੁਸੀਂ ਆ ਕੇ 10-15 ਜਣਿਆਂ ਨੇ ਬਹਿ ਕੇ ਖਾਣੀ ਹੈ ਉੱਥੋਂ ਲੈ ਕੇ ਕਦੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ ਲਾਈਵ ਟਰੱਕ ਆ ਜਾਵੇ ਤੇ ਗਰਮ ਗਰਮ ਸਨੈਕਸ ਦੇ ਨਾਲ ਗਰਮ ਗਰਮ ਨਾਨ ਦੂਈ ਰੋਟੀਆਂ ਟਿੱਕੇ ਜਿਵੇਂ ਤੰਦੂਰ ਚ ਲੱਗਦੇ ਆ ਤੇ ਸਨੈਕਸ ਕਰਾਈ ਹੋਵੇ ਹਰ ਤਰ੍ਹਾਂ ਦਾ ਸਨੈਕਸ ਤੁਹਾਨੂੰ ਉੱਥੇ ਆ ਕੇ ਲਾਈਵ ਮਿਲ ਜਾਵੇ ਤੁਸੀਂ ਤਵਾ ਕਿਚਨ ਤੇ ਜ਼ਰੂਰ ਕੰਟੈਕਟ ਕਰਨਾ ਕੋਈ ਵੀ ਦੂਰ ਸ਼ਹਿਰ ਚ ਤੁਹਾਨੂੰ ਕਿੱਥੇ ਵੀ ਆਪਣਾ ਓਸ਼ੋ ਵਾਲੇ ਪਾਸੇ ਕਿੱਥੇ ਚਾਹੀਦੀ ਹੈ ਤੁਹਾਨੂੰ ਨਾਇਗਰਾ ਫੋਲਸ ਚਾਹੀਦੀ ਹੈ ਬੈਰੀ ਵਾਲੇ ਪਾਸੇ ਚਾਹੀਦੀ ਹੈ ਕਿੱਥੇ ਵੀ ਦੋ ਸ਼ਹਿਰ ਚ ਵੀ ਆ ਕੇ ਕੇਟਰਿੰਗ ਹੋ ਜਾਂਦੀ ਹੈ ਟਰੱਕ ਆਜੂਗਾ ਤੇ ਪ੍ਰੋਪਰ ਸੈਟਿੰਗ ਬੇਸਿਸ ਦਾ ਸੈਟਅਪ ਕਰਕੇ ਤੇ ਪ੍ਰੋਪਰ ਤਰੀਕੇ ਨਾਲ ਕੀਤੀ ਜਾਂਦੀ ਹੈ ਤੁਹਾਡੀ ਗੈਸਟ ਦੀ ਤੇ ਪ੍ਰਿਪਰੇਸ਼ਨ ਘਰ ਵਰਗੀ ਤੇ ਟੇਸਟ ਤੁਹਾਨੂੰ ਮਿਲੂਗਾ ਢਾਬੇ ਵਰਗਾ ਸਾਰਾ ਕੁਛ ਹੀ ਓਦਾਂ ਬਣਾਇਆ ਜਾਂਦਾ ਮਰਿਆਦਾ ਨਾਲ ਕਿ ਤੁਸੀਂ ਕਹੋਗੇ ਵਾਕਈ ਸਵਾਦ ਆ ਗਿਆ ਰੋਟੀ ਅਸੀਂ ਬਾਹਰੋਂ ਨੀ ਏਦਾਂ ਲੱਗਦਾ ਘਰੇ ਬਣਾਈ ਹੈ
2: ਜੀ
3: ਕਵੀ ਕਵੀ ਚੀਜ਼ ਬੜੀ ਰੀਝ ਨਾਲ ਜਿੱਦਾਂ ਘਰੇ ਤੁਸੀਂ ਜੇ ਮੰਨ ਲਓ ਕਿ ਚਨੇ ਬਣਾਉਂਦੇ ਚਨੇ ਰਾਤ ਨੂੰ ਕੀ ਹੁੰਦੇ ਹੋ ਫਿਰ ਸਵੇਰੇ ਉਹਨੂੰ ਉਬਾਲ ਕੇ ਫਿਰ ਤੜਕਾ ਮਾਰਦੇ ਹੋ ਉਹੀ ਸੇਮ ਪ੍ਰੋਸੀਜਰ ਨਾਲ ਸਾਰਾ ਕੁਛ ਬਣਾਇਆ ਜਾਂਦਾ ਵਾ ਤੁਸੀਂ ਜ਼ਰੂਰ ਆ ਕੇ ਇੱਕ ਵਾਰੀ ਟੇਸਟ ਕਰੋ ਤੁਸੀਂ ਕਹੋਗੇ ਵਾਕਈ ਮਜ਼ਾ ਆ ਗਿਆ ਜੀ
2: ਤੇ
3: ਕੋਈ ਵੀ ਛੋਟਾ ਇਵੈਂਟ ਲੈ ਕੇ ਕੋਈ ਤੁਸੀਂ ਚਾਹੁੰਦੇ ਹੋ ਘਰੇ ਨੀ ਖੱਪ ਪਾਉਣਾ ਤੇ ਇੱਕ ਸਾਡੇ ਕੋਲ ਜਗ੍ਹਾ ਹੈਗੀ ਹੈ ਲੋਕੇਸ਼ਨ ਜਿੱਥੇ ਤੁਹਾਨੂੰ ਸਾਰਾ ਕੁਛ ਇੱਕ ਛੱਤ ਦੇ ਥੱਲੇ ਸਾਰਾ ਕੁਛ ਕਹਿਣ ਦਾ ਮਤਲਬ ਹੁੰਦਾ ਜੀ ਕੋਈ ਤੁਸੀਂ ਲਾਈਵ ਸਟੋਲ ਲਾਉਣਾ ਉੱਥੇ ਪੈਟੀਓ ਬਣੇ ਹੋਏ ਜੀ ਲਾਈਵ ਸਟੋਲ ਚ ਤੁਸੀਂ ਕੋਈ ਰਬੜੀ ਫਲੂਤੇ ਦਾ ਲਾਈਵ ਸਟੋਲ ਜਾਂ ਫਿਰ ਤੁਸੀਂ ਟਿੱਕੀ ਚਨਾ ਜਾਂ ਫਿਰ ਗੋਲ ਗੱਪੇ ਜੇ ਲਾਈਵ ਖਰਚੇ ਉੱਥੇ ਖਾਣੇ ਜਿੱਦਾਂ ਇੰਡੀਆ ਰੇਡੀ ਦੇ ਅੱਗੇ ਖਾਂਦੇ ਹੁੰਦੇ ਸੀਗੇ ਜਾਂ ਫਿਰ ਚਾਟ ਪਾਪੜੀ ਜਾਂ ਦਹੀਂ ਬਲੇ ਦਾ ਹਰ ਤਰ੍ਹਾਂ ਦਾ ਲਾਈਵ ਸਟੋਲ ਤੁਸੀਂ ਲਵਾ ਸਕਦੇ ਹੋ ਕੋਈ 50-60-70-80 ਜਣੇ ਤੁਹਾਡੀ ਗੈਦਰਿੰਗ ਹੈਗੀ ਤੁਹਾਨੂੰ ਡੀਜੇ ਸਿਸਟਮ ਡੀਜੇ ਲਾਈਟਾਂ ਖੁੱਲੇ ਵਾਸ਼ਰੂਮ ਖੁੱਲੀ ਹੀ ਪਾਰਕਿੰਗ ਤੇ ਸਾਰਾ ਕੁਛ ਸੈਟਅਪ ਤੁਹਾਨੂੰ ਇੱਕੋ ਛੱਤ ਦੇ ਥੱਲੇ ਮਿਲਦਾ ਵਾ ਤੁਸੀਂ ਕੋਈ ਵੀ ਗੈਦਰਿੰਗ ਕਰਨੀ ਜਿਵੇਂ ਸਾਨੂੰ ਕੰਟੈਕਟ ਕਰੋ ਜੇ ਘਰੇ ਚਾਹੁੰਦੇ ਟਰੱਕ ਆ ਜਾਵੇ ਉਹ ਵੀ ਤੁਸੀਂ ਕਰਾ ਸਕਦੇ ਜੀ ਜ਼ਰੂਰ ਸਾਨੂੰ ਕੰਟੈਕਟ ਕਰੋ ਕੇਸ ਲਈ 647-633-8878 ਤੇ 647-633-8878 ਤੇ ਸ਼ਾਮ ਨੂੰ ਜੇ ਤੁਸੀਂ ਤਵਾ ਕਿਚਨ ਦੇ ਤਵਾ ਚਿਕਨ ਦੇ ਸ਼ੌਕੀਨ ਹੈਗੇ ਹੋ ਤੇ ਸ਼ਾਮ ਨੂੰ ਜ਼ਰੂਰ ਤਵਾ ਕਿਚਨ ਤੇ ਪਹੁੰਚਣਾ ਤਵਾ ਚਿਕਨ ਜਿਹੜਾ ਸਪੈਸ਼ਲ ਕੀ ਬਿਕਨ ਵਾਲੀ ਡਿਸ਼ ਹੈਗੀ ਹੈ ਵਾਕਈ ਬਹੁਤ ਸਵਾਦ ਹੁੰਦੀ ਹੈ ਰਾਰ ਕੇ ਬਣਾਈ ਹੁੰਦੀ ਹੈ ਮਸਾਲੇ ਨਾਲ ਤੇ ਪਹੁੰਚਣਾ ਤੁਸੀਂ ਸ਼ਾਮ ਨੂੰ ਤਵਾ ਕਿਚਨ ਤੇ 905-790-1699 905-790-1699 ਸਵੇਰ ਦੇ 6 ਵਜੇ ਤੱਕ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦੇ ਨੇ ਤੁਹਾਡੇ ਉਡੀਕਦੇ ਨੇ ਆਪਣੇ ਕਸਟਮਰਾਂ ਨੂੰ ਤੇ ਜੋ ਸਾਨੂੰ ਸੇਵਾ ਦਾ ਮੌਕਾ ਦਿਓ ਅਗੇਨ 905-790-1699 ਜਾਂ ਫਿਰ ਤੁਸੀਂ ਕੋਈ ਕੇਟਿੰਗ ਵੀ ਕੰਟੈਕਟ ਕਰਨਾ 647-633-8878
2: ਚੰਦਪ੍ਰੀਤ ਜੀ ਤੁਸੀਂ ਚੰਦਪ੍ਰੀਤ ਜੀ ਤੁਹਾਡੀ ਇੱਕ ਤਵਾ ਕਿਚਨ ਦੀ ਲੋਕੇਸ਼ਨ ਹੈਗੀ ਨਾ ਰਹਿਤ ਮਰਿਆਦਾ ਵਾਲੀ जी सो किसी ने भी पार्ट करवाना है करे या कोई वेजिटेरियन फैमिली सुन रहे हो सो इन्हां दी एक डिफरेंट किचन है रहत मर्यादा तवा किचन दी ही लोकेशन है सो ओदे विच पूरे रहत मर्यादा नू अपने नजरिए च रख के इन्हां ने सारा फूड प्रिपेयर करना हुंदा है सो तुसी एक वारी इन्हां नू कॉन्टैक्ट करो इन्हां दा प्राइस भी बहुत वधिया इन्हां दा टेस्ट भी बहुत वधिया सो नंबर तुसी एक वारी होर रिपीट कर दो चंदप्रीत जी
0: हाँ जी इनका नंबर है जी 9057901699 और जो रहत मर्यादा वाली लोकेशन है उसका नंबर है जी 6475474200 पे आप इन्हें कॉल कर सकते हो और संतोष जी इनकी मतलब केटरिंग मैं कभी कभी लाइव ऑन लोकेशन भी जाता हूँ तो काफी मतलब बिजी किचन होती है केटरिंग बनी होती है लोग डाइन इन करने आते हैं और मतलब काफी सारा यू नो प्रॉपरली अरेंज करते हैं
2: वहाँ पे आंटी जो है ना वहाँ हाँ जी सिर पे दुपट्टा लेके लाइव ऑन लोकेशन एक दिन मैं भी गई सो पार्ट करते रहते और अपनी कुकिंग करते हैं बहुत वधिया चीज लगी सो एंट्री भी नहीं करन दिंदे सानू मतलब मैं लाइव ऑन लोकेशन से कुछ पिक्चर्स लेनिया सी मेनू पहला जूड़ा करवाया उस तो बाद मेनू अंदर बुलाया
0: उन्होंने इतनी सारी वो केयर रखते बिकॉज़ किचन के अंदर
2: मुझे बहुत अच्छी चीज लगी वो सो जे किसी ने भी जेड़ा फूड हैगा आ ओहो जेड़ा ढाबे वाला टेस्ट लेना है ते प्रिपरेशन चाहते हो कि घर वर्गी साफ सुथरी होवे ता तुसी इको एक जगह पहुंचना है तवा किचन केटरिंग से बा कमाल
0: हां जी पहुंचना कहाँ पे जी 50 सनीवेल गेट ये इनकी एक लोकेशन है
2: जी
0: दूसरी लोकेशन है जी 30 रेमलर ड्राइव पे
2: जी
0: तीसरी लोकेशन है जी 3430 वेस्टर्न रोड फिंच एंड वेस्टर्न रोड का इंटरसेक्शन पे आप पहुंच सकते हो जी और कॉल करना है आपको 9057901699 पे आप कॉल सकते हो कॉल कर सकते हो केटरिंग बुक करवानी है कॉल करना है जी 6476338878 पे आप कॉल कर सकते हो जी चंदप्रीत जी को सो आज ये तवा किचन का अपना मैसेज था जी
2: जी बिल्कुल हुन तुसी गड्डियां चला रहे हो पंकज जी कभी आपने अपनी इंश्योरेंस को चेक करवाया कि कितने पैसे कम होने चाहिए मतलब असि ऑटो रिन्यू दे उत्ते छड्या होया ऑलवेज साडी कुछ टाइम बाद रिन्यू हो जांदा बट मैं कहांगी सारे एक बार कॉल करो मनमोहन जी नो बिग इंश्योरेंस तो है गया काफी ज्यादा कंपनीज दे नाल इन्हां दे कांटेक्ट है गया रीसेंटली दसनगे तुहानू मनमोहन जी की किवें इन्हां ने सारे दे पैसे बचाए सो ऑटो रिन्यूअल वाला सिस्टम छाड़ के तुसी 2 मिनट लगनगे इन्हां नाल कॉल ते डिस्कस करो और तुहानू कोटेशन दसनगे और बेस्ट ऑफ बेस्ट कंपनीज ते और तुहानू सारा कुछ दसनगे कि इहदे विच तुसी की इंपोर्टेंट चीजां नू कंसीडर करना है सो साडे नाल है गया मनमोहन जी ऑन एयर
4: जी ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
2: ਸਤਿ ਸ਼੍ਰੀ ਅਕਾਲ ਜੀ
4: ਹਾਂਜੀ ਸੋ ਮੈਂ ਦੱਸਣਾ ਚਾਹੁੰਦਾ ਕਿ ਜੇ ਕਿਸੇ ਦੀ ਰਿਨਿਊਲ ਆ ਰਹੀ ਹੈ ਨੈਕਸਟ 30 ਡੇਜ਼ ਚ ਜਾਂ 40 ਡੇਜ਼ ਚ ਜਾਂ ਤੁਹਾਨੂੰ ਰਿਨਿਊਲ ਦੇ ਪੇਪਰਸ ਆ ਗਏ ਆ ਇਸ ਵਾਰੇ ਤੁਹਾਡੇ ਰਿਨਿਊਲ ਉਹਨਾਂ ਨੂੰ ਵਧਾ ਕੇ ਭੇਜੀ ਹੈ ਜਾਂ ਤੁਹਾਨੂੰ ਲੱਗ ਰਿਹਾ ਤੁਸੀਂ ਬਹੁਤ ਜ਼ਿਆਦਾ ਪੇ ਕਰ ਰਹੇ ਹੋ ਤੁਸੀਂ ਇੱਕੋ ਕੰਪਨੀ ਨਾਲ ਹੋ ਕਈ ਸਾਲਾਂ ਤੋਂ ਤੁਸੀਂ ਕਦੀ ਚੈੱਕ ਨਹੀਂ ਕਰਵਾਇਆ ਤੁਸੀਂ ਪਲੀਜ਼ ਸਾਨੂੰ ਕਾਲ ਕਰ ਸਕਦੇ ਹੋ ਅਸੀਂ 20+ ਕੰਪਨੀਜ਼ ਨਾਲ ਡੀਲ ਕਰਦੇ ਹਾਂ ਸੋ ਹਰ ਕੰਪਨੀ ਦੇ ਆਪਾਂ ਕੋਟ ਲੈ ਕੇ ਆਉਂਦੇ ਹਾਂ ਤੁਹਾਨੂੰ ਬੈਸਟ ਕੋਟ ਪ੍ਰੋਵਾਈਡ ਕਰਦੇ ਹਾਂ ਤੇ ਜਾਂ ਤੁਸੀਂ ਲੱਭ ਰਹੇ ਕੋਈ ਕਮਰਸ਼ੀਅਲ ਇੰਸ਼ੋਰੈਂਸ ਆਪਣੇ ਬਿਜ਼ਨਸ ਲਈ ਜਾਂ ਤੁਸੀਂ ਸੈਲਫ ਇੰਪਲੋਇਡ ਹੋ ਤੁਹਾਡਾ ਆਪਣਾ ਕੋਈ ਬਿਜ਼ਨਸ ਹੈ ਤੁਸੀਂ ਉਸ ਲਈ ਵੀ ਸਾਨੂੰ ਕਾਲ ਕਰ ਸਕਦੇ ਹੋ ਕਮਰਸ਼ੀਅਲ ਜਨਰਲ ਲਾਇਬਿਲਟੀ ਇੰਸ਼ੋਰੈਂਸ ਲਈ ਸਾਡਾ ਇੱਕੋ ਨੰਬਰ ਹੈ 416-990-3200 ਦੇ ਉੱਤੇ ਸੋ ਹਰ ਵੀਕ ਦੀ ਤਰ੍ਹਾਂ ਆਪਾਂ ਦੱਸਦੇ ਹਾਂ ਕਿ ਇਸ ਵੀਕ ਵੀ ਸਾਡੇ ਕੋਲ ਕਾਫੀ ਕੇਸ ਆਏ ਆ ਜਿਹਨਾਂ ਵਿੱਚ ਇੰਸ਼ੋਰੈਂਸ ਕਾਫੀ ਘੱਟ ਹੀ ਹੈ ਸੋ 2 ਗੱਡੀਆਂ 2 ਘਰ ਦੇ ਪਿੱਛੇ $1600 ਦੀ ਸੇਵਿੰਗ ਹੋਈ ਹੈ ਈਅਰਲੀ ਇੱਕ ਘਰ ਤੇ ਇੱਕ ਗੱਡੀ ਦੇ ਪਿੱਛੇ $1100 ਵੀਕਲੀ ਸੋਰੀ ਈਅਰਲੀ ਆਪਾਂ ਸੇਵ ਕਰਕੇ ਦਿੱਤਾ ਆ ਤੇ ਥਰਡ ਕੇਸ ਦੇ ਵਿੱਚ ਆਪਣੀ ਬਿਜ਼ਨਸ ਇੰਸ਼ੋਰੈਂਸ ਸੀਗੀ ਜਿਹਨਾਂ ਨੂੰ $90 ਮੰਥਲੀ ਘਟੇ ਆ ਜਿਹੜੇ ਆਲਮੋਸਟ $1000 ਈਅਰਲੀ ਉਹਨਾਂ ਦੀ ਸੇਵਿੰਗ ਹੋਈ ਹੈ ਸੋ ਜੇ ਤੁਸੀਂ ਵੀ ਚਾਹੁੰਦੇ ਆ ਕੋਟ ਲੈਣਾ ਤਾਂ ਸਾਨੂੰ ਪਲੀਜ਼ ਕਾਲ ਕਰੋ 416-990-3200 416-990-3200
2: ਬਹੁਤ ਹੀ ਚੰਗੇ ਇਨਸਾਨ ਹੈ ਜਿੱਦਾਂ ਦਾ ਇਹਨਾਂ ਦਾ ਨਾਮ ਹੈ ਇਹਨਾਂ ਦਾ ਕੰਮ ਵੀ ਸੇਮ ਉੱਦਾਂ ਦਾ ਹੈ ਬਹੁਤ ਹੀ ਵਧੀਆ ਪਰਸਨੈਲਿਟੀ ਤੁਹਾਨੂੰ ਕੁਛ ਵੀ ਗਲਤ ਸੁਜੈਸਟ ਨਹੀਂ ਕਰਨਗੇ ਜੇ ਉਹਨਾਂ ਨੂੰ ਲੱਗੇਗਾ ਕਿ ਤੁਸੀਂ ਤੁਹਾਡੀ ਜਿੱਥੇ ਇੰਸ਼ੋਰੈਂਸ ਚੱਲ ਰਹੀ ਉੱਥੇ ਤੁਹਾਡੇ ਲਈ ਵਧੀਆ ਉਹ ਤੁਹਾਨੂੰ ਉਹ ਵੀ ਦੱਸਣਗੇ ਸਿਰਫ 2 ਮਿੰਟ ਲੱਗਣੇ ਆ ਕਾਲ ਕਰੋ 416-990-3200 ਥੈਂਕ ਯੂ ਸੋ ਮਚ ਮਨਮੋਹਨ ਜੀ
4: ਥੈਂਕ ਯੂ
0: ਆਪਣੇ ਸੰਤੋਸ਼ ਜੀ ਨੈਕਸਟ ਕਾਲਰ ਹੈ ਤਾਰਾ ਫਾਰਮਾ ਜੀ
5: ਹਾਂਜੀ ਭਾਈ ਸਤਿ ਸ਼੍ਰੀ ਅਕਾਲ
0: ਹਾਂਜੀ ਸਤਿ ਸ਼੍ਰੀ ਅਕਾਲ
5: ਮੇਰੀ ਡੇਟ ਆਫ ਬਰਥ ਹੈਗੀ ਹੈ
2: ਸਤੰਬਰ 26 ਸੋ ਤਾਰਾ ਜੀ ਸਾਡਾ ਪਾਸਵਰਡ ਕੀ ਹੈ ਜੀ
5: ਵੈਸੇ ਤਾਂ ਤਵਾ ਚਿਕਨ ਹੈ ਹੁਣ ਤੁਸੀਂ ਦੂਸਰਾ ਨਜ਼ਾਰਾ ਰੱਖ ਲਿਆ
2: ਅੱਛਾ ਜੀ ਸੋ ਤੁਸੀਂ ਸਾਨੂੰ ਰੈਗੂਲਰਲੀ ਸੁਣਦੇ ਹੋ ਹੈ ਨਾ
5: ਮੈਨੂੰ ਸੁਣਦੇ ਨੂੰ ਲੌਂਗ ਟਾਈਮ ਹੋ ਗਿਆ ਜੀ ਤੁਹਾਨੂੰ
2: ਓ ਥੈਂਕ ਯੂ ਸੋ ਮਚ ਸੋ ਤੁਹਾਡੇ ਚਾਰਟ ਦੇ ਅਕੋਰਡਿੰਗ ਤੁਹਾਡੀ ਪਰਸਨੈਲਿਟੀ ਬਿਲਕੁਲ ਮੈਚ ਕਰ ਰਹੀ ਹੈ, ਤੁਸੀਂ ਬਹੁਤ ਹੀ ਚਾਰਮਿੰਗ ਪਰਸਨੈਲਿਟੀ ਹੋ ਔਰ ਸਾਰਿਆਂ ਨਾਲ ਬਹੁਤ ਵਧੀਆ ਤੁਹਾਡੇ ਸੋਸ਼ਲ ਕਨੈਕਸ਼ਨ ਬਣਾ ਲੈਂਦੇ ਹੋ, ਇੱਦਾਂ ਨਹੀਂ ਹੈ ਕਿ ਕਿਸੇ ਮਹਿਫਿਲ ਤੇ ਗਏ ਹੋ ਤੇ ਤੁਸੀਂ ਸਾਈਡ 'ਚ ਬੈਠੋਗੇ, ਤੁਸੀਂ ਸਾਰਿਆਂ ਦੇ ਵਿੱਚ ਬਹਿ ਕੇ ਗੱਲਾਂ ਕਰਕੇ ਸਭ ਨੂੰ ਐਂਟਰਟੇਨ ਕਰਕੇ ਰੱਖਦੇ ਹੋ ਔਰ ਦਿਲ ਤਾਂ ਤੁਹਾਡਾ ਬਹੁਤ ਹੀ ਵੱਡਾ ਆ, ਸਾਰਿਆਂ ਦੀ ਹੈਲਪ ਕਰਨ ਵਿੱਚ ਤੁਸੀਂ ਅੱਗੇ ਰਹਿੰਦੇ ਹੋ ਔਰ ਜੇ ਕਦੀ ਤੁਹਾਨੂੰ ਕੋਈ ਆਪਦੀ ਚੀਜ਼ ਫੜਾ ਦੇਵੇ ਨਾ ਤੇ ਤੁਸੀਂ ਉਸ ਚੀਜ਼ ਨੂੰ ਉਹਨਾਂ ਦੀ ਹੀ ਸਮਝ ਕੇ ਸੰਭਾਲ ਕੇ ਰੱਖਦੇ ਹੋ, ਜਦੋਂ ਉਹਨਾਂ ਨੂੰ ਵਾਪਸ ਕਰਨ ਦੀ ਵਾਰੀ ਆਏ ਤੁਸੀਂ ਮੁੱਕਰਦੇ ਨਹੀਂ ਹੋ, ਤੁਸੀਂ ਜਿਹਦੀ ਜੋ ਚੀਜ਼ ਹੈਗੀ ਆ ਉਹ ਤੁਸੀਂ ਵਾਪਸ ਕਰਦੇ ਹੋ, ਬਹੁਤ ਹੀ ਇਕਵੀਟੇਬਲ ਹੋ, ਲੇਕਿਨ ਤੁਸੀਂ ਕਦੀ ਕਦੀ ਲੇਜ਼ੀ ਹੋ ਜਾਂਦੇ ਹੋ ਔਰ ਕਈ ਵਾਰ ਤੁਸੀਂ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਸਕਦੇ, ਥੋੜਾ ਸ਼ਰਮਾ ਜਾਂਦੇ ਹੋ, ਲੇਕਿਨ ਨਾਲ ਦੇ ਨਾਲ ਤੁਹਾਡੀ ਸਕਿੱਲਸ ਵੀ ਬਹੁਤ ਵਧੀਆ, ਬਟ ਕਿਤੇ ਕਿਤੇ ਤੁਸੀਂ ਅੜ ਜਾਂਦੇ ਹੋ ਔਰ ਫ੍ਰੀ ਵਿਲਿੰਗ ਹੋ, ਮਤਲਬ ਜੋ ਕਰਨਾ ਹੈ ਕਰੂੰਗਾ ਉਹ ਵਾਲਾ ਸਿਸਟਮ ਹੈ ਤੁਹਾਡਾ ਤੇ ਸੋਚਦੇ ਨਹੀਂ ਹੋ, ਜੋ ਕਰਨਾ ਬਸ ਕਰਕੇ ਰਹਿਣਾ, ਏਦਾਂ ਹੁੰਦਾ?
5: ਹਾਂਜੀ ਹਾਂਜੀ, ਸਭ ਕੁਝ ਠੀਕ ਹੈ, ਏਦਾਂ ਹੀ ਹੁੰਦਾ।
2: ਬਿਲਕੁਲ ਜੀ, ਥੈਂਕ ਯੂ ਸੋ ਮਚ ਤਾਰਾ ਜੀ ਸਾਨੂੰ ਕਾਲ
5: ਕਰਨ ਲਈ। ਅੱਜ ਕਿੱਥੇ ਰਹਿ ਗਏ ਨੇ?
2: ਅੱਜ ਜੀ ਅਮਨ ਜੀ ਆਪਣੀ ਫੈਮਿਲੀ ਦੇ ਵਿੱਚ ਕੋਈ ਫੰਕਸ਼ਨ ਹੈਗਾ, ਉੱਥੇ ਬਿਜ਼ੀ ਹੈਗੇ ਆ, ਕੁਝ ਇੰਪੋਰਟੈਂਟ ਸੀਗਾ, ਦੈਟ ਇਜ਼ ਦ ਰੀਜ਼ਨ ਉਹਨਾਂ ਨੇ ਸਾਨੂੰ ਭੇਜਿਆ, ਲੇਕਿਨ ਉਹ ਮੰਡੇ ਮਿਲਣਗੇ ਜੀ, ਮੰਡੇ ਮਿਲਣਗੇ ਤੁਹਾਨੂੰ ਸਾਰਿਆਂ ਨੂੰ ਜੀ।
5: ਓਕੇ ਓਕੇ
2: ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਾਡੇ ਨਾਲ ਹੈਗੇ ਆ 6802 ਹਮਾਰੇ ਹੀਰੋ ਹੋਤੇ ਹੈ ਇਸ ਸ਼ੋ ਕੇ, ਵੋ ਹੈ ਰੈਮੀ ਜੀ, ਔਰ ਰੈਮੀ ਜੀ ਦੀਆਂ ਇੰਨੀਆਂ ਸੋਹਣੀਆਂ ਡੀਲਸ ਹੁੰਦੀਆਂ ਕਿ ਸਾਰੇ ਫਟਾਫਟ ਆਪਦੀਆਂ ਗੱਡੀਆਂ ਮੋੜ ਲੈਂਦੇ ਔਰ ਸਾਰਿਆਂ ਦੀ ਕਾਲ ਸਾਨੂੰ ਆਉਂਦੀ ਆ ਕਿ ਤੁਸੀਂ ਰੈਮੀ ਜੀ ਦਾ ਨੰਬਰ ਦਿੱਤਾ ਬਟ ਰੈਮੀ ਜੀ ਕਾਲ ਕਿਉਂ ਨਹੀਂ ਪਿੱਕ ਕਰ ਰਹੇ, ਕਿਉਂਕਿ ਰੈਮੀ ਜੀ ਨੂੰ ਇੱਕ ਨਾਲ ਹੀ ਧੜਾਧੜ ਫੋਨ ਵੱਜ ਜਾਂਦੇ ਆ, ਪਲੀਜ਼ ਤੁਸੀਂ ਟੈਕਸਟ ਮੈਸੇਜਸ ਛੱਡਿਆ ਕਰੋ। ਸੋ ਪੰਕਜ ਜੀ, ਅੱਜ ਰੈਮੀ ਜੀ ਤੋਂ ਪੁੱਛੀਏ ਸੀ ਕੀ ਵਧੀਆ ਡੀਲਸ ਲੈ ਕੇ ਆ ਰਿਹਾ, ਰੈਮੀ ਜੀ ਅੱਜ ਦੱਸੋ ਕੀ ਸਪੈਸ਼ਲ ਲੈ ਕੇ ਆ ਰਹੇ ਹੋ?
6: ਹਾਂਜੀ ਡੀਲ ਜੀ ਐਕਸਟੈਂਡ ਹੋਈ ਜਾ ਰਹੀ ਜੀ, ਮੈਂ ਲਾਸਟ ਸੈਕਿੰਡ ਤੁਸੀਂ ਕਿਹਾ ਸੀਗਾ ਨਾ $25 ਦਾ ਪੈਕੇਜ ਹੈ, ਸਾਰਿਆਂ ਨੂੰ ਕਹਿਣ ਲੱਗਾ ਕਿ ਲੈਸ ਦੈਨ ਡਾਲਰ ਅ ਮੰਥ, $1 ਤੋਂ ਵੀ ਘੱਟ ਜਿਵੇਂ ਤੁਸੀਂ ਸਪੈਂਡ ਕਰਦੇ ਹੋ
2: ਜੀ,
6: ਆਪਣਾ $1 ਚ ਤੁਸੀਂ ਡਾਲਰ ਆਵੇ ਵੀ ਚੱਲ ਜਾਓ ਆਪਣਾ ਸੰਤੋਸ਼ ਜੀ,
2: ਕੁਛ ਨਹੀਂ ਆਉਂਦਾ।
6: ਹਾਂ ਡਾਲਰ ਤੋਂ ਵੀ ਸਸਤੀ ਡੀਲ ਹੈਗੀ ਹੈ ਪਰ ਡੇ ਦੇ ਹਿਸਾਬ ਨਾਲ, $25 ਦਾ ਪੈਕੇਜ ਕੈਨੇਡਾ US ਰੋਮਿੰਗ ਦੇ ਨਾਲ ਸਿਰਫ $25, 100 GB ਦਾ ਰੇਟ ਆ, ਕੈਨੇਡਾ US ਰੋਮਿੰਗ 100 GB ਰੇਟ ਆ, ਇਹਦੇ ਵਿੱਚ ਤੁਸੀਂ ਅਮਰੀਕਾ ਜਾ ਵੀ ਸਕਦੇ ਹੋ, ਕਾਲਿੰਗ ਤਾਂ ਹੈ ਪਰ ਜਾ ਵੀ ਸਕਦੇ ਹੋ ਅਮਰੀਕਾ ਤੇ, ਕੋਈ ਰੋਮਿੰਗ ਚਾਰਜ ਨਹੀਂ ਹੈਗੀ ਹੈ, ਕੋਈ ਕੰਟਰੈਕਟ ਵੀ ਨਹੀਂ ਹੈਗਾ, ਵਧੀਆ ਗੱਲ ਹੈ, ਕੋਈ ਕੰਟਰੈਕਟ ਨਹੀਂ ਹੈਗਾ, ਕੋਈ ਬਿਜ਼ਨਸ ਦਾ ਨੰਬਰ ਨਹੀਂ ਚਾਹੀਦਾ, HSC ਨੰਬਰ ਨਹੀਂ ਚਾਹੀਦਾ, ਕੁਛ ਹੋਰ ਕੰਡੀਸ਼ਨ ਨਹੀਂ ਹੈਗੀਆਂ, ਸਿਰਫ $25 ਦਾ ਪੈਕੇਜ, 100 GB ਰੇਟ ਆ ਕੈਨੇਡਾ US ਰੋਮਿੰਗ ਦੇ ਨਾਲ, ਸਿਰਫ $25 ਸਟੋਰ ਤੇ ਇੱਕ ਪ੍ਰੋਸੈਸਿੰਗ ਵੀ ਦੇਣੀ ਹੈ ਵਨ ਟਾਈਮ, $25 ਸਟੋਰ ਤੇ ਦੇਣੇ
2: ਜੀ।
6: ਹਾਂਜੀ, ਤੇ $25 ਦੀ ਪੈਕੇਜ ਹੈਗੀ ਆ ਕੈਨੇਡਾ US ਰੋਮਿੰਗ ਦੇ ਨਾਲ, 100 GB ਰੇਟ ਆ, ਇਹੋ ਜੀ ਡੀਲ ਮੈਂ ਸੰਤੋਸ਼ ਜੀ ਸੁਣੀ ਨਹੀਂ ਹੈ,
2: ਮੈਂ ਵੀ ਨਹੀਂ ਸੁਣੀ ਵੈਸੇ।
0: ਹਾਂਜੀ ਜੀ
6: ਬਿਲਕੁਲ, ਇਸ ਟੂ ਗੁੱਡ ਟੂ ਬੀ ਟਰੂ, ਕਾਫੀ ਲੋਕਾਂ ਦਾ ਕਾਲ ਆਉਂਦਾ ਵੀ ਇਹ ਕਿਹੜੀ ਕੰਪਨੀ ਨਾਲ, ਮੈਂ ਦੱਸ ਦਿੰਦਾ ਬੈਲ ਦੇ ਨਾਲ ਹੈ, ਬੈਲ ਦੇ ਨਾਲ ਹੈਗੀ ਡੀਲ, ਪਰ ਜਿਹੜੇ ਕਸਟਮਰ ਬੈਲ ਦੇ ਨਾਲ ਹੈਗੀ ਹੈ ਪਹਿਲਾਂ ਹੀ, ਮੈਂ ਉਹਨਾਂ ਨੂੰ ਕਨਵਰਟ ਨਹੀਂ ਕਰ ਸਕਦਾ ਪਰ ਹੈਲਪ ਜ਼ਰੂਰ ਕਰ ਸਕਦਾ, ਤੇ ਨੰਬਰ ਟੂ ਕਾਲ ਜਾਂ ਟੈਕਸ ਕਰੀ ਚੱਲ ਜਾਓ, ਤੁਸੀਂ ਕਿਹਾ ਹੈਗਾ ਨੰਬਰ ਬਿਜ਼ੀ ਹੁੰਦਾ, 416-453-8181, 416-453-8181 ਦੂਜਾ ਨੰਬਰ ਜੀ 905-909-2222
2: ਥੈਂਕ ਯੂ ਜੀ। ਔਰ ਪੰਕਜ ਜੀ ਕਿੰਨੀ ਸੋਹਣੀ ਡੀਲ ਆ, $25 ਦੇ ਵਿੱਚ ਕੈਨੇਡਾ US ਰੋਮਿੰਗ ਫ੍ਰੀ, ਸਾਡੇ ਟਰੱਕ ਵਾਲੇ ਜਿੰਨੇ ਵੀ ਸਾਡੇ ਭਾਈ ਸੁਣ ਰਹੇ ਆ, ਤੁਸੀਂ ਇਹ ਡੀਲ ਲਓ ਔਰ ਕੋਈ ਵੀ ਰੋਮਿੰਗ ਨਹੀਂ ਪੈਗੀ ਔਰ 100 GB ਡੇਟਾ ਖਤਮ ਕਰੋਗੇ ਵੀ ਨਾ ਤਾਂ ਵੀ ਨਹੀਂ ਖਤਮ ਹੁੰਦਾ,
0: ਬਹੁਤ ਹੀ ਵਧੀਆ ਡੀਲ ਆ।
2: ਸੋ ਮੈਂ ਕਿਤੇ ਵੀ ਘੁੰਮਣ ਜਾਂਦੀ, ਮੈਨੂੰ ਰੈਮੀ ਜੀ ਨੇ ਇੰਨੀ ਸੋਹਣੀ ਡੀਲ ਦਿੱਤੀ ਹੈ ਕਿ ਮੇਰੇ ਕਦੀ ਡੇਟਾ ਖਤਮ ਹੀ ਨਹੀਂ ਹੁੰਦਾ, ਈਵਨ ਕਿ ਮੈਂ ਆਪਦਾ ਲੈਪਟਾਪ ਵੀ ਉਹਦੇ ਤੋਂ ਹੋਟਸਪੋਟ ਤੋਂ ਸਾਰਾ ਕੁਛ ਆਨ ਕਰਕੇ ਰੱਖਦੀ ਹਾਂ, ਰੈਮੀ ਜੀ ਦੀਆਂ ਡੀਲਸ ਨੂੰ ਕੋਈ ਬੀਟ ਨਹੀਂ ਕਰ ਸਕਦਾ, $25 ਦੇ ਵਿੱਚ ਕੈਨੇਡਾ US ਰੋਮਿੰਗ ਫ੍ਰੀ ਤੇ 100 GB ਦਾ ਡੇਟਾ, ਤੇ ਮਤਲਬ ਤੁਸੀਂ ਅਮੈਰੀਕਾ ਜਾ ਵੀ ਸਕਦੇ ਹੋ, ਤੁਹਾਨੂੰ ਕੋਈ ਕੰਟਰੈਕਟ ਵੀ ਨਹੀਂ ਕਰਨਾ, ਕੋਈ ਤੁਹਾਨੂੰ HSC ਨੰਬਰ ਨਹੀਂ ਦੇਣਾ, ਕੁਛ ਨਹੀਂ ਦੇਣਾ, ਕੋਈ ਕੰਡੀਸ਼ਨ ਨਹੀਂ ਹੈ, ਬਸ ਇੱਕ ਛੋਟੀ ਜਿਹੀ ਫੀਸ ਹੈ $25 ਦੀ ਔਰ ਵਨ ਟਾਈਮ ਪ੍ਰੋਸੈਸਿੰਗ ਫੀਸ ਹੈ ਉਹ ਵੀ, ਮਤਲਬ $1 ਤੋਂ ਵੀ ਘੱਟ, ਡਾਲਰ ਆਮਾ ਜਾਓਗੇ ਨਾ ਤੁਸੀਂ ਇੱਕ ਚੀਜ਼ ਦੇ ਨਾਲ ਦੋ ਖਰੀਦੀਆਂ, ਤੁਹਾਡਾ $60-70 ਆਰਾਮ ਨਾਲ ਵਨ ਸ਼ਾਟ ਤੇ ਬਣ ਜਾਂਦਾ। ਸੋ ਸਾਰਿਆਂ ਨੇ ਕਾਲ ਕਰਨੀ ਹੈ ਰੈਮੀ ਜੀ ਨੂੰ 416-453-8181 416-453-8181 ਤੇ ਇਹ ਨੰਬਰ ਤੇ ਤੁਸੀਂ ਟੈਕਸਟ ਮੈਸੇਜ ਵੀ ਛੱਡ ਸਕਦੇ ਹੋ ਜੇ ਤੁਹਾਡਾ ਨੰਬਰ ਪਿੱਕ ਨਹੀਂ ਕਰ ਪਾ ਰਹੇ ਰੈਮੀ ਜੀ, ਤੇ ਦੂਸਰਾ ਨੰਬਰ ਹੈਗਾ 905-909 2225-909-2. थैंक यू सो मच रामी जी, फिर मिलते हैं।
0: तो संतोष जी इसके ऊपर मेरे
2: रामी जी गाना सुनते जाओ, रामी जी थोड़े लिए गाना आया,
0: इतनी बढ़िया डील है तो एक गाना आपके लिए
2: जी।
4: थैंक यू।
7: हेलो 9821026212 BPL। अरे 9820026235 मैक्स टच।

0: ਸੋ ਨੰਬਰ ਹੈਗਾ ਹੈ ਰੈਮੀ ਜੀ ਦਾ ਪ੍ਰਾਈਵੇਟ ਨੰਬਰ 416-453-8181 ਤੇ ਜੇ ਏਦਾਂ ਹੀ ਬੈਲ ਵੱਜੀ ਜਾਵੇ ਤਾਂ ਟੈਕਸਟ ਮੈਸੇਜ ਛੱਡ ਦਿਓ ਰੈਮੀ ਜੀ ਕਰਿਸ਼ਮਾ ਕਪੂਰ ਵਰਗੇ ਨਹੀਂ ਹੈ ਕਿ ਤੁਹਾਨੂੰ ਰਿਪਲਾਈ ਨਹੀਂ ਕਰਨਗੇ ਰੈਮੀ ਜੀ ਇਮੀਡੀਏਟਲੀ ਤੁਹਾਨੂੰ ਵਿਦ ਇਨ ਐਨ ਆਵਰ ਰਿਪਲਾਈ ਬੈਕ ਕਰਨਗੇ ਥੈਂਕ ਯੂ ਸੋ ਮਚ ਰੈਮੀ ਜੀ
1: ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮਚ
2: ਥੈਂਕ ਯੂ ਜੀ ਸੰਤੋਸ਼ ਜੀ ਕੇ ਸਾਥ ਸਾਥ ਮੈਂ ਆਪਣੇ ਨੈਕਸਟ ਕਾਲਰ ਜੀ 3631
0: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
3: ਪੰਕਜ ਜੀ

0: ਕਿ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਤੇ ਤੁਹਾਨੂੰ ਵੈਸੇ ਹੀ ਸਾਰਾ ਤੁਹਾਡੇ ਬਾਰੇ ਦੱਸ ਸਕਦੀ ਹਾਂ ਬਿਨਾ ਆਹ ਚਾਰਟ ਦੇਖੇ। ਚਲੋ ਅੱਜ ਮੈਂ ਤੁਹਾਡੀ ਡੇਟ ਆਫ ਬਰਥ ਨਹੀਂ ਲੈਂਦੀ ਤੇ ਤੁਹਾਨੂੰ ਏਦਾਂ ਹੀ ਦੱਸਦੀ ਹਾਂ। ਸੀਮਾ ਜੀ ਬਹੁਤ ਹੀ ਚਾਰਮਿੰਗ ਪਰਸਨੈਲਿਟੀ ਹੈ, ਬਹੁਤ ਹੀ ਖੁਸ਼ ਮਿਜ਼ਾਜ ਹੈ, ਹਮੇਸ਼ਾ ਸਭ ਕੋ ਸੁਖੀ ਕਰਤੇ ਕਰਤੇ ਖੁਦ ਦੁਖੀ ਹੋ ਜਾਂਦੇ ਆ, ਬਹੁਤ ਇਮੋਸ਼ਨਲ ਆ, ਪਿਆਰ ਨਾਲ ਤੁਸੀਂ ਇਹਨਾਂ ਨੂੰ ਕੁਛ ਵੀ ਕਹੋਗੇ ਤਾਂ ਕਰ ਦੇਣਗੇ, ਲੇਕਿਨ ਜੇ ਤੁਸੀਂ ਆਰਡਰ ਮਾਰੋਗੇ ਤੇ ਚੀਮਾ ਜੀ ਤੁਹਾਡੀ ਗੱਲ ਨਹੀਂ ਸੁਣਨਗੇ। ਔਰ ਗੁੱਸਾ ਵੀ ਚੀਮਾ ਜੀ ਕੋਲ ਜਦੋਂ ਆ ਗਿਆ ਫਿਰ ਤੁਸੀਂ ਉਹਨਾਂ ਨੂੰ ਠੰਡਾ ਨਹੀਂ ਕਰ ਸਕਦੇ। ਦੱਸੋ ਸਹੀ ਕਿਹਾ ਕਿ ਨਹੀਂ?
1: ਤੁਹਾਡਾ ਟੇਬਲ ਬਿਲਕੁਲ ਸਹੀ ਆ ਜੀ।
0: ਦੇਖੋ ਜੀ ਮੈਂ ਟੇਬਲ ਖੋਲਿਆ ਵੀ ਨਹੀਂ, ਮੈਂ ਏਦਾਂ ਹੀ ਬੋਲਦਾ ਤੁਹਾਡੀ ਆਵਾਜ਼ ਸੁਣ ਕੇ। ਤੁਹਾਡਾ ਫੇਵਰੇਟ ਸੌਂਗ ਲਗਾਇਆ ਸੀ ਪੰਕਜ ਜੀ ਨੇ?
2: ਭਾਜੀ ਫਿਰ ਅਭੀ ਭਾਜੀ ਤੀਸਰੀ ਵਾਰ ਕਾਲ ਕਰੇ ਤਾਂ ਪਤਾ ਚੱਲ ਜਾਂਦਾ ਹੈ ਜੀ।
1: ਜਿਹੜੇ ਭਾਜੀ ਹੁਣੇ ਕੰਡੇ ਹੈ ਨਾ, ਉਹਨਾਂ ਦਾ ਇੱਕ ਹੋਰ ਬੜੀ ਵਧੀਆ ਗੱਲ ਆ
0: ਜੀ,
1: ਅੰਮ੍ਰਿਤਸਰ
0: ਤੋਂ ਜੀ? ਮੈਂ ਵੀ ਅੰਮ੍ਰਿਤਸਰ ਤੋਂ ਆ। ਪਿਛਲੇ ਹਫਤੇ ਵੀ ਫਲੂਦਾ ਬਹੁਤ ਮਿਸ ਕੀਤਾ ਅੰਮ੍ਰਿਤਸਰ ਦਾ, ਅਸੀਂ ਅਜੇ ਜਾ ਨਹੀਂ ਸਕਦੇ ਅੰਮ੍ਰਿਤਸਰ, ਲੇਕਿਨ ਇੱਥੇ ਅਸੀਂ ਟੇਸਟ ਦਾ ਲੈ ਸਕਦੇ ਹਾਂ ਨਜ਼ਾਰਾ। ਸੋ ਪਹੁੰਚ ਜਾਓ ਤੁਸੀਂ, ਜਾਂ ਤਾਂ ਨਜ਼ਾਰਾ ਪਹੁੰਚੋ ਜਾਂ ਤਵਾ ਕਿਚਨ ਪਹੁੰਚੋ, ਤੁਹਾਨੂੰ ਟੇਸਟ ਇੱਕੋ ਇੱਕ ਮਿਲੇਗਾ।
1: ਥੈਂਕ ਯੂ, ਮੈਂ ਜਾਊਂਗਾ ਜ਼ਰੂਰ।
0: ਜੀ ਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਪੰਕਜ ਜੀ ਕਿੰਨਾ ਸੋਹਣਾ ਲੱਗਦਾ ਨਾ, ਸਾਰੇ ਕਿੰਨੇ ਵਧੀਆ ਵਧੀਆ ਐਕਸਪੀਰੀਅੰਸਿਸ ਆਪਣੇ ਸ਼ੇਅਰ ਕਰਦੇ ਆ, ਔਰ ਚੀਮਾ ਜੀ ਨੇ ਕਿੰਨਾ ਹਸਾਇਆ ਸਾਨੂੰ। ਸੋ ਸਾਡੀ ਅੱਜ ਨਾ ਮੈਨੂੰ ਮਹਿਲਾ ਸਮਿਤੀ ਕੀ ਆਵਾਜ਼ ਨਾ ਮੁਝੇ ਬਹੁਤ ਕਮ ਸੁਣ ਰਹੀ ਹੈ, ਜਾਂ ਤਾਂ ਤੁਸੀਂ ਸਾਰੇ ਵੈਕੇਸ਼ਨ ਤੇ ਗਏ ਹੋ, ਜਾਂ ਤੇ ਫਿਰ ਤੁਹਾਨੂੰ ਸਾਨੂੰ ਹਸਾਉਣਾ ਨਹੀਂ ਆ ਰਿਹਾ, ਬਸ ਅਸੀਂ ਬੋਲੀ ਜਾ ਰਹੇ ਹਾਂ। ਸਾਨੂੰ ਸਾਰੇ ਸਾਡੇ ਮੈਨ ਜਿਹੜੇ ਹੈਗੇ ਆ ਸਾਰੇ ਕਾਲ ਕਰ ਰਹੇ ਆ, ਕਿੰਨਾ ਹੌਸਲਾ ਦਿੰਦੇ ਆ। ਹੁਣ ਦੇਖੋ ਜੀ, ਅੱਜ ਅਮਨ ਜੀ ਤਾਂ ਹੈਗੇ ਨਹੀਂ ਆ, ਅਸੀਂ ਅਮਨ ਜੀ ਦੀ ਜਗ੍ਹਾ ਨਹੀਂ ਲੈ ਸਕਦੇ, ਆਹ ਤੇ 101% ਆ, ਬਟ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ। ਸੋ ਤੁਸੀਂ ਸਾਨੂੰ ਕਾਲ ਕਰਕੇ ਇੱਕ ਵਾਰ ਵੀ ਨਹੀਂ ਕੋਈ ਦੱਸ ਰਿਹਾ ਕੌਣ ਕਿੱਥੋਂ ਸਾਨੂੰ ਸੁਣ ਰਿਹਾ ਹੈ, ਕੁਛ ਨਹੀਂ, ਬਟ ਸਾਨੂੰ ਕਾਫੀ ਸਾਡੇ ਭਰਾਵਾਂ ਦੀਆਂ ਕਾਲਸ ਆ ਰਹੀਆਂ, ਸਾਰੇ ਸਾਨੂੰ ਦੱਸ ਰਿਹਾ ਕਿੱਥੋਂ, ਲੇਕਿਨ ਸਾਡੀਆਂ ਫੀਮੇਲਸ ਕਿੱਥੇ ਗਈਆਂ? ਬਸ ਬਾਬਾ ਬਗਤੌਰਾ ਦੇ ਦੋ ਤਿੰਨ ਕੁਐਸਚਨ ਪੁੱਛਣ ਵਾਸਤੇ। ਸੋ ਤੁਸੀਂ ਸਾਨੂੰ ਕਾਲ ਕਰਕੇ ਦੱਸੋ ਤੁਸੀਂ ਅੱਜ ਦਾ ਦਿਨ ਕਿਵੇਂ ਕਰ ਰਹੇ ਹੋ ਸਪੈਂਡ। ਦੇਖੋ ਜੀ, ਬੱਚਿਆਂ ਦੀਆਂ ਛੁੱਟੀਆਂ, ਮੈਨੂੰ ਪਤਾ ਤੁਸੀਂ ਸਾਰੇ ਜਾਣੇ ਆ, ਤੁਹਾਡਾ ਕੰਮ ਥੋੜਾ ਵੱਧ ਗਿਆ ਜੇ ਤੁਸੀਂ ਆਪਦੇ ਬੱਚਿਆਂ ਨੂੰ ਸਮਰ ਕੈਂਪ 'ਚ ਨਹੀਂ ਪਾਇਆ, ਲੇਕਿਨ ਟੈਨਸ਼ਨ ਨਾ ਲਓ, ਇਹ ਬੱਚਿਆਂ ਦਾ ਟਾਈਮ ਹੈ, ਦੋ ਮਹੀਨੇ ਇੰਜੋਏ ਕਰ ਲੈਣ ਦਿਓ। ਸੋ ਤੁਸੀਂ ਸਾਰਿਆਂ ਨੇ ਕਾਲ ਕਰਕੇ ਸਾਨੂੰ ਦੱਸਣਾ ਤੁਸੀਂ ਕਿਵੇਂ ਕਿਵੇਂ ਪਲਾਨ ਆਊਟ ਕਰ ਰਹੇ ਹੋ ਸਮਰ ਵੈਕੇਸ਼ਨ। ਸੋ ਨੰਬਰ ਹੈਗਾ ਸਾਡੇ ਸਟੂਡੀਓ ਦਾ 905 673 33 37।

0: ਵਾਹ ਜੀ ਵਾਹ, ਯੇ ਕਿਤਨੇ ਪਿਆਰੇ ਪਿਆਰੇ ਸੌਂਗਸ ਲੱਗ ਰਹੇ ਹੈ ਆਜ, ਮੈਨੂੰ ਤੇ ਮੈਂ ਤੇ ਗਾਣਿਆਂ ਦੇ ਵਿੱਚ ਹੀ ਡੁੱਬ ਜਾ ਰਹੀ ਹਾਂ, ਕਿਉਂਕਿ ਜਬ ਹਮ ਛੋਟੇ ਛੋਟੇ ਹੋਤੇ ਥੇ ਤਬ ਯੇ ਸੌਂਗਸ ਹਮਾਰੇ ਘਰ ਪੇ ਬਹੁਤ ਲੱਗਤੇ ਹੋਤੇ ਥੇ, ਲੇਕਿਨ ਕਿਤੇ ਨਾ ਕਿਤੇ ਹੁਣ ਅੱਜ ਕੱਲ ਅਸੀਂ ਭੁੱਲ ਹੀ ਜਾ ਰਹੇ ਹਾਂ ਕਿ ਅਸੀਂ ਆਹ ਵੀ ਸੌਂਗਸ ਦੇਖਣੇ, ਬਟ ਰੇਡੀਓ ਤੇ ਆ ਕੇ ਸਾਰਾ ਕੁਛ ਸਾਨੂੰ ਪੁਰਾਣਾ
1: ਯਾਦ ਸਾਰੀ ਪੂਰੀ ਯਾਦ ਆ ਜਾਂਦੀ ਹੈ, ਐਵਰਗ੍ਰੀਨ ਸੌਂਗਸ
0: ਯਾ। ਸੋ ਕਈ ਵਾਰ ਕੁਛ ਸੌਂਗਸ ਹੁੰਦੇ ਤੁਹਾਡੇ ਪਾਸਟ ਦੇ ਨਾਲ ਕਨੈਕਟਡ ਹੁੰਦੇ, ਜਦੋਂ ਤੁਸੀਂ ਉਹ ਸੌਂਗ ਪਲੇ ਕਰ ਦਿੰਦੇ ਨਾ ਤੁਸੀਂ ਪੁਰਾਣੇ ਟਾਈਮ ਚ ਪਹੁੰਚ

0: मेरे साथ बहुत ऐसा होता है, कुछ कुछ गाने ना मेरे एक मेमोरीज के साथ जुड़े हुए हैं, तो ये गाना मैंने यहाँ सुना था तब मैं यहाँ था, ऐसे आपके साथ भी होता है?
1: मेरे साथ हमेशा ऐसा होता है, कई बार कुछ अच्छी चीजें जुड़ी होती हैं उस सॉन्ग के साथ, कई बार कुछ बहुत दुखी वाली होती है, बट चलो लाइफ इज लाइक दिस, कुछ खुशी ते कुछ गम नाल नाल चलनगे। बट हुण साडे नाल हैगे आ सुखा दा नाम है इन्हां दा, और इन्हां दा मन भी बहुत प्यारा है, सो आप बताओ इनका नाम क्या हो सकता है?
0: इनका नाम जी सुखमन जी।
1: सुखमन जी, सो साडे नाल हैगे सुखमन जी रियलिटी पेंटिंग। तो सुखमन जी तुसीं ऑन एयर हो।
2: ਪਿੰਡ ਦਾ ਕੰਮ ਆ, ਪਿੰਡ ਪਲੱਸ ਰੈਨੋਵੇਸ਼ਨ ਅਸੀਂ ਕਰਦੇ ਹਾਂ। ਕਿਸੇ ਵੀ ਆਪਣੇ ਲਿਸਨਰ ਆ, ਕੋਈ ਆਪਾਂ ਨੂੰ ਜੀਡੀਏ ਚ ਸੁਣ ਰਹੇ ਆ, ਜੀਡੀਏ ਤੋਂ ਬਾਹਰ ਸੁਣ ਰਹੇ ਆ, ਕਿਸੇ ਨੇ ਵੀ ਕੋਈ ਮੋਟਲ ਦੀ ਰੈਨੋਵੇਸ਼ਨ ਕਰਵਾਉਣੀ ਆ, ਕੁਛ ਪੇਂਟ ਕਰਵਾਉਣਾ, ਇੰਟੀਰੀਅਰ ਐਕਸਟੀਰੀਅਰ ਦੀ ਕਿਸੇ ਵੀ ਤਰੀਕੇ ਦੀ ਰੈਨੋਵੇਸ਼ਨ ਕਰਵਾਉਣੀ ਚਾਹੁੰਦੇ ਆ ਜੀ, ਮੈਨੂੰ ਕਾਲ ਕਰ ਸਕਦੇ ਆ। ਨੰਬਰ ਮੇਰਾ ਹੈਗਾ ਜੀ 416-816-8401, ਪਲੱਸ ਆਪਣੇ ਫਰੀ ਆਫ ਕੋਸਟ ਐਸਟੀਮੇਟ ਹੁੰਦੇ ਆ ਜੀ। ਕਿਸੇ ਨੇ ਕੋਈ ਆਪਣੇ ਘਰ ਦੇ ਲਈ ਲਾਈਕ ਐਜ਼ ਅ ਜਨਰਲ ਕੰਟਰੈਕਟਰ ਆਪਾਂ ਨੂੰ ਹਾਇਰ ਕਰਨਾ ਚਾਹੁੰਦੇ ਆ, ਕਿਸੇ ਵੀ ਕੋਈ ਬੇਸਮੈਂਟ ਬਣਾਉਣੀ ਚਾਹੁੰਦੇ ਆ, ਆਪਣੇ ਘਰ ਦਾ ਵਾਸ਼ਰੂਮ ਬਣਾਉਣਾ ਚਾਹੁੰਦੇ ਆ, ਸਾਡੀ ਟੀਮ ਫੁੱਲੀ ਇੰਸ਼ੋਰਡ ਆ, ਫੁੱਲੀ WSIB ਹੈਗੀ ਆਪਣੇ ਕੋਲੇ ਜੀ। ਸਾਰੇ ਆਪਣੇ ਜਿੰਨੇ ਵੀ ਆਪਣੇ ਨਾਲ ਵਰਕਰ ਕੰਮ ਕਰਦੇ ਆ ਪੂਰੇ ਪ੍ਰੋਫੈਸ਼ਨਲ ਨੇ, ਪੂਰੀ ਪ੍ਰੋਫੈਸ਼ਨਲ ਟੀਮ ਆ ਜੀ, ਤੇ ਫ੍ਰੀ ਆਫ ਕੋਸਟ ਆਪਣੀ ਐਸਟੀਮੇਟ ਹੁੰਦੀ ਆ। ਸੰਤੋਸ਼ ਜੀ
1: ਬਹੁਤ ਹੀ ਵਧੀਆ, ਔਰ ਰਿਐਲਿਟੀ ਪੇਂਟਿੰਗ ਦਾ ਕੰਮ ਪੰਕਜ ਜੀ ਬਹੁਤ ਵਧੀਆ। ਰੀਸੈਂਟਲੀ ਇਹਨਾਂ ਨੇ ਸਾਡਾ ਇੱਕ ਪ੍ਰੋਜੈਕਟ ਕੀਤਾ ਸੀਗਾ, ਔਰ ਕਲੀਨਿੰਗ ਤੋਂ ਲੈ ਕੇ ਘਰ ਦਾ ਪੂਰਾ ਟੇਕ ਕੇਅਰ ਕਰਦੇ ਆ, ਇਹ ਨਹੀਂ ਕਿ ਬਸ ਆਪ ਦਾ ਕੰਮ ਕੀਤਾ ਤੇ ਚਲੇ ਗਏ। ਔਰ ਜੋ ਤੁਹਾਨੂੰ ਟਾਈਮ ਪੀਰੀਅਡ ਦਿੱਤਾ ਕਿ ਇੰਨੇ ਤੋਂ ਇੰਨੀ ਡੇਟ ਤੱਕ ਤੁਹਾਡਾ ਕੰਮ ਹੋਏਗਾ, ਡੈਟ ਮੀਨਸ ਹੋਏਗਾ, ਨਹੀਂ ਤੇ ਮੋਸਟ ਆਫ ਦਾ ਟਾਈਮ ਕੀ ਹੁੰਦਾ, ਮੈਂ ਬਹੁਤ ਸਾਰੇ ਇੰਸੀਡੈਂਸਿਸ ਸੁਣਦੀ ਹਾਂ ਕਿ ਅਸੀਂ ਸਮਾਲ ਕੋਰਟ ਤੇ ਕਲੇਮ ਕਰਨਾ ਹੈ, ਸਾਡੇ ਕੋਲ ਕੰਟਰੈਕਟਰ ਪੈਸੇ ਲੈ ਕੇ ਭੱਜ ਗਿਆ, ਦੋ ਦਿਨ ਕੰਮ ਕੀਤਾ, ਐਸਾ ਬਹੁਤ ਲੋਕੋ ਕੇ ਸਾਥ ਹੋ ਰਹਾ ਹੈ। ਸੋ ਤੁਸੀਂ ਕੋਈ ਵਧੀਆ ਕੰਪਨੀ ਹਾਇਰ ਕਰੋ, ਵਧੀਆ ਕੰਟਰੈਕਟਰ ਹਾਇਰ ਕਰੋ, ਕਿਉਂਕਿ ਤੁਹਾਡੀ ਹਾਰਡ ਅਰਨ ਮਨੀ ਹੈ। ਇੰਝ ਹੀ ਤੁਸੀਂ ਸਸਤਾ ਦੇਖ ਕੇ ਕਿ ਜੀ ਬੋਰਡ ਲੱਗਿਆ ਸੀ ਰੋਡ ਤੇ, ਉਹਨੇ ਆਹ ਮੈਨੂੰ ਦਿੱਤਾ ਕੋਟੇਸ਼ਨ ਤੇ ਅਸੀਂ ਇਹਦੇ ਤੋਂ ਕੰਮ ਕਰਾ, ਆਹ ਕੰਮ ਨਾ ਕਰੋ ਤੁਸੀਂ, ਪਲੀਜ਼ ਕੰਟੈਕਟ ਕਰੋ ਰਿਐਲਿਟੀ ਗਰੁੱਪ। ਸੁਖਮਨ ਹੁਣਾਂ ਦਾ ਕੰਮ ਔਰ ਉਹਨਾਂ ਦੀ ਟੀਮ ਦਾ ਬਹੁਤ ਹੀ ਵਧੀਆ ਹੈ। ਜੇ ਤੁਸੀਂ ਕੋਈ ਨਵਾਂ ਕੰਸਟਰਕਸ਼ਨ ਦਾ ਕੰਮ ਹੈਗਾ, ਰੈਨੋਵੇਸ਼ਨ ਕਰਨਾ ਹੈ ਤੁਸੀਂ ਬੇਸਮੈਂਟ ਜਾਂ ਹੋਰ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਕਰਾਉਣਾ ਹੈ, ਪ੍ਰੋਪਰਟੀ ਸੇਲ ਤੇ ਲਗਾਈ ਆ, ਵਿਕ ਨਹੀਂ ਰਹੀ ਹੈ ਕਿਉਂਕਿ ਉਹਦੀ ਕੰਡੀਸ਼ਨ ਹੀ ਨਹੀਂ ਵਧੀਆ ਹੈਗੀ, ਸੋ ਤੁਹਾਡੇ ਬਜਟ ਦੇ ਵਿੱਚ ਰਹਿ ਕੇ ਤੁਹਾਡੀ ਫਲੋਰਿੰਗ, ਪੇਂਟਿੰਗ, ਫਲਿਪ ਕਰਨਾ ਹੈ, ਘਰ ਕੁਛ ਵੀ ਕੰਮ ਕਰਨਾ ਹੈ, ਤੇ ਸੁਖਮਨ ਹੁਣਾਂ ਦੀ ਟੀਮ ਕੋਲ ਸਾਰੇ ਤਰ੍ਹਾਂ ਦੇ ਜਿਹੜੇ ਹੈਗੇ ਐਕਸਪਰਟਸ ਹੈਗੇ ਆ, ਸੋ ਕਾਫੀ ਐਕਸਪੀਰੀਅੰਸ ਹੈਗਾ। ਸੁਖਮਨ ਜੀ ਕਿਹੜੀਆਂ ਕਿਹੜੀਆਂ ਬਿਲਡਿੰਗਸ ਤੁਸੀਂ ਅਜੇ ਤੱਕ ਪੇਂਟ ਕੀਤੀਆਂ ਹੋਈਆਂ?
2: ਬਿਲਕੁਲ ਸੰਤੋਸ਼ ਜੀ, ਆਪਾਂ ਸੀਆਰਏ ਦੀ ਬਿਲਡਿੰਗ ਪੇਂਟ ਕਰ ਚੁੱਕੇ ਹਾਂ ਜੀ, ਵੱਡੇ ਆਪਾਂ ਹੋਟਲ ਪੇਂਟ ਕੀਤੇ ਆ, ਪਲਾਜ਼ੇਸ ਪੇਂਟ ਕਰ ਚੁੱਕੇ ਹਾਂ ਜੀ ਆਪਾਂ, ਵਿਦ ਇਨ ਅੰਟਾਰੀਓ, ਅੰਟਾਰੀਓ ਤੋਂ ਬਾਹਰ ਵੀ ਆਪਣੀਆਂ ਜੋਬਸ ਚੱਲਦੀਆਂ ਰਹਿੰਦੀਆਂ ਨੇ, ਤੇ ਪਲੱਸ ਨੈਕਸਟ ਵੀਕ ਆਪਾਂ ਇੱਕ ਪਲਾਜ਼ਾ ਸ਼ੁਰੂ ਕਰ ਰਹੇ ਹਾਂ ਜੀ ਫੋਰਟਰੀ ਦੇ ਵਿੱਚ।
1: ਵਾਓ, ਵੈਰੀ ਨਾਈਸ। ਸੋ ਸੁਖਮਨ ਜੀ ਕਿਹੜੀ ਕੰਪਨੀ ਦਾ ਪੇਂਟ ਹੁੰਦਾ, ਤੇ ਇੰਜ ਤੇ ਨਹੀਂ ਕਿ ਤੁਸੀਂ ਪੇਂਟ ਕੀਤਾ ਤੇ ਬਸ 6-7 ਮਹੀਨੇ ਬਾਅਦ ਹੀ ਖਰਾਬ ਹੋ ਗਿਆ?
2: ਨਹੀਂ ਨਹੀਂ ਬਿਲਕੁਲ ਨਹੀਂ ਜੀ, ਆਪਣਾ ਵਧੀਆ ਕੰਪਨੀ ਦਾ ਕੁਆਲਿਟੀ ਦਾ ਪੇਂਟ ਯੂਜ਼ ਕਰਦੇ ਹਾਂ, ਸ਼ਰਵਿਨ ਵਿਲੀਅਮ ਡਿਊਲਕਸ ਵਰਗੀਆਂ ਕੰਪਨੀਜ਼ ਦਾ
1: ਜੀ,
2: ਤੇ ਪਲੱਸ ਆਪਣੇ ਕੀਤੇ ਹੋਏ ਕੰਮ ਦੀ ਮਿਨੀਮਮ ਆਪਾਂ 7 ਸਾਲ ਦੀ ਗਰੰਟੀ ਦਿੰਦੇ
1: ਹਾਂ। ਮਾਈ ਗੋਡ, 7 ਸਾਲ ਦੀ
0: ਗਰੰਟੀ?
1: ਵਾਓ, ਵੈਰੀ ਨਾਈਸ। ਸੋ ਤੁਹਾਡੀ ਟੀਮ ਕਿੱਥੇ ਕਿੱਥੇ ਲੋਕੇਟਡ ਹੈ, ਲੋਕੇਸ਼ਨ ਤੁਹਾਡੀ ਕਿੱਥੇ ਕਿੱਥੇ ਤੁਸੀਂ ਸਰਵ ਕਰ ਰਹੇ ਹੋ?
2: ਸਾਡੇ ਕੋਲੇ ਜੀ ਇੱਕ ਟੀਮ ਸਾਡੀ ਪ੍ਰੋਪਰ ਜਿਹੜੀ ਹੈਗੀ ਆ ਉਹ ਬ੍ਰਿਟਿਸ਼ ਕੋਲੰਬੀਆ ਸਰੀ ਦੇ ਵਿੱਚ ਕੰਮ ਕਰਦੀ ਹੈ ਜੀ
1: ਜੀ,
2: ਤੇ ਪਲੱਸ ਇੱਕ ਸਾਡੀ ਟੀਮ ਅੰਟਾਰੀਓ ਦੇ ਵਿੱਚ ਕੰਮ ਕਰਦੀ ਹੈ, ਤੇ ਤੀਸਰੀ ਸਾਡੀ ਟੀਮ ਹੈਗੀ ਹੈ ਜਿਹੜੀ ਅਲਬਰਟਾ ਤੇ ਮੈਨੀਟੋਬਾ ਨੂੰ ਕਵਰ ਕਰਦੀ
1: ਹੈ। ਵਾਓ, ਵੈਰੀ ਨਾਈਸ। ਸੋ ਤੁਸੀਂ ਆਲ ਓਵਰ ਕੈਨੇਡਾ ਕਵਰ ਕਰ ਰਹੇ ਹੋ, ਔਰ ਇਹਨਾਂ ਦੀ ਸਰਵਿਸ ਵੀ ਬਹੁਤ ਵਧੀਆ, ਕਿਉਂਕਿ ਤੁਸੀਂ ਇਹਨਾਂ ਦਾ ਕੀਤਾ ਹੋਇਆ ਅਗਰ ਕੰਮ ਦੇਖਣਾ ਹੈ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਨੂੰ ਐਡਰੈਸਿਸ ਦੱਸ ਦਵਾਂਗੇ, ਤੁਸੀਂ ਜਾ ਕੇ ਦੇਖ ਵੀ ਸਕਦੇ ਹੋ। ਰਿਲਾਇਬਲ ਕੰਪਨੀ ਹੈ, ਰਿਐਲਿਟੀ ਗਰੁੱਪ, ਔਰ ਤੁਸੀਂ ਕਾਲ ਕਰਨਾ ਹੈ ਸੁਖਮਨ ਜੀ ਨੂੰ, ਔਰ ਇਹਨਾਂ ਦਾ ਨੰਬਰ ਹੈਗਾ 416-816-8401-6-8401। थैंक यू सो मच सुखमन जी।
2: थैंक यू सो मच।
1: थैंक यू जी।
0: थैंक यू जी। संतोष जी के साथ अपने नेक्स्ट कॉलर जी 7322, आप ऑन एयर हो।
3: हेलो, सत श्री अकाल जी।
0: सत श्री अकाल जी।
3: गाने की फरमाइश करनी है
1: जी। जरूर जी, जरूर करो जी।
3: जब हम जवान हो गए।
1: ओह माय गॉड, वेरी नाइस। सो तुहाडियां भी कुछ यादां ਜੁੜੀਆਂ ਲੱਗਦੀਆਂ ਇਸ ਸੌਂਗ ਨਾਲ। ਚਲੋ ਜੀ, ਅਸੀਂ ਲਗਾ ਦਿੰਦੇ ਹਾਂ, ਔਰ ਕਾਫੀ ਲਿਸਨਰਸ ਹੋਣਗੇ ਜਿਹੜੇ ਸੁਣ ਰਹੇ ਆ ਪੰਕਜ ਜੀ, ਜਿਨ੍ਹਾਂ ਨੂੰ ਇਹ ਸੌਂਗ ਬਹੁਤ ਪਸੰਦ ਹੋਏਗਾ।
0: ਹਾਂਜੀ ਹਾਂਜੀ
1: ਜੀ, ਬਿਲਕੁਲ। ਤੁਹਾਡਾ ਨਾਮ ਕੀ ਹੈ ਜੀ?
3: ਬਲਜੀਤ।
1: ਹਾਂਜੀ
3: ਬਲਜੀਤ,
1: ਸੋਰੀ ਪਤਾ ਨਹੀਂ,
0: ਸੋਰੀ ਜੀ, ਆਪਕੋ ਥੋੜੀ ਆਵਾਜ਼ ਕਟ ਹੋ ਰਹੀ ਹੈ ਜੀ।
3: ਬਲਜੀਤ।
0: ਬਲਜੀਤ
1: ਬਲਜੀਤ ਜੀ, ਓਕੇ ਬਲਜੀਤ ਸਿੰਘ ਜੀ।
0: ओके थैंक यू
1: ओके जी चलो जी बलजीत जी ले ये सॉन्ग असी प्ले कर रहे हैं
4: इसके लिए अल्ट्रा चैनल को सब्सक्राइब
1: थैंक यू जी बस असी प्रिपेयर कर रहे हैं सॉन्ग प्ले करना चलो जी ये लो डेडिकेटेड टू बलजीत जी एंड ऑल द

ਕਰ। ਚਲੋ ਜੀ ਬਲਜੀਤ ਜੀ, ਹੋਪਫੁਲੀ ਤੁਸੀਂ ਇੰਜੋਏ ਕੀਤਾ ਇਹ ਸੌਂਗ। ਸੋ ਅਬ ਮੇਰਾ ਇੱਕ ਕੁਐਸਚਨ ਹੈਗਾ ਪੰਕਜ ਜੀ ਸੇ, ਤੋ ਦੇਖਦੇ ਹਾਂ ਪੰਕਜ ਜੀ ਮੈਨੂੰ ਦੱਸ ਸਕਦੇ ਆ ਕਿ ਨਹੀਂ। ਮੈਂ ਇੱਕ ਸੌਂਗ ਪਲੇ ਕਰ ਰਹੀ ਹਾਂ ਔਰ ਆਪਕੋ ਬਤਾਨਾ ਪੜੇਗਾ ਇਸ ਸੌਂਗ ਕੋ ਸੁਣਨੇ ਕੇ ਬਾਅਦ ਕਿ ਸਾਡੇ ਨੈਕਸਟ ਐਡਵਰਟਾਈਜ਼ਰ ਕੌਣ ਆ ਰਹੇ ਹੈ। ਚਲੋ ਜੀ।

0: हे बादियां वाला सॉन्ग है ये, बताओ
1: जी.
0: अब कौन होगा हमारे पास नेक्स्ट. मैं आपको स्क्रीन ही दिखा रही हूँ.
1: नहीं दिखा रही
0: हूँ. नो, आप इधर. नहीं बिल्कुल भी नहीं. आपको बूहे बारियां बता दिया.
1: बारियां है तो उसके मुझे थोड़ी थोड़ी पंजाबी समझ में आ रही है.
0: बूहे मतलब बारियां मतलब
1: शिवानु जी होंगे.
0: ये पंकज जी इज द विनर. सो शिवानु जी आप ऑन एयर हो.
2: जी
0: आ जाइए अंदर. शुभानु जी आप ऑन एयर आ गए हो.
2: जी जी जी जी जी.
0: आप ये सॉन्ग में गुम हो गए ना.
2: नहीं मैं गुम नहीं हो गया. मैं उससे पहले वाले सॉन्ग में गुम हो गया था जिसके अंदर आपने चलाया था जब हम जवान.
0: ओह माय गॉड.
2: उसमें क्या था
0: शिवानु जी बताओ कहाँ पे गुम हुए थे आप उस सॉन्ग के बाद.
2: मैं नहीं गुम हुआ था. मेरे कस्टमर गुम हो जाते क्योंकि जब वो विंडो लगाते जवानी में तो बुढ़ापे तक वो विंडो चलती है.
0: ओह माय गॉड वेरी नाइस.
2: जी जी जी जी.
0: तो शिवानु जी साडे बहुत ही वधिया फैमिली वर्गी पर्सन है गया और इन्हां दा काम उस तो भी वधिया हैगा है. राइट विंडो फोर्स दी टीम हैगी आ जो कि तुहानू इन्नियां वधिया वधिया डील्स दिंदे आ. जदों तक शिवानु जी साडे कोल नहीं सी मैनूं नहीं पता सी कि साडियां खिड़कियां तो इन्नी ठंड क्यों आंदी है. ठंड दे विच ठंड ते गर्मी दे विच गर्मी क्यों हो जांदी आ. फिर मैनूं इन्हां ने दस्सिया कि खिड़कियां ਕਿੱਦਾਂ ਦੀਆਂ ਲਗਾਈਆਂ ਜਾਣ ਜਿੰਨਾ ਠੰਡ ਵਿੱਚ ਅੰਦਰ ਠੰਡ ਨਾ ਆਵੇ. ਹੁਣ ਮੈਨੂੰ ਮੈਂ ਕਿਤੇ ਵੀ ਜਾਊਂਗੀ ਉਹਨਾਂ ਨੂੰ ਦੱਸ ਦਿਆਂ ਤੁਹਾਡੀ ਖਿੜਕੀ ਚ ਪ੍ਰੋਬਲਮ ਹੈ. ਸੋ ਸ਼ਿਵਾਨੂ ਜੀ ਬਤਾਏ ਆਪ ਕੈਸੇ ਹੈਲਪ ਕਰਤੇ ਹੋ ਹਮਾਰੀ ਸਭ ਕੀ.
2: तो संतोष जी हमारी जो विंडोज है या जो कनाडा में विंडोज की जरूरत होती है उसको गवर्नमेंट सर्टिफाई करती है एज एनर्जी स्टार विंडो. तो इस सर्टिफिकेशन में क्या होता है कि वो अपनी लैब में ले जाके हमारी विंडो को पूरी टेस्टिंग करते हैं. प्रेशर टेस्टिंग होती है, टेम्परेचर की टेस्टिंग होती है. तो ये जो विंडोज है -40 से लेके +40 तक टेम्परेचर्स को ले सकती है. सो जी सो एनर्जी स्टार सर्टिफाई करवाने का ये पर्पस होता है कि जिस कंट्री में आप रह रहे हैं उसके कंट्री के मुताबिक होनी चाहिए. बहुत सारे ना लोग कोड्स लेते हैं और उसके बाद वो विंडोज एनर्जी स्टार होती नहीं, 5 साल में खत्म हो जाती हैं. अब एनर्जी स्टार विंडोज जो होती हैं वो 25 साल की वारंटी के साथ आती हैं.
0: तो
2: बेसिकली जी जी ये लाइफ टाइम भी बोलते हैं कुछ लोग इसे और कुछ लोग क्लियरली डिफाइन कर देते हैं कि 25 साल की. अब 25 साल की वारंटी क्या है. 25 साल की वारंटी में आपका ग्लास कवर्ड है, आपके फ्रेम्स कवर्ड है, आपके क्रैंक मूविंग पार्ट्स हिंजेस एवरीथिंग इज 25 ईयर.
1: क्या बात है
2: जी. सो ये बड़ी इंपॉर्टेंट चीज है कि जब आप कोट लेते हैं तो जस्ट कोट का कंपैरिजन ना करें.
1: Correct.
2: आप उसमें ये चीजें देखें कि लगी क्या है. जैसे फॉर एग्जांपल हम अमेरिकन थर्मल ग्लास यूज करते हैं जो लाइटेस्ट ग्लास अवेलेबल है इन द वर्ल्ड और जिसकी इंसुलेशन वैल्यू जो है वो 40+ जाती है.
1: Great.
2: तो जो लॉक्स है आजकल पंकज भाई आपको पता चल रहा होगा कि कितने ब्रेक-इन्स हो रहे हैं. राइट.
1: हाँ जी जी जी.
2: तो हमारे पास एक स्पेशल लैमिनेट ग्लास है. जिन लोगों के घरों में ब्रेक-इन्स भी है उन्होंने फिर विंडो अपनी अगर आप चेंज कराने का सोच रहे हैं
1: जी
2: तो या फिर आगे फ्यूचर के लिए भी किसी के ना भी हो भगवान ना करे कि ब्रेक-इन हो बट अगर आपने आगे अपना घर सिक्योर करना है तो जो नीचे की ग्राउंड फ्लोर की विंडोज होती है उसमें एक लैमिनेट अकॉस्टिक ग्लास आता है. वो ग्लास इतना सॉलिड होता है कि मतलब आप उस पर पत्थर हथौड़े जो मर्जी मार लीजिए वो ग्लास तोड़ना इम्पॉसिबल है. मतलब वो अगर वो क्रैक भी कर जाए तो बंदा हाथ नहीं डाल सकता अंदर क्योंकि उसके अंदर एक लैमिनेट की शीट लगी होती है.
1: हाँ जी हाँ जी.
2: तो एक बहुत स्पेशल ग्लास है जो मेरे हिसाब से लोगों को ग्राउंड फ्लोर पे कंसिडर करना ही चाहिए.
1: करना ही चाहिए, करना ही चाहिए. करेक्ट जी. और शबानु जी हम हमेशा कहते हैं कि चोर का घोड़ा टूट जाएगा आपकी खिड़कियां और विंडोज नहीं टूटेंगे. ये सही है. राइट
2: जी. बिल्कुल बिल्कुल बिल्कुल.
1: हाँ जी.
2: तो और दूसरी चीज क्या है कि दूसरा अभी आपने माल्टन में एक पीछे केस हुआ था उसमें उन्होंने लॉक तोड़ दिए थे. तो लॉक अगर आप चाइनीज लॉक यूज करोगे अगर आपकी विंडो अच्छी है सब कुछ है उन्होंने डिफाइन भी कर दिया लॉक ही पुअर है
1: जी,
2: तो फिर आप क्या करोगे. मतलब तो इसलिए उसी के लिए हम एक ना क्रॉस लॉक टेक्नोलॉजी लेकर आए हैं जिसके अंदर आपका मल्टी पॉइंट लॉक सिर्फ साइड से नहीं चलता वो टॉप वाला जो ऊपर वाला हिस्सा होता है विंडो का उसको भी लॉक कर देता है.
1: ग्रेट वंडरफुल.
2: ये जर्मनी के लॉक्स हैं, रोटो के लॉक्स हैं. सो अगर आप लगवा रहे हैं तो ऐसी चीज लगवाइए क्योंकि एक 25 साल में एक बार की इन्वेस्टमेंट होती है.
1: करेक्ट जी.
2: कोई आपने रोज रोज गाड़ी की तरह मतलब 5 साल 7 साल 10 साल में चेंज नहीं कर सकते.
1: right,
2: 25
1: right.
2: साल का आपका सौदा होता है. सो बी वेरी केयरफुल जब आप करें तो इन सारी चीजों को कंसिडर करें जो मैंने पॉइंट बताया कि आपके लॉकिंग मैकेनिज्म अच्छा होना चाहिए, आपके ग्लास लैमिनेट होने चाहिए ग्राउंड फ्लोर के.
1: जी जी.
2: सो इस तरीके से जी.
1: तो शबानु जी आई थिंक जो आपका कंपनी का नाम है वो भी सही है बिकॉज आप राइट विंडो बिठाओगे तो ही आप प्रॉपरली सिक्योर हो पाओगे, अच्छे से आप बेनिफिट ले पाओगे पाओगे कितनी सारी चीजें शबानू जी ने बताई है। आई थिंक मैं कहता हूँ कि 80-90% लोग ये इसको इग्नोर करते होंगे।
0: पंकज जी सब तो वधिया गल दसां जिवें अजकल साडे कोल पैसे आंदी थोड़ी जी शॉर्टेज सारे कोल ही चल रही है, सो इना कोल ऑफर भी चल रही सी। शबानू जी अभी भी वो ऑफर चल रही है आपकी?
2: जी जी वो ऑफर अभी भी ऑन
0: है। बता दीजिए उस ऑफर के बारे में, 30% आप अभी पे कर सकते हैं, बैलेंस हम लोग 12 महीने में इंस्टॉलमेंट्स में रहे
2: जी। सो एक तो ये है कि आप 20% के करीब आप डाउन पेमेंट करके और आप अपनी आसान किस्तों में, छोटी छोटी किस्तों में आप पे करते रहिए, और आप सारे घर की जैसे टाउन हाउस है वो $70-80 पर मंथ के हिसाब से हो जाता है, उतना तो आपका गैस का बिल $300-350-$300 आ जाता है, जिसमें $70 तो आपके वैसे ही ड्रॉप हो जाते हैं। अच्छा एक चीज बड़ी इंटरेस्टिंग और बताता हूँ, जो लोग अपना घर सेल करना चाह रहे हैं
1: जी,
2: तो उनके लिए बड़ी इंपॉर्टेंट चीज है कि पहले 3 महीने हम कोई किस्त नहीं चार्ज करेंगे, वो विंडो लगवा लें, फर्स्ट 3 मंथ्स कंप्लीटली फ्री। आप अपना घर लिस्ट करें, जब आपका घर बिक जाए तो अगर आप पे करना चाहते हैं, ऑब्वियसली आपको पे करना ही पड़ेगा, तो आपका ऑब्वियसली मनी आ गया तो आप आराम से अपना लोन पे ऑफ कर सकते हैं, ओपन लोन है, कोई पेनल्टी नहीं।
0: वेरी नाइस
2: जी, 3 महीने के लिए कम्प्लीटली फ्री,
0: 3 महीने के लिए कम्प्लीटली फ्री। और प्लस पता है पंकज जी, असीना को विंडोज लगवाई और रियली जो बिल है ना गैस का वो बहुत रिड्यूस हो जाता है, क्योंकि देखो तुम एसी भी कट चला शुभानु जी कॉल करने के लिए। सो सारे ने कॉल करनी है शुभानु जी नू 416-206-3200 416-206-3200। थैंक यू सो मच जी,
1: थैंक यू सो मच।
2: मैं बोलता हूँ 416-206-3200
0: जी, थैंक यू जी।
1: होना
0: पंकज जी, बातें करते करते आंखें दर्द हो जाती हैं, कंप्यूटर यूज करते करते आंखें दर्द हो जाती हैं, कई बार हमें धुंधला भी नजर आता है, और जिम में साडे घर भी बंद बंद होंदे आ, ओदे च ड्राइनेस हो जांदी आ। सो आपको क्या लगता है कि हमें कहां पे जाना चाहिए इसका सोल्यूशन लेने के लिए?
1: मैं तो जाऊंगा जी,
0: गलत आंसर मत देना मुझे,
1: गलत आंसर
0: सही
1: जाऊंगा जी, स्पेक्स एक्सप्रेस पे।
0: आप, मैं भी वहीं पे जाऊंगी, आप सही गेस कर रहे हो। तो साडे नाल हैगे परमवीर जी स्पेक्स एक्सप्रेस तो, और अखां दी संभाल करना बहुत ही इंपॉर्टेंट है गया, तुसी एंड तक वेट ना करो, आफ्टर एवरी 6 मंथ अपना जनरल रूटीन चेकअप करवाना बहुत ही इंपॉर्टेंट है। और इनके पास ना बहुत अच्छी अच्छी मशीन्स हैं, पहला की होंदा सी अखां च ड्रॉप पाके असी एक टेस्ट करदे सी, फंडस एग्जामिनेशन बोलते, उसमें पर्दा पुर्दा सारा चेक हुंदा, फिर किन्ने टाइम लई तुहानू धुंधला धुंधला नजर आउंदा सी, इस चक्कर च असी टेस्ट ही नहीं कराउंदे हुंदे सी, लेकिन इन्हां कोल बहुत वधिया मशीन है, तुहानू धुंधला बिल्कुल नहीं होगा, नाल दे नाल तुहानू इमेजेस भी दिखाणगे। सो थोड़ा जिहा दसोगे सानू तुसीं किवें परमवीर जी हैल्प कर रहे हो तुसीं इस दे विच?
3: बिल्कुल जी, बहुत बहुत धन्यवाद सारे श्रोतों ने, प्यार सत श्रीकाल। बिल्कुल तुसी ठीक किया, अजकल जिहड़ा नवे साडे कोल एडवांस टेक्नोलॉजी ने मशीना ने, इहदे विच कोई भी ड्रॉप्स पाउण दी लोड़ नहीं पैंदी, विदाउट ड्रॉप्स विदाउट डायलेशन जिहड़ी साडे कोल ओसीटी मशीन है जी, इह बैक ऑफ द आई जिहड़ा रैटिना है उहनूं स्कैन कर लैंदी है, रैटिना दीआं तकरीबन 10 लेयर हुंदीआं ने, सो जिहड़ी ओसीटी मशीन है उह पूरीआं 10 दीआं 10 लेयर नूं स्कैन कर लैंदी है, फिर चैक कर लैंदी भी कितें कोई लेयर पतली ते नहीं होई, ਜਾਂ ਕਿਤੇ ਕਿਸੇ ਲੇਅਰ ਦੇ ਉੱਤੇ ਕੋਈ ਬਲੀਡ ਜਾਂ ਕੋਈ ਸਪੌਟ ਜਾਂ ਕੋਈ ਹੋਰ ਚੀਜ਼ ਤੇ ਨਹੀਂ ਆ ਰਹੀ ਵੀ ਜਿਹਦੇ ਨਾਲ ਵਿਜ਼ਨ ਚ ਪ੍ਰੋਬਲਮ ਆਏਗੀ, ਕਿਉਂਕਿ ਰੈਟਿਨਾ ਜਾਂ ਪਰਦਾ ਜਿਹੜਾ ਅੱਖ ਦਾ ਉਹ ਉਦਾਂ ਹੀ ਕੰਮ ਕਰਦਾ ਜਿਵੇਂ ਆਪਾਂ ਜਦੋਂ ਮੂਵੀ ਦੇਖਣ ਜਾਂਦੇ ਹਾਂ, ਤੇ ਸਿਨੇਮਾ ਹਾਲ ਦੇ ਵਿੱਚ ਜਿਹੜਾ ਪਰਦਾ ਹੁੰਦਾ ਜੀ ਉਹਦੇ ਉੱਤੇ ਸਾਰੀ ਇਮੇਜ ਬਣਦੀ ਹੈ, ਤੇ ਜਿਹੜੀ ਉੱਥੇ ਇਮੇਜ ਬਣਦੀ ਉਹ ਸਾਨੂੰ ਨਜ਼ਰ ਆਉਂਦੀ ਹੈ, ਸੇਮ ਵੇ ਜੋ ਵੀ ਅਸੀਂ ਦੁਨੀਆਂ 'ਚ ਦੇਖਦੇ ਹਾਂ ਇਹ ਸਾਰਾ ਕੁਛ ਸਾਡੀ ਰੈਟਿਨਾ ਦੇ ਉੱਤੇ ਇਮੇਜ ਬਣਦੀ ਹੈ, ਤੇ ਜੇ ਰੈਟਿਨਾ ਕਿਤੋਂ ਪਤਲਾ ਹੋ ਰਿਹਾ ਜਾਂ ਕਿਤੋਂ ਛਿੱਜ ਰਿਹਾ ਜਾਂ ਕਿਤੋਂ ਫਟ ਰਿਹਾ ਤੇ ਇਹ ਸਾਰੀ ਤੁਹਾਡੀ ਇਮੇਜ ਖਰਾਬ ਹੋ ਜਾਏਗੀ। ਸੋ ਜਿਹੜੀ ਸਾਡੇ ਕੋਲ ਓਸੀਟੀ ਮਸ਼ੀਨ ਹੈ ਇਹਨੇ ਰੈਟਨਾ ਨੂੰ ਪੂਰਾ ਡੀਪਲੀ ਸਕੈਨ ਕਰ ਦੇਣਾ, ਫਿਰ ਸਾਡੇ ਕੋਲ ਰੈਟਨੋਗ੍ਰਾਫੀ ਮਸ਼ੀਨ ਹੈ ਇਹ ਰੈਟਨਾ ਦੀਆਂ ਇਮੇਜਸ ਲੈ ਲੈਂਦੀ ਹੈ, ਸੋ ਇਮੇਜਸ ਲੈ ਕੇ ਫਿਰ ਇਹ ਨਹੀਂ ਵੀ ਡਾਕਟਰ ਨੇ ਜਿਵੇਂ ਛੋਟੇ ਜਿਹੇ ਲੈਂਸ ਦੇ ਵਿੱਚੋਂ ਅੱਖ ਦੇ ਵਿੱਚ ਦੇਖਿਆ, ਇਹ ਇੱਕ ਪੂਰੀ ਡਿਸਪਲੇ ਸਕਰੀਨ ਦੇ ਉੱਤੇ 58 ਇੰਚ ਦੀ ਸਕਰੀਨ ਦੇ ਉੱਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਂਦਾ, ਡਾਕਟਰ ਪੂਰਾ ਤੁਹਾਨੂੰ ਤਰੀਕੇ ਦੇ ਨਾਲ ਸਮਝਾ ਦਿੰਦੇ ਨੇ ਵੀ ਅੱਖ ਦੇ ਵਿੱਚ ਰੈਟਨਾ ਦੇ ਉੱਤੇ ਪਿੱਛੇ ਕਿਹੜੀ ਜਗ੍ਹਾ ਦੇ ਉੱਤੇ ਕੋਈ ਪ੍ਰੋਬਲਮ ਹੈ ਤੇ ਜੇ ਹੈ ਤੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਉਹਦਾ ਟ੍ਰੀਟਮੈਂਟ ਕਰ ਸਕਦੇ ਹਾਂ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਜੇ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ ਜੀ 905-460-8888। ਦੂਜੀ ਗੱਲ ਕਰਾਂਗੇ ਜੀ ਬੱਚਿਆਂ ਦੀ, ਸੋ ਤੁਹਾਨੂੰ ਪਤਾ ਜੀ ਅੱਜ ਕੱਲ੍ਹ ਹੁਣ ਛੁੱਟੀਆਂ ਦੇ ਦਿਨ ਹੋ ਜਾਣੇ ਨੇ, ਬੱਚੇ ਕਈ ਵਾਰੀ ਸਾਡੇ ਹੁੰਦੇ ਨੇ ਉਹ ਸਾਨੂੰ ਦੱਸਦੇ ਨਹੀਂ ਵੀ ਉਹਨਾਂ ਨੂੰ ਪ੍ਰੋਬਲਮ ਆਉਂਦੀ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਦੁਨੀਆਂ ਇੰਨੀ ਕੀ ਨਜ਼ਰ ਆਉਂਦੀ ਸਾਫ਼, ਪਰ ਜਦੋਂ ਅਸੀਂ ਸਾਡੇ ਕੋਲ ਪੇਰੈਂਟਸ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਉਹਨਾਂ ਦਾ ਐਗਜ਼ਾਮ ਹੁੰਦਾ, ਫਿਰ ਪਤਾ ਚੱਲਦਾ ਵੀ ਹਾਂਜੀ ਜੀ ਬੱਚੇ ਦਾ ਨੰਬਰ ਇੰਨਾ ਜ਼ਿਆਦਾ ਸੀ ਔਰ ਬੱਚਾ ਕਿੰਨਾ ਕੁਛ ਮਿਸ ਕਰ ਰਿਹਾ ਸੀ, ਪਰ ਕਦੀ ਕਿਉਂਕਿ ਬੱਚੇ ਨੂੰ ਐਕਸਪੀਰੀਅੰਸ ਹੀ ਨਹੀਂ ਵੀ ਮੈਨੂੰ ਇਸ ਤੋਂ ਵਧੀਆ ਵੀ ਨਜ਼ਰ ਆਉਂਦਾ ਉਹ ਦੱਸ ਹੀ ਨਹੀਂ ਪਾਇਆ। ਸੋ ਜੇ ਤੁਸੀਂ ਬੱਚਿਆਂ ਦਾ ਵੀ ਐਗਜ਼ਾਮ ਕਰਾਉਣਾ ਤਾਂ ਸਾਡੇ ਕੋਲ ਸਪੈਸ਼ਲ ਮਸ਼ੀਨ ਹੈ, ਇਹਨੂੰ ਕਹਿੰਦੇ ਟੋਪੋਗ੍ਰਾਫੀ। ਸੋ ਟੋਪੋਗ੍ਰਾਫੀ ਮਸ਼ੀਨ ਜਿਹੜੀ ਹੈ ਬੱਚਿਆਂ ਦੀ ਐਕਸੀ ਲੈਂਥ ਮੇਜਰ ਕਰ ਦਿੰਦੀ ਹੈ ਕਿ ਜੇ ਤੁਹਾਡਾ ਬੱਚਾ ਉਸ ਕੈਟੇਗਰੀ ਚ ਆਉਂਦਾ ਜਿਹਨਾਂ ਦਾ ਨੰਬਰ ਹਰ ਸਾਲ ਵਧਣਾ, ਤੇ ਪਹਿਲਾਂ ਹੀ ਟੋਪੋਗ੍ਰਾਫੀ ਮਸ਼ੀਨ ਨੇ ਸਾਨੂੰ ਦੱਸ ਦੇਣਾ ਵੀ ਇਹਨੂੰ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲਾ ਲੈਂਸ ਪਾ ਕੇ ਦਿੱਤੇ ਜਾਣ ਤਾਂ ਕਿ ਬੱਚੇ ਦਾ ਨੰਬਰ ਨਾ ਵਧੇ। ਸੋ ਇਹਨਾਂ ਦਾ ਵੀ ਜੇ ਤੁਸੀਂ ਬੱਚਿਆਂ ਦਾ ਡਿਟੇਲ ਐਗਜ਼ਾਮ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਅੱਜ ਸਾਡੇ ਕੋਲ ਆ ਸਕਦੇ ਹੋ। ਡਾਕਟਰ ਸਾਡੇ ਕੋਲ ਤਕਰੀਬਨ 1 ਵਜੇ ਤੋਂ ਲੈ ਕੇ 4 ਵਜੇ ਤੱਕ ਅਵੇਲੇਬਲ ਨੇ। ਜੇ ਤੁਸੀਂ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰਵਾਉਂਦੇ ਹੋ ਤੇ ਤੁਹਾਡੀ ਟਾਈਮ ਦੀ ਸੇਵਿੰਗ ਹੋਏਗੀ ਜੀ। ਅਪੁਆਇੰਟਮੈਂਟ ਬੁੱਕ ਕਰਵਾਉਣ ਦੇ ਲਈ ਇੱਕੋ ਇੱਕ ਨੰਬਰ 905-405-8888-4608888। ਇਸ ਤੋਂ ਇਲਾਵਾ ਹੁੰਦਾ ਜੀ ਜਦੋਂ ਆਪਾਂ ਐਗਜ਼ਾਮ ਕਰਾ ਲੈਂਦੇ ਹੁੰਦਾ ਵੀ ਆਪਾਂ ਨੂੰ ਗਲਾਸਿਸ ਕਿਤੋਂ ਵਧੀਆ ਮਿਲ ਜਾਣ। ਸੋ ਅਸੀਂ ਇੱਕ ਵੈਲਿਊ ਪੈਕੇਜ ਰੱਖਿਆ ਹੋਇਆ। ਵੈਲਿਊ ਪੈਕੇਜ ਸਾਡਾ ਕਿਹੋ ਜਿਹਾ ਜੀ ਜਿਹੜਾ ਤੁਹਾਡੀ ਬਹੁਤ ਸਾਰੀ ਸੇਵਿੰਗ ਕਰਾਉਂਦਾ, ਕਿਉਂਕਿ ਬਹੁਤ ਸਾਰੇ ਲਿਸਨ ਹੁੰਦੇ ਜਿਹਨਾਂ ਕੋਲ ਜਾਂ ਤਾਂ ਬੈਨੀਫਿਟਸ ਨਹੀਂ ਹੁੰਦੇ ਜਾਂ ਕਈਆਂ ਕੋਲ ਬਹੁਤ ਘੱਟ ਬੈਨੀਫਿਟ ਹੁੰਦੇ ਜਿਵੇਂ $150 ਜਾਂ $200, ਉਹਨਾਂ ਹੁੰਦਾ ਵੀ ਸਾਡੇ ਵੈਲਿਊ ਪੈਕੇਜ ਸਾਨੂੰ ਕੋਈ ਇਹੋ ਜਿਹਾ ਮਿਲ ਜਾਵੇ ਜਿਹਦੇ ਜਿੰਨੇ ਸਾਡੇ ਬੈਨੀਫਿਟਸ ਹੈ ਉਹਦੇ 'ਚ ਹੀ ਕਵਰ ਹੋ ਜਾਵੇ। ਸੋ ਵੈਲਿਊ ਪੈਕੇਜ 'ਚ 2 ਚੀਜ਼ਾਂ ਦੇ ਰਿਹਾ ਜੀ। ਇੱਕ ਤਾਂ ਤੁਹਾਨੂੰ $300 ਦੀ ਕੀਮਤ ਦਾ ਸਿਲੈਕਟਡ ਬ੍ਰਾਂਡਡ ਫਰੇਮ ਦੇ ਰਹੇ ਹਾਂ, ਇਹਦੇ 'ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਸ਼ਾਮਲ ਨੇ। ਤਕਰੀਬਨ 700 ਤੋਂ 800 ਫਰੇਮ ਹੈ ਜੀ ਜਿਹੜਾ ਉੱਥੇ ਡਿਸਪਲੇ 'ਤੇ ਲੱਗਾ। ਤੁਸੀਂ ਆਪਣੀ ਮਰਜ਼ੀ ਦਾ ਫਰੇਮ ਚੂਜ਼ ਕਰ ਲਓ ਅਤੇ ਨਾਲ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਹੈ ਇਹ ਵੀ ਇੰਕਲੂਡਿਡ ਨੇ, ਮਾਫ਼ ਕਰਨਾ ਜੀ। ਸੋ $400 ਦਾ ਪੈਕੇਜ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਦੇ ਵਿੱਚ ਦੇ ਰਿਹਾ ਜੀ। ਬਹੁਤ ਜ਼ਿਆਦਾ ਸੇਵਿੰਗ ਹੈ। ਤੇ ਜੇ ਕਿਸੇ ਨੂੰ ਚਾਹੀਦੇ ਪ੍ਰੋਗਰੈਸਿਵ ਗਲਾਸਿਸ ਯਾਨੀ ਕਿ ਦੂਰ ਔਰ ਨਜ਼ਦੀਕ ਦੀ ਇਕੱਠੀ ਅਣਖ ਹੋਵੇ ਤੇ $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ, ਮਾਫ਼ ਕਰਨਾ ਜੀ, $600 ਵਾਲਾ ਪੈਕੇਜ ਸਿਰਫ $258 ਚ ਦੇ ਰਿਹਾ ਜੀ। ਤੇ ਜੇ ਤੁਸੀਂ ਆਪਣੀ ਐਨਕਾਂ ਦੇ ਉੱਤੇ ਕੋਈ ਕੋਟਿੰਗ ਐਡ ਕਰਵਾਉਣੀ ਹੈ ਤੇ ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ 2 ਪੇਅਰ ਬਣਵਾਉਣਾ ਚਾਹੁੰਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਇਹ ਸਾਰੀਆਂ ਡੀਲਸ ਗੱਲ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸੀਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕ ਇੱਕ ਨੰਬਰ 'ਚ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰਵਾਉਣ ਲਈ ਜਾਂ ਕੋਈ ਵੀ ਹੋਰ ਜਾਣਕਾਰੀ ਲਈ 905-405-8888-9054608888। ਬਹੁਤ ਬਹੁਤ ਧੰਨਵਾਦ ਜੀ।
0: ਥੈਂਕ ਯੂ ਸੋ ਮਚ। ਸੋ ਸਾਰਿਆਂ ਨੇ ਪਹੁੰਚਣਾ ਹੈ ਸਪੈਕਸ ਐਕਸਪ੍ਰੈਸ, 905-406-0888-905-406-8888। ਥੈਂਕ ਯੂ ਸੋ ਮਚ ਜੀ। ਸੋ ਪੰਕਜ ਜੀ, ਰਮਨ ਜੀ, ਵੈਲਕਮ ਟੂ ਦ ਸ਼ੋ ਸਪੀਡਐਕਸ ਤੋਂ ਸਾਡੇ ਨਾਲ ਰਮਨ ਜੀ ਹੈ। ਰਮਨ ਜੀ ਨਾ ਮੈਨੂੰ ਬਹੁਤ ਅਟਪਟੇ ਸਵਾਲ ਭੇਜਦੇ ਆ, ਸੋ ਅੱਜ ਮੈਂ ਇੱਕ ਕੁਐਸਚਨ ਪੁੱਛ ਹੀ ਲਵਾਂ ਤੁਹਾਨੂੰ ਵੀ ਕਿ ਦੇਖਦੇ ਆ ਤੁਹਾਨੂੰ ਪਤਾ ਚੱਲਦਾ ਕਿ ਨਹੀਂ
4: ਜੀ।
0: ਸੋ ਤੁਸੀਂ ਦੱਸਿਓ ਮੈਨੂੰ, ਤੁਹਾਡੀ ਮਾਸੀ ਹੈਗੇ?
4: ਹਾਂਜੀ।
0: ਕਾਫੀ ਦੂਰ ਰਹਿੰਦੇ ਆ?
4: ਨਹੀਂ, ਅਮੈਰੀਕਾ ਹੀ
0: ਆ। ਅਮੈਰੀਕਾ, ਚਲੋ ਫਿਰ ਵੀ ਦੂਰ ਆ, ਮਤਲਬ ਫਿਰ ਵੀ ਦੂਰ ਆ, ਠੀਕ ਹੈ ਨਾ। ਸੋ ਜਿਹੜੇ ਮਾਸੀ ਦੂਰ ਰਹਿੰਦੇ ਆ ਉਹਨਾਂ ਨੂੰ ਕੀ ਕਹੀਦਾ ਆ? ਜਿਹੜੇ ਮਾਸੀ ਦੂਰ ਰਹਿੰਦੇ ਆ ਉਹ ਮਾਸੀ ਨੂੰ ਕੀ ਕਹੀਦਾ ਆ? ਦੇਖੋ ਜੀ, ਅਮਨ ਜੀ ਤਾਂ ਹੈਗੇ ਨੀ, ਉਹਨਾਂ ਨੂੰ ਮੈਂ ਘੁਮਾਉਂਦੀ ਰਹਿੰਦੀ ਆ, ਰਾਤ ਨੂੰ ਮੈਸੇਜ ਕਰਦੀ ਆ ਇਹਦਾ ਆਨਸਰ ਦੱਸੋ, ਇਹਦਾ ਆਨਸਰ ਦੱਸੋ। ਸੋ ਇਹ ਕੁਐਸਚਨ ਦਾ ਆਨਸਰ ਦੇਖਦੇ ਆ ਰਮਨ ਜੀ ਕੋਲ ਹੈਗਾ ਕਿ ਨਹੀਂ। ਨਹੀਂ ਤੇ ਤੁਸੀਂ ਕੋਈ ਜੋ ਸਾਨੂੰ ਸੁਣ ਰਹੇ ਹੋ, ਜੇ ਤੁਸੀਂ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ ਉਹ ਕਿਹੜੀ ਮਾਸੀ ਆ ਜਿਹੜੇ ਸਾਡੇ ਤੋਂ ਦੂਰ ਹੁੰਦੇ ਆ ਤੇ ਅਸੀਂ ਉਹਨਾਂ ਨੂੰ ਕੀ ਕਹਿੰਦੇ ਆ? ਜਿਹੜੇ ਦੂਰ ਵਾਲੀ ਮਾਸੀ ਹੁੰਦੀ ਉਹਨਾਂ ਨੂੰ ਕੀ ਕਹੀਦਾ? ਸੋ ਕਾਲ ਕਿੱਥੇ ਕਰਨੀ ਆ ਤੁਸੀਂ? 905-673-3337। ਸੋਚੋ ਸੋਚੋ, ਸਾਰੇ ਜਾਣੇ ਸੋਚੋ, ਥੋੜਾ ਸਾ ਦਿਮਾਗ ਯੂਜ਼ ਕਰੋ, ਵੀਕਐਂਡ ਹੈ, ਯੂਜ਼ ਕਰੋ ਆਪਣਾ ਬ੍ਰੇਨ। ਜਿਹੜੀ ਮਾਸੀ ਸਾਡੇ ਤੋਂ ਦੂਰ ਰਹਿੰਦੇ ਆ ਉਸ ਮਾਸੀ ਨੂੰ ਕੀ ਕਹੀਦਾ?
1: ਹਾਂਜੀ ਸੰਤੋਸ਼ ਜੀ, ਹਮ ਕਹਤੇ ਕਿ ਸਰ ਵੀਕਐਂਡ ਮੇ ਦਿਮਾਗ ਕੋ ਥੋੜਾ ਰੈਸਟ ਦੇਂਗੇ, ਆਪ ਤੋ ਸੁਬਹ ਸੁਬਹ ਆਪ
4: ਜ਼ਿਆਦਾ ਹੀ ਉਲਝਣੇ ਵਾਲੇ ਕਰ ਦਿੰਦੀ
1: ਹੈ। ਇਸੇ ਪਹਿਲੇ ਵਾਲਾ ਸਵਾਲ ਤਾਂ ਆਪ ਸੁਣਾਈ।
0: ਰਮਨ ਜੀ ਨਾ ਆਪਣੇ ਬੇਟੇ ਕੋ ਪੁੱਛ ਲਿਆ ਸੀ ਮਾਲ ਮਾਰ ਕੇ, ਦੱਸੀ ਦੱਸੀ ਤੈਨੂੰ ਪਤਾ ਕਿਹੜੀ ਮਾਸੀ?
4: ਇਸ ਤੋਂ ਜੇ ਇਸਕਾ ਕੁਝ ਨਿਕਲ ਆਏਗਾ ਵੀ ਬੋਲੇਗਾ ਕੀ ਆਇਆ
1: ਹੈ। ਨਈ ਜਨਰੇਸ਼ਨ ਥੋੜੀ ਸ਼ਾਰਪ ਹੋਤੀ ਹੈ ਨਾ ਇਸਕੇ ਲਈ।
0: ਜੀ ਬਿਲਕੁਲ,
1: ਠੀਕ ਹੈ। ਸੰਤੋਸ਼ ਜੀ, ਹਮ ਅਭੀ ਪੁੱਛਤੇ ਜੀ ਦੀਕਸ਼ਾ ਜੀ ਕੋ। ਹੈਲੋ ਦੀਕਸ਼ਾ ਜੀ। ਹੈਲੋ
0: ਹੈਲੋ ਹਾਂਜੀ ਦੀਕਸ਼ਾ ਜੀ ਤਵਾ ਕਿਚਨ ਤੋਂ ਤੁਸੀਂ ਆਨ ਏਅਰ ਹੋ।
5: ਹਾਂਜੀ ਹਾਂਜੀ ਆਂਟੀ ਬੋਲਦੀ ਹਾਂ ਜੀ।
0: ਆਂਟੀ ਜੀ ਸਤਿ ਸ਼੍ਰੀ ਅਕਾਲ।
5: ਔਰ ਜੀ ਠੀਕ ਠਾਕ ਹੋ?
0: ਬਹੁਤ ਵਧੀਆ ਚੜ੍ਹਦੀ ਕਲਾ। ਆਂਟੀ ਜੀ ਤੁਸੀਂ ਸਾਨੂੰ ਦੱਸੋ ਕਿ ਕਿਵੇਂ ਭੁੱਖ ਲਗਾ ਰਹੇ ਹੋ ਅੱਜ? ਵੈਸੇ ਤਾਂ ਸਾਨੂੰ ਲੱਗਣੀ ਸ਼ੁਰੂ ਹੋ ਗਈ ਹੈ, ਦੀਕਸ਼ਾ ਲਗਾ ਕੇ ਗਈ ਹੋਈ ਹੈ, ਬਟ ਤੁਸੀਂ ਹੋਰ ਥੋੜਾ ਤੜਕਾ ਲਗਾ ਦਿਓ।
5: ਹਾਂਜੀ ਹਾਂਜੀ ਆਪਾਂ ਜਿਵੇਂ ਕਿ ਜਿਹੜੀ ਹੈ ਬ੍ਰੇਕਫਾਸਟ ਆਪਾਂ ਪਰੌਂਠਿਆਂ ਤੋਂ ਸ਼ੁਰੂ ਕਰਦੇ ਹਾਂ।
1: ਹਾਂਜੀ
5: ਦਾਰਾ ਸਿੰਘ ਆਪਣਾ ਮੇਨ ਪਰੌਂਠਾ ਹੈ ਜਿਸ ਦੇ ਵਿੱਚ ਆਪਾਂ ਚਾਰ ਤਰ੍ਹਾਂ ਦੀ ਸਟਫਿੰਗ ਪਾਉਂਦੇ ਹਾਂ ਔਰ ਪੂਰਾ ਖਾਲਸਾ ਜੀ ਦਾ ਪਰੌਂਠਾ ਹੁੰਦਾ ਹੈ, ਔਰ ਉਸ ਦੇ ਨਾਲ ਜਿਹੜਾ ਹੈਗਾ ਇੱਕ ਬੰਦਾ ਜਿਹੜਾ ਤਗੜਾ ਉਹ ਰਚ ਕੇ ਖਾ ਸਕਦਾ, ਤੇ ਉਸ ਪਰੌਂਠਿਆਂ ਤੇ ਡੀਲ ਚੱਲਦੀ ਪਈ ਹੈ, ਉਹ ਜਿਹੜੀ ਡੀਲ ਅੱਜ ਤੱਕ ਚੱਲ ਰਹੀ ਹੈ। ਇਹਦੇ ਨਾਲ ਹੀ ਆਪਣੇ ਮੂਲੀ ਪਰੌਂਠਾ, ਗੋਭੀ ਪਰੌਂਠਾ, ਮਿਕਸ ਪਰੌਂਠਾ ਜਿਹਨਾਂ ਦੇ ਕਿ ਆਰਡਰ ਲਗਾਤਾਰ ਆ ਰਹੇ ਹਨ, ਤੇ ਇਹ ਸਾਰੇ ਤਰ੍ਹਾਂ ਦੇ ਖੰਡ ਵਾਲਾ ਪਰੌਂਠਾ ਹੋ ਗਿਆ, ਜਾਂ ਤੁਸੀਂ ਲੂਣ ਮਿਰਚ ਵਾਲਾ ਪਰੌਂਠਾ ਲੈਣਾ, ਜਾਂ ਤੁਸੀਂ ਦਾਲ ਨਾਲ ਖਾਣਾ ਜਾਂ ਦਹੀਂ ਨਾਲ ਖਾਣਾ ਸਿੰਪਲ ਪਰੌਂਠਾ ਲੈਣਾ ਤਾਂ ਉਹ ਤੁਸੀਂ ਲੈ ਸਕਦੇ ਹੋ। ਇਹ ਵੀ ਦੋ ਪਰੌਂਠਿਆਂ ਤੇ ਸਾਰਿਆਂ ਤੇ ਡੀਲ ਹੈ। ਨਾਲ ਪੁੱਤਰ ਜੀ ਆਪਾਂ ਇਹੀ ਜਿਹੜੇ ਹੈ ਲੈਸ ਓਇਲ ਜਿਹਦੇ ਤੇ ਆਪਾਂ ਬਟਰ ਬਹੁਤ ਘੱਟ ਲਾਉਂਦੇ ਹਾਂ, ਉਹਨੂੰ ਆਪਾਂ ਤੰਦੂਰ ਦੇ ਵਿੱਚ ਵੀ ਲਾ ਕੇ ਦਿੰਦੇ ਹਾਂ, ਔਰ ਤੁਸੀਂ ਜੇ ਬੈਠ ਕੇ ਇੱਥੇ ਖਾਓਗੇ ਨਾਲ ਬਟਰ ਹੋਊਗਾ, ਨਾਲ ਜੇ ਤੁਸੀਂ ਲੱਸੀ ਲੈਣੀ ਹੈ ਜਾਂ ਚਾਹ ਲੈਣੀ, ਤੁਹਾਡੀ ਇੱਛਾ ਬਹੁਤ ਟੇਸਟੀ ਲੱਗਣਗੇ। ਕੜਕ ਪਰੌਂਠੇ ਜਾਂ ਸੋਫਟ ਪਰੌਂਠੇ ਉਹ ਤੁਹਾਡੀ ਇੱਛਾ ਮੁਤਾਬਕ ਹੋਣਗੇ
0: ਜੀ।
5: ਇਸ ਦੇ ਨਾਲ ਜੀ ਆਪਾਂ ਤਾਂ ਹੁਣ ਆ ਜੀ ਆਪਾਂ ਤੰਦੂਰੀ ਆਈਟਮ ਵੱਲ। ਜਿਵੇਂ ਤੰਦੂਰ ਦੇ ਵਿੱਚ ਆਪਾਂ ਲਾਉਂਦੇ ਹਾਂ ਅੰਮ੍ਰਿਤਸਰ ਦਾ ਕੁਲਚਾ ਪੱਕ,
0: ਵਾਓ,
5: ਜਿਹੜਾ ਬਹੁਤ ਵਧੀਆ, ਜਿਹਦੇ ਵਿੱਚ ਅੱਛੀ ਸਟਫਿੰਗ ਪਾਈ ਜਾਂਦੀ ਹੈ, ਹਰਾ ਧਨੀਆ, ਸੁੱਕਾ ਧਨੀਆ, ਮਸਾਲੇ ਪਾ ਕੇ, ਬਾਕੀ ਚਿੱਲੀ ਪਾਈ ਜਾਂਦੀ ਹੈ, ਹਰੀ ਮਿਰਚ ਪਾਈ ਜਾਂਦੀ ਹੈ, ਪਨੀਰ ਕਾਫੀ ਜ਼ਿਆਦਾ ਪਾਇਆ ਜਾਂਦਾ ਵਿੱਚ, ਨਾਲ ਆਪਣੇ ਆਲੂ ਹੁੰਦਾ, ਔਰ ਉਹ ਬਹੁਤ ਵਧੀਆ ਕੜਕ ਜਿਹੜਾ ਹੈ ਤੁਸੀਂ ਉਹ ਵੀ ਦੋ ਪਰੌਂਠਿਆਂ ਤੇ ਆਪਣੀ ਡੀਲ ਸੇਮ ਚੱਲ ਰਹੀ ਹੈ। ਹੁਣ ਆਪਾਂ ਆ ਜਾਂਦੇ ਹਾਂ ਪਹਾੜ ਗੰਜ ਕੇ ਚਣੇ ਭਟੂਰੇ, ਛੋਲੇ ਭਟੂਰੇ ਜਿਹਨਾਂ ਨੂੰ ਬੋਲਦੇ ਹਾਂ ਆਪਾਂ ਪੰਜਾਬੀ ਦੇ ਵਿੱਚ, ਤੇ ਛੋਲੇ ਭਟੂਰੇ ਜਿਹੜੇ ਹੈਗੇ ਨੇ ਬਿਲਕੁਲ ਲੈਸ ਓਇਲ ਤੁਸੀਂ ਜਿਹੜਾ ਹੈ ਉਹ ਵੀ ਜਿਹੜੇ ਬਹੁਤ ਛੇਤੀ ਡਾਇਜੈਸਟ ਹੁੰਦੇ ਨੇ, ਤੁਹਾਨੂੰ ਕੋਈ ਖਰਾਬੀ ਨਹੀਂ ਕਰਨਗੇ
0: ਜੀ,
5: ਕਿਉਂਕਿ ਨਹੀਂ ਤਾਂ ਸ਼ੈਫ ਆਪ ਨਹੀਂ ਖਾਂਦਾ, ਅਸੀਂ ਖੁਦ ਵੀ ਖਾਂਦੇ ਹਾਂ ਇਹ
0: ਜੀ,
5: ਕਦੀ ਕਦੀ ਵਿੱਚ ਲਾ ਲਈਦਾ। ਤੇ ਇਹ ਜਿਹੜੇ ਹੈਗੇ ਭਟੂਰੇ ਨੇ ਤੁਹਾਨੂੰ ਬਿਲਕੁਲ ਖਰਾਬ ਕਰਨ ਵਾਲੇ ਨੀ, ਜੇ ਆਪਾਂ ਓਇਲ ਤੋਂ ਭੱਜਦੇ ਹਾਂ ਦੂਰ, ਇਸ ਕਰਕੇ ਤੁਸੀਂ ਤਵਾ ਕਿਚਨ ਤੋਂ ਇੱਕ ਵਾਰ ਛੋਲੇ ਭਟੂਰੇ ਜ਼ਰੂਰ ਆਰਡਰ ਕਰਕੇ ਖਾਓ। ਪਹਿਲੀ ਗੱਲ ਤਾਂ ਬੈਠ ਕੇ ਖਾਓ, ਤੁਹਾਨੂੰ ਪੂਰਾ ਮਜ਼ਾ ਆਏਗਾ, ਨਹੀਂ ਤਾਂ ਚਲੋ ਘਰੇ ਕੋਈ ਫੈਮਿਲੀ ਇਕੱਠੀ ਹੋਈ ਹੈ 10-20-50 ਬੰਦਿਆਂ ਦੀ ਕੇਟਰਿੰਗ ਹੈ, ਤਾਂ ਉਹ ਵੀ ਤੁਸੀਂ ਹਲਕੇ ਚ ਹਲਕੇ ਰੇਟ ਵਿੱਚ ਕਰਨੀ ਹੈ, ਤਾਂ ਤੁਸੀਂ ਜਿਹੜੇ ਛੋਲੇ ਭਟੂਰੇ ਕਰ ਸਕਦੇ ਹੋ ਤੁਹਾਡਾ ਵਧੀਆ ਸਰ ਸਕਦਾ, ਹਨਾ ਜੀ
0: ਜੀ ਬਿਲਕੁਲ।
5: ਇਸ ਦੇ ਨਾਲ ਆਪਾਂ ਆ ਜਾਂਦੇ ਹਾਂ ਫਾਸਟ ਫੂਡ ਵਾਲੇ ਜਿਵੇਂ ਨਿਊਟਰੀ ਕੁਲਚਾ। ਵਾਹ ਵਾਹ ਵਾਹ, ਕੀ ਬਾਤ ਹੈ, ਤੁਸੀਂ ਕਿੰਨਾ ਪਿਆਰ ਦਿੱਤਾ ਮੈਂ ਦੱਸ ਹੀ ਨੀ ਸਕਦੀ, 3-3-4-4 ਵਾਰ ਸਾਨੂੰ ਨਿਊਟਰੀ ਬਾਲਣੀ ਪੈਂਦੀ ਹੈ, ਔਰ ਐਨ ਉਹਦੇ ਵਿੱਚ ਸਾਰੀਆਂ ਸਬਜ਼ੀਆਂ ਕੱਟ ਕੇ ਬਰੀਕ ਬਰੀਕ ਪਾਈਆਂ ਹੁੰਦੀਆਂ ਨੇ, ਨਾਲ ਨਿਊਟਰੀ ਦਿੱਤੀ ਜਾਂਦੀ, ਨਾਲ ਥੋੜੇ ਥੋੜੇ ਜਿਹੜੇ ਰੈਡੀਮੇਡ ਚਟਣੀਆਂ ਦਾ ਟੇਸਟ ਦਿੱਤਾ, ਥੋੜਾ ਸਾਡਾ ਆਪਣੇ ਮਸਾਲਿਆਂ ਦਾ ਟੇਸਟ ਦਿੱਤਾ ਜਾਂਦਾ। ਅਲੱਗ ਤਰ੍ਹਾਂ ਦਾ ਤਵਾ ਕਿਚਨ ਤੋਂ ਜਿਹੜਾ ਹੈ ਤੁਹਾਨੂੰ ਨਿਊਟਰੀ ਕੁਲਚਾ ਪ੍ਰਾਪਤ ਹੁੰਦਾ, ਉਹ ਵੀ ਪੁੱਤਰ ਅਸੀਂ ਦੋ ਤੇ ਡੀਲ ਲਗਾ ਦਿੱਤੀ ਹੈ, ਦੋ ਕੁਲਚਿਆਂ ਦੇ ਨਾਲ ਇੱਕ ਜਿਹੜਾ ਕੁਲਚਾ ਹੈਗਾ ਹੈ ਉਹ $13 ਦੇ ਵਿੱਚ ਤੁਹਾਨੂੰ ਮਿਲਦਾ, ਉਹ ਵੀ ਤੁਸੀਂ ਜਿਹੜੇ ਨੇ ਦੋ ਜਣੇ ਰੱਜ ਕੇ ਖਾ ਸਕਦੇ ਹੋ। ਤੇ ਦੂਸਰਾ ਕੁਲਚਾ ਆਪਣੇ ਆ ਗਿਆ ਰੇਹੜੀ ਵਾਲਾ ਕੁਲਚਾ ਜਿਹਨੂੰ ਆਪਾਂ ਬੋਲਦੇ ਹਾਂ, ਉਹ ਵੀ ਚਣੇ ਤੁਹਾਡੇ ਜਿਹੜੇ ਰਸ ਮਿਸੇ ਤਵੀ ਤੇ ਤਲ ਕੇ ਤੁਹਾਨੂੰ ਵਧੀਆ ਬਣਾ ਕੇ ਦਿੱਤਾ ਜਾਂਦਾ, ਉਹ ਵੀ ਤੁਸੀਂ ਲੈ ਸਕਦੇ ਹੋ। ਇਸ ਤੋਂ ਬਾਅਦ ਪੁੱਤਰ ਨਾਲ ਗ੍ਰੇਵੀਜ਼ ਆ ਜਾਂਦੀਆਂ ਨੇ, ਤੁਸੀਂ ਚਿਕਨ ਕੜੀ ਲਓ। ਚਿਕਨ ਕੜੀ ਜਿਹੜੀ ਹੈਗੀ ਆ ਸਾਡੀ ਮਤਲਬ ਅਲੱਗ ਟਾਈਪ ਦਾ ਜਿਹੜਾ ਹੈ ਮਸਾਲਾ, ਸਿਰਫ ਜਿਹੜਾ ਰੈਡੀਮੇਡ ਨੂੰ ਛੱਡ ਕੇ ਆਪਣਾ ਮਸਾਲਾ ਤਿਆਰ ਕਰਕੇ ਜਦੋਂ ਤੁਸੀਂ ਘਰ ਵਾਲਾ ਕਰੋਗੇ ਨਾ, ਉਹਦਾ ਜਿਹੜਾ ਟੇਸਟ ਹੁੰਦਾ ਉਹਦਾ ਬਹੁਤ ਅਲੱਗ ਹੁੰਦਾ, ਔਰ ਫਰੈਸ਼ ਜਿਵੇਂ ਹੈਗਾ। ਇਸ ਤਰ੍ਹਾਂ ਗੋਟ ਕੜੀ ਨੂੰ 2-3 ਘੰਟਿਆਂ ਦੇ ਵਿੱਚ ਜਿਹੜਾ ਹੈ ਉਹਨੂੰ ਪਕਾਇਆ ਜਾਂਦਾ ਚੰਗੀ ਤਰ੍ਹਾਂ, ਤੜਕੇ ਤੁੜਕੇ ਮਾਰ ਕੇ ਮੁੜ ਕੇ ਉਹਨੂੰ ਚੰਗੀ ਤਰ੍ਹਾਂ ਢੱਕਣ ਲਾ ਕੇ 3-4 ਘੰਟਿਆਂ ਬਾਅਦ ਜਿਹੜੀ ਉਹ ਰੈਡੀ ਹੁੰਦੀ ਹੈ, ਉਸ ਤੋਂ ਬਾਅਦ ਜਿਹੜੀ ਤੁਹਾਡੇ ਤੱਕ ਪਹੁੰਚਦੀ ਹੈ ਕੋਈ ਕੇਟਰੀਆਂ ਦੇ ਵਿੱਚ, ਜਾਂ ਤੁਸੀਂ ਆਪ ਇੱਥੇ ਬੈਠ ਕੇ ਖਾਣਾ ਜ਼ਰੂਰ ਖਾ ਕੇ ਤੁਸੀਂ ਟਰਾਈ ਕਰਕੇ ਦੇਖੋ। ਬਟਰ ਚਿਕਨ ਆ, ਬਟਰ ਚਿਕਨ ਤਾਂ ਤੁਸੀਂ ਹੁਣ ਫੇਵਰੇਟ ਕਰ ਹੀ ਲਿਆ ਤਵਾ ਕਿਚਨ ਦਾ
0: ਜੀ ਬਿਲਕੁਲ,
5: ਕਿਉਂਕਿ ਆਪਾਂ ਫਰੈਸ਼ ਟਮਾਟਰ ਇਹ ਬਿਲਕੁਲ ਜਿਹੜੀ ਨਾ ਗ੍ਰੇਵੀ ਪੁੱਤਰ ਆਪਾਂ ਜਿਹੜੀ ਹੈ ਨਾ ਉਹ ਰੈਡੀਮੇਡ ਨੀ, ਜਿਵੇਂ ਅੱਜ ਬਣਾ ਤੀ ਕਿਉਂਕਿ ਅੱਜ ਵਾਲੀ ਸ਼ਾਮ ਤੱਕ ਖਤਮ ਹੋ ਜਾਣੀ ਹੈ ਜਿਹੜੀ ਸਵੇਰੇ 4 ਵਜੇ।
0: ਵੈਰੀ ਨਾਈਸ
5: ਜੀ, ਇੰਨਾ ਜੀ ਹਾਂਜੀ।
0: ਸੋ ਫਰੈਸ਼ ਫੂਡ ਮਿਲਦਾ ਹੈ, ਕਹਿਣ ਦਾ ਮਤਲਬ ਹੈ ਕਿ ਫਰੈਸ਼
5: ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ।
0: ਸੋ ਪੰਕਜ ਜੀ ਡੀਲਸ ਵੀ ਬਹੁਤ ਵਧੀਆ 12.99 ਦੀ, ਦੋ ਦੋ ਚੀਜ਼ਾਂ ਮਿਲ ਰਹੀਆਂ। ਕੈਨੇਡਾ ਡੇ ਆ ਰਿਹਾ, ਕਿਤੇ ਘੁੰਮਣ ਜਾ ਰਹੇ ਹੋ ਪੈਕ ਕਰਾਓ ਤੇ ਨਾਲ ਲੈ ਕੇ ਜਾਓ, ਕਿਉਂਕਿ ਬਾਹਰ ਜਾ ਕੇ ਇੰਨੀਆਂ ਲਾਈਨ ਅਪਸ ਚ ਖੜੇ ਹੋ, ਨਾਲੋਂ ਵਧੀਆ ਕਰੋ ਪੈਕ ਕਰਕੇ ਜਾਓ। ਔਰ ਇਨਕੀ ਤਵਾ ਕਿਚਨ ਕਾ ਜੋ ਤਵੇ ਵਾਲਾ
1: ਚਿਕਨ
0: ਹੈ ਨਾ, ਓ ਮਾਈ ਗੋਡ, ਤਵੇ ਚ ਰਾੜ ਕੇ ਬਣਾਉਂਦੇ ਆ ਹਰ ਚੀਜ਼ ਆਂਟੀ ਜੀ। ਅਚਾਰ ਪਾਉਂਦੇ ਆ, ਮਿਰਚ ਦਾ ਇੱਕ ਅਚਾਰ ਪਾਉਂਦੇ ਆ, ਪੂਰੀ ਅੰਦਰ ਦੇ ਮਸਾਲੇ ਫਿਲ ਕਰਕੇ ਮੇਰੀ ਮੰਮੀ ਬਣਾਉਂਦੇ ਹੁੰਦੇ, ਸੇਮ ਆਂਟੀ ਜੀ ਦਾ ਟੇਸਟ ਉਹੀ ਆ। ਸੋ ਸਾਰਿਆਂ ਨੇ ਜੇ ਪਰੌਂਠੀ ਦੇ ਨਾਲ ਥੋੜਾ ਅਚਾਰ ਖਰੀਦਣਾ ਹੈ ਤੇ ਅਚਾਰ ਟੇਸਟ ਕਰਕੇ ਦੇਖੋ, ਟਰੱਕਾਂ ਤੇ ਜਾ ਰਹੇ ਹੋ ਤੁਸੀਂ ਨਾਲ ਪਰਾਂਠੇ ਬਣਵਾਓ, ਆਂਟੀ ਕੋਲ ਨਾਲ ਅਚਾਰ ਲੈ ਕੇ ਜਾਓ। ਓ ਮਾਈ ਗੋਡ, ਇੰਨਾ ਜ਼ਿਆਦਾ ਟੇਸਟੀ ਫੂਡ ਹੁੰਦਾ ਇਹਨਾਂ ਦੇ ਹੱਥ ਦਾ. ਸੋ ਤੁਸੀਂ ਕਾਲ ਕਰਨਾ ਆ ਤਵਾ ਕਿਚਨ ਤੇ ਪਹੁੰਚਣਾ ਹੈ ਉਹਨਾਂ ਦੀ ਲੋਕੇਸ਼ਨ 50 ਸਨੀਵੇਲ ਗੇਟ, ਮਾਊਂਟੇਨ ਐਸ਼ ਤੇ ਬਵੇਡ ਦੀ ਇੰਟਰਸੈਕਸ਼ਨ ਤੇ ਨੰਬਰ ਪੰਕਜ ਸ਼ੀ.
1: ਜੀ ਨੰਬਰ ਇਨਕਾ ਹੈ ਜੀ 9057901699, 9057901699. ਔਰ ਆਂਟੀ ਜੀ ਕੇ ਹੱਥ ਕਾ ਫਰੈਸ਼ ਬਣਾ ਹੁਆ ਖਾਣਾ ਖਾਈਏ, ਪਰਾਂਠੇ ਖਾਈਏ, ਕੁਲਚੇ ਖਾਈਏ, ਨਿਊਟਰੀ ਕੁਲਚਾ ਖਾਈਏ, ਮੇਨ ਕੋਰਸ ਮੇ ਤਵਾ ਚਿਕਨ ਔਰ ਗੋਟ ਕਰੀ ਟ੍ਰਾਈ ਕੀਜੀਏ.
0: ਬਿਲਕੁਲ, ਥੈਂਕ ਯੂ ਸੋ ਮਚ
1: ਆਂਟੀ ਜੀ, ਹਮ ਆਪਸੇ ਫਿਰ ਸੇ ਜੁੜੇਂਗੇ ਥੋੜੇ ਟਾਈਮ ਬਾਅਦ. ਥੈਂਕ ਯੂ ਸੋ ਮਚ ਜੀ, ਥੈਂਕ ਯੂ ਜੀ. ਸੰਤੋਸ਼ ਜੀ ਇਸਕੇ ਸਾਥ ਆਪਣੇ ਕਾਲਰ ਹੈ ਜੀ,
0: ਪੀ ਬੀ ਏ ਐਸ ਲੋਜਿਸਟਿਕਸ ਤੋਂ ਤੁਸੀਂ ਆਨ ਏਅਰ ਹੋ
6: ਜੀ. ਹਾਂਜੀ, ਕੁਐਸਚਨ ਮਾਤਾ ਦੁਆਰੇ ਦੱਸੋਗੇ ਜੀ?
0: ਹਾਂਜੀ ਬਿਲਕੁਲ ਜੀ. ਕੁਐਸਚਨ ਹੈਗਾ ਆ, ਜਿਹੜੇ ਮਾਸੀ ਸਾਡੇ ਤੋਂ ਦੂਰ ਰਹਿੰਦੇ ਆ ਉਹ ਮਾਸੀ ਨੂੰ ਅਸੀਂ ਕੀ ਕਹਿੰਦੇ ਆ?
6: ਅਸੀਂ ਉਹਨੂੰ ਕਹਿੰਦੇ ਆ ਜੀ ਫਾਰਮੇਸੀ.
0: ਦੇਖੋ ਜੀ ਫਾਰਮੇਸੀ ਉਹ ਤੇ ਉਹ ਡਰੱਗ ਸਟੋਰ ਨਹੀਂ ਹੁੰਦਾ ਫਾਰਮੇਸੀ?
6: ਫਾਰ ਮੀਨਸ ਫਾਰ ਦੂਰ.
0: ਅੱਛਾ ਜੀ, ਚਲੋ ਜੀ ਬਾਕੀਆਂ ਦੇ ਵੀ ਆਨਸਰ ਸੁਣ ਲੈਂਦੇ ਆ. ਥੈਂਕ ਯੂ ਸੋ ਮਚ ਤੁਸੀਂ ਸਾਨੂੰ ਕਾਲ ਕੀਤੀ. ਔਰ ਜਦੋਂ ਸੰਤੋਸ਼ ਦੇ ਕੁਐਸਚਨ ਦਾ ਆਨਸਰ ਦੇਣਾ ਕਾਇੰਡਲੀ ਚੈਟ ਜੀਪੀਟੀ ਨੂੰ ਨਾ ਪੁੱਛਿਆ ਕਰੋ, ਕਿਉਂਕਿ ਉਹਦੇ ਕੋਲ ਆਨਸਰ ਨਹੀਂ ਹੁੰਦੇ ਜੋ ਮੇਰੇ ਕੋਲ ਹੁੰਦੇ. ਕਈ ਵਾਰ ਤੁਸੀਂ ਚੈਟ ਜੀਪੀਟੀ ਨੂੰ ਪੁੱਛਦੇ ਹੋ ਨਾ ਆਰ ਯੂ ਸ਼ੋਰ ਦਿਸ ਇਜ਼ 100% ਰਾਈਟ, ਓ ਇਟ ਕੁਡ ਬੀ ਰੋਂਗ.
1: ਹਾਂਜੀ, ਤੋ ਜੀ ਆਪਣੇ ਨੈਕਸਟ ਕਾਲਰ ਜੀ 3631.
7: ਹਾਂਜੀ ਪੰਕਜ ਜੀ ਹੈਗੇ ਨੰਬਰ ਜੀ ਸ਼ੀਮਾ ਬਫਲੋ ਤੋਂ.
1: ਹਾਂਜੀ ਹਾਂਜੀ ਭਾਜੀ,
0: ਹਾਂਜੀ ਸ਼ੀਮਾ, ਸਤਿ ਸ਼੍ਰੀ ਅਕਾਲ
1: ਜੀ.
7: ਮੇਰਾ ਤਾਂ ਇੱਕ ਮਖੌਲਿਆ ਜਿਹਾ ਆਪ ਹੀ ਪਰੌਂਠਿਆਂ ਵਾਲੀ ਮਾਸੀ ਕਹਿ ਦਿੰਦੇ ਵੇ.
0: ਚੀਮਾ ਜੀ ਤੁਹਾਨੂੰ ਅੱਜ ਸਾਡੇ ਨਾਲ ਸ਼ੋਅ ਕਰਨਾ ਚਾਹੀਦਾ ਸੀਗਾ. ਸੀਰੀਅਸਲੀ ਜੇ ਤੁਸੀਂ ਬ੍ਰੈਂਪਟਨ ਆਏ ਹੁੰਦੇ ਮੈਂ ਤੁਹਾਨੂੰ ਕਹਿਣਾ ਸੀ ਸਾਡੇ ਸਟੂਡੀਓ ਪਹੁੰਚੋ ਅੱਜ, ਤੁਸੀਂ ਸਾਡੇ ਸ਼ੋਅ ਸਟਾਪਰ ਹੋ.
7: ਜਰੂਰ ਆਵਾਂਗੇ. ਸੰਤੋਸ਼ ਜੀ ਇੱਕ ਗਾਣੇ ਦੀ ਫਰਮਾਇਸ਼ ਕਰਨੀ
0: ਜੀ. ਜੀ ਸ਼ੋਅਰ, ਹੁਕਮ ਕਰੋ ਤੁਸੀਂ ਪਲੀਜ਼.
7: ਗਾਣੇ ਦਾ ਨਾਮ ਹੈ ਕੈਂਚੀ, KANCHI, ਤੇ ਗਾਇਆ ਹੈਗਾ ਨਾ ਰੀਜ਼ੀ, RIZI.
0: ਅੱਛਾ ਜੀ, ਹੁਣੇ ਅਸੀਂ ਦੇਖ ਰਹੇ ਹਾਂ ਤੁਹਾਡਾ ਸੌਂਗ ਕੈਂਚੀ.
7: ਹਾਂ ਕੈਂਚੀ, KANCHI, ਕੈਂਚੀ, ਤੇ ਗਾਇਆ ਹੈ ਰੀਜ਼ੀ, RIZI.
0: ਕਰੋ RAJI,
7: RIZI, RIZI,
0: ਆਈ. ਚਲੋ ਜੀ ਲਗਾ ਕੇ ਦੇਖਦੇ, ਮੈਂ ਵੀ ਸੁਣਿਆ ਨਹੀਂ ਆ ਕਦੀ.
7: ਚਲੋ ਦੇਖੋ,
0: ਚਲੋ ਜੀ ਅਸੀਂ ਸੁਣਦੇ ਹਾਂ ਚੀਮਾ ਜੀ, ਨਾਲੇ ਸਾਰਿਆਂ ਨੂੰ ਸੁਣਾਉਂਦੇ ਹਾਂ. ਥੈਂਕ ਯੂ ਸੋ ਮਚ ਸਾਨੂੰ ਕਾਲ ਕਰਨ ਲਈ.
1: ਹਾਂਜੀ, ਤੋ ਥੈਂਕ ਯੂ ਸੋ ਮਚ ਫੋਰ ਕਾਲ ਕਰ ਲਈ, ਹਮ ਗਾਣਾ ਢੂੰਢ ਕੇ ਲਗਾਤੇ ਉਸਕੇ ਸਾਥ ਸਾਥ ਮੈਂ ਆਪਣੇ ਸਾਥ ਜੀ ਸੁਲਤਾਨ ਜੀ ਹੈ. ਸੁਲਤਾਨ ਜੀ ਸਤਿ ਸ਼੍ਰੀ ਅਕਾਲ ਜੀ, ਆਪ ਔਨ ਏਅਰ ਹੋ.
8: ਥੈਂਕ ਯੂ ਵੈਰੀ ਮਚ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇ ਰਹੇ ਹਾਂ, ਕਿਉਂਕਿ ਕੈਨੇਡਾ ਡੇ ਸਪੈਸ਼ਲ ਸੇਲ ਜਿਹੜੀ ਹੈ ਸਟਾਰਟ ਹੋ ਗਈ ਹੈ, ਔਰ ਇਹਦੇ ਵਿੱਚ ਤੁਸੀਂ ਟੀਵੀ ਸੈਕਸ਼ਨ ਚ 400 ਤੋਂ ਲੱਗ ਕੇ $600 ਦੀ ਸੇਵਿੰਗ ਕਰ ਸਕਦੇ ਹੋ. ਡਿਪੈਂਡ ਕਰਦਾ ਕਿਹੜੇ ਸਾਈਜ਼ ਦਾ ਟੀਵੀ ਤੁਸੀਂ ਲੈਣਾ. ਸੋਨੀ ਬਰੇਵੀਆ ਮਾਡਲ, ਸੋਨੀ ਬਰੇਵੀਆ 3 ਲੇਟੈਸਟ ਅਪਡੇਟਡ ਟੈਕਨੋਲੋਜੀ ਦੇ ਨਾਲ ਹੈ, X1 ਪ੍ਰੋਸੈਸਰ ਹੈ, ਟ੍ਰਾਈਲੂਮੀਨਸ ਪੈਨਲ ਟੈਕਨੋਲੋਜੀ ਹੈ, ਮਿੰਨੀ LED ਦੇ ਨਾਲ. ਜੇ ਤੁਸੀਂ ਲੈਣਾ ਚਾਹੁੰਦੇ ਜੀ 85 ਇੰਚ ਦਾ, ਤੁਹਾਨੂੰ $2300 ਤੋਂ $1599 ਦਾ ਸਿਰਫ ਮਿਲੇਗਾ, ਤੇ $1599 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ. 55 ਇੰਚ ਟੀਵੀ ਕੈਨੇਡਾ ਦੇ ਸੇਲ ਤੇ $399 ਦਾ, ਜਦਕਿ ਇਹਦੀ $800 ਪ੍ਰਾਈਸ ਹੈ. 65 ਇੰਚ $1000 ਵਾਲਾ ਕੈਨੇਡਾ ਦੇ ਸੇਲ ਤੇ $699 ਦਾ, ਤੇ $75 ਇੰਚ $1200 ਵਾਲਾ ਕੈਨੇਡਾ ਦੇ ਸਪੈਸ਼ਲ ਸੇਲ ਤੇ $899 ਦਾ ਮਿਲੇਗਾ. 6 ਮੰਥ ਨੋ ਇੰਟਰਸਟ ਪੇਮੈਂਟ ਪਲਾਨ ਹੈਗਾ ਜੀ. ਫ੍ਰੀ ਡਿਲੀਵਰ ਹੋਣਾ, ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ. ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ. ਪਹੁੰਚਣਾ ਤੁਸੀਂ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ. ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 9054502828 ਸਾਡਾ ਨੰਬਰ ਹੈ ਜੀ, 9054508828. ਤੇ ਜਦੋਂ ਅਸੀਂ ਹੋਮ ਅਪਲਾਈਸਿਸ ਦੀ ਗੱਲ ਕਰਦੇ ਹਾਂ, 40% ਡਿਸਕਾਊਂਟ ਦੀ ਗੱਲ ਕਰਦੇ ਹਾਂ, ਕੈਨੇਡਾ ਡੇ ਦੀ ਸਪੈਸ਼ਲ ਪ੍ਰਮੋਸ਼ਨ ਦੀ ਗੱਲ ਕਰਦੇ ਹਾਂ, ਤੇ ਕੈਨੇਡਾ ਡੇ ਦੀਆਂ ਸੇਲ ਤੇ 40% ਦੀ ਸੇਵਿੰਗ ਕਰਕੇ ਤੁਸੀਂ ਇਹ ਬੰਡਲ ਪੈਕੇਜਿਸ ਨੂੰ ਜੂਨ ਜੁਲਾਈ ਅਗਸਤ ਤੱਕ ਹੋਲਡ ਵੀ ਕਰ ਸਕਦੇ ਹੋ. 9054508828. ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ. $12,000 ਵਾਲਾ $6,900 ਚ ਲੈ ਕੇ ਤੁਸੀਂ 40% ਦੀ ਸੇਵਿੰਗ ਕਰ ਸਕਦੇ ਹੋ ਜੀ, ਤੇ $6,900 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ. ਤੇ ਜੇ ਤੁਸੀਂ ਜੁਲਾਈ ਅਗਸਤ ਸਪਟੰਬਰ ਦੀ ਬੁਕਿੰਗ ਕਰਦੇ ਹੋ ਤੇ ਫਿਰ $6,900 ਤੁਹਾਡਾ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਣਾ, ਹਜੇ ਸਿਰਫ ਤੁਸੀਂ 10% $300-400 ਦੇ ਨਾਲ ਡੀਲ ਲੌਕ ਕਰ ਲੈਣੀ ਹੈ, ਲੋਐਸਟ ਪ੍ਰਾਈਸ ਲੌਕ ਹੋ ਜਾਣਗੀਆਂ ਤੇ ਡਿਲੀਵਰੀ ਡੇਟ ਤੇ ਤੁਸੀਂ ਇਹ ਡਿਲੀਵਰੀ ਡੇਟ ਤੋਂ 6 ਮਹੀਨੇ ਸ਼ੁਰੂ ਹੋਣਗੇ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ $2600 ਵਾਲਾ $1799 ਦਾ ਮਿਲੇਗਾ, $800 ਤੁਸੀਂ ਇਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਾ। ਜੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਤੇ ਤੁਹਾਨੂੰ ਅੱਜ ਟੋਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ $1099 ਦਾ ਪੇਅਰ ਮਿਲੇਗਾ, ਇਹਦੇ ਚ ਵੀ $600 ਤੁਸੀਂ ਸੇਵ ਕਰਨੇ ਆ। ਜੇ ਤੁਹਾਨੂੰ ਸਟੈਕੇਬਲ ਵਾਸ਼ਰ ਐਂਡ ਡਰਾਇਰ ਚਾਹੀਦਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ ਵੀ ਤੁਹਾਨੂੰ ਅੱਜ ਅਸੀਂ ਸਪੈਸ਼ਲ ਪ੍ਰਾਈਸ ਤੇ $2200 ਤੋਂ $1499 ਦਾ ਦੇਵਾਂਗੇ। $700 ਤੁਸੀਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਤੇ ਵੀ ਸੇਵ ਕਰੋਗੇ। ਇਹਦੇ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਾਡੀ ਵੈਬਸਾਈਟ ਜੀ brampton appliances.com, ਤੇ ਸਾਡੀ ਵੈਬਸਾਈਟ ਵਿਜ਼ਿਟ ਕਰਨ ਨਾਲ ਤੁਹਾਨੂੰ ਪ੍ਰੋਡਕਟ ਦੀ ਨੌਲੇਜ ਮਿਲੇਗੀ, ਪ੍ਰਾਈਸ ਕੰਪੇਅਰ ਕਰ ਸਕੋਗੇ। ਔਰ ਜੇ ਸਾਡਾ ਤੁਸੀਂ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਕਲਿੱਕ ਕਰੋਗੇ ਤੇ ਬਹੁਤ ਸਾਰੀਆਂ ਆਈਟਮ ਤੁਹਾਨੂੰ 40% ਤੇ 50% ਡਿਸਕਾਊਂਟ ਤੇ ਮਿਲਣਗੀਆਂ। ਪਹੁੰਚਣਾ ਹੈ ਤੁਸੀਂ ਸੁਬਹਾ 11 ਵਜੇ ਤੋਂ ਸ਼ਾਮ 7 ਵਜੇ ਤੱਕ, 801 Bovade Drive West, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। brampton appliances.com ਸਾਡੀ ਵੈਬਸਾਈਟ ਹੈ ਜੀ। 9054502828 ਸਾਡਾ ਨੰਬਰ ਹੈ, 905-450-2828 ਜੀ।
0: ਥੈਂਕ ਯੂ ਸੋ ਮਚ ਸੁਲਤਾਨ ਜੀ, ਫਿਰ ਮਿਲਦੇ ਹਾਂ ਅਸੀਂ।
8: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਸੋ ਅਬ ਹਮਨੇ ਵੋ ਜੋ ਚੀਮਾ ਜੀ ਦਾ ਫੇਵਰੇਟ ਸੌਂਗ ਸੀਗਾ, ਸਿੰਗਰ ਹੈਗੇ ਅਮਰਜੀਤ ਚੀਮਾ ਜੀ, ਚੀਮਾ ਜੀ ਤੋਂ ਅਸੀਂ ਪੁੱਛਣਾ ਭੁੱਲ ਗਏ ਕਿਤੇ ਉਹਨਾਂ ਦੇ ਰਿਲੇਸ਼ਨ ਦੇ ਵਿੱਚ ਹੈਗੇ ਆ ਜਿਨ੍ਹਾਂ ਦਾ ਸੌਂਗ ਹੈਗਾ, ਕਿਉਂਕਿ ਅਸੀਂ ਸੁਣਨ ਲੱਗੇ ਹਾਂ ਸਾਰੇ ਜਾਣੇ।

0: ਵਾਹ ਜੀ ਵਾਹ ਜੀ ਮਾਂ ਜੀ, ਤੁਸੀਂ ਤੇ ਸਾਨੂੰ ਸਾਰਿਆਂ ਨੂੰ ਖੁਸ਼ ਕਰ ਦਿੱਤਾ ਕਿਉਂਕਿ ਅਸੀਂ ਪਹਿਲੀ ਵਾਰ ਇਹ ਸੌਂਗ ਸੁਣਿਆ। ਸੋ ਹੁਣ ਦੇਖ ਲਓ ਜੀ, ਸਾਰੇ ਹਸਬੈਂਡਸ ਬ੍ਰਦਰਸ ਆਪਣੀਆਂ ਸਿਸਟਰਸ ਨੂੰ ਆਪਣੀਆਂ ਵਾਈਫ ਨੂੰ ਆ ਸੌਂਗ ਨਾ ਭੇਜਿਓ, ਨਹੀਂ ਤੇ ਬਹੁਤ ਜ਼ਿਆਦਾ ਸਾਨੂੰ ਦੁੱਖ ਲੱਗੂਗਾ। ਲੇਕਿਨ ਸੌਂਗ ਬਹੁਤ ਪਿਆਰਾ ਆ ਔਰ ਬਹੁਤ ਵਧੀਆ ਸਿੰਗਰ ਹੈਗੇ ਆ ਅਮਰਜੀਤ ਚੀਮਾ ਜੀ। ਸੋ ਸਾਡੇ ਨਾਲ ਦੇ ਨਾਲ ਹੈਗੇ ਆ ਇੱਕ ਔਰ ਕੁਐਸਚਨ ਜੀ, ਤੁਸੀਂ ਗੱਡੀ 'ਚ ਜਾ ਰਹੇ ਹੋ, ਕੀ ਚੀਜ਼ਾਂ ਇੰਪੋਰਟੈਂਟ ਹੈਗੀਆਂ ਗੱਡੀ 'ਚ ਰੱਖਣੀਆਂ ਦੱਸੋ। ਮੇਰੇ ਅਕੋਰਡਿੰਗ ਇੱਕ ਤਾਂ ਤੁਸੀਂ ਕਹੋਗੇ ਲਾਇਸੈਂਸ ਹੋਣਾ ਚਾਹੀਦਾ ਗੱਡੀ ਦਾ, ਜੋ ਵੀ ਡਾਕੂਮੈਂਟਸ ਹੁੰਦੇ ਆ ਉਹ ਸਾਰੇ, ਤੇ ਇੱਕ ਹੋਰ ਇੰਪੋਰਟੈਂਟ ਨੰਬਰ ਆ
1: ਨੰਬਰ
0: ਜੀ। ਚਲੋ ਸਾਹਿਲ, ਆਪ ਸਾਹਿਲ ਸਤਿ ਸ਼੍ਰੀ ਅਕਾਲ, ਤੁਸੀਂ ਦੱਸੋ ਗੱਡੀ 'ਚ ਕੀ ਰੱਖਣਾ ਬਹੁਤ ਇੰਪੋਰਟੈਂਟ ਆ। ਚੀਟਿੰਗ ਨਹੀਂ ਕਰਨੀ, ਮੇਰੀ ਸਕਰੀਨ ਵੱਲ ਨਹੀਂ ਦੇਖਣਾ,
1: ਸਿੱਧਾ ਜਵਾਬ ਤੇ ਆ ਜਾਵਾ।
0: ਹਾਂਜੀ ਹਾਂਜੀ, ਚੀਟਿੰਗ ਨਹੀਂ ਕਰਨੀ ਬਸ।
1: ਸਪੀਡ ਐਕਸ ਦਾ ਨੰਬਰ
0: ਉਹ ਕਿਉਂ?
1: ਕਿਉਂਕਿ ਇਨ ਕੇਸ ਕਦੇ ਲੋੜ ਪੈ ਗਈ
0: ਜੀ,
1: ਤੇ ਮੈਨੂੰ ਲੱਗਦਾ ਹੈ ਕਿ ਫਸਟ ਹੈਲਪ ਅਗਰ ਕਿਤੇ ਮਿਲ ਸਕਦੀ ਹੈ ਤੇ ਉਹ ਸਪੀਡ ਐਕਸ ਵੀ ਮਿਲਣੀ ਹੈ
0: ਜੀ। ਬਿਲਕੁਲ ਬਿਲਕੁਲ ਸਾਹਿਲ ਜੀ, ਆਪਕਾ ਸਵਾਲ ਕਾ ਜਵਾਬ ਬਿਲਕੁਲ 101% ਸਹੀ ਆ। ਜਦੋਂ ਵੀ ਅਸੀਂ ਗੱਡੀ ਤੇ ਜਾ ਰਹੇ ਹੁੰਦੇ ਆ, ਗੱਡੀ ਕਿਤੇ ਰੱਬ ਨਾ ਕਰੇ ਲੱਗ ਜਾਂਦੀ ਆ, ਤੇ ਤੁਸੀਂ ਕਾਲ ਕਰਦੇ ਹੋ ਆਪਦੇ ਬ੍ਰਦਰ ਆਪਦੇ ਫਾਦਰ ਨੂੰ, ਮੈਂ ਕਹਾਂਗੀ ਸਾਡੇ ਬ੍ਰਦਰ ਸਪੀਡ ਐਕਸ ਆਟੋ ਕੋਲੀਜਨ ਗੁਰਪ੍ਰੀਤ ਜੀ ਨੂੰ ਕਾਲ ਕਰੋ, ਕਿਉਂਕਿ ਉਹ ਤੁਹਾਡੀ ਹਰ ਇੱਕ ਟੈਨਸ਼ਨ ਆਪਣੇ ਉੱਪਰ ਲੈ ਕੇ ਤੁਹਾਨੂੰ ਗੱਡੀ ਰੈਂਟਲ ਤੋਂ ਲੈ ਕੇ ਤੁਹਾਡੀ ਕਾਰ ਟੋ ਕਰਾ ਕੇ ਉਹਦੀ ਸਰਵਿਸ ਕਰਾ ਕੇ ਸਾਰਾ ਕੁਝ 100% ਕਰਕੇ ਤੁਹਾਨੂੰ ਤੁਹਾਡੀ ਗੱਡੀ ਮਿਲਦੀ ਆ ਔਰ ਕੋਈ ਫਰੋਡ ਨਹੀਂ ਹੈਗੇ ਆ ਔਰ ਬਹੁਤ ਹੀ ਵਧੀਆ ਇਹਨਾਂ ਦੀ ਸਰਵਿਸ ਹੈਗੀ ਆ। ਇੱਕ ਫੈਮਿਲੀ ਬਿਜ਼ਨਸ ਹੈਗਾ, ਸਾਰੀ ਫੈਮਿਲੀ ਮਿਲ ਕੇ ਬਿਜ਼ਨਸ ਕਰ ਰਹੀ ਆ। ਜੇ ਕੁੜੀਆਂ ਨੇ ਇਕੱਲੀਆਂ ਨੇ ਵੀ ਜਾਣਾ ਹੈ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਬਿਲਕੁਲ ਜ਼ਰੂਰਤ ਨਹੀਂ ਆ ਕਿ ਤੁਸੀਂ ਇਕੱਲੇ ਜਾ ਰਹੇ ਹੋ, ਉੱਥੇ ਉਹਨਾਂ ਦੀ ਵਾਈਫ ਹੁੰਦੇ ਆ, ਐਡਮਿਨਿਸਟ੍ਰੇਸ਼ਨ ਸਾਰੀ ਉਹਨਾਂ ਦੀ ਵਾਈਫ ਹੈਂਡਲ ਕਰਦੇ ਆ, ਅਤੇ ਉਹਨਾਂ ਦੇ ਬੱਚੇ ਆ ਬੇਟੇ ਉਹ ਵੀ ਬਹੁਤ ਜ਼ਿਆਦਾ ਨਾਲ ਹੈਲਪ ਕਰਦੇ ਆ। ਸੋ ਨਾਲ ਜੇ ਤੁਸੀਂ ਆਪਦੇ ਬੱਚਿਆਂ ਨੂੰ ਵੀ ਲੈ ਕੇ ਜਾਣਾ ਚਾਹੁੰਦੇ ਹੋ, ਬੱਚਿਆਂ ਨੂੰ ਦੇਖਣ ਲਈ ਘਰੇ ਕੋਈ ਨਹੀਂ ਹੈਗਾ ਅਤੇ ਇਹਨਾਂ ਦਾ ਛੋਟੂ
2: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
5: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
6: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ ਤੇ ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।
0: ਸੋ ਅਸੀਂ ਵਾਪਸ ਆ ਗਏ ਆ ਬ੍ਰੇਕ ਤੋਂ ਬਾਅਦ। ਸੋ ਅਸੀਂ ਦੱਸ ਰਹੇ ਸੀਗੇ ਕਿ ਜੇ ਤੁਸੀਂ ਉੱਥੇ ਜਾਣਾ ਹੈ, ਉੱਥੇ ਉਹਨਾਂ ਦੀ ਪੂਰੀ ਫੈਮਿਲੀ ਹੁੰਦੀ ਹੈ ਸਪੀਡ ਐਕਸ ਆਟੋ ਕੋਲੀਜਨ ਸੈਂਟਰ 'ਤੇ, ਟੈਨਸ਼ਨ ਬਿਲਕੁਲ ਨਹੀਂ ਲੈਣੀ ਔਰ ਇਹਨਾਂ ਦਾ ਨੰਬਰ ਨੋਟ ਕਰਕੇ ਰੱਖਣਾ ਹੈ ਆਪਣੀ ਗੱਡੀ 'ਚ 416-277-9921 416-277-9221 ਅਤੇ ਐਡਰੈਸ ਹੈਗਾ ਇਹਨਾਂ ਦਾ 181 ਰਦਰਫੋਰਡ ਰੋਡ ਸਾਊਥ ਯੂਨਿਟ 11 ਇਨ ਬਰੈਂਪਟਨ। ਅਤੇ ਸਤਿ ਸ਼੍ਰੀ ਅਕਾਲ ਰਮਨ ਜੀ ਐਂਡ ਸਤਿ ਸ਼੍ਰੀ ਅਕਾਲ ਖਾਸਾ ਜੀ, ਕਿਉਂਕਿ ਖਾਸਾ ਜੀ ਬਹੁਤ ਜ਼ਿਆਦਾ ਖਾਸਾ ਜੀ ਬੋਲਦੇ ਆ। ਸੋ ਨਾਲ ਸਾਡੇ ਹੈਗੇ ਗੁਰਪ੍ਰੀਤ ਜੀ, ਗੁਰਪ੍ਰੀਤ ਜੀ ਤੁਸੀਂ ਵੀ ਔਨ ਏਅਰ ਹੋ, ਸਤਿ ਸ਼੍ਰੀ ਅਕਾਲ ਜੀ।
1: ਹੈਲੋ,
0: ਹਾਂਜੀ ਗੁਰਪ੍ਰੀਤ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ ਸਾਡੀ? ਹੈਲੋ
1: ਹੈਲੋ
0: ਗੁਰਪ੍ਰੀਤ ਜੀ, ਸੁਣ ਰਹੇ ਹੋ ਤੁਸੀਂ?
7: ਹੈਲੋ,
0: ਹਾਂਜੀ ਗੁਰਪ੍ਰੀਤ ਜੀ, ਲੱਗ ਰਿਹਾ ਬਿਜ਼ੀ ਹੋ ਗਏ ਸੀ, ਤੁਸੀਂ ਆਵਾਜ਼ ਸੁਣ ਰਹੇ ਹੋ ਸਾਡੀ?
7: ਹਾਂਜੀ
0: ਆਪਣਾ ਮੈਸੇਜ ਦਿਓ ਗੁਰਪ੍ਰੀਤ ਜੀ।
7: ਹਾਂਜੀ ਸੰਤੋਖ ਜੀ, ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ।
7: ਤੇ ਅਸੀਂ, ਸਾਡਾ ਮੈਸੇਜ ਇਹੀ ਆ ਜੀ ਬਈ, ਜੇਕਰ ਤੁਹਾਡੀ ਗੱਡੀ ਐਕਸੀਡੈਂਟ ਹੋ ਜਾਂਦੀ ਆ ਜਾਂ ਤੁਸੀਂ ਕਿਸੇ ਹਿੱਟ ਐਂਡ ਰਨ ਚ ਇਨਵੋਲਵ ਹੋ ਗਏ ਜਾਂ ਕੋਈ ਮਾਈਨਰ ਸਕ੍ਰੈਚ ਆ, ਕੋਈ ਵੱਡਾ ਡੈਮੇਜ ਹੋ ਗਿਆ ਜਾਂ ਕਿਸੇ ਕਿਸਮ ਦਾ ਤੁਸੀਂ ਕੋਈ ਕੈਸ਼ ਕੰਮ ਕਰਾਉਣਾ, ਤੁਸੀਂ ਐਨੀ ਟਾਈਮ ਸਾਡੇ ਸੰਪਰਕ ਕਰ ਸਕਦੇ ਹੋ ਜੀ। ਨੰਬਰ ਹੈਗਾ ਸਾਡਾ 416-277-9921, 416-277-9221 ਤੇ ਆਪਣੀ ਲੋਕੇਸ਼ਨ ਹੈਗੀ ਜੀ 181 ਰਦਰਫੋਰਡ ਰੋਡ ਸਾਊਥ ਯੂਨਿਟ 11।
0: ਸੋ ਤੁਹਾਡੇ ਕੋਲ ਕਿੰਨੇ ਸਾਲ ਦਾ ਐਕਸਪੀਰੀਅੰਸ ਹੈਗਾ ਗੁਰਪ੍ਰੀਤ ਜੀ, ਐਂਡ ਕਿਹੜੀਆਂ ਕਿਹੜੀਆਂ ਗੱਡੀਆਂ ਪੇਂਟ ਕੀਤੀਆਂ ਅਜੇ ਤੱਕ?
7: ਹਾਂਜੀ ਸੰਤੋਖ ਜੀ, ਸਾਡੇ ਕੋਲ 20+ ਈਅਰ ਦਾ ਐਕਸਪੀਰੀਅੰਸ ਆ ਤੇ ਅਸੀਂ ਸ਼ੁਰੂ ਤੋਂ ਇਹੀ ਕੰਮ ਕਰਦੇ ਹਾਂ ਜੀ। ਤੇ ਆਲਮੋਸਟ ਅਸੀਂ ਸਾਰੇ ਮੇਕ ਐਂਡ ਜਿਹੜੇ ਮਾਡਲ ਨੇ ਉਹ ਅਸੀਂ ਉਹਨਾਂ ਦੀ ਰਿਪੇਅਰ ਕਰ ਚੁੱਕੇ ਹਾਂ, ਪੇਂਟ ਕਰ ਚੁੱਕੇ ਹਾਂ। ਤੇ ਸੈਕੰਡਲੀ ਸਭ ਨੂੰ ਮੇਨ ਗੱਲ ਹੈ ਕਿ ਅਸੀਂ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਹਾਂ, ਤੁਹਾਨੂੰ ਰੈਂਟਲ ਗੱਡੀ ਪ੍ਰੋਵਾਈਡ ਕਰਦੇ ਹਾਂ। ਈਵਨ ਕਿ ਤੁਹਾਡੀ ਜਦੋਂ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਤੁਸੀਂ ਸਿੰਪਲੀ ਗੱਡੀ ਸਾਡੇ ਕੋਲ ਲੈ ਕੇ ਆਉਣੀ ਆ, ਬਾਕੀ ਸਾਰਾ ਕੰਮ ਸਾਡਾ, ਬਸ ਤੁਸੀਂ ਜਦੋਂ ਗੱਡੀ ਤੁਹਾਡੀ ਰੈਡੀ ਹੋਗੀ ਉਦੋਂ ਤੁਸੀਂ ਉਹਨੂੰ ਪਿੱਕ ਕਰਨਾ।
0: ਜੀ ਬਹੁਤ ਵਧੀਆ ਜੀ, ਸੋ ਸਾਰੀ ਟੈਨਸ਼ਨ ਦੇ ਦੋ ਤੁਸੀਂ ਸਪੀਡਐਕਸ ਆਟੋ ਕੋਲੀਜਨ ਤੇ, ਤੇ ਖਾਸਾ ਜੀ ਤੁਸੀਂ ਮੈਸੇਜ ਦਿਓ ਕਿ ਸਪੀਡਐਕਸ ਕੇ ਸਾਰੇ ਕਿਉਂ ਪਹੁੰਚਣ।
8: ਹਾਂਜੀ ਅਸੀਂ ਸਾਡਾ ਬਿਜ਼ਨਸ ਹੈਗਾ ਸਪੀਡਐਕਸ ਆਟੋ ਕੋਲੀਜਨ, ਅਸੀਂ ਛੋਟੇ ਡੈਂਟਾਂ ਤੋਂ ਲੈ ਕੇ ਮੇਜਰ ਕੋਲੀਜਨ ਦਾ ਰਿਪੇਅਰ ਕਰਦੇ ਹਾਂ। ਅਸੀਂ ਉਸੋ ਕਰਦੇ ਹਾਂ ਡੀਟੇਲਿੰਗ, ਪੇਂਟ ਕਰੈਕਸ਼ਨ, ਬਫਿੰਗ, ਪੋਲਿਸ਼ਿੰਗ, ਸਕ੍ਰੈਚ ਰਿਮੂਵਲ, ਸ਼ੈਂਪੂ, ਤੇ ਅਸੀਂ ਕਰਦੇ ਹਾਂ ਸਿਨਾਮਿਕ ਕੋਟਿੰਗ।
0: ਵਾਓ, ਐਂਡ ਖਾਸਾ ਜੀ ਤੁਹਾਡੀ ਏਜ ਕਿੰਨੀ ਹੈ?
8: ਮੈਂ ਹੈਗਾ 11 ਸਾਲ ਦਾ।
0: 11 ਸਾਲ 'ਚ ਤੁਹਾਨੂੰ ਇੰਨੀ ਨੌਲੇਜ, ਜਦੋਂ ਤੁਸੀਂ ਸਾਡੀ ਉਮਰ ਦੇ ਹੋਗੇ ਤੁਸੀਂ ਕੀ ਕਰੋਗੇ, ਮੈਂ ਸੋਚ ਕੇ ਹੈਰਾਨ ਹਾਂ। ਮਤਲਬ ਤੁਸੀਂ ਤੇ ਸਾਰਾ ਕੁਛ ਹੀ ਰੈਕਡ ਬ੍ਰੇਕ ਕਰਕੇ ਰੱਖੋਗੇ। ਸੋ ਬਹੁਤ ਹੀ ਵਧੀਆ ਹੈਗੀ ਹੈ ਇਹਨਾਂ ਦੀ ਸਰਵਿਸ। ਔਰ ਤੁਸੀਂ ਇੱਕ ਹੋਰ ਲਾਈਨ ਬੋਲ ਦਿੰਦੇ, ਕੰਮ ਦੇ ਪਿੱਛੇ ਅਸੀਂ ਖੜੇ ਰਹਿੰਦੇ ਹਾਂ, ਉਹ ਲਾਈਨ ਬੋਲ ਦਿਓ।
8: ਅਸੀਂ ਹਰੇਕ ਕੰਮ ਦੇ ਪਿੱਛੇ ਖੜੇ ਰਹਿੰਦੇ ਹਾਂ।
0: ਜੀ ਬਿਲਕੁਲ ਖੜੇ ਰਹਿਣਗੇ ਖਾਸਾ ਜੀ। ਔਰ ਕਈ ਪੰਕਜ ਜੀ ਕਿੰਨੇ ਸਾਡੇ ਲਿਸਨਰਸ ਹੈਗੇ ਉਹ ਸਪੈਸ਼ਲੀ ਪਤਾ ਕਿਉਂ ਜਾਂਦੇ ਹੋ, ਕਹਿੰਦੇ ਸਾਡੇ ਕੋਲ ਹੋਰ ਬਹੁਤ ਸੈਂਟਰਸ ਹੈਗੇ ਆ, ਲੇਕਿਨ ਇਹਨਾਂ ਦੀ ਸਰਵਿਸ ਪਲੱਸ ਇਹਨਾਂ ਦਾ ਇੱਕ ਬੱਚਾ ਆ, ਉਹ ਅਸੀਂ ਬੱਚੇ ਨੂੰ ਮਿਲਾਉਣ ਲਈ ਅਸੀਂ ਆਪਦੀ ਫੈਮਿਲੀ ਲੈ ਕੇ ਜਾਂਦੇ ਹਾਂ ਕਿ ਇੰਨੀ ਵਧੀਆ ਸਰਵਿਸ ਦੇ ਨਾਲ ਨਾਲ ਲਾਈਫ ਟਾਈਮ ਵਾਰੰਟੀ ਹੈਗੀ ਆ ਸਾਰੀਆਂ ਰਿਪੇਅਰਸ 'ਚ, ਪੇਂਟ ਜੋਬ ਤੇ ਕੰਪਲੀਟ ਕੋਲੀਜਨ ਰਿਪੇਅਰ ਤੇ ਸਰਵਿਸਿਸ ਤੇ 24 hours 7 days ਟੋਇੰਗ ਤੇ ਰੈਂਟਲ ਸਰਵਿਸ ਹੈਗੀ ਆ। ਸੋ ਥੈਂਕ ਯੂ ਸੋ ਮਚ ਗੁਰਪ੍ਰੀਤ ਜੀ ਮੈਸੇਜ ਦੇਣ ਲਈ। ਸਾਰਿਆਂ ਨੇ ਕਾਲ ਕਰਨੀ ਹੈ 416-277-9221, ਨੰਬਰ ਲਿਖ ਕੇ ਗੱਡੀ 'ਚ ਜ਼ਰੂਰ ਰੱਖੋ ਇਹਨਾਂ ਦਾ। ਥੈਂਕ ਯੂ ਸੋ ਮਚ ਜੀ। ਹਾਂਜੀ ਰਮਨ ਜੀ ਤੁਸੀਂ ਕੁਛ ਕਹਿਣਾ ਚਾਹੋਗੇ?
9: ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਸੀਗੀ ਵੀ ਜੇ ਕਿਸੇ ਵੀ ਬੰਦੇ ਨੂੰ ਐਕਸਪੀਰੀਅੰਸ ਹੈਗਾ ਆ ਬੋਡੀ ਮੈਨ ਦਾ
0: ਜੀ,
9: ਆਪਣੇ ਲਈ ਉਹਦੇ ਲਈ ਉਹ ਕੰਮ ਭਾਰ ਰਿਹਾ ਆ ਹਨਾ, ਤੇ ਆਪਣੇ ਕੋਲ ਸਪੇਸ ਹੈਗੀ ਆ ਜੇ ਕਿਸੇ ਨੇ ਵੀ ਮਤਲਬ ਕੰਮ ਚਾਹੀਦਾ ਆ ਉਹਨਾਂ ਨੂੰ। ਤੇ ਇਸ ਦੇ ਨਾਲ ਨਾਲ ਆਪਾਂ ਨੇ ਸਮਰ ਦੀ ਡੀਲ ਲਾਈ ਹੋਈ ਆ ਸੈਰਾਮਿਕ ਕੋਟਿੰਗ ਦੀ, $699 ਦੇ ਵਿੱਚ ਆਲ ਫੁਲੀ ਕੈਨੇਡੀਅਨ ਪ੍ਰੋਡਕਟ ਹੋਣਗੇ ਤੇ ਉਹਦੇ ਨਾਲ ਵਿੰਡੋ ਅਤੇ ਵੀਲ ਬਿਲਕੁਲ ਫ੍ਰੀ ਕਰਕੇ।
0: ਵਾਓ ਵੈਰੀ ਨਾਈਸ।
9: ਹਾਂਜੀ
0: ਤੇ ਵੈਸੇ ਵਿੰਡੋ ਤੇ ਵੀਲ ਦੇ ਗੁਰਪ੍ਰੀਤ ਜੀ ਕਿੰਨੇ ਚਾਰਜਸ ਹੁੰਦੇ ਅਗਰ ਅਲੱਗ ਤੋਂ ਕਰੋਗੇ ਤੇ?
7: ਇਹਦੇ ਜੀ ਅਪਰੋਕਸੀਮੇਟਲੀ ਅਰਾਊਂਡ $150 ਐਕਸਟਰਾ ਹੁੰਦਾ ਜੀ।
0: ਅੱਛਾ ਤੇ ਤੁਸੀਂ ਉਹ ਐਡੀਸ਼ਨਲ ਗਿਫਟ ਕਰ ਰਹੇ
1: ਹੋ $699 ਦਾ, ਬਹੁਤ ਹੀ ਬੜੀਆ ਡੀਲ ਹੈ। ਸਮਰ ਪੇ ਤਾਂ ਜ਼ਰੂਰ ਪਹੁੰਚੇ ਜੀ ਸਪੀਡਐਕਸ ਆਟੋ ਕੋਲੀਜਨ।
9: ਹਾਂਜੀ
1: ਰਮਨ ਜੀ ਔਰ ਕੁਝ ਐਡ ਕਰਨਾ ਚਾਹਤੇ
9: ਹੈ? ਬਸ ਆਪਣਾ ਫੈਮਿਲੀ ਬਿਜ਼ਨਸ ਆ, ਰੇਡੀਓ ਆਵਾਜ਼ ਦਾ ਕੋਈ ਵੀ ਹਵਾਲਾ ਦਊਗਾ ਤਾਂ ਆਪਾਂ ਸਪੈਸ਼ਲ ਡਿਸਕਾਊਂਟ ਦਵਾਂਗੇ।
0: ਵਾਓ, ਤੁਸੀਂ ਪਹਿਲਾਂ ਇਹਨਾਂ ਕੋਲੋਂ ਕੋਟੇਸ਼ਨ ਲੈ ਲਿਓ, ਉਹਦੇ ਉੱਤੇ ਫਿਰ ਇਹਨਾਂ ਨੂੰ ਕਿਹੋ ਕਿ
9: ਤੁਹਾਡੀ ਕਿਸੇ ਵੀ ਤਰ੍ਹਾਂ ਦੀ ਸਰਵਿਸਿਸ ਦੀ ਲੋੜ ਆ, ਮਾਈਨਰ ਸਕਰੈਚ ਤੋਂ ਲੈ ਕੇ ਮੇਜਰ ਡੈਮੇਜ ਐਕਸੀਡੈਂਟ ਦੇ ਵਿੱਚ, ਜਿੱਦਾਂ ਕਿ ਤੁਹਾਡਾ ਵਿੰਡਸ਼ੀਲਡ ਵੀ ਉਸ ਦੇ ਵਿੱਚ ਆ ਜਾਂਦੀ ਹੈ, ਸਨਰੂਫ ਵੀ ਆ ਜਾਂਦੀ ਹੈ, ਕੋਈ ਐਨੀਮਲ ਡੈਮੇਜ ਕਰ ਗਿਆ ਤੁਹਾਡੀ ਕਾਰ ਤੇ, ਕੋਈ ਕੀ ਸਕਰੈਚ ਕਰ ਗਿਆ, ਸਾਰੇ ਤਰ੍ਹਾਂ ਦੀਆਂ ਆਪਾਂ ਸੇਵਾਵਾਂ ਇੱਕੋ ਹੀ ਛੱਤ ਥੱਲੇ ਦਿੰਦੇ ਹਾਂ।
0: ਵਾਓ ਜੀ, ਸੋ 416-277-9221, 416-277-9221, ਥੈਂਕ ਯੂ ਸੋ ਮਚ ਗੁਰਪ੍ਰੀਤ ਜੀ।
9: ਥੈਂਕ ਯੂ ਜੀ।
7: ਥੈਂਕ ਯੂ ਜੀ।
0: ਥੈਂਕ ਯੂ ਜੀ।
1: थैंक यू सो मच जी। तो चलिए जी आगे बढ़ते संतोष जी,
0: हाँ जी।
1: आपके पिटारे का क्वेश्चन।
0: जी मेरे पिटारे का क्वेश्चन वही आ,
1: हाँ
0: और वही रहेगा।
1: हाँ
0: क्योंकि आंसर दसो मेनू, क्योंकि किसी ने फार्मेसी किया बट मेनू अजे तक आंसर मिल नहीं रहा।
1: हाँ।
0: जेड़े मासी साडे तो दूर रहंदे आ, ओ मासी नु की कहिदा?
1: ओके
0: ਠੀਕ ਹੈ ਜੀ, ਜਿਹੜੇ ਮਾਸੀ ਸਾਡੇ ਤੋਂ ਦੂਰ ਰਹਿੰਦੇ ਆ ਉਹ ਮਾਸੀ ਨੂੰ ਕੀ ਕਹਿੰਦੇ ਆ? ਤੁਸੀਂ ਦੱਸੋ ਮੈਨੂੰ, ਕੋਈ ਨਹੀਂ ਦੱਸ ਰਿਹਾ 905-673-3337।
1: ਸੰਤੋਸ਼ ਜੀ ਆਪਨੇ ਮਤਲਬ ਲੇਡੀਜ਼ ਕੋਈ ਵੀ ਅੱਜ ਕਾਲ ਨਹੀਂ ਕਰੀ ਹੈ?
0: ਅੱਜ ਮੈਨੂੰ ਲੱਗਦਾ ਸਾਰੇ ਵੈਕੇਸ਼ਨ ਪੇ ਤਾਂ ਨਹੀਂ ਚਲੇ ਗਏ, ਲੇਡੀਜ਼ ਲੇਡੀਜ਼ ਕੀ ਗਰੁੱਪਤੀਆਂ ਦਾ ਮੇਲਾ ਤਾਂ ਨਹੀਂ ਚੱਲ ਰਿਹਾ, ਸਾਰੇ ਜਾਣੇ ਉੱਥੇ ਪਹੁੰਚੇ ਹੋਏ ਆ, ਕਿਉਂਕਿ ਅੱਜ ਹਮੇ ਬਹੁਤ ਸਪੋਰਟ ਮਿਲੀ ਹੈ। ਥੈਂਕ ਯੂ ਦਿਲੋਂ ਸਾਰਿਆਂ ਨੂੰ, ਬਹੁਤ ਕਾਲਸ ਆਈਆਂ ਅੱਜ ਸਾਨੂੰ ਸਾਡੇ ਲਿਸਨਰਸ ਦੀਆਂ, ਔਰ ਬਹੁਤ ਹੀ ਹੌਸਲਾ ਦਿੱਤਾ ਸਾਰਿਆਂ ਨੂੰ। ਬਟ ਸਾਨੂੰ ਫੀਮੇਲ ਕਾਊਂਟਿੰਗ ਬਹੁਤ ਹੀ ਘੱਟ ਲੱਗੀ ਆ, ਜਾਂ ਤਾਂ ਤੁਸੀਂ ਕਿਤੇ ਬਿਜ਼ੀ ਹੋ ਗਏ ਹੋ ਜਾਂ ਤੁਹਾਨੂੰ ਸਾਡੀ ਆਵਾਜ਼ ਨਹੀਂ ਵਧੀਆ ਲੱਗ ਰਹੀ ਹੈ। ਸੋ ਕਾਲ ਕਰੋ ਔਰ ਦੱਸੋ ਸਾਨੂੰ ਆਂਸਰ ਕੀ ਹੈਗਾ, ਜੋ ਮਰਜ਼ੀ ਆਂਸਰ ਦਿਓ, ਦੈਟਸ ਓਕੇ। 905-673-3337
1: ਪੇ ਆਪ ਕਾਲ ਕੀਜੀਏ ਔਰ ਸੁਣਤੇ ਰਹੀਏ ਜੀ ਰੇਡੀਓ ਆਵਾਜ਼
0: 905-673-3337 ਤੇ ਤੁਸੀਂ ਕਾਲ ਕਰੋ ਤੇ ਸਾਡੇ ਕੁਐਸਚਨ ਦਾ ਆਂਸਰ ਦਿਓ।
1: ਸੰਤੋਸ਼ ਜੀ ਇੱਕ ਵਾਰ ਕੁਐਸਚਨ ਰਿਪੀਟ ਕੀਜੀਏ ਪਲੀਜ਼।
0: ਕਿਹੜੇ ਮਾਸੀ ਹੈਗੇ ਆ ਜਿਹੜੇ ਸਾਡੇ ਤੋਂ ਦੂਰ ਰਹਿੰਦੇ ਆ, ਅਸੀਂ ਉਸ ਮਾਸੀ ਨੂੰ ਕੀ ਕਹਿੰਦੇ ਆ?
1: ਓਕੇ ਜੀ,
0: ਮਾਸੀ ਦਾ ਨਾਮ ਦੱਸੋ, ਮਾਸੀ ਨੂੰ ਕੀ ਕਹਿੰਦੇ ਆ? ਕੋਈ ਵੀ ਮਾਸੀ ਹੋ ਸਕਦੀ ਆ ਸਾਡੇ ਤੋਂ ਦੂਰ।

0: ਸਾਡੇ ਨਾਲ ਹੈਗੇ ਆ ਸਵਰਨਾ ਜੀ। ਸਵਰਨਾ ਜੀ ਤੁਸੀਂ ਆਉਣੇ ਆ?
1: ਹਾਂਜੀ, ਥੈਂਕ ਯੂ ਜੀ।
0: ਜੀ ਸਵਰਨਾ ਜੀ,
1: ਤੋ ਮੈਂ ਫੋਨ ਕਰ ਰਹੀ ਹੂੰ ਆਪਕੇ ਕੁਐਸਚਨ ਕਾ ਜਵਾਬ ਦੇਨੇ ਕੇ ਲੀਏ।
0: ਜੀ ਸਵਰਨਾ ਜੀ,
1: ਦੂਰ ਰਹਿੰਦੀ ਹੈ। ਹਾਂਜੀ
0: ਜੀ, ਦੱਸੋ ਜੀ।
1: ਉਹਨੇ ਕਹਤੇ ਹੈ ਫਾਰਮੇਸੀ।
0: ਫਾਰਮੇਸੀ, ਚਲੋ ਜੀ ਦੇਖ ਲੈਤੇ ਹੈਂ। ਅਭੀ ਏਕ ਪਰਸਨ ਨੇ ਵੀ ਬੋਲਾ ਥਾ ਫਾਰਮੇਸੀ, ਅਬ ਆਪ ਵੀ ਬੋਲ ਰਹੇ ਹੋ, ਬਟ ਮੁਝੇ ਬਹੁਤ ਅੱਛਾ ਲਗਾ ਕਿ ਆਪਨੇ ਹਮੇ ਕਾਲ ਕੀਆ ਔਰ ਮੈਂ ਸਬਕੋ ਬਤਾ ਰਹੀ ਥੀ ਕਿ ਹਮਾਰੀ ਅੱਜ ਫੀਮੇਲਸ ਕਹਾਂ ਗਈ
1: ਨੇ ਫੋਨ ਕਰ ਰਹੇ ਥੇ।
0: ਜੀ, ਔਰ ਆਪਕੀ ਆਵਾਜ਼ ਬਹੁਤ ਪਿਆਰੀ ਹੈ ਸਵਰਨਾ ਜੀ।
1: ਥੈਂਕ ਯੂ ਜੀ।
0: ਜੀ ਜੀ, ਥੈਂਕ ਯੂ ਸੋ ਮਚ ਕਾਲ ਕਰਨੇ ਕੇ ਲੀਏ।
2: ਚਲੋ ਜੀ ਲੇਡੀਜ਼, ਆਪ ਕਾਲ ਕੀਜੀਏ ਫਸਟ। ਇੱਕ ਕਿਆ ਬੋਲਤੇ, ਇੱਕ ਬ੍ਰੇਕ ਥਰੂ ਮਿਲ ਗਿਆ ਹੈ।
0: ਜੀ ਬਿਲਕੁਲ, ਦੇਖੋ ਜੀ ਸਵਰਨਾ ਜੀ ਨੇ ਆਪਣਾ ਆਨਸਰ ਦੇ ਦਿੱਤਾ ਹੈ। ਮੈਨੂੰ ਥੋੜਾ ਹੌਸਲਾ ਹੋ ਗਿਆ ਹੈ ਕਿ ਸਾਰੇ ਤੀਆਂ ਦੇ ਮੇਲੇ ਤੇ ਨਹੀਂ ਗਏ ਹੋਣਗੇ।
2: ਹਾਂ ਜੀ ਹਾਂ
0: ਜੀ। ਸੋ ਬਾਕੀ ਵੀ ਕਾਲ ਕਰਨ ਔਰ ਸਾਡੇ ਨਾਲ ਦੇ ਨਾਲ ਗੱਡੀਆਂ ਦੀ ਗੱਲ ਕਰੀਏ ਪੰਕਜ ਜੀ।
2: ਹਾਂ ਜੀ ਹਾਂ ਜੀ।
0: ਤੇ ਗੱਡੀਆਂ ਵਾਸਤੇ ਕਿੱਥੇ ਜਾਣਾ ਚਾਹੀਦਾ ਦੱਸੋ?
2: ਅਗਰ ਕੋਈ ਵੀ ਗੱਡੀ ਲੈਣੀ ਹੈ ਤਾਂ ਕਹਾਂ ਪਹੁੰਚਾਂਗੇ?
0: ਰਮਨ ਜੀ ਰੀਸੈਂਟਲੀ ਹੋ ਕੇ ਆਇਆ, ਇਸ ਲਈ ਉਹ ਮਿਲਟਨ ਫੋਰਡ ਕਾ ਨਾਮ ਲੈ ਰਹੇ
2: ਹੈ।
0: ਤੋ ਹਮਾਰੇ ਸਾਥ
2: ਮਿਲਟਨ ਫੋਰਡ ਸੇ ਅਭੀ ਆਪਣੇ ਸਾਥ ਹੈ ਦਾਨਿਸ਼ਵੀਰ ਜੀ।
3: ਪੰਕਜ ਜੀ ਸਤਿ ਸ੍ਰੀ ਅਕਾਲ, ਤੁਹਾਡੀ ਟੀਮ ਨੂੰ, ਤੁਹਾਡੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ। ਤੋ ਦਾਨਿਸ਼ਵੀਰ ਜੀ, ਆਪ ਆਨਰ ਹੋ ਅਭੀ ਆਜ ਹਮਾਰੇ ਲਿਸਨਰਸ ਕੇ ਲਈ, ਆਪ ਕਿਆ ਕੁਛ ਸਪੈਸ਼ਲ ਲੈ ਆਏ ਹੋ, ਥੋੜਾ ਮਿਲਟਨ ਫੋਰਡ ਕੇ ਬਾਰੇ ਮੈਂ ਬਤਾਈਏ।
3: ਸਰ ਮਿਲਟਨ ਫੋਰਡ ਇੱਕ ਡੀਲਰਸ਼ਿਪ ਹੈ ਜਿਹੜੀ 1990s ਤੋਂ ਮਿਲਟਨ ਦੇ ਵਿੱਚ ਚੱਲ ਰਹੀ ਹੈ। ਪਿਛਲੇ 6 ਸਾਲਾਂ ਤੋਂ ਅਨਿਲ ਚੋਪੜਾ ਨੇ ਇਹਨੂੰ ਅੱਡ ਮੁਕਾਮ ਤੇ ਪਹੁੰਚਾ ਦਿੱਤਾ। ਕੈਨੇਡਾ ਦੇ ਟੌਪ 3 ਡੀਲਰਸ਼ਿਪ ਚੋਂ, ਇਹ ਛੋਟੇ ਜਿਹੇ ਟਾਊਨ ਚੋਂ ਇੱਕ ਉੱਠ ਕੇ ਡੀਲਰਸ਼ਿਪ ਕੈਨੇਡਾ ਦੇ ਟੌਪ ਡੀਲਰਸ਼ਿਪ ਚੋਂ, 4 ਡੀਲਰਸ਼ਿਪ ਚੋਂ ਆਉਂਦੀ ਹੈ।
2: ਕੀ ਬਾਤ ਹੈ।
3: ਤੇ ਉਹ ਤਾਂ ਕਰਕੇ ਹੈ ਕਿਉਂਕਿ ਇੱਥੇ ਸਾਡੇ ਕੋਲ ਅਨਿਲ ਚੋਪੜਾ ਸਰ ਦੀਆਂ ਬਲੈਸਿੰਗਸ ਤੇ ਉਹਨਾਂ ਦੀ ਸਾਰੀ ਟੀਮ ਸਾਡੀ ਜਿਹੜੀ ਕੰਮ ਕਰ ਰਹੀ ਹੈ ਉਹ ਦਿਨ ਰਾਤ ਇਹੀ ਮਿਹਨਤ ਕਰਦੀ ਹੈ ਵੀ ਜਿਹੜੇ ਸਾਡੇ ਕਲਾਇੰਟਸ ਨੇ ਉਹ ਸਾਡਾ ਪਰਿਵਾਰ ਬਣ ਕੇ ਆਉਣ ਤੇ ਉਹਨਾਂ ਨੂੰ ਪਰਿਵਾਰ ਵਰਗਾ ਮਾਹੌਲ ਮਿਲੇ।
2: ਵਧੀਆ ਜੀ, ਕਰੈਕਟ।
3: ਦੂਜੀ ਗੱਲ ਸਰ, ਡੀਲਸ ਹਰ ਵਾਰ ਤੁਹਾਨੂੰ ਮੈਂ ਦੱਸਦਾ ਤੁਹਾਡੇ ਰੇਡੀਓ ਦੇ ਮਾਧਿਅਮ ਤੋਂ, ਅੱਜ ਮੈਂ ਤੁਹਾਨੂੰ ਇੰਨੀ ਐਕਸਾਈਟਿੰਗ ਡੀਲ ਦੱਸਣੀ ਹੈ ਜਿਹੜੀਆਂ ਕਿ ਤੁਸੀਂ ਪਹਿਲਾਂ ਸੁਣੀਆਂ ਹੀ ਨਹੀਂ ਹੋਣੀਆਂ। ਪਹਿਲੀ ਗੱਲ ਤਾਂ ਜਿਹੜੀਆਂ ਪ੍ਰਾਈਸਿਸ ਨੇ, ਸਾਰੀਆਂ ਵਹੀਕਲਸ ਤੇ ਤੁਹਾਨੂੰ ਡਿਸਕਾਊਂਟਡ ਪ੍ਰਾਈਸਿਸ ਮਿਲਣਗੀਆਂ। ਐਗਜ਼ਾਮਪਲ ਫੋਰਡ F-150 ਤੇ ਲੇਰੀਅਟ ਤੁਹਾਨੂੰ ਟੌਪ ਨੌਚ ਲੇਰੀਅਟ ਮਿਲ ਜੂਗਾ 159 ਵੀਕਲੀ ਤੇ।
2: ਓ ਕੀ ਬਾਤ ਹੈ।
3: ਫੇਰ ਪਲੱਸ ਔਨ ਦ ਟੌਪ ਆਫ ਦੈਟ F-150 ਤੇ $1,000 ਤੱਕ ਦੀਆਂ ਅਸੈਸਰੀਜ਼ ਫ੍ਰੀ। ਕੋਈ ਅਸੈਸਰੀਜ਼ ਤੁਸੀਂ ਐਡ ਕਰਾਉਂਦੇ ਹੋ, ਮੈਟਸ ਨੇ, ਟੋਨ ਕਵਰ ਨੇ, ਲਾਈਨਰਸ ਨੇ, ਕੋਈ ਵੀ ਅਸੈਸਰੀਜ਼ ਐਡ ਕਰਾਉਂਦੇ ਹੋ, $1,000 ਤੱਕ ਦੀਆਂ ਫ੍ਰੀ।
2: ਗ੍ਰੇਟ।
3: ਤੁਹਾਡੇ ਰੇਡੀਓ ਦੇ ਸੁਣਨ ਵਾਲੇ ਮਾਧਿਅਮ ਤੋਂ ਸਿਰਫ ਆ ਕੇ ਦੱਸਣਾ ਵੀ ਰੇਡੀਓ ਆਵਾਜ਼ ਸੁਣ ਕੇ ਆਏ ਹੈ।
2: ਕਿਆ ਬਾਤ ਹੈ। ਫ੍ਰੀ। ਹਾਂਜੀ ਹਾਂਜੀ। ਤੋ ਲੈਰੀਅਟ ਮੈਂ ਆਪਕੋ 159 ਵੀਕਲੀ ਪੇ ਮਿਲੇਗਾ ਪਲੱਸ $1,000 ਕੀ ਅਸੈਸਰੀਜ਼ ਬਿਲਕੁਲ ਫ੍ਰੀ।
3: ਹਾਂਜੀ ਸਰ।
2: ਕਿਆ ਬਾਤ ਹੈ, ਬਹੁਤ ਹੀ ਬੜੀਆ ਡੀਲ ਲੈ ਕੇ ਆਏ ਹੋ ਦਾਨਿਸ਼ਵੀਰ ਜੀ ਆਪ। ਔਰ ਦਾਨਿਸ਼ਵੀਰ ਜੀ, ਥੋੜਾ ਅਭੀ ਲੋਗੋ ਕੋ ਅਗਰ ਯੇ ਸਭ ਲੈਣਾ ਹੈ ਤੋ ਵੋ ਕਹਾਂ ਪਹੁੰਚੇਂਗੇ?
3: ਵੋ ਪਹੁੰਚੇ 655 ਮਿਲਟਨ ਮੇਨ ਸਟ੍ਰੀਟ ਈਸਟ ਪੇ ਸਰ।
2: ਓ ਕਿਆ ਬਾਤ ਹੈ। ਤੋ ਮਿਲਟਨ ਫੋਰਡ ਕੀ ਯੇ ਜੋ ਲੋਕੇਸ਼ਨ ਹੈ 655 ਮੇਨ ਸਟ੍ਰੀਟ ਪੇ ਲੋਕੇਟਡ ਹੈ। ਔਰ ਸਹੀ ਕਹਾ ਤਾ ਦਾਨਿਸ਼ਵੀਰ ਜੀ ਨੇ, ਜੋ ਅਨਿਲ ਚੋਪੜਾ ਜੀ, ਇਨਕੋ 40 ਸਾਲ ਕਾ ਐਕਸਪੀਰੀਅੰਸ ਹੈ ਯੇ ਬਿਜ਼ਨਸ ਮੈਂ, ਔਰ ਇਨ੍ਹੋਨੇ ਮਿਲਟਨ ਫੋਰਡ ਕਾ ਨਾਮ ਆਈ ਥਿੰਕ ਅਮੰਗ ਟੌਪ 3 ਇਨ ਦਾ ਕੰਟਰੀ ਮੈਂ ਪਹੁੰਚਾ ਦਿਆ ਹੈ। ਤੋ ਇਤਨੀ ਬੜੀ ਬੜੀਆ ਕਸਟਮਰ ਸਰਵਿਸ ਹੈ, ਬੜੀਆ ਆਪਕੋ ਰੇਟਸ ਮਿਲੇਂਗੇ ਜਬ ਆਪ ਜਾਓਗੇ, ਟੋਟਲੀ ਪ੍ਰੋਫੈਸ਼ਨਲ ਆਪਕੋ ਮਾਹੌਲ ਮਿਲੇਗਾ, ਬਟ ਜੋ ਟ੍ਰੀਟਮੈਂਟ ਹੈ ਵੋ ਆਪਕੋ ਇਕਦਮ ਫੈਮਿਲੀ ਟਾਈਪ ਮਿਲੇਗੀ, ਬਿਕੋਜ਼ ਇਹ ਫੈਮਿਲੀ ਓਨ ਬਿਜ਼ਨਸ ਹੈ। ਤੋ ਜੀ ਆਪ ਮਿਲਟਨ ਫੋਰਡ ਪਹੁੰਚੀਏ। ਦਾਨਿਸ਼ਵੀਰ ਜੀ, ਮੈਂ ਆਪਕੇ ਬਿਹਾਫ ਪੇ ਕੁਛ ਕਹਿਣਾ ਚਾਹਤਾ ਹੂੰ ਕਿ ਆਪਕੋ ਗੱਡੀ ਕੋਈ ਵੀ ਲੈਣੀ ਹੈ ਉਸਸੇ ਪਹਿਲੇ ਆਪ ਮਿਲਟਨ ਫੋਰਡ ਜ਼ਰੂਰ ਪਹੁੰਚੀਏ, ਵਹਾਂ ਪੇ ਆਪ ਗੱਡੀਆਂ ਗਾੜੀਆਂ ਦੇਖੀਏ, ਉਨਕੀ ਆਪ ਡੀਲਸ ਦੇਖੀਏ, ਸਰਵਿਸ ਦੇਖੀਏ, ਆਪਕੋ ਮਜ਼ਾ ਆ ਜਾਏਗਾ। ਦਾਨਿਸ਼ਵੀਰ ਜੀ, ਤੋ ਸਾਰੇ ਲਿਸਨਰਸ ਔਰ ਰੇਡੀਓ ਆਵਾਜ਼ ਕੀ ਤਰਫ ਸੇ ਜੋ ਆਪਕੀ ਡੀਲ ਹੈ ਫਿਰ ਸੇ ਇੱਕ ਬਾਰ ਬੋਲ ਦੀਜੀਏ।
3: ਇੱਕ ਬਾਰ ਮੈਂ ਫਿਰ ਸੇ ਆਪਕੋ ਰਿਪੀਟ ਕਰਤਾ ਹੂੰ ਜੀ, ਐਨੀ ਕਾਰ, ਸੇ ਇਟ ਇਜ਼ ਮਾਕੀ, ਬ੍ਰੋਂਕੋ ਹੈ, ਬ੍ਰੋਂਕੋ ਬੜੀ ਹੈ, ਬ੍ਰੋਂਕੋ ਬਿਗ ਬੈਂਡ ਹੈ, ਕੋਈ ਵੀ ਗੱਡੀ, ਉਹ ਸਾਰੀਆਂ ਇਨ ਸਟਾਕ ਖੜੀਆਂ ਨੇ ਤੇ ਰੈਡੀ ਟੂ ਡਿਲੀਵਰ ਨੇ ਇਨ 1 to 2 days। 2 ਦਿਨ ਚਾਹੀਦੇ, ਉਹ ਵੀ ਸਿਰਫ ਡਿਟੇਲ ਐਂਡ ਕਲੀਨਿੰਗ ਵਾਸਤੇ ਚਾਹੀਦੇ ਹੁੰਦੇ ਆ। ਅਪਰੂਵਲ ਤੋਂ ਬਾਅਦ 2 ਦਿਨਾਂ ਚ ਗੱਡੀ ਤੁਹਾਡੇ ਕੋਲ।
2: ਜੀ ਜੀ।
3: ਦੂਜੀ ਗੱਲ, ਸਾਰੀਆਂ ਕਾਰਸ ਤੇ ਤੁਹਾਨੂੰ ਅਮੇਜ਼ਿੰਗ ਡੀਲਸ ਮਿਲਣਗੀਆਂ। ਕਿਤੇ ਵੀ ਜਾਣ ਤੋਂ ਪਹਿਲਾਂ ਜਿਵੇਂ ਪੰਕਜ ਜੀ ਨੇ ਕਿਹਾ, ਤੁਸੀਂ ਇੱਕ ਵਾਰ ਮਿਲਟਨ ਫੋਰਡ ਜ਼ਰੂਰ ਆਓ, ਤੁਸੀਂ ਇੱਥੇ ਦਾ ਜਿਹੜਾ ਐਕਸਪੀਰੀਅੰਸ ਹੋਊਗਾ ਉਹ ਮਾਇੰਡ ਬੋਬਲਿੰਗ ਹੋਊਗਾ, ਤੁਹਾਨੂੰ ਲੋੜ ਹੀ ਨਹੀਂ ਪੈਣੀ ਕਿਸੇ ਹੋਰ ਫੋਰਡ ਡੀਲਰਸ਼ਿਪ ਤੇ ਜਾਣ ਦੀ। ਮੈਂ ਤੁਹਾਨੂੰ ਆਪਣਾ ਪਰਸਨਲ ਕੰਟੈਕਟ ਵੀ ਦੇ ਰਿਹਾ ਪੰਕਜ ਜੀ, 647-713-3130, 647-713-3130, 647 713-3333
2: जी। तो बहुत ही बढ़िया चीज है जी, आप पहुंचे मिल्टन फोर्ड, वीकेंड है आज, वीकेंड पे आप ना पहुंच पाओ या फिर बीच में आप वीकडेज में भी जा सकते हो। दानिशवीर जी, कनाडा डे पे आप ओपन है आपका शोरूम?
3: नहीं सर, लेकिन हम ये डील एक्सटेंड कर रहे हैं टिल ट्यूसडे, जो मैंने डील्स आपको आज बताई
2: okay,
3: है
2: okay.
3: ये ट्यूसडे तक एक्सटेंडेड है।
2: चलो फिर ये लिमिटेड ऑफर डील है, ट्यूसडे तक डील्स है, तो आप कॉल कीजिए जी दानिशवीर जी को, उनका नंबर है 647-713-3130 और पहुंचना कहाँ पे आपको 655 मेन स्ट्रीट मिल्टन पे पहुंचना है और मिल्टन फोर्ड पे जाइए, गड्डी कोई भी लेनी है उससे पहले एक बार विजिट जरूर कीजिए। दानिश जी आपका नंबर एक बार पंजाबी में बोल दीजिए, मेरा पंजाबी थोड़ी वीक है।
3: नो वरी सर, 647-713-3333
2: ओके
3: 647-713-3130
2: थैंक यू सो मच दानिश जी फॉर योर कॉल। और अपने नेक्स्ट कॉलर है जी
0: यादविंदर जी, तुसी ऑन एयर हो यादविंदर? यादविंदर जी सत श्री अकाल, तुसी ऑन एयर हो?
4: हाँ जी सत श्री अकाल जी।
0: हाँ जी सत श्री अकाल जी।
4: हाँ जी मैडम, आपां आरएसजी कस्टम सोफा तो बोल रहे हैं ते आपां
0: सो पंकज जी आरएसजी कस्टम सोफा तो गल कर रहे हैं और तुहानू पता है सब तो वधिया गल की है, कई बार सानू अपने कुछ सोफे इन्ने के ज्यादा पसंद होंदे आ फर्नीचर पसंद होंदा कि असी इन्नू रीप्लेस नहीं करना चाहते हो, सो तुसी उन्हों नवे वर्गा बना सकते हो, नवे तो भी ज्यादा वधिया और कोई भी डिजाइन तुसी चक के दो उन्होंने रीजनेबल प्राइस च एंड क्वालिटी नू कोई बीट नहीं कर सकता, बहुत ही वधिया सर्विस हैगी इन्हां दी और ये हर तरह के कस्टम सोफा तुहाडे लई बना सकते हैं। रीसेंटली अमन जी उन्हां दे घरे इन्हां ने बहुत सोहना काम किया, मैं कल ही देख के आई सी। सो राज गरेवाल जी है और तुहानू सारा कुछ तुसी उन्हां नू डिजाइन ऑनलाइन कढ के दिखा दो, तुहानू एग्जैक्ट ओही कॉपी तुहानू करके देंगे और सर्विस प्राइस ते क्वालिटी अमेजिंग। सो यादविंदर जी तुसी दसो कि तुसी होर की सर्विसेज दे रहे हो?
4: ਅਸੀਂ ਕਸਟਮਰ ਦੇ ਘਰੇ ਜਾ ਕੇ ਅਸੀਂ ਉਹਦੇ ਉਹਨਾਂ ਦੇ ਰਿਕਾਰਡਿੰਗ ਜੋ ਵੀ ਉਹਨਾਂ ਦਾ ਲਿਵਿੰਗ ਏਰੀਆ ਫੈਮਿਲੀ ਏਰੀਆ ਮੈਂ ਆਪ ਜਾ ਕੇ ਮੇਜਰ ਕਰਕੇ ਉਹਦੇ ਉਹਨਾਂ ਦੇ ਹਿਸਾਬ ਦੇ ਨਾਲ ਹੀ ਆਪਾਂ ਸੋਫਾ ਬਣਾਉਂਦੇ ਹਾਂ। ਤੇ ਦੂਸਰੀ ਸਭ ਤੋਂ ਵੱਡੀ ਗੱਲ ਆ, ਜਦੋਂ ਸਾਨੂੰ ਕੋਈ ਆਰਡਰ ਮਿਲਦਾ ਤੇ ਅਸੀਂ ਪਹਿਲਾਂ ਕਾਲ ਕਰਦੇ ਹਾਂ ਵੀ ਆਓ ਆਪਣਾ ਸੋਫਾ ਆਪ ਖੁਦ ਬਣਦਾ ਦੇਖੋ ਇੱਥੇ ਸਾਡੀ ਫੈਕਟਰੀ ਚ, ਅਸੀਂ ਮਤਲਬ ਪਹਿਲਾਂ ਕਸਟਮਰ ਨੂੰ ਦਿਖਾ ਕੇ ਉਹਨੂੰ ਚੈੱਕ ਕਰਾ ਕੇ ਫੇਰ ਡਿਲੀਵਰ ਕਰਦੇ ਹਾਂ।
0: ਵੈਰੀ ਨਾਈਸ। ਸੋ ਤੁਸੀਂ ਕੋਈ ਵੀ ਸੋਫਾ ਆਰਡਰ ਕਰ ਰਹੇ ਹੋ ਤੁਸੀਂ ਖੁਦ ਬਣਦਾ ਹੋਇਆ ਦੇਖਣ ਜਾ ਸਕਦੇ ਹੋ, ਸੋ ਤੁਹਾਨੂੰ ਪ੍ਰੋਡਕਟ ਕਦੇ ਵੀ ਇੱਦਾਂ ਦਾ ਨਹੀਂ ਮਿਲੇਗਾ, ਇੰਡੀਆ ਤੋਂ ਵੀ ਉੱਪਰਲਾ ਪ੍ਰੋਡਕਟ ਯੂਜ਼ ਕਰਦੇ ਆ ਔਰ ਸੋਫਾਸ ਤੇ ਤੁਸੀਂ ਦੇਖ ਕੇ ਪਹਿਚਾਣ ਹੀ ਨਹੀਂ ਸਕੋਗੇ ਕਿ ਤੁਹਾਡੇ ਪੁਰਾਣੇ ਵਾਲੇ ਸੋਫੇ ਸੀ, ਇਹਨਾਂ ਦਾ ਅਸੀਂ ਰੀਸੈਂਟਲੀ ਕੰਮ ਚੈੱਕ ਕੀਤਾ ਹੋਇਆ, ਬਹੁਤ ਹੀ ਵਧੀਆ ਔਰ ਰੀਜ਼ਨੇਬਲ ਪ੍ਰਾਈਸ ਹੈ। ਤੁਸੀਂ ਵਧੀਆ ਵਧੀਆ ਵੱਡੇ ਵੱਡੇ ਸਟੋਰਸ 'ਤੇ ਜਾਓਗੇ ਉਹਨਾਂ ਤੋਂ ਘੱਟ ਕੀਮਤ ਦੇ ਵਿੱਚ ਤੁਹਾਨੂੰ ਯਾਦਵਿੰਦਰ ਜੀ ਉਹਨਾਂ ਦੀ ਟੀਮ ਆਰ ਐਸ ਜੀ ਕਸਟਮ ਸੋਫਾ ਵਾਲੇ ਸਾਰਾ ਕੁਛ ਤੁਹਾਨੂੰ ਕ੍ਰੀਏਟ ਕਰਕੇ ਦੱਸਣਗੇ, ਤੁਹਾਨੂੰ ਪਹਿਲਾਂ ਸੈਂਪਲ ਵੀ ਦਿਖਾਉਣਗੇ ਉਹ ਕਿਵੇਂ ਦਾ ਬਣ ਕੇ ਲੱਗੇਗਾ ਔਰ ਨਾਲ ਦੇ ਨਾਲ ਤੁਸੀਂ ਉਹਨਾਂ ਨੂੰ ਪੂਰਾ ਚੈੱਕ ਕਰ ਸਕਦੇ ਹੋ ਕਿਵੇਂ ਦਾ ਕੰਮ ਕਰਦੇ ਆ। ਸੋ ਰਾਜ ਜੀ ਰੀਸੈਂਟਲੀ ਤੁਸੀਂ ਕੁਛ ਇੱਦਾਂ ਦਾ ਕੀਤਾ, ਕੋਈ ਕਿਸੇ ਦਾ ਕਸਟਮ ਸੋਫਾ ਬਣਾਇਆ, ਕੋਈ ਐਕਸਪੀਰੀਅੰਸ ਦੱਸੋਗੇ ਤੁਹਾਡੇ ਕਲਾਇੰਟਸ ਕੀ ਦੱਸਦੇ ਸੀ ਤੁਹਾਡੇ?
4: ਹਾਂਜੀ ਹਾਂਜੀ, ਅਸੀਂ ਅਜੇ ਜਦੋਂ ਮੰਨ ਲਾ ਕੱਲ ਹੀ ਅਸੀਂ ਬ੍ਰਾਮਟਨ ਛੱਡਿਆ ਡੈਕਸੀ ਸੈਂਟਰਵਰਡ ਏਰੀਏ ਦੇ ਵਿੱਚ, ਕਸਟਮਰ ਆਏ ਸਾਡੇ ਕੋਲ, ਉਹ ਬਹੁਤ ਹੈਪੀ ਹੋਏ, ਹੁਣ ਅੱਜ ਅਸੀਂ ਵੀ ਬਣਾ ਰਹੇ ਹਾਂ, ਹੁਣ ਮੰਨ ਲਾ ਲੱਗੇ ਹੋਏ ਆ ਬੰਦੇ, ਤੇ ਕੋਈ ਇੱਕ ਕਸਟਮਰ ਹੋਰ ਆ ਰਿਹਾ ਉਹ ਮਿਸੀਸਾਗਾ ਤੋਂ ਆ ਰਿਹਾ ਤੇ ਉਹ ਵੀ ਆ ਕੇ ਮੰਨ ਲਾ ਦੇਖੂਗਾ, ਸਾਡੀ ਇਹ ਮੰਨ ਲਾ ਹੈਗਾ ਵੀ ਅਸੀਂ ਪਹਿਲਾਂ ਇੱਕ ਪੀਸ ਬਣਾ ਕੇ ਚੈੱਕ ਕਰਾ ਦੇਈਦਾ ਵੀ ਆਹ ਦੇਖੋ ਸੇਮ ਟੂ ਸੇਮ ਓਦਾਂ ਦੇ ਸਾਰੇ ਪੀਸ ਬਣਦੇ ਆ, ਫਿਰ ਕੋਈ ਏਦਾਂ ਨੀ ਹੈਗਾ ਵੀ ਕੋਈ ਕੁਛ ਮਾੜਾ ਮਟੀਰੀਅਲ ਹੋ ਗਿਆ ਜਾਂ ਕੁਛ ਹੋ ਗਿਆ, ਉਹ ਤਾਂ ਕੋਈ ਚੱਕਰੀ ਨੀ ਰਹਿੰਦਾ ਜਦੋਂ ਕਸਟਮਰ ਸਾਹਮਣੇ ਆ ਜਾਂਦਾ।
0: ਜੀ ਬਿਲਕੁਲ, ਅਸੀਂ ਤੇ ਤੁਹਾਡਾ ਕੰਮ ਖੁਦ ਦੇਖਿਆ ਅਮਨ ਜੀ ਦੇ ਘਰੇ ਤੁਸੀਂ ਕੀਤਾ ਹੋਇਆ, ਬਹੁਤ ਹੀ ਵਧੀਆ ਬੈਂਚ ਵੀ ਤੁਸੀਂ ਬਣਵਾ ਸਕਦੇ ਹੋ ਆਪਣੇ ਰੂਮ ਚ, ਤੁਸੀਂ ਸੈੱਟ ਦੇ ਨਾਲ ਮੈਚ ਕਰਨਾ ਹੈ ਕੁਛ ਵੀ ਜਾਂ ਜਿਹੜੇ ਆਲਰੇਡੀ ਤੁਹਾਡੇ ਕੋਲ ਫਰਨੀਚਰ ਆ ਉਹਨਾਂ ਨੂੰ ਨਵੀਂ ਲੁੱਕ ਦੇਣੀ ਆ, ਤੇ ਵੁੱਡ ਤੁਸੀਂ ਉਹੀ ਪਸੰਦ ਕਰਦੇ ਹੋ ਜਿਹੜੀ ਆਲਰੇਡੀ ਘਰੇ ਹੈਗੀ ਆ, ਬਟ ਉੱਤੇ ਵਾਲੀ ਲੁੱਕ ਨੂੰ ਤੁਸੀਂ ਕਸਟਮਾਈਜ਼ ਕਰਾਉਣਾ ਹੈ। ਤਾਂ ਤੁਸੀਂ ਕਿੱਥੇ ਪਹੁੰਚਣਾ ਹੈ? ਪਹੁੰਚਣਾ ਹੈ ਤੁਸੀਂ ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਲਸਟਰੀ ਰਾਜ ਗਰੇਵਾਲ ਜੀ ਦੀ ਟੀਮ ਕੋਲ, ਤੇ ਫੋਨ ਨੰਬਰ ਨੋਟ ਕਰ ਲਓ ਤੁਸੀਂ ਇਹਨਾਂ ਦਾ 647-705-1317 647-705-1317

0: सीन है, बढ़िया है ना? तो बताओ अब कौन होगा फोन पे?
1: पवन जी है
0: जी, बिल्कुल साडे नाल पवन जी है गया। और पवन जी तुहानू दसणगे कि तुसी जे सोफे वधिया बनाने आ ते पैसे सेव करने आ, और पैसे सेव किवें करने आ तुसी इंश्योरेंस अपनी कटवानी आ। सो पवन जी सत श्री अकाल, तुसी ऑन एयर हो।
2: सत श्री अकाल संतोष जी। हां जी
0: जी पवन जी,
2: आपां ऑटो होम इंश्योरेंस करदे आ जी। ਤੇ ਹਾਂਜੀ
0: ਜੀ, ਤੇ ਸੋ ਪਵਨ ਜੀ ਮੈਨੂੰ ਦੱਸੋ ਕਿ ਕਿੰਨਾ ਕੁ ਟਾਈਮ ਲੱਗੇਗਾ ਤੁਹਾਨੂੰ, ਅਗਰ ਮੈਂ ਆਪਦੀ ਗੱਡੀ ਦੀ ਇਨਫੋਰਮੇਸ਼ਨ ਤੁਹਾਨੂੰ ਦਵਾਂ, ਤੇ ਕਿੰਨੀ ਦੇਰ ਤੱਕ ਤੁਸੀਂ ਮੈਨੂੰ ਕੋਟੇਸ਼ਨ ਦੱਸ ਸਕਦੇ ਹੋ?
2: ਹਾਂਜੀ ਮੈਂ ਜੀ ਤੁਹਾਨੂੰ ਥੋੜੇ ਜਿਹੇ ਕੁਐਸਚਨ ਪੁੱਛੂੰਗੀ ਤੇ ਮੈਂ ਤੁਹਾਨੂੰ ਬਹੁਤ ਜਲਦੀ ਕੋਟੇਸ਼ਨ ਪ੍ਰੋਵਾਈਡ ਕਰ ਦੂੰਗੀ।
0: ਅੱਛਾ, ਤੁਸੀਂ ਮੈਨੂੰ ਇਹ ਤੇ ਨਹੀਂ ਕਹੋਗੇ ਕਿ ਸੰਤੋਸ਼ ਆਪਦਾ ਘਰ ਦੇ ਐਡਰੈਸ ਚੇਂਜ ਕਰਾ ਦੇ, ਬ੍ਰੈਂਪਟਨ ਤੋਂ ਕਿਸੇ ਬ੍ਰੈਂਟਫੋਰਡ ਦਾ ਦਿਖਾ ਦੇ, ਫਿਰ ਮੈਂ ਕਟਵਾਉਂਗੀ, ਏਦਾਂ ਤੇ ਨਹੀਂ ਹੋਗਾ ਕੁਛ?
2: ਨਹੀਂ ਸੰਤੋਸ਼ ਜੀ, ਆਪਾਂ ਕੋਈ ਵੀ ਉਹੋ ਜਿਹੀ ਰਹਿ ਨਹੀਂ ਦਿੰਦੇ ਕਿ ਤੁਹਾਨੂੰ ਬਾਅਦ ਵਿੱਚ ਟ੍ਰਬਲ ਆਵੇ ਜਦੋਂ ਤੁਹਾਡਾ ਕਲੇਮ ਹੋਵੇ
0: ਜੀ।
2: ਉਸ ਟਾਈਮ ਤੁਹਾਡਾ ਕਲੇਮ ਕੰਪਨੀ ਡਿਨਾਈ ਡਿਕਲਾਈਨ ਕਰ ਦੇਣ ਕਿ ਨਹੀਂ ਅਸੀਂ ਨਹੀਂ ਦੇਣਾ ਬਿਕੋਜ਼ ਇਨਫੋਰਮੇਸ਼ਨ ਰੋਂਗ ਪਾਈ ਹੋਈ ਆ, ਉਹ ਜਾਂ ਕੋਈ ਸਲਾਹ ਨਹੀਂ ਦਵਾਂਗੇ, ਬਿਲਕੁਲ ਸਹੀ ਸਲਾਹ ਦਵਾਂਗੇ, ਕਵਰੇਜਿਸ ਤੁਹਾਨੂੰ ਸਾਰੀਆਂ ਤੁਹਾਡੇ ਨਾਲ ਡਿਸਕਸ ਕਰਾਂਗੇ ਤੇ ਫਿਰ ਤੁਹਾਨੂੰ ਇੰਸ਼ੋਰੈਂਸ ਦੀ ਪ੍ਰਾਈਸ ਦਵਾਂਗੇ ਜੀ।
0: ਜੀ ਬਹੁਤ ਵਧੀਆ, ਔਰ ਤੁਸੀਂ ਕਲੋਜ਼ਸ ਵਗੈਰਾ ਵੀ ਧਿਆਨ ਨਾਲ ਰਿਵਿਊ ਕਰ ਲੋਗੇ, ਕਿਉਂਕਿ ਕਈ ਵਾਰ ਹੁੰਦਾ ਸੀ ਪੰਕਜ ਜੀ ਕਿਤੋਂ ਇੰਸ਼ੋਰੈਂਸ ਕਰਵਾਈ ਆ, ਸਾਡੀ ਇੰਸ਼ੋਰੈਂਸ ਦੀ ਅਮਾਊਂਟ ਤੇ ਘਟਾਤੀ, ਬਟ ਉਹਨਾਂ ਨੇ ਕੁਝ ਪੁਆਇੰਟਸ ਵੀ ਡਿਡਕਟ ਕਰਤੇ, ਕਲੋਜ਼ਸ ਹੁੰਦੇ ਆ, ਕੁਝ ਲਾਈਨਸ ਲਿਖੀਆਂ ਹੁੰਦੀਆਂ ਜਿਹਦੇ ਨਾਲ ਤੁਹਾਡੀ ਜ਼ਿਆਦਾ ਪ੍ਰੋਟੈਕਸ਼ਨ ਹੁੰਦੀ ਆ। ਸੋ ਪਵਨ ਜੀ ਤੁਹਾਨੂੰ ਦੱਸਣਗੇ ਕਿ ਕਿਹੜੀ ਪ੍ਰੋਟੈਕਸ਼ਨ ਬਹੁਤ ਇੰਪੋਰਟੈਂਟ ਹੈ ਜਿਹਨੂੰ ਤੁਸੀਂ ਵਿੱਚ ਇੰਕਲੂਡ ਕਰੋ ਹੀ ਕਰੋ, ਕਿਉਂਕਿ ਜਦੋਂ ਕਲੇਮ ਆਉਂਦਾ ਨਾ ਪ੍ਰੋਬਲਮ ਉਦੋਂ ਕ੍ਰੀਏਟ ਹੁੰਦੀ ਹੈ, ਕੁਝ ਚੀਜ਼ਾਂ ਇੰਕਲੂਡ ਹੀ ਨਹੀਂ ਹੁੰਦੀਆਂ ਔਰ ਅਸੀਂ ਪੈਸੇ ਭਰ ਰਹੇ ਹੁੰਦੇ ਹਾਂ, ਔਰ ਕਈ ਵਾਰ ਅਸੀਂ ਸਸਤੇ ਦੇ ਚੱਕਰ ਦੇ ਵਿੱਚ ਕੀ ਕਰਦੇ ਹਾਂ, ਉਹ ਪੁਆਇੰਟਸ ਕਵਰ ਹੀ ਨਹੀਂ ਕਰਵਾਉਂਦੇ। ਸੋ ਰੀਸੈਂਟਲੀ ਪਵਨ ਜੀ ਨੇ ਕਿਸੇ ਦੀ ਇੰਸ਼ੋਰੈਂਸ ਵੀ ਚੈੱਕ ਕੀਤੀ ਸੀਗੀ, ਸੋ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਤੁਹਾਡੀਆਂ ਆਹ ਲਾਈਨਸ ਜਿਹੜੀਆਂ ਹੈਗੀਆਂ ਕਲੋਜ਼ਿਸ ਮਸਟ ਆ, ਇਹ ਰੱਖੋ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈ, ਤੁਹਾਡੇ ਇੰਸ਼ੋਰੈਂਸ ਐਡਵਾਈਜ਼ਰ ਨੂੰ ਆਉਣਾ ਚਾਹੀਦਾ, ਪਤਾ ਹੋਣਾ ਚਾਹੀਦਾ ਕਿ ਕਿਹੜੀਆਂ ਚੀਜ਼ਾਂ ਵਿੱਚ ਹੈ, ਇਹ ਨਹੀਂ ਕਿ ਸਿਰਫ ਤੁਹਾਡਾ ਰੇਟ ਘਟਾਉਣ ਵੱਲ ਧਿਆਨ ਦੇਵੇ, ਬਟ ਤੁਹਾਡੀਆਂ ਕਲੋਜ਼ਿਸ ਵੀ ਬਹੁਤ ਇੰਪੋਰਟੈਂਟ ਹੁੰਦੇ ਆ। ਅਮਨ ਜੀ ਨੇ ਇੱਕ ਐਗਜ਼ਾਮਪਲ ਦੱਸੀ ਸੀ ਆਪਣੀ ਕਿ ਉਹਨਾਂ ਦੀ ਰੇਂਜ ਰੋਵਰ ਚੋਰੀ ਹੋਈ ਔਰ ਉਹਨਾਂ ਦੇ ਨਾਲਦਿਆਂ ਦੀ ਵੀ ਹੋਈ, ਉਹਨਾਂ ਨੂੰ ਪੂਰਾ ਇੰਸ਼ੋਰੈਂਸ ਤੋਂ ਕਲੇਮ ਕਵਰ ਹੋ ਗਿਆ ਔਰ ਨਾਲਦਿਆਂ ਦਾ ਨਹੀਂ ਹੋਇਆ। ਕਿਉਂ? ਕਿਉਂਕਿ ਨਾਲਦਿਆਂ ਦੇ ਵਿੱਚ ਉਹ ਕਲੋਜ਼ ਐਡ ਹੀ ਨਹੀਂ ਸੀ, ਐਂਡ ਦੈਟ ਇਜ਼ ਵੈਰੀ ਇੰਪੋਰਟੈਂਟ। ਸੋ ਤੁਹਾਨੂੰ ਇਹ ਚੀਜ਼ ਦੀ ਪੂਰੀ ਨੌਲੇਜ ਹੋਣੀ ਚਾਹੀਦੀ ਆ। ਸੋ ਰੀਸੈਂਟਲੀ ਪਵਨ ਜੀ, ਅਸੀਂ ਹਮੇਸ਼ਾ ਸਾਰਿਆਂ ਨੂੰ ਦੱਸਦੇ ਹਾਂ, ਪੁੱਛਦੇ ਹਾਂ ਕਿ ਤੁਸੀਂ ਰੀਸੈਂਟਲੀ ਕੀ ਇੰਸ਼ੋਰੈਂਸ ਕਿਸੇ ਦੀ ਕਟਵਾਈ ਔਰ ਕਿਵੇਂ ਦਾ ਐਕਸਪੀਰੀਅੰਸ ਸੀਗਾ, ਕਿੰਨੇ ਦੀ ਕਟਵਾਈ?
2: ਹਾਂਜੀ ਸੰਤੋਸ਼ ਜੀ, ਬਹੁਤ ਸਾਰੀਆਂ ਕਾਲਸ ਆਉਂਦੀਆਂ ਮੈਨੂੰ ਰੇਡੀਓ ਤੋਂ, ਤੇ ਜੀ ਮੈਂ ਰੀਸੈਂਟਲੀ ਸ਼ੇਅਰ ਕਰਨਾ ਚਾਹੂੰਗੀ ਜੀ। ਮੇਰੇ ਕੋਲ ਹੁਣ ਕਲਾਇੰਟ ਆਏ ਸੀਗੇ, ਉਹਨਾਂ ਦੇ ਦੋ ਘਰ ਸੀਗੇ ਜੀ, ਇੱਕ ਆਪਣਾ ਜੀ ਜੋ ਰਹਿੰਦੇ ਸੀ ਤੇ ਇੱਕ ਰੈਂਟਲ ਪ੍ਰੋਪਰਟੀ ਸੀਗੀ, ਤੇ ਉਹਨਾਂ ਕੋਲ ਦੋ ਗੱਡੀਆਂ ਸੀਗੀਆਂ, ਤੇ ਜੀ ਉਹਨਾਂ ਦੇ ਮੈਂ ਆਲ ਟੂਗੈਦਰ ਜੀ 125 ਘਟਾਏ ਨੇ ਜੀ ਪਰ ਮੰਥ।
0: 125 ਪਰ ਮੰਥ? ਵਾਓ, ਸੋ ਸਾਲ ਦਾ ਕਿੰਨਾ ਹੋ ਗਿਆ
2: ਜੀ? ਸਾਲ ਦਾ ਕਹਿ ਲੋ ਕਿ ਅਰਾਊਂਡ 1000 ਤੋਂ ਉੱਪਰ ਹੋ ਗਿਆ। ਹਾਂਜੀ,
0: ਵਾਓ, 1400-1500 ਸਾਲ ਦਾ ਬਚਾਣਾ ਇਜ਼ ਅ ਬਿਗ ਅਮਾਊਂਟ, ਵੈਰੀ ਨਾਈਸ। ਸੋ ਤੁਹਾਡੇ ਬਾਰੇ ਨਾ ਸਾਨੂੰ ਬਹੁਤ ਜ਼ਿਆਦਾ ਵਧੀਆ ਫੀਡਬੈਕਸ ਵੀ ਮਿਲਦੇ ਆ, ਸਾਡੇ ਰੀਅਲ ਅਸਟੇਟ ਦੇ ਕਲਾਇੰਟਸ ਵੀ ਸਾਨੂੰ ਕਾਲ ਕਰਦੇ ਆ ਜਦੋਂ ਉਹਨਾਂ ਨੇ ਘਰ ਬਾਏ ਕਰ ਰਿਹਾ ਜਾਂ ਇੰਸ਼ੋਰੈਂਸ ਰਿਨਿਊਅਲ ਆ ਗਈ ਆ, ਕਈਆਂ ਨੂੰ ਅਸੀਂ ਨੰਬਰ ਦਿੱਤੇ ਐਂਡ ਦੇ ਰੀਅਲੀ ਐਪਰੀਸ਼ੀਏਟ ਇਟ। ਈਵਨ ਜੇ ਤੁਸੀਂ ਕੋਈ ਇਹਨਾਂ ਦੇ ਕਲਾਇੰਟਸ ਨੂੰ ਮਿਲਣਾ ਵੀ ਜਾਓਗੇ ਨਾ, ਵੀ ਡੂ ਹੈਵ ਸਮ ਰਿਕਾਰਡਿੰਗਸ ਜਿੱਥੋਂ ਤੁਹਾਨੂੰ ਪਤਾ ਚੱਲੇਗਾ ਕਿ ਅਸੀਂ ਇਹਨਾਂ ਬਾਰੇ ਬਿਲਕੁਲ ਸਹੀ ਬੋਲ ਰਹੇ ਹਾਂ। 2 ਮਿੰਟ ਲੱਗਣਗੇ, ਤੁਸੀਂ ਪਵਨ ਜੀ ਨੂੰ ਕਾਲ ਕਰੋ ਔਰ ਆਈ ਐਮ 101% ਸ਼ਿਓਰ ਕਿ ਤੁਹਾਨੂੰ ਆਪਣੀਆਂ ਕੰਪਨੀਜ਼ ਤੋਂ ਬੈਸਟ ਕੋਟ ਲੈ ਕੇ ਦੇਣਗੇ ਔਰ ਕੁਇਕਲੀ ਤੁਹਾਡੀ ਕਾਲ ਨੂੰ ਆਂਸਰ ਕਰਦੇ ਆ, ਤੁਹਾਨੂੰ ਗਲਤ ਆਈਡੀਆਜ਼ ਬਿਲਕੁਲ ਨਹੀਂ ਦੇਣਗੇ, ਪੈਸੇ ਘਟਾਉਣ ਦੇ ਚੱਕਰ ਦੇ ਵਿੱਚ ਤੁਸੀਂ ਫਿਊਚਰ ਜੇ ਆਪਣਾ ਲੋਸ ਕਰੋ। ਸੋ ਤੁਸੀਂ ਕਾਲ ਕਿਹਨੂੰ ਕਰਨੀ ਹੈ? ਤੁਸੀਂ ਕਾਲ ਕਰਨੀ ਹੈ ਪਵਨ ਜੀ ਨੂੰ, ਸੋ ਡਾਇਮੰਡ ਇੰਸ਼ੋਰੈਂਸ ਤੋਂ। ਸੋ ਨੰਬਰ ਨੋਟ ਕਰ ਲਓ ਜਲਦੀ ਜਲਦੀ ਪਵਨ ਜੀ ਦਾ, 6473259100-647-325-9100, 6473259100। ਥੈਂਕ ਯੂ ਸੋ ਮਚ ਪਵਨ ਜੀ।
2: ਹਾਂਜੀ ਸੰਤੋਸ਼ ਜੀ, ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗੀ, ਜਿਹਨਾਂ ਦੀਆਂ ਰਿਨਿਊਲ ਆ ਰਹੀਆਂ ਉਹ ਵੀ ਇੱਕ ਵਾਰ ਮੇਰੇ ਨਾਲ ਜ਼ਰੂਰ ਕੰਟੈਕਟ ਕਰਨ ਜੁਲਾਈ ਚ, ਜਿਹਨਾਂ ਦੀਆਂ ਰਿਨਿਊਲ ਆ ਰਹੀਆਂ ਅਗਸਤ ਚ ਆ ਰਹੀਆਂ ਜੀ, ਉਹ ਵੀ ਇੱਕ ਵਾਰ ਆਪਣਾ ਪ੍ਰਾਈਸ ਕੰਪੈਰੀਜ਼ਨ ਜ਼ਰੂਰ ਕਰ ਲੈਣ ਮੇਰੇ ਨਾਲ
0: ਜੀ। ਸ਼ਿਓਰ, ਸੋ ਸਾਰਿਆਂ ਨੇ ਕਾਲ ਕਰਨੀ ਹੈ, 2 ਮਿੰਟ ਦੇ ਵਿੱਚ ਤੁਹਾਡੇ ਅਗਰ ਪੈਸੇ ਬਚਦੇ, ਜਿਵੇਂ ਇਹਨਾਂ ਨੇ ਦੱਸਿਆ ਕਿ $125 ਇੱਕ ਮਹੀਨੇ ਚ ਘੱਟ ਕਰਵਾਇਆ, ਸੋ ਤੁਸੀਂ ਆਪ ਵੀ ਕਾਲ ਕਰੋ, ਆਪਣੇ ਘਰ ਦੀ ਇੰਸ਼ੋਰੈਂਸ, ਗੱਡੀਆਂ ਦੀ ਇੰਸ਼ੋਰੈਂਸ, ਕਮਰਸ਼ੀਅਲ ਤੁਹਾਡੇ ਕੋਲ ਯੂਨਿਟਸ ਹੈਗੇ ਆ, ਸਾਰਾ ਕੁਝ ਬਹੁਤ ਵਧੀਆ ਪੈਕੇਜ ਬਣਾ ਕੇ ਦੇ ਸਕਦੇ ਆ। ਪਵਨ ਜੀ ਨੂੰ ਕਾਲ ਕਰੋ, ਨੰਬਰ ਨੋਟ ਕਰ ਲਓ, 6473259100, 6473259100। ਥੈਂਕ ਯੂ ਸੋ ਮਚ,
1: ਥੈਂਕ ਯੂ ਸੋ ਮਚ। ਅੱਜ ਦਾ ਸ਼ੋਅ ਆਈ ਥਿੰਕ ਸੰਤੋਸ਼ ਜੀ ਕਾਫੀ ਇਨਫੋਰਮੇਟਿਵ ਚੱਲ ਰਿਹਾ ਹੈ,
3: ਕਾਫੀ ਇਨਫੋਰਮੇਟਿਵ ਹੈ, ਕਾਫੀ ਇਨਫੋਰਮੇਸ਼ਨ, ਕਾਫੀ ਸਾਰੇ ਡੀਲਸ ਵੀ ਚੱਲ ਰਹੀ ਹੈ ਜੀ, ਔਰ ਸਭ ਸੇ ਇੰਪੋਰਟੈਂਟ ਸੰਤੋਸ਼ ਜੀ ਆਪਕੇ

0: ਹੁਣ ਆ ਗਿਆ ਹੈ ਸਮਰ ਦਾ ਸੀਜ਼ਨ, ਸੋ ਸਾਨੂੰ ਸਾਰਿਆਂ ਨੂੰ ਆਪਦਾ ਘਰ ਦਾ ਜਿਹੜਾ ਹੈਗਾ ਏਸੀ, ਸਾਰਿਆਂ ਨੂੰ ਟੈਨਸ਼ਨ ਪਈ ਹੋਈ ਹੈ ਜਿਨ੍ਹਾਂ ਦੇ ਏਸੀ ਨਹੀਂ ਚੱਲਦੇ, ਔਰ ਜਿਹੜੇ ਪੈਸੇ ਵੀ ਬਚਾਉਣੇ ਆ ਅਸੀਂ, ਸੋ ਕਿਵੇਂ ਅਸੀਂ ਬਚਾ ਸਕਦੇ ਹਾਂ? ਉਸ ਬਚਾਉਣ ਤੋਂ ਪਹਿਲਾਂ ਪਹਿਲਾਂ ਅਸੀਂ ਕਾਲ ਅਟੈਂਡ ਕਰਦੇ ਹਾਂ ਆਪਣੀ 4747
1: ਹੈਲੋ
0: ਨੰਬਰ 4747 ਤੁਸੀਂ ਔਨ ਏਅਰ ਹੋ
2: ਜੀ, ਮੈਂ ਮਨਿੰਦਰ ਬੋਲ ਰਿਹਾ।
0: ਹਾਂਜੀ ਮਨਿੰਦਰ ਜੀ, ਤੁਸੀਂ 2 ਮਿੰਟ ਹੋਲਡ ਕਰਿਓ ਬਸ, ਫਿਰ ਅਸੀਂ ਤੁਹਾਨੂੰ ਵੀ ਲੈਂਦੇ ਹਾਂ ਕਾਲ ਤੇ। ਸੋ ਸਾਹਿਲ ਜੀ, ਤੁਸੀਂ ਦੱਸੋ ਕਿ ਏਸੀ ਤੇ ਅਸੀਂ ਪੈਸੇ ਕਿਵੇਂ ਬਚਾਈਏ, ਔਰ ਕੀ ਡੀਲਸ ਹੈਗੀਆਂ ਅੱਜ ਤੁਹਾਡੇ ਕੋਲ ਸਾਡੇ ਲਈ?
1: ਹਾਂਜੀ, ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਆਪਣੇ ਕੋਲ ਏਸੀ ਉੱਤੇ ਬਹੁਤ ਹੀ ਵਧੀਆ ਡੀਲਸ ਅਵੇਲੇਬਲ ਹੈ। ਏਸੀ ਜਸਟ ਆਪਣੇ ਕੋਲ $2,500 ਤੋਂ ਸਟਾਰਟਿੰਗ ਮਿਲ ਜਾਏਗੀ।
0: ਓਕੇ,
1: ਅਗਰ ਤੁਸੀਂ ਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਤੁਸੀਂ ਰੈਂਟ ਕਰਨਾ ਚਾਹੁੰਦੇ ਹੋ, ਸਾਡੇ ਕੋਲ $50 ਤੋਂ, ਸਿਰਫ $50 ਤੋਂ ਸਾਡੇ ਕੋਲ ਤੁਸੀਂ ਰੈਂਟ ਵੀ ਕਰ ਸਕਦੇ ਹੋ ਜਾਂ ਤੁਸੀਂ ਇਹਨੂੰ ਫਾਈਨੈਂਸ ਵੀ ਕਰਾ ਸਕਦੇ ਹੋ, ਸਿਰਫ $50 ਪਰ ਮੰਥ ਦੇ ਕੇ। ਅਤੇ ਪਲੱਸ ਇਹਦੇ ਵਿੱਚ ਤੁਸੀਂ ਅਗਰ ਤੁਸੀਂ ਰੈਂਟ ਕਰ ਰਹੇ ਹੋ ਜਾਂ ਫਾਈਨੈਂਸ ਕਰ ਰਹੇ ਹੋ, ਇਹਦੇ ਵਿੱਚ ਆਪਾਂ ਤੁਹਾਨੂੰ ਲੇਬਰ ਵਾਰੰਟੀ ਤੇ ਪਾਰਟਸ ਦੀ ਦੋਵਾਂ ਦੀ ਵਾਰੰਟੀ ਦਿੰਦੇ, ਪ੍ਰੋਵਾਈਡ ਕਰਦੇ
0: ਹਾਂ ਰਿਟਰਨ ਦੋਗੇ ਤੁਸੀਂ?
1: ਹਾਂਜੀ ਹਾਂਜੀ, ਰਿਟਰਨ ਦੇ ਵਿੱਚ ਵਾਰੰਟੀ ਮਿਲੇਗੀ।
0: ਵੈਰੀ ਨਾਈਸ।
1: ਤੇ ਉਹਦੇ ਵਿੱਚ ਇਹ ਹੋਏਗਾ, ਅਗਰ ਕਦੇ ਵੀ ਕੋਈ ਖਰਾਬੀ ਆਉਂਦੀ ਹੈ ਤੁਹਾਡੇ ਏਸੀ ਦੇ ਵਿੱਚ ਕਿਸੇ ਵੀ ਰੀਜ਼ਨ ਦੇ ਨਾਲ, ਵਿਦਆਊਟ ਐਨੀ ਐਕਸਕਿਊਜ਼, ਉਹਦੀ ਫੁੱਲ ਰਿਪੇਅਰ ਕਵਰਡ ਹੋਏਗੀ। ਠੀਕ ਹੈ, ਅਗਰ ਤੁਸੀਂ ਰੈਂਟ ਕਰ ਰਹੇ ਹੋ ਤਾਂ ਉਹਦੇ ਵਿੱਚ ਯੂਨਿਟ ਰਿਪਲੇਸਮੈਂਟ ਵਾਰੰਟੀ ਵੀ ਅਸੀਂ ਆਫਰ ਕਰਦੇ ਹਾਂ ਕਿ ਇਨ ਕੇਸ ਅਗਰ ਉਹਦਾ ਕੋਈ ਮੇਜਰ ਪਾਰਟ ਡੈਮੇਜ ਹੁੰਦਾ ਹੈ ਤਾਂ ਉਹਦੇ ਵਿੱਚ ਫੁੱਲ ਤੁਹਾਡਾ ਯੂਨਿਟ ਹੀ ਰਿਪਲੇਸ ਕਰ ਦਿੱਤਾ ਜਾਏਗਾ ਵਿਦਆਊਟ ਐਨੀ ਅਡੀਸ਼ਨਲ ਕੋਸਟ। ਸੋ ਇਹ ਇੱਕ ਬਹੁਤ ਹੀ ਵਧੀਆ ਡੀਲ ਹੈਗੀ ਹੈ। ਅਗਰ ਤੁਹਾਡੀਆਂ ਰੈਂਟਲ ਪ੍ਰੋਪਰਟੀਜ਼ ਹੈਗੀਆਂ, ਤੁਹਾਨੂੰ ਲੱਗਦਾ ਕਿ ਬਾਰ ਬਾਰ ਤੁਹਾਡੇ ਟੀਨੈਂਟਸ ਜਿਹੜੇ ਆ ਉਹ ਕੰਪਲੇਂਟ ਕਰਦੇ ਆ ਕਿ ਨਹੀਂ ਸਾਡਾ ਚੀਜ਼ ਬਾਰ ਬਾਰ ਖਰਾਬ ਹੋ ਰਹੀ ਹੈ, ਕਿਉਂਕਿ ਕਈ ਵਾਰ ਵੱਧ ਘੱਟ ਚਲਾਉਂਦੇ ਨੇ, ਬਹੁਤ ਸਾਰੇ ਟੀਨੈਂਟਸ ਆ ਉਹਨਾਂ ਨੂੰ ਆਦਤ ਹੁੰਦੀ ਹੈ ਕਿ ਰੋਜ਼ ਟੈਂਪਰੇਚਰ ਚੇਂਜ ਕਰ ਕਰਕੇ ਵੱਧ ਘੱਟ ਚਲਾਉਂਦੇ ਨੇ, ਕਈ ਵਾਰ ਮੇਨਟੇਨੈਂਸ ਨਹੀਂ ਕੀਤੀ ਹੁੰਦੀ, ਆਪਾਂ ਉਹਦੀ ਮੇਨਟੇਨੈਂਸ ਨਹੀਂ ਕਰਵਾਈ ਹੁੰਦੀ, ਕਈ ਚੀਜ਼ਾਂ ਹੋ ਸਕਦੀਆਂ, ਕਈ ਰੀਜ਼ਨ ਹੋ ਸਕਦੇ ਜਿਨ੍ਹਾਂ ਦੇ ਨਾਲ ਇਹ ਚੀਜ਼ਾਂ ਖਰਾਬ ਹੋ ਜਾਂਦੀਆਂ। ਸੋ ਉਹਨਾਂ ਵਾਸਤੇ ਰੈਂਟਲ ਜਿਹੜੇ ਏਅਰ ਕੰਡੀਸ਼ਨਰ ਹੈ ਉਹ ਬੈਸਟ ਰਹਿ ਜਾਂਦੇ ਨੇ। ਇਸ ਤਰੀਕੇ ਦੀ ਅਗਰ ਤੁਹਾਡੇ ਰੈਂਟਲ ਪ੍ਰੋਪਰਟੀਜ਼ ਹੈਗੀਆਂ ਤਾਂ ਉੱਥੇ ਤੁਸੀਂ ਰੈਂਟਲ ਵਾਲਾ ਵੀ ਲਗਾ ਸਕਦੇ ਹੋ। ਪਲੱਸ ਇਸ ਤੋਂ ਇਲਾਵਾ ਅਗਰ ਤੁਸੀਂ ਕੋਈ ਵੀ ਤੁਹਾਡਾ ਵਾਟਰ ਹੀਟਰ ਦਾ ਤੁਹਾਡਾ ਅਗਰ ਰੈਂਟਲ ਐਗਰੀਮੈਂਟ ਚੱਲ ਰਿਹਾ ਹੈ, ਤੁਸੀਂ ਰੈਂਟਲ ਐਗਰੀਮੈਂਟ 'ਚੋਂ ਬਾਹਰ ਆਉਣਾ ਚਾਹੁੰਦੇ ਹੋ
3: ਜੀ,
1: ਜਾਂ ਤੁਸੀਂ ਓਵਰ ਪੇ ਕਰ ਰਹੇ ਹੋ
3: ਜੀ,
1: ਕਿਉਂਕਿ ਬਹੁਤ ਸਾਰੇ ਰੈਂਟਲ ਐਗਰੀਮੈਂਟਸ ਜਿਹੜੇ ਹੁੰਦੇ ਭਾਅ ਜੀ ਉਹ ਐਕਸਪਾਇਰ ਹੋ ਚੁੱਕੇ
3: ਜੀ ਜੀ,
1: ਸੋ ਉਹ ਆਪਾਂ ਇੱਦਾਂ ਹੀ ਚੱਲੀ ਜਾ ਰਹੇ, ਆਪਾਂ ਨੂੰ ਲੱਗਦਾ ਹੈ ਕਿ ਨਹੀਂ ਅਸੀਂ ਵਾਰੰਟੀ ਦੇ ਪੈਸੇ ਪੇ ਕਰ ਰਹੇ ਹਾਂ
3: ਜੀ,
1: ਜਦਕਿ ਤੁਹਾਨੂੰ ਵਾਰੰਟੀ ਦੇ ਪੈਸੇ ਪੇ ਕਰਨ ਦੀ ਲੋੜ ਨਹੀਂ ਹੁੰਦੀ। ਅਸੀਂ ਜਿਹੜਾ ਰੈਂਟਲ ਐਗਰੀਮੈਂਟ ਪ੍ਰੋਵਾਈਡ ਕਰਾਂਗੇ ਉਹ ਰੈਂਟ ਟੂ ਓਨ ਹੋਏਗਾ, ਨਾ ਕਿ ਅਨਲਿਮਿਟਿਡ ਰੈਂਟਲ ਟਰਮ 'ਚ ਹੋਏਗੀ। ਸੋ ਇੱਕ ਬਹੁਤ ਹੀ ਮੇਜਰ ਡਿਫਰੈਂਸ ਹੈ, ਸਾਡੇ ਕੋਈ ਵੀ ਤੁਸੀਂ ਪ੍ਰੋਡਕਟ ਲਾਓਗੇ ਉਹ ਰੈਂਟ ਟੂ ਓਨ ਹੋਏਗਾ ਜਾਂ ਫਾਈਨੈਂਸ ਟੂ ਓਨ ਹੋਏਗਾ। ਠੀਕ ਹੈ ਜੀ।
0: ਹਾਂਜੀ, ਬਹੁਤ ਵਧੀਆ। ਸੋ ਸਾਹਿਲ ਜੀ ਕੋ ਅਸੀਂ ਵੀ ਆਪਣੇ ਕਾਫੀ ਪ੍ਰੋਜੈਕਟਸ ਕਰਾ ਰਹੇ, ਬਹੁਤ ਹੀ ਰਿਲਾਇਬਲ ਪਰਸਨ ਹੈਗੇ ਆ ਔਰ ਬਹੁਤ ਹੀ ਵਧੀਆ ਕੰਮ ਕਰਦੇ ਆ ਔਰ ਤੁਹਾਡੇ ਪੈਸੇ ਦੀ ਵੀ ਬਚਤ ਕਰਵਾਉਂਦੇ ਆ। ਔਰ ਰੀਸੈਂਟਲੀ ਅਸੀਂ ਇਹਨਾਂ ਕੋਲੋਂ ਕੰਮ ਕਰਵਾਇਆ ਸੀ ਹੋਟ ਵਾਟਰ ਟੈਂਕ, ਬਹੁਤ ਹੀ ਵੱਡਾ ਸਪੇਸ ਉਹਨੇ ਕੰਜ਼ਿਊਮ ਕੀਤੀ ਸੀ ਸਾਡੇ ਫਰਨੈਸ ਰੂਮ 'ਚ, ਤੇ ਉਹਨਾਂ ਨੇ ਹਟਾ ਕੇ ਬਿਲਕੁਲ ਛੋਟਾ ਜਿਹਾ ਲਗਾ ਕੇ ਦਿੱਤਾ। ਔਰ ਉਹਦੇ ਵਿੱਚ ਵੀ ਇਹਨਾਂ ਕੋਲ ਬਹੁਤ ਵਧੀਆ ਪਲਾਨ ਹੈ, ਕੁਛ ਮਹੀਨਿਆਂ ਲਈ ਤੁਹਾਨੂੰ ਫ੍ਰੀ ਵੀ ਦਿੰਦੇ
1: ਹਾਂ ਜੀ, 6 ਮੰਥ ਫ੍ਰੀ ਹੋਣਗੇ।
0: ਸੋ 6 ਮੰਥ ਫ੍ਰੀ,
1: ਕੋਈ ਵੀ ਰੈਂਟਲ ਕੰਟਰੈਕਟ ਤੁਸੀਂ ਲੈਣੇ ਹੋ ਉਹਦੇ ਵਿੱਚ ਆਪਾਂ ਤੁਹਾਨੂੰ 6 ਮੰਥ ਫ੍ਰੀ ਦੇਵਾਂਗੇ। ਪਲੱਸ ਇਹਦੇ ਵਿੱਚ ਇੱਕ ਹੋਰ ਚੀਜ਼ ਹੈ, ਇੱਕ ਬਹੁਤ ਹੀ ਮੇਜਰ ਡਿਫਰੈਂਸ ਹੈ ਜਿਹਦੇ ਕਰਕੇ ਲੋਕ ਅੱਜ ਕੱਲ੍ਹ ਟੈਂਕਲੈਸ ਕੰਸੀਡਰ ਕਰਦੇ ਨੇ
3: ਜੀ ਜੀ,
1: ਜਿਹਨਾਂ ਘਰਾਂ 'ਚ ਨਾ ਯੂਸੇਜ ਬਿਲਕੁਲ ਘੱਟ ਹੈਗੀ ਜਾਂ ਬਹੁਤ ਜ਼ਿਆਦਾ ਯੂਸੇਜ ਹੈ, ਠੀਕ ਹੈ, ਦੋਨਾਂ ਹੀ ਘਰਾਂ ਵਾਸਤੇ ਟੈਂਕਲੈਸ ਇੱਕ ਬੈਸਟ ਆਪਸ਼ਨ ਹੋ ਜਾਂਦੀ ਹੈ। ਮੈਂ ਰੀਸੈਂਟਲੀ ਇੱਕ ਇੱਥੇ ਰੇਡੀਓ ਤੋਂ ਹੀ ਇੱਕ ਲਿਸਨਰ ਸੀਗੇ, ਉਹਨਾਂ ਨੇ ਸੁਣਿਆ
3: ਜੀ,
1: ਅਤੇ ਉਹ ਘਰ ਦੇ ਵਿੱਚ ਸਿਰਫ 3 ਬਜ਼ੁਰਗ ਰਹਿ ਰਹੇ ਸੀ, ਠੀਕ ਹੈ, ਐਂਡ ਉਹਨਾਂ ਦਾ 60 ਗੈਲਨ ਵਾਟਰ ਹੀਟਰ ਲੱਗਾ ਹੋਇਆ ਸੀ, ਉਹ ਵੀ ਕਨਵੈਨਸ਼ਨਲ, ਠੀਕ ਹੈ
3: ਜੀ।
1: ਸੋ ਉਹ ਬਹੁਤ ਹੀ ਲੋ ਐਫੀਸ਼ੀਐਂਸੀ ਹੁੰਦਾ ਹੈ, ਪਲੱਸ 240 ਲੀਟਰ ਸਮਝ ਲਓ ਪਾਣੀ ਤੁਸੀਂ ਗਰਮ ਕਰਕੇ ਰੱਖ ਰਹੇ ਹੋ ਜਸਟ ਫੋਰ 3 ਪੀਪਲ, ਠੀਕ ਹੈ, ਜਦਕਿ ਉਹ ਲੋਡ ਵੀ ਨਹੀਂ ਹੈਗੀ ਇੰਨਾ, ਬਾਰ ਬਾਰ ਪਾਣੀ ਗਰਮ ਹੋ ਰਿਹਾ, ਬਾਰ ਬਾਰ ਉਹਨੂੰ ਮਤਲਬ ਕਿ ਉਹਨੇ ਰੀਸਟਾਰਟ ਹੋ ਹੀ ਜਾਣਾ,
3: ਰੀਸਟਾਰਟ ਹੋ ਹੀ ਜਾਣਾ
1: ਕਿਉਂਕਿ ਉਹਦਾ ਇੱਕ ਟੈਂਪਰੇਚਰ ਸੈੱਟ ਕੀਤਾ ਹੋਇਆ ਆਪਾਂ
3: ਉਹ ਬਿਜਲੀ ਯੂਜ਼ ਕਰ।
1: ਹਾਂਜੀ, ਉਹਨੇ ਬਿਜਲੀ ਬਹੁਤ ਜ਼ਿਆਦਾ, ਉਹਨਾਂ ਦਾ ਬਿੱਲ ਵੀ ਬਹੁਤ ਜ਼ਿਆਦਾ ਆਉਂਦਾ ਸੀ। ਮੈਂ ਫਿਰ ਉਹਨਾਂ ਨੂੰ ਗਾਈਡ ਕੀਤਾ ਕਿ ਨਹੀਂ ਤੁਹਾਨੂੰ ਲੋੜ ਹੀ ਨਹੀਂ ਹੈ, ਜਦ ਤੁਸੀਂ ਬੰਦੇ ਹੀ 3 ਹੋ ਘਰ ਦੇ ਵਿੱਚ, ਤੁਹਾਡੀ ਕੰਜ਼ੰਪਸ਼ਨ ਬਹੁਤ ਮਿਨੀਮਮ ਹੈ, ਤੁਹਾਨੂੰ ਚਾਹੀਦਾ ਹੈ ਟੈਂਕਲੈਸ ਸਿਰਫ ਔਨ ਡਿਮਾਂਡ, ਜਦੋਂ ਤੁਸੀਂ ਯੂਜ਼ ਕਰੋਗੇ ਜਿੰਨਾ ਯੂਜ਼ ਕੀਤਾ ਉਨੇ ਦਾ ਬਿੱਲ ਆਏਗਾ, ਨਹੀਂ ਯੂਜ਼ ਕਰ ਰਹੇ ਤਾਂ ਕੋਈ ਬਿੱਲ ਨਹੀਂ ਆਏਗਾ।
0: ਠੀਕ ਹੈ ਵਧੀਆ ਜੀ, ਤੁਸੀਂ ਆਪਣਾ ਨੰਬਰ ਦੱਸ ਦਿਓ ਮੈਨੂੰ।
1: ਹਾਂਜੀ, 9057576111, 905-757 9057571.
3: तो इनके पास काफी सारी मतलब प्रॉपर तरीके से आपको गाइड करेंगे साहिल जी, हाँ, और प्रॉपर आपको इंस्टॉलेशन बताएंगे, आपका जो भी टाइमलाइन फ्रेम्स में एग्री करते हैं उसमें वो काम खत्म कर देते हैं
1: जी।
3: बस जैसे संतोष जी ने कहा, मैंने भी इनकी काफी काम रिसेंटली देखे हैं,
1: हाँ,
3: तो काफी इनकी टीम आती है प्रॉपर तरीके से करके
1: जी,
3: आपको
1: कमर्शियल भी करते हैं। अगर कोई भी कमर्शियल प्रॉपर्टी है, तुम डक्टलेस लगाना चाहते हो, मान लो तुहाडे कोल डक्ट वर्क नहीं ਹੈਗਾ ਤੇ ਆਪਾਂ ਉੱਥੇ ਡਕਟਲੈਸ ਆਪਸ਼ਨ ਵੀ ਅਵੇਲੇਬਲ ਹੈਗੀਆਂ
3: ਜੀ ਜੀ ਜੀ।
1: ਜੇ ਤੁਹਾਡੇ ਜਿਹੜੇ ਰੂਮਸ ਹੁੰਦੇ ਨੇ ਸਪੈਸ਼ਲੀ ਬਹੁਤ ਪ੍ਰੋਬਲਮ ਆਉਂਦੀ ਹੈ, ਜਿਹੜੇ ਗਰਾਜ ਦੇ ਉੱਤੇ ਰੂਮ ਹੁੰਦੇ ਨੇ ਉੱਥੇ ਅਗਰ ਤੁਹਾਡੇ ਹੀਟਿੰਗ ਕੂਲਿੰਗ ਨਹੀਂ ਹੈਗੀ
3: ਜੀ,
1: ਸੋ ਉਹਦੇ ਵਾਸਤੇ ਤੁਸੀਂ ਸਪੈਸ਼ਲ ਸਾਨੂੰ ਕਾਲ ਕਰ ਲਿਓ, ਸਾਡੇ ਕੋਲ ਡਕਟਲੈਸ ਸੋਲੂਸ਼ਨ ਪ੍ਰੋਵਾਈਡਡ ਹੈ, ਤੁਹਾਨੂੰ ਕੋਈ ਉਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ, ਔਰ ਪ੍ਰੋਪਰ ਚੱਲੇਗਾ, ਔਰ ਹੀਟ ਐਂਡ ਕੂਲ ਦੋਵੇਂ ਉਹਦੇ ਵਿੱਚ ਲੱਗ ਜਾਏਗੀ ਹੀਟ ਪੰਪ। ਪਲੱਸ ਸਾਡੇ ਕੋਲ ਗੌਰਮੈਂਟ ਰਿਬੇਟਸ ਅਵੇਲੇਬਲ ਹੈ, ਤੁਸੀਂ ਜ਼ਿਆਦਾ ਜਾਣਕਾਰੀ ਲਈ ਸਾਨੂੰ ਕਾਲ ਕਰ ਲਓ, ਸੋ ਤੁਹਾਨੂੰ ਸਾਰਾ ਕੁਛ ਓਵਰ ਦਾ ਫੋਨ ਗਾਈਡ ਕਰ ਦਾਂਗੇ। 905-757-6111
3: थैंक यू सो मच साहिल जी फॉर इतनी सारी बढ़िया इन्फॉर्मेशन के लिए। और संतोष जी अपने साथ मनिंदर जी है, मनिंदर जी सत श्रीकाल जी।
0: सो मनिंदर जी साढ़े नाल है गया। मनिंदर जी की एक बात बताऊं, बहुत ही नॉलेजेबल पर्सन है
3: जी, जी, जी।
0: और इन्हां दी टीम हर चीज बहुत डीपली तुहानूं डिटेल च दसदे आ, लाइफ इंश्योरेंस दे उपर भी बहुत वधिया चीजां दसदे आ। देखो पंकज जी, हमारी लाइफ का कुछ नहीं पता कब किसको क्या होना है, सो सानू सारनू चाहिए एक एक इंश्योरेंस करवा के रखिए। प्लस कई बार की होंदा है कि साडे बच्चियां दी पढ़ाई अचानक तो आ गई है, हुण साडे कोल इन्ने पैसे नहीं होंदे कि असीं उहनां दे उत्ते पैसे स्पेंड करिए, सो हुणे तो तुसीं सेविंग करना शुरू करो ताकि जदों तक उह कॉलेज यूनिवर्सिटी च जाण ते तुहाडे कोल इन्नी क सेविंग होवे उहनां वास्ते, ताकि तुसीं उस टाइम टेंशन दे विच ना आओ। सो मनिंदर जी को इन्ने सोहणे सोहणे प्लान्स है, एक दिन बैठ के सारिया साडा इत्थे किड शो सी, सारे नूं बहुत ही वधिया इन्हां ने एक्सप्लेन कीता सीगा। ਸੋ ਮਨਿੰਦਰ ਜੀ ਦੋ ਤੁਸੀਂ ਆਪਣਾ ਮੈਸੇਜ, ਤੁਸੀਂ ਆਨ ਏਅਰ ਹੋ।
2: ਜੀ ਸੰਤੋਸ਼ ਜੀ, ਸਭ ਤੋਂ ਪਹਿਲਾਂ ਜੀ ਤੁਹਾਨੂੰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜਿੱਦਾਂ ਤੁਸੀਂ ਮੋਸਟਲੀ ਸਾਰੀਆਂ ਗੱਲਾਂ ਦੱਸ ਹੀ ਦਿੱਤੀਆਂ ਕਿ ਕਿੱਦਾਂ ਕਿੱਦਾਂ ਪਲਾਨਸ ਕੰਮ ਕਰਦੇ ਆ, ਕਿੱਦਾਂ ਕਿੱਦਾਂ ਕਿਹੜੇ ਕਿਹੜੇ ਪਲਾਨਸ ਅਵੇਲੇਬਲ ਆ, ਕਿੱਦਾਂ ਆਪਾਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਨੂੰ ਨਾ ਕਿ ਸਿਰਫ ਆਰ ਈ ਐਸ ਪੀ ਤੋਂ ਆਪਾਂ ਆਪਣੀ ਲਾਈਫ ਇੰਸ਼ੋਰੈਂਸ ਦੇ ਵਿੱਚੋਂ ਵੀ ਪੈਸੇ ਲੈ ਸਕਦੇ ਹਾਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ। ਤੇ ਉਹਦੇ ਵਿੱਚ ਇੱਕ ਹੋਰ ਚੀਜ਼ ਵੀ ਐਡ ਆਨ ਹੋਈ ਹੈ ਜੀ, ਜੋ ਮੈਂ ਆਪਣੇ ਸਰੋਤੇ ਨੂੰ ਦੱਸਣਾ ਚਾਹੁੰਦਾ। ਬਹੁਤ ਸਾਰੀਆਂ ਫੈਮਿਲੀਜ਼ ਇੱਦਾਂ ਦੀਆਂ ਨੇ ਜਿਹਦੇ ਵਿੱਚ ਸਾਡੀਆਂ ਭੈਣਾਂ ਜਿਹੜੀਆਂ ਨੇ ਉਹ ਘਰ ਰਹਿੰਦੀਆਂ ਨੇ, ਜੇ ਉਹ ਚਾਹੁੰਦੇ ਨੇ ਕਿ ਉਹ ਘਰ ਬੈਠ ਕੇ ਆਪਣੇ ਘਰ ਦੇ ਕੰਫਰਟ ਦੇ ਵਿੱਚ ਅੱਗੇ ਪੜ੍ਹਨਾ ਚਾਹੁੰਦੇ ਆ, ਤਾਂ ਉਹਦੇ ਵਿੱਚ ਵੀ ਇੰਸ਼ੋਰੈਂਸ ਕੰਪਨੀ ਜਿਹੜੀਆਂ ਨੇ ਉਹਨਾਂ ਦੀ ਹੈਲਪ ਕਰਦੀਆਂ ਨੇ। ਉਹਦੇ ਵਿੱਚ ਜੇ ਤੁਹਾਨੂੰ ਕੋਈ ਕਾਪੀ ਕਿਤਾਬ, ਤੁਹਾਨੂੰ ਕੋਈ ਸਟੇਸ਼ਨਰੀ ਜਾਂ ਤੁਹਾਡੀ ਈਵਨ ਕਿ ਜਿਹੜੀ ਟਿਊਸ਼ਨ ਫੀਸ ਵੀ ਜਿਹੜੀ ਤੁਹਾਡੀ ਜਾ ਰਹੀ ਹੈ ਟੂਵਰਡ ਕਾਲਜ ਔਰ ਕੋਰਸ, ਤੁਸੀਂ ਉਹਦੇ ਵਿੱਚ ਵੀ ਉਹ ਤੁਹਾਡੀ ਹੈਲਪ ਕਰਦੇ ਆ, ਤੁਹਾਨੂੰ ਉਹਦੇ ਵਿੱਚ ਰੀਇੰਬਰਸਮੈਂਟ ਬੇਸਿਸ ਦੇ ਉੱਤੇ ਤੁਹਾਨੂੰ ਪੈਸੇ ਮਿਲਦੇ ਆ। ਸੋ ਮੈਂ ਚਾਹੁੰਦਾ ਕਿ ਇਹ ਚੀਜ਼ ਦਾ ਫਾਇਦਾ ਜਿਹੜੇ ਘਰ ਰਹਿੰਦੇ ਆ ਉਹ ਆਪਣੀ ਇੱਕ ਤਾਂ ਨੌਲੇਜ ਵਧਾ ਸਕਦੇ ਆ ਤੇ ਨਾਲ ਨਾਲ ਆਪਣੇ ਪੈਸੇ ਵਾਪਸ ਲੈ ਸਕਦੇ ਜੋ ਵੀ ਉਹਨਾਂ ਨੇ ਸਪੈਂਡ ਕੀਤੇ ਆ। ਸੋ ਇਹਦੀ ਜਾਣਕਾਰੀ ਕੋਈ ਲੈਣਾ ਚਾਹੁੰਦਾ ਤਾਂ ਆਪਣੀ ਲਾਈਫ ਇੰਸ਼ੋਰੈਂਸ ਦੇ ਨਾਲ ਕਿੱਦਾਂ ਉਹਨੂੰ ਇਹ ਚੀਜ਼ਾਂ ਮਿਲਦੀਆਂ ਨੇ, ਭਾਵੇਂ ਤੁਸੀਂ ਲਿੱਤੀਆਂ ਵੀ ਹੋਈਆਂ ਇੰਸ਼ੋਰੈਂਸਾਂ ਉਹਦੇ ਵਿੱਚੋਂ ਵੀ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਫਸਟ ਟਾਈਮ ਇੰਸ਼ੋਰੈਂਸ ਲੈਣੀ ਆ ਉਹਦੇ ਵਿੱਚ ਜਾਣਨਾ ਚਾਹੁੰਦੇ ਹੋ ਤਾਂ ਵੀ ਕਾਲ ਕਰ ਸਕਦੇ ਹੋ 416-454-4747। ਤੇ ਅੱਜ ਮੈਂ ਮੇਨਲੀ ਗੱਲ ਕਰਨਾ ਚਾਹੁੰਦਾ ਜੀ ਕਿ ਸਾਡੇ ਵਿੱਚੋਂ ਬਹੁਤ ਸਾਰੇ ਇੱਦਾਂ ਦੇ ਲੋਕ ਨੇ ਜਿਨ੍ਹਾਂ ਕੋਲ ਛੋਟੇ ਬਿਜ਼ਨਸਿਸ ਨੇ। ਹੁਣ ਛੋਟੇ ਬਿਜ਼ਨਸ ਦਾ ਮਤਲਬ ਇਹ ਨਹੀਂ ਹੈ ਕਿ ਜਮਾਂ ਹੀ ਛੋਟਾ, ਮੇਨ ਰੀਜ਼ਨ ਕੀ ਹੁੰਦਾ ਆਪਣੇ ਕੋਲ ਉਹਦੇ ਵਿੱਚ ਇੰਪਲੋਈ ਕਿੰਨੇ ਬੰਦੇ ਕਿੰਨੇ ਕੰਮ ਕਰ ਰਹੇ ਆ। ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਬਿਜ਼ਨਸਿਸ ਨੇ ਜਿਨ੍ਹਾਂ ਕੋਲ ਘੱਟੋ ਘੱਟ 3 ਬੰਦੇ ਕੰਮ ਕਰਦੇ ਆ, ਉਹ ਭਾਵੇਂ ਖੁਦ ਫੈਮਿਲੀ ਓਨਡ ਬਿਜ਼ਨਸ ਹੀ ਹੋਵੇ, ਹਸਬੈਂਡ ਵਾਈਫ ਬੱਚੇ ਕੰਮ ਕਰ ਰਹੇ ਆ ਵਿੱਚ, ਪਰ ਇਟਸ ਸਟਿਲ ਅ ਟੀਮ ਤੇ ਸਟਿਲ ਅ ਬਿਜ਼ਨਸ। ਸੋ ਹੁਣ ਉਹਦੇ ਵਿੱਚ ਕੀ ਹੈ ਕਿ ਸਾਡੇ ਜਿਹੜੇ ਸਮਾਲ ਬਿਜ਼ਨਸ ਓਨਰਸ ਹੈਗੇ ਆ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਇਹ ਛੋਟੀ ਟੀਮ ਹੋਣ ਦੇ ਬਾਵਜੂਦ ਵੀ ਆਪਣੇ ਲਈ ਇੱਕ ਗਰੁੱਪ ਇੰਸ਼ੋਰੈਂਸ ਪਲਾਨ ਲੈ ਸਕਦੇ ਆ, ਗਰੁੱਪ ਹੈਲਥ ਐਂਡ ਡੈਂਟਲ ਦਾ ਪਲਾਨ। ਹੁਣ ਉਹਦੇ ਵਿੱਚ ਕਵਰ ਅਪ ਕੀ ਕਰ ਸਕਦੇ ਹਾਂ ਆਪਾਂ, ਆਪਾਂ ਆਪਣੇ ਦੰਦਾਂ ਦਾ ਕਵਰ ਕਰ ਸਕਦੇ ਹਾਂ। ਤੁਹਾਨੂੰ ਜੇ ਪਲਾਨ ਤੁਸੀਂ ਜਾਰੀ ਰੱਖਦੇ ਹੋ $2000 ਹਰ ਸਾਲ ਇਕੱਲੇ ਇਕੱਲੇ ਬੰਦੇ ਨੂੰ ਮਿਲਣਾ, ਆਪਣੇ ਹੁਣ ਨਜ਼ਰ ਵਾਲੀ ਐਨਕ ਤਾਂ ਤਕਰੀਬਨ ਸਾਰਿਆਂ ਦੀ ਲੱਗੀ ਹੋਈ ਆ, ਆਪਾਂ ਨਜ਼ਰ ਵਾਲੀ ਐਨਕ ਬਣਾ ਸਕਦੇ ਹਾਂ $500 ਤੱਕ ਦੀ, ਭਾਵੇਂ ਤੁਸੀਂ ਉਹ ਚ ਸਨਗਲਾਸਿਸ ਬਣਾ ਲਓ। ਫਿਰ ਹੁੰਦਾ ਕਿ ਆਪਣੀ ਟਰੈਵਲ ਇੰਸ਼ੋਰੈਂਸ ਉਹਦੇ ਵਿੱਚ ਇਨਕਲੂਡ ਆ, ਆਪਣੀ ਐਂਬੂਲੈਂਸ ਦੇ ਜਿਹੜੇ ਛੋਟੇ ਖਰਚੇ ਆ ਜਾਂ ਵੱਡੇ ਖਰਚੇ ਆ ਉਹ ਵੀ ਉਹਦੇ ਵਿੱਚ ਕਵਰਡ ਆ। ਇਹਦੇ ਤੋਂ ਇਲਾਵਾ ਅਗਰ ਕੋਈ ਮੈਡੀਸਨ ਆਲਰੇਡੀ ਖਾ ਰਿਹਾ ਤੇ ਉਹ ਚਾਹੁੰਦੇ ਆ ਕਿ ਇੰਸ਼ੋਰੈਂਸ ਕੰਪਨੀ ਉਹਨਾਂ ਦੀ ਮੈਡੀਕੇਸ਼ਨ ਦਾ ਖਰਚਾ ਚੱਕਣ, ਤਾਂ ਤੁਸੀਂ $2,500 ਤੋਂ ਲੈ ਕੇ $5,000 ਤੱਕ ਦੀਆਂ ਜਿਹੜੀ ਦਵਾਈਆਂ ਨੇ ਤੁਸੀਂ ਉਹ ਵੀ ਜੇ ਤੁਸੀਂ ਖਾ ਵੀ ਰਹੇ ਹੋ ਕੋਈ ਜਿਹੜੀ ਤੁਹਾਨੂੰ ਪਹਿਲਾਂ ਲੱਗੀ ਹੋਈ ਆ ਉਹ ਵੀ ਤੁਸੀਂ ਇੰਸ਼ੋਰੈਂਸ ਕੰਪਨੀ ਦੇ ਥਰੂ ਕਵਰ ਅਪ ਕਰ ਸਕਦੇ ਹੋ। ਤੇ ਨਾਲ ਨਾਲ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੀ ਡਿਸੇਬਿਲਟੀ ਇੰਸ਼ੋਰੈਂਸ, ਤੁਸੀਂ ਜੇ ਤੁਸੀਂ WSIB ਪੇ ਕਰਦੇ ਹੋ ਤਾਂ ਤੁਹਾਨੂੰ ਕਿਸੇ ਵੀ ਆਪਣੇ ਇੰਪਲੋਈ ਨੂੰ WSIB ਤੇ ਭੇਜਣ ਦੀ ਬਜਾਏ ਤੁਸੀਂ ਡਿਸੇਬਿਲਟੀ ਇੰਸ਼ੋਰੈਂਸ ਤੇ ਭੇਜ ਸਕਦੇ ਹੋ ਕਿ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਬਣਦੇ ਪੈਸੇ ਮਿਲਦੇ ਰਹਿਣ ਤੇ ਨਾਲ ਨਾਲ ਜਿਹੜਾ ਹੈ ਉਹਨਾਂ ਦਾ ਇੱਕ ਪੇ ਚੈੱਕ ਜਿਹੜਾ ਉਹ ਚੱਲਦਾ ਰਹੇ। ਰਾਦਰ ਇੱਕ WSIB ਪੇ ਕਰੇ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਪੇ ਕਰ ਸਕਦੀ ਹੈ। ਤੇ ਇਹ ਇਸ ਪਲਾਨ ਦਾ ਫਾਇਦਾ ਕੀ ਹੈ ਜੀ, ਤੁਸੀਂ ਆਪਣੇ ਬਿਜ਼ਨਸ ਦੇ ਉੱਤੇ ਪਲਾਨ ਬਾਏ ਕਰਦੇ ਹੋ, ਜੋ ਵੀ ਪ੍ਰੀਮੀਅਮ ਜਾਣਗੇ ਸਾਰੇ ਐਜ਼ ਅ ਬਿਜ਼ਨਸ ਐਕਸਪੈਂਸ ਹੋਣਗੇ, ਤੁਸੀਂ ਬਿਜ਼ਨਸ ਐਕਸਪੈਂਸ ਪਾ ਸਕਦੇ ਹੋ ਖਰਚਿਆਂ ਦੇ ਵਿੱਚ। ਤੇ ਐਟ ਦੀ ਐਂਡ ਆਫ ਦਾ ਡੇ ਤੁਹਾਡੀ ਇਹਦੇ ਨਾਲ ਇੰਪਲੋਈ ਰਿਟੈਂਸ਼ਨ ਰੇਟ ਜ਼ਿਆਦਾ ਵੱਧ ਜਾਂਦੀ ਹੈ ਕਿ ਤੁਹਾਡਾ ਇੰਪਲੋਈ ਤੁਹਾਡੇ ਨਾਲ ਜ਼ਿਆਦਾ ਦੇਰ ਤੱਕ ਜੁੜਿਆ ਰਹਿੰਦਾ। ਸੋ ਕੋਈ ਵੀ ਜਾਣਕਾਰੀ ਲੈਣਾ ਚਾਹੁੰਦਾ ਭਾਵੇਂ ਤੁਹਾਡਾ ਕੋਈ ਛੋਟਾ ਬਿਜ਼ਨਸ ਹੈ ਵੱਡਾ ਬਿਜ਼ਨਸ ਹੈ, ਡਜ਼ਨਟ ਮੈਟਰ ਦ ਸਾਈਜ਼, ਤੁਸੀਂ ਇਸ ਪਲਾਨ ਨੂੰ ਲੈ ਸਕਦੇ ਹੋ ਆਪਣੇ ਬਿਜ਼ਨਸ ਦੇ ਉੱਤੇ। ਇਹਦੀ ਜਾਣਕਾਰੀ ਕੋਈ ਹੋਰ ਲੈਣਾ ਚਾਹੁੰਦਾ ਤਾਂ ਕਾਲ ਕਰ ਸਕਦੇ ਹੈ ਜੀ 416-454-4747
3: ਜੀ
2: 416-454-4747 416-454-4747 ਤੇ ਲਾਸਟਲੀ ਜੀ ਬਸ ਇਹੀ ਕਹਿਣਾ ਚਾਹੁੰਦਾ ਅਸੀਂ ਹੋਮ ਆਟੋ ਕਮਰਸ਼ਲ ਤੇ ਲਾਇਬਿਲਿਟੀ ਇੰਸ਼ੋਰੈਂਸ ਵਿੱਚ ਵੀ ਡੀਲ ਕਰਦੇ ਹਾਂ। ਜਿੱਥੇ ਵੀ ਤੁਹਾਨੂੰ ਇੰਸ਼ੋਰੈਂਸ ਦਾ ਨਾਮ ਆ ਗਿਆ ਇੱਕੋ ਨੰਬਰ ਸੇਵ ਕਰਕੇ ਰੱਖੋ 416-454-4747 416-454-4747
3: ਸੋ ਥੈਂਕ ਯੂ ਸੋ ਮਚ ਮਨਿੰਦਰ ਜੀ ਇਤਨੀ ਬੜੀਆ ਇਨਫਾਰਮੇਸ਼ਨ ਕੇ ਲਈ। ਤੋ ਆਪ ਵੀ ਇਨਕੋ ਕਾਲ ਕੀਜੀਏ ਔਰ ਸਾਰੇ ਇੰਸ਼ੋਰੈਂਸ ਕੇ ਰਿਲੇਟਡ ਇਨਫਾਰਮੇਸ਼ਨ ਲੈਣੀ ਹੈ ਤੋ ਇਨਸੇ ਜ਼ਰੂਰ ਬਾਤਚੀਤ ਕੀਜੀਏ। ਥੈਂਕ ਯੂ ਸੋ ਮਚ ਜੀ। ਇਸਕੇ ਸਾਥ ਸਾਥ ਮੈਂ ਸੰਤੋਸ਼ ਜੀ ਆਪਣੇ ਸਾਥ ਰਾਜਨ ਜੀ ਜੁੜ ਚੁੱਕੇ ਹੈ ਜੀ।
0: ਜੀ ਬਿਲਕੁਲ ਰਾਜਨ ਜੀ ਸਪੈਕਸ ਐਕਸਪ੍ਰੈਸ ਤੋਂ ਤੁਸੀਂ ਔਨ ਏਅਰ ਹੋ, ਤੁਸੀਂ ਪਲੀਜ਼ ਆਪਣਾ ਮੈਸੇਜ ਦਿਓ।
4: ਬਹੁਤ ਬਹੁਤ ਧੰਨਵਾਦ ਜੀ। ਸੋ ਜਿਹੜੇ ਸਾਡੇ ਸਰੋਤੇ ਅੱਜ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ ਸਾਡੇ ਕੋਲ ਡਾਕਟਰ ਅਵੇਲੇਬਲ ਨੇ। ਤੁਹਾਨੂੰ ਪਤਾ ਜੀ ਅੱਜ ਕੱਲ ਬੱਚਿਆਂ ਦਾ ਆਮ ਤੌਰ ਦੇ ਉੱਤੇ ਟਾਈਮ ਜਿਹੜਾ ਸਕਰੀਨ ਦੇ ਉੱਤੇ ਬਹੁਤ ਜ਼ਿਆਦਾ ਹੁੰਦਾ। ਸੋ ਪੇਰੈਂਟਸ ਜਦੋਂ ਆਉਂਦੇ ਨੇ ਉਹਨਾਂ ਦਾ ਮੇਨ ਇਹੀ ਹੁੰਦਾ ਸਾਡੇ ਕੋਲ ਕੰਪਲੇਨ ਕਿ ਬੱਚੇ ਸਾਡੇ ਜੀ ਸੈੱਲ ਫੋਨ ਦੇ ਉੱਤੇ ਰਹਿੰਦੇ ਨੇ ਜਾਂ ਉਹ ਕੰਪਿਊਟਰ ਸਕਰੀਨ ਦੇ ਉੱਤੇ ਰਹਿੰਦੇ ਨੇ ਜਾਂ ਜਦੋਂ ਟੀਵੀ ਦੇਖਦੇ ਨੇ ਤੇ ਬਿਲਕੁਲ ਲਾਗੇ ਹੋ ਕੇ ਬਹਿ ਕੇ ਦੇਖਦੇ ਨੇ ਜਾਂ ਕਈ ਵਾਰੀ ਉਹ ਜਦੋਂ ਪੜ੍ਹਦੇ ਨੇ ਤੇ ਵੱਡੀਆਂ ਅੱਖਾਂ ਨੂੰ ਸਕਵੀਜ਼ ਕਰਦੇ ਨੇ। ਸੋ ਇਹ ਸਾਰੇ ਸਿਮਟਮ ਜਿਹੜੇ ਹੈਗੇ ਨੇ ਇਹ ਡਾਇਰੈਕਟਲੀ ਲਿੰਕ ਨੇ ਤੁਹਾਡੀ ਆਈਜ਼ ਦੇ ਨਾਲ। ਸੋ ਖਾਸ ਕਰਕੇ ਜੇ ਬੱਚੇ ਤੁਹਾਡੇ ਇੰਨਾ ਜ਼ਿਆਦਾ ਟਾਈਮ ਸਪੈਂਡ ਕਰਦੇ ਨੇ ਇਹਨਾਂ ਚੀਜ਼ਾਂ ਦੇ ਉੱਤੇ ਤੇ ਜ਼ਰੂਰ ਉਹਨਾਂ ਦਾ ਅੱਖਾਂ ਦਾ ਚੈੱਕਅਪ ਕਰਵਾਓ, ਕਿਉਂਕਿ ਹੁੰਦਾ ਕੀ ਹੈ ਕਈ ਵਾਰੀ ਸਟਾਰਟਿੰਗ ਦੇ ਵਿੱਚ ਪਹਿਲੋ ਡਰਾਈਨੈਸ ਆਉਂਦੀ ਹੈ, ਅਸੀਂ ਜਦੋਂ ਇਸ ਚੀਜ਼ ਨੂੰ ਇਗਨੋਰ ਕਰ ਦਿੰਦੇ ਹਾਂ ਤੇ ਇਹ ਡਰਾਈਨੈਸ ਜਿਹੜੀ ਹੈ ਅੱਗੇ ਜਾ ਕੇ ਜਿਹੜੀ ਅੱਖਾਂ ਨੂੰ ਡੈਮੇਜ ਕਰਦੀ ਹੈ, ਖਾਸ ਕਰਕੇ ਜਦੋਂ ਅਸੀਂ ਸਕਰੀਨ ਦੇ ਉੱਤੇ ਬਹੁਤ ਦੇਰ ਰਹਿੰਦੇ ਹਾਂ। ਸੋ ਬੱਚੇ ਖਾਸ ਕਰਕੇ ਜੇ ਤੁਹਾਡੇ ਸਕਰੀਨ ਦੇ ਉੱਤੇ ਬਹੁਤ ਟਾਈਮ ਸਪੈਂਡ ਕਰਦੇ ਨੇ ਤੇ ਇਹਨਾਂ ਨੂੰ ਤੁਸੀਂ ਬਲੂ ਲਾਈਟ ਪ੍ਰੋਟੈਕਸ਼ਨ ਵਾਲੇ ਗਲਾਸਿਸ ਬਣਵਾ ਕੇ ਦੇ ਸਕਦੇ ਹੋ। ਕਈ ਵਾਰੀ ਜੇ ਤੁਹਾਡੀ ਪ੍ਰਿਸਕ੍ਰਿਪਸ਼ਨ ਨਹੀਂ ਹੈਗੀ ਬੱਚਿਆਂ ਦੀ ਤਾਂ ਵੀ ਤੁਸੀਂ ਉਹਨਾਂ ਨੂੰ ਸੇਫਰ ਸਾਈਡ ਦੇ ਉੱਤੇ 0 ਪਾਵਰ ਦੇ ਬਲੂ ਲਾਈਟ ਪ੍ਰੋਟੈਕਸ਼ਨ ਗਲਾਸਿਸ ਇਹ ਵੀ ਬਣਵਾ ਕੇ ਦੇ ਸਕਦੇ ਹੋ, ਜਿਹਦੇ ਨਾਲ ਜਦੋਂ ਉਹ ਕੰਪਿਊਟਰ, ਲੈਪਟਾਪ, ਟੈਬਲੇਟ ਜਾਂ ਸੈੱਲਫੋਨ ਨੂੰ ਯੂਜ਼ ਕਰਦੇ ਨੇ ਤੇ ਉਹਨਾਂ ਦੀਆਂ ਆਈਜ਼ ਪ੍ਰੋਟੈਕਟਡ ਰਹਿਣ। ਤੇ ਖਾਸ ਕਰਕੇ ਬੱਚੇ ਜਿਹੜੇ 20 ਸਾਲ ਦੀ ਉਮਰ ਤੱਕ ਦੇ ਨੇ ਇਹਨਾਂ ਦਾ ਆਈਗਜ਼ਾਮ ਤੇ ਵੈਸੇ ਜਿਹੜੀ ਜੀ ਹੈਲਥ ਕਾਰਡ ਵੱਲੋਂ ਕਵਰ ਹੁੰਦਾ। ਸੋ ਇਹਨਾਂ ਦੇ ਜਦੋਂ ਅਸੀਂ ਆਈਗਜ਼ਾਮ ਕਰਾਉਂਦੇ ਹਾਂ ਤੇ ਕਈ ਵਾਰੀ ਜਿਹੜੀ ਡਰਾਈਨੈਸ ਤੋਂ ਇਲਾਵਾ ਹੋਰ ਵੀ ਕੋਈ ਪ੍ਰੋਬਲਮ ਹੁੰਦੀਆਂ ਜਿਹੜੀਆਂ ਬੱਚਿਆਂ ਦੀ, ਖਾਸ ਕਰਕੇ ਛੋਟੀ ਉਮਰ ਦੇ ਵਿੱਚ ਲੇਜ਼ੀ ਆਈ ਇੱਕ ਬੜਾ ਵੱਡਾ ਇਸ਼ੂ ਹੈ ਜੀ। ਸੋ ਲੇਜ਼ੀ ਆਈ ਵੀ ਇੱਕ ਵੱਡਾ ਪ੍ਰੋਬਲਮ ਹੈ। ਇਹ ਸਾਰੇ ਜਿਹੜੇ ਤੁਸੀਂ ਟ੍ਰੀਟਮੈਂਟ ਹੈ ਤੁਸੀਂ ਆ ਕੇ ਸਾਡੇ ਕੋਲ ਇੱਥੇ ਕਰਵਾ ਸਕਦੇ ਹੋ ਸਪੈਕਸ ਐਕਸਪ੍ਰੈਸ ਦੇ ਉੱਤੇ। ਨੰਬਰ ਹੈ ਜੀ ਸਾਡਾ 905-460-88-88 ਤੇ ਬੱਚਿਆਂ ਦੇ ਆਈਗਜ਼ਾਮ ਵਾਸਤੇ ਅਸੀਂ ਇੱਕ ਸਪੈਸ਼ਲ ਮਸ਼ੀਨ ਰੱਖੀ ਹੈ ਜੀ, ਟੋਪੋਗ੍ਰਾਫੀ ਦੀ ਮਸ਼ੀਨ, ਜਿਹੜੀ ਕਿ ਬੱਚਿਆਂ ਦੀ ਐਕਸੀਅਲ ਲੈਂਥ ਮੈਜ਼ਰ ਕਰ ਦਿੰਦੀ ਹੈ, ਪਹਿਲਾਂ ਹੀ ਡਾਇਗਨੋਸ ਕਰ ਦਿੰਦੀ ਹੈ ਕਿ ਬੱਚੇ ਦਾ ਤੁਹਾਡਾ ਨੰਬਰ ਹਰ ਸਾਲ ਵੱਧਦਾ ਰਹਿਣਾ, ਜੇ ਵੱਧਦਾ ਰਹਿਣਾ ਤੇ ਅਸੀਂ ਉਹਨਾਂ ਨੂੰ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵੀ ਕਰਕੇ ਦਿੰਦੇ ਹਾਂ। ਸੋ ਇੱਦਾਂ ਦਾ ਡਿਟੇਲ ਆਈਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਬੱਚਿਆਂ ਦਾ ਜਾਂ ਆਪਣੇ ਭੈਣ ਭਰਾਵਾਂ ਦੇ ਬੱਚਿਆਂ ਦਾ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਕਾਲ ਕਰੋ 905-460-88-88। ਇਸ ਤੋਂ ਇਲਾਵਾ ਕੈਨੇਡਾ ਡੇ ਹੈ ਜੀ, ਸਾਰੇ ਹੀ ਆਪਣੇ ਪਰਿਵਾਰ ਨੇ ਹੁਣ ਘੁੰਮਣ ਫਿਰਨ ਬਾਹਰ ਜਾਣਾ ਹੁੰਦਾ। ਸੋ ਮੇਕ ਸ਼ੋਰ ਜਦੋਂ ਤੁਸੀਂ ਬਾਹਰ ਜਾਂਦੇ ਹੋ ਆਪਣੀਆਂ ਆਈਜ਼ ਨੂੰ ਪ੍ਰੋਟੈਕਟ ਕਰੋ, ਕਿਉਂਕਿ ਕਈ ਵਾਰੀ ਹੁੰਦਾ ਜਦੋਂ ਆਪਾਂ ਸਨਲਾਈਟ ਦੇ ਵਿੱਚ ਜਾਂਦੇ ਹਾਂ ਅਸੀਂ ਸਨਗਲਾਸਿਸ ਨਹੀਂ ਪਾਈਆਂ ਹੁੰਦੀਆਂ, ਜਾਂ ਜੇ ਤੁਸੀਂ ਪ੍ਰਿਸਕ੍ਰਿਪਸ਼ਨ ਗਲਾਸਿਸ ਪਾਈਆਂ ਹੋਈਆਂ ਨੇ ਤੇ ਜੇ ਉਹ ਡਾਰਕ ਨਹੀਂ ਹੁੰਦੀਆਂ ਤੇ ਤੁਸੀਂ ਆਪਣੀਆਂ ਆਈਜ਼ ਨੂੰ ਬਹੁਤ ਜ਼ਿਆਦਾ ਡੈਮੇਜ ਕਰਦੇ ਹੋ, ਕਿਉਂਕਿ ਇੱਥੇ ਯੂਵੀ ਰੇਜ ਬਹੁਤ ਸਟਰੋਂਗ ਹੈ। ਤੁਸੀਂ ਗੂਗਲ ਕਰਕੇ ਦੇਖ ਸਕਦੇ ਹੋ ਟੈਰੀਜੀਅਮ ਤੇ ਪਿੰਗੀਕੁਲਾ ਇਹੋ ਜਿਹੀਆਂ ਕਈ ਬਿਮਾਰੀਆਂ ਨੇ ਜਿਹੜੀਆਂ ਸਿਰਫ ਸਨਲਾਈਟ ਦੇ ਕਰਕੇ ਹੁੰਦੀਆਂ ਨੇ। ਸੋ ਇਹਨਾਂ ਦੇ ਵਿੱਚ ਕਈ ਇੰਨੀ ਪ੍ਰੋਬਲਮ ਆਉਂਦੀ ਹੈ ਕਿ ਬਾਅਦ ਚੋਂ ਜਾ ਕੇ ਆਪਾਂ ਨੂੰ ਸਰਜਰੀ ਕਰਾਉਣੀ ਪੈਂਦੀ ਹੈ, ਸਰਜਰੀ ਕਰਾ ਕੇ ਅੱਖਾਂ ਤੋਂ ਕੋਰਨੀਆ ਤੋਂ ਰਿਮੂਵ ਕਰਵਾਉਣਾ ਪੈਂਦਾ। ਸੋ ਪਹਿਲਾਂ ਹੀ ਤੁਸੀਂ ਆਪਣੀ ਆਈਜ਼ ਨੂੰ ਪ੍ਰੋਟੈਕਟ ਕਰਵਾ ਲਓ। ਜੇ ਤੁਸੀਂ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਵਾਉਂਦੇ ਹੋ ਤੇ ਤੁਸੀਂ ਟ੍ਰਾਂਜ਼ਿਸ਼ਨ ਫੀਚਰ ਐਡ ਕਰਵਾ ਸਕਦੇ ਹੋ ਤਾਂ ਕਿ ਤੁਹਾਨੂੰ ਕਦੀ ਵੀ ਸਨ ਗਲਾਸਿਸ ਦੀ ਲੋੜ ਨਹੀਂ ਪੈਂਦੀ। ਜਦੋਂ ਤੁਸੀਂ ਬਾਹਰ ਨਿਕਲਦੇ ਹੋ ਆਪਣੇ ਆਪ ਹੀ ਉਹ ਡਾਰਕ ਹੋ ਕੇ ਸਨਲਾਈਟ ਤੋਂ ਤੁਹਾਨੂੰ ਪ੍ਰੋਟੈਕਟ ਕਰਦੀਆਂ ਨੇ। ਜਦੋਂ ਤੁਸੀਂ ਇਨਡੋਰ ਆ ਜਾਂਦੇ ਹੋ ਤੇ ਕਲੀਅਰ ਹੋ ਜਾਂਦੀਆਂ ਨੇ। ਸੋ ਤੁਹਾਡੀ ਡਜ਼ਨਟ ਮੈਟਰ ਪ੍ਰਿਸਕ੍ਰਿਪਸ਼ਨ ਕਿੰਨੀ ਵੀ ਹੋਵੇ, ਚਾਹੇ 2 ਨੰਬਰ ਹੈ, 4 ਹੈ, 6 ਹੈ, 8 ਹੈ, 10 ਹੈ, 12 ਹੈ, ਅਸੀਂ ਉਹ ਸਾਰੀ ਹਾਈ ਪ੍ਰਿਸਕ੍ਰਿਪਸ਼ਨ ਵਾਲੇ ਗਲਾਸਿਸ ਨੂੰ ਟ੍ਰਾਂਜ਼ਿਸ਼ਨ ਕਰਦੇ ਹਾਂ ਜੀ। ਤੇ ਜਦੋਂ ਇਨਡੋਰ ਤੁਸੀਂ ਰਾਤ ਦੇ ਸਮੇਂ ਹੁੰਦੇ ਤੇ ਬਿਲਕੁਲ ਕਲੀਅਰ ਹੁੰਦੇ ਲਾਈਕ ਨਾਰਮਲ ਗਲਾਸਿਸ। ਸੋ ਇੱਦਾਂ ਦੇ ਗਲਾਸਿਸ ਤੁਸੀਂ ਆਪਣੇ ਬਣਵਾ ਸਕਦੇ ਹੋ। ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਪ੍ਰਿਸਕ੍ਰਿਪਸ਼ਨ ਵਾਲੇ ਸਨ ਗਲਾਸਿਸ ਬਣਨ, ਉਹ ਵੀ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਹਾਂ। ਡਜ਼ਨਟ ਮੈਟਰ ਜਿੰਨੀ ਮਰਜ਼ੀ ਹਾਈ ਪ੍ਰਿਸਕ੍ਰਿਪਸ਼ਨ ਹੋਵੇ, ਅਸੀਂ ਪ੍ਰਿਸਕ੍ਰਿਪਸ਼ਨ ਵਾਲੇ ਸਨ ਗਲਾਸਿਸ ਇਸ ਤਰੀਕੇ ਦੇ ਬਣਾ ਦਿੰਦੇ ਹਾਂ ਕਿ ਸਾਹਮਣੇ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਤੁਸੀਂ ਨਜ਼ਰ ਵਾਲੀ ਐਨਕ ਪਾਈ ਹੋਈ ਹੈ ਸਨ ਗਲਾਸਿਸ ਕਿ ਤੁਹਾਡੀ ਉਹ ਰੈਗੂਲਰ ਸਨ ਗਲਾਸਿਸ ਹੈ। ਸੋ ਉਹ ਵੀ ਸਾਡੇ ਕੋਲ ਸਰਵਿਸ ਅਵੇਲੇਬਲ ਹੈ ਜੀ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ ਦੀ। ਇਹਦੇ 'ਚ ਅਸੀਂ ਟਿੰਟ ਵੀ ਕਰਕੇ ਦਿੰਦੇ ਹਾਂ, ਪੋਲਰਾਈਜੇਸ਼ਨ ਵੀ ਕਰਕੇ ਦਿੰਦੇ ਹਾਂ, ਇਹਨਾਂ ਨੂੰ ਗ੍ਰੇਡੀਐਂਟ ਵੀ ਕਰਕੇ ਦਿੰਦੇ ਹਾਂ ਤਾਂ ਕਿ ਉੱਪਰੋਂ ਡਾਰਕ ਤੇ ਥੱਲੇ ਲਾਈਟ ਹੋਣ ਤੇ ਬੜੀਆਂ ਸਟਾਈਲਿਸ਼ ਲੱਗਣ।
0: ਜੀ ਵਾਹ ਜੀ।
4: ਇਦਾਂ ਦੀਆਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ ਵੀ ਤੁਸੀਂ ਬਣਵਾਉਣਾ ਚਾਹੁੰਦੇ ਹੋ ਤਾਂ ਵੀ ਵਿਜ਼ਿਟ ਕਰੋ, ਬਹੁਤ ਅੱਛੀਆਂ ਸੇਲ ਚੱਲ ਰਹੀਆਂ ਨੇ ਜੀ। ਕਈ ਬ੍ਰਾਂਡਡ ਸਨ ਗਲਾਸਿਸ ਦੇ ਉੱਤੇ 30% ਆਫ ਹੈ, ਕਈਆਂ ਦੇ ਉੱਤੇ 50% ਆਫ ਹੈ ਤੇ ਕਈਆਂ ਦੇ ਉੱਤੇ 75% ਆਫ ਵੀ ਲੱਗਾ ਹੋਇਆ। ਸੋ ਵਿਜ਼ਿਟ ਕਰੋ ਜੀ ਸਪੈਕਸ ਐਕਸਪ੍ਰੈਸ ਨੂੰ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਇੱਕ ਵਾਰੀ ਫਿਰ ਜੀ 905-460-8888, 905-460-8888।
3: सो थैंक यू सो मच स्पेक्स एक्सप्रेस राजन जी, और आप पहुंचे रेजोल्यूशन ड्राइव पे वॉलमार्ट वाले प्लाजा पे, आपको मिलेगा स्पेक्स एक्सप्रेस पे। थैंक यू सो मच जी। संतोष जी इसके साथ साथ में अपने साथ जुड़ चुके हैं जी मनिंदर पड्डा जी। हेलो।
5: हाँ जी सत
3: श्रीकाल भाजी, कैसे है?
0: ਮਨਿੰਦਰ ਜੀ, ਔਰ ਮਨਿੰਦਰ ਜੀ ਕੀ ਖਾਸੀਅਤ ਬਤਾ ਦੋ ਪੰਕਜ ਜੀ, ਜੇ ਕਿਸੇ ਦਾ ਵੀ ਲੈਂਡਲੋਰਡ ਟੈਨੈਂਟ ਬੋਰਡ ਦਾ ਕੋਈ ਪੰਗਾ ਚੱਲ ਰਿਹਾ ਤੇ ਆਈ ਡੋਂਟ ਥਿੰਕ ਸੋ ਕਿ ਮਨਿੰਦਰ ਜੀ ਤੋਂ ਉੱਪਰ ਕੋਈ ਹੋਏਗਾ ਜੋ ਤੁਹਾਡੀ ਹੈਲਪ ਕਰ ਸਕਦੇ, ਕਿਉਂਕਿ ਰੀਸੈਂਟਲੀ ਸਾਨੂੰ ਇਹਨਾਂ ਨੇ ਬਹੁਤ ਹੈਲਪ ਕੀਤੀ ਹੋਈ ਆ ਔਰ ਅੱਗੇ ਵੀ ਇਹ ਸਾਰਿਆਂ ਦੀ ਹੈਲਪ ਕਰ ਰਿਹਾ। ਸੋ ਕੋਈ ਵੀ ਤੁਹਾਡਾ ਕਿਰਾਏਦਾਰ ਹੈ, ਕਬਜ਼ਾ ਕਰਕੇ ਘਰੇ ਬੈਠ ਗਿਆ, ਤੁਹਾਨੂੰ ਛੱਡ ਨਹੀਂ ਰਿਹਾ, ਤੁਸੀਂ ਖੁਦ ਫਾਰਮਸ ਫਿਲ ਕਰਨ ਦੇ ਵਿੱਚ ਨਾ ਉਲਝੋ, ਕਿਉਂਕਿ ਇੱਕ ਚੀਜ਼ ਦਾ ਵੀ ਐਰਰ ਆ ਜਾਂਦਾ, ਕਿਉਂਕਿ ਅਸੀਂ ਇਦਾਂ ਕਰਕੇ ਦੇਖਿਆ ਸੀਗਾ, ਐਰਰ ਆ ਜੇ ਤੇ 9-10 ਮਹੀਨੇ ਦੀ ਤੁਹਾਡੀ ਹੀਅਰਿੰਗ ਅੱਗੇ ਪੈ ਜਾਂਦੀ ਹੈ। ਇੱਕ ਤਾਂ ਹੀਅਰਿੰਗ ਡੇਟਸ ਨਹੀਂ ਮਿਲਦੀਆਂ, 3-4 ਮਹੀਨੇ ਦੀ ਵੇਟਿੰਗ ਆ, ਜੇ ਡੇਟਸ ਮਿਲ ਜਾਂਦੀਆਂ ਤੇ ਤੁਹਾਨੂੰ ਹੀਅਰਿੰਗ ਦੇ ਵਿੱਚ ਬੋਲ ਦਿੰਦੇ ਆ ਕਿ ਤੁਸੀਂ ਫਾਰਮ ਰੋਂਗ ਫਿਲ ਕੀਤਾ ਹੈ। ਸਾਨੂੰ ਕਈ ਵਾਰ ਇਨਫੋਰਮੇਸ਼ਨ ਨਹੀਂ ਹੁੰਦੀ, ਬਟ ਇਹਨਾਂ ਨੇ ਡਿਟੇਲਡ, ਇਹਨਾਂ ਕੋਲ ਐਕਸਪੀਰੀਅੰਸ ਹੈਗਾ ਉਸ ਚੀਜ਼ ਦਾ। ਸੋ ਸਾਰਿਆਂ ਨੇ ਕਾਲ ਕਰਨੀ ਹੈ ਮਨਿੰਦਰ ਜੀ ਨੂੰ ਔਰ ਤੁਹਾਨੂੰ ਡਿਟੇਲਡ ਵਿੱਚ ਸਾਰੀ ਇਨਫੋਰਮੇਸ਼ਨ ਦੇ ਕੇ ਤੁਹਾਡੀ ਕੇਸ ਫਾਈਲਿੰਗ ਤੋਂ ਲੈ ਕੇ ਹੈਂਡਲਿੰਗ ਤੱਕ ਦੀ ਔਰ ਸੋਲਿਊਸ਼ਨ ਤੱਕ ਦਾ ਤੁਹਾਡਾ ਸਾਥ ਰਹੇਗਾ ਮਨਿੰਦਰ ਜੀ ਦੇ ਨਾਲ। ਤੇ ਮਨਿੰਦਰ ਜੀ ਤੁਸੀਂ ਰੀਸੈਂਟਲੀ ਦੱਸੋ ਕਿਵੇਂ ਤੁਸੀਂ ਹੈਲਪ ਕੀਤੀ ਕਿਸੇ ਦੀ, ਟੈਨੈਂਟ ਲੈਂਡਲੋਰਡ ਟੈਨੈਂਟ ਬੋਰਡ ਤੇ ਕਿਸੇ ਦਾ ਕੇਸ ਸੋਲਵ ਕਰਵਾਇਆ?
5: ਹਾਂਜੀ, ਅੱਜ ਕੱਲ ਬਹੁਤ ਡਿਫਰੈਂਟ ਇਸ਼ੂਜ਼ ਹੁੰਦੇ ਆ, ਭਾਵੇਂ ਕੋਈ ਰੈਂਟ ਨਾ ਪੇ ਕਰੇ, ਭਾਵੇਂ ਸਿਚੁਏਸ਼ਨ ਹੋਣ ਵੀ ਕੋਈ ਗਲਤ ਕੰਮ ਕਰਦੇ ਆ ਸਾਡੇ ਟੈਨੈਂਟ ਪ੍ਰਾਪਰਟੀ ਦੇ ਵਿੱਚ। ਇੱਕ ਸਾਡੇ ਯੂਨਿਟ ਸੀਗਾ ਡਾਊਨ ਟਾਊਨ ਦੇ ਵਿੱਚ ਤੇ ਉਹ ਇਲੀਗਲ ਐਕਟੀਵਿਟੀ ਕਰਦੇ ਸੀਗੇ ਕੋਂਡੋ, ਸੋ ਅਸੀਂ ਲੈਂਡਲੋਰਡ ਟੈਨੈਂਟ ਬੋਰਡ ਚ ਫਾਈਲ ਕੀਤਾ ਵੀ ਸਾਨੂੰ ਐਮਰਜੈਂਸੀ ਆ, ਅਸੀਂ ਇਹਨਾਂ ਨੂੰ ਛੇਤੀ ਛੇਤੀ ਕੱਢਣਾ ਆ, ਤੇ ਵਿਦ ਇਨ 2 ਮੰਥਸ ਅਸੀਂ ਸਾਰਾ ਕੁਛ ਪੇਪਰ ਵਰਕ ਫਾਈਲ ਕਰਕੇ ਟੈਨੈਂਟਸ ਨੂੰ ਕੱਢਤਾ, ਸ਼ੇਰਿਫ ਨੂੰ ਲਿਆਂਦਾ, ਉਹ ਪਹਿਲਾਂ ਹੀ ਭੱਜ ਗਏ ਸੀ। ਉਹਨਾਂ ਨੂੰ ਪਤਾ ਹੁੰਦਾ ਆ ਵੀ ਜਦੋਂ ਸਿਚੁਏਸ਼ਨ ਸੀਰੀਅਸ ਹੋ ਜਾਂਦੀ ਆ ਤੇ ਉਹਨਾਂ ਨੂੰ ਜਾਣਾ ਪੈਂਦਾ।
0: ਇਸ ਕਰਕੇ ਮੈਂ ਕਹਾਂਗੀ ਪੰਕਜ ਜੀ, ਅਸੀਂ ਇਹ ਸੋਚਦੇ ਹਾਂ ਕਿ ਉਹਨਾਂ ਦੀ ਫੀਸ ਲੱਗ ਰਹੀ ਹੈ, ਸਾਨੂੰ ਫੀਸ ਦੇਣੀ ਪੈ ਰਹੀ, ਬਟ ਅਸੀਂ ਇਹ ਕਿਉਂ ਨਹੀਂ ਸੋਚ ਰਹੇ ਕਿ ਸਾਡੇ ਮੰਥ ਓਨੀ ਅੱਗੇ ਜਾ ਰਹੀ ਹੈ, ਅਸੀਂ ਜਿਹੜੇ ਟੈਨੈਂਟ ਸਾਨੂੰ ਪੈਸੇ ਨਹੀਂ ਦੇ ਰਹੇ, ਸਾਡੀ ਮੋਰਗੇਜ ਸਾਡੇ ਪਾਕਟ ਤੋਂ ਜਾ ਰਹੀ ਹੈ ਔਰ ਪ੍ਰੋਪਰਟੀ ਦਾ ਵੀਅਰ ਟੀਅਰ ਸਾਰਾ ਕੁਝ ਹੋ ਰਿਹਾ। ਸੋ ਐਕਸਪਰਟਸ ਨੂੰ ਸਾਰੇ ਕੰਟੈਕਟ ਕਰਨ ਔਰ ਮਨਿੰਦਰ ਜੀ ਤੁਸੀਂ ਆਪਣਾ ਫੋਨ ਨੰਬਰ ਔਰ ਆਪਣੀ ਟੀਮ ਦੀ ਇਨਫੋਰਮੇਸ਼ਨ ਦੇ ਦਿਓ।
5: ਹਾਂਜੀ, ਮੈਂ ਲਾਇਸੈਂਸ ਪੈਰਾਲੀਗਲ ਹੈਗਾ ਇੰਟੀਰੀਅਰ ਦੇ ਵਿੱਚ, ਅਸੀਂ ਟ੍ਰੈਫਿਕ ਟਿਕਟਸ ਤੇ ਲੈਂਡਲੋਰਡ ਟੈਨੈਂਟ ਬੋਰਡ ਦੇ ਸਿਚੁਏਸ਼ਨ ਨੂੰ ਸਪੈਸ਼ਲਾਈਜ਼ ਕਰਦੇ ਹਾਂ। ਮੇਰਾ ਫੋਨ ਨੰਬਰ ਹੈਗਾ 6478640797। ਕੋਈ ਵੀ ਐਡਵਾਈਸ ਚਾਹੀਦੀ ਹੋਵੇ, ਕੋਈ ਵੀ ਰੈਪਰਜੈਂਟੇਸ਼ਨ, ਅਸੀਂ ਹੈਗੇ ਹਾਂ ਖਾਲੀ ਅਵੇਲੇਬਲ ਅਸਿਸਟ ਕਰਨ ਲਈ। ਫੋਨ ਨੰਬਰ ਅਗੇਨ ਹੈਗਾ 6478640797।
0: ਸੋ ਸਾਰਿਆਂ ਨੇ ਕੰਟੈਕਟ ਕਰਨੀ ਹੈ ਅਗਰ ਲੈਂਡਲੋਰਡ ਟੈਨੈਂਟ ਬੋਰਡ ਦੀ ਕੋਈ ਵੀ ਪ੍ਰੋਬਲਮ ਚੱਲ ਰਹੀ ਹੈ ਜਾਂ ਟ੍ਰੈਫਿਕ ਟਿਕਟਸ ਆਈ ਹੈ ਤੇ ਸੋਲੂਸ਼ਨ ਨਹੀਂ ਪਤਾ, ਖੁਦ ਤੁਸੀਂ ਸੋਰਟ ਆਊਟ ਕਰਨ ਦੀ ਕੋਸ਼ਿਸ਼ ਕਰਕੇ ਆਪਦੇ ਕੇਸ ਨੂੰ ਹੋਰ ਉਲਝਾਓ ਨਾ। ਸੋ ਕਾਲ ਕਰੋ ਤੁਸੀਂ ਮਨਿੰਦਰ ਪੱਡਾ ਜੀ ਨੂੰ, ਨੰਬਰ ਨੋਟ ਕਰ ਲਓ ਇਹਨਾਂ ਦਾ 6478640797 6478640797। ਥੈਂਕ ਯੂ ਸੋ ਮਚ ਮਨਿੰਦਰ ਜੀ।
5: ਥੈਂਕ ਯੂ ਸੋ ਮਚ।
3: ਸੰਤੋਸ਼ ਜੀ, ਪੈਰਾਲੀਗਲ ਕਾ ਆਪਣਾ ਹੋ ਗਿਆ
0: ਜੀ, ਬਿਲਕੁਲ। ਹੁਣ ਦੇਖੋ ਜੀ, ਸਾਰੀਆਂ ਗੱਲਾਂ ਹੋ ਗਈਆਂ, ਹੁਣ ਅੱਖਾਂ ਦੀਆਂ ਗੱਲਾਂ ਵੀ ਹੋਈਆਂ। ਹੁਣ ਅੱਖਾਂ ਤੋਂ ਬਾਅਦ ਆਉਂਦੇ ਆ ਇੰਪੋਰਟੈਂਟ ਪਾਰਟ ਇਜ਼ ਦੰਦ। ਸੋ ਦੰਦ ਗਿਆ ਤੇ ਖਾਣ ਗਿਆ, ਸਵਾਦ ਗਿਆ, ਸਾਰਾ ਕੁਛ ਗਿਆ। ਸੋ ਦੰਤ ਕੇ ਸਾਥ ਹੀ ਹਮਾਰੀ ਪਿਕਚਰ ਜ਼ਿਆਦਾ ਅੱਛੀ ਆਤੀ ਹੈ। ਹਰ ਚੀਜ਼ ਦੰਦਾਂ ਦੇ ਨਾਲ ਜੁੜੀ ਹੁੰਦੀ ਹੈ, ਸਵਾਦ ਲੈਣਾ ਹੈ। ਤੇ ਜੇ ਅਸੀਂ ਦੰਦਾਂ ਦੀ ਗੱਲ ਕਰਦੇ ਹਾਂ ਤੇ ਸਾਡੇ ਕੋਲ ਸਭ ਤੋਂ ਬੈਸਟ ਟੀਮ ਹੈਗੀ ਆ, ਡਾਕਟਰ ਜਤਿੰਦਰ ਗਰੇਵਾਲ ਦੀ ਟੀਮ ਹੈਗੀ ਆ, ਡੈਂਟਿਸਟਰੀ ਐਟ ਰੈਂਬਲਰ। ਇਹਨਾਂ ਤੋਂ ਉੱਪਰ ਕੋਈ ਨਹੀਂ ਹੈਗਾ, ਬਹੁਤ ਹੀ ਵਧੀਆ, ਬਹੁਤ ਹੀ ਚੰਗੀ ਟੀਮ ਹੈਗੀ ਇਹਨਾਂ ਕੋਲ। ਇਹਨਾਂ ਦੇ ਫਰੰਟ ਡੈਸਕ ਤੋਂ ਲੈ ਕੇ ਡਾਕਟਰਸ ਦੀ ਟੀਮ ਤੱਕ ਸਾਰੇ ਹੀ ਬਹੁਤ ਸੋਫਟ ਸਪੋਕਨ ਔਰ ਬਹੁਤ ਹੀ ਕੇਅਰਿੰਗ ਆ। ਅਗਰ ਤੁਸੀਂ ਆਪਦੇ ਬੱਚਿਆਂ ਦਾ ਚੈੱਕਅਪ ਕਰਵਾਉਣਾ ਆ ਔਰ ਤੁਹਾਨੂੰ ਡਰ ਹੈ ਕਿ ਬੱਚੇ ਜਾ ਕੇ ਉੱਥੇ ਰੋਣਗੇ, ਤੇ ਮੇਰੀ ਗਾਰੰਟੀ ਹੈ ਤੁਸੀਂ ਡਾਕਟਰ ਜਤਿੰਦਰ ਗਰੇਵਾਲ ਨੂੰ ਇੱਕ ਵਾਰ ਮਿਲੋ, ਬਹੁਤ ਹੀ ਪਿਆਰ ਨਾਲ, ਬਹੁਤ ਹੀ ਸਵੀਟਲੀ ਆਪ ਤੁਹਾਡੇ ਬੱਚੇ ਨੂੰ ਅਟੈਂਡ ਕਰਦੇ ਆ। ਔਰ ਪਲੱਸ ਤੁਹਾਡੇ ਬੈਨੀਫਿਟਸ ਹੈਗੇ ਆ, ਨਹੀਂ ਵੀ ਹੈਗੇ, ਗਵਰਨਮੈਂਟ ਦੇ ਪਲਾਨਸ ਲਓ ਤੁਸੀਂ ਔਰ ਤੁਹਾਨੂੰ ਸਾਰੇ ਫਾਰਮ ਫਾਈਲਿੰਗ ਦੇ ਵਿੱਚ ਤੁਹਾਡੀ ਹੈਲਪ ਕਰਦੇ ਆ। ਸੋ ਡੈਂਟਿਸਟਰੀ ਐਟ ਰੈਂਬਲਰ ਤੋਂ ਸਾਡੇ ਨਾਲ ਹੈਗੇ ਮਨਦੀਪ ਜੀ। ਮਨਦੀਪ ਜੀ, ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਜੀ।
0: ਸੋ ਮਨਦੀਪ ਜੀ, ਬਹੁਤ ਵਧੀਆ। ਮਨਦੀਪ ਜੀ, ਤੁਸੀਂ ਦੱਸੋ ਤੁਹਾਡਾ ਕਿਵੇਂ ਹਾਲ ਚਾਲ
6: ਜੀ।
0: ਸੋ ਮਨਦੀਪ ਜੀ, ਦੱਸੋ ਅੱਜ ਤੁਸੀਂ ਸਪੈਸ਼ਲ ਕੀ ਕਰ ਰਹੇ ਹੋ, ਮਤਲਬ ਤੁਹਾਡੇ ਕਲੀਨਿਕ ਦੇ ਵਿੱਚ ਅੱਜ ਕਿੱਦਾਂ ਦੇ ਕੇਸਿਸ ਆਏ ਆ, ਔਰ ਸਪੈਸ਼ਲੀ ਬੱਚਿਆਂ ਦੇ ਉੱਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਬੱਚੇ ਕਿਵੇਂ ਫੀਲ ਕਰਦੇ ਤੁਹਾਡੇ ਉੱਥੇ ਆ ਕੇ, ਕਿਉਂਕਿ ਅਸੀਂ ਤਾਂ ਆਪਦੇ ਬੱਚੇ ਲੈ ਕੇ, ਸਾਡੇ ਬੱਚੇ ਸਾਨੂੰ ਗਿਫਟਸ ਵੀ ਮਿਲੇ ਤੁਹਾਡੇ ਕੋਲੋਂ, ਟੂਥ ਬਰੱਸ਼ ਐਂਡ ਪੇਸਟ, ਇਲੈਕਟ੍ਰਿਕ ਟੂਥ ਬਰੱਸ਼ ਮਿਲਿਆ। ਸੋ ਆਹ ਸਮਰ ਵੇਕੇਸ਼ਨ ਚੱਲ ਰਿਹਾ, ਅੱਖਾਂ ਦੰਦ ਸਾਰਾ ਕੁਛ ਚੈੱਕ ਕਰਵਾਓ ਬੱਚਿਆਂ ਦਾ, ਬੱਚੇ ਨਹੀਂ ਦੱਸ ਸਕਦੇ। ਸੋ ਮਨਦੀਪ ਜੀ, ਦੱਸੋ ਬੱਚਿਆਂ ਦੇ ਟੌਪਿਕ ਦੇ ਉੱਤੇ ਅੱਜ ਦੱਸੋ ਕੁਛ।
6: ਬੱਚਿਆਂ ਨੇ ਹੁਣ ਜਿੱਦਾਂ ਸਮਰ ਵਕੇਸ਼ਨ ਆ ਰਹੀਆਂ ਨੇ, ਤਾਂ ਅਸੀਂ ਆਪਣਾ ਕਲੀਨਿਕ ਜਿਹੜਾ ਹੈ ਤੇ 7 ਡੇਜ਼ ਅ ਵੀਕ ਅਸੀਂ ਓਪਨ ਰੱਖ ਰਹੇ ਹਾਂ।
0: ਵੈਰੀ ਨਾਈਸ।
6: ਕਿਉਂਕਿ ਸਾਰੇ ਆਪਣੇ ਅਕੋਰਡਿੰਗ, ਆਪਣੇ ਸਕੇਜੂਲ ਦੇ ਅਕੋਰਡਿੰਗ ਜਿਸ ਟਾਈਮ ਉਹਨਾਂ ਦਾ ਅਵੇਲੇਬਿਲਿਟੀ ਹੋਵੇ ਤਾਂ ਉਹ ਆ ਕੇ ਵਿਜ਼ਿਟ ਕਰ ਸਕਦੇ ਨੇ ਬੱਚਿਆਂ ਦੇ ਦੰਦ, ਕਿਉਂਕਿ ਬੱਚੇ ਪ੍ਰੋਪਰਲੀ ਬਰੱਸ਼ ਨਹੀਂ ਕਰਦੇ, ਕਲੀਨ ਨਹੀਂ ਕਰਦੇ ਹੈਗੇ, ਤਾਂ ਬੱਚਿਆਂ ਨੂੰ ਅੱਜ ਕੱਲ ਬਹੁਤ ਪ੍ਰੋਬਲਮਸ ਆ ਰਹੀਆਂ ਨੇਗੀਆਂ ਟੀਥ ਦੀਆਂ, ਉਹਨਾਂ ਦੀਆਂ ਕੈਵਿਟੀਜ਼ ਨੇ, ਕਿਉਂਕਿ ਜਦੋਂ ਬੱਚਿਆਂ ਦੇ ਦੰਦ ਜਿਹੜੇ ਪ੍ਰਾਇਮਰੀ ਟੀਥ ਨੇ ਉਹ ਨਿਕਲਦੇ ਨੇ ਤੇ ਜਦੋਂ ਪਰਮਾਨੈਂਟ ਆਉਂਦੇ ਨੇ ਤਾਂ ਓਵਰ ਕਰਾਊਡਡ ਹੋ ਜਾਂਦੇ ਨੇ ਤੇ ਪ੍ਰੋਪਰ ਕਲੀਨ ਨਹੀਂ ਹੁੰਦੇ ਹੈਗੇ, ਤਾਂ ਆਪਾਂ ਨੂੰ ਡਾਕਟਰ ਨੂੰ ਦਿਖਾ ਕੇ ਇੱਕ ਵਾਰ ਕਲੀਨਿਕ ਜ਼ਰੂਰ ਕਰਵਾਉਣੇ ਚਾਹੀਦੇ ਨੇ, ਉਹ ਰੂਟੀਨ ਕਲੀਨਿੰਗ ਬਹੁਤ ਜ਼ਰੂਰੀ ਹੈ
0: ਜੀ। ਬਿਲਕੁਲ। ਸੋ ਸਾਰਿਆਂ ਨੇ ਪਹੁੰਚਣਾ ਹੈ ਡੈਂਟਿਸਟਰੀ ਐਟ ਰੈਂਬਲਰ, ਔਰ ਬੱਚਿਆਂ ਨੂੰ ਲੈ ਕੇ ਜਾਓ, ਰੇਡੀਓ ਆਵਾਜ਼ ਦਾ ਨਾਮ ਲਿਓ, ਤੁਹਾਨੂੰ ਬੱਚਿਆਂ ਨੂੰ ਬਹੁਤ ਵਧੀਆ ਇਲੈਕਟ੍ਰਿਕ ਬਰੱਸ਼ $60-70 ਦੀ ਕੋਸਟ ਹੋਏਗੀ ਜਿਹਦੀ, ਪਲੱਸ ਨਾਲ ਟੂਥਪੇਸਟ ਮਿਲੇਗੀ, ਔਰ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਡੇ ਬੱਚਿਆਂ ਨੂੰ ਡੀਲ ਕੀਤਾ ਜਾਏਗਾ। ਤੁਸੀਂ ਪਹੁੰਚਣਾ ਹੈ ਸਾਰੇ ਡੈਂਟਿਸਟਰੀ ਐਟ ਰੈਂਬਲਰ, ਤੇ ਇਹਨਾਂ ਦਾ ਐਡਰੈਸ ਹੈਗਾ ਹੈ, ਇਹ ਤਵਾ ਕਿਚਨ ਵਾਲੀ ਯੂਨਿਟ ਦੇ ਵਿੱਚ ਹੈਗਾ, 30 ਰੈਂਬਲਰ ਡਰਾਈਵ, ਯੂਨਿਟ 18, ਤੇ ਫੋਨ ਨੰਬਰ ਨੋਟ ਕਰ ਲਓ। ਹਾਂਜੀ, ਯੂਨਿਟ 10 ਹੈ ਤੁਹਾਡਾ। ਸੋ ਯੂਨਿਟ 10 ਤੇ ਪਹੁੰਚਣਾ ਹੈ ਤੁਸੀਂ। ਸੋ ਨੰਬਰ ਹੈਗਾ ਇਹਨਾਂ ਦਾ 905-451-8211-905-452-8211-82-11। ਸੋ ਸਾਰਿਆਂ ਨੇ ਪਹੁੰਚਣਾ ਹੈ ਔਰ ਡਾਇਰੈਕਟ ਬਿਲਿੰਗ ਕਰਦੇ ਆ, ਔਰ ਕਾਫੀ ਪਲਾਨਸ ਹੈਗੇ ਇਹਨਾਂ ਕੋਲ, ਤੁਸੀਂ ਕੰਟੈਕਟ ਕਰੋ ਡੈਂਟਿਸਟਰੀ ਐਟ ਰੈਂਬਲਰ। ਥੈਂਕ ਯੂ ਸੋ ਮਚ ਮਨਦੀਪ ਜੀ।
6: ਥੈਂਕ ਯੂ ਜੀ, ਥੈਂਕ
0: ਯੂ
6: ਸੋ ਮਚ।
0: ਸੋ ਸੁਲਤਾਨ ਜੀ, ਤੁਸੀਂ ਔਨ ਏਅਰ ਹੋ।
7: ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਦਾ ਮੈਸੇਜ ਦੇ ਰਹੇ ਹਾਂ ਜੀ। ਸਾਡੇ ਕੋਲ ਅੱਜ ਕੈਨੇਡਾ ਡੇ ਸਪੈਸ਼ਲ ਸੇਲ ਤੇ ਇਸ ਵਕਤ ਵੀ 3-4 ਫੈਮਿਲੀਜ਼ ਸ਼ੋਪਿੰਗ ਕਰ ਰਹੀਆਂ। ਜਦੋਂ ਆਪਾਂ ਫੈਮਿਲੀ ਦੀ ਗੱਲ ਕਰਦੇ ਹਾਂ ਜੀ, 3-4 ਪਰਸਨ ਦੀ ਫੈਮਿਲੀ ਹੁੰਦੀ ਹੈ, ਕਿਉਂਕਿ ਕੈਨੇਡਾ ਡੇ ਦੇ ਉੱਪਰ ਜਿਹੜੀ ਲੋਐਸਟ ਪ੍ਰਾਈਸ ਆਫਰ ਕੀਤੀ ਜਾ ਰਹੀ ਹੈ, ਖਾਸ ਤੌਰ ਤੇ ਸਾਡੇ ਟੀਵੀ ਸੈਕਸ਼ਨ ਦੇ ਵਿੱਚ ਇਸ ਟਾਈਮ 55 ਇੰਚ ਸਿਰਫ 399 ਦਾ ਦੇ ਰਹੇ ਕੈਨੇਡਾ ਡੇ ਸੇਲ ਦੇ ਉੱਪਰ, ਤੇ ਜੇ 65 ਇੰਚ ਲੈਣਾ ਜੀ ਤੇ $699 ਦਾ ਮਿਲੇਗਾ, ਜਦਕਿ ਇਹਦੀ ਰੈਗੂਲਰ $1000 ਪ੍ਰਾਈਸ ਹੈ। 75 ਇੰਚ ਜਿਹੜਾ ਕੈਨੇਡਾ ਡੇ ਸੇਲ ਤੇ $899 ਦਾ $1200 ਵਾਲਾ ਟੀਵੀ $899 ਚ ਮਿਲੇਗਾ, ਤੇ 85 ਇੰਚ ਜਿਹੜਾ $2300 ਵਾਲਾ $1599 ਚ ਦਿੱਤਾ ਜਾ ਰਿਹਾ। ਲੋਐਸਟ ਪ੍ਰਾਈਸ ਗਰੰਟੀ ਹੈ, 6 ਮਹੀਨੇ ਚ ਤੁਸੀਂ ਪੇ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ। ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਤੁਸੀਂ, ਜਿੱਥੇ ਤੁਹਾਨੂੰ ਕੱਲਾ ਫਰਿੱਜ ਵੀ ਲੈਣਾ ਹੋਵੇ ਤੇ ਤੁਹਾਨੂੰ $800 ਕੱਲੇ ਫਰਿੱਜ ਤੇ ਹੀ ਸੇਵ ਹੋ ਜਾਣਾ, ਕਿਉਂਕਿ $2500 ਵਾਲਾ ਫ੍ਰੈਂਚ ਡੋਰ ਫਰਿੱਜ ਹੈ, ਫੁੱਲ ਸਾਈਜ਼ ਦਾ 36 ਇੰਚ ਵਾਈਡ ਫ੍ਰੈਂਚ ਡੋਰ ਫਰਿੱਜ, ਸਿਰਫ 1799 ਦਾ ਮਿਲਣਾ, ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ ਜੀ $1200 ਵਾਲਾ, ਸਿਰਫ 899 ਦਾ ਮਿਲਣਾ, ਕਨਵੈਕਸ਼ਨ ਅਵਨ ਦੇ ਨਾਲ ਹੈ। ਤੇ ਜਿਹੜੇ ਕੱਲਾ ਡਿਸ਼ਵਾਸ਼ਰ ਦੇਖ ਰਿਹਾ ਕਸਟਮਰ, ਉਹਨਾਂ ਨੂੰ ਸਿੰਗਲ ਪੀਸ ਡਿਸ਼ਵਾਸ਼ਰ $1000 ਵਾਲਾ ਅੱਧੀ ਪ੍ਰਾਈਸ ਤੇ 499 ਦਾ ਦਿੱਤਾ ਜਾ ਰਿਹਾ। ਸਿੰਗਲ ਪੀਸ ਵਾਸ਼ਰ ਚਾਹੀਦਾ 649 ਦਾ, ਜਾਂ ਸਿੰਗਲ ਪੀਸ ਡਰਾਇਰ ਚਾਹੀਦਾ 549 ਦਾ, ਤਦ ਵੀ ਕੈਨੇਡਾ ਡੇ ਸਪੈਸ਼ਲ ਸੇਲ ਦਾ ਫਾਇਦਾ ਚੁੱਕਿਆ ਜਾ ਸਕਦਾ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ ਹੈ ਤੁਸੀਂ। 905-450-2828 ਨੰਬਰ ਹੈ, 905-450-2828, ਤੇ ਸਾਡਾ ਨੰਬਰ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਨੂੰ। ਈਵਨ ਸਾਡੀ ਵੈਬਸਾਈਟ ਵਿਜ਼ਿਟ ਕਰਨਾ bramptonappliances.com, ਇਹ ਸਾਡੀ ਵੈਬਸਾਈਟ ਹੈ ਜੀ, ਉੱਥੇ ਤੁਹਾਨੂੰ ਪ੍ਰਾਈਸ ਵੀ ਮਿਲਣਗੀਆਂ, ਕੰਪੇਅਰ ਵੀ ਕਰ ਸਕਦੇ ਹੋ, ਤੇ ਡਾਇਰੈਕਸ਼ਨ ਆਫ ਦਾ ਸਟੋਰ ਵੀ ਲਈ ਜਾ ਸਕਦੀ ਹੈ। 905-450-2828, 905-450-2828 ਜੀ।
0: ਥੈਂਕ ਯੂ ਸੋ ਮਚ ਸੁਲਤਾਨ ਜੀ। ਸੋ ਨਾਲ ਦੇ ਨਾਲ ਸਾਡੇ ਕੋਲ ਹੈਗੇ ਆ ਕੰਸਟਰਕਸ਼ਨ ਦੇ ਐਕਸਪਰਟ HSP ਕੰਸਟਰਕਸ਼ਨ ਤੋਂ ਜਗਜੀਤ ਸਿੰਘ ਜੀ। ਜਗਜੀਤ ਜੀ, ਤੁਸੀਂ ਆਪਣਾ ਮੈਸੇਜ ਦਿਓ ਪਲੀਜ਼।
8: ਹਾਂਜੀ, ਸਤਿ ਸ਼੍ਰੀ ਅਕਾਲ ਸੰਤੋਸ਼ ਜੀ, ਪਹਿਲਾਂ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ। ਸਤਿ
0: ਸ਼੍ਰੀ ਅਕਾਲ ਜੀ।
8: ਹਾਂਜੀ, ਮੈਂ ਜਗਜੀਤ ਬੋਲ ਰਿਹਾ HSP ਕੰਸਟਰਕਸ਼ਨ ਤੋਂ। ਜੇ ਕਿਸੇ ਨੇ ਵੀ ਆਪਣੀ ਘਰ ਦੀ ਐਕਸਟੈਂਸ਼ਨ ਕਰਾਉਣੀ ਹੋਵੇ, ਜਾਂ ਬੈਕਯਾਰਡ ਦੇ ਵਿੱਚ ਆਪਣਾ ਗਾਰਡਨ ਸਵੀਟ ਬਣਵਾਉਣਾ ਹੋਵੇ, ਜਾਂ ਲੀਗਲ ਬੇਸਮੈਂਟ ਤੋਂ ਲੈ ਕੇ ਆਪਣੇ ਕਸਟਮ ਵਾਸ਼ਰੂਮ ਘਰ ਦੇ ਵਿੱਚ ਕਰਵਾਉਣੇ ਹੋਵੇ, ਕੁਛ ਵੀ ਕੰਮ ਹੋਵੇ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। HSP ਕੰਸਟਰਕਸ਼ਨ ਨੰਬਰ ਹੈਗਾ 416-671-0709, 416-671-0709
0: ਜੀ। ਬਿਲਕੁਲ। ਸੋ HSP ਕੰਸਟਰਕਸ਼ਨ ਦੀ ਪੰਕਜ ਜੀ ਸਭ ਤੋਂ ਵਧੀਆ ਸਪੈਸ਼ਲਿਟੀ ਹੈ ਕਿ ਇਹ ਸਰਟੀਫਾਈਡ ਤੇ ਲਾਇਸੈਂਸਡ ਹੈ, ਇਹਨਾਂ ਕੋਲ ਕਾਫੀ ਸਾਲਾਂ ਦਾ ਐਕਸਪੀਰੀਅੰਸ ਹੈ, ਔਰ ਇਹਦੇ ਵਿੱਚ ਹੀ ਇਹਨਾਂ ਨੇ ਪੜ੍ਹਾਈ ਕੀਤੀ ਆ। ਕੰਟਰੈਕਟਰਸ ਆਪਨੇ ਦੇਖਿਆ ਰੀਸੈਂਟਲੀ ਸਾਡੇ ਨਾਲ ਕੀ ਹੁੰਦਾ, ਪੈਸੇ ਲੈ ਕੇ ਭੱਜ ਜਾਂਦੇ ਆ 2 ਦਿਨ ਦਾ ਕੰਮ ਕਰਕੇ। ਸੋ ਮੈਂ ਸੁਖਮਨ ਜੀ ਵੀ ਇਹੀ ਬੋਲ ਰਹੀ ਸੀ, ਤੇ ਮੈਂ HSP ਕੰਸਟਰਕਸ਼ਨ ਤੇ ਵੀ ਇਹੀ ਬੋਲਾਂਗੀ ਕਿ ਬਹੁਤ ਹੀ ਰਿਲਾਇਬਲ ਹੈਗੇ ਆ, ਔਰ ਤੁਸੀਂ ਜਗਜੀਤ ਸਿੰਘ ਜੀ ਨੂੰ ਮਿਲੋਗੇ ਤੁਹਾਨੂੰ ਪਤਾ ਚੱਲੇਗਾ ਕਿੰਨੇ ਹੀ ਨਿੱਘੇ ਸੁਭਾਅ ਦੇ ਤੇ ਬਹੁਤ ਹੀ ਵਧੀਆ ਕੰਮ ਕਰਨ ਵਾਲੇ ਇਨਸਾਨ ਹੈਗੇ ਆ। ਤੁਸੀਂ ਲੀਗਲ ਬੇਸਮੈਂਟ ਕਰਵਾਉਣੀ ਹੈ, ਤੁਸੀਂ ਫਲੋਰਿੰਗ ਕਰਵਾਉਣਾ ਹੈ, ਵਾਸ਼ਰੂਮ ਦੀ ਰੀਮੋਡਲਿੰਗ ਕਰਵਾਉਣੀ ਹੈ, ਕਿਚਨ ਦੀ ਰੀਮੋਡਲਿੰਗ ਕਰਵਾਉਣੀ ਆ, ਜਾਂ ਕਿਸੇ ਤਰ੍ਹਾਂ ਦੀ ਵੀ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਦੀਆਂ ਤੁਹਾਡੀਆਂ ਨੀਡਸ ਹੈਗੀਆਂ, ਸਾਰੀਆਂ ਹੀ ਪੂਰੀਆਂ ਕਰਨਗੇ ਜਗਜੀਤ ਸਿੰਘ ਜੀ। ਤੁਸੀਂ ਆਪਦਾ ਆਈਡੀਆ ਦੱਸੋ, ਪਲਾਨ ਤੁਹਾਨੂੰ ਜਗਜੀਤ ਜੀ ਬਣਾ ਕੇ ਦੱਸਣਗੇ। ਇਹਨਾਂ ਦੀ ਟੀਮ ਬਹੁਤ ਹੀ ਐਕਸਪੀਰੀਅੰਸ ਹੈਗੀ ਹੈ, ਲਾਇਸੈਂਸ ਹੈਗੇ ਆ, ਔਰ ਤੁਸੀਂ ਕੰਟੈਕਟ ਕਰੋ ਜੇ ਜਗਜੀਤ ਜੀ ਤੁਹਾਡੀ ਕਾਲ ਪਿੱਕ ਨਹੀਂ ਕਰ ਪਾ ਰਿਹਾ, ਤੇ ਤੁਹਾਨੂੰ ਕਾਲ ਬੈਕ ਕਰਨਗੇ। ਟੈਕਸਟ ਮੈਸੇਜ ਛੱਡ ਦਿਓ, ਰੇਡੀਓ ਆਵਾਜ਼ ਦਾ ਨਾਮ ਲੈ ਕੇ ਇਹਨਾਂ ਨੂੰ ਕਾਲ ਕਰੋਗੇ, ਤੁਹਾਨੂੰ ਤੁਹਾਡੀ ਪ੍ਰੋਜੈਕਸ਼ਨ ਜੋ ਵੀ ਐਸਟੀਮੇਸ਼ਨ ਮਿਲੀ ਹੋਏਗੀ ਕੰਮ ਦੀ, ਉਹਦੇ ਉੱਤੇ ਤੁਹਾਨੂੰ ਕੁਛ ਨਾ ਕੁਛ ਡਿਸਕਾਊਂਟ ਵੀ ਮਿਲੇਗਾ, ਔਰ ਇਹਨਾਂ ਵਰਗਾ ਕੰਮ ਬਹੁਤ ਹੀ ਘੱਟ ਲੋਕ ਕਰਦੇ ਆ। ਔਰ ਪੰਕਜ ਜੀ, ਇਹ ਨਹੀਂ ਹੈ ਕਿ ਤੁਹਾਨੂੰ ਇੰਨਾ ਜ਼ਿਆਦਾ ਅਮਾਊਂਟ ਦੱਸਤੀ ਐਸਟੀਮੇਟ ਦੀ, ਤੇ ਘੱਟ ਪੈਸੇ ਲੱਗ ਰਹੇ ਆ, ਇਹਨਾਂ ਦਾ ਆਪਦਾ ਜਿਹੜਾ ਬਜਟਿੰਗ ਸਿਸਟਮ ਹੈਗਾ, ਔਰ ਜੋ ਆਪਦਾ ਇਹਨਾਂ ਦਾ ਵਿੱਚ ਪ੍ਰੋਫਿਟ, ਇਹਨਾਂ ਨੇ ਬਹੁਤ ਹੀ ਮਾਰਜਿਨ ਵਾਲਾ ਰੱਖਿਆ ਹੈ, ਕਿਉਂਕਿ ਇਹ ਕਮਿਊਨਿਟੀ ਨੂੰ ਸਰਵ ਕਰ ਕਰਕੇ ਆਪਦਾ ਘਰ ਵੀ ਅਸੀਂ ਚਲਾਉਣਾ ਹੀ ਹੈ, ਰਾਈਟ। ਸੋ ਤੁਸੀਂ ਕੰਟੈਕਟ ਕਰਨਾ ਹੈ HSP ਕੰਸਟਰਕਸ਼ਨ ਨੂੰ, ਜਗਜੀਤ ਸਿੰਘ ਪਨੈਸਰ ਜੀ ਸਰਟੀਫਾਈਡ ਦਾ ਲਾਇਸੈਂਸਡ ਹੈਗੇ ਆ। ਸੋ ਕੰਟੈਕਟ ਕਰੋ ਉਹਨਾਂ ਨੂੰ ਜਲਦੀ ਜਲਦੀ, 416-671-0709, 416-671-0709। ਥੈਂਕ ਯੂ ਸੋ ਮਚ ਜਗਜੀਤ ਜੀ।
3: थैंक यू सो मच जी। संतोष जी, मेरे पास एक छोटा सा अच्छा सा कुछ गाना है, मैं लगाना चाहता हूँ थोड़ा सा मूड।

0: संतोष जी, एक ये और एक गाना था एवरग्रीन गाना
1: जी,
0: लिखे जो खत तुझे, गाना अच्छा है बट म्यूजिक बहुत बढ़िया है।
1: बट आजकल मुझे लगता है खत वाला सिस्टम जो जो है ना वो हट गया, अब एसएमएस मैसेजेस, टेक्स्ट मैसेजेस,
0: जमाना
1: तो वो वाला सिस्टम हट गया, बट वो वाला टाइम बहुत अच्छा होता था।
0: हाँ जी, हाँ जी, हाँ जी।
1: सो हुण पंकज जी गल करदे आं सी हाईलैंड ऑटो रिपेयर सेंटर दी। ਕਿਸੇ ਤਰ੍ਹਾਂ ਦੀ ਵੀ ਗੱਡੀ ਦਾ ਕੋਈ ਵੀ ਕੰਮ ਕਰਾਉਣਾ, ਸੇਫਟੀ ਕਰਾਉਣੀ ਹੈ, ਤੁਹਾਨੂੰ ਕੋਈ ਅਪੁਆਇੰਟਮੈਂਟ ਨਹੀਂ ਚਾਹੀਦੀ। ਜੇ ਤੁਸੀਂ ਅਚਾਨਕ ਤੋਂ ਡਿਸਾਈਡ ਕਰਦੇ ਤੁਸੀਂ ਕਿਤੇ ਜਾਣਾ ਹੈ, ਤੇ ਫ੍ਰੀ ਡਾਇਗਨੋਸਿਸ ਹੋਏਗਾ, ਫ੍ਰੀ ਐਸਟੀਮੇਟ ਮਿਲੇਗਾ। ਪਹੁੰਚਣਾ ਹੈ ਤੁਸੀਂ ਹਾਈਲੈਂਡ ਆਟੋ ਰਿਪੇਅਰ ਸੈਂਟਰ ਗੈਰੀ ਗਰੇਵਾਲ ਜੀ ਕੋਲ, ਔਰ ਰੇਡੀਓ ਆਵਾਜ਼ ਦਾ ਨਾਮ ਦੱਸਿਓ, ਬਟ ਤੁਸੀਂ ਪਹਿਲਾਂ ਇਹਨਾਂ ਕੋਲੋਂ ਲੈ ਲਿਓ ਐਸਟੀਮੇਟ ਕਿ ਕਿੰਨਾ ਤੁਹਾਡੀ ਗੱਡੀ ਦਾ ਖਰਚਾ ਆਏਗਾ। ਉਸ ਤੋਂ ਬਾਅਦ ਤੁਸੀਂ ਦੱਸਿਓ ਕਿ ਤੁਸੀਂ ਰੇਡੀਓ ਆਵਾਜ਼ ਵੱਲੋਂ ਆਏ, ਤੁਹਾਨੂੰ 10% ਔਫ ਮਿਲੇਗਾ ਉਹਦੇ ਵਿੱਚ। ਸੋ ਸੇਫਟੀ ਕਰਾਓ ਔਰ ਪਹੁੰਚੋ ਤੁਸੀਂ ਹਾਈਲੈਂਡ ਆਟੋ ਰਿਪੇਅਰ ਸੈਂਟਰ 'ਤੇ। ਅਤੇ ਐਡਰੈਸ ਹੈਗਾ ਇਹਨਾਂ ਦਾ 38 ਆਟੋਮੈਟਿਕ ਰੋਡ ਬਰੈਮਟਨ, ਅਤੇ ਫੋਨ ਨੰਬਰ ਹੈਗਾ ਇਹਨਾਂ ਦਾ 905-463-6363-905-663-63-63-63। ਪੰਕਜ ਜੀ, ਤੁਸੀਂ ਫਲੋਰਿੰਗ ਦੀ ਕੋਈ ਗੱਲ ਕਰ ਰਹੇ ਸੀ?
0: ਹਾਂਜੀ ਜੀ, ਮੈਂ ਫਲੋਰਿੰਗ ਕੀ ਬਾਤ ਕਰ ਰਹਾ ਥਾ ਜੀ। ਅਗਰ ਆਪ ਕਿਸੀ ਕੋ ਫਲੋਰਿੰਗ ਕਰਵਾਨੀ ਹੈ, ਟਾਈਲਸ ਲਗਵਾਨੇ ਹੈ, ਤੋ ਆਪ ਫੇਥ ਫਲੋਰਿੰਗ ਕੇ ਪਾਸ ਜ਼ਰੂਰ ਪਹੁੰਚੇ। ਸੁਖਦੇਵ ਗਿੱਲ ਜੀ ਹੈ, ਸੁਖਦੇਵ ਸਿੰਘ ਜੀ, ਸਿੰਘ ਗਿੱਲ ਜੀ, ਇਹ ਪ੍ਰੋਪਰ ਮਤਲਬ ਉਨਕੋ 10-12 ਸਾਲ ਕਾ ਐਕਸਪੀਰੀਅੰਸ ਹੈ ਫਲੋਰਿੰਗ ਸੈਗਮੈਂਟ ਮੇਂ ਓਨਲੀ। ਤੋ ਪ੍ਰੋਫੈਸ਼ਨਲ ਆਪਕੋ ਫਲੋਰਿੰਗ ਕਰਨੀ ਹੈ, ਤੋ ਆਪ ਫੇਥ ਫਲੋਰਿੰਗ ਪੇ ਜ਼ਰੂਰ ਕਾਲ ਕੀਜੀਏ। ਫਲੋਰਿੰਗ, ਟਾਈਲਿੰਗ, ਕੋਈ ਵੀ ਲੈਮੀਨੇਟ ਬਿਠਾਨਾ ਹੈ, ਜੋ ਵੀ ਟਾਈਲੇ ਬਿਠਾਨੀ ਹੈ, ਪੂਰੀ ਫਲੋਰ ਘਰ ਕੀ ਚੇਂਜ ਕਰਵਾਨੀ ਹੈ, ਤੋ ਯੇ ਐਕਸਪਰਟ ਹੈ, ਤੋ ਆਪ ਇਨਕੋ ਕਾਲ ਕਰ ਸਕਤੇ ਹੋ। ਇਨਕਾ ਨੰਬਰ ਹੈ 437-223-1094 पे आप इन्हें कॉल कर सकते हो। ये लोकेटेड है जी 338 क्वीन स्ट्रीट ईस्ट पे, सूट नंबर 213, ब्रैम्पटन। सुखदेव गिल जी फ्रॉम फेथ फ्लोरिंग, 437-223-1094 पे ले सकते हैं, हम उसको कर सकते हैं
1: जी, बिल्कुल। सो साडे कोल हुण डक्ट क्लीनिंग दा भी मौसम आ गया होया, एसी ऑन हो गए हुए सारे जाने, तुसी डक्ट क्लीनिंग करवाओ। तुसी कॉन्टैक्ट करो नानक डक्ट क्लीनिंग, सारी तरह दियां क्लीनिंग्स करदे आ, ड्रायर क्लीन कराओ, डक्ट सैनिटाइजेशन करवाओ, फर्नेस क्लीन कराओ। ते फोन नंबर हैगा इहनां दा
2: 1-6-7-2-9-1-5-2-1-416-7-19-15-21 ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਤੇ ਫੈਡਰਲ ਗਵਰਨਮੈਂਟ ਵੱਲੋਂ ਇਹ ਗ੍ਰਾਂਟ ਮਿਲ ਰਹੀ ਹੈ। ਐਂਡ ਇਸ ਤੋਂ ਇਲਾਵਾ ਅਗਰ ਤੁਹਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਐਂਡ ਬੱਚਾ 18 ਸਾਲ ਤੋਂ ਛੋਟਾ, ਤੇ ਪੇਰੈਂਟਸ ਨੂੰ $284 ਤੱਕ ਹਰ ਮਹੀਨੇ ਐਕਸਟਰਾ ਮਿਲਣਗੇ, ਤੇ ਜਿਨ੍ਹਾਂ ਦੀ ਉਮਰ 18 ਤੋਂ ਅਬਵ ਹੈ, ਤੇ ਅਪ ਟੂ $200 ਉਹਨਾਂ ਨੂੰ ਐਕਸਟਰਾ ਜਿਹੜਾ ਗਵਰਨਮੈਂਟ ਵੱਲੋਂ ਦਿੱਤਾ ਜਾ ਰਿਹਾ। ਸੋ ਅਗਰ ਤੁਹਾਡੇ ਵੀ ਪਰਿਵਾਰ ਦੇ ਵਿੱਚ ਕੋਈ ਮੈਂਬਰ ਨੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਤੇ ਤੁਸੀਂ $90,000 ਦੀ ਗ੍ਰਾਂਟ ਅਪਲਾਈ ਕਰਨਾ, ਤੇ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਪੰਜਾਬ ਇੰਸ਼ੋਰੈਂਸ .ca।
0: ਥੈਂਕ ਯੂ ਸੋ ਮਚ।
1: ਸੋ ਤੁਸੀਂ ਇੰਡੀਆ ਜਾਣਾ ਹੈ, ਕਿਤੇ ਵੈਕੇਸ਼ਨ ਪਲਾਨ ਕਰ ਰਹੇ ਹੋ, ਕੰਟੈਕਟ ਕਰਨਾ ਹੈ ਤੁਸੀਂ ਕੋਮਲ ਆਲ ਅ ਲਿੰਕ ਟਰੈਵਲ। ਨੰਬਰ ਹੈਗਾ ਇਹਨਾਂ ਦਾ 905-239-7711-905-239-7711-9057711। ਤੇ ਤੁਸੀਂ ਬਹੁਤ ਵਧੀਆ ਵਧੀਆ ਡੀਲਸ ਲੈ ਸਕਦੇ ਹੋ ਕੋਮਲ ਜੀ ਕੋਲੋਂ। ਤੇ ਜੇ ਕਿਸੇ ਨੇ ਵੀ ਆਪਣਾ ਘਰ ਰੈਂਟ ਆਊਟ ਕਰਨਾ ਹੈਗਾ ਆ, ਜਾਂ ਫਿਰ ਤੁਸੀਂ ਘਰ ਸੇਲ ਕਰਨਾ ਆ, ਤੁਸੀਂ ਤੁਹਾਡੇ ਕੋਲ ਟੀਮ ਚਾਹੀਦੀ ਆ ਰੈਂਟ ਆਊਟ ਕਰਨ ਦੇ ਵਾਸਤੇ, ਤੇ ਤੁਸੀਂ ਸਾਨੂੰ ਕਾਲ ਕਰਨੀ ਆ ਫੇਅਰ ਡੀਲ ਰਿਅਲਟੀ ਬ੍ਰੋਕਰੇਜ ਨੂੰ, ਟੀਮ ਹਰਦੀਪ ਪੰਧੇਰ ਜੀ ਗਰੁੱਪ ਨੂੰ ਕਾਲ ਕਰਨੀ ਆ। ਤੁਸੀਂ ਤੁਹਾਡੀ ਰੈਂਟ ਕਰਨ ਤੋਂ ਲੈ ਕੇ ਸਾਰੀ ਸਟ੍ਰੈਸ ਸਾਡੀ ਹੋਏਗੀ, ਇੱਕ ਬਹੁਤ ਹਾਰਡ ਐਂਡ ਤੁਹਾਡੀ ਮਨੀ ਹੈਗੀ ਆ। ਸੋ ਪਲੀਜ਼ ਤੁਸੀਂ ਇੰਝ ਹੀ ਕਿਸੇ ਨੂੰ ਵੀ ਆਪਣਾ ਘਰ ਰੈਂਟ ਆਊਟ ਨਾ ਕਰੋ। ਸੋ ਸਾਡੀ ਟੀਮ ਦਾ ਨੰਬਰ ਹੈਗਾ 416-473-4242, 416-473-4242। ਤੇ ਤਵਾ ਕਿਚਨ ਤੇ ਪਹੁੰਚਣਾ ਹੈ, ਬਹੁਤ ਹੀ ਵਧੀਆ ਵਧੀਆ ਡੀਲਸ ਹੈਗੀਆਂ, 1299 ਦੀਆਂ ਦੋ ਡੀਲਸ ਤੁਸੀਂ ਗ੍ਰੈਬ ਕਰਨੀਆਂ ਹੈ ਤਵਾ ਕਿਚਨ ਤੇ ਪਹੁੰਚ ਕੇ। ਔਰ ਇਹਨਾਂ ਦਾ ਜਿਹੜੀ ਪ੍ਰੈਪਰੇਸ਼ਨ ਹੈਗੀ ਆ ਉਹ ਬਿਲਕੁਲ ਘਰ ਵਰਗੇ ਟੇਸਟ ਹੈਗਾ, ਢਾਬੇ ਵਰਗਾ, ਔਰ ਇੰਜੋਏ ਕਰਨਾ ਹੈ। ਅੱਜ ਕਿਚਨ ਤੇ ਕੰਮ ਨਾ ਕਰੋ, ਪਹੁੰਚੋ ਤੁਸੀਂ ਤਵਾ ਕਿਚਨ, 50 ਸਨੀਵਿਲ ਗੇਟ ਤੇ ਮਾਊਂਟੇਨ ਐਸ਼ ਤੇ ਬਵੇਡ ਦੀ ਇੰਟਰਸੈਕਸ਼ਨ ਹੈ। ਕੋਈ ਪਾਰਟੀ ਹੈ, ਕੋਈ ਹਾਲ ਬੁੱਕ ਕਰਨਾ ਹੈ, ਬਜਟ ਨਹੀਂ ਹੈਗਾ ਜ਼ਿਆਦਾ, ਡੋਂਟ ਵਰੀ, ਤੁਹਾਨੂੰ ਨਜ਼ਾਰਾ ਵਾਲੀ ਟੀਮ ਨੂੰ ਆਪਣਾ ਬਜਟ ਦੱਸੋ, ਤੁਹਾਡੇ ਬਜਟ ਦੇ अकॉर्डिंग ਤੁਹਾਡੀ ਪਾਰਟੀ ਨੂੰ ਪਲਾਨ ਐਂਡ ਇਵੈਂਟ ਸਾਰੀ ਮੈਨੇਜ ਕਰਕੇ ਦੱਸਣਗੇ ਸੋ ਕਾਲ ਕਰਨਾ ਤੁਸੀਂ ਨਜ਼ਾਰਾ ਦੇ ਨੰਬਰ ਤੇ 905-451-2600-905-456-2600 ਅੱਜ ਦੇ ਸ਼ੋਅ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਬਹੁਤ ਬਹੁਤ ਸਾਨੂੰ ਪਿਆਰ ਦਿੱਤਾ ਡਰਾਈਵਰਸ ਦੀ ਜ਼ਰੂਰਤ ਹੈਗੀ ਆ ਜੇ ਤੁਸੀਂ US ਨੂੰ ਜਾਣਾ ਆ ਔਰ ਡਰਾਈਵਿੰਗ ਕਰਨ 'ਚ ਬਹੁਤ ਜ਼ਿਆਦਾ ਤੁਸੀਂ ਖੁਸ਼ ਹੁੰਦੇ ਹੋ ਤਾਂ ਤੁਸੀਂ ਜਸਪ੍ਰੀਤ ਸਿੰਘ ਜੀ ਨੂੰ ਕੋਂਟੈਕਟ ਕਰਨਾ ਨੰਬਰ ਹੈਗਾ 6478314930 ਚੰਗੀਆਂ ਸੋਚਾਂ ਨਾਲ ਦਿਨ ਬਿਤਾਓ ਖੁਸ਼ੀਆਂ ਨਾਲ ਜੀਵਨ ਸਜਾਓ ਅੱਜ ਲਈ ਇਜਾਜ਼ਤ ਦਿਓ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ ਜੀ ਸਾਰੇ ਖੁਸ਼ ਰਹੋ ਆਪਣੇ ਪਰਿਵਾਰ ਦੇ ਨਾਲ
3: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ
4: ਅੱਲਾ ਨਾਲੋਂ ਵੀ ਘੱਟ
3: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕੱਟ ਫ੍ਰਾਈਸ ਸਿਰਫ $33.99
4: ਇਹ ਤਾਂ ਹੋਰ ਵੀ ਘੱਟ ਹੈ
3: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ
4: ਓਏ ਤੂੰ ਕਿੱਥੇ ਜਾ ਰਹੀ ਹੈ
3: ਆਪਣੇ ਬਿਜ਼ਨਸ ਲਈ ਪੈਸੇ ਬਚਾਓ
5: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ ਕੋਈ ਫੀਸ ਨਹੀਂ ਹੋਰ ਜਾਣਕਾਰੀ ਲਈ wholesaleclub.ca ਵੇਖੋ
6: ਹੋਲਸੇਲ ਕਲੱਬ ਹੋਲ ਲੋਟ ਆਫ ਵੈਲਿਊ
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

There is but one God.

0: the creator. Without fear. Without hate.
1: A God.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
2: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
3: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain layi, Community de jaane pehchane ate tajrubekar Immigration Consultant Gary Virk nu milo.
4: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na ate ikko hi tha, CIC Immigration. Hune hi call karo 456-6161।
5: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
6: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
7: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ।
8: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
5: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
9: ਦੋਸਤੋ, ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: 1322 6472 13 22 Jello Tire Center.
1: ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: ਅੱਜ ਜਿਹੜੇ ਖਣੇ ਦੇ ਵਾਸੀ ਗੱਲ ਨਹੀਂ ਹੈ.
3: Simply Indian brings you all simply delicious deals. Buy one, get one free every day. Sure, 10 to sham 7 baje tak on dining and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations hai. Dining, takeout and catering also available. Call at 905-794-8111. Simply delicious. Matlab, Simply Indian.
0: ਕੀ ਤੁਸੀਂ ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ? ਫੁੱਲ ਟਾਈਮ ਜਾਂ ਪਾਰਟ ਟਾਈਮ ਸਾਡੇ ਪਾਸ ਕੁਝ ਟਾਈਮ ਸਲੋਟ ਅਵੇਲੇਬਲ ਨੇ, ਤੋ ਸਾਡੇ ਨਾਲ ਸੰਪਰਕ ਕਰੋ 4167252551 416-725-2551 ਜਾਂ 416-457-3381 ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ.

0: people, carry on, carry on, carry on, carry on, entertainment, carry on, enjoyment, summer, ਜਿਹੜੀ ਹੈ ਉਸਨੂੰ enjoy, carry on, carry on. ਬਿਲਕੁਲ ਜੀ, ਸਵਾਗਤ ਸਵਾਗਤ ਸਵਾਗਤ, ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ. ਟਿਊਨ ਕੀਤਾ ਹੋਇਆ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ 'ਤੇ ਮੈਂ ਹਾਂ ਤੁਹਾਡੀ ਆਪਣੀ ਹੋਸਟ ਦੇ ਦੋਸਤ, ਤੁਹਾਡੀ ਆਪਣੀ ਮੇਜ਼ਬਾਨ ਗਲੋਰੀਆ. ਦੇਸ਼ ਪਰਦੇਸ ਦੀ ਇਸ ਮਹਿਫਿਲ ਨੂੰ ਚਾਰ ਚੰਦ ਲਾਉਣ ਵਾਸਤੇ ਮੈਨੂੰ ਇੰਤਜ਼ਾਰ ਰਹੇਗਾ ਬਹੁਤ ਸਾਰੀਆਂ ਕਾਲਾਂ ਦਾ. ਤੁਹਾਡੇ ਸਾਥ ਸਦਕਾ ਹੀ ਇਸ ਪ੍ਰੋਗਰਾਮ ਨੂੰ ਲੈ ਕੇ ਚੱਲਾਂਗੇ ਠੀਕ 4 ਵਜੇ ਤੱਕ. ਸਾਥ ਬਣਾਈ ਰੱਖਣਾ, 1:11 ਹੋ ਚੱਲੇ ਨੇ, 4 ਵਜੇ ਤੱਕ ਥੋੜ੍ਹਾ ਅਤੇ ਮੇਰਾ ਖੂਬਸੂਰਤ ਸਾਥ ਬਣਿਆ ਰਹੇਗਾ. ਅੱਜ ਹੈ ਜੀ ਸੈਟਰਡੇ, ਸੈਟਰਡੇ ਆਫਟਰਨੂਨ ਨੂੰ ਵੈਲਕਮ ਕਰ ਰਹੇ ਹਾਂ ਐਂਡ ਕੈਰੀ ਔਨ ਰੱਖਦੇ ਹਾਂ ਜੋਏ, ਇੰਜੋਇਮੈਂਟ, ਐਂਟਰਟੇਨਮੈਂਟ ਨੂੰ, ਕਿਉਂਕਿ ਬਿਲਕੁਲ ਆ ਸੁਣਿਓ, ਕਿਉਂਕਿ ਸੋਹਣੇ ਹਾਂ ਅਸੀਂ ਸਿਰਫ ਤੁਹਾਡੇ ਹੀ ਦੀਵਾਨੇ ਹੈ, ਅਤੇ ਤੁਹਾਡੀ ਦੀਵਾਨਗੀ ਦਾ ਅਸਰ ਇਹ ਹੈ ਕਿ ਆਈ ਵਾਰ ਅਸੀਂ ਸੈਟਰਡੇ ਨੂੰ ਕੁਛ ਨਾ ਵੇਖਲਾ ਲੈ ਕੇ ਆਉਂਦੇ ਹਾਂ ਸਿਰਫ ਅਤੇ ਸਿਰਫ ਤੁਹਾਡੇ ਵਾਸਤੇ. ਅੱਜ ਵੀ ਕੁਛ ਨਾ ਵੇਖਲਾ ਲੈ ਕੇ ਆਏ ਹਾਂ, ਲਾਈਵ ਔਨ ਲੋਕੇਸ਼ਨ ਪ੍ਰੋਗਰਾਮ. ਹਾਂਜੀ, ਠੀਕ ਸੁਣਿਆ ਤੁਸੀਂ, ਕੈਨੇਡਾ ਡੇ ਸੇਲ. ਭਲਾ ਕੈਨੇਡਾ ਡੇ ਆਉਣ ਵਾਲਾ ਹੋਵੇ ਅਤੇ ਸੇਲ ਸੇਲ ਸੇਲ ਨਾ ਲੱਗੇ, ਉਹ ਵੀ ਧਮਾਕੇਦਾਰ ਸੇਲ ਨਾ ਲੱਗੇ. ਸੋ ਕੈਨੇਡਾ ਡੇ ਜਿਹੜਾ ਸੇਲ ਹੈ ਉਹ ਸ਼ੁਰੂ ਕਰ ਦਿੱਤੀ ਹੈ ਜੀ ਗ੍ਰੈਂਡ ਹੋਮ ਫਰਨੀਚਰ ਵਾਲਿਆਂ ਨੇ. ਅੱਜ ਸਿੱਧੂ ਸਾਹਿਬ ਖੁਦ ਪਹੁੰਚੇ ਹੋਏ ਨੇ 6685 ਟੋਂਕਨ ਰੋਡ ਮਿਸੀਸਾਗਾ, ਡੈਰੀ ਅਤੇ ਟੋਂਕਨ ਦੇ ਇੰਟਰਸੈਕਸ਼ਨ 'ਤੇ. ਬਿਗੈਸਟ ਸੇਲ ਆਫ ਦ ਈਅਰ, ਦੈਟ ਇਜ਼ ਕੈਨੇਡਾ ਡੇ ਸੇਲ. ਡਿਜ਼ਾਈਨਰ ਫਰਨੀਚਰ ਲੋਐਸਟ ਪ੍ਰਾਈਸਿਸ 'ਤੇ ਅਤੇ ਫਰੀ ਅਪਲਾਇੰਸਿਸ ਐਜ਼ ਗਿਫਟਸ. ਨਹੀਂ ਵਿਸ਼ਵਾਸ ਹੋ ਰਿਹਾ, ਇੰਨਾ ਸਭ ਕੁਛ ਉਹ ਵੀ ਇੱਕੋ ਸੇਲ ਦੇ ਵਿੱਚ. ਵੈਲ, ਲੈ ਕੇ ਚੱਲਦੀ ਹੈ ਤੁਹਾਨੂੰ ਲਾਈਵ ਔਨ ਲੋਕੇਸ਼ਨ. ਸਿੱਧੂ ਸਾਹਿਬ ਖੁਦ ਦੱਸਣਗੇ ਤਾਂ ਮੇਰਾ ਖਿਆਲ ਹੈ ਤੁਹਾਨੂੰ ਜ਼ਿਆਦਾ ਵਿਸ਼ਵਾਸ ਹੋ ਜਾਏਗਾ. ਓਵਰ ਟੂ ਯੂ ਸਿੱਧੂ ਸਾਹਿਬ, ਵੈਲਕਮ ਵੈਲਕਮ ਵੈਲਕਮ.
1: ਸੈਟਰਡੇ ਦਾ ਦਿਨ ਹੈ, ਸਭ ਤੋਂ ਪਹਿਲਾਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਆਨ ਕਰ ਚੁੱਕੇ ਹੋ. ਤੇਜਿੰਦਰ ਸਿੰਘ ਸਿੱਧੂ ਸਿੱਧਮਾ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ. ਇੰਨਾ ਸੋਹਣਾ ਮਨ ਆਪਣੇ, ਖਾਸ ਕਰਕੇ ਗਲੋਰੀਆ ਜੀ, ਇੰਨਾ ਵਧੀਆ ਬਾਹਰ ਧੁੱਪ ਖਿਲੀ ਹੋਈ ਆ ਕਿ ਲੋਕੀ ਚਹਿਲ ਪਹਿਲ ਦੇ ਵਿੱਚ ਨੇ. ਕੈਨੇਡਾ ਡੇ ਆ ਰਿਹਾ, ਉਹਦੇ ਕਰਕੇ ਸੈਲੀਬ੍ਰੇਸ਼ਨ ਸ਼ੁਰੂ ਨੇ, ਸਮਰ ਦੀਆਂ ਸੈਲੀਬ੍ਰੇਸ਼ਨ ਸ਼ੁਰੂ ਨੇ. ਬਾਅਦ ਲੋਕੀ ਬਾਹਰ ਨਾ ਬਹੁਤ ਸਾਰੇ ਲੋਕਾਂ ਦੇਖਿਆ ਬਣਾ ਕੇ ਨਾ ਭੁਰਜੀ ਭੁਰਜੀ ਆਂਡਿਆਂ ਦੀ ਪਰੌਂਠੇ ਪਰੌਂਠੇ ਬਣਾ ਕੇ ਅੱਜ ਬਾਹਰ ਨੂੰ ਜਾ ਰਹੇ ਨੇ. ਬਹੁਤ ਸਾਰੇ ਸ਼ੋਪਿੰਗ ਕਰਨ ਵਾਸਤੇ ਆ ਰਹੇ ਨੇ ਗ੍ਰੈਂਡ ਫਰਨੀਚਰ ਦੇ, ਜਿੱਥੇ ਵੀ ਤੁਸੀਂ ਉਹ ਸ਼ੁਭ ਸ਼ਾਮਾਂ. ਤੇ ਅਸੀਂ ਤੁਹਾਡੇ ਲਈ ਜਿਹੜੀ ਅੱਜ ਸੇਲ ਲੈ ਕੇ ਆਏ ਹਾਂ ਗ੍ਰੈਂਡ ਫਰਨੀਚਰ 6685 ਟੋਂਕਨ ਤੇ ਪਹੁੰਚੇ ਹੋਏ ਹਾਂ, ਤੇ ਉੱਥੋਂ ਤੁਹਾਡੇ ਲਈ ਅੱਜ ਜ਼ਬਰਦਸਤ ਕੈਨੇਡਾ ਡੇ ਦੀਆਂ ਸੇਲ ਦਵਾਵਾਂਗੇ. ਤੁਹਾਡੇ ਨਾਲ ਜੁੜੇ ਰਹੋ ਠੀਕ ਸ਼ਾਮ ਦੇ 4 ਵਜੇ ਤੱਕ. ਸਾਰੇ ਹੀ ਸਰੋਤਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀ ਆਨੂੰ ਜੀ ਨਾਲ ਜੁੜ ਚੁੱਕੇ ਨੇ ਮੇਰੇ ਸੁੱਖ ਹੋਰੀ. ਆਪਾਂ ਪਹੁੰਚੇ ਹੋਏ ਆਪਣਾ ਪੂਰਾ ਸੈਟਅਪ ਲੈ ਕੇ, ਸਮਾਲ ਸਟੂਡੀਓ ਲੈ ਕੇ 6685 ਟੋਂਕਨ ਤੇ ਗ੍ਰੈਂਡ ਫਰਨੀਚਰ ਤੇ.
2: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ. ਬਿਲਕੁਲ, ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਸੇਲ ਲੱਗੀ ਹੋਈ ਆ. ਕੈਨੇਡਾ ਡੇ ਸਪੈਸ਼ਲ ਜਿਹੜੀਆਂ ਪ੍ਰਾਈਜ਼ ਮਿਲ ਰਹੀਆਂ ਪਰਿਵਾਰਾਂ ਨੂੰ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਜੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਲੋਐਸਟ ਪ੍ਰਾਈਸ ਦੇ ਉੱਪਰ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ. ਕੈਨੇਡਾ ਡੇ ਸਪੈਸ਼ਲ ਜਿਹੜੀ ਸੇਲ ਚੱਲ ਰਹੀ ਹੈ ਤੇ ਬਹੁਤ ਸਾਰੇ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ, ਭਰਵਾਂ ਹੁੰਗਾਰਾ ਪਰਿਵਾਰਾਂ ਦਾ ਮਿਲ ਰਿਹਾ. ਤੇ ਜੇ ਤੁਸੀਂ ਕਿੱਥੇ ਵੀ ਪ੍ਰੋਗਰਾਮ ਨਾਲ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਤੇ ਰਾਈਟ ਵੇ ਅੱਜ ਗੱਡੀਆਂ ਘੁਮਾ ਲਓ. 6685 ਟੋਂਕਨ ਰੋਡ ਦੇ ਉੱਪਰ, 6685 ਟੋਂਕਨ ਰੋਡ ਦੇ ਉੱਪਰ ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਕਾਫੀ ਟੇਬਲ ਲੈਣਾ ਚਾਹੁੰਦੇ ਹੋ, ਚਾਹੇ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਤੇ ਨਾਲ ਵੱਡੇ ਵੱਡੇ ਅਪਲਾਇੰਸਿਸ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ. ਸੋ ਪਹੁੰਚੋ ਜਲਦੀ ਜਲਦੀ 6685 ਟੋਂਕਨ ਰੋਡ ਦੇ ਉੱਪਰ. ਤੇ ਸਿੱਧੂ ਸਾਹਿਬ ਡੀਲ ਦਿੰਦੇ ਆ ਬੈਡਰੂਮ ਸੈੱਟ.
1: ਡੀਲ ਦਿਓ, ਪਰ ਇੱਕ ਮੈਂ ਕਿਹਾ ਥੋੜ੍ਹੀ ਜਿਹਾ ਢੋਲ ਵੀ ਆ ਲਈਏ.
2: ਡਨ ਡਨ ਵਜਾਓ. ਬਿਲਕੁਲ ਸਿੱਧੂ ਸਾਹਿਬ, ਢੋਲ ਦੇ ਡਗੇ ਦੇ ਡੀਲ ਦੇਣ ਲੱਗੇ ਆ. ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈਡਰੂਮ ਸੈੱਟ ਲੈਣਾ, ਕੁਈਨ ਸਾਈਜ਼ ਦਾ ਬੈੱਡ, ਪੇਟੀ ਵਾਲਾ ਸਟੋਰੇਜ ਵਾਲਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ. ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ. ਜਿਹੜੀ ਰੈਗੂਲਰ ਕੀਮਤ ਸਿੱਧੂ ਸਾਹਿਬ $2000 ਸੀ, ਪਰ ਢੋਲ ਤੇ ਡਗਾ ਲਾ ਤਾ ਤੁਸੀਂ, ਨਾ $2000, ਨਾ $1500, ਨਾ $1200, ਨਾ $1000, ਨਾ $900, ਨਾ $800, ਨਾ ਸਿੱਧੂ ਸਾਹਿਬ $750, ਨਾ $700,
1: ਲਿਵਿੰਗ ਖਾਸ ਕਰਕੇ ਬੈਡਰੂਮ ਮੇਰਾ ਵੱਡਾ ਹੋਏਗਾ, ਖਾਸ ਕਰਕੇ ਮਾਸਟਰ ਬੈਡਰੂਮ ਹੋਇਆ
2: ਜੀ,
1: ਉਹਦਾ ਵੀ ਸ਼ਿੰਗਾਰ ਬਣ ਸਕਦਾ
2: ਬਿਲਕੁਲ।
1: ਦੂਜੇ ਅੱਖੋਂ ਕਈ ਹੋਰ ਖੁੱਲੇ ਬੈਡਰੂਮ ਹੁੰਦੇ ਆ ਉਹਦੇ ਵਿੱਚ ਵੀ ਸ਼ਿੰਗਾਰ ਬਣਦਾ
2: ਬਿਲਕੁਲ ਭਾਜੀ।
1: ਅੱਛਾ ਤੁਸੀਂ ਬੈਡਰੂਮ ਸੈਟ ਤਾਂ ਤੁਹਾਨੂੰ ਲੈ ਗਏ ਆ
2: ਜੀ,
1: ਅਪਸਟੇਅਰ ਲੈ ਗਏ ਹੋ
2: ਜੀ,
1: ਨੈਪ ਨਾ ਲੈਣਾ ਹੋਵੇ
2: ਹਾਂਜੀ,
1: ਬੰਦਾ ਜਾਗਦਾ ਹੋਵੇ ਨੀਂਦ ਨਹੀਂ ਆਉਂਦੀ
2: ਜੀ,
1: ਤੇ ਕੋਈ ਲਾਭ ਨਾ ਪੂਰੇ ਟੀਵੀ ਟੂਵੀ ਤੇ ਬੰਦਾ ਦੇਖਦਾ ਹੋਵੇ,
2: ਡਨ ਹੋ ਗਿਆ। ਪਹਿਲੇ ਪੰਜ ਪਰਿਵਾਰ ਰਾਈਟ ਵੇ ਹੁਣ ਇੰਸਟੋਰ ਆ ਜਾਓ, ਆ ਕੇ ਸਿੱਧੂ ਸਾਹਿਬ ਨੂੰ ਮਿਲ ਲਓ। ਕੋਈ ਸਾਈਡਾ ਪੇਟੀ ਵਾਲਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਸਿਕਸ ਨਾਈਟ ਨਾਈਨ ਦਾ। ਪਹਿਲੇ ਪੰਜ ਪਰਿਵਾਰ ਰਾਈਟ ਵੇ ਇੰਸਟੋਰ ਆ ਜਾਓ, ਵੱਡੇ ਸਾਈਡਾ ਟੈਲੀਵਿਜ਼ਨ ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ ਸਿੱਧੂ ਸਾਹਿਬ।
1: ਉਹ 400 ਦਾ ਟੀਵੀ ਹੋ ਜਾਂਦਾ ਹੈ ਕਿ
2: ਬਿਲਕੁਲ, ਹੁਣ ਤਾਂ 250 ਜੀ ਪੂਰਾ ਬੈੱਡਰੂਮ ਸੈੱਟ ਲੈ ਜਾਓ। ਸੋ ਬਹੁਤ ਸਾਰੀਆਂ ਡੀਲਾਂ ਤੁਹਾਡੇ ਇੰਸਟੋਰ ਵੇਟ ਕਰ ਰਹੀਆਂ, ਜ਼ਰੂਰ ਇੱਕ ਚੱਕਰ ਲਾਓ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ।
1: ਮਿਹਰਬਾਨੀ, ਆਪਾਂ ਅੱਗੇ ਜਾ ਕੇ ਲਿੰਕ ਲਾਉਂਦੇ ਹਾਂ ਇੱਕ ਟੀ ਦੇ ਉੱਤੇ, ਤੇ ਜਿਹੜੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਜਿਹੜੇ ਨੇ ਜਿਹੜੇ ਹੋਏ ਹੋ ਦੋਸਤੋ, ਮੈਂ ਦੱਸ ਦਿਆਂ ਕਿ ਪੇਂਟ ਕਰਨ ਵਾਲੀ ਇੱਕ ਕੰਪਨੀ ਨੂੰ ਕੰਮ ਕਰਨ ਵਾਲੇ ਕੰਮ ਚਾਹੀਦੇ ਨੇ, ਜੇ ਤੁਹਾਡਾ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਜ਼ਰੂਰ ਇਹਨਾਂ ਨਾਲ ਰਾਬਤਾ ਕਰ ਲਓ। ਅਤੇ ਵੈਸੇ ਵੀ ਜੇ ਇੱਕ ਸਿੱਖ ਵੀ ਜਾਓਗੇ ਪੇਂਟ ਕਰਨਾ, ਇਸ ਕਿਹੜੀ ਗੱਲ ਆ, ਤੁਹਾਨੂੰ ਸਿਖਾ ਵੀ ਦੇਣਗੇ ਤੁਹਾਨੂੰ ਪਤਾ, ਅਤੇ ਹੈਲਪਰ ਵੀ ਚਾਹੀਦਾ ਇੱਕ ਇਹਨਾਂ ਨੂੰ। ਔਰ ਨੰਬਰ ਲੈ ਲਓ 6478223313, 6478223313 ਟੈਲੀਫੋਨ ਨੰਬਰ ਹੈ। ਜਿਹੜੇ ਹੁਣ ਦੇਸ਼ ਪ੍ਰਦੇਸ਼ ਪ੍ਰਾਈਮ ਕੈਮ ਰੇਡੀਓ ਦੇ, ਮੈਂ ਪੁੱਛਿਆ ਹੋਇਆ 6685 ਟੋਮਕਨ ਰੋਡ ਗ੍ਰੈਂਡ ਫਰਨੀਚਰ ਤੇ ਸਟੂਡੀਓ ਵਿੱਚੋਂ ਸਾਥ ਦੇ ਰਹੇ ਗਲੋਰੀਆ। ਔਰ ਗਲੋਰੀਆ ਜੀ, ਬੈਕ ਟੂ ਯੂ।
0: ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ, ਬੈਕ ਟੂ ਯੂ। ਅਸੀਂ ਵੀ ਤੁਹਾਡੇ ਕੋਲ ਵਾਪਸ ਆਵਾਂਗੇ 1:30 ਤੇ ਨੈਕਸਟ ਲਿੰਕ ਵਾਸਤੇ। ਬਿਲਕੁਲ, ਨੈਕਸਟ ਲਿੰਕ ਵਾਸਤੇ ਤਿਆਰ ਰਹਿਣਾ, ਕਿਉਂਕਿ ਨਵੇਕੀਆਂ ਡੀਲਸ ਹੋਰ ਲੈ ਕੇ ਆਉਣਗੇ ਸਿੱਧੂ ਸਾਹਿਬ ਦੇ ਨਾਲ। ਸੁਖ ਜੀ ਗ੍ਰੈਂਡ ਹੋਮ ਫਰਨੀਚਰ ਤੋਂ ਡੀਲਾਂ ਹੀ ਡੀਲਾਂ, ਉਹ ਕਹਿੰਦੇ ਨੇ ਨਾ, ਤੇਰੀ ਦੋਸਤੀ ਦਾ ਮੈਂ ਸਤਿਕਾਰ ਕੀਤਾ, ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕੀਤਾ, ਕਸਮ ਰੱਬ ਦੀ ਨਾ ਭੁਲਾ ਦੇਵੀ ਇਸ ਦੋਸਤੀ ਨੂੰ, ਮੈਂ ਆਪਣੇ ਤੋਂ ਵੀ ਜ਼ਿਆਦਾ ਇਸ ਰਿਸ਼ਤੇ ਤੇ ਐਤਬਾਰ ਕੀਤਾ। ਸੋ ਇਹ ਰਿਸ਼ਤਾ ਹੀ ਹੈ ਤੁਹਾਡਾ ਤੇ ਸਾਡਾ, ਜਿਹੜਾ ਕਿ ਸਾਨੂੰ ਮੋੜ ਮੋੜ ਲੈ ਕੇ ਚੱਲਦਾ ਐਸੇ ਐਸੇ ਨਵੇਕਲੀ ਥਾਵਾਂ ਤੇ ਜਿੱਥੇ ਵਧੀਆ ਵਧੀਆ ਸੇਲਸ ਲੱਗੀਆਂ ਹੋਣ, ਤੇ ਤੁਹਾਡਾ ਜਿਹੜਾ ਹੈ ਅਸੀਂ ਮਾਣ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਤਾਂ ਹੀ ਤੁਹਾਡੇ ਵਾਸਤੇ ਡੀਲਾਂ ਡੀਲਾਂ ਹੀ ਡੀਲਾਂ ਲੈ ਕੇ ਆਉਂਦੇ ਹਾਂ। ਤਾਂ ਜੁੜੇ ਜਾਓ ਮੇਰੇ ਨਾਲ 4 ਵਜੇ ਤੱਕ, ਖੂਬਸੂਰਤ ਸਾਥ ਬਣਾਏ ਰੱਖੋ। 905-564-5444 ਸਟੂਡੀਓ ਦਾ ਨੰਬਰ ਹੈ, 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ, ਇਸੇ ਨੰਬਰ 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਫਰਮਾਇਸ਼ੀ ਪ੍ਰੋਗਰਾਮ ਹੈ, ਆਉਣ ਦਿਓ ਫਰਮਾਇਸ਼ੀ ਗਾਣਿਆਂ ਨੂੰ। ਮੈਂ ਵੀ ਸੁਣਾ ਅੱਜ ਕਿ ਤੁਹਾਡਾ ਮਿਜ਼ਾਜ ਕੀ ਕਹਿੰਦਾ ਜੀ, ਵਾਟ ਡੂ ਯੂ ਥਿੰਕ, ਵਾਟ ਇਜ਼ ਲਾਈਫ ਗਿਵਿੰਗ ਯੂ। ਆਪਾਂ ਜ਼ਿੰਦਗੀ ਨੂੰ ਬਹੁਤ ਕੁਝ ਦੇ ਰਹੇ ਹਾਂ, ਆਪਣਾ ਟਾਈਮ ਦੇ ਰਹੇ ਹਾਂ, ਆਪਣੀ ਐਨਰਜੀ

ਭਾਗਾ ਵਾਲਾ ਦਿਨ ਹੈ, ਖੁਸ਼ੀਆਂ ਵੰਡਣ ਵਾਲਾ ਦਿਨ ਹੈ, ਕਿਉਂਕਿ ਖੂਬਸੂਰਤ ਦਿਨ ਹੈ। ਇਸ ਖੂਬਸੂਰਤ ਦਿਨ ਦੇ ਵਿੱਚ ਸਾਡੇ ਨਾਲ ਸਪੋਂਸਰਸ ਜੁੜਨਗੇ ਜੀ। ਸੋ ਪਹਿਲੇ ਸਪੋਂਸਰ ਦਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ। ਟੌਪ ਫਾਈਨੈਂਸ਼ੀਅਲ ਤੋਂ ਸਮਰਾਜ ਸਿੱਧੂ ਜੀ ਦਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਨਾ ਬਣਦਾ ਹੈ ਜੀ। ਇੰਸ਼ੋਰੈਂਸ ਬ੍ਰੋਕਰ ਨੇ 70 ਡੈਲਟਾ ਪਾਰਕ ਬਿਲਵਰਡ ਬਰੈਂਪਟਨ ਯੂਨਿਟ ਨੰਬਰ 11 ਤੇ ਇਹਨਾਂ ਦਾ ਆਫਿਸ ਲੋਕੇਟਡ ਹੈ ਏਅਰਪੋਰਟ ਤੇ ਕੁਈਨ ਦੇ ਇੰਟਰਸੈਕਸ਼ਨ ਤੇ, ਤੇ ਏਅਰਪੋਰਟ ਤੇ ਡੈਲਟਾ ਪਾਰਕ ਦੇ ਇੰਟਰਸੈਕਸ਼ਨ ਤੇ ਵੀ। ਜੇ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣ ਦੇ ਬਾਰੇ ਸੋਚ ਰਹੇ ਹੋ ਜਾਂ ਸ਼ੋਪ ਅਰਾਊਂਡ ਕਰਨ ਦੇ ਬਾਰੇ ਸੋਚ ਰਹੇ ਹੋ ਕਿ ਅਸੀਂ ਸ਼ੋਪ ਅਰਾਊਂਡ ਕਰਾਂਗੇ ਤੇ ਫਿਰ ਸੋਚਾਂਗੇ, ਤਾਂ ਧਿਆਨ ਨਾਲ ਸੁਣੋ ਜੀ। ਵਨ ਆਫ ਕੈਨੇਡਾਸ ਲਾਰਜੈਸਟ ਇੰਸ਼ੋਰੈਂਸ ਕੰਪਨੀਜ਼ ਨੇ ਆਪਣੇ ਸਾਰੇ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਮੰਥਲੀ ਰੇਟਸ ਨੂੰ ਅਪ ਟੂ 18% ਘਟਾ ਦਿੱਤਾ ਹੈ ਜੀ। ਹੁਣ ਜੇਕਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਕਰਾਉਣ ਬਾਰੇ ਸੋਚ ਰਹੇ ਸੀ ਤਾਂ ਕਰਵਾਉਣ ਦਾ ਵੇਲਾ ਆ ਚੁੱਕਿਆ ਹੈ। ਜਾਂ ਹਸਬੈਂਡ ਐਂਡ ਵਾਈਫ ਇਕੱਠੇ ਕਰਾਉਣਾ ਚਾਹੁੰਦੇ ਸੀ, ਤੁਸੀਂ ਪੱਕੇ ਤੌਰ ਤੇ 18% ਤੱਕ ਬਚਾ ਸਕਦੇ ਹੋ ਹਰ ਇੱਕ ਮਹੀਨੇ। ਇਹ 2-in-1 ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਕੋਂਬੋ ਪਲਾਨਸ ਵਿਦ ਮਨੀ ਬੈਕ $99 ਪਰ ਮੰਥ ਦੇ ਵਿੱਚ ਡਿਜ਼ਾਈਨ ਕਰਦੇ ਨੇ। ਜੇ ਤੁਸੀਂ ਸੈਲਫ ਇੰਪਲੋਇਡ ਹੋ, ਖਾਸ ਕਰ ਜੇ ਟਰੱਕ ਡਰਾਈਵਰ ਹੋ, ਫਿਰ ਤੁਹਾਡੇ ਲਈ 3-in-1 ਕੋਂਬੋ ਪਲਾਨਸ ਤਿਆਰ ਕਰਦੇ ਨੇ। ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਨਾਲ ਡਿਸੇਬਿਲਿਟੀ ਇੰਸ਼ੋਰੈਂਸ, ਇਹ 3-in-1 ਕੋਂਬੋ ਪਲਾਨ ਤਿਆਰ ਹੋ ਜਾਂਦਾ ਜੀ। ਚਾਹੇ ਤੁਸੀਂ ਲੋਕਲ ਟਰੱਕ ਚਲਾਉਂਦੇ ਹੋ ਜਾਂ US ਨੂੰ ਜਾਂਦੇ ਹੋ, ਤੁਹਾਡੇ ਲਈ ਸਹੀ ਪਾਲਿਸੀਜ਼ ਡਿਜ਼ਾਈਨ ਕਰਕੇ ਦੇਣਗੇ ਤੁਹਾਡੇ ਨੀਡਸ ਐਂਡ ਵਾਂਟਸ ਦੇ ਅਕੋਰਡਿੰਗਲੀ। ਸੋ ਜੇ ਤੁਸੀਂ ਬਿਜ਼ਨਸ ਓਨਰ ਹੋ, ਆਪਣੇ ਸਾਰੇ ਇੰਪਲੋਈਜ਼ ਵਾਸਤੇ ਮੈਡੀਕਲ ਗਰੁੱਪ ਇੰਸ਼ੋਰੈਂਸ ਚਾਹੁੰਦੇ ਹੋ, ਬੈਨੀਫਿਟਸ ਵੀ ਚਾਹੁੰਦੇ ਹੋ, ਤਾਂ ਕਸਟਮ ਡਿਜ਼ਾਈਨ ਕੀਤੇ ਜਾਂਦੇ ਨੇ ਪਲਾਨਸ ਤੁਹਾਡੇ ਕੰਪਨੀ ਵਰਕਰਸ ਵਾਸਤੇ। ਤੁਹਾਨੂੰ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਲੋੜ ਹੋਵੇ, 40 ਤੋਂ ਵੱਧ ਕੰਪਨੀਜ਼ ਦੇ ਨਾਲ ਡਾਇਰੈਕਟਲੀ ਕੰਮ ਕਰਦੇ ਨੇ। ਸੋ ਜੇਕਰ ਤੁਸੀਂ ਕੋਈ ਵੀ ਇੰਸ਼ੋਰੈਂਸ ਪਾਲਿਸੀ ਆਲਰੇਡੀ ਕਰਾਈ ਹੋਈ ਹੈ, ਤਾਂ ਰਿਵਿਊ ਕਰਾਉਣ ਦੇ ਵਿੱਚ ਕੋਈ ਖਰਚਾ ਨਹੀਂ ਹੈ ਜੀ। ਬਿਲਕੁਲ ਫ੍ਰੀ ਆਫ ਕੋਸਟ ਜਿਹੜਾ ਹੈ ਪਾਲਿਸੀ ਰਿਵਿਊ ਕਰਕੇ ਦੇਣਗੇ, ਤੁਹਾਨੂੰ ਦੱਸਣਗੇ ਪਾਲਿਸੀ ਤੁਹਾਡੇ ਵਾਸਤੇ ਬਣੀ ਹੈ ਨਹੀਂ ਬਣੀ। ਤਾਂ ਜ਼ਰੂਰ ਕਾਲ ਕਰਿਓ 416-457-3381 ਇਸ ਦਾ ਨੰਬਰ, ਇਸ ਨੰਬਰ ਤੇ ਕਾਲ ਕਰਨਾ ਬਿਲਕੁਲ ਵੀ ਨਾ ਭੁੱਲਿਓ ਸਮਰਾਜ ਸਿੱਧੂ ਜੀ ਨੂੰ। ਤੁਹਾਡੇ

ਟੂ ਇੰਸ਼ੋਰੈਂਸ ਵਿੱਚ ਨਵੇਂ ਚੇਂਜਸ ਜਿਹੜੇ ਨੇ ਆ ਰਹੇ ਨੇ। ਜੁਲਾਈ ਤੋਂ ਬਾਅਦ ਆਪਣੀ ਪਾਲਿਸੀ ਰਿਨਿਊ ਕਰਾਉਣ ਵਾਲੇ ਡਰਾਈਵਰਸ ਨੂੰ ਐਕਸੀਡੈਂਟ ਬੈਨੀਫਿਟਸ ਤੇ ਅਦਰ ਕਵਰੇਜਸ ਲਈ ਨਵੇਂ ਫੈਸਲੇ ਨਿਊ ਡਿਸੀਜਨਸ ਕਰਨੇ ਪੈ ਸਕਦੇ ਨੇ। ਸੋ ਬਟ ਦ ਕੁਐਸਚਨ ਇਜ਼ ਕਿ ਤੁਸੀਂ ਸਮਝਦੇ ਹੋ ਕਿ ਇਹ ਬਦਲਾਅ ਜਿਹੜਾ ਹੈ, ਇਹ ਚੇਂਜ ਤੁਹਾਡੇ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਉੱਤੇ ਕੀ ਅਸਰ ਕਰ ਸਕਦਾ ਹੈ ਜੀ? ਸਿਰਫ ਘੱਟ ਪ੍ਰੀਮੀਅਮ ਦੇ ਕੇ ਡਿਸੀਜਨ ਨਾ ਲਿਓ। ਸਹੀ ਕਵਰੇਜ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਜਾਂ ਤੁਸੀਂ ਆਪਣੇ ਘਰ ਦੀ ਰਿਨਿਊਅਲ ਚਾਹੁੰਦੇ ਹੋ, ਬਿਜ਼ਨਸ ਇੰਸ਼ੋਰੈਂਸ ਲਈ ਬੈਟਰ ਕਵਰੇਜ ਚਾਹੁੰਦੇ ਹੋ, ਰੇਟਸ ਬਹੁਤ ਅੱਛੇ ਲੱਭ ਰਹੇ ਹੋ, ਤਾਂ ਮਨੂ ਸ਼ਰਮਾ ਹੋਰਾਂ ਦਾ ਨੰਬਰ ਤੁਸੀਂ ਜ਼ਰੂਰ ਲਿਖ ਕੇ ਰੱਖੋ। 289-952-9532 ਇਸ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਤੇ ਮਨੂ ਸ਼ਰਮਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਲਓ ਜੀ, ANJ ਆਟੋਮੋਟਿਵ ਰਿਪੇਅਰ ਦਾ ਨੰਬਰ ਵੀ ਤੁਹਾਨੂੰ ਦੇ ਦਿੰਦੇ ਹਾਂ। ਕਹਿੰਦੇ ਕਾਰਾਂ ਰਿਪੇਅਰ ਕਰਦੇ ਹਾਂ ਅਸੀਂ ਤੇ ਐਸੀ ਨਵੀਂ ਨਵੇਕਲੀ ਕਾਰ ਬਣਾ ਦਿੰਦੇ ਤਾਂ ਪਤਾ ਹੀ ਨਹੀਂ ਚੱਲਦਾ। ਪ੍ਰੋਵਾਈਡ ਕਰ ਰਹੇ ਨੇ ਨਵੇਂ ਸਮਰ ਟਾਇਰਸ, ਚੇਂਜ ਕਰਦੇ ਨੇ ਟਾਇਰਸ, ਵੀਲ ਅਲਾਈਨਮੈਂਟ ਕਰਾਉਣੀ ਹੋਵੇ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਨਾ ਹੋਵੇ, ਇੰਜਨ ਦਾ ਕੰਮ ਕਰਾਉਣਾ ਹੋਵੇ, ਬ੍ਰੇਕਾਂ ਦਾ ਕੰਮ ਕਰਾਉਣਾ ਹੋਵੇ, ਐਗਜ਼ੌਸਟ ਦਾ ਕੰਮ ਕਰਾਉਣਾ ਹੋਵੇ, ਆਇਲ ਚੇਂਜ ਕਰਾਉਣਾ ਹੋਵੇ, ਰਸਟ ਪਰੂਫ ਕਰਾਉਣੀ ਹੋਵੇ ਗੱਡੀ, ਤਾਂ ਬਸ ਫਿਰ ANJ ਆਟੋਮੋਟਿਵ ਰਿਪੇਅਰ। ਅੱਛਾ ਜੀ, ਜੇ ਇਹਨਾਂ ਦੇ ਕੋਲ ਜਾਂਦੇ ਹੋ ਤਾਂ ਇੱਕ ਪਲੱਸ ਪੁਆਇੰਟ ਇਹ ਹੈ ਕਿ ਦੇ ਸਪੀਕ ਬੋਥ ਦ ਲੈਂਗੁਏਜਸ ਹਿੰਦੀ ਐਂਡ ਪੰਜਾਬੀ, ਸੋ ਤੁਹਾਨੂੰ ਕਿਤੇ ਵੀ ਔਡ ਨਹੀਂ ਲੱਗੇਗਾ ਕਿ ਹਾਂਜੀ ਮੈਂ ਹੁਣ ਉੱਥੇ ਜਾ ਕੇ ਕਿਵੇਂ ਬੋਲਾਂਗਾ ਕਿ ਮੇਰੇ ਮੇਰੀ ਗੱਡੀ 'ਚ ਇਹ ਜਿਹੜਾ ਹੈ ਦਿੱਕਤ ਆ ਰਹੀ ਹੈ। ਕਈ ਵਾਰੀ ਸਾਨੂੰ ਉਹ ਲਫ਼ਜ਼ ਲੱਭਦੇ ਨਹੀਂ, ਹੈ ਨਾ, ਤਾਂ ਔਖਾ ਹੋ ਜਾਂਦਾ, ਫਿਰ ਬੰਦਾ ਕਹਿੰਦਾ ਛੱਡ ਪਰਾ ਮੈਂ ਇੱਥੇ ਨਹੀਂ ਜਾਊਂਗਾ, ਮੈਂ ਕਿਤੇ ਹੋਰ ਜਾਣਾ, ਅਤੇ ਸਾਰੇ ਬੈਨੀਫਿਟਸ ਛੱਡ ਦਿੰਦਾ। ਸੋ ANJ ਆਟੋਮੋਟਿਵ ਰਿਪੇਅਰ 'ਤੇ ਤੁਸੀਂ ਗੇੜਾ ਜ਼ਰੂਰ ਲਗਾਇਓ। 91 ਹੈਲੀ ਰੋਡ, ਬੋਲਟਨ, ਹਾਈਵੇ 50 ਅਤੇ ਮੇਫੀਲਡ ਦਾ ਇੰਟਰਸੈਕਸ਼ਨ ਹੈ ਜੀ, ਹੋਮ ਡਿਪੋ ਦੇ ਲਾਗੇ ਹੈ। ਨੰਬਰ ਨੋਟ ਕਰ ਲੈਣੇ 289-503-6726, ਨਾਲ ਦੀ ਨਾਲ ਦੂਜਾ ਨੰਬਰ 905-857-7596 ਇਸ ਦਾ ਨੰਬਰ, ਇਸ ਨੰਬਰ 'ਤੇ ਕਾਲ ਕਰਨਾ ਬਿਲਕੁਲ ਵੀ ਨਾ ਭੁੱਲਿਓ।

0: ਚੱਲ ਝੂਠਾ ਝੂਠ ਝੂਠ ਝੂਠ ਇੰਨਾ ਜ਼ਿਆਦਾ ਝੂਠ ਟਿੱਕਾ ਤੇ ਉਹ ਵੀ ਮੱਥੇ ਤੇ ਤੁਹਾਡੇ ਨਾਂ ਦਾ ਓਹੋ ਅਸੀਂ ਤਾਂ ਫਿਰ ਵੀ ਲਾ ਸਕਦੇ ਹਾਂ ਟਿਊਨ ਕੀਤਾ ਹੋਇਆ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ ਲਓ ਜੀ ਕਰ ਕੀ ਰਹੇ ਹੋ ਵੈਸੇ ਤੁਸੀਂ ਜੇ ਡਰਾਈਵ ਕਰ ਰਹੇ ਹੋ ਤਾਂ ਡਰਾਈਵ ਵੈਰੀ ਸੇਫਲੀ ਅਸੀਂ ਨਹੀਂ ਕਹਾਂਗੇ ਤੁਹਾਨੂੰ ਕਿ ਤੁਸੀਂ ਡਰਾਈਵ ਕਰਦੇ ਕਰਦੇ ਸਾਨੂੰ ਮੈਸੇਜ ਕਰੋ ਸਾਨੂੰ ਕਾਲ ਕਰੋ ਲੇਕਿਨ ਲੇਕਿਨ ਲੇਕਿਨ ਜੇ ਗਰਾਜ ਦੇ ਵਿੱਚ ਬੈਠੇ ਹੋ ਤੇ ਇੰਜੋਏ ਕਰ ਰਹੇ ਹੋ ਇਸ ਮੌਸਮ ਨੂੰ ਚਾਹ ਦੇ ਪਿਆਲੇ ਦੇ ਨਾਲ ਤਾਂ ਫਿਰ ਕਾਲ ਕਰਨਾ ਤਾਂ ਬਣਦਾ ਹੈ ਬਿਲਕੁਲ ਬਣਦਾ ਕਿ ਨਹੀਂ ਸੋ ਕਾਲ ਕੀਤੀ ਜਾ ਸਕਦੀ ਹੈ 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ ਇਸੇ ਨੰਬਰ 'ਤੇ ਕਾਲਾਂ ਤੁਹਾਡੀਆਂ ਆਉਣਗੀਆਂ ਆਪਣੇ ਫਰਮਾਇਸ਼ੀ ਗਾਣੇ ਲਿਖਵਾਏ ਜਾ ਸਕਦੇ ਨੇ ਜੇ ਤੁਸੀਂ ਤੁਹਾਡੇ ਕੋਲ ਕੋਈ ਫਰਮਾਇਸ਼ੀ ਗਾਣਾ ਨਹੀਂ ਹੈ ਤਾਂ ਮੇਰੇ ਕੋਲ ਤਾਂ ਬਹੁਤ ਸਾਰੇ ਗਾਣੇ ਨੇ ਜਿਹੜੇ ਮੈਂ ਆਪਣੀ ਪਲੇਲਿਸਟ ਤਿਆਰ ਕਰਕੇ ਲੈ ਕੇ ਆਉਂਦੀ ਹਾਂ ਤੁਹਾਨੂੰ ਪਤਾ ਤੁਹਾਡੇ ਵਾਸਤੇ ਸਿਰਫ ਅਤੇ ਸਿਰਫ ਤੁਹਾਡੇ ਵਾਸਤੇ ਅਸੀਂ ਗੀਤ ਸੰਗੀਤ ਜਿਹੜਾ ਹੈ ਉਹ ਚਲਾਉਂਦੇ ਹਾਂ ਤਾਂ ਕਿ ਜਿਹੜਾ ਵੀਕਐਂਡ ਹੈ ਉਸ ਨੂੰ ਥੋੜ੍ਹਾ ਚਾਰ ਚੰਦ ਲਾਇਆ ਜਾ ਸਕੇ ਜੋ ਵੀ ਥਕਾਵਟ ਹੁੰਦੀ ਹੈ ਨਾ ਪੂਰੇ ਵੀਕ ਦੀ ਉਸ ਨੂੰ ਉਤਾਰਿਆ ਜਾ ਸਕੇ ਤਾਂ ਕਿ ਗੀਤ ਸੰਗੀਤ ਜਿਹੜਾ ਹੈ ਤੁਹਾਡਾ ਮਾਇੰਡ ਥੋੜ੍ਹਾ ਜਿਹਾ ਡਾਇਵਰਟ ਕਰਦੇ ਹੋਰ ਕੀ ਬਿਲਕੁਲ ਬਸ ਇਹੀ ਸੋ 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ ਇਸੇ ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ ਆਪਣਾ ਹਾਲ ਚਾਲ ਦੱਸਿਆ ਜਾ ਸਕਦਾ ਸਾਡਾ ਵੀ ਹਾਲ ਚਾਲ ਪੁੱਛਿਆ ਜਾ ਸਕਦਾ ਜੇ ਤੁਹਾਡੇ ਕੋਲ ਟਾਈਮ ਹੈ ਵੈਸੇ ਸਾਡੇ ਕੋਲ ਤਾਂ ਪੂਰਾ ਟਾਈਮ ਹੈ 4 ਵਜੇ ਤੱਕ 128 ਯੈਸ ਔਨ ਦਾ ਸਟੂਡੀਓ ਕਲੋਕ 128 ਤੇ ਮੇਰਾ ਸਾਥ ਰਹੇਗਾ ਤੁਹਾਡੇ ਨਾਲ ਸਿਰਫ ਤੇ ਸਿਰਫ 4 ਵਜੇ ਤੱਕ ਬਿਲਕੁਲ ਸਪੈਕਸ ਐਕਸਪ੍ਰੈਸ ਦਾ ਨੰਬਰ ਤੁਹਾਨੂੰ ਦੇ ਦੇਣੀ ਹੈ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਨੇ ਬੱਚਿਆਂ ਦੀਆਂ ਸੋ ਇਹਨਾਂ ਛੁੱਟੀਆਂ ਦੇ ਵਿੱਚ ਕੋਸ਼ਿਸ਼ ਕਰਿਓ ਕਿ ਬੱਚਿਆਂ ਦਾ ਆਈ ਚੈੱਕਅਪ ਕਰਾਉਣਾ ਬਹੁਤ ਲਾਜ਼ਮੀ ਹੈ ਜੀ ਕਿਉਂਕਿ ਹੁਣ ਟਾਈਮ ਤੁਹਾਡੇ ਕੋਲ ਖੁੱਲ੍ਹਾ ਹੈ ਕੋਈ ਅਪੁਆਇੰਟਮੈਂਟ ਦਾ ਟੈਨਸ਼ਨ ਨਹੀਂ ਹੋਏਗਾ ਸੋ ਸਪੈਕਸ ਐਕਸਪ੍ਰੈਸ 'ਤੇ ਜ਼ਰੂਰ ਜਾਇਓ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਕੈਨੇਡੀ ਅਤੇ ਸਟੀਲਸ 'ਤੇ ਸਪੈਕਸ ਐਕਸਪ੍ਰੈਸ ਹੈ ਜੀ ਕਸਟਮਰ ਐਪਰੀਸੀਏਸ਼ਨ ਸੇਲ ਚੱਲ ਰਹੀ ਹੈ ਬ੍ਰਾਂਡਡ ਸਨਗਲਾਸਿਸ ਲੋਐਸਟ ਪ੍ਰਾਈਸਿਸ 'ਤੇ ਮਿਲ ਰਹੇ ਨੇ ਸਿੰਗਲ ਵਿਜ਼ਨ ਗਲਾਸਿਸ ਨੇ $129 ਓਨਲੀ ਰੈਗੂਲਰ ਪ੍ਰਾਈਸ ਇਹਨਾਂ ਦਾ ਸੀਗਾ $400 ਸੋ ਲੰਡਨ ਫੋਗਸ ਲੈਵਾਈਸ ਰੈਂਗਲਰ ਮੈਨੀ ਅਦਰ ਟੋਪ ਬ੍ਰਾਂਡਸ ਇਹਦੇ ਵਿੱਚ ਇੰਕਲੂਡਿਡ ਨੇ ਪ੍ਰੋਗਰੈਸਿਵ ਗਲਾਸਿਸ $258 ਵਿੱਚ ਸਿਰਫ ਤੇ ਸਿਰਫ $258 ਰੈਗੂਲਰ ਪ੍ਰਾਈਸ $600 ਲੈਂਸ ਕੋਟਿੰਗ 50% ਆਫ ਮਿਲੇਗੀ ਜੀ ਸਪੈਸ਼ਲ ਆਫਰ ਹੈ ਵੈਨ ਯੂ ਬਾਏ 2 ਪੇਅਰ ਆਫ ਗਲਾਸਿਸ ਯੂ ਵਿਲ ਗੈਟ ਫ੍ਰੀ ਕੋਟਿੰਗ ਔਨ ਦ ਸੈਕਿੰਡ ਪੇਅਰ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਤੇ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਵਾਇਆ ਜਾ ਸਕਦਾ ਹੈ ਡਾਕਟਰਸ ਦੀ ਅਵੇਲੇਬਿਲਿਟੀ ਹੈ ਔਨ ਥਰਸਡੇ ਫਰਾਈਡੇ ਐਂਡ ਸੈਟਰਡੇ ਬੁੱਕ ਕਰੋ ਆਪਣੀ ਅਪੁਆਇੰਟਮੈਂਟ ਤੇ ਬੈਨੀਫਿਟਸ ਲੈ ਲਓ ਸੇਲ ਦਾ ਫਾਇਦਾ ਉਠਾਇਆ ਜਾ ਸਕਦਾ ਹੈ ਸੋ ਬਿਲਕੁਲ ਜੀ 905-460-8888 ਅਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਸੈਟਰਡੇ ਦਾ ਦਿਨ ਹੈ ਸੇਲ ਤਾਂ ਹੋਰ ਵੀ ਕਿਤੇ ਲੱਗੀ ਹੈ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕੈਨੇਡਾ ਡੇ ਸੇਲ ਲੱਗੀ ਹੋਈ ਹੈ ਜੀ ਗ੍ਰੈਂਡ ਹੋਮ ਫਰਨੀਚਰ 'ਤੇ ਜਿਵੇਂ ਪਹਿਲੇ ਅੱਧੇ ਘੰਟੇ 'ਚ ਤੁਹਾਨੂੰ ਮੈਂ ਦੱਸ ਕੇ ਹਟੀ ਹੈ ਕਿ ਕੀ ਕੁਝ ਸੇਲ 'ਤੇ ਲੱਗਿਆ ਹੋਇਆ ਜੀ ਫਰਨੀਚਰ ਆਈਟਮਸ ਬਾ ਕਮਾਲ ਬਿਗੈਸਟ ਸੇਲ ਆਫ ਦ ਈਅਰ ਅਤੇ ਜੇ ਤੁਸੀਂ ਸੋਚ ਰਹੇ ਸੀ ਕਿ ਹਾਂ ਮੈਂ ਇਹ ਖਰੀਦਣਾ ਜੀ ਇਹ ਸੋਫਾ ਸੈੱਟ ਖਰੀਦਣਾ ਹੈ ਇਹ ਇੱਥੇ ਇਨਵੈਸਟਮੈਂਟ ਕਰਨੀ ਹੈ ਲੇਕਿਨ ਵੇਟ ਕਰ ਰਹੇ ਹਾਂ ਮੈਂ ਅੱਛਾ ਰੇਟ ਮਿਲੇਗਾ ਤਾਂ ਮੈਂ ਲਵਾਂ ਅਤੇ ਹੁਣ ਟਾਈਮ ਹੈਗਾ ਅੱਜ ਛੁੱਟੀ ਦਾ ਦਿਨ ਵੀ ਹੈ ਸੋ ਸੇਲ ਤੇ ਪ੍ਰਾਈਸਿਸ ਵੀ ਬਹੁਤ ਅੱਛੇ ਨੇ ਤਾਂ ਮੈਂ ਜ਼ਿਆਦਾ ਕੁਝ ਸੇਲ ਦੇ ਬਾਰੇ ਨਹੀਂ ਦੱਸਦੀ ਕਿਉਂਕਿ ਔਫਰਸ ਬਹੁਤ ਸਾਰੇ ਨੇ ਅਤੇ ਬਹੁਤ ਨਵੇਕਲੇ ਗਿਫਟਸ ਵੀ ਤੁਹਾਨੂੰ ਮਿਲਣ ਵਾਲੇ ਨੇ ਅਪਲਾਇੰਸਿਸ ਦੇ ਗਿਫਟਸ ਮਿਲ ਸਕਦੇ ਨੇ ਸੋ ਲੈਟਸ ਟ੍ਰਾਈ ਆਰ ਲੱਕ ਇੱਕ ਵਾਰੀ ਫਿਰ ਦੁਬਾਰਾ ਚੱਲਦੇ ਹੈ ਗ੍ਰੈਂਡ ਹੋਮ ਫਰਨੀਚਰ ਦੇ ਲਾਈਵ ਔਨ ਲੋਕੇਸ਼ਨ 'ਤੇ ਸਿੱਧੂ ਸਾਹਿਬ ਦੇ ਨਾਲ ਫਿਰ ਦੁਬਾਰਾ ਰਾਬਤਾ ਕਾਇਮ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਹੁਣ ਇਸ ਵੇਲੇ ਦੀ ਕੀ ਡੀਲ ਲੈ ਕੇ ਆਏ ਨੇ ਓਵਰ ਟੂ ਯੂ ਸਿੱਧੂ ਸਾਹਿਬ
1: ਮਿਹਰਬਾਨੀ ਗਲੋਰੀਆ ਜੀ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਬੜੇ ਬੜੇ ਸਵਾਗਤ ਬਹੁਤ ਹੀ ਬਿਊਟੀਫੁਲ ਡੇ ਆ ਬਾਹਰ ਤੇ ਕੈਨੇਡਾ ਡੇ ਆ ਰਿਹਾ ਬੜੀ ਜਲਦ ਤੇ ਅਸੀਂ ਲੈ ਕੇ ਆਏ ਹੋਏ ਹਾਂ ਖਾਸ ਕਰਕੇ ਕਈ ਸੇਲ ਇੰਨੀਆਂ ਗਲੋਰੀ ਜੀ ਅਹਿਮ ਹੁੰਦੀਆਂ ਜਿਵੇਂ ਕੈਨੇਡਾ ਡੇ ਸੇਲ ਹੋ ਗਈ ਸਾਲ ਦੇ ਵਿੱਚ ਇੱਕੋ ਵਾਰੀ ਲੱਗਦੀ ਹੈ ਕਿਉਂਕਿ ਕੈਨੇਡਾ ਦਾ ਜਨਮ ਦਿਨ ਮਨਾਉਂਦੇ ਹਾਂ ਆਪਾਂ ਇਸੇ ਖੁਸ਼ੀ ਵਿੱਚ ਗ੍ਰੈਂਡ ਫਰਨੀਚਰ ਨੇ ਇੰਨਾ ਡਿਸਕਾਊਂਟ ਦਿੱਤਾ ਇਸ ਸਮੇਂ ਮੈਂ ਵੇਖ ਰਿਹਾ ਸਾਹਮਣੇ ਕਿੰਨੇ ਹੀ ਪਰਿਵਾਰ ਇੱਥੇ ਸ਼ੋਪਿੰਗ ਕਰ ਰਹੇ ਨੇ ਦਿਲ ਖੋਲ੍ਹ ਕੇ ਹੌਲੀ ਹੌਲੀ ਚੂਜ਼ ਕਰ ਰਹੇ ਨੇ ਕਿਸੇ ਨੇ ਸੋਫਾ ਸੈੱਟ ਲੈਣਾ ਕਿਸੇ ਨੇ ਡਾਇਨਿੰਗ ਟੇਬਲ ਲੈਣਾ ਕਿਸੇ ਨੇ ਬੈਡਰੂਮ ਸੈੱਟ ਲੈਣਾ ਤੇ ਡੀਲਾਂ ਅਸੀਂ ਤੁਹਾਨੂੰ ਦਿੰਦੇ ਰਵਾਂਗੇ ਤੁਸੀਂ ਅੱਜ ਮੈਂ ਪੁੱਛਦਾ ਸੁਗਰ ਨੂੰ ਨਾਲ ਲੈਂਦੇ ਹਾਂ ਅੱਜ ਕੱਲ੍ਹ ਆਪਾਂ 9 ਵਜੇ ਤੱਕ ਖੁੱਲ੍ਹੇ ਸੀਗੇ
2: ਬਿਲਕੁਲ
1: ਅੱਜ ਕੱਲ੍ਹ
2: ਸਾਹਿਬ ਅੱਜ ਰਾਤ ਦੇ ਅਸੀਂ 8 ਵਜੇ ਤੱਕ ਓਪਨ ਹੈ ਪਰਿਵਾਰਾਂ ਵਾਸਤੇ ਪਰਿਵਾਰ ਦੇ ਦੂਰੋਂ ਨੇੜਿਓ ਵੀ ਕਿਤੇ ਕੈਮਰੇ ਵੀ ਖਿੱਚਣ ਵਾਲੇ ਪਾਸਿਓਂ ਵੀ ਆ ਰਹੇ ਨੇ ਸਾਨੂੰ ਕਾਲ ਕਰ ਲੈਣਾ ਅਸੀਂ ਰਾਤ ਦੇ 8 ਵਜੇ ਤੱਕ ਓਪਨ ਹੈ ਕਿਉਂਕਿ ਅੱਜ ਤੁਹਾਡਾ ਆਉਣਾ ਤਾਂ ਜ਼ਰੂਰੀ ਹੈ ਕਿਉਂਕਿ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਫਰਨੀਚਰ ਦੇ ਉੱਪਰ ਮਿਲ ਰਹੀਆਂ
1: ਅੱਛਾ ਇੱਕ ਤੋਹਫਾ ਦੇ ਦਈਏ ਆਪਾਂ ਲੋਕਲ ਕਰਦੀ ਹੈ ਜਾਂ ਡਿਲੀਵਰੀ ਫ੍ਰੀ ਕਰਦੀ ਹੈ ਜਾਂ ਬੱਸ ਜਿੱਥੇ ਆਵਾ ਜਾਂਦੀ
2: ਇੱਦਾਂ ਕਰੋ ਜਿਹੜੇ ਪਰਿਵਾਰ ਸਾਡੇ ਕੋਲ ਦੂਰੋਂ ਨੇੜਿਓ ਚੱਲ ਕੇ ਆਉਣਗੇ ਕੈਮਰੇ 'ਚ ਖਿੱਚਣ ਵਾਲੇ ਪਾਸਿਓ, ਬੈਰੀ ਵਾਲੇ ਪਾਸਿਓ ਜਾਂ ਲੰਡਨ ਵਾਲੇ ਪਾਸਿਓ ਆ ਕੇ ਕਹਿ ਦੇਣਾ ਵੀ ਤੁਸੀਂ ਅਸੀਂ ਬੈਰੀ ਵਾਲੇ ਪਾਸਿਓ ਜਾਂ ਲੰਡਨ ਵਾਲੇ ਪਾਸਿਓ ਗੈਸ ਕਾਰਡ ਬਿਲਕੁਲ ਫ੍ਰੀ ਕਰ ਦਿੱਤਾ ਸਰ।
1: ਹੋਰ ਕੀ ਚਾਹੀਦਾ?
2: ਬਿਲਕੁਲ ਦਰ ਗੈਸ ਕਾਰਡ ਬਿਲਕੁਲ ਤੁਹਾਨੂੰ ਫ੍ਰੀ ਦਿੱਤਾ ਜਾਊਗਾ। ਸੋ ਜ਼ਰੂਰ
1: ਚਾਹੇ ਤੁਸੀਂ ਆ ਰਹੇ ਹੋ ਆਪਣੇ ਲੰਡਨ ਤੋਂ, ਚਾਹੇ ਤੁਸੀਂ ਆ ਰਹੇ ਹੋ ਬ੍ਰੈਂਟਫੋਰਡ ਤੋਂ, ਚਾਹੇ ਤੁਸੀਂ ਨੈਗਰਾ ਰੀਜਨ ਚੋਂ ਆ ਰਹੇ ਹੋ, ਨੌਰਥ ਅਰੇਲੀਆ ਚੋਂ ਆ ਰਹੇ ਹੋ, ਇੱਧਰੋਂ ਈਸਟ ਚੋਂ ਕਿੰਗਸਟਨ ਵੱਲੋਂ ਆ ਰਹੇ ਹੋ ਕਿ ਤੁਸੀਂ ਸਕਾਰਗੋ ਵੱਲੋਂ ਆ ਰਹੇ ਹੋ, ਸਾਊਥ ਸਰ ਬਾਰਡਰ ਅਮੈਰੀਕਾ ਹੀ ਪੈ ਜਾਂਦਾ ਪਰਲੇ ਪਾਸੇ
2: ਜੀ,
1: ਅਤੇ ਉੱਧਰੋਂ ਵੀ ਆ ਸਕਦੇ ਹੋ, ਨੌਰਥ ਤੋਂ ਆ ਸਕਦੇ ਹੋ, ਪਰ ਆਪਣਾ ਨਾਲ ਐਡਰੈਸ ਦਿਖਾ ਦਿਓ ਤੇ ਨਾਲ ਕਿੱਥੋਂ ਵੀ ਆਏ ਹੋ
2: ਜੀ,
1: ਗੈਸ ਕਾਰਡ ਉਹਨਾਂ ਜਿੰਨੇ ਤੁਹਾਡੀ ਲੱਗੀ ਹੋਗੀ ਉਹਨਾਂ
2: ਜੀ। ਬਿਲਕੁਲ ਸਾਹਿਬ, ਸੋ ਅੱਜ ਫਰਨੀਚਰ ਦੀਆਂ ਸਾਲਗੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਵੱਡੇ ਵੱਡੇ ਅਪਲਾਇੰਸਸ ਜਿਹੜੇ ਫ੍ਰੀ ਤੋਹਫੇ ਦਿੱਤੇ ਜਾ ਰਹੇ ਆ। ਸੋ ਜ਼ਰੂਰ ਇੱਕ ਚੱਕ ਲਓ, ਸਾਲ ਦੀ ਸਭ ਤੋਂ ਵੱਡੀ ਕੈਨੇਡਾ ਡੇ ਸੇਲ ਲੱਗੀ ਹੋਈ ਹੈ ਫਰਨੀਚਰ ਦੇ ਉੱਪਰ, ਪਹੁੰਚਣਾ ਕਿੱਥੇ ਜੀ? ਐਡਰੈਸ ਨੋਟ ਕਰ ਲਓ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣੇ ਆ, ਸਾਲਿਡ ਵੁੱਡ ਦੇ ਡਾਇਨਿੰਗ ਟੇਬਲ ਲੈਣੇ ਆ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਣੇ ਆ, ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ, ਮੈਟਰਸ ਚਾਹੀਦੇ ਨੇ, ਸਾਲ ਦੀਆਂ ਸਭ ਤੋਂ ਘੱਟ ਲੋਅਸਟ ਪ੍ਰਾਈਸ ਦੇ ਉੱਪਰ ਫਰਨੀਚਰ ਤੇ ਨਾਲ ਵੱਡੇ ਵੱਡੇ ਅਪਲਾਇੰਸ ਜਿਹੜੇ ਤੋਹਫੇ ਮਿਲਣੇ ਨੇ, 6685 ਟੋਮਕਨ ਰੋਡ ਦੇ ਉੱਪਰ, ਤੇ ਜਿੱਥੇ ਸਭ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਸਾਲਿਡ ਵੁੱਡ ਦਾ ਸਖਤ ਲੱਕੜੀ ਦਾ ਡਾਇਨਿੰਗ ਟੇਬਲ ਲੈਣਾ, ਸਾਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ, ਟੇਬਲ ਪਲੱਸ 6 ਚੇਅਰ, ਜਿਹਦੀ ਰੈਗੂਲਰ ਕੀਮਤ $1500 ਸੀ ਸਿੱਧੂ ਸਾਹਿਬ, ਸਿਰਫ ਕੈਨੇਡਾ ਡੇ ਸਪੈਸ਼ਲ ਅੱਜ ਸ਼ਾਮ 7 ਵਜੇ ਤੱਕ ਪਰਿਵਾਰ ਸਾਡੇ ਕੋਲ ਪਹੁੰਚ ਜਾਣਾ, $399 ਦਾ ਸਾਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦੇ ਵਿੱਚ ਲੈ ਜਾਓ, ਤੇ ਨਾਲ ਤੋਹਫਾ ਮਿਲਣਾ ਹੀ ਮਿਲਣਾ ਤੁਹਾਨੂੰ ਕੈਨੇਡਾ ਡੇ ਸਪੈਸ਼ਲ
1: ਜੀ। ਕੀ ਲਾਈਏ ਫਿਰ ਆਪਾਂ?
2: ਨਾਲ ਸਾਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦਾ, ਪਹਿਲੇ 5 ਪਰਿਵਾਰ ਰਾਈਟ ਵੇ ਸਟੋਰ ਆ ਜਾਓ, ਮਾਈਕਰੋਵੇਵ ਮਾਈਕਰੋਵੇਵ ਮਾਈਕਰੋਵੇਵ
1: ਆਪਾਂ ਆਪਸ਼ਨ ਦੇ ਦਿੰਦੇ ਹਾਂ
2: ਜੀ,
1: ਜਿਹਨੇ ਮਾਈਕਰੋਵੇਵ ਲੈਣਾ ਮਾਈਕਰੋਵੇਵ ਲੈ ਲਓ
2: ਜੀ,
1: ਜਿਹਨੇ ਏਅਰ ਫਰਾਇਰ ਲੈਣਾ ਹੋਣ
2: ਡਨ, ਜਿਹਨੇ ਮਾਈਕਰੋਵੇਵ ਲੈਣਾ ਮਾਈਕਰੋਵੇਵ ਲੈ ਲਓ, ਏਅਰ ਫਰਾਇਰ ਲੈਣਾ ਏਅਰ ਫਰਾਇਰ ਲੈ ਲਓ, ਤੇ ਨਾਲ ਦੀ ਨਾਲ ਸਭ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਆਰਥੋਪੈਡਿਕ ਡਿਲੈਕਸ ਮੈਟਰਸ 4-500 ਵਾਲਾ ਸਿਰਫ $99 ਦੇ ਵਿੱਚ, ਕੁਈਨ ਸਾਈਜ਼ ਦਾ ਮੈਟਰਸ $99 ਦਾ, ਤੇ ਤੋਹਫਾ ਇਹਦੇ ਨਾਲ ਵੀ ਮਿਲਣਾ। ਸੋ ਬਹੁਤ ਸਾਰੀ ਗਹਿਮਾ ਗਹਿਮੀ ਪਰਿਵਾਰ ਪਹੁੰਚ ਰਹੇ ਨੇ, ਤੁਸੀਂ ਵੀ ਜਿੱਥੇ ਵੀ ਕਿਤੇ ਜੁੜੇ ਹੋ ਪਹੁੰਚੋ ਰਾਈਟ ਵੇ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ ਸਿੱਧੂ ਸਾਹਿਬ।
1: ਮਿਹਰਬਾਨੀ, ਔਰ ਮੈਂ ਸਰੋਤੋ ਤੁਹਾਨੂੰ ਵੀ ਕਹਾਂਗਾ ਕਿ ਅੱਜ ਬਹੁਤ ਹੀ ਬਿਊਟੀਫੁਲ ਡੇ ਆ, ਬਾਹਰ ਬਾਹਰ ਨਿਕਲਣ ਅੜਦਾ ਗ੍ਰੈਂਡ ਫਰਨੀਚਰ ਨਹੀਂ ਵੀ ਹਾਲੇ ਖਰੀਦਣਾ, ਆ ਜਾਓ ਗੇੜਾ ਦੇ ਜਾਓ, ਤੁਹਾਨੂੰ ਆਈਡੀਆ ਜਿਹਾ ਹੋ ਜਾਂਦਾ ਵੀ ਜਦੋਂ ਖਰੀਦਣਾ ਹੋਵੇ ਉਦੋਂ ਲੈ ਲਓਗੇ, ਨਹੀਂ ਤਾਂ ਬਾਹਰ ਗੇੜਾ ਗੁੜਾ ਦਿਓ। ਅੱਜ ਚਹਿਲ ਪਹਿਲ ਬਾਹਰ ਬੜੀ ਹੋਣੀ ਆ, ਮੌਸਮ ਬੜਾ ਬਹੁਤ ਵਧੀਆ, ਧੁੱਪ ਖਿਲੀ ਹੋਈ ਆ, ਕਿਤੇ ਪਾਰਕ ਪੁਰਕ ਜਾਓ, ਇੱਥੇ ਆ ਜਾਓ ਸਾਡੇ ਕੋਲ ਗੇੜੇ ਕੋਲ ਕੱਢ ਕੇ ਜਾਓ, ਸਾਨੂੰ ਮਿਲ ਕੇ ਜਾਓ, ਹਾਈ ਸ਼ੇਅਰ ਕਰਕੇ ਜਾਓ, ਕੁੱਲ ਬਣਾ ਕੇ ਕੀ ਆ, ਬਾਹਰ ਨਿਕਲੋਗੇ ਘਰੇ ਬੈਠੋਗੇ ਤਾਂ ਸੋਫਾ ਤੋੜੋਗੇ, ਤੇ ਨਾਲੇ ਤੁਸੀਂ ਮੈਂ ਹੋਵੋਗੇ ਡਿਪਰੈਸ਼ਨ 'ਚ ਆਓਗੇ, ਹੈ ਨਾ, ਟੀ ਵੀ ਵੱਲ ਝਾਕੀ ਜਾਓਗੇ, ਬਾਹਰ ਨਿਕਲੋਗੇ ਤਾਂ ਇੰਨੀ ਸੋਹਣੀ ਲਾਈਟ ਆ, ਖੂਬਸੂਰਤ ਹਰਿਆਲੀ ਆ, ਸਾਰੇ ਦਰਖਤ ਹਰਿਆਲੀ ਜੀ ਨਾਲ ਭਰੇ ਪਏ ਨੇ, ਆ ਕੇ ਵਧੀਆ ਚੀਜ਼ ਦੇਖੋਗੇ, ਤੇ ਨਾਲੇ ਸਾਨੂੰ ਮਿਲ ਕੇ ਜਾਓ, ਹਾਈ ਸ਼ਾਇਦ ਸਾਨੂੰ ਵੈਸੇ ਵੀ ਅਸੀਂ ਖੁਸ਼ ਕਰ ਦੇਣਾ ਜਦੋਂ ਇੱਥੇ ਆਓਗੇ ਗਿਫਟ ਆ ਦੇ ਕੇ। ਤੇ ਗ੍ਰੈਂਡ ਫਰਨੀਚਰ ਦੇ 6685 ਟੋਮਕਨ ਰੋਡ ਤੇ ਸ਼ਾਮ ਦੇ 4 ਵਜੇ ਤੱਕ ਅਸੀਂ ਹਾਂ, ਲੇਕਿਨ ਇਹ ਖੁੱਲ੍ਹਣੇ ਆਪ ਸ਼ਾਮ ਦੇ ਰਾਤ ਦੇ 8 ਵਜੇ ਤੱਕ, ਜਦੋਂ ਮਰਜ਼ੀ ਆਓ, ਹੌਲੀ ਹੌਲੀ ਆਉਂਦੇ ਜਾਓ ਤੇ ਆ ਕੇ ਸ਼ਾਪਿੰਗ ਕਰੋ ਫਰਨੀਚਰ ਦੀ। ਕੈਨੇਡਾ ਡੇ, ਕੈਨੇਡਾ ਡੇ ਸੇਲ, ਕੈਨੇਡਾ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਸ ਲੱਗੀ ਹੈ। ਰੇਡੀਓ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਗਲੋਰੀਆ ਜੀ, ਆਪਾਂ ਸਾਡੇ ਸਰੋਤਿਆਂ ਨੂੰ ਡੋਸੇ ਵਗੈਰਾ ਖਵਾਈਏ ਕੁਛ?
0: ਬਿਲਕੁਲ, ਸੋਫਿਆਂ ਦੇ ਨਾਲ, ਫਰਨੀਚਰ ਦੇ ਨਾਲ ਵਧੀਆ ਵਧੀਆ ਜਿਹੜਾ ਖਾਣ ਪੀਣ ਦਾ ਸਮਾਨ ਹੈ। ਆਵਾਜ਼ ਨਹੀਂ ਆਈ? ਆਈ ਮੇਰੀ ਆਵਾਜ਼ ਤੁਹਾਨੂੰ?
1: ਹੁਣ ਠੀਕ ਆ?
0: ਹੁਣ ਠੀਕ ਹੈ?
1: ਅੱਛਾ ਜੀ,
0: ਬਿਲਕੁਲ ਖਵਾਉਂਦੇ ਹਾਂ, ਚਾਟਸ ਐਂਡ ਪਰਾਂਠਿਆਂ ਤੇ ਲੈ ਕੇ ਜਾਂਦੇ ਹਾਂ ਇਹਨਾਂ ਨੂੰ।
1: ਸਾਡੀ ਪਹਿਲਾਂ ਆਵਾਜ਼ ਆ ਰਹੀ ਸੀ ਤੇ ਬੰਦ ਤਾਂ ਨਹੀਂ ਹੋ ਗਈ ਸੀ?
0: ਨਹੀਂ, ਬਿਲਕੁਲ ਸਾਫ ਕਲੀਅਰ, ਬਿਲਕੁਲ ਆਵਾਜ਼ ਆ ਰਹੀ ਹੈ ਤੁਹਾਡੀ।
1: ਮੈਂ ਕਿਹਾ ਤੁਹਾਨੂੰ ਡੋਸੇ ਖਵਾਈਏ ਜਾਂ ਲੋਕਾਂ ਨੂੰ ਖਵਾਈ? ਸਾਡੇ ਨੂੰ,
0: ਮੈਨੂੰ ਵੀ ਤੇ ਉਹਨਾਂ ਨੂੰ ਵੀ, ਦੋਨਾਂ ਨੂੰ।
1: ਅੱਛਾ ਚਲੋ, ਮੈਂ ਲੈ ਕੇ ਚੱਲਦੇ ਪੰਜਾਬੀ ਬਾਈ
0: ਨੇ,
1: ਪੰਜਾਬੀ ਬਾਈ ਨੇ ਚੱਲਦੀ ਰੇਲ ਦੀ ਬ੍ਰਾਂਚ ਤੇ।
0: ਠੀਕ ਹੈ,
1: ਅੱਜ ਬੜੇ ਸਪੈਸ਼ਲ ਲੱਗੇ ਤੇ, ਇੱਕ ਤਾਂ ਉਹਨਾਂ ਨੇ ਨਾ ਬਾਹਰ ਗਲੋਰੀਆ ਜੀ ਸਾਈਡ ਤੇ ਨਾ ਪੈਟੀਓ ਹੈਗਾ, ਉਹਦੇ ਤੇ ਬਾਹਰ ਚਾਟ ਲਗਾਈ ਹੈ ਸਟਰੀਟ ਦੇ ਉੱਤੇ। ਚਾਟ ਪਾਪੜੀ ਖਾਓ, ਚਨਾ ਟਿੱਕੀ ਖਾਓ, ਦਹੀਂ ਭੱਲੇ ਖਾਓ, ਘੜੇ ਰੱਖੇ ਹੋਏ ਆ ਇੰਡੀਆ ਵਰਗੇ ਨਾ, ਜਿਹੜੇ ਹੁੰਦੇ ਆਪਣੇ ਆਪਣੇ ਮਿੱਟੀ ਦੇ ਘੜੇ ਹੁੰਦੇ
0: ਆ ਜੀ,
1: ਉਹਦੇ ਵਿੱਚ ਪਾਣੀ ਪਾਇਆ ਹੋਇਆ ਗੋਲ ਗੱਪਿਆਂ ਦਾ, ਆਇਆ ਬਰਫ਼ ਪਾਈ ਪਾਈ ਹੋਈ ਬੱਚਾ ਨਾ।
0: ਠੀਕ ਠੀਕ ਠੀਕ,
1: ਤੇ ਜਾਓ ਲੇਡੀਜ਼ ਬੋਲਦੇ ਹੋ ਹੱਲਾ, ਹੈ ਨਾ, ਡੇਲੀ ਬ੍ਰਾਂਚ ਤੇ ਪਹੁੰਚੋ
0: ਪੱਕਾ,
1: ਤੇ ਵਧੀਆ ਪਾਓ ਭਾਜੀ ਖਾਓ, ਚਨਾ ਭਟੂਰਾ ਖਾਓ, ਮਸਾਲਾ ਡੋਸਾ ਖਾਓ, ਤੇ ਹਲਵਾ ਪੂਰੀ ਖਾਣੀ ਆ ਉਹ ਗੱਲ ਚਾਟ ਬੜੀ ਵਧੀਆ ਇੱਕ ਤਾਂ ਉਹਨਾਂ ਨੇ 999 ਦੇ ਵਿੱਚ ਕਹਿੰਦੇ ਜਿੰਨੇ ਮਰਜ਼ੀ ਗੋਲ ਗੱਪੇ ਖਾ ਲਓ
0: ਅੱਛਾ
1: ਕਰ ਲਓ ਗੱਲ ਹਾਂਜੀ
0: ਠੀਕ ਹੈ ਕਿਹੜੀ ਲੋਕੇਸ਼ਨ ਤੇ ਜਾਣਾ
1: ਖਾ ਲਓ ਪੰਜਾਬੀ ਵਾਈਨ ਵਿੱਚ ਤੇ ਜਾਓ ਤੇ ਲੰਚ ਕਰਕੇ ਆਓ
0: ਜੀ
1: ਤੇ ਹੁਣ ਚੱਲਦੇ ਗਲੋਰੀ ਜਿਹੜੀ ਸਟੂਡੀਓ ਵਿੱਚ ਤੁਹਾਡੇ ਲਈ ਗੀਤ ਸੰਗੀਤ ਗੱਲਾਂ ਬਾਤਾਂ ਹੋਣਗੀਆਂ ਅਸੀਂ ਜੁੜਦੇ ਹਾਂ ਬੜੀ ਜਲਦੀ ਫੇਰ ਗ੍ਰੈਂਡ ਫਰਨੀਚਰ ਤੋਂ ਜੀ ਗਲੋਰੀ ਜੀ
0: ਸਿੱਧੂ ਸਾਹਿਬ ਇਹ ਜਿਹੜੇ ਗੋਲ ਗੱਪੇ ਲੱਗੇ ਨੇ ਕਿਹੜੀ ਲੋਕੇਸ਼ਨ ਤੇ ਲੱਗੇ ਨੇ ਦੱਸਿਓ ਮਾੜੀ ਜੀ ਲੱਗੇ ਹੋਏ ਨੇ ਜੀ ਗੋਲ ਗੱਪੇ ਤੇ ਮੈਂ ਹੁਣ ਛੇਤੀ ਛੇਤੀ ਇਹਨਾਂ ਦਾ ਨੰਬਰ ਜਿਹੜਾ ਹੈ ਤੁਹਾਨੂੰ ਦੇ ਦਿੰਦੀ ਹਾਂ ਕਿਉਂਕਿ ਹੁਣ ਜਦੋਂ ਹੋ ਹੀ ਗਈ ਹੈ ਗੱਲ ਗੋਲ ਗੱਪਿਆਂ ਦੀ ਤਾਂ ਫਿਰ ਸਾਰਿਆਂ ਦੇ ਕੰਨ ਖੜੇ ਹੋ ਗਏ ਨੇ ਮੇਰੇ ਵਾਂਗੂ ਵੈਸੇ ਤੁਹਾਨੂੰ ਲੱਗਦਾ ਕਿ ਗੋਲ ਗੱਪਿਆਂ ਦੇ ਜਿਹੜੇ ਨਵੇਕਲੇ ਜੇ ਪਾਣੀ ਜੇ ਸ਼ੁਰੂ ਹੋਏ ਨੇ ਵੈਸੇ ਟੇਸਟ ਤਾਂ ਕਮਾਲ ਹੈ ਵੈਸੇ ਜਿਹਨੇ ਵੀ ਇਹ ਕਾਰਡ ਕੱਢੀ ਹੈ ਨਾ ਕਿ ਹਾਂ ਗੋਲ ਗੱਪਿਆਂ ਦੇ ਵੱਖ ਵੱਖ ਤਰੀਕੇ ਦੇ ਵੱਖ ਵੱਖ ਸਵਾਦਲੇ ਪਾਣੀ ਜਿਹੜੇ ਨੇ ਇਮਲੀ ਵਾਲਾ ਅਤੇ ਮੈਂਗੋ ਵਾਲਾ ਪੁਦੀਨਾ ਵਾਲਾ ਹੈ ਨਾ ਪੰਜਾਬੀ ਬਾਈ ਨੇਚਰ ਤਾਂ ਤੁਸੀਂ ਟੇਸਟ ਕਰਕੇ ਆਓ ਫਿਰ ਇਹਨਾਂ ਦੀ ਕਿਸੇ ਵੀ ਲੋਕੇਸ਼ਨ 'ਤੇ ਚਲੇ ਜਾਓ ਅੱਜ ਵਧੀਆ ਵਧੀਆ ਖਾਣਾ ਖਾਓ ਤੁਸੀਂ ਇੰਜੋਏ ਕਰੋ 8887 ਦ ਗੌਰ ਰੋਡ ਯੂਨਿਟ 57 ਬਰੈਂਪਟਨ ਵਿਖੇ ਲੋਕੇਟਡ ਹੈ ਪਹਿਲੀ ਲੋਕੇਸ਼ਨ ਗੌਰ ਅਤੇ ਅਬਨੇਜ਼ਰ ਦੇ ਇੰਟਰਸੈਕਸ਼ਨ 'ਤੇ ਦੂਜੀ ਲੋਕੇਸ਼ਨ ਬਵੇਡ ਅਤੇ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ ਤੀਜੀ ਬਵੇਡ ਅਤੇ ਹਰ ਅੰਟਾਰੀਓ ਦੇ ਅਤੇ ਕੈਨੇਡੀ ਅਤੇ ਸੈਂਡਲਵੁੱਡ ਦੇ ਇੰਟਰਸੈਕਸ਼ਨ 'ਤੇ ਵੀ ਪੰਜਾਬੀ ਬਾਈ ਨੇਚਰ 'ਤੇ ਵਧੀਆ ਵਧੀਆ ਜਿਹੜਾ ਹੈ ਬਾਹਰ ਪੈਟੀਓ ਦੇ ਵਿੱਚ ਤੁਹਾਡਾ ਜਿਹੜਾ ਹੈ ਖਾਣ ਪੀਣ ਦਾ ਇੰਤਜ਼ਾਮ ਥੋੜ੍ਹਾ ਕੀਤਾ ਹੋਇਆ ਮੌਸਮ ਖਿੜਿਆ ਹੋਇਆ ਅਤੇ ਬਾਹਰ ਪੈਟੀਓਜ਼ ਦੇ ਵਿੱਚ ਬੈਠ ਕੇ ਖਾਣ ਦਾ ਮਜ਼ਾ ਆਪਣਾ ਹੀ ਹੈ ਸੋ ਇੰਜੋਏ ਕਰੋ ਇਸ ਪ੍ਰੋਗਰਾਮ ਨੂੰ ਵਾਈਲ ਯੂ ਆਰ ਹੈਵਿੰਗ ਯੋਰ ਗੋਲ ਗੱਪਾਸ ਇੱਧਰ ਮੂੰਹ ਦੇ ਵਿੱਚ ਗੋਲ ਗੱਪਾ ਆਇਆ ਇੱਧਰ ਸਾਡਾ ਨਾਂ ਆਇਆ ਬਸ ਹੋਰ ਸਾਨੂੰ ਕੀ ਚਾਹੀਦਾ ਬਸ ਤੁਹਾਡੀ ਕਾਲ ਚਾਹੀਦੀ ਹੈ ਸੋ 905-564-5446 ਇੰਗਲਿਸ਼ 905-564-6444 ਕਰ ਲਓ ਕਾਲ ਜੇ ਦੂਰ

0: ਫਿਲਹਾਲ ਤਾਂ ਅਸੀਂ ਤੁਹਾਨੂੰ ਹੌਂਕਾ ਮਾਰ ਰਹੇ ਹਾਂ ਕਿ ਆ ਜਾ ਆ ਜਾਓ, ਇੰਜੋਏ ਕਰੋ ਪ੍ਰੋਗਰਾਮ ਨੂੰ ਮੇਰੇ ਨਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਪਰਮਵੀਰ ਜੀ। ਸਾਨੂੰ ਦੱਸੋ ਪਹਿਲਾਂ, ਮੈਂ ਅਨਾਊਂਸ ਕਰਕੇ ਹਟੀ ਹਾਂ ਫਿਲਹਾਲ ਕਿ ਬਹੁਤ ਸਾਰੇ ਆਫਰਸ ਤੁਸੀਂ ਲਗਾਏ ਹੋਏ ਨੇ, ਤੋ ਜਦੋਂ ਬੱਚੇ ਆਉਣਗੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਤੇ ਕੈਨੇਡੀ ਤੇ ਸਟੀਲਜ਼ ਇੰਟਰਸੈਕਸ਼ਨ ਤੇ, ਕਸਟਮਰ ਐਪਰੀਸੀਏਸ਼ਨ ਸੇਲ ਦੇ ਵਿੱਚ ਉਹਨਾਂ ਨੂੰ ਕੀ ਕੁਝ ਮਿਲਣ ਵਾਲਾ ਜੀ?
1: ਬਿਲਕੁਲ ਜੀ, ਸੋ ਖਾਸ ਕਰਕੇ ਹੁਣ ਜਿਹੜਾ ਕੈਨੇਡਾ ਡੇ ਆਇਆ, ਬਹੁਤ ਵਧੀਆ ਸੇਲ ਚੱਲ ਰਹੀ ਹੈ ਸਾਡੇ ਕੋਲ, ਖਾਸ ਕਰਕੇ ਜਿਨ੍ਹਾਂ ਨੇ ਬ੍ਰਾਂਡਡ ਸਨਗਲਾਸਿਸ ਲੈਣੀ ਹੈ, ਕਿਉਂਕਿ ਜਦੋਂ ਸਮਰ ਦਾ ਸੀਜ਼ਨ ਹੁੰਦਾ ਹੈ ਹਰ ਕੋਈ ਬਾਹਰ ਘੁੰਮਣ ਲਈ ਨਿਕਲਦਾ ਹੈ, ਜਦੋਂ ਤੁਸੀਂ ਘੁੰਮਣ ਲਈ ਨਿਕਲਦੇ ਹੋ ਮੇਕ ਸ਼ੋਰ ਤੁਸੀਂ ਆਪਣੀ ਆਈਜ਼ ਨੂੰ ਪ੍ਰੋਟੈਕਟ ਕਰੋ ਵਧੀਆ ਸਨਗਲਾਸਿਸ ਲਗਾ ਕੇ, ਕਿਉਂਕਿ ਤੁਹਾਡੀ ਸਨਗਲਾਸਿਸ ਜਿਹੜੀ ਆ ਵਧੀਆ ਕੁਆਲਿਟੀ ਦੀਆਂ ਨੇ, ਨਾਲ ਦੇ ਨਾਲ ਯੂਵੀ ਪ੍ਰੋਟੈਕਟਡ ਵੀ ਹੋਣੀ ਚਾਹੀਦੀਆਂ ਨੇ। ਸੋ ਸਾਡੇ ਕੋਲ ਸਾਰੇ ਹੀ ਲੇਟੈਸਟ ਮਾਡਲ ਜਿਹੜੇ 2026 ਦੇ ਸਮਰ ਕਲੈਕਸ਼ਨ ਦੇ ਪਹੁੰਚ ਚੁੱਕੇ ਨੇ। ਇਹਦੇ ਵਿੱਚ ਜੇ ਗੁੱਚੀ ਦੇ ਲੈਣਾ ਚਾਹੁੰਦੇ ਹੋ ਜਾਂ ਫਿਰ ਪ੍ਰਾਡਾ ਦੇ, ਡੋਲਚੀ ਗਬਾਨਾ ਦੇ, ਟੌਮ ਫੋਰਡ ਦੇ, ਟਿਫਨੀ ਦੇ, ਬਲੈਂਸੀਆਗਾ ਦੇ, ਵਰਸਾਚੀ ਦੇ ਜਾਂ ਫਿਰ ਬਰਬਰੀ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਸਨਗਲਾਸਿਸ ਤੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੁਹਾਨੂੰ ਅੱਜ ਅਸੀਂ ਫਲੈਟ 30% ਡਿਸਕਾਊਂਟ ਦੇ ਰਹੇ ਹਾਂ ਜੀ। ਨਾਲ ਦੀ ਨਾਲ ਜੇ ਕਿਸੇ ਨੇ ਰੇਵਨ ਦੇ ਫਰੇਮ ਲੈਣੇ ਨੇ ਜਾਂ ਫਿਰ ਅਰਮਾਨੀ ਦੇ, ਮਾਈਕਲ ਕੋਰਸ ਦੇ, ਕੇਟ ਸਪੇਡ ਦੇ, ਮਾਰਕ ਜੇਕਬ ਦੇ, ਕੋਚ ਦੇ, ਟੌਰੀ ਬਰਡਸ ਦੇ ਜਾਂ ਫਿਰ ਪੋਲੋ ਦੇ, ਇਹ ਸਾਰਿਆਂ ਦੇ ਉੱਤੇ ਜੀ ਤੁਹਾਨੂੰ ਅੱਜ ਅਸੀਂ ਫਲੈਟ 50% ਆਫ ਦੇ ਰਹੇ ਹਾਂ। ਸੋ ਗੁਰਜੀ ਜੀ, ਮੈਂ ਇੱਥੇ ਰਿਪੀਟ ਕਰਦਾ ਕਿ ਇਹ ਫਲੈਟ ਹੈ, ਇਹ ਅਪ ਟੂ ਨਹੀਂ, ਕਿਉਂਕਿ ਸਾਡੇ ਦਿਮਾਗ ਚ ਹੁੰਦਾ ਸੀ ਜਦੋਂ ਐਡ ਸੁਣਦੇ ਹਾਂ 50 ਹੈ, ਜਦੋਂ ਜਾਂਦੇ ਉੱਥੇ 10-15% ਨਿਕਲਦਾ। ਅਸੀਂ ਇੱਕ ਪੂਰਾ ਸੈਕਸ਼ਨ ਬਣਾਇਆ ਜੀ, ਉਸ ਸੈਕਸ਼ਨ ਦੇ ਵਿੱਚ ਜਿੰਨੇ ਵੀ ਬ੍ਰਾਂਡਡ ਫਰੇਮ ਲੱਗੇ ਨੇ, ਤਕਰੀਬਨ 300-400, ਤੁਸੀਂ ਆ ਕੇ ਕੋਈ ਵੀ ਬ੍ਰਾਂਡਡ ਫਰੇਮ ਚੂਜ਼ ਕਰੋ। ਹਰ ਬ੍ਰਾਂਡ ਫਰੇਮ ਨੇਮ ਦੇ ਉੱਤੇ ਪ੍ਰਾਈਸ ਟੈਗ ਲੱਗਾ, ਜੋ ਵੀ ਪ੍ਰਾਈਸ ਟੈਗ ਲੱਗਾ ਤੁਸੀਂ ਉਹਦਾ ਅੱਧਾ ਮੁੱਲ ਕਰ ਲਓ, ਅੱਧੇ ਮੁੱਲ ਦੇ ਉੱਤੇ ਤੁਹਾਨੂੰ ਇਹ ਵਧੀਆ ਬ੍ਰਾਂਡਡ ਫਰੇਮ ਮਿਲਣਗੇ। ਤੇ ਨਾਲ ਦੀ ਨਾਲ ਅਸੀਂ ਇੱਕ ਕਲੀਅਰ ਆਊਟ ਸੈਕਸ਼ਨ ਵੀ ਬਣਾਇਆ, ਇਹਦੇ ਵਿੱਚ ਟੌਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ, ਇਹ ਤੁਹਾਨੂੰ ਅਸੀਂ ਅੱਜ ਫਲੈਟ 75% ਆਫ ਕਰਕੇ ਦੇ ਰਹੇ ਹਾਂ। ਸੋ ਇਹ ਬਹੁਤ ਭਾਰੀ ਸੇਲ ਹੈ ਜੀ, ਬਹੁਤ ਵਧੀਆ ਸੇਲ ਹੈ, ਸਾਡੇ ਸਰੋਤੇ ਜ਼ਰੂਰ ਇਸ ਸੇਲ ਦਾ ਫਾਇਦਾ ਉਠਾਉਣ। ਤੇ ਨਾਲ ਦੀ ਨਾਲ ਜੇ ਤੁਸੀਂ ਅੱਖਾਂ ਦਾ ਚੈੱਕਅਪ ਕਰਵਾਉਣਾ, ਉਹਦੇ ਵਾਸਤੇ ਵੀ ਡਾਕਟਰ ਸਾਡੇ ਕੋਲ ਤਕਰੀਬਨ 1 ਵਜੇ ਤੋਂ ਲੈ ਕੇ 4 ਵਜੇ ਤੱਕ ਅਵੇਲੇਬਲ ਨੇ। ਪੂਰਾ ਕੰਪਲੀਟ ਕੰਪ੍ਰੀਹੈਂਸਿਵ ਅਸੀਂ ਆਈ ਐਗਜ਼ਾਮ ਕਰਦੇ ਹਾਂ, ਵਿਜ਼ਨ ਚੈੱਕ ਕਰਦੇ ਹਾਂ, ਅੱਖਾਂ ਦੀ ਹੈਲਥ ਚੈੱਕ ਕਰਦੇ ਹਾਂ। ਖਾਸ ਕਰਕੇ ਜੇ ਤੁਸੀਂ ਬੱਚਿਆਂ ਨੂੰ ਲੈ ਕੇ ਆਉਣਾ ਚਾਹੁੰਦੇ ਹੋ ਤੇ ਜ਼ਰੂਰ ਬੱਚਿਆਂ ਨੂੰ ਲੈ ਕੇ ਆਓ, ਕਿਉਂਕਿ ਇਹ ਖੁੱਲ੍ਹਾ ਸਮਾਂ ਹੁਣ ਤਕਰੀਬਨ 2 ਮਹੀਨੇ ਛੁੱਟੀਆਂ ਨੇ, ਤੇ ਬੱਚਿਆਂ ਦਾ ਤੁਸੀਂ ਡਿਟੇਲਡ ਐਗਜ਼ਾਮ ਕਰਾਓ। ਬੱਚਿਆਂ ਦੇ ਐਗਜ਼ਾਮ ਵਾਸਤੇ ਇੱਕ ਸਪੈਸ਼ਲ ਮਸ਼ੀਨ ਅਸੀਂ ਰੱਖੀ ਹੈ ਜੀ, ਇਹਨੂੰ ਕਹਿੰਦੇ ਟਿਪੋਗ੍ਰਾਫੀ ਮਸ਼ੀਨ। ਸੋ ਕਈ ਬੱਚੇ ਹੁੰਦੇ ਜਿਹਨਾਂ ਦਾ ਹਰ ਸਾਲ ਨੰਬਰ ਵੱਧਦਾ ਜਾਂਦਾ, ਰੁਕਦਾ ਨਹੀਂ, ਉਹਨਾਂ ਵਾਸਤੇ ਇਹ ਮਸ਼ੀਨ ਬੜੀ ਵਧੀਆ ਚੀਜ਼ ਹੈ ਜੀ। ਇਹ ਪਹਿਲਾਂ ਹੀ ਸਾਨੂੰ ਉਹਦੀ ਐਕਸੀਅਲ ਲੈਂਥ ਮੇਜਰ ਕਰਕੇ ਦੱਸ ਦਿੰਦੀ ਕਿ ਤੁਹਾਡਾ ਬੱਚਾ ਉਸ ਕੈਟੇਗਰੀ ਚ ਆਉਂਦਾ ਜਿਹਦਾ ਹਰ ਸਾਲ ਨੰਬਰ ਵਧਣਾ, ਤੇ ਜੇ ਉਹ ਬੱਚਾ ਉਸ ਕੈਟੇਗਰੀ ਚ ਆਉਂਦਾ ਤੇ ਅਸੀਂ ਉਹਨਾਂ ਨੂੰ ਇੱਕ ਸਪੈਸ਼ਲ ਥੈਰੇਪੀ ਗਲਾਸਿਸ ਬਣਾ ਕੇ ਦਿੰਦੇ ਹਾਂ ਜੀ। ਨਾਰਮਲ ਗਲਾਸਿਸ ਵਰਗੇ ਹੁੰਦੇ ਨੇ, ਤੁਹਾਨੂੰ ਕੋਈ ਫਰਕ ਨਹੀਂ ਪਤਾ ਚੱਲੇਗਾ, ਪਰ ਇਹ ਬੱਚੇ ਦਾ ਜਿਹੜਾ ਨੰਬਰ ਹੈ ਜੀ ਉੱਥੇ ਹੀ ਰੋਕ ਦੇਣਗੇ, ਨੰਬਰ ਅੱਗੋਂ ਐਨਕ ਦਾ ਨਹੀਂ ਵਧੇਗਾ। ਸੋ ਜੇ ਤੁਹਾਡਾ ਬੱਚਾ ਉਸ ਕੈਟੇਗਰੀ ਚ ਆਉਂਦਾ ਜਿਹਦਾ ਬੜਾ ਹਾਈ ਨੰਬਰ ਹੈ ਤੇ ਤੁਹਾਨੂੰ ਲੱਗਦਾ ਵੀ ਹਰ ਸਾਲ ਨੰਬਰ ਵਧਦਾ ਜਾ ਰਿਹਾ, ਤੇ ਜ਼ਰੂਰ ਆ ਕੇ ਤੁਸੀਂ ਕਹੋ ਜੀ ਅਸੀਂ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਕਰਵਾਉਣਾ ਹੈ, ਔਰ ਸਪੈਸ਼ਲ ਗਲਾਸਿਸ ਵੀ ਬਣਵਾ ਸਕਦੇ ਹੋ। ਸੋ ਇਹ ਹੋਰ ਸਾਰੀ ਜਾਣਕਾਰੀ ਜਿੱਦਾਂ ਵੀ ਤੁਸੀਂ ਆਈ ਐਗਜ਼ਾਮ ਵਾਸਤੇ ਲੈਣੀ ਚਾਹੁੰਦੇ ਹੋ, ਤੇ ਇੱਕੋ ਇੱਕ ਨੰਬਰ ਹੈ ਸਾਡਾ 905-460-8888। ਅਗੇਨ ਜਿਵੇਂ ਮੈਂ ਦੱਸਿਆ, ਡਾਕਟਰ ਅੱਜ 1 ਵਜੇ ਤੋਂ ਲੈ ਕੇ 4 ਵਜੇ ਤੱਕ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਨੈਕਸਟ ਟਿਊਜ਼ਡੇ, ਥਰਸਡੇ, ਫਰਾਈਡੇ, ਸੈਟਰਡੇ, 4 ਦਿਨ ਹੁਣ ਹਫ਼ਤੇ ਸਾਡੇ ਕੋਲ ਡਾਕਟਰ ਹੁੰਦਾ ਹੈ, ਪਹੁੰਚ ਸਕਦੇ ਹੋ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888, 905-460-8888 ਤੇ ਕਾਲ ਕਰਕੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਜਾਂ ਕੋਈ ਵੀ ਹੋਰ ਜਾਣਕਾਰੀ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ।
0: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਜਿਸ ਤਰ੍ਹਾਂ ਇਹ ਦੱਸ ਕੇ ਹਟੇ ਨੇ ਕਿ ਤੁਸੀਂ ਵਧੀਆ ਵਧੀਆ ਕੋਈ ਸ਼ੇਡਸ ਲੈਣੇ ਹੋਣ, ਕਿਉਂਕਿ ਮੌਸਮ ਇਸ ਤਰ੍ਹਾਂ ਦਾ ਹੁੰਦਾ ਤੇ ਤੂੰ ਪੱਖਾਂ ਦੇ ਵਿੱਚ ਲਿਸ਼ਕਾ ਮਾਰਦੀ ਹੈ ਤੇ ਡਰਾਈਵ ਕਰਨੀ ਬੜੀ ਮੁਸ਼ਕਿਲ ਹੋ ਜਾਂਦੀ ਹੈ, ਬਟ 50% ਆਫ, ਅਪ ਟੂ ਨਹੀਂ 50% ਆਫ, ਫਲੈਟ 50% ਆਫ ਦੱਸ ਕੇ ਗਏ ਨੇ ਸਪੈਕਸ ਐਕਸਪ੍ਰੈਸ ਵਾਲੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਕੈਨੇਡੀ ਤੇ ਸਟੀਲਸ ਇੰਟਰਸੈਕਸ਼ਨ ਤੇ। ਪਹੁੰਚੋ ਜੀ ਇੱਥੇ ਤੇ ਲਾਹਾ ਉਠਾ ਲਓ ਇਸ ਸੇਲ ਦਾ ਵੀ ਫਿਲਹਾਲ ਮੈਂ ਤੁਹਾਨੂੰ ਲੈ ਕੇ ਜਾ ਰਹੀ ਹਾਂ ਜੀ ਕਿੱਥੇ ਭਲਾ ਬਿਲਕੁਲ ਅੱਜ ਸਾਡੀ ਜਿਹੜੀ ਲਾਈਵ ਔਨ ਲੋਕੇਸ਼ਨ 'ਤੇ ਪਹੁੰਚੀ ਹੋਈ ਹੈ ਜੀ ਟੀਮ ਕਿੱਥੇ ਪਹੁੰਚੀ ਹੋਈ ਹੈ ਗ੍ਰੈਂਡ ਫਰਨੀਚਰ 'ਤੇ 6685 ਟੌਮਕਿਨ ਰੋਡ 'ਤੇ ਪਹੁੰਚੇ ਹੋਏ ਹਾਂ ਅਸੀਂ ਅਤੇ ਅਸੀਂ ਚੱਲਾਂਗੇ ਬੜੀ ਛੇਤੀ ਕਿਉਂਕਿ ਮੈਂ ਲੈਣੇ ਨੇ ਜੀ ਅਤੇ ਤੁਸੀਂ ਵੀ ਲੈਣੇ ਬਹੁਤ ਸਾਰੇ ਔਫਰਸ ਲੇਕਿਨ ਉਸ ਤੋਂ ਪਹਿਲਾਂ ਗਰੇਵਾਲ ਸਾਹਿਬ ਆ ਜਾ ਨਹੀਂ ਆ ਜਾ

0: ਫਿਲਹਾਲ ਅਸੀਂ ਤਾਂ ਤੁਹਾਨੂੰ ਹੌਕਾ ਮਾਰਤਾ ਹੈ, ਗਰੇਵਾਲ ਸਾਹਿਬ ਨੇ ਵੀ ਮਾਰਤਾ ਹੈ ਕਿ ਹਾਂਜੀ ਰਵਿੰਦਰ ਗਰੇਵਾਲ ਦੀ ਗੱਲ ਕਰ ਰਹੀ ਹੈ ਕਿ ਆ ਜਾ ਨਹੀਂ ਆ ਜਾ। ਸੋ ਅਸੀਂ ਪਹੁੰਚ ਚੁੱਕੇ ਨੇ ਜੀ, ਅਸੀਂ ਜਾ ਚੁੱਕੇ, ਆ ਵੀ ਚੁੱਕੇ, 6685 ਟੰਕਨ ਰੋਡ, ਗ੍ਰੈਂਡ ਫਰਨੀਚਰ, ਕੈਨੇਡਾ ਡੇ ਸੇਲ ਲੱਗੀ ਹੋਈ ਹੈ ਜੀ। ਜਾਣਦੇ ਹੈ ਸਿੱਧੂ ਸਾਹਿਬ ਤੋਂ ਕਿ ਹੁਣ ਇਸ ਘੜੀ ਕੀ ਨਵੇਕਲਾ ਲੈ ਕੇ ਆਏ ਨੇ ਸਾਡੇ ਵਾਸਤੇ। ਓਵਰ ਟੂ ਯੂ ਸਰ।
1: ਮਿਹਰਬਾਨੀ, ਇੱਕ ਵਾਰ ਫਿਰ ਗਲੋਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਅਸੀਂ ਅੱਜ ਪਹੁੰਚੇ ਹੋਏ ਗ੍ਰੈਂਡ ਫਰਨੀਚਰ ਤੇ ਕੈਨੇਡਾ ਡੇ ਸੇਲ ਲੈ ਕੇ ਆਏ ਹੋਏ ਹਾਂ। ਔਰ ਇਸ ਸਮੇਂ ਬਹੁਤ ਸਾਰੇ ਪਰਿਵਾਰ ਬੜੇ ਮਿਲ ਕੇ ਵੀ ਜਾ ਰਹੇ ਨੇ, ਬਹੁਤ ਸਾਰੇ ਸਾਨੂੰ ਹਲੇ ਤੇ ਕਈ ਹੁਣੇ ਮੋਹਦੇ ਇੱਕ ਪਰਿਵਾਰ ਮਿਲ ਕੇ ਗਿਆ ਸੀਗਾ ਤੇ ਉਹ ਕਹਿੰਦੇ ਬਈ ਤੁਹਾਨੂੰ ਅੱਜ ਮਿਲਣ ਅਸੀਂ ਆਏ ਹਾਂ
2: ਜੀ,
1: ਲੇਡੀ ਸਨ
2: ਜੀ,
1: ਮਚੂਰ ਸਮਾਂ
2: ਬਿਲਕੁਲ ਬੈਡਰੂਮ
1: ਕਹਿੰਦੇ ਮੈਂ ਉਦੋਂ ਹਰ ਰੋਜ਼ ਸੁਣਦੇ ਹਾਂ
2: ਜੀ,
1: ਪਰ ਕਹਿੰਦੇ ਫੋਨ ਨਹੀਂ ਕੀਤਾ ਕਦੇ, ਜਗਦੇ ਰਹੀਦਾ
2: ਜੀ,
1: ਪਰ ਅੱਜ ਕਹਿੰਦੇ ਉਹਨੂੰ ਪਤਾ ਤੁਸੀਂ ਇੱਥੇ ਆਏ ਹੋਏ ਹੋ
2: ਜੀ,
1: ਤੇ ਗਿਆ ਮੈਂ ਅੱਡੀ ਕਹਿੰਦਾ
2: ਬਿਲਕੁਲ ਬਿਲਕੁਲ,
1: ਚੱਬੇਪਾਲ ਹੁਸ਼ਿਆਰਪੁਰ ਦੇ ਕੋਲ ਪੈਂਦਾ।
2: ਅੱਛਾ ਜੀ,
1: ਚੱਬੇਪਾਲ ਦੇ ਨਾਲ ਪੈਂਦਾ ਉਹਨਾਂ ਦਾ।
2: ਠੀਕ ਹੈ ਭਾਜੀ, ਠੀਕ ਹੈ ਜੀ, ਬਿਲਕੁਲ ਸਰ ਸਾਹਿਬ, ਨਾਲ ਦੇ ਨਾਲ ਪਰਿਵਾਰਾਂ ਨੂੰ ਅਸੀਂ ਮੈਸੇਜ ਇਹ ਦਿੰਦੇ ਆ ਰਹੇ ਹਾਂ ਕਿ ਸਾਲ ਦੀ ਸਭ ਤੋਂ ਅੱਜ ਵੱਡੀ ਸੇਲ ਜਿਹੜੀ ਫਰਨੀਚਰ ਦੀ ਲੱਗੀ ਹੋਈ ਆ। ਪਰਿਵਾਰ ਜਿੱਥੇ ਵੀ ਕਿਤੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜੁਆਇਨ ਕਰ ਚੁੱਕੇ ਹੋ, ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਰਾਈਟ ਵੀ ਅੱਜ ਗੱਡੀਆਂ ਘੁਮਾ ਲਓ, ਕਿਉਂਕਿ ਵੈਦਰ ਬਹੁਤ ਸੋਹਣਾ ਤੇ ਡੀਲਾਂ ਗਰਮਾ ਗਰਮ ਰਹੀਆਂ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ। ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਚਾਹ ਦੇਖਦੇ ਹੋ, ਬਹੁਤ ਸਾਰੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਜਿਹੜੇ ਨਵੇਂ ਲੱਗ ਚੁੱਕੇ ਨੇ, ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਚਾਹੇ ਤੁਸੀਂ ਪੇਟੀ ਵਾਲੇ ਬੈੱਡ ਲੈਣਾ ਚਾਹੁੰਦੇ ਹੋ, ਹਾਰਡ ਫੋਮ ਦੇ ਮੈਟਰਸ ਲੈਣਾ ਚਾਹੁੰਦੇ ਹੋ, ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਸਿੱਧੂ ਸਾਹਿਬ ਦਿੱਤੀਆਂ ਜਾ ਰਹੀਆਂ, ਲੋਐਸਟ ਲੋਐਸਟ ਲੋਐਸਟ ਪ੍ਰਾਈਸ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਵੱਡੇ ਵੱਡੇ ਜਿਹੜੇ ਅਪਲਾਈਸ ਦੇ ਤੋਹਫੇ ਫ੍ਰੀ ਫ੍ਰੀ ਫ੍ਰੀ ਆਪਣੇ ਘਰ ਲੈ ਕੇ ਜਾ ਰਹੇ ਹੋ। ਸੋ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਉੱਪਰ, ਤੇ ਸਿੱਧੂ ਸਾਹਿਬ ਨਾਲ ਦੀ ਨਾਲ ਡੀਲ ਦੇ ਰਹੇ ਹਾਂ। ਜਿਹਨਾਂ ਪਰਿਵਾਰਾਂ ਨੇ ਆਪਣਾ ਟਰਕੀ ਦਾ ਸੋਫਾ ਸੈੱਟ ਲੈਣਾ, ਲਿਵਿੰਗ ਰੂਮ ਦਾ ਸ਼ਿੰਗਾਰ ਬਣਾਉਣਾ, ਕੈਨੇਡਾ ਡੇ ਸੇਲ ਦੇ ਉੱਪਰ ਸਪੈਸ਼ਲ ਪ੍ਰਾਈਸ ਦੇਣ ਲੱਗਿਆ, 3 ਸੀਟਰ ਸੋਫਾ, 2 ਸੀਟਰ ਲਪਸਿਡ, ਗੋਲਡਨ ਕਲਰ ਦੀਆਂ ਲੈਗਸ ਲੱਗੀਆਂ ਹੋਈਆਂ ਨੇ, ਬੇਜ ਕਲਰ ਪਰਫਾਰਮੈਂਸ ਫੈਬਰਿਕ, ਡਿਜ਼ਾਈਨਰ ਪਿੱਲੋ ਪਏ ਹੋਏ ਨੇ, ਸੋਫਾ ਐਂਡ ਲਪਸਿਡ ਬੇਜ ਕਲਰ ਦਾ ਪਰਫਾਰਮੈਂਸ ਫੈਬਰਿਕ ਦੇ ਨਾਲ ਗੋਲਡਨ ਲੈਗਸ, ਡਿਜ਼ਾਈਨਰ ਸੋਫਾ ਸੈੱਟ। ਸਿੱਧੂ ਸਾਹਿਬ, ਜਿਹੜੀ ਰੈਗੂਲਰ ਕੀਮਤ 2500 ਸੀ, ਕੜਾਕੇ ਕੜਵੀ ਪ੍ਰਾਈਸ ਦੇਣ ਲੱਗਿਆ ਕੈਨੇਡਾ ਡੇ ਸੇਲ ਦੇ ਉੱਪਰ। ਆ ਜਾਓ 6685 ਟੋਮਕਨ ਰੋਡ ਦੇ ਉੱਪਰ, ਟਰਕੀ ਦਾ ਸੋਫਾ ਐਂਡ ਲਪਸਿਡ, $3500, $3000 ਦਾ ਵੀ ਕਿਤੋਂ ਲਿਆ, $2500 ਦਾ ਵੀ ਕਿਤੋਂ ਲਿਆ, ਪਰ ਅੱਜ ਕੈਨੇਡਾ ਡੇ ਸੇਲ ਦੇ ਉੱਪਰ ਨਾ 2500, ਨਾ 2200, ਨਾ 2100, ਨਾ 2000, ਨਾ 1800, ਨਾ 1700, ਨਾ 1600, ਨਾ
1: 1200,
2: ਨਾ 1300, ਨਾ 1200, $1199 ਦੇ ਵਿੱਚ ਟਰਕੀ ਦਾ ਸੋਫਾ,
1: ਗਿਫਟ ਦੇਣਾ ਦੇਸ਼ ਪ੍ਰਦੇਸ਼ ਵੱਲੋਂ ਨਾਲ ਦੇਣਾ,
2: ਡਨ ਹੋ ਗਿਆ।
1: ਗਲੋਰੀਆ ਜੀ ਪਹਿਲਾਂ ਬੋਲ ਚੁੱਕੇ ਨੇ, ਬੜੇ ਨਾ ਹੈਰਾਨ ਨੇ, ਕਹਿੰਦੇ ਅੱਗੇ ਮੈਂ ਦੇਖਦੀ ਹਾਂ ਕਿ ਕਿਹੜਾ ਸਭ ਕੱਢਦੇ ਨੇ ਸੋ ਗੋਰੀਆਂ ਸਿੱਧੂ ਸਾਹਿਬ
2: ਜੀ,
1: ਕਿ ਗਿਫਟ ਦੇ ਰਹੇ ਨੇ, ਮਾਈਕਰੋਵੇਵ ਦੇਤਾ
2: ਜੀ,
1: ਹਾਂਜੀ, ਏਅਰ ਫਰਾਇਰ ਵੀ ਦੇਤਾ
2: ਜੀ,
1: ਤੇ ਹੁਣ ਗਿਫਟ ਦੇਣਾ ਬਣਦਾ, ਔਰ ਲਾ ਦਿਓ ਫਿਰ ਮੈਨੂੰ ਟੈਲੀਵਿਜ਼ਨ ਲੈ ਦਿਓ, ਤਸਵੀਰਾਂ ਬੋਲ,
2: ਮੈਨੂੰ ਟੈਲੀਵਿਜ਼ਨ ਲੈ ਦੇ, ਮੈਂ ਤਸਵੀਰਾਂ ਬੋਲ ਦੀਆਂ, ਤਸਵੀਰਾਂ ਜੀ ਫਰਨੀਚਰ ਦੀਆਂ ਬੋਲ ਦੀਆਂ। ਸੋ ਆ ਜਾਓ ਟਰਕੀ ਦਾ ਸੋਫਾ ਐਂਡ ਲਪਸਿਡ ਬੇਜ ਕਰਨ ਦਾ ਗੋਲਡਨ ਲੈਕਸਰ ਨਾਲ ਡਿਜ਼ਾਈਨਰ ਪਹਿਲਾਂ
1: ਲਓ, ਮੈਂ ਕਿੰਨੇ ਪਰਿਵਾਰਾਂ ਵਾਸਤੇ ਅੱਜ ਸ਼ਾਮ ਦੇ
2: 10 ਪਰਿਵਾਰਾਂ ਲਈ $1199 ਦਾ, ਤੇ ਵੱਡੇ ਸਾਈਜ਼ ਦਾ ਟੈਲੀਵਿਜ਼ਨ ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ,
1: ਰਾਤ ਦੇ 8 ਵਜੇ ਖੁੱਲੇ ਆ, ਆ ਜਾਓ ਭਾਈ,
2: ਆ ਜਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ।
1: ਮਿਹਰਬਾਨੀ, ਔਰ ਗ੍ਰੈਂਡ ਫਰਨੀਚਰ ਤੇ ਗਲੋਰੀਆ ਜੀ, ਜਿੰਨਾ ਵੀ ਅਸੀਂ ਡੀਲ ਕੋਈ ਦਿੰਦੇ ਹਾਂ ਉਹਦੇ ਨਾਲ ਗਿਫਟ ਹੋਏਗਾ ਹੀ ਹੋਏਗਾ, ਅੰਟਲ 4 o'clock ਦਿੰਦੇ ਰਹਾਂਗੇ।
0: ਠੀਕ,
1: ਨਾਲ ਦੀ ਨਾਲ ਮੈਂ ਦੱਸਦਿਆਂ ਕਿ ਇੱਕ ਪੇਂਟ ਕਰਨ ਵਾਲੀ ਕੰਪਨੀ ਵਾਲਿਆਂ ਨੂੰ ਬਿਜ਼ੀ ਕੰਮ ਕਾਫੀ, ਇਹਨਾਂ ਦਾ ਕੰਮ ਕਰਨ ਵਾਲੇ ਲੋਕ ਚਾਹੀਦੇ ਨੇ, ਹੈਲਪਰ ਵੀ ਚਾਹੀਦੇ ਨੇ, ਜੇ ਕੰਮ ਪੇਂਟ ਕਰਨ ਦਾ ਐਕਸਪੀਰੀਅੰਸ ਤਾਂ ਫਿਰ ਤਾਂ ਤੁਹਾਨੂੰ ਬਹੁਤ ਜ਼ਿਆਦਾ ਪੈਸੇ ਮਿਲਣਗੇ। ਨੰਬਰ ਹੈ 6478233313, 6478233313 'ਤੇ ਤੁਸੀਂ ਕਾਲ ਕਰ ਸਕਦੇ ਹੋ। ਲੰਚ ਕਰਨ ਲਈ ਤੁਸੀਂ ਆਪਣੀ ਨੇੜਲੀ ਬ੍ਰਾਂਚ ਜਾ ਸਕਦੇ ਹੋ, ਸਿੰਪਲੀ ਇੰਡੀਅਨ, ਗਾਰਡਨ ਬੁੱਕ ਟ੍ਰੇਲ ਅਤੇ ਕੈਸਲ ਮੋਰ, 15 ਫੈਂਡਰ ਵੇ, ਮਾਊਂਟ ਪਿਲਰ 'ਤੇ ਆਪਣੇ ਫਾਈਨੈਂਸ਼ੀਅਲ ਡਰਾਈਵ ਕਹਿ ਲਓ, ਤੇ ਉੱਥੇ ਵੀ ਆ ਸਕਦੇ ਹੋ ਤੇ ਵਧੀਆ ਵਧੀਆ ਖਾਣੇ ਖਾ ਸਕਦੇ ਹੋ। ਉਹ ਜਦੋਂ ਅਸੀਂ ਇਨਡੋਰ ਜਾਂਦੇ ਹਾਂ ਨਾ ਆਪਣੇ ਸਿੰਪਲ ਇੰਡੀਅਨ ਤੇ, ਉੱਥੇ ਹਰ ਰੋਜ਼ ਕੋਈ ਨਾ ਕੋਈ ਸਪੈਸ਼ਲ ਲੱਗਿਆ ਹੁੰਦਾ, ਜਿਵੇਂ ਚਨਾ ਭਟੂਰਾ ਫ੍ਰੀ ਆ, ਅੱਜ ਮੇਰੇ ਥਾਲੀ ਵੀ ਲੱਗੀ ਹੋਈ ਆ, ਇੱਕ ਥਾਲੀ ਬੈਜੀ ਖਰੀਦੋਗੇ ਦੂਜੀ ਫ੍ਰੀ ਮਿਲ ਜੂਗੀ। ਜ਼ਰੂਰ ਜਾਓ ਸਿੰਪਲੀ ਇੰਡੀਅਨ ਤੇ ਇੱਕ ਚੱਕਰ ਲਗਾਓ ਜੀ। ਵਿਨੋਦਿਆ ਜੀ
0: ਬਹੁਤ ਬਹੁਤ ਸ਼ੁਕਰੀਆ ਜੀ। ਤੇ ਖਾਣ ਪੀਣ ਦਾ ਗੱਲ ਕੀਤੀ ਹੈ ਤਾਂ ਮੈਂ ਵੀ ਥੋੜ੍ਹਾ ਜਿਹਾ ਹੋਰ ਵੇਰਵਾ ਦੇ ਦਿੰਦੀ ਹਾਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਬਾਰੇ ਕਿ ਯੈਸ, ਸਿੱਧੂ ਸਾਹਿਬ ਨੇ ਕਿਹਾ ਕਿ ਸੈਟਰਡੇ ਨੂੰ ਥਾਲੀ ਦੇ ਨਾਲ ਇੱਕ ਥਾਲੀ ਬਿਲਕੁਲ ਫ੍ਰੀ ਲੱਗੀ ਹੋਈ ਹੈ, ਬਾਕੀ ਹੋਰ ਦਿਨ ਵੀ ਬਹੁਤ ਸਾਰੇ ਆਈਟਮਸ ਜਿਹੜੇ ਨੇ ਬਾਏ ਵਨ ਗੈਟ ਵਨ ਫ੍ਰੀ ਤੇ ਲੱਗੇ ਹੋਏ ਨੇ। ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਨੂੰ ਕੁਲਚਾ ਪਲੇਟ, ਟਿਊਜ਼ਡੇ ਨੂੰ ਚਨਾ ਭਟੂਰਾ, ਵੈਨਸਡੇ ਨੂੰ ਵੈਜ ਥਾਲੀ, ਥਰਸਡੇ ਨੂੰ ਹੱਕਾ ਥਾਲੀ, ਫਰਾਈਡੇ ਨੂੰ ਸਾਗ ਤੇ ਮੱਕੀ ਦੀ ਰੋਟੀ ਤੇ ਲਾਈਵ ਫੂਡ ਟਰੱਕ ਕੇਟਰਿੰਗ ਵੀ ਕੀਤੀ ਜਾਂਦੀ ਹੈ ਸਪੈਸ਼ਲ ਓਕੇਜ਼ਨਸ ਲਈ। ਲੋਕੇਸ਼ਨਸ ਗਾਰਡਨ ਗਰੁੱਪ ਤੇ ਕੈਸਲ ਮੋੜ ਦਾ ਇੰਟਰਸੈਕਸ਼ਨ ਹੈ, ਮਿਸੀ ਸਾਗਾ ਰੋਡ ਤੇ ਫਾਈਨੈਂਸ਼ੀਅਲ ਡਰਾਈਵ ਦਾ, ਬੁਵੇਟ ਤੇ ਚੰਗੂਜ਼ੀ ਦਾ ਇੰਟਰਸੈਕਸ਼ਨ ਹੈ। ਤਿੰਨੋਂ ਲੋਕੇਸ਼ਨ ਸਰਵ ਕਰ ਰਹੇ ਨੇ ਫਰੈਸ਼ ਫਲੇਵਰਫੁਲ ਫੂਡ, ਵੈਜੀਟੇਰੀਅਨ, ਨਾਨ ਵੈਜੀਟੇਰੀਅਨ, ਡਾਈਨ ਇਨ ਕਰੋ, ਟੇਕ ਆਊਟ ਕਰਾਓ ਐਂਡ ਇੰਜੋਏ ਕਰੋ। ਲਓ ਹੁਣ ਮੈਨੂੰ ਕਾਲ ਚੱਕਣਾ ਪੈਣਾ ਕਿਉਂਕਿ ਤੁਸੀਂ ਕਾਲ ਕਰਦੇ ਹੋ ਤਾਂ ਸਾਡਾ ਲਾਈਵ ਔਨ ਲੋਕੇਸ਼ਨ ਚੱਲ ਰਿਹਾ, ਲੇਕਿਨ ਹੁਣ ਸਟੇਸ਼ਨ ਆਈ ਡੀ ਆਉਣ ਵਾਲੀ ਹੈ ਤਾਂ ਇੱਕ ਕਾਲ ਚੱਕ ਕੇ ਮੈਂ ਸਟੇਸ਼ਨ ਆਈ ਡੀ ਛੇਤੀ ਛੇਤੀ ਲੈਂਦੀ ਹਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ, 2258।
3: ਹੈਲੋ, ਸਤਿ ਸ਼੍ਰੀ ਅਕਾਲ ਗਲੋ।
0: ਹਾਂਜੀ, ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ?
3: ਅੱਜ ਕਿੰਨੇ ਚਿਰਾਂ ਬਾਅਦ ਚੰਦ ਚੜ ਗਿਆ ਹੈ।
0: ਬਿਲਕੁਲ। ਅੱਛਾ, ਫਰਮਾਇਸ਼ੀ
3: ਤੁਸੀਂ?
0: ਮੈਂ ਇੱਥੇ ਹੀ ਹੈ। ਫਰਮਾਇਸ਼ੀ ਗਾਣਾ ਲਿਖਾ ਦੋ, ਸਟੇਸ਼ਨ ਆਈਡੀ ਆ ਜਾਏਗੀ। ਆ ਵੀ ਗਈ ਹੋਣੀ ਮੇਰਾ ਖਿਆਲ ਹੈ।
3: ਉਹੀ ਲਾਇਆ ਜੀ ਜੀ ਆਇਆਂ ਨੂੰ।
0: ਠੀਕ ਹੈ,
3: ਬਹੁਤ ਦੇਰ ਬਾਅਦ ਆਏ ਤੁਸੀਂ।
0: ਓਕੇ ਜੀ।
4: 32 55 80
5: 98।
4: ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
5: ਉਹ ਕਾਊਂਟਿੰਗ ਨਹੀਂ, ਇਹ ਤੇ 32 55 80 ਤੇ 98 ਇੰਚ ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 to 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
4: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 905-450-2828, 905-450-2828।
6: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਵੈਲਕਮ ਬੈਕ ਟੂ ਯੂ ਟਿਊਨ ਕੀਤਾ ਹੋਇਆ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਤੇ ਮੈਂ ਹਾਂ ਤੁਹਾਡੀ ਆਪਣੀ ਹੋਸਟ ਤੇ ਦੋਸਤ ਤੁਹਾਡੀ ਆਪਣੀ ਮੇਜ਼ਬਾਨ ਗਲੋਰੀਆ ਵੈਲਕਮ ਦੂਜੇ ਘੰਟੇ ਦੇ ਵਿੱਚ ਸਵਾਗਤ ਸਵਾਗਤ ਸਵਾਗਤ 2:04 ਹੋ ਚੱਲੇ ਨੇ ਸਾਥ ਰਹੇਗਾ ਠੀਕ 4 ਵਜੇ ਤੱਕ ਐਂਡ ਇੰਜੋਏ ਕਰੋ ਬਸ ਹੋਰ ਕੀ

0: second mortgage or refinance karwana chahte ho tab to seedhi apni gaddi modo 1200 Derry Road East Unit 22 Mississauga 416-804-2015 416-804-2015
1: team sidula ke aaye ne Caledon shehar de vich the Gore Road and Mayfield Road te ek nami master planned community jede vich 2500 to vi zyada nave townhouses semi detached te detached ghar taiyar honge 2027 and 2028 de vich traditional two story freehold townhouses buddy backyard the unfinished basement and all sirf $7 lakh di range de vich in the 700s bahut jald aa rahe ne semi detached ghar $8 lakh di range de vich in the 800s releasing very soon sab to khas double car garage wale badde detached ghar sirf $9 lakh di range de vich in the 900s releasing very soon public release to pehla best lot end lot corner lot de layi jald to jald संपर्क करो एट 416-302-0016 416-302-0016 416-302-0016 कैलडन शहर दे विच द गोर रोड एंड मेफील रोड ते 2500 तो भी ज्यादा घर तैयार हो रहे ने 2027 एंड 2028 दे विच कॉल टीम सिद्धू 416-302-0016 416-302-0016 team
2: hello am 530 to tusi sun rahe ho desh pradesh prime time radio
3: today vich live gal bat karan layi hune call karo 905-564-6444 sunde raho desh pradesh prime time radio chalo am 530 to
4: chalo am 530 to tusi sun rahe ho apna harman pyara radio program desh pradesh prime time radio pichle 30 varyan to tuhade ang sang desh ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 to 4 ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381
5: अपनी होस्ट दोस्त अपनी मेजबान ग्लोरिया अज सैटरडे का दिन लाइव ऑन लोकेशन प्रोग्राम पेश हो रहा है जी लाइव ऑन लोकेशन ते सिद्धू साहब खुद पहुंचे हुए ने 6685 टॉमकिन रोड ग्रैंड होम फर्नीचर ते कैनेडा डे दी बिग बिग बिग सेल लगी हुई है काफी सारे फर्नीचर आइटम्स डिजाइनर फर्नीचर आइटम्स जेडे ने सेल ते लगे हुए ने उना दे नाल अप्लायंसेस बिल्कुल फ्री दते जा रहे ने पिछले घंटे दे विच बहुत सारियां डीलां जेडियां ने थानू सुनाईयां गईयां ने जे रह गया जी कुछ भी जे थोड़े तो मिस हो गया ने डीलां तो नो वरीज 4 बजे तक थानू ये गिफ्ट्स मिल रहे ने 4 बजे तक ये डीलां जेडियां ने थानू असी ऑन एयर दे रहे हैं लेकिन उस तो बाद भी 8 बजे तक यह खुले हुए ने जी ग्रैंड होम फर्नीचर वाले लेकिन 4 बजे तक जाके तुसी कैनेडा डे सेल जेडी है उसका फायदा उठा सकते हो बिगेस्ट सेल ऑफ द ईयर डिजाइनर फर्नीचर ऑन लोएस्ट प्राइसेस फ्री अप्लायंसेस एज गिफ्ट्स नंबर नोट कर लो 6472620000 स्टूडियो का नंबर है जी 905-564-4444 905-564-6444 इज द स्टूडियो नंबर इस नंबर पर कॉल करना बिल्कुल ना भूलियो फरमाइशी गाने लिखवाना बिल्कुल ना भूलियो लो जी एक बार फिर दोबारा 6685 टॉमकिन रोड से पहुंचते हैं तो जानते हैं इस घंटे दियां केड़ियां केड़ियां डीलां ने ओवर टू यू सिद्धू साहब
6: लो जी टोल पे जगह लगा दिया ਮੇਰਾ ਯਾਰ ਬਜਾਵੇ ਢੋਲ ਤੇ ਮੈਂ ਭੰਗੜਾ ਪਾਵਾਂ ਕਿਆ ਵਾ ਇੰਗਲੈਂਡ ਦਾ ਅੱਜ ਤੱਕ ਗੂੰਜਦਾ ਕਿੰਨੇ ਸਾਲ ਪਹਿਲਾਂ ਰਿਕਾਰਡ ਹੋਇਆ ਗੀਤ ਦਾ ਤੇ ਅੱਜ ਕੱਲ੍ਹ ਵੀ ਉਹ ਹਰ ਸਪੀਕਰ ਤੇ ਗੂੰਜਦਾ
7: ਬਿਲਕੁਲ ਸਿੰਘ ਸਾਹਿਬ
6: ਤੇ ਅਸੀਂ ਵੀ ਢੋਲ ਤੇ ਅੱਜ ਦਗਾ ਲਗਾ ਕੇ
7: ਜੀ
6: ਕੈਨੇਡਾ ਡੇ ਦੀਆਂ ਪ੍ਰਾਈਜ਼ਾਂ ਦੇ ਰਹੇ ਹਾਂ
7: ਜੀ
6: ਨਾਲ ਗਿਫਟ ਦੇ ਰਹੇ ਹਾਂ ਲੋਕਾਂ ਨੂੰ ਖੁਸ਼ ਕਰਕੇ ਤੋਰ ਰਹੇ ਹਾਂ
7: ਬਿਲਕੁਲ
6: ਫਿਰ ਅਗਲੀ ਡੀਲ ਆਉਣ ਦਿਓ ਫਿਰ ਲਾਈਏ ਆਪਾਂ
7: ਬਿਲਕੁਲ ਸਿੰਘ ਸਾਹਿਬ ਸਾਰਿਆਂ ਨੂੰ ਇਹੀ ਜਿਹੜੀ ਆਗਾਜ਼ ਕਰ ਰਹੇ ਹਾਂ ਕਿ ਅੱਜ ਸ਼ਾਮ ਦੇ ਅਸੀਂ ਰਾਤ ਦੇ 8 ਵਜੇ ਤੱਕ ਓਪਨ ਆ ਸਾਲ ਦੀ ਸਭ ਤੋਂ ਵੱਡੀ ਜਿਹੜੀ ਸੇਲ ਕੈਨੇਡਾ ਡੇ ਸੇਲ ਲੱਗੀ ਹੋਈ ਆ ਫਰਨੀਚਰ ਦੇ ਉੱਪਰ ਸਾਲ ਦੀਆਂ ਸਭ ਤੋਂ ਲੋਐਸਟ ਘੱਟ ਕੀਮਤ ਮਿਲ ਰਹੀ ਹੈ ਪੂਰੇ ਸਾਲ ਦੀ ਅੱਜ ਫਰਨੀਚਰ ਦੇ ਉੱਪਰ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਫਰਨੀਚਰ ਲੈਣਾ ਚਾਹੁੰਦੇ ਹੋ ਬੈਡਰੂਮ ਸੈੱਟ ਚਾਹੀਦਾ ਸੋਫਾ ਸੈੱਟ ਚਾਹੀਦਾ ਡਾਇਨਿੰਗ ਟੇਬਲ ਚਾਹੀਦਾ ਰੈਕਲਾਈਨਰ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਹਾਰਡ ਫੋਮ ਦੇ ਮੈਟਰ ਚਾਹੀਦੇ ਨੇ ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਤੇ ਨਾਲ ਵੱਡੇ ਵੱਡੇ ਅਪਲਾਇੰਸ ਜਿਹੜੇ ਫ੍ਰੀ ਤੋਹਫੇ ਵੱਲ ਜੋ ਤੁਹਾਨੂੰ ਦਿੱਤੇ ਜਾ ਰਹੇ ਆ ਸੋ ਜ਼ਰੂਰ ਇੱਕ ਚੈੱਕ ਕਰਾਓ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਵੱਲੋਂ ਗੱਡੀਆਂ ਘਵਾ ਲਓ ਤੇ ਸਿੱਧੂ ਸਾਹਿਬ ਹੁਣ ਮੈਂ ਪ੍ਰਾਈਸ ਘੱਟ ਕਰਨੀ ਹੈ ਤੇ ਤੁਸੀਂ ਨਾਲ ਢੋਲ ਦਾ ਡਗਾ ਲਾਉਣਾ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ ਪਿੰਕ ਸਾਈਜ਼ ਦਾ ਬੈੱਡ ਹੈਡਬੋਰਡ ਦੇ ਵਿੱਚ ਜਗਮਗ ਕਰਦੀ ਹੈ ਐਲਈਡੀ ਲਾਈਟਾਂ ਹਾਈ ਹਾਈਡ੍ਰੋਲਿਕ ਸਟੋਰੇਜ ਹੁਣ ਰਿਵਾਜ ਆ ਗਿਆ ਮਾੜਾ ਜਿਹਾ ਇਸ਼ਾਰਾ ਦੋ ਥੱਲੇ ਸਾਰੀ ਸਟੋਰੇਜ ਬਣ
8: ਜਾਂਦੀ ਕੰਬਲ
7: ਡਰੈਸ ਦੇ ਡਰੋਰ ਜਿਹੜੇ ਸੋਫਟ ਕਲੋਜ਼ਰ ਨੇ ਜੀ ਮਿਰਰ ਦੇ ਵਿੱਚ ਐਲਈਡੀ ਲਾਈਟ ਨਾਈਟ ਸਟੈਂਡ ਦੇ ਉੱਪਰ ਵਾਇਰਲੈਸ
8: ਲੇਡੀ ਦੇ ਐਕਸਟਰਾ ਨਾ ਕਈ ਵਾਰੀ ਟੈਚਿੰਗ ਭਰੇ ਹੁੰਦੇ ਆ ਆਪਣੇ ਸੂਟਾਂ ਦੇ
7: ਜੀ ਬਿਲਕੁਲ
8: ਲੈਂਦਾ ਲੈ ਜਾਂਦਾ ਲੈ ਕੇ ਜਾਂਦੀ ਉੱਥੇ ਪਰ ਕੋਈ ਲੈਂਦਾ ਨਹੀਂ ਆਉਂਦੀ ਕੋਈ ਸਾਡੇ ਪਾਸ ਕਵਾੜਖਾਨਾ ਲੈ ਜਾਂਦਾ ਉਹ ਥੱਲੇ ਰੱਖ ਲਿਆ ਕਰੋ
7: ਬਿਲਕੁਲ ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੀ ਵਾਲਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਤੈਨੂੰ ਸਾਹਿਬ $3500 ਦਾ ਲੱਗਾ ਟੈਗ ਨਾ $3500 ਨਾ $3000 ਲਾਓ ਡਗਾ ਨਾ $3000 ਤੇ ਲਾਓ ਢੋਲ ਦਾ ਡਗਾ
5: ਸ਼ੁਕਰੀਆ ਜੀ ਬਹੁਤ ਢੋਲ ਧਮਾਕੇ ਦੇ ਨਾਲ ਇਸ ਘੰਟੇ ਦੀ ਸ਼ੁਰੂਆਤ ਕੀਤੀ ਹੈ ਜੀ ਦੋਨਾਂ ਨੇ ਤੇ ਇਸ ਢੋਲ ਧਮਾਕੇ ਨੂੰ ਤੁਸੀਂ ਲਾਈਵ ਵੀ ਸੁਣ ਸਕਦੇ ਹੋ ਜਾਓ ਜੀ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਦੀ ਇਸ ਸੇਲ ਤੇ 9985 ਟੋਂਕਨ ਰੋਡ ਤੇ ਗ੍ਰੈਂਡ ਹੋਮ ਫਰਨੀਚਰ ਤੇ ਕੈਨੇਡਾ ਡੇ ਸੇਲ ਲੱਗੀ ਹੋਈ ਹੈ ਜੀ ਕੈਨੇਡਾ ਡੇ ਇੰਜੋਏ ਕਰੋ ਤੁਸੀਂ ਇਹ ਲੌਂਗ ਲੌਂਗ ਲੌਂਗ ਵੀਕਐਂਡ ਜਿਹੜਾ ਆਏਗਾ ਉਸਨੂੰ ਇੰਜੋਏ ਕਰਨਾ ਸਾਦਲ ਪੇਂਟਿੰਗ ਵਾਲੇ ਕਹਿੰਦੇ ਪ੍ਰੋਫੈਸ਼ਨਲ ਪੇਂਟ ਜਿਹੜਾ ਹੈ ਉਹ ਚਾਹੀਦਾ ਜੀ ਜੇ ਤੁਸੀਂ ਕਮਰਸ਼ੀਅਲ ਪੇਂਟ ਕਰਾਉਣਾ ਹੈ ਰੈਜ਼ੀਡੈਂਸ਼ੀਅਲ ਪੇਂਟ ਕਰਾਉਣਾ ਹੈ ਤੇ ਜ਼ਰੂਰ ਤੁਸੀਂ ਕਰਾ ਸਕਦੇ ਹੋ GTA ਦੇ ਵਿੱਚ ਸੇਵਾਵਾਂ ਲੈ ਸਕਦੇ ਹੋ ਸਾਦਲ ਪੇਂਟਿੰਗ ਵਾਲੇ ਸੁਖਜੀਤ 6478223313 ਇਹਨਾਂ ਤੋਂ ਪੇਂਟ ਕਰਵਾਇਆ ਜਾ ਸਕਦਾ ਹੈ ਜੀ ਅਤੇ ਅਫੋਰਡੇਬਲ ਪੇਂਟ ਜਿਹੜਾ ਹੈ ਉਹ ਕਰਵਾਇਆ ਜਾ ਸਕਦਾ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਸਾਰੇ ਜੀ ਟੀ ਏ ਦੇ ਵਿੱਚ ਬ੍ਰੈਂਪਟਨ ਮਿਸੀਸਾਗਾ ਨਾ ਅਤੇ ਕੁਛ ਨੇੜੇ ਤੇੜੇ ਦੀਆਂ ਜਿਹੜੀਆਂ ਜਗ੍ਹਾਵਾਂ ਨੇ ਜਿਵੇਂ ਨਾਇਗਰਾ ਹੋ ਗਿਆ ਲੰਡਨ ਹੋ ਗਿਆ ਕੇਮਬ੍ਰਿਜ ਹੋ ਗਿਆ ਗੋਲਫ ਹੋ ਗਿਆ ਸੋ ਸੇਵਾਵਾਂ ਦਿੰਦੇ ਨੇ ਆਪਣੀਆਂ ਅਤੇ ਇੰਜੋਏ ਕੀਤਾ ਜਾ ਸਕਦਾ ਆਪਣਾ ਨਵਾਂ ਨਕੋਰ ਜਿਹੜਾ ਹੈ ਪੇਂਟਿੰਗ ਕਰਾ ਕੇ ਵੀ ਬੜਾ ਸਾਫ਼ ਸੁਥਰਾ ਹੋ ਜਾਂਦਾ ਘਰ ਉਸ ਦੇ ਨਾਲ ਹੀ ਬੜਾ ਫਰਕ ਪੈ ਜਾਂਦਾ ਅਕਾਲ ਡਕਟ ਕਲੀਨਿੰਗ ਹਾਂਜੀ ਡਕਟ ਲਾਣੇ ਕਲੀਨ ਕਰਾਉਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਕਿਵੇਂ ਜਿਵੇਂ ਜਿਵੇਂ ਮੌਸਮ ਖੁੱਲਦਾ ਜਾ ਰਿਹਾ ਉਸ ਤਰ੍ਹਾਂ ਜਿਹੜਾ ਡਕ ਕਲੀਨਿੰਗ ਕਰਾਉਣੀ ਲਾਜ਼ਮੀ ਹੋ ਜਾਂਦੀ ਹੈ ਇਹਨਾਂ ਮੁਲਕਾਂ ਦੇ ਵਿੱਚ ਫਸਟ ਐਵਰ ਕੰਪਨੀ ਆਫ ਡਕ ਕਲੀਨਿੰਗ ਆਪਣੀ ਕਮਿਊਨਿਟੀ ਦੇ ਵਿੱਚ ਸਰਵ ਕਰ ਰਹੇ ਪਿਛਲੇ 40 ਸਾਲਾਂ ਤੋਂ ਓਪਨ ਨੇ ਸੱਤੋ ਦਿਨ ਹਫ਼ਤੇ ਦੇ ਸਪੈਸ਼ਲਾਈਜ਼ ਕਰਦੇ ਨੇ ਪ੍ਰੋਫੈਸ਼ਨਲ ਡਕ ਕਲੀਨਿੰਗ ਦੇ ਵਿੱਚ ਇੰਸਟਾਲ ਰਿਪੇਅਰ ਕਰਦੇ ਨੇ ਹਰ ਤਰ੍ਹਾਂ ਦਾ ਏਅਰ ਕੰਡੀਸ਼ਨ ਅਤੇ ਫਰਨੈਸ ਲੋਕਲ ਕਸਟਮਰਸ ਔਫ ਬ੍ਰੈਂਪਟਨ ਮਿਸੀਸਾਗਾ ਦੇ ਵਿੱਚ ਰੈਗੂਲਰ ਪ੍ਰਾਈਸ ਤੁਸੀਂ ਪੇ ਕਰਦੇ ਹੋ 250 ਲੇਕਿਨ ਜੇ ਤੁਹਾਡਾ ਘਰ ਅਪ ਟੂ 3000 ਸਕੁਆਇਰ ਫੁੱਟ ਤੱਕ ਦਾ ਹੈ ਅਨਫਿਨਿਸ਼ ਬੇਸਮੈਂਟ ਹੈ ਸਿਰਫ ਅਤੇ ਸਿਰਫ $140 ਤੁਸੀਂ ਪੇ ਕਰਨਾ ਹੈ ਜੇ ਤੁਸੀਂ ਬ੍ਰੈਂਪਟਨ ਜਾਂ ਮਿਸੀਸਾਗਾ ਦੇ ਵਿੱਚ ਰਹਿੰਦੇ ਹੋ ਇਸ ਮੰਥ ਵਾਸਤੇ ਤੁਸੀਂ ਕੰਟੈਕਟ ਕਰੋ ਹਰਮਿੰਦਰ ਸਿੰਘ ਹੋਰਾਂ ਨੂੰ ਨੰਬਰ ਤੁਸੀਂ ਨੋਟ ਕਰ ਲਓ 416-710-0662 ਨੰਬਰ ਹੈ ਜੀ ਇਹਨਾਂ ਦਾ ਇਸ ਨੰਬਰ 'ਤੇ ਕਾਲ ਕਰਨਾ ਬਿਲਕੁਲ ਨਾ ਭੁੱਲਿਓ ਚਾਹ ਪੀਂਦੇ ਪੀਂਦੇ ਮੈਨੂੰ ਭੁੱਖ ਲੱਗੀ ਆਈ ਹੈ ਅਤੇ ਮੈਂ ਹੁਣ ਕੁਛ ਨੰਬਰ ਆਪਣੇ ਵਾਸਤੇ ਵੀ ਜੋੜ ਕੇ ਰੱਖਾਂ ਤਾਂ ਕਿ ਖਾਣ ਪੀਣ ਦਾ ਜਿਹੜਾ ਇੰਤਜ਼ਾਮ ਹੈ ਉਹ ਕਰਕੇ ਰੱਖਾਂ ਮੌਸਮ ਜਦੋਂ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਮੱਲੋ ਮੱਲੀ ਦਿਲ ਕਰਦਾ ਕਿ ਬਾਹਰ ਨਿਕਲਿਆ ਜਾਵੇ ਜਦੋਂ ਬਾਹਰ ਨਿਕਲਿਆ ਜਾਂਦਾ ਤਾਂ ਦਿਲ ਕਰਦਾ ਕਿ ਕੁਛ ਨਾ ਕੁਛ ਯੂ ਨੋ ਸਨੈਕਸ ਖਾ ਲਿੱਤੇ ਜਾਣ ਸੋ ਚਾਟਸ ਐਂਡ ਪਰੌਂਠਾ ਸਪੈਸ਼ਲ ਸਪੈਸ਼ਲ ਸਪੈਸ਼ਲ ਡਾਈਨਿੰਗ ਡੀਲਸ ਲੱਗੀਆਂ ਹੋਈਆਂ ਨੇ ਮੰਡੇ ਟਿਊਜ਼ਡੇ ਥਰਸਡੇ ਵਾਸਤੇ ਕਮ ਔਨ ਫੋਰ ਡਾਈਨਿੰਗ ਵਿਦ ਫੈਮਿਲੀ ਇੱਕ ਬਰਗਰ ਲਓ ਉਸ ਦੇ ਨਾਲ ਇੱਕ ਬਰਗਰ ਬਿਲਕੁਲ ਫਰੀ ਅਤੇ ਚਾਟਸ ਪਾਪੜੀ ਬਿਲਕੁਲ ਫਰੀ ਹੈ ਜੀ ਡੀਲ ਹੈ ਡਾਈਨਿੰਗ ਅਤੇ ਟੇਕ ਆਊਟ ਬੋਥ ਦੇ ਉੱਤੇ ਅਪਲਾਈ ਕਰਦੀ ਹੈ ਬਾਏ ਐਨੀ ਕਾਠੀ ਰੋਲ ਕਹਿੰਦੇ ਅਤੇ ਇੱਕ ਡਰਿੰਕ ਤੁਹਾਨੂੰ ਫਰੀ ਮਿਲ ਸਕਦੀ ਹੈ ਐਨੀ ਬਰਗਰ ਤੁਸੀਂ ਲਓਗੇ ਕੋਈ ਵੀ ਬਰਗਰ ਲਓ ਬਾਏ ਐਨੀ ਬਰਗਰ ਕੈਨ ਡਰਿੰਕ ਫਰੀ ਅਤੇ ਮਲਾਈ ਚਾਪ ਤੁਸੀਂ ਬਾਏ ਕਰੋ ਅਤੇ ਉਸ ਦੇ ਨਾਲ ਰੁਮਾਲੀ ਰੋਟੀ ਬਿਲਕੁਲ ਫਰੀ ਵੈਨਸਡੇ ਨੂੰ ਇਹ ਕਲੋਜ਼ ਰਹਿੰਦੇ ਨੇ ਵਿਜ਼ਿਟ ਕਰੋ 11685 ਮੈਕਵੀਨ ਡਰਾਈਵ ਯੂਨਿਟ 47 ਮੈਕਵੀਨ ਅਤੇ ਮੇਫੀਲਡ ਦਾ ਇੰਟਰਸੈਕਸ਼ਨ ਹੈ ਅਤੇ ਸਿਰਫ ਇੱਕ ਸੁਜੈਸ਼ਨ ਇੱਕ ਗੁਜ਼ਾਰਿਸ਼ ਇੱਕ ਇਲਤਜਾ ਜੁਸਤਜੂ ਦਿਲ ਕੀ ਹੈ ਕਿ ਦੇਸ ਪਰਦੇਸ ਦਾ ਰੈਫਰੈਂਸ ਦੇਣਾ ਬਿਲਕੁਲ ਨਾ ਭੁੱਲਿਓ ਜੀ ਚਾਟਸ ਐਂਡ ਪਰਾਂਠਾ 905-794-4545 ਇਸ ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ ਜਾਂ ਪਹੁੰਚੋ ਸਿੱਧਾ ਚਾਟਸ ਐਂਡ ਪਰਾਂਠਾ 'ਤੇ ਅਤੇ ਇਹਨਾਂ ਦੇ ਵਧੀਆ ਵਧੀਆ ਡੀਲਸ ਜਿਹੜੇ ਨੇ ਉਹਨਾਂ ਦਾ ਲਾਹਾ ਉਠਾ ਲਓ ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਸਰ 4896
9: ਥੈਂਕ ਯੂ ਜੀ ਕੀ ਹਾਲ ਚਾਲ ਹੈ ਜੀ
5: ਬਿਲਕੁਲ ਠੀਕ ਠਾਕ ਜੀ ਤੁਸੀਂ ਸੁਣਾਓ ਜਗਰੂਪ ਜੀ
9: ਪਰਿਵਾਰ ਠੀਕ ਹੈ ਜੀ
5: ਬਿਲਕੁਲ ਠੀਕ
9: ਹੋਰ ਸਿਹਤਾਂ ਸਾਹਿਬ ਠੀਕ ਠਾਕ
5: ਸਿਹਤ ਤੁਸੀਂ ਦੇਖ ਸਕਦੇ ਹੋ ਮੇਰੀ ਟੀਵੀ ਲਾਓ ਤੇ ਮੈਂ ਤੁਹਾਨੂੰ ਲਾਈਵ ਨਜ਼ਰ ਆ ਜਾਵਾਂਗੀ ਸਿਹਤ ਤਾਂ ਦਿਖ ਜਾਣਗੀਆਂ ਉੱਥੇ
9: ਤੁਸੀਂ ਆਏ ਨੀ ਬਹੁਤ ਚਿਰ ਤੁਹਾਨੂੰ ਬਹੁਤ ਮਿਸ ਕੀਤਾ ਜੀ
5: ਹਾਏ ਹਾਏ ਚਲੋ ਕੋਈ ਗੱਲ ਨੀ ਜੀ ਅੱਜ ਆ ਗਈ
9: ਅੱਜ ਦੇਖ ਲੈਂਦੇ ਆ ਫਿਰ
5: ਹਾਂਜੀ ਬਿਲਕੁਲ ਦੇਖ ਲਿਓ
9: ਗੀਤ ਦੀ ਫਰਮਾਇਸ਼ ਕਰਨੀ ਸੀ
5: ਹਾਂਜੀ ਦੱਸੋ ਕਿਹੜਾ
9: ਦੀਪ ਢਿੱਲੋਂ ਦਾ ਗੁੱਡੀਆਂ ਘਸਾਲੀਆਂ ਫੋੜਦੀਆਂ
5: ਅੱਛਾ ਕਿਹਦੇ ਪਿੱਛੇ
9: ਕੁੜੀ ਪਿੱਛੇ ਘਸਾਈਆਂ

0: ਕਿਹਾ ਅੱਜ ਹੀ ਬੜੇ ਮੁਦਤਾਂ ਬਾਅਦ ਇਹ ਗਾਣਾ ਸੁਣਿਆ, ਥੈਂਕ ਯੂ ਸੋ ਮੱਚ। ਕਈ ਵਾਰੀ ਕੁਛ ਗਾਣੇ ਹੁੰਦੇ ਨੇ ਨਾ, ਦਿਲ ਨਹੀਂ ਭੁੱਲਦਾ, ਜ਼ਹਿਨ ਦੇ ਵਿੱਚੋਂ ਨਿਕਲ ਜਾਂਦੇ ਨੇ, ਪਰ ਜਦੋਂ ਵੱਜਦੇ ਨੇ ਤਾਂ ਫਿਰ ਦੁਬਾਰਾ ਪੁਰਾਣੀਆਂ ਯਾਦਾਂ ਜਿਹੜੀਆਂ ਨੇ ਤਾਜ਼ੀਆਂ ਹੋ ਜਾਂਦੀਆਂ ਨੇ। ਸੋ ਕਿਸੇ ਨਾ ਕਿਸੇ ਗਾਣੇ ਦੇ ਨਾਲ ਕੁਛ ਨਾ ਕੁਛ ਯਾਦ ਜ਼ਰੂਰ ਜੁੜੀ ਹੁੰਦੀ ਹੈ। 222 ਓਹੋ ਮਿਰੇਕਲ ਨੰਬਰ, 222 ਨੰਬਰ ਨਜ਼ਰ ਆ ਰਿਹਾ, ਕੁਛ ਮੰਗ ਲਾ ਅੱਖ ਮੀਚ ਕੇ ਮੰਨਦੇ ਹੋ ਇਸ ਚੀਜ਼ ਨੂੰ। ਵੈਸੇ ਮੰਨਦੀ ਤਾਂ ਮੈਂ ਵੀ ਨਹੀਂ, ਲੇਕਿਨ ਚਲੋ ਮੰਗ ਲੈਂਦੇ ਹਾਂ ਬਾਬਾ ਜੀ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ, A to Z ਰੈਨੋਵੇਸ਼ਨ ਦਾ ਕੰਮ ਕਰਦੇ ਨੇ ਜੀ, ਮੈਨੂਫੈਕਚਰ ਕਰਦੇ ਨੇ, ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਸਿਟਸ, ਬਾਰਸ ਐਟਸੈਟਰਾ। ਇਹਨਾਂ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ। ਫੈਬਰੀਕੇਟ ਅਤੇ ਇੰਸਟਾਲ ਕਰਦੇ ਨੇ ਕੁਆਰਟਜ਼ ਦੇ ਕਾਊਂਟਰ ਟੋਪਸ ਐਟ ਵੈਰੀ ਕੰਪੀਟੀਟਿਵ ਪ੍ਰਾਈਸ। ਸੋ ਇਹਨਾਂ ਦੇ ਨਾਲ ਗੱਲਬਾਤ ਕਰੋ ਲੀਡਿੰਗ ਮੈਨੂਫੈਕਚਰਰਸ ਨੇ in the competitive price, leading manufacturers ne customized vanities de vich construction supplies milde ne, plumbing de, hardware de, electrical. 271 Glidden Road, unit number 5, Kennedy te Glidden da intersection. Ranjit Singh horan de naal mulaqat karoge ta desh par desh da hawala bilkul de na na bhulyo. Number note kar lo, 647-445-50 inna da number hai ji, is number te call karna bilkul vi na bhulyo. 223 ho gaye hun ta, jehda mangya hoya si oh pura ho gaya ਕਿ ਨਹੀਂ? ਅੱਛਾ, ਇੰਨੀ ਛੇਤੀ ਨਹੀਂ ਹੁੰਦਾ, ਹੁਣ ਟਾਈਮ ਲੱਗਦਾ। ਆਪਾਂ ਤਾਂ ਫਾਸਟ ਸਰਵਿਸ ਦੇ ਵਿੱਚ ਬਿਲੀਵ ਕਰਦੇ ਹਾਂ ਕਿ ਹਾਂਜੀ ਛੇਤੀ ਛੇਤੀ ਮਿਲ ਜੇ। ਹਾਂਜੀ ਜਗਰੂਪ ਜੀ, ਮਿਲ ਗਈ ਮੈਂ?
1: ਹਾਂਜੀ ਮਿਲ ਗਈ,
0: ਦੇਖਿਆ ਫਿਰ ਕੁਇਕ ਸਰਵਿਸ। ਬਹੁਤ ਬਹੁਤ ਸ਼ੁਕਰੀਆ ਜੀ, ਇਹਨਾਂ ਨੂੰ ਵੀ ਪੁੱਛ ਰਹੀ ਸੀ ਮੈਂ, ਮਿਲ ਗਈ ਮੈਂ? ਇਹਨਾਂ ਨੇ ਦੇਖਣਾ ਸੀ ਟੀਵੀ 'ਤੇ ਸਾਨੂੰ, ਅਤੇ ਤੁਸੀਂ ਵੀ ਸਾਨੂੰ ਟੀਵੀ 'ਤੇ ਲਾਈਵ ਦੇਖ ਸਕਦੇ ਹੋ। ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਨੂੰ ਤੁਸੀਂ ਟਿਊਨ ਕੀਤਾ ਹੋਇਆ, ਇੰਜੋਏ ਕਰੋ ਇਸ ਪ੍ਰੋਗਰਾਮ ਨੂੰ ਮੇਰੇ ਨਾਲ, ਯਾਨੀ ਕਿ ਤੁਹਾਡੀ ਆਪਣੀ ਹੋਸਟ ਅਤੇ ਦੋਸਤ ਗਲੋਰੀਆ ਦੇ ਨਾਲ। ਇੰਜੋਏ ਕਰੋ, 4 ਵਜੇ ਤੱਕ ਤੁਹਾਡਾ ਅਤੇ ਮੇਰਾ ਸਾਥ ਇਸੇ ਤਰ੍ਹਾਂ ਬਣਿਆ ਰਹੇਗਾ। ਅਤੇ ਗ੍ਰੈਂਡ ਹੋਮ ਫਰਨੀਚਰ ਅਤੇ ਕੈਨੇਡਾ ਡੇ ਦੀ ਸੇਲ ਲੱਗੀ ਹੋਈ ਹੈ, ਬੜੀ ਛੇਤੀ ਉੱਥੇ ਲੈ ਕੇ ਚੱਲਾਂਗੇ, ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਣੀ ਹੈ।
2: ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ, ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੋਰਗੇਜਸ ਤੱਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟਡ ਤੇ ਗਰੰਟੀ ਨਾਲ ਕਰਾਉਣਗੇ, ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ, ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ

0: 45 on the studio clock tune kita hoya desh pardesh prime time radio program main ha thodi apni host dost thodi apni mezban gloria din ta bahut hi vadiya hai bilkul ji na khide khide din hai mausam khide hoya hai te thode chehre bhi khide hoye ne desh pardesh jado program tusi sunna shuru karde ho te apne aap hi mallo malli chehre jehde ne khide jande ne te chehre odon hor khide jande ne jado sale di announcement hundi hai kuch aise navekle gifts jehde ne tonu milde ne so grand home furniture te aaj saadi team ਪਹੁੰਚੀ ਹੋਈ ਹੈ ਸਿੱਧੂ ਸਾਹਿਬ ਖੁਦ ਪਹੁੰਚੇ ਹੋਏ ਨੇ 6685 ਟੌਂਕਨ ਰੋਡ ਤੇ ਗੇੜਾ ਉਧਰ ਜ਼ਰੂਰ ਲਗਾ ਕੇ ਆਣਾ ਬਿਗੈਸਟ ਸੇਲ ਆਫ ਦ ਈਅਰ ਬਿਊਟੀਫੁਲ ਫਰਨੀਚਰ ਪੀਸਿਸ ਤੇ ਨਾਲ ਅਪਲਾਈਂਸਿਸ ਜਿਹੜੇ ਨੇ ਬਿਲਕੁਲ ਫਰੀ ਫਰੀ ਫਰੀ ਲੱਗੇ ਹੋਏ ਨੇ ਇੱਕ ਵਾਰ ਮੇਰਾ ਤਾਂ ਦਿਲ ਕਰ ਰਿਹਾ ਕਿ ਹੁਣ ਦੇਖਾਂ ਕਿ ਕਿਹੜੀ ਫਰੀ ਆਈਟਮ ਮਿਲ ਰਹੀ ਹੈ ਕਿਉਂਕਿ ਫਰਨੀਚਰ ਤਾਂ ਆਪਾਂ ਲੈਣਾ ਹੀ ਹੈ ਲੇਕਿਨ ਜਦੋਂ ਫਰੀ ਮਿਲਦਾ ਨਾ ਕੁਛ ਉਹ ਵੀ ਇੰਨੇ ਵੱਡੇ ਵੱਡੇ ਗਿਫਟ ਜਿਵੇਂ ਕਿ ਏਅਰ ਫਰਾਇਰ ਹੋ ਗਿਆ ਮਾਈਕ੍ਰੋਵੇਵ ਹੋ ਗਿਆ ਤਾਂ ਫਿਰ ਦਿਲ ਕਰਦਾ ਕਿ ਹਾਂ ਗਿਫਟ 'ਚ ਕੀ ਹੈ ਚਲੋ ਜੀ ਚੱਲਦੇ ਸਿੱਧੂ ਸਾਹਿਬ ਓਵਰ ਟੂ ਯੂ ਜੀ
1: ਮਿਹਰਬਾਨੀ ਗਲੋਰੀਆ ਜੀ ਬਹੁਤ ਬਹੁਤ ਸ਼ੁਕਰੀਆ ਤੇ ਅਸੀਂ ਪਹੁੰਚੇ ਹੋਏ ਅੱਜ ਗ੍ਰੈਂਡ ਫਰਨੀਚਰ ਤੇ ਕੈਨੇਡਾ ਸੇਲ ਜਦੋਂ ਵੀ ਇਹ ਲਾਉਂਦੇ ਨੇ ਔਰ ਬੜੀ ਜ਼ਬਰਦਸਤ ਸੇਲ ਹੁੰਦੀ ਆ ਉਹਦੇ 'ਚ ਬਹੁਤ ਸਾਰੀ ਸੇਵਿੰਗ ਹੁੰਦੀ ਹੈ ਤੇ ਬਾਕੀ ਸੇਲਾਂ ਵੀ ਚੱਲਦੀਆਂ ਰਹਿੰਦੀਆਂ ਜਿਵੇਂ ਨਵੇਂ ਸਾਲ ਦੀਆਂ ਆਉਂਦੀਆਂ ਪਰ ਇਹ ਵੀ ਇੱਕ ਉਸ ਤਰ੍ਹਾਂ ਦਾ ਟਾਈਪ ਦੀ ਹੋਈ ਸੇਲ ਹੁੰਦੀ ਹੈ ਜਿੱਥੇ ਤੁਸੀਂ ਵੱਧ ਤੋਂ ਵੱਧ ਡਿਸਕਾਊਂਟ ਲੈ ਸਕਦੇ ਹੋ ਫਾਲ ਸੀਜ਼ਨ ਵੀ ਆ ਚੱਲ ਰਿਹਾ ਔਰ ਸਮਰ ਚੱਲ ਰਹੀ ਹੈ ਤੇ ਤੁਸੀਂ ਫਾਲ 'ਚ ਆਉਣੀ ਅੱਗੇ ਜਾ ਕੇ ਕਹਿਣ ਦਾ ਭਾਵ ਆ ਕਿ ਸਮਰ ਸੀਜ਼ਨ ਚੱਲ ਰਿਹਾ ਉਹਦੀ ਤੁਸੀਂ ਬਚਤ ਕਰਨੀ ਆਪਣੇ ਪ੍ਰਾਈਸਾਂ ਦੇ ਵਿੱਚ ਤਾਂ ਆਓ ਅੱਜ 6685 ਟੌਂਕਨ ਰੋਡ ਦੇ ਰਾਤ ਦੇ 8 ਵਜੇ ਤੱਕ ਖੁੱਲ੍ਹੇ ਅਸੀਂ ਇਹ ਆਪਣੇ ਫਰਨੀਚਰ ਵਾਲੇ ਬ੍ਰੈਂਡ ਵਾਲੇ ਤੇ ਤੁਹਾਨੂੰ ਡੀਲ ਬੜੀ ਅੱਛੀ ਦੇ ਰਹੇ ਸੁੱਖ ਵਾਰੇ ਮੇਰੇ ਨਾਲ ਹੈ ਜੀ ਸੁੱਖ
2: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਤੁਸੀਂ ਸਾਹਿਬ ਬਿਲਕੁਲ ਰਾਤ ਦੇ 8 ਵਜੇ ਤੱਕ ਓਪਨ ਆ ਤੇ ਸਾਲ ਦੀਆਂ ਸਭ ਤੋਂ ਅੱਜ ਲੋਐਸਟ ਗਰੰਟੀ ਆ ਤੁਸੀਂ ਘੱਟ ਕੀਮਤ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਦੀ ਨਾਲ ਗਲੋਰੀਆ ਨੇ ਦੱਸਿਆ ਵੱਡੇ ਵੱਡੇ ਜਿਹੜੇ ਅਪਲਾਈਂਸਿਸ ਬਿਲਕੁਲ ਫ੍ਰੀ ਫ੍ਰੀ ਫ੍ਰੀ ਆਪਣੇ ਘਰ ਲੈ ਕੇ ਜਾਣੇ ਆ ਤੁਸੀਂ ਆਪਣੇ ਮਾਸਟਰ ਬੈਡਰੂਮ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ ਕੌਫੀ ਟੇਬਲ ਚਾਹੀਦੇ ਨੇ ਮੈਟਰਸ ਚਾਹੀਦੇ ਨੇ ਜਾਂ ਟਰਕੀ ਸਟਾਈਲ ਦੇ ਬਹੁਤ ਸਾਰੇ ਜਿਹੜੇ ਨਵੇਕਲੇ ਕਿਸਮ ਦੇ ਨਿਊ ਅਰਾਈਵਲ ਜਿਹੜੇ ਸੁਪਰ ਸੈੱਟ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਦੇ ਵਿੱਚ ਮਿਲ ਰਹੇ ਨੇ ਤੇ ਨਾਲ ਦੇ ਨਾਲ ਵੱਡੇ ਵੱਡੇ ਤੋਹਫੇ ਮਿਲ ਰਹੇ ਨੇ ਹੁਣ ਜਿੱਥੇ ਵੀ ਕਿਤੇ ਤੁਸੀਂ ਜੁੜੇ ਹੋਏ ਪ੍ਰੋਗਰਾਮ ਨਾਲ ਰਾਈਟ ਵੇ ਗੱਡੀਆਂ ਘੁਮਾ ਲਓ 6685 ਟੌਂਕਨ ਰੋਡ ਦੇ ਉੱਪਰ 6685 ਟੌਂਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਤੁਸੀਂ ਕੈਨੇਡਾ ਡੇ ਹੋਵੇ ਤੇ ਕੈਨੇਡੀਅਨ ਮੇਡ ਸੁਪਰ ਸੈੱਟ ਦੇ ਡੀਲ ਤੇ ਉਹਨਾਂ ਦੇ ਬਿਲਕੁਲ ਕੈਨੇਡੀਅਨ ਮੇਡ ਸੁਪਰ ਸੈੱਟ ਦੇ ਡੀਲ ਦਿੰਦੇ ਆ
1: ਔਰ ਕੈਨੇਡੀਅਨ ਮੇਡ ਸੋਫਾ ਅੱਜ ਕੱਲ੍ਹ ਬੜਾ ਆਪਣੇ ਯੂਜ਼ ਕਰਦੇ ਲੋਕੀ ਕਿਉਂਕਿ ਹੰਸਾ ਬਹੁਤ
2: ਬਿਲਕੁਲ ਕਿਉਂਕਿ ਫਰੇਮ ਸੋਲਿਡ ਹੁੰਦਾ ਇੱਕ ਪਰਿਵਾਰਾਂ 'ਚ ਇਹ ਹੁੰਦਾ ਵੀ ਰੰਗ ਤੁਸੀਂ ਆਪਣੀ ਮਰਜ਼ੀ ਨਾਲ ਚੂਜ਼ ਕਰ ਸਕਦੇ ਆ ਸੀਟਾਂ ਤੁਸੀਂ ਹਾਰਡ ਕਰਾਉਣੀਆਂ ਸੌਫਟ ਕਰਾਉਣੀਆਂ
1: ਇਹਦੇ ਵਿੱਚ ਦੋਹੇ ਚੀਜ਼ਾਂ ਆਪਾਂ ਕੱਪੜੇ ਦਾ ਵੀ ਬਣਵਾ ਸਕਦੇ ਹੋ ਤੇ ਲੈਦਰ ਦਾ ਵੀ
2: ਬਿਲਕੁਲ ਲੈਦਰ ਦਾ ਵੀ ਸੋ ਕੈਨੇਡੀਅਨ ਮੇਡ ਸੋਫਾ ਐਂਡ ਲਪਸੇਡ ਤੇ ਡਿਜ਼ਾਈਨਰ ਬੈਕ ਤੇ ਚੈਨਲ ਬਣੇ ਹੋਏ ਨੇ ਡਿਜ਼ਾਈਨਰ 3 ਸੀਟਰ ਸੋਫਾ 2 ਸੀਟਰ ਲਪਸੇਡ ਸੋਲਿਡ ਵੁੱਡ ਦਾ ਫਰੇਮ ਰੰਗ ਜਿਹੜਾ ਮਰਜ਼ੀ ਬਣਾ ਲਿਓ ਰਾਤ ਦੇ 8 ਵਜੇ ਤੱਕ ਦੀ ਡੀਲ ਹੈ ਇਹ ਪਰਿਵਾਰ ਆ ਕੇ ਗ੍ਰੈਬ ਕਰ ਲੈਣ ਕੈਨੇਡਾ ਦੇ ਸਪੈਸ਼ਲ ਕੈਨੇਡੀਅਨ ਮੇਡ ਸੋਫਾ ਐਂਡ ਲਪਸੇਡ ਚੋਇਸ ਆਫ ਕਲਰ ਦੇ ਨਾਲ 2,2500 ਰੁਪਏ ਦਾ ਲੈਂਦੇ ਆਏ ਹੋ ਕੈਨੇਡਾ ਸਪੈਸ਼ਲ ਆ ਜਾਓ ਰਾਤ ਦੇ 8 ਵਜੇ ਤੱਕ $899 ਸਿੱਧੂ ਸਾਹਿਬ ਕੈਨੇਡੀਅਨ ਮੇਡ ਸੋਫਾ ਐਂਡ ਲਪਸੇਡ $899 ਬਿਲਕੁਲ
1: ਪ੍ਰਾਈਸ ਕੁਛ ਨਹੀਂ ਪੀਸ ਆਫ ਕੇਕ
2: ਬਿਲਕੁਲ ਨਾਲ ਹੁਣ ਤੋਹਫਾ ਤੁਸੀਂ ਮੈਨੂੰ ਦੱਸਤਾ ਵੀ ਕੌਫੀ ਟੇਬਲ ਨਾਲ ਲੈਣਾ ਇਸ਼ਾਰਾ ਕਰ ਦਿੱਤਾ ਬਿਲਕੁਲ ਕੈਨੇਡੀਅਨ ਮੇਡ ਸੋਫਾ ਐਂਡ ਲਪਸੇਡ ਚੋਇਸ ਆਫ ਕਲਰ ਦੇ ਨਾਲ $899 ਦਾ ਤੇ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ ਫ੍ਰੀ ਫ੍ਰੀ ਇੱਕ ਇਲੈਕਟ੍ਰੋਨਿਕ ਅਪਲਾਈਂਸਸ ਤੋਂ ਪਰ ਤੁਸੀਂ ਦੇਣਾ ਜਾਣਾ ਨਾਲ ਇਹਦੇ ਏਅਰ ਫਰਾਇਰ ਉਹ ਵੀ ਬਿਲਕੁਲ
1: ਜਾਂ ਫਰ ਮਾਈਕ੍ਰੋਵੇਵ
2: ਜਾਂ ਮਾਈਕ੍ਰੋਵੇਵ ਫ੍ਰੀ ਕੈਨੇਡੀਅਨ ਮੇਡ ਸੋਫਾ ਐਂਡ ਲਪਸੇਡ $899 ਦਾ ਰੰਗ ਜਿਹੜਾ ਮਰਜ਼ੀ ਬਣਾ ਲਿਓ ਨਾਲ ਮਾਈਕ੍ਰੋਵੇਵ ਵੀ ਫ੍ਰੀ ਤੇ ਨਾਲ ਤੁਹਾਨੂੰ ਕੌਫੀ ਟੇਬਲ ਵੀ ਫ੍ਰੀ ਮਿਲਦੇ ਆ ਰਾਤ ਦੇ 8 ਵਜੇ ਤੱਕ ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਜਿਹੜੀਆਂ ਸਭ ਤੋਂ ਘੱਟ ਕੀਮਤਾਂ ਮਿਲ ਰਹੀਆਂ 6685 ਟੌਂਕਨ ਰੋਡ ਦੇ ਉੱਪਰ 6685 ਟੌਂਕਨ ਰੋਡ ਡੈਰੀ ਟੌਂਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੌਂਕਨ ਰੋਡ 6685 ਟੌਂਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਫਰਨੀਚਰ ਦੀ ਸਭ ਤੋਂ ਵੱਡੀ ਕੈਨੇਡਾ ਡੇ ਸੇਲ ਸੇਲ ਸੇਲ ਸਿੱਧੂ ਸਾਹਿਬ
1: ਮਿਹਰਬਾਨੀ ਔਰ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਔਰ ਚਲਦੇ ਵਾਪਸ ਗਲੋਰੀ ਹਾਊਸ ਦੇ ਪਾਸ ਗਲੋਰੀ ਜੀ ਤੁਸੀਂ ਪਹਿਲਾਂ ਆਫ ਦੀ ਏਅਰ ਗੱਲ ਕਰ ਰਹੇ ਹੋ ਮੈਂ ਤੁਹਾਡੀ ਸਾਈਡ ਆਫ ਕਰਦਾ ਹਾਂ ਜੀ ਸਟੂਡੀਓ ਦੀ ਲਾਈਟ ਨਹੀਂ ਦੀ
0: ਬਹੁਤ ਬਹੁਤ ਸ਼ੁਕਰੀਆ ਜੀ ਬਿਲਕੁਲ ਲਓ ਜੀ ਕੰਟੀਨਿਊ ਰੱਖਦੇ ਹਾਂ

0: हाय हाय हाय हाय, बह जा, चल कट्ठे चलिए, तेरी सास उड़ीकदी है, तेरा मैं ख्याल रखूंगा, तेरा मैं ध्यान रखूंगा। ये वादे वादे वादे कितने वादे तो नहीं रह गए, या तुसी इन्ना वादियां नू पूरा कर चुके हो जे सोच रहे हो ऐसा वादा करन थे कि हाँ अपना घर होवे, सिक्योर्ड मॉर्गेज होवे, अपना होवे ते कोई स्ट्रेस ना होवे, कोई अच्छा गाइड करन वाला होवे ताकि इस लाइफ पार्टनर दे नाल जेड़ा वादा कीता है वो सदियां तक इह निभाउंदे रहिए। तां नीलम सिद्धोव जी साडे नाल ने, जी मॉर्गेज ब्रोकर ने, ते किसी भी सिचुएशन दे विच तुहानूं मॉर्गेज दी लोड़ है तां तुहाडी हैल्प कर सकते नीलम सिद्धोव जी। नहीं मानते? अच्छा, गल्लां बातां दे विच विश्वास नहीं रखते? चलो आई विल ब्रिंग द पर्सन in front of you, I'll talk to the person herself. ਤੁਹਾਨੂੰ ਲਾਈਵ ਗੱਲ ਕਰਾ ਦਿੰਦੇ ਹਾਂ ਅਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਤੁਸੀਂ, ਮੈਨੂੰ ਲੱਗਦਾ ਕਿ ਮੈਂ ਜਦੋਂ ਤੁਹਾਡੀ ਗੱਲ ਸੁਣਦੀ ਹਾਂ ਨਾ ਨੀਲਮ ਜੀ ਔਨ ਦੀ ਏਅਰ, ਆਈ ਫੀਲ ਸੋ ਰਿਲੈਕਸ। ਕਿੰਨੇ ਰਿਲੈਕਸਿੰਗ ਲੱਗਦੇ ਨੇ ਉਹ ਵਰਡਸ, ਉਹ ਜਿਹੜੇ ਅਲਫਾਜ਼ ਹੁੰਦੇ ਨੇ ਇੰਨਾ ਰਿਲੈਕਸਿੰਗ ਹੁੰਦੇ ਨੇ, ਅਤੇ ਮੈਂ ਸੋਚਦੀ ਹਾਂ ਕਿ ਜਿਹੜੇ ਮਿਲਦੇ ਹੋਣਗੇ ਤੁਹਾਨੂੰ ਅਤੇ ਜਿਹੜੇ ਤੁਹਾਡੇ ਤੋਂ ਸੇਵਾਵਾਂ ਲੈਂਦੇ ਹੋਣਗੇ ਉਹਨਾਂ ਦੀ ਲਾਈਫ ਕਿੰਨੀ ਈਜ਼ੀ ਹੋ ਜਾਂਦੀ ਹੋਏਗੀ, ਰਾਈਟ ਨੀਲਮ ਜੀ?
1: ਤੁਹਾਡੀ
0: ਤਾਰੀਫ ਕਰਨੀ ਬਣਦੀ ਹੈ ਬਿਕੋਜ਼ ਯੂ ਹੈਵ ਸੇਵਡ ਅ ਲੋਟ ਆਫ ਪੀਪਲ ਫਰੋਮ ਦੋਸ ਮੋਰਗੇਜ ਪ੍ਰੋਬਲਮਸ, ਤੇ ਹੁਣ ਤੁਸੀਂ ਔਨ ਏਅਰ ਆ ਕੇ ਸਾਡੇ ਜਿਹੜੇ ਜਿੰਨੇ ਵੀ ਸਰੋਤੇ ਸਾਨੂੰ ਸੁਣ ਰਹੇ ਨੇ ਟੈਨਸ਼ਨਾਂ ਬਹੁਤ ਜ਼ਿਆਦਾ ਨੇ ਨੀਲਮ ਜੀ, ਯੂ ਨੋ ਇਟ ਹਾਊ ਦ ਇਕਨੋਮਿਕ ਕ੍ਰਾਈਸਿਸ ਇਜ਼ ਕਰਸ਼ਿੰਗ ਅਸ ਐਵਰੀ ਡੇ ਐਂਡ ਨਾਈਟ, ਸੋ ਤੁਸੀਂ ਦੱਸੋ ਕਿ ਮੋਰਗੇਜ ਦੇ ਵਿੱਚ ਕੀ ਕੁਛ ਤੁਸੀਂ ਸਾਡੇ ਵਾਸਤੇ ਲੈ ਕੇ ਆ ਸਕਦੇ ਹੋ, ਲਾਈਫ ਈਜ਼ੀ ਕਰੋ।
1: ਤੁਹਾਨੂੰ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਅ ਵੈਰੀ ਹੈਪੀ ਵੀਕਐਂਡ। ਹੁਣ ਆਪਾਂ ਛੋਟੀ ਜਿਹੀ ਗੱਲ ਤੇ ਗੱਲ ਕਰਦੇ, ਜਿਹੜੇ ਵੀ ਗਲੋਰੀਆ ਜੀ ਦਾ ਨਾਮ ਲੈ ਕੇ ਆਣਗੇ ਕਿ ਆਪਾਂ ਉਸ ਸਟੇਸ਼ਨ ਤੋਂ ਸੁਣ ਕੇ ਆਏ
2: ਤੇ
1: ਉਹਨਾਂ ਦੇ ਲਈ ਮੈਂ ਇੱਕ ਸਪੈਸ਼ਲ ਡੀਲ ਲੈ ਕੇ ਆਈ ਅੱਜ। ਕਦੀ ਕਦੀ ਲਈ ਦੀ ਏਦਾਂ ਦੀ ਆਫਰ, ਆਲ ਦਾ ਟਾਈਮ ਨਹੀਂ ਲਈ ਦੀ। ਆਪਣੇ ਜਿੰਨੇ ਵੀ ਫਸਟ ਟਾਈਮ ਬਾਇਰਸ ਨੇ ਹਨਾ, ਉਹਨਾਂ ਨੂੰ ਵੈਸੇ ਤਾਂ ਬੜੀ ਇਹ ਨੀ ਕਿ ਮੋਰਗੇਜ ਤੁਹਾਡੀ ਨਹੀਂ ਹੁੰਦੀ, ਇੱਥੋਂ ਨੀ ਹੋਈ, ਉੱਥੋਂ ਹੋ ਗਈ, ਉੱਥੋਂ ਨੀ ਹੋਈ, ਇਹ ਤਾਂ ਨੀ ਹੋਈ, ਵੀਹ ਤੋਂ ਹੋ ਗਈ, ਵੀਹ ਤੋਂ ਨੀ ਹੋਈ, ਪ੍ਰਾਈਵੇਟ ਹੋ ਗਈ। ਇਫ ਯੂ ਵਾਂਟ ਕਿ ਤੁਹਾਡੀ ਇਹ ਲੈਂਡਰ ਤੋਂ ਹੀ ਹੋਵੇ, ਈਦਰ 5 ਜਾਂ 10% ਦੀ ਡਾਊਨ ਪੇਮੈਂਟ ਨਾਲ ਹੋਵੇ, ਤੁਸੀਂ ਯੰਗ ਹੋ, ਕੱਲੇ ਕੱਲੇ ਬੰਦੇ ਹੋ, ਤੁਹਾਡੇ ਬ੍ਰਦਰ ਹੈ, ਤੁਹਾਡੀ ਸਿਸਟਰ ਹੈ, ਮਦਰ ਫਾਦਰ, ਕੋਈ ਕਜ਼ਨ, ਕੋਈ ਹੂਐਵਰ ਯੂ ਵਾਂਟ ਟੂ ਬ੍ਰਿੰਗ ਇਟ ਉਸ ਪ੍ਰੋਪਰਟੀ ਦੇ ਵਿੱਚ। ਛੋਟੀ ਦੀ ਪ੍ਰੋਪਰਟੀ ਲੈਣੀ ਹੈ ਤੁਸੀਂ, 6-7 ਲੱਖ ਦੀ ਮੈਕਸੀਮਮ ਪ੍ਰੋਪਰਟੀ ਲੈਣ ਲੱਗੇ ਹੋ, ਵਟ ਆਈ ਕੈਨ ਡੂ ਫੋਰ ਯੂ, ਯੂਜ ਮੇਰਾ, ਤੁਸੀਂ ਰੀਅਲਟਰ ਯੂਜ ਕਰੋ, ਮੇਰੀਆਂ ਟੋਟਲ ਸਰਵਿਸਿਸ ਸਾਰੀਆਂ ਯੂਜ ਕਰੋ, ਵਿਚ ਇਜ਼ ਮੋਰਗੇਜ, ਮੋਰਗੇਜ ਤੋਂ ਲੈ ਕੇ ਕਲੋਜ਼ਿੰਗ ਤੱਕ, ਵਿਚ ਇਜ਼ ਅ ਲਾਇਰ, ਆਈ ਵਿਲ ਟੇਕ ਕਪਲ ਆਫ ਯੂਅਰ ਚਾਰਜਿਸ, ਵਿਚ ਇਜ਼ ਆਲ ਟੇਕ ਕੇਅਰ ਆਫ ਕਪਲ ਆਫ ਚਾਰਜਿਸ, ਵਿਚ ਇਜ਼ ਤੁਹਾਨੂੰ ਪੀ ਐਸ ਟੀ ਪੈਂਦੀ ਆ ਉਹਦੇ ਤੇ, ਤੁਸੀਂ ਜਦੋਂ ਸੀ ਐਮ ਐਸ ਸੀ ਦੀ ਡੀਲ ਲੈਂਦੇ ਹੋ, ਉਹ $3,000 ਦੀ ਉਹ ਹੁੰਦੀ ਹੈ, 12-15 ਸੌ ਤੋਂ ਲੈ ਕੇ 2,000 ਤੱਕ ਲਾਇਰ ਹੁੰਦਾ, ਆਲ ਟੇਕ ਕੇਅਰ ਆਫ ਦੈਟ। ਸੋ ਤੁਹਾਨੂੰ ਆਲਮੋਸਟ 10,000 ਦੀ ਸੇਵਿੰਗ ਦੇ ਵਿੱਚ ਆਲ ਟੇਕ ਕੇਅਰ ਆਫ ਯੂ, ਐਂਡ ਮੋਰਗੇਜ ਦੇ ਚਾਰਜ ਨਹੀਂ ਕਰਾਂਗੇ। ਫਸਟ ਟਾਈਮ ਬਾਇਰ ਹੋ, ਘਰ ਲੈਣਾ ਚਾਹੁੰਦੇ ਹੋ, ਆਪਣੇ ਆਪ ਨੂੰ ਕੁਆਲੀਫਾਈ ਕਰਾਉਣਾ ਚਾਹੁੰਦੇ ਹੋ, ਦੇਖ ਜਾਓ ਕਿ ਸਾਡੀਆਂ ਪੇਮੈਂਟਾਂ ਕਿੰਨੀਆਂ ਬਣਨਗੀਆਂ, ਕਿੱਥੇ ਆਪਾਂ ਸਟੈਂਡ ਕਰਦੇ ਹਾਂ, ਲੈ ਸਕਦੇ ਹਾਂ ਕਿ ਨਹੀਂ ਲੈ ਸਕਦੇ, ਜਾਂ ਅਸੀਂ ਜੇ 6 ਮਹੀਨੇ ਸਾਡੇ ਕੋਲ ਮੰਨ ਲਓ ਅਗਲੇ ਕੰਮ ਨਹੀਂ ਹੈਗਾ ਤਾਂ ਵੇਅਰ ਡੂ ਵੀ ਸਟੈਂਡ। ਹਰ ਇੱਕ ਗੱਲ ਦਾ ਸਹੀ ਜਵਾਬ ਲੈਣ ਵਾਸਤੇ ਯੂ ਕੈਨ ਕਾਲ ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਾਵ, 6477398710। ਔਰ $10,000 ਵੈਰੀ ਰਫਲੀ ਦਾ ਫਾਇਦਾ ਚੱਕਣ ਵਾਸਤੇ ਕਿ ਜੇ ਤੁਸੀਂ ਫਸਟ ਟਾਈਮ ਬਾਇਆ ਤਾਂ ਤੁਹਾਨੂੰ ਇਸ ਤੋਂ ਰਾਹਤ ਮਿਲ ਜਾਏਗੀ, ਐਟਲੀਸਟ ਇਟਸ ਅ ਲੋਟ ਆਫ ਮਨੀ, ਲੋਟ ਆਫ ਮਨੀ, ਕਿ ਤੁਹਾਡੀ ਜਿਹੜੀ ਐਂਡ ਆਫ ਦਾ ਡੇ ਕਲੋਜ਼ਿੰਗ ਕਾਸਟ ਹੁੰਦੀ ਆ ਤੁਸੀਂ ਲੱਭਦੇ ਫਿਰਦੇ ਹੋ ਕਿ ਕਿੱਥੋਂ ਮਿਲੇ, ਤਾਂ ਯੂ ਨੋ ਵਟ, ਮੇਰੇ ਨਾਲ ਡਿਸਕਸ ਕਰ ਲਓ, ਵੀ ਡਿਸਕਸ ਦਾ ਚਾਰਜਿਸ। ਨੀਲਮ 6477398710। ਰਿਨਿਊਅਲ ਆ ਰਹੀ ਹੈ, ਰੀਫਾਈਨਾਂਸ ਹੈ, ਡੈਟ ਕੰਸੋਲੀਡੇਸ਼ਨ ਕਰਾਉਣੀ ਆ, ਲਾਈਨ ਆਫ ਕ੍ਰੈਡਿਟ ਬਣਵਾਉਣੀ ਆ, ਕੋਈ ਵੀ ਚੀਜ਼ ਮਸਲਾ ਤੁਹਾਡੀ ਬਿਲਡਰ ਦੀ ਕਲੋਜ਼ਿੰਗ ਹੈ, ਬਿਲਡਰ ਦੀ ਕਲੋਜ਼ਿੰਗ ਹੋ ਨਹੀਂ ਰਹੀ, ਅਪਰੇਜ਼ਲ ਘੱਟ ਆ ਰਹੀ ਹੈ, ਜਾਂ ਫਿਰ ਬਿਲਡਰ ਨਹੀਂ ਮੰਨਦਾ ਪਿਆ, ਮੇਰੇ ਕੋਲ ਬਹੁਤ ਸਾਰੇ ਇਲਾਜ ਨੇ ਜੀ, ਬਹੁਤ ਜ਼ਿਆਦਾ, ਗਲੋਰੀਆ ਦਾ ਨਾਮ ਲਓ, ਆਲ ਟੇਕ ਕੇਅਰ ਆਫ ਯੂ, 6477398710। ਹੈਵ ਅ ਵੰਡਰਫੁਲ ਵੀਕਐਂਡ।
0: ਯੂ ਟੂ ਨੀਲਮ ਜੀ, ਜਿਸ ਮੇਰਾ ਖਿਆਲ ਹੈ ਜਿਸ ਸਰਵਿਸ ਪ੍ਰੋਵਾਈਡਰ ਦੀ ਆਵਾਜ਼ ਦੇ ਵਿੱਚ ਇੰਨਾ ਕੌਨਫੀਡੈਂਸ ਹੋਵੇ, ਵੈਨ ਯੂ ਵਿਜ਼ਿਟ ਹਰ ਆਪਣੇ ਆਪ ਹੀ ਖੂਨ ਡਬਲ ਟ੍ਰਿਪਲ ਰਫਤਾਰ ਦੇ ਨਾਲ ਵਧੇਗਾ ਅਤੇ ਖੋਲੇਗਾ ਕਿ ਹਾਂਜੀ ਲੈ ਸਕਦੇ ਹਾਂ, ਯੈਸ ਵੀ ਕੈਨ ਡੂ ਇਟ। ਫਸਟ ਟਾਈਮ ਹੋਮ ਬਾਇਰਸ ਵਾਸਤੇ ਬਹੁਤ ਹੀ ਨਵੇਕਲਾ ਔਫਰ ਲੈ ਕੇ ਆਏ ਨੇ, ਜਿੰਨੇ ਫੀਸ ਦੇ ਇਹਨਾਂ ਨੇ ਮੈਂਸ਼ਨ ਕੀਤਾ ਨਾ, ਮਾਈਂਡਡ ਜਦੋਂ ਆਪਾਂ ਘਰ ਲੈ ਲੈਂਦੇ ਹਾਂ ਤਾਂ ਆਪਾਂ ਕਹਿੰਦੇ ਹਾਂ ਕਿ ਇਹ ਮਤਲਬ ਇੰਨਾ ਜ਼ਿਆਦਾ ਰਿਲੈਕਸਿੰਗ ਲੱਗਦਾ ਹੈ। ਲੋਇਰ ਦੀ ਫੀਸ ਹੋ ਗਈ, ਕਲੋਜ਼ਿੰਗ ਦੀ ਫੀਸ ਹੋ ਗਈ, ਇਹ ਸਾਰਾ ਪ੍ਰੋਸੈਸ ਇੰਨਾ ਓਵਰਵੈਲਮਿੰਗ ਹੋ ਜਾਂਦਾ ਫਸਟ ਟਾਈਮ ਹੋਮ ਬਾਇਰ ਵਾਸਤੇ, ਤੇ ਕਿਉਂਕਿ ਗਾਈਡ ਕਰਨ ਵਾਲਾ ਸਹੀ ਬੰਦਾ ਨਹੀਂ ਮਿਲਦਾ ਬਟ ਯੂ ਹੈਵ ਦ ਰਾਈਟ ਪਰਸਨ ਨੀਲਮ ਸਿਡੋਫ ਮੋਰਗੇਜ ਬ੍ਰੋਕਰ 6477398710 ਤੇ ਦੇਸ ਪਰਦੇਸ ਦਾ ਨਾਂ ਲੈਣਾ ਬਿਲਕੁਲ ਵੀ ਨਾ ਭੁੱਲਿਓ ਸੇਵਾਵਾਂ ਤੁਹਾਨੂੰ ਮਿਲ ਸਕਦੀਆਂ ਨੇ ਬਹੁਤ ਵਧੀਆ ਵਧੀਆ ਸੋ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਸਾਡੇ ਨਾਲ ਸਾਡੇ ਨਾਲ ਮਨਜੀਤ ਜੀ ਕਾਫੀ ਦੇਰ ਤੋਂ ਜੁੜਨਾ ਚਾਹੁੰਦੇ ਨੇ ਮਨਜੀਤ ਜੀ ਨੂੰ ਮੈਂ ਲੈਣੀ ਹੈ ਬੜੀ ਛੇਤੀ ਲੇਕਿਨ ਇੱਕ ਛੋਟਾ ਜਿਹਾ ਵਖਵਾ ਲੈ

0: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਸੱਚੜ ਦੇ ਵੀਕਐਂਡ ਦੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਇੱਕ ਵਾਰੀ ਫਿਰ। ਤਜਿੰਦਰ ਸਿੰਘ ਸਿੱਧੂ ਵੱਲੋਂ ਜੀ ਸਭ ਨੂੰ ਬਹੁਤ ਹੀ ਬਿਊਟੀਫੁਲ ਡੇ ਹੈ, ਤੁਸੀਂ ਇੰਜੋਏ ਕਰ ਰਹੇ ਹੋ ਵੀਕਐਂਡ ਨੂੰ, ਤੇ ਖਾਸ ਕਰਕੇ ਵੀਕਐਂਡ ਨੂੰ ਪੂਰਾ ਸਨਸ਼ਾਈਨ ਬਾਹਰ ਹੈਗੀ ਆ, ਤੇ ਅੱਗੇ ਵਧੀਆ ਮੌਸਮ ਦੇ ਵਿੱਚ ਇੱਕ ਚੱਕਰ ਤੁਸੀਂ ਲਗਾਓ ਗ੍ਰੈਂਡ ਫਰਨੀਚਰ ਤੇ 6685 ਟੌਮਕਨ ਰੋਡ, ਟੌਮਕਨ ਡੇਅਰੀ ਦੇ ਨੇੜੇ, ਅੱਜ ਰਾਤ ਦੇ 8 ਵਜੇ ਖੁੱਲ੍ਹੇ ਆ, ਤੇ ਅਸੀਂ ਹੋਵਾਂਗੇ ਲਾਈਵ ਤੁਹਾਡੇ ਲਈ ਠੀਕ ਸ਼ਾਮ ਦੇ 4 ਵਜੇ ਤੱਕ। ਡੀਲਰ ਦੇ ਡੀਲਰ ਠਾ ਡੀਲਰ ਦੇ ਡੀਲਰ ਦੇ ਡੀਲਰ ਠਾ ਡੀਲਰ ਮੇਰੇ ਵਰਗੇ ਨੂੰ ਲੱਗੀ ਭੁੱਖ ਹੁਣ, ਤੇ ਮੇਰਾ ਵੀ ਜੀ ਕਰਦਾ ਜਾਵਾਂਗਾ, ਕਦੋਂ ਛੱਡੀ ਆ ਤੂੰ ਪ੍ਰੋਬਲਮ, ਤੇ ਖਾਈਏ ਕੁਛ ਨਾ। ਕਿਉਂਕਿ ਸਵੇਰ ਦਾ ਖਾਧਾ ਨਹੀਂ ਚੱਜ ਨਾਲ, ਜਿਮ ਜਿਮ ਜਾ ਕੇ ਆਏ ਸੀ ਪਰ ਉਸ ਤੋਂ ਬਾਅਦ ਵੀ ਖੁੱਖ ਖਾਧਾ ਨਹੀਂ ਚੱਜ ਨਾਲ। ਡੋਸੇ ਲੱਗੇ ਹੋਏ ਨੇ ਅਤੇ ਪਹੁੰਚੋ ਤੁਸੀਂ ਆਪਣੀ ਨੇੜਲੀ ਬ੍ਰਾਂਚ 'ਤੇ ਪੰਜਾਬੀ ਬਾਈ ਨੇਚਰ, ਨੰਬਰ ਹੈ 905-793-5453 ਚੱਲਦਾ ਤੁਹਾਨੂੰ ਮੈਂ ਹਾਈਵੇ 10 'ਤੇ ਬੁਵੇੜ 'ਤੇ, ਇੱਕ ਪਾਸੇ ਪਟੀਨੋਆ ਇੱਕ ਪਾਸੇ ਵਾਲ ਮਾਡਲ ਦੇ ਵਿਚਾਲੇ ਨੇ, ਇਹ ਇਸ ਬ੍ਰਾਂਚ 'ਤੇ ਵੀ ਜਾ ਸਕਦੇ ਹੋ, ਬਾਕੀ ਇਹ ਸਾਰੇ ਸਪੈਸ਼ਲ ਸਾਰੇ ਬ੍ਰਾਂਚ 'ਤੇ ਲੱਗੇ ਹੋਏ ਜੀ ਗਲੋਰੀਆ 'ਚ।
1: ਓਕੇ ਜੀ, ਬਹੁਤ ਬਹੁਤ ਸ਼ੁਕਰੀਆ, ਅਤੇ ਬਿਲਕੁਲ ਫਿਰ ਦੁਬਾਰਾ ਚੱਲਾਂਗੇ ਇਹਨਾਂ ਦੇ ਕੋਲ ਲਾਈਵ ਔਨ ਲੋਕੇਸ਼ਨ 'ਤੇ, ਕਿਉਂਕਿ ਸੇਲ ਸੇਲ ਸੇਲ ਕੈਨੇਡਾ ਡੇ ਸੇਲ ਇਜ਼ ਔਨ 2:49 ਔਨ ਦਾ ਸਟੂਡੀਓ ਕਲੋਕ। ਟਿਊਨ ਕੀਤਾ ਹੋਇਆ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਅੱਜ ਡਿਊਟੀ ਮੇਰੀ ਲੱਗੀ ਹੈ ਕਿ ਤੁਹਾਡੀ ਇਸ ਈਵਨਿੰਗ ਨੂੰ ਥੋੜ੍ਹਾ ਜਿਹਾ ਹੋਰ ਹਸੀਨ ਬਣਾ ਦਿੱਤਾ ਜਾਏ, ਸੋ ਫਿਰ ਚੱਕਦੀ ਹੈ ਫੱਟੇ, ਤੁਸੀਂ ਨਾ ਚੱਕੋ, ਤੁਹਾਨੂੰ ਭਾਰੀ ਲੱਗ ਰਹੇ ਨੇ, ਮੈਂ ਚੱਕ ਦਿੰਦੀ ਹਾਂ। What a beauty, kitni khoobsurat tune, 2:50 on the studio clock, bane raho mere naal, desh pardesh prime time radio program.

0: ਔਨ ਦਾ ਸਟੂਡੀਓ ਕਲੋਕ ਬਿਲਕੁਲ ਸੁਣਦੇ ਰਹਾਂਗੇ ਗੀਤ ਸੰਗੀਤ ਕਿਤੇ ਨਹੀਂ ਨੱਠਦਾ ਕਿਤੇ ਨਹੀਂ ਜਾਂਦਾ ਗੀਤ ਸੰਗੀਤ ਲੇਕਿਨ ਗੀਤ ਸੰਗੀਤ ਦੇ ਨਾਲ ਨਾਲ ਬੋਨਜੋਰ ਖਾਮਸਾਵਾ ਜਾਮਾਪੋ ਗਲੋਰੀਆ ਬੁਧਿਰਾਜਾ ਪਤਾ ਲੱਗਿਆ ਕੀ ਬੋਲ ਰਹੀ ਹਾਂ ਨਹੀਂ ਪਤਾ ਲੱਗਿਆ ਵੈਸੇ ਫਰੈਂਚ ਦੇ ਵਿੱਚ ਗੱਲਬਾਤ ਕਰਨ ਦਾ ਆਪਣਾ ਹੀ ਮਜ਼ਾ ਥੋੜ੍ਹਾ ਜਿਹਾ ਕੌਨਫੀਡੈਂਸ ਆਉਂਦਾ ਬੰਦੇ ਦੇ ਵਿੱਚ ਅਤੇ ਸਪੈਸ਼ਲੀ ਜਦੋਂ ਕੰਮ ਕਾਜ ਦੀ ਥਾਂ 'ਤੇ ਕਨੇਡੀਅਨ ਇਨਵਾਇਰਮੈਂਟ ਦੇ ਵਿੱਚ ਵਾਈਟ ਕਾਲਰ ਜੋਬ ਲਈ ਅਪਲਾਈ ਕਰਦੀ ਹੈ ਅਤੇ ਦਿਲ ਤੱਕ ਤੱਕ ਤੱਕ ਤੱਕ ਕਰਦਾ ਕਿ ਮਨਾ ਇੰਗਲਿਸ਼ ਦੇ ਵਿੱਚ ਗੱਲ ਕਰ ਪਾਵਾਂਗਾ ਕਿ ਨਹੀਂ ਫਰੈਂਚ ਦੇ ਵਿੱਚ ਜੇ ਕਿਸੇ ਨੇ ਕਹਿਤਾ ਕਿ ਹਾਂ ਤੈਨੂੰ ਫਰੈਂਚ ਆਉਂਦੀ ਹੈ ਤਾਂ ਬੇਸਿਕ ਫਰੈਂਚ ਤਾਂ ਆਉਣੀ ਚਾਹੀਦੀ ਹੈ ਬੇਸਿਕ ਕੀ ਮੈਂ ਤਾਂ ਕਹਿੰਦੀ ਹਾਂ ਐਡਵਾਂਸਡ ਵੀ ਆਉਣੀ ਚਾਹੀਦੀ ਹੈ ਹੁਣ ਸੋਚਾਂ ਦੇ ਵਿੱਚ ਹਾਂ ਕਿ ਕਿੱਥੇ ਜਾਵਾਂ ਕਿੱਥੇ ਇਨਰੋਲਮੈਂਟ ਪਾਵਾਂ ਕਿਉਂਕਿ ਕੁਝ ਕੁ ਵਰਡ ਸਿੱਖ ਕੇ ਤਾਂ ਮਨਾ ਗੁਜ਼ਾਰਾ ਨਹੀਂ ਹੈ ਸੋ ਚੱਲਦੇ ਹਾਂ ਕੁਈਨਜ਼ਵੁੱਡ ਕਾਲਜ ਫਰੈਂਚ ਲੈਂਗੁਏਜ ਦੇ ਵਾਸਤੇ ਇੰਗਲਿਸ਼ ਸਪੀਕਿੰਗ ਕੋਰਸਿਸ ਵਾਸਤੇ ਅਤੇ ਕੁਝ ਐਸੇ ਨਵੇਕਲੇ ਕੋਰਸਿਸ ਜਿਹੜੇ ਘਰ ਬੈਠ ਕੇ ਹੋ ਸਕਦੇ ਨੇ ਆਪਣੀ ਸਹੂਲੀਅਤ ਦੇ ਵਿੱਚ ਹੋ ਸਕਦੇ ਨੇ ਆਰਲੀ ਬੇਸਿਸ 'ਤੇ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਉਦੋਂ ਤੁਸੀਂ ਇਹਨਾਂ ਕੋਰਸਿਸ ਦੇ ਵਿੱਚ ਇਨਰੋਲਮੈਂਟ ਕਰਕੇ ਕਰ ਸਕਦੇ ਹੋ ਇਹਨਾਂ ਕੋਰਸਿਸ ਨੂੰ ਅਤੇ ਪਤਾ ਵੀ ਨਹੀਂ ਚੱਲੇਗਾ ਕਿ ਮਨਾ ਇਹ ਕੋਰਸ ਕਰ ਲਿਆ ਅਤੇ ਜੋਬ ਵਾਸਤੇ ਅਪਲਾਈ ਕਰ ਸਕੋਗੇ ਲਓ ਜੀ ਗੱਲ ਕਰਦੀ ਹੈ ਨੀਰੂ ਜੀ ਹੋਰਾਂ ਦੇ ਨਾਲ ਨੀਰੂ ਜੀ ਫਰੋਮ ਕੁਈਨਜ਼ਵੁੱਡ ਕਾਲਜ ਸਾਡੇ ਨਾਲ ਸ਼ਾਮਿਲ ਹੋਣ ਜਾ ਰਹੇ ਨੇ ਸਟੂਡੀਓ ਦੇ ਵਿੱਚ ਜੀ ਨੀਰੂ ਜੀ
1: ਸਤਿ ਸ਼੍ਰੀ ਅਕਾਲ ਗਲੋਰੀਆ ਤੁਹਾਨੂੰ ਵੀ ਔਰ ਸਾਰੇ ਲਿਸਨਰਸ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਬੋਨਜੂਰ
0: ਬੋਨਜੂਰ
1: ਮੈਂ ਵੀ ਫਰੈਂਚ ਸਿੱਖੀ ਹੈ ਮੈਂ 98 ਦੇ ਵਿੱਚ ਇੰਡੀਆ ਹੀ ਸਿੱਖੀ ਸੀ ਫਰੈਂਚ
0: ਓਹੋ ਦੇਖੋ
1: ਯੈਸ ਫਰਾਂਸੇ
0: ਜੀ
1: ਸੋ ਫਰੈਂਚ ਤਾਂ ਹਾਈ ਡਿਮਾਂਡ ਹੈ ਹੀ ਹੈ ਖਾਸ ਕਰ ਜਿਹੜੇ ਲੋਕ ਕੈਨੇਡਾ ਆ ਗਏ ਆ ਪੀ ਆਰ ਹੋ ਗਏ ਤਾਂ ਸੋਚਦੇ ਆ ਗੌਰਮੈਂਟ ਜੋਬ ਅਪਲਾਈ ਕਰੀਏ ਤਾਂ ਬੋਏ ਲੈਂਗੁਏਜ ਹੁੰਦੇ ਹੋ ਤਾਂ ਤੁਹਾਨੂੰ ਇੱਕ ਅੱਛੀ ਗੌਰਮੈਂਟ ਜੋਬ ਲੈਣ 'ਚ ਥੋੜ੍ਹੀ ਆਸਾਨੀ ਐਂਟਰੀ ਲੈਵਲ ਪੋਜੀਸ਼ਨਸ ਤਾਂ ਐਟਲੀਸਟ ਮਿਲ ਜਾਂਦੀਆਂ ਫਿਰ ਉੱਥੋਂ ਤੁਸੀਂ ਅੱਗੇ ਜਾ ਸਕਦੇ ਹੈ ਐਂਡ ਵੈਸੇ ਬਾਏ ਲੈਂਗੁਏਜ ਜੋਬਸ ਜਿਹੜੀਆਂ ਏਜੰਸੀ ਰਾਹੀਂ ਵੀ ਅਵੇਲੇਬਲ ਹੈਗੀਆਂ ਨੇ ਔਰ ਜਿਹੜੇ ਇੱਥੇ ਵਰਕ ਪਰਮਿਟ ਨੇ ਪੀ ਆਰ ਅਪਲਾਈ ਕਰ ਰਹੇ ਆ ਉਹ ਲੋਕ ਵੀ ਫਰੈਂਚ ਸਿੱਖ ਕੇ ਅੱਗੇ ਪੀ ਆਰ ਦੇ ਵਿੱਚ ਵੀ ਉਹਨਾਂ ਨੂੰ ਹੈਲਪ ਹੋ ਰਹੀ ਹੈ ਔਰ ਬਹੁਤ ਸਾਰੇ ਲੋਕ ਬੜੇ ਪੈਸ਼ਨੇਟ ਹੁੰਦੇ ਆ ਏਅਰਲਾਈਨਸ ਇੰਡਸਟਰੀ ਦੇ ਵਿੱਚ ਕੰਮ ਕਰਨ ਦੇ ਲਈ ਤਾਂ ਫਰੈਂਚ ਅਗਰ ਆਉਂਦੀ ਹੈ ਬਾਏ ਲੈਂਗੁਏਜ ਹੋ ਤਾਂ ਏਅਰਲਾਈਨ ਇੰਡਸਟਰੀ ਦੇ ਵਿੱਚ ਵੀ ਅੱਛੀਆਂ ਜੋਬਸ ਮਿਲਦੀਆਂ ਨੇ ਸੋ ਕੁਈਨਜ਼ਵੁੱਡ ਕਾਲਜ ਆਫਰ ਕਰ ਰਿਹਾ ਫਰੈਂਚ ਕੋਰਸਿਸ ਵਨ ਔਨ ਵਨ ਬੇਸਿਸ ਤੇ ਵੀ ਅਸੀਂ ਆਫਰ ਕਰਦੇ ਹਾਂ ਇੰਡੀਵਿਜੁਅਲ ਕਲਾਸਿਸ ਗਰੁੱਪ ਕਲਾਸਿਸ ਵੀ ਹੈਗੀਆਂ ਨੇ ਐਂਡ ਕਰੰਟਲੀ ਅਸੀਂ ਇੱਕ ਨਵਾਂ ਬੈਚ ਸ਼ੁਰੂ ਕਰਨ ਜਾ ਰਹੇ ਹਾਂ ਜੋ ਕਿ ਫੁੱਲੀ ਆਨਲਾਈਨ ਹੈ ਵੀਕਡੇ ਮਾਰਨਿੰਗ ਵੀ ਇਹ ਬੈਚ ਅਵੇਲੇਬਲ ਹੈ 10 to 12 ਟਾਈਮਿੰਗਸ ਹੈਗੇ ਆ ਔਰ ਜਿਹਨਾਂ ਨੇ ਸ਼ਾਮ ਨੂੰ ਲੈਣੀਆਂ ਇਹ ਕਲਾਸਿਸ ਮੰਡੇ ਟੂ ਫਰਾਈਡੇ ਹੋਣਗੀਆਂ ਆਨਲਾਈਨ ਕਲਾਸਿਸ ਇਹ ਸ਼ਾਮ ਦੀਆਂ ਕਲਾਸਿਸ ਵੀ ਜਿਹੜੀਆਂ ਹੈਗੀਆਂ ਨੇ 6 to 8 PM ਅਵੇਲੇਬਲ ਹੈ 5 to 7 PM ਅਵੇਲੇਬਲ ਹੈ ਬਿਗਨਸ ਲੈਵਲ ਤੋਂ ਇਹ ਕੋਰਸਿਸ ਸ਼ੁਰੂ ਹੋਣ ਜਾ ਰਹੇ ਹੈ ਜਿਹਨਾਂ ਨੇ A1 ਲੈਵਲ ਆਲਰੇਡੀ ਕੀਤਾ ਹੈ ਔਰ A2 ਕਰਨਾ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਵੀਕਐਂਡ ਤੇ ਐਵਰੀ ਸੈਟਰਡੇ ਇਹ A2 ਦਾ ਲੈਵਲ ਵੀ ਸਟਾਰਟ ਹੋਣ ਜਾ ਰਿਹਾ ਔਰ ਕੋਸਟ ਬੜੀ ਰੀਜ਼ਨੇਬਲ ਹੈ ਸੋ ਇੱਕ ਵਾਰੀ ਕਾਲ ਕਰਕੇ ਜ਼ਿਆਦਾ ਇਨਫੋਰਮੇਸ਼ਨ ਲੈ ਸਕਦੇ ਆ ਇਸੇ ਤਰ੍ਹਾਂ ਇੰਗਲਿਸ਼ ਇੱਥੇ ਦੀ ਫਸਟ ਲੈਂਗੁਏਜ ਹੈ ਸੋ ਇੰਗਲਿਸ਼ ਲੈਂਗੁਏਜ ਦੇ ਵੀ ਕੋਰਸਿਸ ਸਾਡੇ ਸ਼ੁਰੂ ਹੋਣ ਜਾ ਰਹੇ ਹੈ ਬਹੁਤ ਹਾਈ ਡਿਮਾਂਡ ਸੀ ਕਿ ਸਾਨੂੰ ਐਵਰੀ ਡੇ ਕਲਾਸਿਸ ਚਾਹੀਦੀਆਂ ਸੋ ਅਸੀਂ ਆਨਲਾਈਨ ਕਲਾਸਿਸ ਸ਼ੁਰੂ ਕਰ ਰਹੇ ਹਾਂ ਇੰਗਲਿਸ਼ ਲੈਂਗੁਏਜ ਦੀਆਂ ਵੀ ਮਾਰਨਿੰਗ 10 to 12 ਈਵਨਿੰਗ 5 to 7 ਹੋਣਗੀਆਂ ਔਰ ਇਹ ਮੰਡੇ ਟੂ ਫਰਾਈਡੇ ਆਨਲਾਈਨ ਕਲਾਸਿਸ ਨੇ ਔਰ ਵੈਰੀ ਰੀਜ਼ਨੇਬਲ ਚਾਰਜਿਸ ਦੇ ਨਾਲ ਹੈਗੀਆਂ ਨੇ ਸੋ ਆਪਣੇ ਲੈਂਗੁਏਜ ਸਕਿੱਲਸ ਨੂੰ ਵੀ ਕਿਸੇ ਨੇ ਅਪਗ੍ਰੇਡ ਕਰਨਾ ਇੰਗਲਿਸ਼ ਲੈਂਗੁਏਜ ਤੇ ਤਾਂ ਉਹ ਵੀ ਇਹ ਕੋਰਸਿਸ ਜੁਆਇਨ ਕਰ ਸਕਦੇ ਹੈ ਐਂਡ ਇਸ ਤੋਂ ਇਲਾਵਾ ਵੀ ਹੋਰ ਸਾਡੇ ਕਾਫੀ ਸਾਰੇ ਕੋਰਸ ਸ਼ੁਰੂ ਹੋ ਰਹੇ ਨੇ
0: ਨੀਰੂ ਜੀ ਇਹ ਤਾਂ ਹੋ ਗਏ ਯੰਗਸਟਰਸ ਵਾਸਤੇ ਸੀਨੀਅਰਸ ਵਾਸਤੇ ਕੁਝ ਹੈ ਕੋਰਸ ਜਿਹੜਾ ਕਿ ਸੀਨੀਅਰ ਸਿਟੀਜ਼ਨਸ ਹੋਣ ਆਪਣੇ ਤੇ ਦੇ ਆਲਸੋ ਵਾਂਟ ਟੂ ਐਕਸੈਲ ਦੇ ਸਕਿੱਲਸ ਉਹਨਾਂ ਵਾਸਤੇ ਕੀ ਲੈ ਕੇ ਆਇਓ
1: ਜੀ ਗਲੋਰੀਆ ਸੀਨੀਅਰ ਸਿਟੀਜ਼ਨਸ ਵਾਸਤੇ ਅਸੀਂ ਕਮਿਊਨਿਟੀ ਗਿਵ ਬੈਕ ਇਨੀਸ਼ੀਏਟਿਵ ਦੇ ਅੰਦਰ ਫਰੀ ਕੰਪਿਊਟਰ ਕੋਰਸਿਸ ਔਰ ਫਰੀ ਇੰਗਲਿਸ਼ ਲੈਂਗੁਏਜ ਕੋਰਸਿਸ ਆਫਰ ਕਰਦੇ ਹਾਂ ਔਰ ਇਹ ਮੈਂ ਬਹੁਤ ਸਾਲਾਂ ਤੋਂ ਕਰ ਰਹੀ ਹਾਂ ਔਰ ਇਹਦਾ ਰੀਜ਼ਨ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਸੀਨੀਅਰਸ ਜਿਹੜੇ ਹੈਗੇ ਆ ਉਹਨਾਂ ਦਾ ਕੰਮ ਤਾਂ ਹੁੰਦਾ ਨਹੀਂ ਹੈ ਤਾਂ ਉਹ ਅਫੋਰਡ ਨਹੀਂ ਕਰ ਸਕਦੇ ਫੀਸ ਪੇ ਕਰਨਾ ਸੋ ਉਹਨਾਂ ਨੂੰ ਅਸੀਂ ਫਰੀ ਇਹ ਕਲਾਸਿਸ ਦਈਏ ਕੰਪਿਊਟਰ ਨੌਲੇਜ ਦਈਏ ਔਰ ਲੈਂਗੁਏਜ ਸਕਿੱਲਸ ਦਈਏ ਤਾਂ ਕਿ ਉਹ ਬਾਹਰ ਅਗਰ ਕਿਤੇ ਜਾ ਰਹੇ ਆ ਆਪਣੀ ਗੱਲ ਆਪਣੇ ਆਪ ਕਰ ਸਕਣ ਇੰਡੀਪੈਂਡੈਂਟ ਹੋ ਸਕਣ ਔਰ ਅਗਰ ਆਨਲਾਈਨ ਕੁਝ ਕਰਨਾ ਚਾਹੁੰਦੇ ਆ ਜਾਂ ਇੱਥੇ ਦੇ ਵੈਦਰ ਦੇ ਅਕੋਰਡਿੰਗ ਘਰ ਦੇ ਅੰਦਰ ਬੈਠੇ ਰਹਿੰਦੇ ਆ ਸਾਰੀ ਸਰਦੀਆਂ ਤਾਂ ਇੰਡੀਪੈਂਡੈਂਟ ਹੋਣ ਆਪਣੇ ਆਪ ਨੂੰ ਐਂਟਰਟੇਨ ਕਰ ਸਕਣ ਜਾਂ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਉਹ ਵੀ ਲੈ ਸਕਣ ਸੋ ਇਹ ਕਲਾਸਿਸ ਉਹਨਾਂ ਵਾਸਤੇ ਅਸੀਂ ਬਿਲਕੁਲ ਕੰਪਲੀਟਲੀ ਫਰੀ ਆਫਰ ਕਰਦੇ ਹਾਂ ਕਮਿਊਨਿਟੀ ਗਿਵ ਬੈਕ ਇਨੀਸ਼ੀਏਟਿਵ ਦੇ ਅੰਡਰ ਸੋ ਅਗਰ ਕੋਈ ਸੀਨੀਅਰ ਇਹ ਪ੍ਰੋਗਰਾਮ ਸੁਣ ਰਹੇ ਆ ਜਾਂ ਜਿਹੜੇ ਲੋਕ ਸੁਣ ਰਹੇ ਉਹਨਾਂ ਦੇ ਕੋਈ ਰਿਲੇਟਿਵ ਜਾਂ ਨੋਨ ਹੈਗੇ ਆ ਜਿਹੜੇ ਸਿੱਖਣਾ ਚਾਹੁੰਦੇ ਆ ਤਾਂ ਉਹ ਸਾਨੂੰ ਕੰਟੈਕਟ ਕਰ ਸਕਦੇ ਆ। ਵੀਕ ਡੇਜ਼ ਦੇ ਵਿੱਚ ਇਹ ਕਲਾਸਿਸ ਹੋਣਗੀਆਂ, ਵੀਕ 'ਚ 3 ਦਿਨ ਇਹ ਕਲਾਸ ਹੁੰਦੀ ਹੈ ਇੱਕ ਕੋਰਸ ਦੀ, ਸੋ ਉਹਦੇ ਲਈ ਉਹ ਲੋਕ ਸਾਨੂੰ ਕੰਟੈਕਟ ਕਰ ਸਕਦੇ ਆ। ਬਟ ਉਹਨਾਂ ਦੀ ਆਈ ਡੀ ਸਾਨੂੰ ਦੇਖਣੀ ਜ਼ਰੂਰੀ ਹੈ ਕਿਉਂਕਿ ਲਾਸਟ ਟਾਈਮ ਜਦੋਂ ਅਸੀਂ ਅਨਾਊਂਸ ਕੀਤਾ ਸੀ ਤਾਂ ਇੱਕ ਦੋ ਲੋਕ ਐਸੇ ਆਏ ਸੀ ਉਹ ਕਹਿੰਦੇ ਅਸੀਂ 63 ਹੈਗੇ ਹਾਂ, 62 ਆ, ਕੰਸੀਡਰ ਕਰ ਲਓ ਸੀਨੀਅਰਸ ਦੇ ਵਿੱਚ, ਉਹ ਪੋਸੀਬਿਲਟੀ ਨਹੀਂ ਹੁੰਦੀ।
0: ਠੀਕ ਹੈ, ਤਾਂ ਕਿਹੜੀ ਏਜ ਗਰੁੱਪ ਦਾ ਸੀਨੀਅਰ ਸਿਟੀਜ਼ਨ ਇਹਨਾਂ ਨੂੰ ਦੱਸ ਦੋ ਹੁਣ ਤੁਸੀਂ?
1: 65+ ਹੋਣਾ ਚਾਹੀਦਾ, ਤੁਹਾਡੇ ਕੋਲ ਸੀਨੀਅਰ ਸਿਟੀਜ਼ਨ ਦਾ ਆਪਣਾ ਕਾਰਡ ਹੋਣਾ।
0: ਠੀਕ ਹੈ ਜੀ, ਤੇ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਤਾਂ ਚੱਲਦਾ ਹੀ ਹੈ ਆਪਣਾ?
1: ਉਹ ਤਾਂ ਦੇਖੋ ਹੈਲਥ ਕੇਅਰ ਦਾ ਪ੍ਰੋਗਰਾਮ ਹੈ, ਹਾਈ ਡਿਮਾਂਡ ਪ੍ਰੋਗਰਾਮ ਹੈ। ਹੁਣ ਕਰੰਟਲੀ ਕੱਲ ਹੀ IRCC ਨੇ ਕੁਛ ਆਪਣੀ ਕੁਛ ਅਨਾਊਂਸਮੈਂਟਸ ਕੀਤੀਆਂ, ਤਾਂ ਫਿਰ ਜਿਹੜੇ ਸਾਡੇ ਸਟੂਡੈਂਟ ਆਲਰੇਡੀ ਕੋਰਸ ਕਰਕੇ ਜੋਬ ਕਰ ਰਹੇ ਸੀ ਪਿਛਲੇ 3-4 ਮਹੀਨੇ ਤੋਂ ਜੋਬ ਲੈਟਰ ਹੈਗੀ ਹੈ, ਤਾਂ ਉਹ ਐਲੀਜੀਬਲ ਹੋ ਗਏ ਅੱਗੇ ਅਪਲਾਈ ਕਰਨ ਦੇ ਲਈ ਹੈਲਥ ਕੇਅਰ ਦੇ ਵਿੱਚ। ਸੋ ਜਿਹੜੇ ਵੀ ਇੱਥੇ ਲੋਕ ਰਹਿ ਰਹੇ ਹੈ ਵਰਕ ਪਰਮਿਟ, ਰਿਫਿਊਜ਼ੀ ਜਾਂ ਵਿਜ਼ਿਟਰ ਸਟੇਟਸ ਤੇ, ਸਾਡਾ ਇਹ ਪ੍ਰੋਗਰਾਮ ਉਹ ਵੀ ਕਰ ਸਕਦੇ ਆ ਕਿਉਂਕਿ 6 ਮੰਥਸ ਦਾ ਪ੍ਰੋਗਰਾਮ ਹੈ। ਔਰ ਜਿਹੜੇ PR ਜਾਂ ਸਿਟੀਜ਼ਨ ਹੈ ਲੇਬਰ ਮਾਰਕੀਟ ਤੋਂ ਬਾਹਰ ਆਉਣਾ ਚਾਹੁੰਦੇ ਆ, ਕਰੀਅਰ ਚੇਂਜ ਕਰਨਾ ਚਾਹੁੰਦੇ ਆ, ਇੱਕ ਵੈਲ ਪੇਡ ਜੋਬ ਹੋਏ ਕਿ ਉਹਨਾਂ ਨੂੰ ਹੁੰਦਾ ਬੇਸਿਕ ਸੈਲਰੀ ਨਹੀਂ ਚਾਹੀਦੀ, 20+ ਹੋਏ ਤਾਂ ਇਹਦੇ ਵਿੱਚ $22 ਤੋਂ ਜੋਬ ਸ਼ੁਰੂ ਹੁੰਦੀਆਂ ਨੇ, $30 ਤੱਕ ਇਹ ਜੋਬ ਜਾਂਦੀ ਹੈ PSW ਦੀ। ਸੋ ਇਹ ਕੋਰਸ ਕਰਕੇ ਇੱਕ ਅੱਛੀ ਜੋਬ ਲੈ ਸਕਦੇ ਆ, ਔਰ ਕਾਫੀ ਹਾਈ ਡਿਮਾਂਡ ਪ੍ਰੋਗਰਾਮ ਹੈ। ਔਰ ਸਾਡੇ ਪ੍ਰੋਗਰਾਮ ਜਿਹੜਾ ਹੈਗਾ 6 ਮੰਥਸ ਦਾ ਹੈ, ਹਾਈਬ੍ਰਿਡ ਪ੍ਰੋਗਰਾਮ ਹੈ, 3 ਡੇਜ਼ ਆਨਲਾਈਨ ਕਲਾਸ ਹੈ, 2 ਡੇਜ਼ ਔਨ ਵੀਕਐਂਡ ਇਨ ਪਰਸਨ ਕਲਾਸਿਸ ਹੈਗੀਆਂ ਨੇ।
0: ਠੀਕ ਹੈ ਜੀ, ਲੋਕੇਸ਼ਨ ਆਪਣੀ ਦੱਸ ਦਿਓ।
1: ਪ੍ਰੋਗਰਾਮ ਲਈ ਇਹੀ ਹੈ ਕਿ ਮਿਨੀਮਮ ਗ੍ਰੇਡ 12 ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋਏ, ਨਹੀਂ ਤਾਂ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਐਜ਼ ਅ ਮੈਚਿਓਰ ਸਟੂਡੈਂਟ ਇਸ ਕੋਰਸ ਨੂੰ ਕਰਨ ਦੇ ਲਈ। ਔਰ ਜੋ ਵੀ ਸਟੂਡੈਂਟ ਸਾਡੇ ਇੱਥੇ ਐਡਮਿਸ਼ਨ ਲੈਂਦੇ ਆ, ਅਸੀਂ ਉਹਨਾਂ ਨੂੰ ਈਜ਼ੀ ਇੰਸਟਾਲਮੈਂਟ ਪੇਮੈਂਟ ਦੀ ਆਪਸ਼ਨ ਦਿੰਦੇ ਹਾਂ, ਜੋ ਕਿ ਇੰਟਰਸਟ ਫ੍ਰੀ ਇੰਸਟਾਲਮੈਂਟਸ ਹੁੰਦੀਆਂ। ਸੋ ਥੋੜ੍ਹਾ ਥੋੜ੍ਹਾ ਪੇ ਕਰਕੇ ਇੱਕ ਅੱਛਾ ਕੋਰਸ ਕਰਕੇ ਤੁਸੀਂ ਇੱਕ ਅੱਛੀ ਜੋਬ ਲੈ ਸਕਦੇ ਹੋ। ਔਰ ਇਸ ਪ੍ਰੋਗਰਾਮ ਦੇ ਵਿੱਚ 310 hours ਦੀ ਪਲੇਸਮੈਂਟ ਹੈਗੀ ਹੈ ਹੈਲਥ ਕੇਅਰ ਸੈਟਅਪ ਦੇ ਵਿੱਚ, ਜੋ ਕਿ ਕਾਲਜ ਅਰੇਂਜ ਕਰਦਾ ਆਪਣੇ ਸਟੂਡੈਂਟਸ ਲਈ। ਅਸੀਂ ਕਦੀ ਆਪਣੇ ਸਟੂਡੈਂਟਸ ਨੂੰ ਨਹੀਂ ਕਿਹਾ ਕਿ ਤੁਸੀਂ ਆਪਣੇ ਆਪ ਜਾ ਕੇ ਆਪਣੀ ਪਲੇਸਮੈਂਟ ਫਾਈਂਡ ਕਰੋ, ਜਾਂ ਤੁਹਾਨੂੰ ਕੋਈ ਗੈਪ ਮਿਲੇਗਾ 3-4 weeks ਦਾ ਔਰ ਫਿਰ ਤੁਹਾਡੀ ਪਲੇਸਮੈਂਟ ਹੋਏਗੀ। ਸੋ ਐਸ ਸੂਨ ਐਸ ਕਿ ਉਹਨਾਂ ਦੀ ਥਿਓਰੀ ਕੰਪਲੀਟ ਹੋ ਰਹੀ ਹੈ, ਉਹ ਨਾਲ ਦੀ ਨਾਲ ਹੀ ਉਹਨਾਂ ਦੀ ਪਲੇਸਮੈਂਟ ਸ਼ੁਰੂ ਹੋ ਜਾਂਦੀ ਹੈ।
0: ਜੀ ਨੀਰੂ ਜੀ, ਆਪਣੀ ਲੋਕੇਸ਼ਨ ਸ਼ੇਅਰ ਕਰ ਦਿਓ ਤੁਸੀਂ।
1: ਜੀ ਬਿਲਕੁਲ, ਮੈਂ ਦੱਸਦੀ ਹਾਂ। ਇਸ ਤੋਂ ਪਹਿਲੇ ਮੈਂ ਥੋੜ੍ਹਾ ਜਿਹਾ ਐਡ ਕਰਾਂਗੀ ਕਿ ਇਸ ਤੋਂ ਇਲਾਵਾ ਸਾਡੇ ਡਿਪਲੋਮਾ ਦੇ ਵਿੱਚ ਸ਼ੁਰੂ ਹੋ ਰਹੇ ਨੇ, ਕੰਪਿਊਟਰਾਈਜ਼ ਅਕਾਊਂਟਿੰਗ ਦਾ ਡਿਪਲੋਮਾ, ਆਫਿਸ ਐਡਮਿਨਿਸਟ੍ਰੇਸ਼ਨ, ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਿਸ ਵਰਕਰ ਦਾ ਪ੍ਰੋਗਰਾਮ, ਔਰ ਚਾਈਲਡ ਕੇਅਰ ਪ੍ਰੋਵਾਈਡਰ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ। ਔਰ ਜੋ ਲੋਕ ਸ਼ਾਰਟ ਕੋਰਸ ਕਰਕੇ ਇੱਕ ਵਾਈਟ ਕਾਲਰ ਜੋਬ ਲੈਣਾ ਚਾਹੁੰਦੇ, ਉਹਨਾਂ ਵਾਸਤੇ ਫਾਰਮੇਸੀ ਅਸਿਸਟੈਂਟ ਦੀਆਂ ਫੁੱਲੀ ਆਨਲਾਈਨ 2 ਮੰਥਸ ਦਾ ਕੋਰਸ ਸ਼ੁਰੂ ਹੋ ਰਿਹਾ ਹੈ, ਜੋ ਕਿ ਵੀਕਐਂਡ ਤੇ ਕਲਾਸਿਸ ਹੈਗੀਆਂ ਨੇ ਜਾਂ ਵੀਕਡੇ ਈਵਨਿੰਗ ਵੀ ਇਹ ਕਲਾਸਿਸ ਅਵੇਲੇਬਲ ਹੁੰਦੀਆਂ ਨੇ। ਐਂਡ ਇਸ ਤੋਂ ਇਲਾਵਾ ਸ਼ਾਰਟ ਕੋਰਸਿਸ ਦੇ ਵਿੱਚ ਇੰਗਲਿਸ਼ ਸਪੀਕਿੰਗ, ਬੇਸਿਕ ਟੂ ਐਡਵਾਂਸ ਕੰਪਿਊਟਰਸ, ਡਾਟਾ ਐਂਟਰੀ, ਬੁੱਕ ਕੀਪਿੰਗ ਐਂਡ ਕੁਇਕ ਬੁੱਕਸ ਦੇ ਕੋਰਸਿਸ ਵੀ ਸ਼ੁਰੂ ਹੋ ਰਹੇ ਨੇ। ਸੋ ਇਹਨਾਂ ਸਾਰੇ ਕੋਰਸਿਸ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਆ queenswoodcollege.com, ਜਾਂ ਫਿਰ ਫੋਨ ਕਰਕੇ ਅਪੁਆਇੰਟਮੈਂਟ ਬਣਾ ਕੇ ਮਿਲ ਸਕਦੇ ਆ। ਫੋਨ ਨੰਬਰ ਹੈ 905-872-0088, 905-872-0088, campus located at 2023 Williams Parkway, Unit 3, major intersection hai, airport and Williams Asi railway crossing de bilkul naal hai gaya ji, Williams nu facing
0: ji.
1: Bahut bahut dhanwad glorious samadhan de
0: ji, bahut bahut bahut shukriya ji, thank you so much. ਲਓ ਜੀ, ਨੀਲਮ ਜੀ ਹੋਰਾਂ ਦੇ ਨਾਲ ਵੀ ਗੱਲ ਕਰ ਲਈਏ, ਨੀਰੂ ਜੀ ਹੋਰਾਂ ਦੇ ਨਾਲ ਵੀ ਗੱਲ ਕਰ ਲਈਏ, ਦੋਨਾਂ ਨਾਲ ਗੱਲ ਕਰ ਲਈਏ, ਤੇ ਦੋਨੋਂ ਵਿਮੈਨ ਆਰ ਸ਼ਾਈਨਿੰਗ ਇਨ ਦੇਅਰ ਫੀਲਡ। 2:59 ਔਨ ਦਾ ਸਟੂਡੀਓ ਕਲੋਕ, ਸਟੇਸ਼ਨ ID ਲੈਣੀ ਹੈ, ਸਾਹ ਲੈਣਾ ਥੋੜਾ ਜਿਹਾ, ਹੁਣ ਤੁਸੀਂ ਮਸਤੀ ਕਰੋ ਕਮਲ ਖੀਰ ਦੀ ਆਵਾਜ਼ ਦੇ ਨਾਲ।

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828-905-450-2828।
2: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, ਹੰਡਰਡ ਪਰਸੈਂਟ ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰਿਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰਿਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 9057928056। 9057928056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
1: ਦੋਸਤੋ, ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ, ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ, ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰ ਹੀ ਟਿਕੇ ਰਹਿੰਦੇ ਨੇ।
2: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਨਾਲ ਸੰਪਰਕ ਕਰੋ।
1: ਕਾਲ 416-457-3381, 416-453-3381।
2: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, 70 Delta Park ਬੁਲਵਰਡ, ਯੂਨਿਟ 11 ਤੇ ਲੋਕੇਟਡ ਹੈ, ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ, ਬਿਨਾਂ ਕੋਈ ਚਾਰਜਿਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ।
1: ਟੌਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ, ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ, ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟ੍ਰੈਕਟ ਦਾ ਵੀ ਪ੍ਰਬੰਧ ਹੈ।
2: ਹਾਂ, ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ, ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ, ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ, ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381, 416-457-3381।
3: ਸਾਨੂੰ ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ, ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨਡ ਕਮਿਊਨਿਟੀ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ, ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ। Traditional two-story freehold townhouses, buddy backyard, the unfinished basement in all, sirf $7 lakh di range de vich, in the 700s bahut jald aa rahe ne. Semi-detached kar, $8 lakh di range de vich, in the 800s, releasing very soon. Sab to khas, double car garage wale, buddy detached kar, sirf $9 lakh di range de vich, in the 900s, releasing very soon. Public release to pehla, best lot, end lot, corner lot de lehi, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016, 416-302-0016, 416-302-0016, 416-302-0016। ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ। ਕਾਲ ਟੀਮ ਸਿੱਧੂ 416-302-0016, 416-302-0016, ਟੀਮ ਸਿੱਧੂ।
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ, ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
5: ਤਾਂ ਫਿਕਰ ਕਿਉਂ ਕਰਦੇ ਹੋ?
6: ਨੀਲਮ ਸਜੋਵ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
4: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨਹੀਂ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
4: 647-747-739-8710, license number M200-3450।
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ, ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 Delta Park, ਉੱਥੇ ਬਹੁਤ ਵੱਡਾ ਸ਼ੋਰੂਮ ਹੈ, ਤੇ ਪਹਿਲਾ ਸ਼ੋਰੂਮ ਹੈਗਾ 24 Regan Road, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।
7: ਵੈਲਕਮ ਬੈਕ ਜੀ, 307 ਔਨ ਦਾ ਸਟੂਡੀਓ ਕਲੋਕ, ਟਿਊਨ ਕੀਤਾ ਹੋਇਆ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਉਮੀਦ ਤਾਂ ਸਾਰਾ ਜੱਗ ਜਹਾਨ ਜਿਹੜਾ ਹੈ ਉਹ ਚੱਲ ਰਹੇ ਹੈ, ਸੋ ਸਾਨੂੰ ਵੀ ਇਹੀ ਉਮੀਦ ਹੈ ਕਿ ਬਾਹਰ ਪ੍ਰੋਗਰਾਮ ਸੁਣਦੇ ਹੋਏ ਤੁਸੀਂ ਇੰਜੋਏ ਕਰ ਰਹੇ ਹੋ ਇਸ ਆਫਟਰਨੂਨ ਕਮ ਈਵਨਿੰਗ ਨੂੰ। 3:07 ਜਿਵੇਂ ਪਹਿਲਾਂ ਦੱਸ ਕੇ ਹਟੀਆਂ, 4 ਵਜੇ ਤੱਕ ਥੋੜਾ ਤੇ ਮੇਰਾ ਖੂਬਸੂਰਤ ਸਾਥ ਬਣਿਆ ਰਹੇਗਾ। ਕਹਿੰਦੇ ਇਸ਼ਕ ਸਾਡਾ ਮੁਕੰਮਲ, ਇਸ਼ਕ ਸਾਡਾ ਮੁਕੰਮਲ ਤੇਰੇ ਲਈ, ਅਸੀਂ ਆਪਣਾ ਆਪ ਗਵਾ ਲਿਆ, ਭਾਵੇਂ ਸਭ ਕੁਝ ਖੋਇਆ ਜ਼ਿੰਦਗੀ ਦੇ ਵਿੱਚ, ਤੈਨੂੰ ਮਿਲ ਕੇ ਸਭ ਕੁਝ ਪਾ ਲਿਆ। ਤੇ ਜਦੋਂ ਤੁਹਾਡੀਆਂ ਆਵਾਜ਼ਾਂ ਸੁਣਦੇ ਹਾਂ, ਤੁਹਾਨੂੰ ਦੇਖਦੇ ਹਾਂ ਕਿ ਤੁਸੀਂ ਕਾਲ ਕਰ ਰਹੇ ਹੋ ਤੇ ਅਸੀਂ ਤੁਹਾਡੇ ਕਾਲ ਚੱਕ ਨਹੀਂ ਹੋ ਰਹੀ ਸਾਡੇ ਤੋਂ, ਉਦੋਂ ਦਿਲ ਥੋੜਾ ਜਿਹਾ ਖਫਾ ਜ਼ਰੂਰ ਹੁੰਦਾ, ਲੇਕਿਨ ਸਾਨੂੰ ਇੰਨਾ ਪਤਾ ਲੱਗ ਜਾਂਦਾ ਕਿ ਤੁਸੀਂ ਸਾਡਾ ਪ੍ਰੋਗਰਾਮ ਸੁਣ ਰਹੇ ਹੋ ਤੇ ਇੰਜੋਏ ਕਰ ਰਹੇ ਹੋ। ਬਿਲਕੁਲ ਜੀ, ਜੇ ਨਹੀਂ ਚੱਕਿਆ ਜਾਂਦਾ ਕਾਲ ਤਾਂ ਫਿਰ ਦੁਬਾਰਾ ਕਾਲ ਕਰ ਲਿਆ ਕਰੋ, ਥੋੜਾ ਜਿਹਾ ਇੰਤਜ਼ਾਰ, ਤੇ ਫਿਰ ਉਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਤੇ ਫਰਮਾਇਸ਼ੀ ਗਾਣੇ। ਲਓ ਜੀ, 3:08 ਗੱਲਾਂ ਕਰਦੇ ਓਹੋ, ਪੰਜਾਬੀ ਬਾਏ ਨੇਚਰ ਤੇ ਹੁਣ ਤਾਂ ਜਾਣਾ ਬਣਦਾ ਹੈ ਕਿਉਂਕਿ ਗੋਲ ਗੱਪੇ। ਵੈਸੇ ਗੋਲ ਗੱਪੇ ਇੱਕ ਐਸੀ ਚੀਜ਼ ਹੈ, ਐਸਾ ਸਟਰੀਟ ਫੂਡ ਹੈ ਜਿਹਦੇ ਬਾਰੇ ਗੱਲ ਕਰਕੇ ਹੀ ਨਾ ਮਤਲਬ ਪਾਣੀ ਆ ਜਾਂਦਾ ਮੇਰੇ ਤਾਂ ਖੁਦ ਆ ਗਿਆ ਸੁਣਦੇ ਹੋਏ। ਤੁਹਾਡੇ ਹੁਣ ਜ਼ਰੂਰ ਆਏਗਾ ਜਦੋਂ ਤੁਸੀਂ ਦੇਖੋਗੇ ਕਿ ਹਾਂ ਕੀ ਕੁਛ ਮਿਲ ਰਿਹਾ ਉੱਥੇ। ਵੈਸੇ ਦੇਸੀ ਘਿਓ ਦੀਆਂ ਜਲੇਬੀਆਂ ਕੱਢੀਆਂ ਜਾਂਦੀਆਂ ਨੇ, ਦੇਖਿਆ ਆ ਗਿਆ ਨਾ ਮੁੱਛ ਪਾਣੀ, ਪੰਜਾਬੀ ਬਾਏ ਨੇਚਰ। ਸੋ ਸੈਲੀਬ੍ਰੇਟ ਕਰੋ ਆਪਣੇ ਕਿਸੇ ਵੀ ਓਕੇਜ਼ਨ ਨੂੰ, ਬਰਥਡੇਜ਼ ਹੋਣ, ਗੈਟ ਟੁਗੈਦਰਸ ਹੋਣ, ਕੁਛ ਤੁਹਾਡੇ ਲਾਈਫ ਪਾਰਟਨਰ ਦੇ ਨਾਲ ਕੁਛ ਯੂ ਨੋ ਇਸ ਤਰ੍ਹਾਂ ਦੇ ਦਿਨ ਹੁੰਦੇ ਨੇ ਜਿਹੜੇ ਤੁਸੀਂ ਯਾਦ ਕਰਨਾ ਚਾਹੁੰਦੇ ਹੋ, ਯੂ ਵਾਂਟ ਟੂ ਰੀਲਿਵ ਦੋਸ ਮੂਮੈਂਟਸ। ਸੋ ਪੰਜਾਬੀ ਬਾਏ ਨੇਚਰ ਦੇ ਕਿਸੇ ਵੀ ਲੋਕੇਸ਼ਨ 'ਤੇ ਪਹੁੰਚੋ, ਇਹਨਾਂ ਦੇ ਗੋਲ ਗੱਪੇ ਜਿਹੜਾ ਹੈ ਸ਼ੇਅਰ ਕਰੋ ਅਤੇ ਇੰਜੋਏ ਕਰੋ। ਅਤੇ ਮਹਾਰਾਜਾ ਥਾਲੀ ਜਿਵੇਂ ਸਿੱਧੂ ਸਾਹਿਬ ਦੱਸ ਰਹੇ ਸੀ, ਮੈਂ ਵੀ ਟਰਾਈ ਕਰਾਂਗੀ। ਸੋ ਗੋਡ ਅਤੇ ਅਬਨੇਜ਼ਰ ਦੇ ਇੰਟਰਸੈਕਸ਼ਨ 'ਤੇ, ਬਵੇਰ ਅਤੇ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ, ਬਵੇਰ ਅਤੇ ਹਰ ਅੰਟੈਰੀਓ ਅਤੇ ਕੈਨੇਡੀ ਅਤੇ ਸੈਂਡਲਵੁੱਡ ਦੇ ਇੰਟਰਸੈਕਸ਼ਨ 'ਤੇ ਪੰਜਾਬੀ ਬਾਏ ਨੇਚਰ 'ਤੇ ਬਹੁਤ ਸਾਰੇ ਔਫਰਸ ਲੱਗੇ ਹੋਏ ਨੇ। ਇੰਜੋਏ ਕਰੋ, ਵਧੀਆ ਵਧੀਆ ਖਾਣਾ। ਏਮਸ ਇਮੀਗ੍ਰੇਸ਼ਨ, ਅਮਨ ਬਾਜਵਾ ਕਹਿੰਦੇ 16 ਸਾਲ ਤੋਂ ਵੀ ਵੱਧ ਐਕਸਪੀਰੀਅੰਸ ਹੈ ਇਮੀਗ੍ਰੇਸ਼ਨ ਦੀਆਂ, ਕੋਈ ਵੀ ਸੇਵਾਵਾਂ ਹੋਣ ਤਾਂ ਇਹਨਾਂ ਦੇ ਨਾਲ ਜ਼ਰੂਰ ਗੱਲ ਕਰਨਾ। ਨਾਲ ਦੀ ਨਾਲ ਸਟੂਡੀਓ ਦੇ ਇਸ ਨੰਬਰ 'ਤੇ ਕਾਲ ਕਰਨਾ ਬਿਲਕੁਲ ਨਾ ਭੁੱਲਿਓ, 905-564-6446। ਹੈਲੋ ਜੀ, ਸਤਿ ਸ਼੍ਰੀ ਅਕਾਲ, 0490।
5: ਸਤਿ ਸ਼੍ਰੀ ਅਕਾਲ ਮੈਡਮ।
7: ਹਾਂਜੀ
5: ਹਾਂਜੀ, ਕਿਸ਼ੋਰ ਕੁਮਾਰ ਦਾ ਗਾਣਾ ਸੁਣਨਾ ਜੀ।
7: ਕਿਹੜਾ ਗਾਣਾ?
5: ਦੇ ਦੇ ਪਿਆਰ ਦੇ ਪਿਆਰ ਦੇ, ਸ਼ਰਾਬੀ ਫਿਲਮ ਦਾ ਜੀ।
7: ਦੇ ਦੇ ਪਿਆਰ ਦੇ ਪਿਆਰ ਦੇ ਪਿਆਰ ਦੇ ਦੇ, ਤੁਸੀਂ ਆਪ ਥੋੜਾ ਜਿਹਾ ਗੁਣਗੁਣਾ ਦਿੰਦੇ ਤੇ ਮਜ਼ਾ ਆ ਜਾਂਦਾ।
5: ਨਹੀਂ ਬਸ ਤੁਸੀਂ ਗਾ ਤਾਂ
7: ਲੈ, ਅੱਛਾ ਸਾਡੇ ਨਾਲ ਹੀ ਸਾਰ ਤਾਂ ਤੁਸੀਂ ਤਾਂ ਨਾ, ਇੱਦਾਂ ਨਾ ਕਰਿਆ ਕਰੋ। ਲਓ ਜੀ, ਅਗਲਾ ਨੰਬਰ ਤੁਹਾਨੂੰ ਸਪੋਂਸਰ ਦਾ ਦੇ ਦਿੰਦੇ, ਫਿਰ ਉਸ ਤੋਂ ਬਾਅਦ ਚੱਲਾਂਗੇ ਲਾਈਵ ਔਨ ਲੋਕੇਸ਼ਨ। ਬਿਲਕੁਲ ਲਾਈਵ ਔਨ ਲੋਕੇਸ਼ਨ 'ਤੇ ਸਾਡੀ ਟੀਮ ਪਹੁੰਚੀ ਹੋਈ ਹੈ ਅੱਜ ਕੈਨੇਡਾ ਡੇ ਦੀ ਓਕੇਸ਼ਨ 'ਤੇ, ਕੈਨੇਡਾ ਡੇ ਸੇਲ। ਕੈਨੇਡਾ ਡੇ ਹੋਵੇ ਤਾਂ ਸੇਲ ਨਾ ਲੱਗੇ, ਅਤੇ ਸੇਲ ਦਾ ਫਾਇਦਾ ਅਸੀਂ ਤੁਹਾਡੇ ਨੂੰ ਆ ਚੁਕਵਾਈਏ ਬਿਲਕੁਲ ਵੀ ਨਹੀਂ ਹੋ ਸਕਦਾ। ਗ੍ਰੈਂਡ ਹੋਮ ਫਰਨੀਚਰ 'ਤੇ ਬੜੀ ਛੇਤੀ ਚੱਲਾਂਗੇ, ਲੇਕਿਨ ਉਸ ਤੋਂ ਪਹਿਲਾਂ ਕਰਨਾ ਕੁਛ ਨਹੀਂ, ਬਸ ਜਾਣਾ ਹੀ ਹੈ, ਚੱਲਦੇ ਹੈ, ਛੇਤੀ ਛੇਤੀ ਜਾਵਾਂਗੇ, ਛੇਤੀ ਛੇਤੀ ਡੀਲਾਂ ਜਿਹੜੀਆਂ ਨੇ ਇਸ ਘੰਟੇ ਦੀਆਂ ਲੈ ਕੇ ਆਵਾਂਗੇ। ਇਸ ਘੰਟੇ ਦੀਆਂ ਤਾਂ ਹਾਲਾਂਕਿ 4 ਵਜੇ ਤੱਕ ਸਾਡਾ ਸਾਥ ਉਹਨਾਂ ਦੇ ਨਾਲ ਬਣਿਆ ਹੋਇਆ, ਲੇਕਿਨ ਉਸ ਤੋਂ ਬਾਅਦ ਵੀ ਖੋਲ੍ਹੇ ਰੱਖੇ ਨੇ ਆਪਣੇ ਦਰਵਾਜ਼ੇ ਉਹਨਾਂ ਨੇ 8 ਵਜੇ ਤੱਕ। ਲੇਕਿਨ ਡੀਲਸ ਜਿਹੜੀਆਂ ਨੇ ਔਨ ਏਅਰ ਕੁਛ ਸਪੈਸ਼ਲ ਡੀਲਸ ਹੁੰਦੀਆਂ ਨੇ, ਜਦੋਂ ਤੁਸੀਂ ਗੱਡੀ ਦੇ ਵਿੱਚ ਸਾਡੀ ਆਵਾਜ਼ ਸੁਣ ਰਹੇ ਹੋ, ਯੂ ਆਰ ਡਰਾਈਵਿੰਗ, ਅਤੇ ਤੁਹਾਨੂੰ ਲੱਗਦਾ ਕਿ ਆਹ ਡੀਲ ਤਾਂ ਮਿਸ ਨਹੀਂ ਕਰਨੀ ਚਾਹੀਦੀ, ਅਤੇ ਗੱਡੀ ਜ਼ਰੂਰ ਘੁਮਾ ਲਓ, 6685 ਟੌਂਕਿਨ ਰੋਡ, ਗ੍ਰੈਂਡ ਫਰਨੀਚਰ ਵਾਲਿਆਂ ਦੇ ਕੈਨੇਡਾ ਡੇ 'ਤੇ ਸੇਲ ਲੱਗੀ ਹੋਈ ਹੈ ਫਰਨੀਚਰ ਆਈਟਮਸ 'ਤੇ। ਫਰਨੀਚਰ ਆਈਟਮਸ 'ਤੇ ਸੇਲ ਤਾਂ ਲੱਗੀ ਹੈ, ਲੇਕਿਨ ਗਿਫਟਸ ਵੀ ਮਿਲ ਰਹੇ ਨੇ, ਉਹ ਵੀ ਅਪਲਾਈਂਸਿਸ ਹੁਣ ਛੋਟੇ ਮੋਟੇ ਨਹੀਂ, ਵੱਡੇ ਵੱਡੇ ਅਪਲਾਈਂਸਿਸ। ਚਲੋ ਜੀ, ਚੱਲਦੇ ਹਾਂ ਸਿੱਧੂ ਸਾਹਿਬ ਦੇ ਕੋਲ ਅਤੇ ਜਾਣਦੇ ਹਾਂ ਕਿ ਇਸ ਘੜੀ ਦੀ ਸੇਲ, ਇਸ ਲਿੰਕ ਦੀ ਸੇਲ ਕੀ ਹੈ ਜੀ। ਜੀ, ਓਵਰ ਟੂ ਯੂ ਸਿੱਧੂ ਸਾਹਿਬ।
8: ਮਿਹਰਬਾਨੀ ਮਿਹਰਬਾਨੀ ਮਿਹਰਬਾਨੀ ਗਲੋਰੀ ਜੀ, ਬਹੁਤ ਬਹੁਤ ਸ਼ੁਕਰੀਆ। ਸੁੱਖ ਵਾਰੀ ਤੁਹਾਡੇ ਬਿਜ਼ੀ ਹੋ ਗਏ ਸੀ, ਕਸਟਮਰ ਆ ਗਏ ਆ ਗਏ ਆ ਗਏ ਆ ਗਏ, ਜਦ ਤੱਕ ਮੈਂ ਮੈਸੇਜ ਦੇ ਦਿਆਂ ਕਿ ਬਹੁਤ ਹੀ ਪਿਆਰਾ ਸ਼ੋਅ ਸਾਡੇ ਸ਼ਹਿਰ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੈ। ਐਮੀ ਵਿਰਕ ਤੇ ਸਰਗਣ ਮਹਿਤਾ ਉਹੀ ਆ ਰਹੇ ਨੇ ਆਪਣੇ ਸ਼ਹਿਰ ਦੇ ਵਿੱਚ 14 ਅਗਸਤ ਨੂੰ ਸਕੋਸ਼ੀਆ ਅਰੀਨਾ ਦੇ ਵਿੱਚ। ਟਿਕਟਾਂ ਹੁਣੇ ਹੀ ਅਵੇਲੇਬਲ ਨੇ, www.ticketmaster.ca ਤੇ ਜਾ ਕੇ ਟਿਕਟਾਂ ਤੁਸੀਂ ਲੈ ਸਕਦੇ ਹੋ। ਇਹ ਜਿਹੜਾ ਸ਼ੋਅ, ਜ਼ਬਰਦਸਤ ਸ਼ੋਅ ਹੋਣਾ ਹੈਗਾ ਐਮੀ ਵਿਰਕ ਦਾ, ਬੜੇ ਲੰਬੇ ਸਮੇਂ ਤੋਂ ਬਾਅਦ ਖਾਸ ਕਰਕੇ ਗਾਇਕੀ ਦੇ ਦੌਰ ਦੇ ਵਿੱਚ, ਜਿਹੜਾ ਕਿ ਸਕੋਸ਼ੀਆ ਅਰੀਨਾ ਦੇ ਵਿੱਚ ਹੋਏਗਾ। ਟਿਕਟਾਂ ਹੁਣੇ ਦਾਖਲੇ ਕਰ ਲਓ www.ticketmaster.ca। ਜਿਹੜੇ ਲੋਕ ਗਜ਼ਲਾਂ ਦੇ ਸ਼ੌਕੀਨ ਨੇ ਉਹਨਾਂ ਲਈ ਲੈ ਕੇ ਆ ਰਹੇ ਹਾਂ, ਬਹੁਤ ਜਲਦੀ ਤੁਹਾਨੂੰ ਮੈਂ ਦੇਵਾਂਗੇ ਜਾਣਕਾਰੀ। ਰਾਹਤ ਫਤਿਹ ਅਲੀ ਖਾਨ ਸਾਹਿਬ ਅਤੇ ਇਹਨਾਂ ਦਾ ਸ਼ੋਅ ਵੀ ਸਕੋਸ਼ੀਆ ਅਰੀਨਾ ਦੇ ਵਿੱਚ ਹੀ ਹੋਏਗਾ, ਪਰ ਉਹ ਬਾਅਦ ਵਿੱਚ ਹੋਏਗਾ, ਪਹਿਲਾਂ ਆਉਣਗੇ ਐਮੀ ਵਿਰਕ। ਤੇ ਮੇਰੇ ਨਾਲ ਆ ਗਏ ਨੇ ਸੁਗੋਰੀ ਵੀ ਤੇ ਸੁਖ ਜੀ ਹਨ।
9: ਬਹੁਤ ਸ਼ੁਕਰੀਆ, ਧੰਨਵਾਦ ਸਭ ਪਰਿਵਾਰਾਂ ਤੱਕ ਇਹੀ ਮੈਸੇਜ ਦੇ ਰਹੇ ਹਾਂ ਜੀ। ਅੱਜ ਰਾਤ ਦੇ ਅਸੀਂ 8 ਵਜੇ ਤੱਕ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਕੈਨੇਡਾ ਡੇ ਜਿਹੜੀ ਸੇਲ ਲੱਗੀ ਹੋਈ ਆ ਪਰਿਵਾਰਾਂ ਵਾਸਤੇ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਮਿਲ ਰਹੀਆਂ ਜੀ ਫਰਨੀਚਰ ਦੇ ਉੱਪਰ, ਨਾਲ ਵੱਡੇ ਵੱਡੇ ਜਿਹੜੇ ਅਪਲਾਈਸਿਸ ਤੁਸੀਂ ਆਪਣੇ ਘਰ ਫ੍ਰੀ ਆਫ ਕੋਸਟ ਘਰ ਲੈ ਕੇ ਜਾ ਸਕਦੇ ਹੋ। ਤੁਸੀਂ ਰੀਅਲ ਲੈਦਰ ਦੇ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਰੀਅਲ ਮਾਰਬਲ ਦੇ ਚਾਹੀਦੇ ਨੇ, ਟਰਕੀ ਸਟਾਈਲ ਦੇ ਸੋਫਾ ਸੈੱਟ ਚਾਹੀਦੇ ਨੇ, ਜੋ ਤੁਸੀਂ ਬੈਡਰੂਮ ਸੈੱਟ ਸੋਲਿਡ ਵੁੱਡ ਦੇ ਚਾਹੀਦੇ ਨੇ, ਸੋਫਾ ਸੈੱਟ ਲੈਣਾ ਜੀ ਹਾਂ, ਰਿਕਲਾਈਨਰ ਸੋਫਾ ਸੈੱਟ ਦੀ ਗੱਲਬਾਤ ਕਰਦੇ ਹਾਂ, 3 ਸੀਟਰ ਸੋਫਾ, 2 ਸੀਟਰ ਲਫਸੈਟ, 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ ਸੋਫਾ ਐਂਡ ਲਫਸੈਟ, 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ 2500 ਸੀ। ਸ਼ਾਮ 8 ਵਜੇ ਤੱਕ ਆ ਜਾਓ, ਸਿਰਫ 999 ਦਾ ਰਿਕਲਾਈਨਰ ਸੋਫਾ ਐਂਡ ਲਫਸੈਟ 999 ਦੇ ਵਿੱਚ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਸਿੱਧੂ ਸਾਹਿਬ ਦਾ ਇਸ਼ਾਰਾ ਆ ਗਿਆ ਵੀ ਟੀਵੀ ਦੇਣਾ ਹੀ ਦੇਣਾ।
8: ਹਾਂਜੀ ਹਾਂਜੀ,
9: ਏਡਾ ਡੇ ਸੇਲ ਆ ਭਾਈ, ਰਿਕਲਾਈਨਰ ਸੋਫਾ ਸੈੱਟ ਰਾਤ 8 ਵਜੇ ਤੱਕ ਆ ਜਾਓ, ਸੋਫਾ ਐਂਡ ਲਫਸੈਟ 999 ਦਾ, ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ।
8: ਪ੍ਰਾਈਸ ਬਹੁਤ ਵਧੀਆ ਹੈਗੀ ਆ, ਪਲੱਸ ਗਿਫਟ ਤੌਰ ਤੇ ਦੇ ਰਹੇ ਕੈਨੇਡਾ ਡੇ ਦਾ ਟੀਵੀ ਫ੍ਰੀ।
9: ਬਿਲਕੁਲ ਐਲਈਡੀ ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ। ਡੀਲਾਂ ਲੈਣ ਵਾਸਤੇ ਪਹੁੰਚੋ ਦਬਾਦਬ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਲੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, ਰਿਕਲਾਈਨਰ ਸੋਫਾ ਸੈੱਟ 999 ਦਾ, $1000 ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ। ਸੋ ਪਹੁੰਚੋ ਫਟਾਫਟ, 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ। ਸਿੱਧੂ ਸਾਹਿਬ
8: ਮਿਹਰਬਾਨੀ, ਤੁਹਾਡਾ ਕੁਝ ਚਟਪਟਾ ਖਾਣ ਨੂੰ ਦਿਲ ਕਰਦਾ ਅੱਜ, ਜਾਂ ਫਿਰ ਤੁਸੀਂ ਖਾਣਾ ਚਾਹੁੰਦੇ ਹੋ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ, ਤੇ ਨਾਲ ਪੀਣਾ ਚਾਹੁੰਦੇ ਹੋ ਸਾਦਾ ਲੱਸੀ ਜਾਣੀ ਫਿੱਕੀ ਲੱਸੀ, ਜਾਂ ਮਿੱਠੀ ਲੱਸੀ ਆਈਸ ਪਾ ਕੇ, ਜਾਂ ਨਮਕੀਨ ਲੱਸੀ ਉੱਪਰ ਮੱਖਣ ਤਰਦਾ ਹੋਵੇ, ਤਾਂ ਇੱਕ ਚੱਕਰ ਲਗਾ ਕੇ ਆਓ ਤੁਸੀਂ ਚਾਟ ਐਂਡ ਪਰਾਂਠਾ ਤੇ, ਮਕਵੀਨ ਤੇ ਮਹਿਫੀਲ ਤੇ ਗੈਸ ਸਟੇਸ਼ਨ ਦੇ ਬਿਲਕੁਲ ਨਾਲ ਨੇ। ਬੜੇ ਵਧੀਆ ਵਧੀਆ ਉਹਨਾਂ ਨੇ ਫਰੂਟ ਦਾ ਕੁਲਫੀ ਲਗਾਈ ਆ, ਬਹੁਤ ਸਾਰੇ ਮਿਲਕ ਸ਼ੇਕ ਨੇ ਤੇ ਹੋਰ ਬੜਾ ਕੁਛ ਆ, ਤੇ ਪਹੁੰਚੋ ਸਹੀ ਤੁਸੀਂ ਇੱਕ ਵਾਰੀ, ਜਾਓ ਹਲਵਾ ਪੂਰੀ ਖਾਣੀ ਆ ਜਾਂ ਹੋਰ ਕੁਝ ਖਾਣਾ ਤਾਂ ਇੱਕ ਚੱਕਰ ਲਗਾ ਕੇ ਆਓ ਤੁਸੀਂ ਚਾਟ ਐਂਡ ਪਰਾਂਠਾ ਤੇ। ਪਰੌਂਠੇ ਵੀ ਅਵੇਲੇਬਲ ਹੁੰਦੇ ਨੇ 24 ਆਵਰ, ਜੋ ਵੀ ਤੁਸੀਂ ਖਾ ਸਕਦੇ ਹੋ ਜਿਹੜੇ ਖਾਣੇ ਆ, ਤੇ ਇੱਕ ਚੱਕਰ ਲਗਾਇਆ ਕਿ ਖਾਣ ਪੀਣ ਦਾ ਮੌਸਮ ਆ, ਸੋਹਣਾ ਮੌਸਮ ਆ ਤੇ ਵੀਕਐਂਡ ਆ, ਤੇ ਖਾਣ ਪੀਣ ਨੂੰ ਦਿਲ ਤਾਂ ਕਰਦੇ ਕਰਦਾ, ਤੇ ਕਈ ਵਾਰੀ ਹੁੰਦਾ ਥੋੜੇ ਥੋੜਾ ਖਾ ਲਈਦਾ ਪਹਿਲਾਂ ਤੇ ਬਾਅਦ ਵਿੱਚ ਫਿਰ ਭੁੱਖ ਲੱਗੀ ਆਉਂਦੀ ਹੈ ਵੀ ਦੁਬਾਰਾ ਥੋੜਾ ਜਿਹਾ ਹੋਰ ਖਾ ਲਈ ਅੱਜ ਵੀਕਐਂਡ ਹੈਗਾ, ਚਲੋ ਇੰਜੋਏ ਤੇ ਅਸੀਂ
7: ਠੀਕ ਹੈ।
8: ਮਤਲਬ ਕਿ ਹੁਣ ਮੈਂ ਨਾ ਜਾਣ ਕੇ ਗੱਲਾਂ ਇਹ ਬੋਲ ਰਿਹਾ ਕਿ ਮੈਂ ਥੋੜੇ ਤੰਗ ਕੀਤਾ ਜਾਵੇ ਗਲੋਰੀਆ ਜੀ ਨੂੰ, ਭੁੱਖ ਲੱਗੀ ਹੋਈ ਹੈ।
7: ਠੀਕ ਹੈ ਸਰ,
8: ਇਸ ਤਰ੍ਹਾਂ ਹੁੰਦਾ ਵੀ ਜਦੋਂ ਭੁੱਖ ਲੱਗੀ ਹੋਈ ਹੋਰ ਗੱਲਾਂ ਕਰੀਏ ਨਾ ਖਾਣ ਪੀਣ ਦੀਆਂ, ਢਿੱਡ 'ਚ ਖੋਜ ਹੀ ਪੈਣ ਲੱਗ ਜਾਂਦੀ ਹੈ
7: ਹਨਾ।
8: ਮੈਂ ਨੀ ਖਾਧਾ ਤੁਹਾਡੇ ਕੋਲ, ਮੈਂ ਵੀ ਖਾਧਾ ਨੀ, ਕੋਸ਼ਿਸ਼ ਜ਼ਿਆਦਾ ਨੀ ਖਾਧਾ ਅੱਜ, ਮੈਂ ਵੀ ਪ੍ਰੋਗਰਾਮ ਦੇ ਬਾਅਦ ਹੀ ਖਾਵਾਂਗਾ। ਚੱਲਦੇ ਵਾਪਸ ਸਟੂਡੀਓ ਜੀ, ਗਲੋਰੀਆ ਜੀ।
7: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਟੀਚਰਾਂ ਕਰਦੇ ਨੇ ਸਰ ਮੈਨੂੰ, ਦੇਖੋ ਖਾਣਾ ਤਾਂ ਉਹਨਾਂ ਨੇ ਵੀ ਨੀ ਖਾਧਾ ਜਿਹੜੇ ਸਾਡਾ ਪ੍ਰੋਗਰਾਮ ਸੁਣ ਰਹੇ ਨੇ, ਕਿਉਂਕਿ ਜਦੋਂ ਉਹ ਪ੍ਰੋਗਰਾਮ ਸੁਣਦੇ ਨੇ ਤਾਂ ਉਹਨਾਂ ਦਾ ਦਿਲ ਕਰਦਾ ਕਿ ਪਹਿਲਾਂ ਸੇਲ ਅਟੈਂਡ ਕਰਕੇ ਆ ਜਾਈਏ, ਖਾ ਤਾਂ ਲਵਾਂਗੇ, ਕਿਉਂਕਿ ਖਾਣ ਪੀਣ ਦਾ ਇੰਤਜ਼ਾਮ ਤਾਂ ਦੇਸ਼ ਪ੍ਰਦੇਸ਼ ਦੇ ਔਨ ਦਾ ਵੇ ਕਰ ਹੀ ਦੇਣਾ। ਬਹੁਤ ਸਾਰੇ ਨੰਬਰ ਤੁਹਾਨੂੰ ਸਰ ਨੇ ਦੇ ਦਿੱਤੇ ਨੇ, ਸਿੱਧੂ ਸਾਹਿਬ ਨੇ ਖੁਦ ਦੇ ਦਿੱਤੇ ਨੇ, ਮੈਂ ਵੀ ਉਹਨਾਂ ਨੂੰ ਰਿਪੀਟ ਕਰਦਾਂਗੀ ਤਾਂ ਕਿ ਕਿਤੇ ਤੁਹਾਨੂੰ ਚਾਟ ਖਾਣ ਦਾ ਦਿਲ ਕਰ ਰਿਹਾ, ਕਿਤੇ ਤੁਹਾਨੂੰ ਥਾਲੀ ਖਾਣ ਦਾ ਦਿਲ ਕਰ ਰਿਹਾ, ਤਾਂ ਜ਼ਰੂਰ ਤੁਸੀਂ ਗੇੜਾ ਲਾ ਕੇ ਆ ਸਕਦੇ ਹੋ। ਲੇਕਿਨ ਔਲ ਲਿੰਕ ਟਰੈਵਲ, ਮਿਸੀ ਸਾਗਾਲਿਆਂ ਦਾ ਨੰਬਰ ਦਿੰਦੀ ਹਾਂ, ਕੋਈ ਗੱਲ ਯਾਦ ਆਈ ਸੀ, ਚੇਤੇ ਆਈ ਸੀ, ਮੈਂ ਕਰਦੀ ਹਾਂ ਤੁਹਾਡੇ ਨਾਲ। ਲੇਕਿਨ ਔਲ ਲਿੰਕ ਟਰੈਵਲ ਮਿਸੀ ਸਾਗਾਲਿਆਂ ਦਾ ਨੰਬਰ ਦਿੰਦੀ ਹਾਂ ਪਹਿਲਾਂ। ਸਪੈਸ਼ਲ ਫੇਅਰ ਹੈ ਜੀ 4 ਜੁਲਾਈ, 1 ਵੇ ਡੈਲੀ ਟੂ ਟੋਰੋਂਟੋ, $790 ਦੇ ਵਿੱਚ 2 ਬੈਗਸ ਲੈ ਕੇ ਜਾ ਸਕਦੇ ਹੋ ਤੁਸੀਂ। ਜੁਲਾਈ, ਅਗਸਤ, ਸਪਟੈਂਬਰ ਦੇ ਮਹੀਨੇ ਦੇ ਵਿੱਚ ਟੋਰੋਂਟੋ ਡੈਲੀ ਰਿਟਰਨ ਟਿਕਟ ਪ੍ਰਾਈਸ ਵੀ ਹੈਗਾ $1940 ਦੇ ਵਿੱਚ 2 ਬੈਗਸ ਦੇ ਨਾਲ। ਸਪਟੈਂਬਰ ਅਕਤੂਬਰ ਪ੍ਰਾਈਸ ਹੈ ਜੀ $1800 ਟੋਰੋਂਟੋ ਡੈਲੀ ਰਿਟਰਨ ਟਿਕਟ ਵਿਦ 2 ਬੈਗਸ। ਮੈਕਸੀਕੋ ਮੈਕਸੀਕੋ ਚਲੀਏ $890 ਦੇ ਵਿੱਚ ਪਰ ਪਰਸਨ, ਆਲ ਇਨਕਲੂਸਿਵ ਪੈਕੇਜ ਹੈ ਜੀ, 5 ਸਤਾਰਾ। ਕਾਲ ਕਰੋ ਰਿਤੂ ਧਾਲੀਵਾਲ ਹੋਰਾਂ ਨੂੰ 905-565-8704, 905-565-8704। ਅੱਛਾ, ਗੱਲ ਕੀ ਯਾਦ ਆ ਰਹੀ ਸੀ ਜਗਰੂਪ ਜੀ, ਮੈਨੂੰ ਤੁਹਾਡਾ ਗਾਣਾ ਯਾਦ ਹੈ ਅਤੇ ਗਾਣਾ ਤੁਹਾਡਾ ਟਿਊਨ ਇਨ ਕੀਤਾ ਹੋਇਆ, ਲਾਈਨ ਅਪ ਹੈ। ਹੁਣ ਤੁਸੀਂ ਮੈਨੂੰ ਦੇਖ ਵੀ ਰਹੇ ਹੋ ਕਿ ਤੁਸੀਂ ਮੈਨੂੰ ਕਾਲ ਕਰ ਰਹੇ ਹੋ ਤਾਂ ਮੈਂ ਤੁਹਾਡੀ ਕਾਲ ਨਹੀਂ ਚੈੱਕ ਹੋ ਰਹੀ ਮੇਰੇ ਤੋਂ, ਪਰ ਗੁੱਸਾ ਗਿਲਾ ਨਾ ਰੱਖਿਓ। ਗਾਣਾ ਤੁਹਾਡਾ ਲਾਈਨ ਕੀਤਾ ਹੋਇਆ ਜੀ, ਆਈ ਹੋਪ ਕਿ ਮੈਂ ਕੰਪਿਊਟਰ ਦਾ ਸਕਰੀਨ ਤੁਹਾਡੇ ਵੱਲ ਘੁੰਮਾ ਸਕਦੀ ਅਤੇ ਦਿਖਾ ਸਕਦੀ, ਲੇਕਿਨ ਅੱਖਾਂ ਦੀ ਚਮਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 4-3-6-0-0 ਲੱਗਿਆ ਹੋਇਆ ਜੀ ਸਾਹਮਣੇ, ਕਾਲੀਆਂ ਐਨਕਾਂ ਪਾ ਕੇ ਐਂ ਖੜਾ ਹੈ, ਕੌਣ ਭਲਾ ਉਹ ਤੁਸੀਂ ਜਾਣਦੇ ਹੋ। ਫਿਲਹਾਲ ਪਰੌਂਠਿਆਂ ਦੀ ਗੱਲ ਕੀਤੀ ਸੀ ਸਿੱਧੂ ਸਾਹਿਬ ਨੇ, ਤਾਂ ਪਰੌਂਠਾ ਮੈਨੂੰ ਯਾਦ ਆ ਗਿਆ ਕਿ ਕਿਹੜੇ ਕਿਹੜੇ ਪਰੌਂਠੇ ਖਾਣਾ ਚਾਹੁੰਦੇ ਹੋ ਤੁਸੀਂ, ਉਹ ਜਾ ਕੇ ਚਾਰਸਨ ਪਰੌਂਠਿਆਂ ਵਾਲੇ 'ਤੇ ਖਾ ਸਕਦੇ ਹੋ। ਅਤੇ ਪਰੌਂਠਿਆਂ ਤੋਂ ਯਾਦ ਆਇਆ ਕਿ ਚੀਨੀ ਵਾਲਾ ਪਰੌਂਠਾ ਹੈ ਨਾ, ਗੁੜ ਵਾਲਾ ਪਰੌਂਠਾ, ਇਹ ਤਾਂ ਕੋਈ ਵਿਰਲੇ ਹੀ ਬਣਾ ਸਕਦਾ ਹੁਣ, ਕਿਉਂਕਿ ਜੇ ਆਪਾਂ ਬਣਾਉਣ ਲੱਗੀਏ ਤਾਂ ਫਿਰ ਆਪਾਂ ਤਾਂ ਤਵੇ ਦਾ ਬਸ ਕਸਮਾਨ ਪਾ ਦਈਏ ਉੱਤੇ। ਫਿਲਹਾਲ ਬਹੁਤ ਸਾਰੇ ਤਰ੍ਹਾਂ ਤਰ੍ਹਾਂ ਦੇ ਪਰੌਂਠੇ, ਮੈਨੂੰ ਅੱਜ ਵੀ ਯਾਦ ਹੈ ਕਿ ਜੌਬ ਕਰਦੇ ਹੋਏ ਇੱਕ ਟੀਚਰ ਨਾਲ ਦੇ ਟੀਚਰ ਸਾਡੇ ਲੈ ਕੇ ਆਏ ਸੀ ਪਰੌਂਠਾ ਬਣਾ ਕੇ। ਮੈਂ ਉਹਨਾਂ ਨੂੰ ਪੁੱਛਿਆ ਕਿ ਆਹ ਕਾਹਦਾ ਪਰੌਂਠਾ, ਕਿਉਂਕਿ ਸ਼ੇਅਰ ਕਰਦੇ ਹੁੰਦੇ ਸੀ, ਅਤੇ ਇੱਕ ਬੁਰਕੀ ਲਿੱਤੀ ਤਾਂ ਪਤਾ ਲੱਗਿਆ ਵੀ ਇਹ ਕੜੀ ਦਾ ਪਰੌਂਠਾ। ਮੈਂ ਕਿਹਾ ਹੈ ਕੜੀ ਦਾ ਪਰੌਂਠਾ ਕਿਵੇਂ ਬਣਾ ਲਿਆ? ਕਹਿੰਦੇ ਬਸ ਜਿਹੜੀ ਬਚੀ ਹੋਈ ਕੜੀ ਸੀ ਉਹਦੇ 'ਚ ਆਟਾ ਗੁੰਨਤਾ। ਸੋ ਕਿਸੇ ਵੀ ਚੀਜ਼ ਦਾ ਪਰੌਂਠਾ ਤੁਸੀਂ ਖਾ ਸਕਦੇ ਹੋ, ਬਣਾ ਸਕਦੇ ਹੋ, ਬਸ ਪਿਆਰ ਮੁਹੱਬਤ ਦੇ ਨਾਲ ਬਣਾਇਆ ਹੋਵੇ। ਤਾਂ ਮੈਂ ਕਿਹਾ ਜੀ ਕੜੀ ਦਾ ਪਰੌਂਠਾ ਹੋਵੇ ਜਾਂ ਮਿਰਚਾਂ ਦਾ ਪਰੌਂਠਾ ਹੋਵੇ, ਹਰੀਆਂ ਮਿਰਚਾਂ ਦਾ ਖਾਣ ਦੇ ਵਿੱਚ ਸਵਾਦ ਆ ਜਾਂਦਾ। ਹੁਣ ਜਗਰੂਪ ਜੀ ਕਹਿ ਰਹੇ ਮੈਨੂੰ ਪਰੌਂਠਾ ਨਹੀਂ ਖਾਣਾ, ਮੈਂ ਤਾਂ ਆਪਣਾ ਗਾਣਾ ਸੁਣਨਾ, ਤਾਂ ਫਿਰ ਆਹ ਸੁਣ ਲਓ ਗਾਣਾ, ਨਾ ਖਾਓ ਪਰੌਂਠਾ, ਪਰੌਂਠਾ ਮੈਂ ਖਾ ਲਾਂਗੀ ਲੇਕਿਨ ਲੇਕਿਨ ਚਾਹ ਦੇ ਨਾਲ। ਹੁਣ ਤਾਂ ਹੱਸ ਪੋ।

ਕਹਿੰਦੇ ਪਾਣੀ ਦੀ ਛਲ ਅਤੇ ਤੇਰੇ ਨਾਲ ਗੱਲ, ਪਾਣੀ ਦੀ ਛਲ ਅਤੇ ਤੇਰੇ ਨਾਲ ਗੱਲ, ਦੋ ਹੀ ਚੀਜ਼ਾਂ ਜਿਹੜੀਆਂ ਨੇ ਸਕੂਨ ਦੇ ਰਹੀਆਂ ਨੇ ਅੱਜ ਕੱਲ੍ਹ। ਸੋ ਇਹ ਦੋ ਚੀਜ਼ਾਂ ਹੀ ਸਕੂਨ ਦਿੰਦੀਆਂ ਨੇ, ਇਸੇ ਕਰਕੇ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਘਸਾਇਆ ਜਾ ਰਿਹਾ ਕਿਸੇ ਪਿੱਛੇ। ਐਨੀ ਵੇਜ਼, ਡਿਓਲ ਟਰੈਵਲ ਦਾ ਨੰਬਰ ਤੁਹਾਨੂੰ ਦੇ ਦਿੰਦੇ, ਰਾਊਂਡ ਟ੍ਰਿਪ ਸਪੈਸ਼ਲ ਡੀਲਸ ਨੇ ਜੀ, ਲਿਮਿਟਡ ਸੀਟਸ ਨੇ, ਨਿਊਯਾਰਕ ਟੂ ਦਿੱਲੀ ਅਕਤੂਬਰ ਤੋਂ ਲੈ ਕੇ ਦਸੰਬਰ ਦੇ ਮਹੀਨੇ ਤੱਕ, $1,050 ਦੇ ਵਿੱਚ ਇਹ ਟਿਕਟ ਤੁਹਾਨੂੰ ਮਿਲ ਸਕਦੀ ਹੈ। ਵਨ ਵੇ ਆਪਸ਼ਨ ਵੀ ਹੈਗਾ ਜੀ ਅਕਤੂਬਰ ਫਰੋਮ $520 ਕਨੇਡੀਅਨ ਡੋਲਰਸ ਤੋਂ। ਇਹ ਟੋਪਿਕ ਦਾ ਨੰਬਰ ਤੁਸੀਂ ਨੋਟ ਕਰ ਲਓ, 905-588-5100, ਜਾਂ ਫਿਰ ਬ੍ਰੈਂਪਟਨ ਦਾ ਨੰਬਰ 905-588-4200। ਸੇ ਇਹ ਟੋਪਿਕ ਦਾ ਆਫਿਸ ਕਿੱਥੇ ਹੈ ਜੀ, ਇਹ ਹਾਈਵੇ 27 ਅਤੇ ਫਿੰਚ ਦੇ ਇੰਟਰਸੈਕਸ਼ਨ 'ਤੇ ਹੈ, ਅਤੇ ਬ੍ਰੈਂਪਟਨ ਦਾ ਆਫਿਸ ਹੈ ਜੀ ਏਅਰਪੋਰਟ ਰੋਡ ਅਤੇ ਵਿਲੀਅਮਸ ਪਾਰਕਵੇ ਦੇ ਇੰਟਰਸੈਕਸ਼ਨ 'ਤੇ। ਡਿਓਲ ਟਰੈਵਲ ਮੁੱਦਤਾਂ ਤੋਂ ਤੁਹਾਡੀ ਸੇਵਾਵਾਂ ਕਰਦੇ ਆ ਰਹੇ ਨੇ, ਅਤੇ ਤੁਹਾਨੂੰ ਲੋਕੇਸ਼ਨ ਤਾਂ ਮਿੰਟ 'ਚ ਮਿਲ ਜਾਣੀ ਹੈ, ਕਿਉਂਕਿ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਕਿ ਡਿਓਲ ਟਰੈਵਲ ਵਾਲੇ ਕਿੱਥੇ ਨੇ। 3631 ਸਵਾਗਤ ਸਰ। ਹੈਲੋ ਹੈਲੋ ਹੈਲੋ, ਕਿੱਥੇ ਹੋ, ਚਲੇ ਗਏ ਜਾਂ ਹੈਗੇ ਹੋ, ਨਹੀਂ ਹੈਗੇ। 3631, ਜਦੋਂ ਤੁਸੀਂ ਮੇਰੀ ਆਵਾਜ਼ ਸੁਣੋਗੇ ਅਤੇ ਤੁਹਾਡਾ ਨੰਬਰ ਜਦੋਂ ਦੁਹਰਾਇਆ ਜਾਏਗਾ ਅਤੇ ਫਿਰ ਤੁਸੀਂ ਸੋਚੋਗੇ ਕਿ ਮੈਂ ਕਿੱਥੇ ਸੀ, ਤੁਸੀਂ ਉੱਥੇ ਹੀ ਸੀ ਲੇਕਿਨ ਆਵਾਜ਼ ਨਹੀਂ ਆ ਰਹੀ ਸੀ। ਐਨੀਵੇਜ਼, ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੁਹਾਡੇ ਲਈ ਲੈ ਕੇ ਆਏ ਨੇ ਜੀ ਇੱਕ ਸੁਨਹਿਰੀ ਮੌਕਾ। ਸਰਕਾਰ ਤੁਹਾਡੇ ਸਟੱਡੀ ਪ੍ਰੋਗਰਾਮਸ ਨੂੰ ਸਪੋਂਸਰ ਕਰਦੀ ਹੈ, ਅਤੇ ਨਾਲ ਹੀ ਲਿਵਿੰਗ ਐਕਸਪੈਂਸਿਸ ਲਈ 30K ਤੋਂ ਲੈ ਕੇ 100K ਪਰ ਈਅਰ ਦੀ ਫੰਡਿੰਗ ਵੀ ਦਿੰਦੀ ਹੈ, ਜਿਹਦੇ ਵਿੱਚ ਅਪਰੋਕਸੀਮੇਟਲੀ ਹਾਫ ਪੋਰਸ਼ਨ ਨੋਨ ਰਿਫੰਡੇਬਲ ਗ੍ਰਾਂਟਸ ਹੈ। ਅਗਰ ਤੁਸੀਂ PR, ਸਿਟੀਜ਼ਨ ਪ੍ਰੋਟੈਕਟਡ ਪਰਸਨ ਜਾਂ ਨਿਊਕਮਰ ਹੋ ਅਤੇ ਫੈਮਿਲੀ ਇਨਕਮ $70,000 ਤੋਂ ਘੱਟ ਹੈ ਜੀ, ਤਾਂ ਤੁਸੀਂ ਘਰ ਬੈਠੇ ਫੁੱਲੀ ਔਨਲਾਈਨ ਈਜ਼ੀ ਟੂ ਪਾਸ ਕੋਰਸਿਸ ਜਿਹੜੇ ਨੇ ਉਹ ਕਰ ਸਕਦੇ ਹੋ ਅਤੇ ਆਪਣੇ ਸਕਿੱਲਸ ਨੂੰ ਡਿਵੈਲਪ ਕਰ ਸਕਦੇ ਹੋ। ਕੋਈ ਏਜ ਲਿਮਿਟ ਨਹੀਂ ਹੈ, ਇਹ ਇਹਨਾਂ ਦੇ ਜ਼ਿਆਦਾਤਰ ਕਲਾਇੰਟਸ ਦੀ ਏਜ ਲਿਮਿਟ ਪਤਾ ਕਿਹੜੀ ਹੈ, ਏਜ ਕਿਹੜੀ ਏਜ ਤੋਂ ਇਹਨਾਂ ਦੇ ਕੋਲ ਇਨਰੋਲਮੈਂਟ ਸ਼ੁਰੂ ਹੁੰਦੀ ਹੈ, ਯੂ ਵਿਲ ਬੀ ਸਰਪ੍ਰਾਈਜ਼ 40+, ਕਿਉਂਕਿ ਉਸ ਵੇਲੇ ਸਾਨੂੰ ਚੇਤਾ ਆ ਜਾਂਦਾ ਕਿ ਪਤਾ ਲੱਗ ਜਾਂਦਾ ਕਿ ਹਾਂਜੀ ਆਹ ਚੀਜ਼ ਸਾਡੇ ਵਾਸਤੇ ਠੀਕ ਹੈ, ਕਾਸ਼ ਇਹ ਸਕਿੱਲ ਕੀਤਾ ਹੁੰਦਾ ਅਤੇ ਇਹ ਐਕਸੈਲ ਹੋ ਜਾਂਦੇ ਅਸੀਂ ਇਸ ਫੀਲਡ ਦੇ ਵਿੱਚ। ਸਭ ਤੋਂ ਵਧੀਆ ਸੂਟ ਕਰਦੇ ਨੇ ਸੈਲਫ ਇੰਪਲੋਇਡ ਲੋਕ, ਹਾਊਸ ਵਾਈਫਸ, ਊਬਰ ਡਰਾਈਵਰਸ, ਟਰੱਕ ਡਰਾਈਵਰਸ ਵਗੈਰਾ ਨੂੰ। ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹਨਾਂ ਦੀ ਫੀਸ ਸਿਰਫ ਫਲੈਟ $199 ਤੋਂ ਲੈ ਕੇ $499, ਡਿਪੈਂਡਿੰਗ ਔਨ ਦਾ ਕੋਰਸ ਹੈ। ਫੰਡਿੰਗ ਤੁਹਾਡੇ ਅਕਾਊਂਟ ਦੇ ਵਿੱਚ ਆਉਣ ਤੋਂ ਬਾਅਦ ਫੀਸ ਜਿਹੜੀ ਹੈ ਲਿੱਤੀ ਜਾਂਦੀ ਹੈ, ਨੋ ਅਪਫਰੰਟ ਫੀਸ, ਨੋ ਹਿਡਨ ਚਾਰਜਸ। ਵਿਜ਼ਿਟ ਕਰੋ 218 ਐਕਸਪੋਰਟ ਬੁਲਵਰਡ, ਮਿਸੀਸਾਗਾ, 437-264-3175 ਯੂਨੀ ਗਲੋਬਲ ਐਡਵਾਈਜ਼ਰੀ ਇੰਕਲਾਂ ਦਾ ਨੰਬਰ ਹੈ ਜੀ, ਇਸ ਨੰਬਰ 'ਤੇ ਕਾਲ ਕਰਨਾ ਬਿਲਕੁਲ ਨਾ ਭੁੱਲਿਓ। ਅਤੇ ਨਾਲ ਦੀ ਨਾਲ ਦੱਸ ਦਾਂ ਕਿ ਅੱਜ ਸੈਟਰਡੇ ਦਾ ਦਿਨ ਹੈ, 4 ਵਜੇ ਦੇ ਵਿੱਚ ਬਸ ਅੱਧਾ ਕੁ ਘੰਟਾ ਰਹਿ ਗਿਆ, ਲੇਕਿਨ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੀ ਆਵਾਜ਼ ਸੁਣ ਲਈ ਹੈ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ 'ਤੇ ਪਹੁੰਚੇ ਹੋਏ ਹਾਂ ਜੀ, ਗ੍ਰੈਂਡ ਫਰਨੀਚਰ 'ਤੇ, ਜਿੱਥੇ ਲਾਈਵ ਔਨ ਲੋਕੇਸ਼ਨ 'ਤੇ ਸਿੱਧੂ ਸਾਹਿਬ ਖੁਦ ਪਹੁੰਚੇ ਹੋਏ ਨੇ ਢੋਲ ਦੇ ਧਮਾਕੇ ਦੇ ਨਾਲ। ਪ੍ਰੋਗਰਾਮ ਦਾ ਆਗਾਜ਼ ਹੋਇਆ ਹੈ ਸੇਲ ਸੇਲ ਸੇਲ, ਕੈਨੇਡਾ ਡੇ ਸੇਲ, ਗ੍ਰੈਂਡ ਹੋਮ ਫਰਨੀਚਰ, 6685 ਟੌਂਕਿਨ ਰੋਡ, ਮਿਸੀਸਾਗਾ ਵਿਖੇ ਲੱਗੀ ਹੋਈ ਹੈ ਜੀ, ਡੇਰੀ ਦੇ ਟੌਂਕਿਨ ਦੇ ਇੰਟਰਸੈਕਸ਼ਨ 'ਤੇ। ਨੰਬਰ ਨੋਟ ਕਰ ਲਓ, 6472600000, ਬਿਗੈਸਟ ਸੇਲ ਆਫ ਦਾ ਈਅਰ। ਕਿਉਂ ਬਿਗੈਸਟ ਸੇਲ ਹੈ ਗਲੋਰੀਆ, ਇਸ ਦੇ ਵਿੱਚ ਕੀ ਖਾਸ ਹੈ? ਖਾਸ ਇਹ ਹੈ ਕਿ ਹਰ ਇੱਕ ਫਰਨੀਚਰ ਆਈਟਮ ਦੀ ਜਿਹੜੀ ਖਰੀਦਦਾਰੀ

0: ਉਸੇ ਤੁਹਾਨੂੰ ਗਿਫਟ ਆਈਟਮ ਬਿਲਕੁਲ ਮੁਫਤ ਮੁਫਤ ਮੁਫਤ ਕੀ ਗਿਫਟ ਆਈਟਮ ਉਹ ਤਾਂ ਜਾ ਕੇ ਪਤਾ ਲੱਗੇਗਾ ਵੈਸੇ ਮੈਂ ਥੋੜ੍ਹੀ ਜਿਹੀ ਸਨੀਕ ਪੀਕ ਦੇ ਦਿੰਦੀ ਹੈ ਫਰੀ ਅਪਲਾਇੰਸਿਸ ਨੇ ਅਪਲਾਇੰਸਿਸ ਵੀ ਛੋਟੇ ਮੋਟੇ ਨਹੀਂ ਵੱਡੇ ਵੱਡੇ ਅਪਲਾਇੰਸਿਸ ਟੀ ਵੀ ਸੈਟਸ ਹੋ ਗਏ ਏਅਰ ਫਰਾਈਜ਼ ਹੋ ਗਏ ਮਾਈਕਰੋਵੇਵਸ ਹੋ ਗਏ ਯੂ ਆਰ ਗੈਟਿੰਗ ਦੈਮ ਬਿਲਕੁਲ ਫਰੀ ਆਫ ਕੋਸਟ ਪਹੁੰਚੋ ਉੱਥੇ ਅਤੇ ਕੈਨੇਡਾ ਡੇ ਸੇਲ ਦੀ ਇੰਜੋਇਮੈਂਟ ਕਰੋ ਨਿਕਲੇ ਤਾਂ ਹੋਏਗੇ ਉਹ ਬਾਹਰ ਬੱਚਿਆਂ ਦੇ ਨਾਲ ਅਤੇ ਉਹਨਾਂ ਨੂੰ ਬੱਚਿਆਂ ਨੂੰ ਵੀ ਲੈ ਜਾਓ ਨਾਲ ਫਰਨੀਚਰ ਦੇਖ ਪਰਖ ਕੇ ਜਦੋਂ ਲਿੱਤਾ ਜਾਂਦਾ ਨਾ ਉਹਦਾ ਸਵਾਦ ਅਲੱਗ ਆਉਂਦਾ ਔਨਲਾਈਨ ਤਾਂ ਮਜ਼ਾ ਨਹੀਂ ਆਉਂਦਾ ਜਾ ਕੇ ਬੈਠ ਕੇ ਜਿੰਨੀ ਦੇਰ ਤੱਕ ਨਾ ਦੇਖਿਆ ਸੋਫੇ 'ਤੇ ਤਾਂ ਫਿਰ ਮਜ਼ਾ ਕੀ ਆਇਆ ਹਾਂਜੀ ਆਵਾਜ਼ ਆ ਰਹੀ ਹੈ 3631
1: ਹਾਂ ਸਤਿ ਸ਼੍ਰੀ ਅਕਾਲ ਗੁਰੂ ਜੀ
0: ਸਤਿ ਸ਼੍ਰੀ ਅਕਾਲ ਜੀ ਫਾਈਨਲੀ ਆ ਗਈ ਆਵਾਜ਼ ਤੁਹਾਡੀ
1: ਨਹੀਂ
0: ਨਹੀਂ ਅਸੀਂ ਤਾਂ ਇੱਥੇ ਸੀ
1: ਗਲੋਰੀਆ ਜੀ ਇੱਕ ਗੀਤ ਆਪਣੇ ਹੈਪੀ ਕੈਨੇਡਾ ਡੇ ਤੇ ਗੀਤ ਦਾ ਨਾਮ ਹੈਗਾ ਮਾਈ ਕੈਨੇਡਾ ਸੌਂਗ ਬਾਈ ਅਮਰਜੀਤ ਚੀਮਾ
0: ਅੱਛਾ ਜੀ ਚੀਮਾ ਸਾਹਿਬ ਵੱਲੋਂ ਠੀਕ ਹੈ
1: ਵਧੀਆ ਮੁੜ ਕੇ ਤੁਸੀਂ ਪਤਾ ਨੀ ਕਦੋਂ ਆਉਣਾ
0: ਅੱਛਾ ਠੀਕ ਹੈ ਓਕੇ ਮੁੜ ਕੇ ਪਤਾ ਨੀ ਕਦੋਂ ਆਉਣਾ ਆਏ ਆਏ ਦੇਖੀ ਬਿਲਕੁਲ ਏਦਾਂ ਨਾ ਬੋਲਿਆ ਕਰੋ ਫਿਰ ਮੇਰਾ ਦਿਲ ਕਾਊ ਮਾਊ ਕਰਦਾ ਜਾਣਾ ਕਿੱਥੇ ਹੈ ਜੀ ਇੱਥੇ ਹੀ ਹੈ ਅਸੀਂ ਤੁਹਾਡੇ ਨਾਲ ਹੀ ਹੈ ਤੁਸੀਂ ਪਿਆਰ ਨਾਲ ਥੋੜ੍ਹਾ ਜਿਹਾ ਆਵਾਜ਼ ਲਾਓਗੇ ਅਸੀਂ ਫਿਰ ਦੁਬਾਰਾ ਆ ਜਾਵਾਂਗੇ ਇਸ 'ਚ ਕੋਈ ਗੱਲ ਵੱਡੀ ਗੱਲ ਨਹੀਂ ਹੈ ਸੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਤੁਸੀਂ 4 ਵਜੇ ਤੱਕ ਤੁਹਾਡਾ ਅਤੇ ਮੇਰਾ ਸਾਥ ਜਿਹੜਾ ਹੈ ਉਹ ਬਣਿਆ ਹੋਇਆ ਅਤੇ ਇਸੇ ਤਰ੍ਹਾਂ ਇਸ ਸਾਥ ਦੇ ਵਿੱਚ ਤੁਸੀਂ ਵੀ ਆਪਣਾ ਸਾਥ ਜਿਹੜਾ ਹੈ ਨਿਭਾਉਂਦੇ ਰਹੋ ਅਤੇ ਬਸ ਚਾਰ ਚੰਦ ਲਾਉਂਦੇ ਰਹੋ 4 ਵਜੇ ਤੱਕ ਮੇਰਾ ਸਾਥ ਨਿਭਾਉਂਦੇ ਰਹੋਗੇ ਤਾਂ ਹੀ ਫਿਰ ਗੱਲਾਂ ਬਾਤਾਂ ਜਿਹੜੀਆਂ ਨੇ ਬਣਦੀਆਂ ਰਹਿਣਗੀਆਂ ਗੱਲਾਂ ਵਿੱਚੋਂ ਗੱਲਾਂ ਨਿਕਲਦੀਆਂ ਰਹਿਣਗੀਆਂ ਅਤੇ ਲਾਈਵ ਔਨ ਲੋਕੇਸ਼ਨ 'ਤੇ ਬੜੀ ਛੇਤੀ ਚੱਲਾਂਗੇ ਲੇਕਿਨ ਉਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਮੂੰਹ ਜਿਹਾ ਮਿੱਠਾ ਕਰਾ ਦਾਂ ਤੁਹਾਡਾ ਕਿਉਂ ਐਵੇਂ ਬਸ ਦਿਲ ਕੀਤਾ ਮੇਰਾ ਗਿੱਲ ਸਵੀਟ ਫੈਕਟਰੀ ਪਿਓਰ ਵੈਜੀਟੇਰੀਅਨ ਲਾਈਵ ਕੇਟਰਿੰਗ ਤੁਸੀਂ ਕਰਵਾ ਸਕਦੇ ਹੋ ਔਨ ਐਨੀ ਓਕੇਜ਼ਨ ਕੋਈ ਵੀ ਸਵੀਟਸ ਕੋਈ ਵੀ ਮਿਠਿਆਈ ਮਿੱਠਾ ਮਿੱਠਾ ਗਾਣਾ ਸੁਣਦੇ ਹੋਏ ਥੋੜ੍ਹਾ ਦਿਲ ਕਰ ਰਿਹਾ ਕਿ ਮੈਂ ਇਹ ਮਿਠਾਈ ਖਾਣ ਦਾ ਦਿਲ ਕਰ ਰਿਹਾ ਉਹ ਖਾ ਸਕਦੇ ਹੋ ਤੁਸੀਂ ਗਿੱਲ ਸਵੀਟ ਫੈਕਟਰੀ 'ਤੇ ਲਾਈਵ ਫੂਡ ਟਰੱਕ ਕੇਟਰਿੰਗ ਵੀ ਕੀਤੀ ਜਾਂਦੀ ਹੈ ਔਨ ਆਲ ਦੀ ਓਕੇਜ਼ਨਸ 6 ਲੋਕੇਸ਼ਨਸ ਨੇ ਵੈਸੇ ਇਹਨਾਂ ਦੀਆਂ 2 ਕੈਲਗਰੀ ਦੇ ਵਿੱਚ ਨੇ ਅਤੇ 5 ਚਲੋ ਫਰੈਸ਼ ਕੋਸਟ ਨੇ ਹੈੱਡ ਆਫਿਸ ਦਾ ਨੰਬਰ ਲੈ ਲਓ ਅਤੇ ਇਹਨਾਂ ਤੋਂ ਸੇਵਾਵਾਂ ਲਓ ਇਹਨਾਂ ਦੇ ਸਮੋਸੇ ਜਿਹੜੇ ਨੇ ਆਹ ਹਾ ਹਾ ਕਮਾਲ ਕਮਾਲ ਕਮਾਲ 9057992616 ਇਜ਼ ਦ ਨੰਬਰ 2131 ਵਿਲੀਅਮਸ ਪਾਰਕਵੇ ਯੂਨਿਟ ਨੰਬਰ 3 ਬਰੈਂਪਟਨ ਵਿਖੇ ਇਹਨਾਂ ਦਾ ਹੈੱਡ ਆਫਿਸ ਹੈ ਜੀ ਲੋਕੇਸ਼ਨ ਹੈ ਇੰਜੋਏ ਕਰੋ ਜਾਓ ਅਤੇ ਇਹਨਾਂ ਤੋਂ ਜਿਹੜੀ ਹੈ ਉਹ ਕੇਟਰਿੰਗ ਕਰਾਓ ਹੁਣ ਗਾਣਾ ਸੁਣਾਉਣਾ ਤਾਂ ਬੰਦ ਹੈ ਮੈਂ ਆਵਾਂ ਅਤੇ ਸਤਿੰਦਰ ਸਰਤਾਜ ਹੋਰਾਂ ਨੂੰ ਨਾਲ ਨਾ ਲੈ ਕੇ ਆਵਾਂ ਖੁਮਾਰੀਆਂ ਪਿਆਰ ਦੀਆਂ ਖੁਮਾਰੀਆਂ ਪਿਆਰ

0: कहते मोहब्बत कीमती चीज है, पर चाहत रखोगे तो मुफ्त मिलेगी, बिल्कुल मुफ्त। चलो जी चलती है, लाइव ऑन लोकेशन से सारी टीम पहुंची हुई है, सिद्धू साहब खुद पहुंचे हुए ने, ग्रैंड होम फर्नीचर लाइव ऑन लोकेशन, कनाडा डे, ओ कनाडा, बिल्कुल जी कनाडा डे दी सेल सेल सेल, वो भी कोई छोटी मोटी सेल नहीं, धमाकेदार सेल, टोल दे आवाज दे नाल, जेड़ा सेल ते थोड़े नाल चले जाने हैं जी। लो जी सिद्धू साहब असी पहुंच चुके हैं, हुण इस लिंक दे विच वी अपलायंसेस जानते हैं, क्योंकि आई एम एक्साइटेड, सारे एक्साइटेड ने कि केड़ा अपलायंस होएगा हुण फ्री ते केड़े आइटम्स जेड़े ने ओ सेल ते लगे हुए ने। ओवर टू यू सिद्धू साहब।
1: कैनेडा कैनेडा कैनेडा डे कैनेडा कैनेडा, मैं जाना चाहे समुद्र विच जावां चाहे आकाश विच जावां, ए गलबात हुंदी आ हांजी कैनेडा दी। खैर एनीवे प्राइसां दे रहे हैं अज लाइव लोकेशन कैनेडा डे की खुशी विच पेश कर रहे हैं ग्रैंड फर्नीचर तो
2: ਹਾਈਡ੍ਰੋਲਿਕ ਬੈਡਰੂਮ ਸਵੀਟ ਚਾਹੀਦੇ ਨੇ, ਡਾਇਨਿੰਗ ਟੇਬਲ ਚਾਹੀਦੇ ਨੇ, ਰੀਅਰ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਕਸਟਮਾਈਜ਼ ਤੁਸੀਂ ਸੋਫਾ ਸੈੱਟ ਬਣਵਾਉਣਾ ਚਾਹੁੰਦੇ ਹੋ ਚਾਹੇ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਤੇ ਨਾਲ ਵੱਡੇ ਵੱਡੇ ਤੋਹਫੇ ਅਪਲਾਇੰਸਿਸ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਘੁਮਾ ਲਓ ਗੱਡੀਆਂ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ, ਤੇ ਨਾਲ ਦੇ ਨਾਲ ਸਿੱਧੂ ਸਾਹਿਬ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਹੈਡਬੋਰਡ ਫੁੱਟਬੋਰਡ ਰੇਲ ਦੇ ਨਾਲ, ਜਿਹਦੀ ਰੈਗੂਲਰ ਕੀਮਤ 7-8 ਸੌ ਡਾਲ ਸੀ, ਪਰ ਕੈਨੇਡਾ ਡੇ ਸਪੈਸ਼ਲ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299 ਦੇ ਵਿੱਚ, ਜੀ ਹਾਂ 299 ਡਾਲਰ ਦੇ ਵਿੱਚ ਕੁਈਨ ਸਾਈਜ਼ ਦਾ ਬੈੱਡ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਦੀ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਫ੍ਰੀ ਫ੍ਰੀ, ਕੁਈਨ ਸਾਈਜ਼ ਦਾ ਬੈੱਡ 299 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਤੁਹਾਡਾ ਇਨ ਸਟੋਰ ਵੇਟ ਕਰ ਰਹੀਆਂ ਨੇ, ਹਾਈ ਐਂਡ ਬੈਡਰੂਮ ਸੈੱਟ ਤੇ ਸੋਫਾ ਸੈੱਟ, ਡਾਇਨਿੰਗ ਟੇਬਲ, ਮੈਟਰਸ, ਕਾਫੀ ਟੇਬਲ, ਕੰਸੋਲ ਲੈਣਾ ਚਾਹੁੰਦੇ ਹੋ ਤੇ ਦਬਾ ਦਬ ਗੱਡੀਆਂ ਘੁਮਾ ਲਓ।
1: ਕਿੰਨੇ ਵਜੇ ਦਰਵਾਜ਼ੇ ਰਾਤ ਨੂੰ ਬੰਦ ਕਰਨੇ ਆਪਾਂ?
2: ਬਿਲਕੁਲ ਅੱਜ ਸੱਚੀ ਸਾਹਿਬ ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਸੀ ਓਪਨ।
1: ਕੱਲ ਨੂੰ ਸਵੇਰੇ ਕਿੰਨੇ ਵਜੇ ਖੁੱਲਣੇ?
2: ਸਵੇਰੇ 11 ਵਜੇ ਓਪਨ ਹੋ ਜਾਣੇ ਤੇ ਕੱਲ ਰਾਤ ਦੇ 8 ਵਜੇ ਤੱਕ ਸੱਚੀ ਸਾਹਿਬ।
1: ਵੈਰੀ ਗੁੱਡ, ਅੱਜ 8 ਵਜੇ ਤੱਕ ਆ ਸਕਦੇ ਹੋ, ਸਵੇਰੇ ਫਿਰ 11 ਵਜੇ ਫਿਰ ਲਾਵਾਂਗੇ।
2: ਬਿਲਕੁਲ ਸਰ, ਸੋ ਜ਼ਰੂਰ ਪਹੁੰਚੋ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹੈ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਫਰਨੀਚਰ ਦੀ ਸਾਲ ਦੀ ਸਭ ਤੋਂ ਵੱਡੀ ਕੈਨੇਡਾ ਡੇ ਸੇਲ ਸੇਲ ਸੇਲ ਭਾਜੀ।
1: ਮਿਹਰਬਾਨੀ, ਚਲਦੇ ਵਾਪਸ ਸਟੂਡੀਓ ਤੇ ਜੁੜੇ ਰਹੋ ਸਾਡੇ ਨਾਲ, ਔਰ ਅੱਗੇ ਜਾ ਕੇ ਹੋਰ ਵੀ ਡੀਲ ਦੇਵਾਂਗੇ ਜੀ। ਗਲੋਰੀ
0: ਜੀ, ਬਹੁਤ ਬਹੁਤ ਸ਼ੁਕਰੀਆ ਜੀ, ਕੀ ਬਾਤ, ਕੀ ਧਮਾਕੇਦਾਰ ਡੀਲ, ਜਦੋਂ ਬੋਲਦੇ ਨੇ ਜੀ ਸੁਖ ਜੀ ਤਾਂ ਫਿਰ ਡੀਲ ਮੇਰਾ ਖਿਆਲ ਆਪਣੇ ਆਪ ਜੋਸ਼ ਆ ਜਾਂਦਾ ਡੀਲ ਦੇ ਵਿੱਚ। ਐਨੀਵੇਜ਼, ਬੀਕਨਸ ਕਲੱਬ ਪ੍ਰਿਤਿਸ਼ ਨਰੂਲਾ ਜਿਹੜੇ ਨੇ ਉਹ ਆ ਰਹੇ ਨੇ ਜੀ, ਪਤਾ ਲੱਗਿਆ, ਅਤੇ ਕਿਚਨਰ ਦੇ ਵਿੱਚ 4 ਜੁਲਾਈ ਨੂੰ ਆ ਰਹੇ ਨੇ, ਐਂਡ ਬ੍ਰੈਮਟਨ ਦੇ ਵਿੱਚ 5 ਜੁਲਾਈ ਨੂੰ ਆ ਰਹੇ ਨੇ, ਪੀਅਰਸਨ ਮੈਮੋਰੀਅਲ ਥੀਏਟਰ ਦੇ ਵਿੱਚ। ਇਹਨਾਂ ਦੇ ਇਸ ਸ਼ੋਅ ਨੂੰ ਤੁਸੀਂ ਇੰਜੋਏ ਕਰੋ, 150 ਸੈਂਟਰਲ ਪਾਰਕ ਬ੍ਰੈਮਟਨ। ਅਤੇ ਮੈਂ ਇਹਨਾਂ ਬਾਰੇ ਥੋੜ੍ਹਾ ਜਿਹਾ ਰਿਸਰਚ ਕਰ ਰਹੀ ਸੀ, ਪ੍ਰਿਤਿਸ਼ ਨਰੂਲਾ ਬਾਰੇ ਥੋੜ੍ਹਾ ਜਿਹਾ ਰਿਸਰਚ ਕਰ ਲਾਂ, ਅਤੇ ਫਿਰ ਉਸ ਤੋਂ ਬਾਅਦ ਮੈਂ ਦੁਬਾਰਾ ਤੁਹਾਡੇ ਨਾਲ ਗੱਲਬਾਤ ਕਰਾਂਗੀ, ਕਿਉਂਕਿ ਰਿਸਰਚ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਬੀਕਨਸ ਕਲੱਬ ਜਿਹੜੇ ਕਨੈਕਟ ਕਰਦੇ ਨੇ ਆਰਟਿਸਟ ਅਤੇ ਫੈਨਸ ਨੂੰ ਗਲੋਬਲੀ, ਇਹ ਕਲੱਬ ਦੀ ਖਾਸੀਅਤ ਹੈ। ਅਤੇ ਇਹ ਲੈ ਕੇ ਆ ਰਹੇ ਨੇ ਜੀ ਪ੍ਰਿਤਿਸ਼ ਨਰੂਲਾ ਹੋਰਾਂ ਨੂੰ, ਅਤੇ ਜਾਣਦੇ ਹਾਂ ਕਿ ਕੀ ਕੁਛ ਪੇਸ਼ ਕਰਨਗੇ ਨਰੂਲਾ ਜੀ 5 ਜੁਲਾਈ ਨੂੰ ਬ੍ਰੈਮਟਨ ਦੇ ਵਿੱਚ। ਬਾਕੀ ਹੋਰ ਥਾਵਾਂ 'ਤੇ ਵੀ ਆ ਰਹੇ ਨੇ, ਉਹ ਮੈਂ ਤੁਹਾਨੂੰ ਹੌਲੀ ਹੌਲੀ ਦੱਸਾਂਗੀ, ਲੇਕਿਨ ਇਹਨਾਂ ਬਾਰੇ, ਹਾਂ ਇਹਨਾਂ ਦੇ ਬਾਰੇ ਪਿੱਛੇ ਕਿਆ ਬਚਦਾ ਹੈ, ਵਨ ਲਾਸਟ ਟਾਈਮ ਬਾਈ ਪ੍ਰਿਤਿਸ਼ ਨਰੂਲਾ। ਸੋ ਗੈਟ ਰੈਡੀ, ਕਹਿੰਦੇ ਫੋਰ ਅਨਫੋਰਗੈਟੇਬਲ ਨਾਈਟ ਵਿਦ ਪ੍ਰਿਤਿਸ਼ ਨਰੂਲਾ, ਲਾਈਵ ਔਨ ਟੂਰ, ਸ਼ਾਰਪ ਵਿਟ, ਫੀਅਰਲੈਸ ਹਿਊਮਰ, ਅਨਫਿਲਟਰਡ ਟੇਕ। ਕਈ ਵਾਰੀ ਹੁੰਦਾ ਨਾ ਕਿ ਹਿੰਦੀ ਪੰਜਾਬੀ ਦੇ ਵਿੱਚ ਬਲੈਂਡ ਕਰਨਗੇ, ਕਲਚਰਲ ਜਿਹੜਾ ਆਪਣਾ ਗੱਲਬਾਤ ਹੈ, ਅਤੇ ਹਸਾਣਗੇ, ਐਸਾ ਹਸਾਣਗੇ ਕਿ ਬਸ ਲੋਟ ਪੋਟ ਹੋ ਜਾਵਾਂਗੇ ਗੱਲਾਂ ਦੇ ਵਿੱਚ। ਹਾਈ ਐਨਰਜੀ ਪਰਫਾਰਮੈਂਸ ਹੋਏਗੀ ਇਹਨਾਂ ਦੀ, ਮਿਸ ਬਿਲਕੁਲ ਨਹੀਂ ਕਰਨਾ, ਕਿਉਂਕਿ ਲਾਈਫ ਇਜ਼ ਫੁੱਲ ਆਫ ਪਲੈਜ਼ਰ, ਫੁੱਲ ਆਫ ਐਕਸਾਈਟਮੈਂਟ ਐਂਡ ਐਂਟਰਟੇਨਮੈਂਟ। ਜੇ ਇਸ ਨੂੰ ਐਂਟਰਟੇਨਮੈਂਟ ਹੋਰ ਦੇਣੀ ਹੈ ਲਾਈਫ ਨੂੰ, ਥੋੜ੍ਹਾ ਜਿਹਾ ਹੱਸਣਾ ਖੇਡਣਾ, ਕਿਉਂਕਿ ਖੂਨ ਥੋੜ੍ਹਾ ਜਿਹਾ ਹੋਰ ਡਬਲ ਟ੍ਰਿਪਲ ਹੋ ਜਾਏਗਾ। ਅੱਜ ਖੂਨ 'ਤੇ ਬਹੁਤ ਵੱਡੀ ਗੱਲਾਂ ਹੋ ਰਹੀਆਂ ਨੇ, ਬਹੁਤ ਵਾਰੀ ਮੇਰਾ ਇਹ ਹੋ ਗਿਆ ਕਿ ਹਾਂ ਡਬਲ ਟ੍ਰਿਪਲ ਕਰੀਏ, ਕਿਉਂਕਿ ਮੈਨੂੰ ਇਹ ਲੱਗ ਰਿਹਾ ਕਿ ਵੈਕੇਸ਼ਨ ਟਾਈਮ ਔਨ ਹੋ ਗਿਆ ਅਤੇ ਹੁਣ ਟਾਈਮ ਹੈ ਕਿ ਅਸੀਂ ਬਾਹਰ ਬੁਕਲਾਂ ਚੋਂ ਬਾਹਰ ਨਿਕਲ ਸਕਦੇ ਹਾਂ, ਕਿਉਂਕਿ ਮੌਸਮ ਖਿੜਿਆ ਹੋਇਆ ਅਤੇ ਇਸ ਲਾਈਫ ਨੂੰ ਇੰਜੋਏ ਕੀਤਾ ਜਾ ਸਕਦਾ, ਕਿਉਂਕਿ ਫਿਰ ਦੁਬਾਰਾ ਵਿੰਟਰ ਆ ਜਾਣੀ ਐਂਡ ਵੀ ਵਿਲ ਬੀ ਬੈਕ ਇਨ ਟੂ ਆਰ ਹਾਊਸਿਸ ਅਗੇਨ। ਸੋ ਇਹ ਟਾਈਮ ਹੈ ਕਿ ਬੱਚਿਆਂ ਨੂੰ ਵੀ ਆਪਣੇ ਆਪ ਨੂੰ ਵੀ ਥੋੜ੍ਹਾ ਜਿਹਾ ਬਾਹਰ ਲੈ ਕੇ ਜਾਈਏ, ਐਕਸਪਲੋਰ ਕਰੀਏ, ਅਤੇ ਜਿੰਨੇ ਵੀ ਇਹ ਹੋ ਰਹੇ ਨੇ ਇਵੈਂਟਸ ਜਿਵੇਂ ਐਮੀ ਵਿਰਕ ਅਤੇ ਸਰਗੁਣ ਮਹਿਤਾ ਜੀ ਆ ਰਹੇ ਨੇ ਬੜੀ ਛੇਤੀ, ਅਤੇ 14 ਅਗਸਤ ਨੂੰ ਉਹ ਆ ਰਹੇ ਨੇ, ਪ੍ਰਿਤਿਸ਼ ਨੂਰਲ ਆ ਰਹੇ ਨੇ 5 ਜੁਲਾਈ ਨੂੰ, ਉਹ ਤਾਂ ਬੜੀ ਛੇਤੀ ਹੈ ਜੀ। ਇਹਨਾਂ ਸਾਰੇ ਇਵੈਂਟਸ ਨੂੰ ਇੰਜੋਏ ਕਰੀਏ, ਟਿਕਟਸ ਖਰੀਦੀਏ ਟਿਕਟ ਮਾਸਟਰ ਤੋਂ ਛੇਤੀ। ਅਤੇ ਕੈਨੇਡਾ ਦੇ ਕਿੱਥੇ ਹੈ, ਕੈਨੇਡਾ ਦੇ ਤਾਂ ਇੰਜੋਏ ਕਰਨਾ ਬਣਦਾ ਹੀ ਹੈ, ਅਨੂ ਵੀ ਬੱਬੂ ਮਾਨ ਦੀ ਆਵਾਜ਼ ਦੇ ਵਿੱਚ, ਯੈਸ ਕੈਨੇਡਾ।

ਜਗਤਾਰ ਚੌਹਾਨ ਹੋਰਾਂ ਦਾ ਨੰਬਰ ਤੁਹਾਨੂੰ ਦੇ ਦਿੰਦੇ ਹਾਂ। ਰੈਜੀਡੈਂਸ਼ੀਅਲ ਤੇ ਕਮਰਸ਼ੀਅਲ ਐਕਸਕਵੇਸ਼ਨ ਕਰਾਉਣੀ ਹੋਵੇ, ਡੈਮੋਲੇਸ਼ਨ ਐਕਸਪਰਟਸ ਨੇ ਜੀ, ਘਰ ਦੀ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੋਗੀ, ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਹੋਗੀ, ਟਰੱਕ ਯਾਰਡ ਦਾ ਸਾਰਾ ਕੰਪਲੀਟ ਕੰਮ, ਗਰੇਡਿੰਗ, ਗ੍ਰੇਵਲ, ਪੇਵਿੰਗ, ਸੈਪਟਿਕ ਟੈਕ ਦਾ ਕੰਮ ਕਰਦੇ ਨੇ ਜੀ ਕੰਪਲੀਟਲੀ, ਪੂਲ ਡਿਗਿੰਗ ਦਾ ਕੰਮ ਕਰਾਉਣਾ ਹੋਵੇ, ਹਰ ਤਰ੍ਹਾਂ ਦਾ ਕੰਕਰੀਟ ਦਾ ਕੰਮ ਕਰਕੇ ਜਾਣਗੇ। ਹੋਮ ਡਿਮੋਲੇਸ਼ਨ ਤੋਂ ਲੈ ਕੇ ਕਮਰਸ਼ੀਅਲ ਡਿਮੋਲੇਸ਼ਨ ਕਿਸੇ ਵੀ ਪ੍ਰਾਈਸ ਨੂੰ ਬੀਟ ਕਰਨ ਦਾ ਵਾਅਦਾ ਕੀਤਾ ਜਾਂਦਾ ਹੈ ਜੀ। ਕਾਲ ਕਰੋ ਫ੍ਰੀ ਐਸਟੀਮੇਟ ਵਾਸਤੇ ਅੱਜ ਹੀ, ਨੰਬਰ ਨੋਟ ਕਰ ਲਓ 416-869-1722, 416-891-1722। ਜਗਤਾਰ ਚੌਹਾਨ ਹੋਰਾਂ ਦਾ ਨੰਬਰ ਹੈ ਜੀ, ਇਸ ਨੰਬਰ 'ਤੇ ਕਾਲ ਕਰਨਾ ਬਿਲਕੁਲ ਨਾ ਭੁੱਲਿਓ। ਕੋਮਲ ਟਰੈਵਲ ਸਪੈਸ਼ਲ ਫੇਅਰ ਹੈ ਜੀ, ਇਹਨੇ ਸਪਟੈਂਬਰ ਤੋਂ ਲੈ ਕੇ ਅਕਤੂਬਰ ਤੱਕ $1490 ਦੀਆਂ ਟਿਕਟਾਂ, ਡੈਲੀ ਟੂ ਟੋਰਾਂਟੋ ਵਨ ਵੇ ਟਿਕਟ $1480 ਦੇ ਵਿੱਚ, ਟੋਰਾਂਟੋ ਟੂ ਡੈਲੀ ਇਨ ਅਪ੍ਰੈਲ $840 ਦੇ ਵਿੱਚ ਡਾਇਰੈਕਟ ਫਲਾਈਟ। ਕੋਮਲ ਹੋਰਾਂ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ 905-239-7711, 905-239-7711, 619 ਕਿੰਗਸਟਨ ਰੋਡ ਅਤੇ ਯੂਨਿਟ ਨੰਬਰ 9 ਏਜੈਕਸ ਦੇ ਵਿੱਚ ਇਹਨਾਂ ਦਾ ਲੋਕੇਸ਼ਨ ਹੈ ਜੀ। ਜ਼ਰੂਰ ਪਹੁੰਚਿਆ ਜਾ ਸਕਦਾ ਅਤੇ ਇੰਜੋਏ ਕੀਤਾ ਜਾ ਸਕਦਾ ਸਰਵਿਸਿਜ਼। ਹਾਂਜੀ, ਸਰਵਿਸਿਜ਼ ਨੂੰ ਜਦੋਂ ਅਸੀਂ ਲੈਂਦੇ ਹਾਂ ਕਿਸੇ ਤੋਂ ਵੀ ਅਤੇ ਅੱਛੇ ਗਾਈਡੈਂਸ ਮਿਲਦੀ ਹੈ ਤਾਂ ਇੰਜੋਏ ਕਰਦੇ ਉਹਨਾਂ ਸਰਵਿਸਿਜ਼ ਨੂੰ, ਆਪਾਂ ਟੈਨਸ਼ਨ ਦੇ ਵਿੱਚ ਨਹੀਂ ਰਹਿੰਦੇ ਕਿ ਹਾਂ ਇਹ ਠੀਕ ਹੈ ਕਿ ਨਹੀਂ, ਕਿ ਕਿਤੇ ਸ਼ੋਪ ਅਰਾਊਂਡ ਕਰੀਏ। ਇਸੇ ਤਰ੍ਹਾਂ ਸਿੰਪਲ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਸਵੀਟਸ, ਅੱਜ ਬਸ 4 ਵਜੇ ਨਾਲ ਨੇ, ਹੁਣ ਭੁੱਖ ਥੋੜ੍ਹੀ ਜਿਹੀ ਹੋਰ ਤੇਜ਼ ਹੁੰਦੀ ਰਹੇਗੀ, ਜੇ ਨਹੀਂ ਵੀ ਹੈ ਤਾਂ ਕੋਈ ਗੱਲ ਨਹੀਂ, ਸੁਣ ਕੇ ਲੱਗ ਜਾਣੀ ਹੈ। ਸੋ ਸੰਡੇ ਪਰਾਂਠਾ ਪਲੇਟ, ਮੰਡੇ ਕੁਲਚਾ ਪਲੇਟ, ਟਿਊਸਡੇ ਚਨਾ ਭਟੂਰਾ, ਵੈਨਸਡੇ ਵੈਜ ਥਾਲੀ, ਥਰਸਡੇ ਹੱਕਾ ਥਾਲੀ, ਫਰਾਈਡੇ ਸਾਗ ਅਤੇ ਮੱਕੀ ਦੀ ਰੋਟੀ। ਲਾਈਵ ਫੂਡ ਟਰੱਕ ਕੇਟਰਿੰਗ ਦੀਆਂ ਸੇਵਾਵਾਂ ਵੀ ਦਿੰਦੇ ਨੇ ਜੀ, ਸਪੈਸ਼ਲ ਲੋਕੇਸ਼ਨਸ ਤੇ ਫਰੈਸ਼ ਐਂਡ ਫਲੇਵਰਫੁੱਲ ਫੂਡ, ਵੈਜੀਟੇਰੀਅਨ, ਨੋਨ ਵੈਜੀਟੇਰੀਅਨ, ਡਾਈਨ ਇਨ ਕਰੋ, ਟੇਕ ਆਊਟ ਕਰਾਓ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਸ਼ੁੱਧ ਖੋਏ ਦੀਆਂ ਮਿਠਾਈਆਂ ਵੀ ਲੈ ਕੇ ਜਾਓ ਆਪਣੇ ਘਰ। ਇਹਨਾਂ ਦੀਆਂ ਤਿੰਨੋਂ ਲੋਕੇਸ਼ਨਸ ਤੋਂ ਇਹ ਸਰਵ ਕਰ ਰਹੇ ਨੇ ਤੁਹਾਨੂੰ। ਨੰਬਰ ਹੈ ਜੀ ਲੋਕੇਸ਼ਨਸ ਦਾ 275 ਗਾਰਡਨ ਬਰੂਕ ਟ੍ਰੇਲ, 85 ਮੌਂਟਪੇਲੀਅਰ ਸਟਰੀਟ, 15 ਫੈਂਡੋ ਵੇ। ਇਹਨਾਂ ਤਿੰਨਾਂ ਲੋਕੇਸ਼ਨਸ ਤੋਂ ਕਿਤੇ ਵੀ ਤੁਸੀਂ ਜਾ ਕੇ ਇੰਜੋਏ ਕਰ ਸਕਦੇ ਹੋ ਵਧੀਆ ਵਧੀਆ ਵਧੀਆ ਖਾਣਾ। ਅਤੇ ਨਾਲ ਦੀ ਨਾਲ ਬਰੈਂਪਟਨ ਦੇ ਵਿੱਚ ਕੈਨੇਡਾ ਡੇ ਸੈਲੀਬ੍ਰੇਟ ਕਰਨ ਵਾਸਤੇ ਕੰਟਰੀ ਸਟਾਰ ਲੀ ਬ੍ਰਾਈਸ ਕੰਟਰੀ ਬੈਂਡ ਇਮਰਸਨ ਡਰਾਈਵ ਪਹੁੰਚ ਰਿਹਾ ਜੀ ਚੰਗਰਸੀ ਪਾਰਕ ਦੇ ਵਿੱਚ ਤੁਹਾਡੇ ਵਾਸਤੇ। ਸਿਟੀ ਜਿਹੜੀ ਹੈ ਸੈਲੀਬ੍ਰੇਟ ਕਰਾ ਰਹੀ ਹੈ ਤੁਹਾਨੂੰ ਕੈਨੇਡਾ ਡੇ, ਸੋ ਇੰਜੋਏ ਕਰੋ ਚੰਗਰਸੀ ਪਾਰਕ ਦੇ ਵਿੱਚ ਵੈਨਸਡੇ ਨੂੰ, July 1st ਨੂੰ, ਵੈਨਸਡੇ July 1st ਦੁਪਹਿਰੇ 12 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਇਹ ਸੈਲੀਬ੍ਰੇਸ਼ਨਸ ਹੋਣ ਵਾਲੀਆਂ ਨੇ। ਚੰਗੂਜ਼ੀ ਪਾਰਕ, 9050 ਬ੍ਰੈਮਲੀ ਰੋਡ, ਬਰੈਂਪਟਨ ਵਿਖੇ। ਸੋ ਚੰਗੂਜ਼ੀ ਪਾਰਕ ਤਾਂ ਵੈਸੇ ਵੀ ਬੜਾ ਫੇਮਸ ਹੈ, ਉੱਥੇ ਤਾਂ ਮਜ਼ਾ ਆ ਜਾਂਦਾ ਜੀ ਇਸ ਪਾਰਕ ਦੇ ਵਿੱਚ ਜਾ ਕੇ, ਅਤੇ ਉੱਥੇ ਤੁਸੀਂ ਆਪਣਾ ਸਲੋਟ ਜਿਹੜਾ ਹੈ ਬੁੱਕ ਕਰ ਸਕਦੇ ਹੋ। ਕਿਵੇਂ ਕੀਤਾ ਜਾ ਸਕਦਾ ਸਲੋਟ? 10 ਵਜੇ ਪਹਿਲਾਂ ਹੀ ਪਹੁੰਚ ਕੇ, 12 ਵਜੇ ਤੋਂ ਪਹਿਲਾਂ ਹੀ, 12 ਵਜੇ ਦਾ ਸ਼ੁਰੂ ਕਰਨ ਦਾ ਟਾਈਮ ਹੈ। ਇਹਦਾ ਮਤਲਬ ਇਹ ਨਹੀਂ ਕਿ 12 ਵਜੇ ਤੁਸੀਂ ਜਾਓ, ਉਸ ਤੋਂ ਪਹਿਲਾਂ ਹੀ ਜਾਣਾ ਸ਼ੁਰੂ ਕਰ ਦਿਓ, ਤਾਂ ਕਿ ਆਪਣਾ ਕੋਈ ਵਧੀਆ ਜਿਹਾ ਸਪੋਟ ਤੁਸੀਂ ਦੇਖ ਲਓ, ਜਿੱਥੋਂ ਤੋਂ ਯੂ ਕੈਨ ਲਿਸਨ ਟੂ ਦ ਲਾਈਵ ਮਿਊਜ਼ਿਕ ਐਂਡ ਵਾਚ ਦੈਮ ਪਰਫੋਰਮਿੰਗ ਲਾਈਵ, ਅਤੇ ਬੱਚਿਆਂ ਨੂੰ ਵੀ ਇੰਜੋਏ ਕਰਾ ਸਕਦੇ ਹੋ। ਦੂਰ ਬੈਠੇ ਦਾ ਫਿਰ ਮਜ਼ਾ ਨਹੀਂ ਆਉਂਦਾ, ਸੋ ਟਾਈਮ ਨਾਲ ਪਹੁੰਚ ਜਿਓ ਜੀ ਅਤੇ ਇੰਜੋਏ ਕਰੋ ਜਿਹੜਾ ਸਿਟੀ ਤੁਹਾਡੇ ਵਾਸਤੇ ਸੈਲੀਬ੍ਰੇਸ਼ਨ ਕਰ ਰਿਹਾ। ਮੱਲੀ ਟੈਂਟ ਸਰਵਿਸਿਸ ਕਹਿੰਦਾ ਟੈਂਟ ਸਾਈਜ਼ਸ, ਇਹਨਾਂ ਦੇ ਕੋਲ ਵੱਖ ਵੱਖ ਡਿਫਰੈਂਟ ਡਿਫਰੈਂਟ ਸਾਈਜ਼ਸ ਦੇ ਟੈਂਟਸ ਹੈਗੇ ਨੇ ਤੁਹਾਡੇ ਡਿਫਰੈਂਟ ਡਿਫਰੈਂਟ ਓਕੇਸ਼ਨਸ ਵਾਸਤੇ। ਕਲੀਅਰ ਟੈਂਟ ਹੈ, ਵਾਈਟ ਟੈਂਟ ਹੈ, ਡਾਂਸ ਫਲੋਰ ਹੈ, ਟੈਂਟ ਫਲੋਰ ਹੈ, ਸਟੇਜ ਹੈ, LED ਬਾਰ ਹੈ, ਸ਼ੈਂਡਲੀਅਰਸ ਨੇ, ਡੈਕੋਰੇਸ਼ਨ ਲਈ ਸਮਾਨ ਹੈ, ਬ੍ਰਿਸਟੋ ਚੇਅਰਸ ਨੇ, ਅਤੇ ਕਾਰਪੇਟ ਹੈ ਫੋਰ ਟੈਂਟ, ਹੀਟਰ, ਫੈਨ, ਟੇਬਲਸ, ਹਰ ਤਰ੍ਹਾਂ ਦੇ ਲਗਜ਼ਰੀ ਪੋਰਟੇਬਲ ਟ੍ਰੇਲਰ। ਵਾਸ਼ਰੂਮਸ ਨੇ, ਦੋ ਸੈਪਰੇਟ ਯੂਨਿਟਸ ਮੈਨ ਅਤੇ ਵਿਮੈਨ ਵਾਸਤੇ, ਜੇ ਲਾਈਟਿੰਗ ਕਰਾਉਣੀ ਹੋਵੇ ਆਪਣੇ ਘਰ ਦੇ ਬਾਹਰ, ਵਧੀਆ ਲਸ਼ ਲਸ਼ ਕਰਦਾ ਹੋਵੇ ਘਰ, ਇੰਡੀਅਨ ਵੈਡਿੰਗਸ ਨੇ, ਕੋਈ ਓਕੇਜ਼ਨ ਹੈ ਉਸ ਘਰ ਦੇ ਬਾਹਰ ਲਾਈਟਾਂ ਲਗਾਉਣੀਆਂ ਨੇ, ਤਾਂ ਵੀ ਮੱਲੀ ਟੈਂਟ ਸਰਵਿਸਿਸ ਤੋਂ ਸਰਵਿਸਿਸ ਲਿੱਤੀਆਂ ਜਾ ਸਕਦੀਆਂ ਨੇ। 6479-2569 ਮੱਲੀ ਟੈਂਟ ਸਰਵਿਸਿਸ ਵਾਲਿਆਂ ਦਾ ਨੰਬਰ ਹੈ ਜੀ, ਇਸ ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ। ਟਿਊਨ ਕੀਤਾ ਹੋਇਆ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ, ਇੱਕ ਛੋਟਾ ਜਿਹਾ ਕਮਰਸ਼ੀਅਲ ਲਵਾਂਗੇ ਜੀ, ਲੇਕਿਨ ਉਸ ਤੋਂ ਪਹਿਲਾਂ ਮੇਰਾ ਦਿਲ ਕਰ ਰਿਹਾ ਹੈ ਕਿ ਮੈਂ ਇੱਕ ਗਾਣਾ ਜਿਹੜਾ ਹੈ ਉਹ ਲਵਾ ਜਾਵਾਂ, ਕਿਉਂਕਿ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਦੇ ਪਿਆਰ ਦੇ ਪਿਆਰ ਦੇ ਪਿਆਰ ਦੇ ਦੇ ਦੇ ਦੇ ਪਿਆਰ ਦੇ, ਇਹ ਰਿਕੁਐਸਟ ਹੋਈ ਸੀ ਗਾਣੇ ਦੀ, ਅਤੇ ਫਿਰ ਲਾਣਾ ਤਾਂ ਬੰਦ ਹੈ। 0490 ਹੋਲਿਆ ਨੇ ਸਾਨੂੰ ਰਿਕੁਐਸਟ ਕੀਤਾ, ਲਓ ਜੀ ਲੇਟੈਸਟ ਨੰਬਰ ਵੀ ਆ ਗਿਆ ਇਹਨਾਂ ਦਾ ਰੀਮਿਕਸ ਵਾਲਾ ਦੇ ਦੇ ਪਿਆਰ ਦੇ, ਲੇਕਿਨ ਜਿਹੜਾ ਪੁਰਾਣਾ ਵਾਲਾ ਉਹਦਾ ਆਪਣਾ ਹੀ ਮਜ਼ਾ ਹੈ। ਅਮਿਤਾਭ ਬੱਚਨ ਇਨ ਦਿਸ ਸਟਾਈਲ, ਜਯਾ ਪ੍ਰਦਾ ਤੇ ਮੂਵੀ ਤੁਹਾਨੂੰ ਪਤਾ ਹੈ ਜੀ।

0: ਲਓ ਜੀ, ਜਿਸ ਰਫਤਾਰ ਦੇ ਨਾਲ ਮੀਨਾ ਜੀ ਪੌੜੀਆਂ ਤੋਂ ਉਤਰ ਕੇ ਆਏ ਨੇ, ਉਸੇ ਰਫਤਾਰ ਦੇ ਨਾਲ ਅਸੀਂ ਚੱਲਦੇ ਹਾਂ 6685 ਟੌਂਕਨ ਰੋਡ। ਬਿਲਕੁਲ, ਇਸ ਗਾਣੇ ਦਾ ਤਾਂ ਸੀਨ ਪਰ ਸੀਨ ਸਾਨੂੰ ਯਾਦ ਹੈ, ਚੇਤੇ ਹੈ ਕਿ ਹੁਣ ਕੀ ਹੋਏਗਾ, ਇਸ ਤੋਂ ਬਾਅਦ ਕੀ ਹੋਏਗਾ। ਐਨੀਵੇਜ਼, ਚੱਲਦੇ ਹਾਂ ਜੀ। ਲਾਈਵ ਔਨ ਲੋਕੇਸ਼ਨ 'ਤੇ ਅੱਜ ਸਾਡੀ ਟੀਮ ਪਹੁੰਚੀ ਹੋਈ ਸੀ, ਸੈਟਰਡੇ ਦਾ ਦਿਨ ਹੈ ਜੀ, ਅਤੇ ਕੈਨੇਡਾ ਡੇ ਸੇਲ ਲੱਗੀ ਹੋਈ ਹੈ ਗ੍ਰੈਂਡ ਹੋਮ ਫਰਨੀਚਰ 'ਤੇ। ਸਿੱਧੂ ਸਾਹਿਬ ਖੁਦ ਪਹੁੰਚੇ ਹੋਏ ਨੇ, ਇਸ ਲਿੰਕ ਦੇ ਵਿੱਚ ਜਾਣਦੇ ਹਾਂ ਕਿ ਕੀ ਨਵੇਂ ਇਕਲਾ ਲੈ ਕੇ ਆਏ ਨੇ ਗ੍ਰੈਂਡ ਹੋਮ ਫਰਨੀਚਰ। ਗ੍ਰੈਂਡ ਡੀਲ ਤਾਂ ਬੰਦ ਹੀ ਹੈ ਹੁਣ, ਪ੍ਰੋਗਰਾਮ ਦਾ ਬਸ ਸਮਾਪਤੀ ਨੇੜੇ ਹੈ, ਸੋ ਅਸੀਂ ਚਾਹੁੰਦੇ ਹਾਂ ਕਿ ਜਾਂਦੇ ਜਾਂਦੇ ਵਧੀਆ ਜੀ ਡੀਲ ਹੋਰ ਦੇਣ, ਤਾਂ ਕਿ ਬਣ ਜਾਏ ਜੀ ਈਵਨਿੰਗ। ਅੱਜ ਓਵਰ ਟੂ ਯੂ ਸਿੱਧੂ ਸਾਹਿਬ।
1: ਮਿਹਰਬਾਨੀ, ਖਾਓ ਪੀਓ, ਐਸ਼ ਕਰੋ ਮਿੱਤਰੋ, ਪਰ ਦਿਲ ਤੇ ਗੱਡੀ ਚਲਾਓ ਨਾ, ਕਰੋ ਇੰਜੋਏ ਵੀਕਐਂਡ ਨੂੰ, ਤੇ ਵਧੀਆ ਵਧੀਆ ਪ੍ਰਾਈਜ਼ ਅਸੀਂ ਦੇ ਰਹੇ ਹਾਂ। ਮੈਂ ਤਾਂ ਖੁਸ਼ ਹਾਂ ਹੁਣ ਕਿ ਮੇਰੀ ਰੱਸੀ ਵੀ ਖੁੱਲ ਜਾਣੀ ਹੈ, ਤੇ ਮੈਂ ਵੀ ਹੁਣ ਇੰਜੋਏ ਕਰਨਾ, ਕਹਿੰਦੇ ਰੱਸੀ ਨੂੰ ਭੁੱਖ ਲੱਗੀ ਸੀ, ਖਾਧਾ ਨੀ, ਕਿਉਂਕਿ ਮੈਂ ਜੇ ਖਾ ਨਹੀਂ ਦੇਣਾ ਫਿਰ ਬੋਲ ਨਹੀਂ ਹੁੰਦਾ ਨਾ।
2: ਅੱਛਾ ਜੀ,
1: ਹਾਂ ਮੈਂ ਹਮੇਸ਼ਾ ਜਿਹਾ ਲਾਈਵ ਸ਼ੋਅ ਕਰਦਾ, ਆਵਾਜ਼ ਜਾ ਖਾਈ ਦਾ।
2: ਅੱਛਾ,
1: ਹੁਣ ਫਿਰ ਕੁੱਕ ਕਰਾਂਗੇ ਵਧੀਆ ਚਿਕਨ ਲੈਗਸ, ਹੈ ਨਾ, ਬਾਰਬੀਕਿਊ ਕਰਾਂਗੇ,
2: ਬਿਲਕੁਲ
1: ਨਾਲ ਠੰਡਾ ਠੰਡਾ ਬੱਤਾ ਹੋਏਗਾ, ਪੂਰਾ ਇੰਜੋਏ ਹੋਊਗਾ।
2: ਬਿਲਕੁਲ ਸਿੱਧੂ ਸਾਹਿਬ,
1: ਬਣ ਜਾ ਵੀ ਯਾਰ ਬਾਅਦ ਚ ਕੰਮ ਕਰਕੇ।
2: ਬਿਲਕੁਲ ਸਰ, ਜੇ ਨਾਲੇ ਕੈਨੇਡੇ ਆ, ਕੈਨੇਡੇ ਮਨਾਉਣਾ, ਸੋ ਤਾਂ ਕਰਕੇ ਅਸੀਂ ਵੀ ਪਰਿਵਾਰਾਂ ਨੂੰ ਸੱਦਾ ਦੇ ਰਹੇ ਹਾਂ ਵੀ ਕੈਨੇਡੇ ਦੀ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਸੇਲ ਲੱਗ ਚੁੱਕੀ ਆ, ਪਰਿਵਾਰ ਜ਼ਰੂਰ ਪਹੁੰਚਣ।
1: ਪਰਿਵਾਰਾਂ ਨੂੰ ਮੈਂ ਇਹ ਕਹਾਂਗਾ, ਹੌਲੀ ਹੌਲੀ ਰਾਤ ਦੀ ਚਾਹੇ 8 ਵਜੇ ਤੱਕ ਆ ਜਾਓ
2: ਜੀ,
1: ਬਾਹਰੋਂ ਕਿਤੇ ਦੂਰੋਂ ਆ ਰਹੇ, ਨੋ ਪ੍ਰੋਬਲਮ, ਲੰਘਦੇ ਘਰ ਦੀ ਗੇੜਾ ਮਾਰ ਜਾਓ
2: ਜੀ,
1: ਫਿਰ ਬੱਚਾ ਕਦੇ ਦੇਖ ਕੇ ਨਾ ਬਣ ਜਾਂਦਾ ਬੰਦੇ ਦਾ ਆਈਡੀਆ,
2: ਹੌਲੀ ਦਾ
1: ਮਨ ਬਣ ਜਾਂਦਾ, ਇਹ ਫਰਨੀਚਰ ਇੱਥੇ ਰੱਖਾਂਗੇ।
2: ਬਿਲਕੁਲ,
1: ਮੈਂ ਆਪਣੇ ਰੂਮ ਬਣੇ ਹੋਏ ਆ
2: ਜੀ,
1: ਰੂਮ 'ਚ ਡਿਸਪਲੇ ਕੀਤਾ ਹੁੰਦਾ
2: ਜੀ, ਆਈਡੀਆ ਲੱਗ ਜਾਂਦਾ,
1: ਆਈਡੀਆ ਲੱਗ ਜਾਂਦਾ ਮਤਲਬ।
2: ਬਿਲਕੁਲ ਸਰ, ਸੋ ਇਹੀ ਪਰਿਵਾਰਾਂ ਨੂੰ ਸੁਨੇਹਾ ਦੇ ਰਹੇ ਹਾਂ ਜੀ, ਰਾਤ ਦੇ 8 ਵਜੇ ਤੱਕ ਅਸੀਂ ਤੁਹਾਡੇ ਲਈ ਓਪਨ ਆ। ਪਰਿਵਾਰਾਂ ਨੇ ਕਿਸੇ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਕਸਟਮਾਈਜ਼, ਤੁਸੀਂ ਐਲ ਸ਼ੇਪ ਬਣਵਾਉਣਾ ਚਾਹੁੰਦੇ ਹੋ, ਸੋਫਾ ਸੈੱਟ ਚਾਹੀਦੇ ਨੇ, ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ, ਹਾਈਡ੍ਰੋਲਿਕ ਬੈਡਰੂਮ ਸੂਟ ਚਾਹੀਦੇ ਨੇ, ਚਾਹੇ ਤੁਸੀਂ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਹਾਰਡ ਫੋਮ ਦੇ ਮੈਟਰਸ ਚਾਹੀਦੇ ਨੇ, ਤੇ ਅੱਜ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਮਿਲ ਰਹੀਆਂ ਫਰਨੀਚਰ ਦੇ ਉੱਪਰ, ਸੋ ਜ਼ਰੂਰ ਚੈੱਕ ਕਰ ਲਓ, ਸ਼ਾਮ ਦੇ 8 ਵਜੇ ਤੱਕ ਤੁਹਾਡੇ ਲਈ ਅਸੀਂ ਓਪਨ ਆ, ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਰਾਤ ਦੇ 8 ਵਜੇ ਤੱਕ, ਸੋ ਜ਼ਰੂਰ ਚੈੱਕ ਕਰ ਲਓ। 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਰੋਡ ਰੋਡ ਨੂੰ ਯਾਦ ਰੱਖੋ, ਕਿਉਂਕਿ ਕੈਨੇਡਾ ਡੇ ਦੀ ਸਾਲ ਦੀ ਸਭ ਤੋਂ ਵੱਡੀ ਸੇਲ, ਤੇ ਲੋਸਟ ਪ੍ਰਾਈਸ ਦੇ ਨਾਲ ਵੱਡੇ ਵੱਡੇ ਅਪਲਾਈਸਿਸ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਦੀ ਨਾਲ ਸਿੱਧੂ ਸਾਹਿਬ ਡੀਲ ਦੇ ਦਿੰਦੇ ਆ, ਲਾਸਟ ਡੀਲ ਅੱਜ ਦੀ, ਪਰ ਰਾਤ ਦੇ 8 ਵਜੇ ਤੱਕ ਤੁਸੀਂ ਆਉਂਦੇ ਜਾਓ। ਸਾਲਨ ਵੁੱਡ ਦਾ ਟੇਬਲ ਨਾਲ 6 ਜਰਾ ਸਖਤ ਲੱਕੜੀ ਦਾ ਟੇਬਲ ਪਲੱਸ 1 ਚੇਅਰ, ਇਹਦੀ ਰੈਗੂਲਰ ਕੀਮਤ 1589 ਦਾ, ਸਾਲਨ ਵੁੱਡ ਦਾ ਟੇਬਲ 6 ਜਰਾ 399 ਦਾ, ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਫ੍ਰੀ ਫ੍ਰੀ, ਤੇ ਨਾਲ ਸਿੱਧੂ ਸਾਹਿਬ ਪੇਟੀ ਬੈੱਡ ਦੀ ਡੀਲ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਸਿਰਫ 399 ਦਾ, ਜੀ ਹਾਂ, ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਮਿਲਣਾ, ਜੋ ਮੇਲਾ ਲੁੱਟ ਗਿਆ ਅੱਜ ਰਾਤ 8 ਵਜੇ ਤੱਕ, 399 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਫ੍ਰੀ ਫ੍ਰੀ। ਹੁਣ ਪਹੁੰਚਣਾ ਕਿੱਥੇ ਆ ਪਰਿਵਾਰਾਂ ਨੇ, 6685 ਟੌਮਕਨ ਰੋਡ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੌਮਕਨ ਰੋਡ, ਅੱਜ ਰਾਤ ਦੇ 8 ਵਜੇ ਤੱਕ ਓਪਨ ਸਿੱਧੂ ਸਾਹਿਬ, ਤੇ ਸੰਡੇ ਨੂੰ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਇਹ ਪ੍ਰਾਈਜ਼ਾਂ ਜਿਹੜੀਆਂ ਤੁਹਾਨੂੰ ਕੈਨੇਡਾ ਵਾਲੀਆਂ ਮਿਲ ਰਹੀਆਂ, ਸੋ ਜ਼ਰੂਰ ਚੈੱਕ ਕਰ ਲਓ 6685 ਟੌਮਕਨ ਰੋਡ ਦੇ ਉੱਪਰ ਸਿੱਧੂ ਸਾਹਿਬ।
1: ਮਿਹਰਬਾਨੀ, ਔਰ ਪੰਜਾਬੀਆਂ ਦਾ ਇੱਕ ਕਹਾਵਤ ਹੈ ਕਿ ਪੰਜਾਬੀਆਂ ਨੂੰ ਨਾ ਪਾਰਟੀ ਰੱਬ ਦੇਵੇ, ਜਦੋਂ ਮਰਜ਼ੀ 4 ਬੰਦੇ ਇਕੱਠੇ ਹੋਣ, ਪਾਰਟੀ ਕਰਨ ਤਾਂ ਤਿਆਰ ਹੀ ਰਹਿੰਦੇ ਪਜੰਦਰ। ਹੁਣ ਵਿਆਹ ਸ਼ਾਦੀਆਂ ਦੇਖ ਲਈ ਆਪਣੀਆਂ, ਹੁਣ ਜਿਹਨਾਂ ਕਰਨ ਚੱਜ ਵਿਆਹ ਸ਼ਾਦੀਆਂ ਨੇ, ਉਹਨਾਂ ਸਭ ਦੇ ਵਾਸਤੇ ਸ਼ੁਭ ਇੱਛਾਵਾਂ ਦੇਸ਼ ਭਰ ਦੀ ਸਾਡੀ ਟੀਮ ਵੱਲੋਂ। ਪੂਰਾ ਵੀਕ ਮੰਗਲਵਾਰ ਤੋਂ ਸ਼ੁਰੂ ਹੋ ਜਾਂਦਾ ਪ੍ਰੋਗਰਾਮ, ਫਿਰ ਚੱਲਦਾ ਪੂਰਾ ਐਤਵਾਰ ਤੱਕ ਪਾਰਟੀ, ਜਦੋਂ ਤੱਕ ਹੁੰਦੀ ਨਹੀਂ ਰਿਸੈਪਸ਼ਨ ਖਤਮ ਨਹੀਂ ਹੁੰਦੀ, ਕੁੜੀ ਤੁਰ ਜਾਂਦੀ ਹੈ, ਮੁੰਡਾ ਤੁਰ ਜਾਂਦਾ, ਫਿਰ ਵਿਹਲੇ ਹੁੰਦੇ ਆ ਬਾਅਦ 'ਚ, ਆਪਣੇ ਪੰਜਾਬੀ ਕਹਿੰਦੇ ਹੁੰਦੇ, ਇੰਨੀ ਲੰਮੀ ਪਾਰਟੀ ਚੱਲਦੀ ਆ। ਪਹਿਲਾਂ ਤਾਂ ਮੰਗਲਵਾਰ ਨੂੰ ਬੱਕਰਾ ਪਾਰਟੀ ਸ਼ੁਰੂ ਕਰ ਲੈਂਦੇ ਆ, ਬੱਕਰਾ ਪਾਰਟੀ। ਉਹਦੇ 'ਚ ਇੱਕ ਹੋਰ ਦੱਸਾਂ ਕਿ ਜਿਹੜੇ ਨੌਜਵਾਨ ਬੱਚਿਆਂ ਨੇ ਰੱਖਿਆ, ਇੱਥੋਂ ਦੇ ਬੋਰਨਾਂ ਨੇ ਇਹਨਾਂ ਨੇ ਬੱਕਰਾ ਪਾਰਟੀ ਰੱਖੀ ਹੈ ਨਾ, ਉੱਥੇ ਨਾ ਪਾਰਟੀ ਦੇ ਵਿੱਚ ਬੱਕਰਾ ਜਿਉਂਦੇ ਵੀ ਲਿਆਉਂਦੇ ਜਾਂਦੇ ਨੇ ਰੈਂਟ ਕਰਕੇ। ਹਾਂਜੀ ਗਲੋਰੀਆ ਜੀ,
0: ਅੱਛਾ ਜੀ, ਠੀਕ ਹੈ ਠੀਕ ਹੈ,
1: ਜਿਉਂਦੇ ਜਿਉਂਦੇ ਬੱਕਰੇ ਲਿਆਂਦੇ ਜਾਂਦੇ ਆ ਕਿ ਦਿਖਾਉਣ ਵਾਸਤੇ ਵੀ ਬੱਕਰਾ ਪਾਰਟੀ ਹੈ ਨਾ, ਸ਼ੌਂਕ ਦੇ ਮੁੱਲ ਨਹੀਂ ਸਾਡੇ ਪੰਜਾਬੀਆਂ ਦੇ ਨਾ। ਤੇ ਮੈਂ ਕਿਹਾ ਸੀ ਬਈ ਬੱਕਰਾ ਪਾਰਟੀ ਦਾ ਇੱਕ ਦਿਨ ਹੋਰ ਸੋਮਵਾਰ ਕਰ ਲਓ, ਸਾਨੂੰ ਇੱਕ ਹੋਰ ਦਿਨ ਮਿਲ ਜੂਗਾ, ਮੁਰਗਾ ਪਾਰਟੀ ਰੱਖ ਲਓ, ਉੱਥੇ ਮੁਰਗੇ ਲਿਆ ਪਿੱਛੇ
0: ਕੁੱਕੜ ਕੁੱਕੜ ਕੁੱਕੜ ਕਰਨਗੇ।
1: ਪਹੁੰਚੋ ਅੱਜ ਵੀ ਰਾਤ ਦੇ 8 ਵਜੇ ਤੱਕ, ਕੱਲ ਨੂੰ 11 ਵਜੇ ਦਰਵਾਜ਼ੇ ਫੇਰ ਖੋਲਣਗੇ। ਅਸੀਂ ਇੱਥੇ ਤੋਂ ਅੱਗੇ ਲਊਂਗਾ ਮੈਂ ਲਾਈਵ ਲੋਕੇਸ਼ਨ ਤੋਂ, ਕਿਉਂਕਿ ਹੁਣ ਵਿਆਹ ਸ਼ਾਦੀਆਂ ਦੇ ਹੋਰ ਪਾਰਟੀ ਵਾਲਾ ਮਾਹੌਲ ਆ, ਬਹੁਤ ਸਾਰੇ ਲੋਕ ਬਾਹਰ ਗਏ ਹੋਏ ਨੇ, ਬਾਰਬੀਕਿਊ ਕਰ ਰਹੇ ਨੇ, ਕੁਛ ਖਾਣ ਪੀਣ ਨੂੰ ਨਾਲ ਲੈ ਗਏ ਨੇ ਬਣਾ ਕੇ। ਜਿੱਥੇ ਤੁਸੀਂ ਹੈਗੇ ਆ ਵੀਕਐਂਡ ਨੂੰ ਇੰਜੋਏ ਕਰੋ, ਤੇ ਸਾਡੇ ਨਾਲ ਸਾਂਝ ਪਾਉਣ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਮਿਲਾਂਗੇ ਬ੍ਰੇਕ ਤੋਂ ਬਾਅਦ। ਮਜਿੰਦਰ ਸਿੰਘ ਸੁਧਿਓ ਆ ਗਿਆ, ਸਤਿ ਸ੍ਰੀ ਅਕਾਲ, ਜਿਹੜੇ ਬਸ ਦੇ ਰਮਸ ਕਰਾਉਂਦੇ ਹੋ, ਸਤਿ ਸ੍ਰੀ ਅਕਾਲ।
0: ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ, ਬਿਲਕੁਲ ਸਹੀ ਕਿਹਾ ਸਿੱਧੂ ਸਾਹਿਬ ਨੇ ਕਿ ਇਹ ਬੱਕਰਾ ਪਾਰਟੀ ਤਾਂ ਮੈਂ ਵੀ ਸੁਣੀ ਦੇਖੀ ਵੀ ਹੈ ਲਾਈਵ, ਲੇਕਿਨ ਉਸ ਦੇ ਵਿੱਚ ਲਾਈਵ ਬੱਕਰਾ ਨਹੀਂ ਸੀ ਸਿੱਧੂ ਸਾਹਿਬ, ਲੇਕਿਨ ਹਾਂ ਇੰਜੋਏ ਕਰਦੇ ਨੇ ਬੱਚੇ, ਠੀਕ ਹੈ ਨਾ। ਤਾਂ ਫਿਰ ਵੱਡੇ ਵਡੇਰੇ ਵੀ ਕਹਿੰਦੇ ਨੇ ਕਿ ਹਾਂ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਉਸ ਤਰ੍ਹਾਂ ਤੁਸੀਂ ਇੰਜੋਏ ਕਰੋ, ਬਸ ਇੱਕ ਦੂਸਰੇ ਦਾ ਦਿਲ ਨਹੀਂ ਦਿਖਾਉਣਾ, ਰਾਈਟ? ਯੈਸ। ਬਾਕੀ ਆਈ ਨੋ, ਯੂ ਨੋ, ਐਵਰੀਬਡੀ ਨੋਜ਼।

0: 3:53 on the studio clock ਜਾਣ ਦਾ ਵੇਲਾ ਹੋ ਚੱਲਿਆ ਹੈ ਜੀ ਤੇ ਜਾਂਦੇ ਜਾਂਦੇ ਲੈ ਲੈਣੇ ਆ ਇੱਕ ਇੱਕ ਕਾਲ ਲੈ ਲੈਣੇ ਫਿਰ ਚਲਦੇ ਆ ਚਲਦੇ ਕਿੱਥੇ ਘਰ ਹੈਲੋ ਜੀ ਸਤਿ ਸ਼੍ਰੀ ਅਕਾਲ
1: ਕਲੋਰੀਆ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ
1: ਬਸ ਠੀਕ ਹੈ ਤੁਹਾਡੀ ਆਵਾਜ਼ ਬਹੁਤ ਦੇਰ ਬਾਅਦ ਸੁਣੀ ਆ ਜੀ ਕਿੱਥੇ ਗਏ ਸੀ ਮੈਂ ਕਿੱਥੇ ਗਏ
0: ਨਹੀਂ ਜੀ ਇੱਥੇ ਹੀ ਮੈਂ ਕਿੱਥੇ ਜਾਣਾ
1: ਨਹੀਂ ਤਾਂ ਹੱਸਦੇ ਨਾ ਵਧੀਆ ਬਹੁਤ ਤੁਸੀਂ ਮੁਸਕਰਾਉਣ ਤੁਹਾਡੀ ਮੁਸਕਰਾਹਟ ਬਹੁਤ ਵਧੀਆ
0: ਜੋ ਮਰਜ਼ੀ ਨਜ਼ਰ ਲਾਓਗੇ ਤੁਸੀਂ
1: ਹੱਸਦੇ ਰਹੋ ਐਂ ਕੋਈ ਕਰ ਦੇਣਾ ਤਾਂ
0: ਹਾਂ ਥੈਂਕ ਯੂ ਸੋ ਮਚ ਜੀ ਬਹੁਤ ਬਹੁਤ ਸ਼ੁਕਰੀਆ
1: ਗਾਣਾ ਲਾਓ ਤੇ ਕਿਸ਼ੋਰ ਕੁਮਾਰ ਦਾ ਇੱਕ ਹੋਰ ਲਾ ਦੋ ਕੋਈ
0: ਅੱਛਾ
1: ਫਿਲਮ ਦਾ ਲਾਓ ਕਰ ਜੀ ਫਿਲਮ ਨਹੀਂ
0: ਹਾਂ ਹਾਂ
1: ਕਿਹੜਾ ਲਾਓ ਗਾਣਾ ਵੀ
0: ਕੋਈ ਵੀ ਲਾ ਦਾਂ ਬਿਲਕੁਲ ਜੀ ਲਾਣਾ ਚਾਹੀਦਾ ਕਰਜ਼ ਮੂਵੀ ਵੈਸੇ ਕਰਜ਼ ਮੂਵੀ ਆਪਣੇ ਆਪ ਦੇ ਵਿੱਚ ਇੱਕ ਨਵੇਕਲੀ ਮੂਵੀ ਜਿਸਦਾ ਇੱਕ ਹਸੀਨਾ ਥੀ ਇੱਕ ਦਿਵਾਨਾ ਥਾ ਜਾਂ ਫਿਰ ਲਾਵਾਂ ਮੇਰੇ ਉਮਰ ਕੇ ਨੌਜਵਾਨ ਆਈ ਥਿੰਕ ਸੋ ਜਾਂਦੇ ਜਾਂਦੇ ਆ ਧਮਾਕੇਦਾਰ ਜਾਂ ਮਿਊਜ਼ਿਕ ਲਾਉਣਾ ਚਾਹੀਦਾ ਹੈ ਨਾ ਬਾਕੀ ਇੱਕ ਹਸੀਨਾ ਥੀ ਉਹ ਤਾਂ ਸਾਰਿਆਂ ਨੂੰ ਹੀ ਪਤਾ ਕੀ ਕੀਤਾ ਉਸਨੇ ਹਾਏ ਹਾਏ ਹਾਏ ਐਸੀ ਮੂਵੀ ਮਤਲਬ ਬੰਦਾ ਚਕਰਾ ਗਿਆ ਸੀ ਉਸ ਟਾਈਮ 'ਤੇ ਜਦੋਂ ਇਸ ਤਰ੍ਹਾਂ ਦੀਆਂ ਮੂਵੀਜ਼ ਆਈਆਂ ਨਾ ਦੈਟ ਇਜ਼ ਦ ਰੀਜ਼ਨ ਦੇ ਬਿਕੇਮ ਬਲੋਕਬਸਟਰਸ ਸੋ ਜਾਂਦੇ ਜਾਂਦੇ ਇੱਕ ਹੋਰ ਕਾਲ ਹੈਲੋ ਜੀ ਸਤਿ ਸ਼੍ਰੀ ਅਕਾਲ 2258 ਹਾਂਜੀ
2: ਹਾਂਜੀ ਸਤਿ ਸ਼੍ਰੀ ਅਕਾਲ ਗਾਣਾ ਲਾਇਆ ਨਹੀਂ
0: ਲਾਇਆ ਨਹੀਂ ਹੁਣ ਮੈਂ ਚੱਲੀ ਹਾਂ ਕਿਉਂਕਿ ਜਦੋਂ ਦੁਬਾਰਾ ਆਵਾਂਗੀ ਉਦੋਂ ਲਾਵਾਂਗੀ ਠੀਕ ਹੈ ਆਪਣੇ ਆਪ ਤੁਸੀਂ ਪਛਾਣ ਲਿਓ ਤੁਹਾਨੂੰ ਛਿੱਕ ਆ ਜਾਏਗੀ ਦੇਖਿਓ ਜਦੋਂ ਮੈਂ ਆਉਂਗੀ ਓਕੇ ਜੀ ਕਹਿੰਦੇ ਉਦਾਸ ਹੋ ਗਏ ਕੋਈ ਗੱਲ ਨੀ ਉਦਾਸ ਨੀ ਹੋਣਾ 3:55 ਔਨ ਦ ਸਟੂਡੀਓ ਕਲੌਕ ਹੇਅਰ ਕਮਸ ਮੇਰੀ ਉਮਰ ਕੇ ਨੌਜਵਾਨ ਆ ਜਦੋਂ ਰਿਕਾਰਡ ਪਲੇਅਰ ਤੇ ਰਿਸ਼ੀ ਜੀ ਡਾਂਸ ਕਰ ਰਹੇ ਸੀ ਨਾ ਤੁਮਨੇ ਕਭੀ ਕਿਸੀ ਸੇ ਪਿਆਰ ਕੀਆ ਹੈ ਦਿਲ ਦਿਆ ਦਿਆ

0: 32 55 80
1: This is AM 530.

0: Ladies and gentlemen, introducing from CHLO AM 530, the number one radio host in the world, Dave Tatla.
1: Good afternoon. Welcome to Dave Tatla Show. Sultan ji, welcome to the show, sir.
2: थैंक यू वेरी मच जी, बहुत बहुत शुक्रिया।
1: की हाल चाल ने?
2: बिल्कुल ठीक जी, उपर वाले का शुक्र।
1: उपर वाले का दुआ कर्म होना बहुत जरूरी है, ते उदा धन्यवाद करना तुहाडा भी फर्ज बनता, मेरा भी फर्ज बनता, साडे लिसनर दा भी फर्ज बनता।
2: बिल्कुल जी, डेफिनेटली।
1: उस तो बिना पत्ता नहीं हिलदा।
2: बिल्कुल जी बिल्कुल, 100% इहदे च कोई दो राय नहीं।
1: अच्छा, आ जिहड़ा वीकेंड चल रहा
2: जी, कैनेडा डे वीकेंड।
1: कैनेडा डे,
2: बिफोर कैनेडा डे इस वीकेंड दे उपर ही डिस्काउंट दे दिते जान। सो आज कैनेडा डे दियां जिहड़ियां सेल हैगियां ओह तुहानूं मिलनियां इलेक्ट्रॉनिक्स, होम अपलायंसेस एंड लॉन्ड्री सैक्शन च। सो जेडे भी कस्टमर कोई भी लॉन्ड्री लेना चाहते हैं, फ्रंट लोड वाशर एंड ड्रायर जरा ऑलमोस्ट $2600 वाला जरा $1799 का मिलना है। 85 inch टीवी वह भी सोनी ब्रेविया मॉडल है, सोनी ब्रेविया 3 जरा अज 85 inch $2300 वाला $1599 च मिलना है।
1: ठीक है,
2: जे बंडल पैकेज तुसी जाओगे तो 40% का डिस्काउंट है, कोई छोटा जा डिस्काउंट नहीं है। तुहानू फ्रिज, स्टोव, डिशवाशर, थ्री पीस किचन बंडल तो मिल रहा $5000 वाला $2999 च, $2000 तुसी एक किचन बंडल ते सेव करने हैं। पर जे तुसी 32 inch, 50 inch, 55 inch, 65 inch टीवी लेने हैं तद भी थोड़ी वड्डी सेविंग है कैनेडा डे सेल दे उपर। और जिहड़ी कैनेडा डे सेल है ना दे भाजी,
1: हाँ जी,
2: इहदे विच देखो जीई, फ्रिजडेयर, फ्रिजडेयर गैलरी एंड प्रोफेसनल, बॉश, सैमसंग, सोनी वर्गे ब्रांड्स आ जिहड़े पार्टिसिपेट कर रहे हैं, ते सारी दी सारी सेल तुहानू अज ब्रैम्पटन टीवी एंड अपलायंसेस 801 बोवे ड्राइव वेस्ट ते मिल रही है।
1: सुल्तान जी, मैं अज जाके टेलीविजन ले ले,
2: हाँ जी,
1: ਜਿਹੜਾ ਮਰਜ਼ੀ ਚੱਕਾ 32 ਤੋਂ ਲੈ ਕੇ 98 ਤੱਕ
2: ਜੀ ਬਿਲਕੁਲ,
1: ਕੈਨੇਡਾ ਡੇ ਤੋਂ ਪਹਿਲਾਂ ਡਿਲੀਵਰ ਹੋ ਜਾਏਗਾ,
2: ਕੱਲ ਡਿਲੀਵਰ ਹੋਏਗਾ ਸਰ।
1: ਅੱਛਾ,
2: ਜੇ ਡਿਲੀਵਰੀ ਚਾਹੀਦੀ ਹੈ 48 hours ਚ ਅਸੀਂ ਡਿਲੀਵਰੀ ਸਕੈਜੂਅਲ ਕਰਾਂਗੇ, ਤੇ ਜੇ ਤੁਸੀਂ ਪਿਕਅਪ ਕਰਨਾ ਪਿਕਅਪ ਕਰ ਲਓ, ਭਾਵੇਂ ਤਦ ਵੀ 6 months ਚ ਹੀ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਫਿਰ ਦੇਖੋ ਸੋਨੀ ਬ੍ਰੇਵੀਆ ਮਾਡਲ, ਬ੍ਰੇਵੀਆ 3 ਆ ਇਹ, ਜਿਹੜਾ ਕਿ ਟੋਪ ਆਫ ਦਾ ਲਾਈਨ ਟੈਕਨੋਲੋਜੀ ਕੰਸਿਡਰ ਕੀਤੀ ਜਾਂਦੀ ਹੈ। ਇਹਦੇ ਵਿੱਚ ਤੁਹਾਨੂੰ ਮਿਲਦਾ ਜੀ X1 ਪ੍ਰੋਸੈਸਰ, ਜਿਹੜਾ ਕਿ ਹਾਈ ਐਂਡ ਪ੍ਰੋਸੈਸਰ ਹੈ, ਕੁਆਂਟਮ ਪ੍ਰੋਸੈਸਰ ਤੋਂ ਹਾਇਰ ਕੰਸਿਡਰ ਕੀਤਾ ਜਾਂਦਾ। ਇਹਦੇ 'ਚ ਟ੍ਰਾਈ ਲੂਮੀਨਸ ਪੈਨਲ ਟੈਕਨੋਲੋਜੀ ਹੈ। ਟ੍ਰਾਈ ਲੂਮੀਨਸ ਮੀਨਸ ਇਹਦੇ 'ਚ ਡਿਸਕਲਰੇਸ਼ਨ ਨਹੀਂ ਹੋਏਗੀ, ਲਾਈਫ ਟਾਈਮ ਡਿਸਕਲਰੇਸ਼ਨ ਵਾਰੰਟੀ ਹੈ ਕਿ ਕਦੀ ਵੀ ਇਹਦੇ ਕਲਰ ਬਲੀਡ ਨਹੀਂ ਕਰਨਗੇ, ਰੈਡਿਸ਼ ਓਵਰ ਗ੍ਰੀਨਿਸ਼, ਗ੍ਰੀਨਿਸ਼ ਓਵਰ ਬਲੂਇਸ਼, ਕਦੀ ਵੀ ਇਹਦੇ ਕਲਰ ਬਲੀਡ ਨਹੀਂ ਕਰਨਗੇ, ਸੋਨੀ ਦੇ ਓਰੀਜਨਲ ਹੀ ਰਹਿਣਗੇ।
1: ਠੀਕ ਹੈ,
2: ਫਿਰ ਇਹਦੇ 'ਚ ਜੀ ਮਿੰਨੀ LED ਟੈਕਨੋਲੋਜੀ ਦੇ ਨਾਲ ਸਿਰਫ $1599 ਦਾ $2300 ਵਾਲਾ 85 inch ਟੀਵੀ ਮਿਲ ਰਿਹਾ, ਤੇ $1599 ਵੀ ਤੁਸੀਂ 6 months 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, 905-450-2828 ਜੀ। ਜਿਨ੍ਹਾਂ ਨੇ 55 inch ਲੈਣਾ $800 ਤੋਂ ਕੈਨੇਡਾ ਡੇ ਸੇਲ ਤੇ $399 ਮਿਲ ਰਿਹਾ, 55 inch $399।
1: ਭਾਈ ਸਾਹਿਬ ਸੁਣੋ ਸੁਣੋ ਸੁਣੋ, ਸਭ ਕੀ ਸੁਣੋ, ਲੇਕਿਨ ਸੁਲਤਾਨ ਜੀ ਕੀ ਸੁਣੋ, 55 inch ਟੈਲੀਵਿਜ਼ਨ $399,
2: 65 inch ਟੀਵੀ $1000 ਵਾਲਾ ਤੁਹਾਨੂੰ ਮਿਲ ਰਿਹਾ ਅੱਜ $699 ਦਾ, 75 inch $1200 ਵਾਲਾ ਅੱਜ ਮਿਲ ਰਿਹਾ ਕੈਨੇਡਾ ਡੇ ਸੇਲ ਤੇ $899 ਦਾ। ਪਹੁੰਚਣਾ ਕਿੱਥੇ ਹੈ ਤੁਸੀਂ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ। ਫਿਰ ਭਾਜੀ ਤੁਸੀਂ ਕਿਹਾ ਕਿ ਜੀ ਦੱਸੋ ਕਿ ਜੇ ਕੱਲ ਹੀ ਡਿਲੀਵਰ ਹੋਵੇ, ਤੇ ਫਿਰ ਜੇ 98 inch ਦੀ ਗੱਲ ਨਾ ਹੋਵੇ ਤੇ ਫਿਰ ਬਣਦੀ ਨਹੀਂ ਗੱਲ ਕੈਨੇਡਾ ਡੇ ਤੇ। ਬਿਗੈਸਟ ਸਕਰੀਨ 98 inch ਸੈਮਸੰਗ ਦਾ, ਉਹ ਵੀ ਤੁਹਾਨੂੰ $3500 ਵਾਲਾ $1999 ਚ ਮਿਲੇਗਾ, ਤੇ $1999 ਵੀ ਤੁਸੀਂ 6 months 'ਚ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। $1500 ਤੁਸੀਂ ਇਕੱਲੇ 98 inch ਟੀਵੀ ਤੇ ਸੇਵ ਕਰਨੇ ਆ। ਪਰ ਪਹੁੰਚਣਾ ਕਿੱਥੇ ਅੱਜ ਤੁਸੀਂ? 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ ਜੇ ਨਹੀਂ ਪਹੁੰਚ ਸਕਦੇ ਨੋ ਪ੍ਰੋਬਲਮ ਜਸਟ ਕਾਲ ਕਰਕੇ ਆਪਣਾ ਨਾਮ ਅਤੇ ਨੰਬਰ ਦੇ ਕੇ ਡਿਲੀਵਰੀ ਰਾਈਟ ਵੇ ਜਾਂ ਨੈਕਸਟ ਡੇ ਡਿਲੀਵਰੀ ਸਕੈਜੂਅਲ ਕਰਨੀ ਹੈ ਨੈਕਸਟ ਡੇ ਡਿਲੀਵਰੀ ਵੀ ਸਕੈਜੂਅਲ ਹੋ ਜਾਏਗੀ ਤੁਹਾਨੂੰ ਕੱਲ੍ਹ ਨੂੰ ਘਰ ਹੀ ਮਿਲ ਜਾਏਗਾ ਕੈਨੇਡਾ ਡੇ ਤੋਂ ਪਹਿਲੇ ਪਹਿਲੇ ਤੁਹਾਡੀ ਕੀਤੀ ਹੋਈ ਪਰਚੇਜ਼ ਅਤੇ ਪੇਮੈਂਟ ਤੁਸੀਂ 6 ਮਹੀਨੇ 'ਚ ਕਰ ਸਕਦੇ ਹੋ 905-450-2828 'ਤੇ ਕਾਲ ਕਰ ਲੈਣਾ ਬਰੈਂਪਟਨ ਅਪਲਾਈਸਿਸ .com ਇਹ ਸਾਡੀ ਵੈਬਸਾਈਟ ਹੈ ਜੀ ਇਹਤੇ ਵੀ ਜ਼ਰੂਰ ਵਿਜ਼ਿਟ ਕਰੋ ਪ੍ਰੋਡਕਟ ਦੀ ਨੌਲੇਜ ਲਵੋ ਪ੍ਰੋਡਕਟ ਦੇ ਬਾਰੇ 'ਚ ਪ੍ਰਾਈਸ ਕੰਪੇਅਰ ਕਰੋ ਔਰ ਵਾਕ ਇਨ ਕਸਟਮਰ ਨੂੰ ਜਾਂ ਅੱਜ ਕਾਲ ਕਰਕੇ ਤੁਸੀਂ ਜਿਹੜਾ ਕੈਨੇਡਾ ਡੇ ਦੇ ਉੱਪਰ ਐਡੀਸ਼ਨਲ ਡਿਸਕਾਊਂਟ ਦਿੱਤਾ ਜਾ ਰਿਹਾ ਉਹਦਾ ਜ਼ਰੂਰ ਫਾਇਦਾ ਚੁੱਕਣਾ 905-450-2828 905-450-2828 ਜੀ

0: ਕੈਨੇਡਾ ਡੇ ਸੇਲ, ਬਰੈਂਪਟਨ ਟੀਵੀ ਐਂਡ ਅਪਲਾਈਸਿਸ, ਬੋਵੇਡ ਐਂਡ ਚਿੰਕੂਜ਼ੀ ਅਲੀ ਲੋਕੇਸ਼ਨ 'ਤੇ। ਕੈਨੇਡਾ ਡੇ ਦੀਆਂ ਜਿਹੜੀਆਂ ਸਪੈਸ਼ਲ ਪ੍ਰਾਈਸਿਸ ਹੈ ਉਹਨਾਂ ਨੂੰ ਮਿਸ ਨਾ ਕਰ ਜਾਣਾ। ਅੱਜ ਤੁਹਾਨੂੰ 40 ਇੰਚ 40 ਇੰਚ ਟੀਵੀ ਵੀ 199 ਦਾ ਮਿਲੇਗਾ ਕੈਨੇਡਾ ਡੇ ਸਪੈਸ਼ਲ ਸੇਲ 'ਤੇ। ਅੱਜ ਤੁਹਾਨੂੰ ਮਾਈਕ੍ਰੋਵੇਵ ਵੀ $300 ਵਾਲਾ ਅੱਧੀ ਪ੍ਰਾਈਸ 'ਤੇ 149 ਦਾ ਮਿਲੇਗਾ ਕੈਨੇਡਾ ਡੇ ਸਪੈਸ਼ਲ ਸੇਲ 'ਤੇ। ਅੱਜ ਤੁਹਾਨੂੰ ਜੂਸਰ, ਉਹ ਵੀ ਨਿੰਜਾ ਕੰਪਨੀ ਦਾ ਪ੍ਰੀਮੀਅਮ ਬ੍ਰਾਂਡ ਹੈ, ਜੂਸਰ ਦੇ ਨਾਲ ਦੋ ਅਟੈਚਮੈਂਟਸ ਮਿਲਣੀਆਂ ਤੁਹਾਨੂੰ, ਇੱਕ ਹੈਗਾ ਵਿਦ ਪਲਪ, ਇੱਕ ਹੈਗਾ ਵਿਦਆਊਟ ਪਲਪ। ਜੇ ਤੁਸੀਂ ਜੂਸ ਕੱਢਣਾ ਹੈ ਵਿਦ ਪਲਪ ਤਾਂ ਤਦ ਵੀ ਤੁਹਾਨੂੰ ਉਹ ਅਟੈਚਮੈਂਟ ਲਗਾਉਣੀ ਪੈਣੀ ਹੈ, ਇੰਕਲੂਡਿਡ ਹੈਗੀ ਹੈ। ਅਤੇ ਜੇ ਤੁਸੀਂ ਜੂਸ ਲੈਣਾ ਵਿਦਆਊਟ ਪਲਪ ਤਾਂ ਦੂਜੀ ਅਟੈਚਮੈਂਟ ਲਾਉਣੀ ਪੈਣੀ ਜਿਹੜੀ ਇੰਕਲੂਡਿਡ ਹੈ। ਅਤੇ ਕਿੰਨੇ ਦਾ ਮਿਲ ਰਿਹਾ ਅੱਜ ਇਹ? $199 ਕੈਨੇਡਾ ਡੇ ਸੇਲ, ਬਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੋਪ ਲੋਡ ਵਾਸ਼ਰ ਐਂਡ ਡਰਾਇਰ, ਸਟੈਕੇਬਲ ਵਾਸ਼ਰ ਐਂਡ ਡਰਾਇਰ, 32 ਇੰਚ ਤੋਂ ਲੱਗ ਕੇ 98 ਇੰਚ ਤੱਕ ਐਨੀ ਸਾਈਜ਼ ਆਫ ਟੀਵੀ ਅੱਜ ਮਿਸ ਨਾ ਕਰ ਜਾਣਾ। ਕੈਨੇਡਾ ਡੇ ਸਪੈਸ਼ਲ ਪ੍ਰਮੋਸ਼ਨ ਹੈ। 801 ਬੋਵੇਡ ਡਰਾਈਵ ਵੈਸਟ, ਬੋਵੇਡ ਐਂਡ ਚਿੰਕੂਜ਼ੀ 'ਤੇ। ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 ਨੰਬਰ ਹੈ, 905-450-2828। ਅਤੇ ਜਦੋਂ ਕੈਨੇਡਾ ਡੇ ਦੀ ਗੱਲ ਕਰਦੇ ਹਾਂ, ਕੈਨੇਡਾ ਡੇ ਦੀ ਸੇਲ ਦੀ ਗੱਲ ਕਰਦੇ ਹਾਂ, ਕੈਨੇਡਾ ਡੇ ਦੇ ਉੱਪਰ ਜਦੋਂ ਡਿਸਕਾਊਂਟਡ ਪ੍ਰਾਈਸ ਦੀ ਗੱਲ ਕਰਦੇ ਹਾਂ, ਤਾਂ ਗ੍ਰੈਂਡ ਫਰਨੀਚਰ 6685 ਟੋਮਕਨ ਰੋਡ 'ਤੇ ਹੈ। ਅਤੇ ਗ੍ਰੈਂਡ ਫਰਨੀਚਰ ਪਾਰਟੀਸਪੇਟ ਕਰ ਰਿਹਾ ਕੈਨੇਡਾ ਡੇ ਦੀ ਇਹ ਸਭ ਤੋਂ ਵੱਡੀ ਸੇਲ ਦੇ ਉੱਪਰ, ਕਿਉਂਕਿ ਗ੍ਰੈਂਡ ਫਰਨੀਚਰ ਨੇ ਇਹ ਗੱਲ ਮੰਨੀ ਹੈ ਅਤੇ ਗ੍ਰੈਂਡ ਫਰਨੀਚਰ ਨੂੰ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੇ ਵੀ ਇਹ ਗੱਲ ਕਹੀ ਹੈ ਕਿ ਬਈ ਕੈਨੇਡਾ ਡੇ ਸਾਡਾ ਉਹ ਕੰਟਰੀ ਹੈ ਜਿਹਨੂੰ ਅਸੀਂ ਸਿਲੈਕਟ ਕੀਤਾ, ਜਿਹਦੀ ਅਸੀਂ ਖੁਸ਼ੀਆਂ ਮਨਾਉਣੀਆਂ, ਅਤੇ ਅਸੀਂ ਡਿਸਕਾਊਂਟ ਜਿੰਨਾ ਹੋਏਗਾ ਆਪਣੇ ਕਸਟਮਰ ਨੂੰ ਕਰਕੇ ਦੇਣਾ, ਮੈਕਸੀਮਮ ਡਿਸਕਾਊਂਟ ਲੈ ਕੇ ਦੇਣਾ ਤੁਹਾਨੂੰ ਗ੍ਰੈਂਡ ਫਰਨੀਚਰ 'ਤੇ। ਸੁਖਵੀਰ ਆ ਗਏ ਆ ਸਾਡੇ ਨਾਲ ਲਾਈਨ 'ਤੇ। ਸੁਖ ਜੀ ਆ ਜਾਓ, ਲੰਘਿਆਓ ਅਤੇ ਦਿਓ ਕੈਨੇਡਾ ਡੇ ਦੀ ਸੇਲ।
1: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ, ਕੈਨੇਡਾ ਡੇ ਦੀ ਜਿਹੜੀ ਸੇਲ ਸਟਾਰਟ ਹੋ ਚੁੱਕੀ, ਪਰਿਵਾਰ ਸੜਕ ਪਹੁੰਚ ਰਹੇ ਨੇ, ਤੇ ਨਾਲ ਦੀ ਨਾਲ ਕੈਨੇਡਾ ਡੇ ਸੇਲ ਹੋਵੇ ਤੇ ਕੈਨੇਡੀਅਨ ਮੇਡ ਸੋਫਾ ਸੈੱਟ ਤੇ ਡੀਲ ਦਿੰਦੇ ਆ ਪਰਿਵਾਰਾਂ ਨੂੰ। ਸੋਲਿਡ ਵੁੱਡ ਦਾ ਫਰੇਮ ਸੋਫਾ ਐਂਡ ਲਬਸਡ ਸੁਲਤਾਨ ਜੀ, ਪਰਿਵਾਰ ਜਿਹੜਾ ਮਰਜ਼ੀ ਕਲਰ ਚੂਜ਼ ਕਰ ਲੈਣ, ਹਾਰਡ ਫੋਮ ਪਵਾ ਲੈਣ, ਲੈਕਸ ਗੋਲਡਨ ਸਿਲਵਰ ਜਿਹੜੀਆਂ ਵੀ ਚਾਹੀਦੀਆਂ, ਕੈਨੇਡੀਅਨ ਮੇਡ ਸੋਫਾ ਐਂਡ ਲਬਸਡ ਚੋਇਸ ਆਫ ਕਲਰ ਦੇ ਨਾਲ, ਜਿਹਦੀ ਰੈਗੂਲਰ ਕੀਮਤ ਸੁਲਤਾਨ ਜੀ $2,200 ਸੀ, $799 ਦਾ ਜੀ ਹਾਂ, ਕੈਨੇਡੀਅਨ ਮੇਡ ਸੋਫਾ ਸੈੱਟ ਕੈਨੇਡਾ ਡੇ ਸੇਲ ਦੇ ਉੱਪਰ $799 ਦਾ ਤੁਸੀਂ ਅੱਜ ਆਪਣੇ ਘਰ 8 ਵਜੇ ਤੱਕ ਆ ਕੇ।
0: ਇਹ ਜਿਹੜਾ $799 ਦਾ, ਇਹਦੇ 'ਚ 3-ਸੀਟਰ ਸੋਫਾ ਹੈ ਜੀ?
1: ਬਿਲਕੁਲ ਸੁਲਤਾਨ ਜੀ, 3-ਸੀਟਰ ਸੋਫਾ ਤੇ ਨਾਲ 2-ਸੀਟਰ ਲਬਸਡ ਜੀ।
0: ਵੈਰੀ ਗੁੱਡ, ਵੈਰੀ ਗੁੱਡ। ਔਰ ਇਹਦੇ 'ਚ ਕਲਰ ਕਿੰਨੇ ਅਵੇਲੇਬਲ ਹੈ?
1: ਬਿਲਕੁਲ ਸੁਲਤਾਨ ਜੀ, 50 ਕਲਰ ਇਹਦੇ ਵਿੱਚ ਅਵੇਲੇਬਲ ਨੇ। ਬਿਲਕੁਲ, 50 ਕਲਰ ਫੈਬਰਿਕ ਦੇ ਵਿੱਚ ਤੇ 50 ਕਲਰ ਲੈਦਰ ਦੇ ਸੈਂਪਲ ਵੀ ਆ। ਸੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਲੈਦਰ ਦਾ ਬਣਾਉਣਾ, ਫੈਬਰਿਕ ਦਾ ਬਣਾਉਣਾ, ਵੈਲਵਟ ਦਾ ਬਣਾਉਣਾ ਚਾਹੁੰਦੇ ਹੋ, ਸੀਟਾਂ ਹਾਰਡ ਕਰਨੀਆਂ ਚਾਹੁੰਦੇ ਹੋ, ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲਬਸਡ ਚੋਇਸ ਆਫ ਕਲਰ ਦੇ ਨਾਲ $799 ਦਾ, ਤੇ ਪਹਿਲੇ 5 ਪਰਿਵਾਰ ਜਿਹੜੇ ਰਾਈਟ ਵੇ ਸਟੋਰ ਆ ਜਾਣਗੇ, ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ।
0: ਬਣ ਗਈ ਗੱਲ।
1: ਬਹੁਤ ਸਾਰੀਆਂ ਡੀਲਾਂ ਜਿਹੜੀਆਂ ਸੁਲਤਾਨ ਜੀ, ਹਾਈ ਐਂਡ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਅੱਜ ਸਾਲ ਦੀਆਂ ਸਭ ਤੋਂ ਲੋਐਸਟ ਘੱਟ ਕੀਮਤ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਹਰੇਕ ਪਰਚੇਜ ਨਾਲ ਤੋਹਫਾ ਵੀ ਅੱਜ ਮਿਲਣਾ। ਸੁਪ ਘੁਮਾ ਲਓ ਗੱਡੀਆਂ ਤੇ ਪਹੁੰਚੋ ਫਟਾਫਟ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਗਈ ਆ ਕੈਨੇਡਾ ਡੇ। ਕੈਨੇਡਾ ਡੇ ਸੇਲ ਸੇਲ ਸੇਲ ਸੁਲਤਾਨ ਬਾਜੀ।
0: ਦੱਸੋ ਆਪਣਾ ਫੋਨ ਨੰਬਰ।
1: ਬਿਲਕੁਲ ਸੁਲਤਾਨ ਜੀ, 6472620000।
0: ਓਕੇ, ਫੋਨ ਨੰਬਰ ਇਸ ਕਰਕੇ ਮੈਂ ਤੁਹਾਡੇ ਕੋਲੋਂ ਲਿਆ ਕਿਉਂਕਿ ਤੁਸੀਂ ਕਿਹਾ 50 ਕਲਰ ਆ, 1-2-4 ਕਲਰ ਨਹੀਂ, 50 ਕਲਰ ਦਾ ਤੁਸੀਂ ਚੋਇਸ ਕਰ ਸਕਦੇ ਹੋ। ਜਿਹੜਾ ਵੀ ਤੁਸੀਂ ਸੋਫਾ ਬਣਾਉਣਾ ਕੈਨੇਡੀਅਨ ਮੇਡ ਹੈ ਤੇ ਕੈਨੇਡਾ ਡੇ ਦੇ ਉੱਪਰ ਹੀ ਇਹ ਮਿਲ ਰਿਹਾ ਤੁਹਾਨੂੰ, ਮੋਰ ਦੈਨ 50% ਡਿਸਕਾਊਂਟ ਹੈ, 70% ਡਿਸਕਾਊਂਟ ਤੇ $799 ਦਾ ਮਿਲ ਰਿਹਾ। ਇਹਨੂੰ ਮਿਸ ਨਾ ਕਰਨਾ, ਇੱਕ ਵਾਰੀ ਚੈੱਕ ਕਰ ਲੈਣਾ, ਜਾਂ ਕਾਲ ਕਰਕੇ ਤੁਸੀਂ ਕੋਈ ਵੀ ਇਹਦੀ ਪਿਕਚਰ ਮੰਗਵਾਉਣੀ ਹੈ ਜਾਂ ਇਹਨੂੰ ਤੁਸੀਂ ਚੈੱਕ ਕਰਨਾ ਉਹ ਵੀ ਜ਼ਰੂਰ ਕਰ ਸਕਦੇ ਹੋ ਰਾਈਟ ਵੇ, ਕਿਉਂਕਿ ਐਸੇ ਭੈਣ ਭਰਾ ਜਿਹੜੇ ਇਸ ਟਾਈਮ ਕਿਚਨਰ, ਕੈਮਰੇਜ, ਸਟੋਨੀ ਕ੍ਰੀਕ, ਨਿਆਗਰਾ ਫਾਲ, ਪੈਰਿਸ ਓਨਟੈਰੀਓ, ਲੰਡਨ ਓਨਟੈਰੀਓ ਜਾਂ ਈਸਟ ਐਂਡ 'ਤੇ ਮਾਰਕਮ, ਏਜੈਕਸ, ਪਿਕਰਿੰਗ ਕਿਤੇ ਵੀ ਸੁਣ ਰਹੇ ਆ ਉਹ ਰਾਈਟ ਵੇ ਕਾਲ ਕਰ ਲੈਣ। 799 ਦਾ ਤੁਹਾਨੂੰ 50 ਕਲਰ ਚੋਇਸ ਦੇ ਸੋਫਾ ਸੈੱਟ ਮਿਲ ਰਿਹਾ, ਨਾਲ 2 ਸੀਟਰ ਲਵ ਸੀਟ ਹੈ, ਡਿਸਕਾਊਂਟਡ ਪ੍ਰਾਈਸ ਹੈ। ਦੁਬਾਰਾ ਨਹੀਂ ਇਹ ਚਾਂਸ ਮਿਲਣਾ, ਇਹ ਬਾਅਦ 'ਚ ਜਦੋਂ ਵੀ ਤੁਸੀਂ ਲਵੋਗੇ ਲੈ ਸਕਦੇ ਹੋ, ਕਿਉਂਕਿ ਕੈਨੇਡੀਅਨ ਮੇਡ ਹੈ ਪਰ $1200 ਤੋਂ ਘੱਟ ਨਹੀਂ ਮਿਲਣਾ। ਅੱਜ ਕੈਨੇਡਾ ਡੇ ਸੇਲ 'ਤੇ 799, 799, 799। ਸੋ ਫੋਨ ਨੰਬਰ ਇੱਕ ਵਾਰੀ ਫਿਰ ਦੇ ਦਿਓ ਜੀ।
1: 647-262-0000, 647-262-0000, 647-262-0000।
0: ਰਾਈਟ ਵੇ ਕਾਲ ਕਰੋ, ਹੁਣੇ ਹੀ ਹੋਲਡ ਕਰਾ ਲੈਣਾ, ਕਿਉਂਕਿ ਕੁਈਨ ਸਾਈਜ਼ ਬੈੱਡ ਵੀ ਲੈ ਕੇ ਦੇਣਾ ਤੁਹਾਨੂੰ 299 'ਚ, ਕੈਨੇਡਾ ਡੇ ਜਿਉਂ ਚੱਲਦਾ ਪਿਆ। 647-262-0000।

0: ਸੁਲਤਾਨ ਜੀ, ਬਰੈਂਪਟਨ ਟੀ ਵੀ ਐਨ ਅਪਲਾਇੰਸਾਂ ਤੋਂ ਸਾਡੇ ਨਾਲ ਜੁੜੇ ਹੋਏ ਨੇ, ਵੱਡੀ ਸਾਰੀ ਲਿਸਟ ਕੱਢੀ ਬੈਠੇ ਨੇ ਜਿਹੜੇ ਅਨਾਊਂਸਮੈਂਟ ਕਰ ਰਹੇ ਆ, ਇਕੱਲੇ ਆਪਣੇ ਕੋਲੋਂ ਨਹੀਂ ਕਰ ਰਹੇ, ਜਿਹੜੀਆਂ ਕੰਪਨੀਆਂ ਨੇ ਡਿਸਕਾਊਂਟ ਦਿੱਤਾ ਉਹ ਵੀ ਤੁਹਾਨੂੰ ਪਾਸ ਕਰ ਰਹੇ ਆ, ਤੇ ਆਪਣੇ ਵੱਲੋਂ ਸਪੈਸ਼ਲ ਡਿਸਕਾਊਂਟ ਤੁਹਾਨੂੰ ਹੋਰ ਦਿੱਤਾ ਜਾ ਰਿਹਾ ਹੈ
1: ਜੀ। ਬਿਲਕੁਲ,
0: ਹੁਣ ਦੱਸੋ ਕਿਹੜਾ ਪ੍ਰੋਡਕਟ
1: ਇਹਦੇ ਚ ਦੇਪਾ ਜੀ? ਦੇਖੋ, GE ਫਰਿਜਡੇਅਰ, ਫਰਿਜਡੇਅਰ ਗੈਲਰੀ ਜਾਂ ਪ੍ਰੋਫੈਸ਼ਨਲ, ਬੋਸ਼, ਮੋਨੋਗ੍ਰਾਮ ਔਰ ਸੈਮਸੰਗ, ਸੋਨੀ, ਇਹੋ ਜਿਹੇ ਬ੍ਰਾਂਡਸ ਆ ਜਿਹੜੇ ਪਾਰਟੀਸਪੇਟ ਕਰ ਰਹੇ। ਕੈਨੇਡਾ ਡੇ ਸਪੈਸ਼ਲ ਪ੍ਰਮੋਸ਼ਨ ਹੈ, ਹਾਈ ਵੋਲੀਅਮ ਡੀਲਰ ਨੂੰ ਇਹ ਡਿਸਕਾਊਂਟ ਦਿੱਤਾ ਜਾਂਦਾ, ਤੁਹਾਨੂੰ ਆਮ ਹਰ ਲੋਕੇਸ਼ਨ 'ਤੇ ਇਹ ਨਹੀਂ ਮਿਲਣਾ। ਇਸੇ ਕਰਕੇ ਅਸੀਂ ਕਹਿੰਦੇ ਇਹਦੇ ਲਈ ਤੁਹਾਨੂੰ ਆਉਣਾ ਪੈਣਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਬਟ ਇਹ ਅਸੀਂ ਐਡਵਾਂਟੇਜ ਲੈ ਕੇ ਦੇਣਾ ਆਪਣੇ ਉਹਨਾਂ ਭੈਣ ਭਰਾਵਾਂ ਨੂੰ ਜਿਹੜੇ ਟਰੱਕਿੰਗ ਇੰਡਸਟਰੀ 'ਚ ਹੈ,
0: ਠੀਕ ਹੈ ਜੀ,
1: ਜਿਹੜੇ ਲੌਜਿਸਟਿਕ ਦੇ ਨਾਲ ਜੁੜੇ ਹੋਏ ਆ, ਜਿਹੜੇ ਮੋਸਟਲੀ ਆਊਟ ਆਫ ਦਾ ਸਿਟੀ ਰਹਿੰਦੇ, GTA ਤੋਂ ਬਾਹਰ ਰਹਿੰਦੇ ਆ ਜੀ, ਉਹਨਾਂ ਨੂੰ ਵੀ ਇਹ ਐਡਵਾਂਟੇਜ ਮਿਲਣਾ ਚਾਹੀਦਾ। ਇਸ ਕਰਕੇ ਤੁਹਾਨੂੰ ਕਿਹਾ ਕਿ ਤੁਸੀਂ ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ। ਤੁਸੀਂ ਜੇ ਕੈਨੇਡਾ ਡੇ ਵਾਲੇ ਦਿਨ ਵੈਨਸਡੇ 1 ਜੁਲਾਈ ਨੂੰ ਵੀ ਵਿਜ਼ਿਟ ਕਰਨਾ ਹੋਵੇ, ਤੁਹਾਨੂੰ ਸਟੋਰ ਖੁੱਲ੍ਹਾ ਮਿਲੇਗਾ। ਤੁਸੀਂ ਸੁਬਾਹ 11 ਵਜੇ ਤੋਂ ਸ਼ਾਮ 7 ਵਜੇ ਤੱਕ ਕੈਨੇਡਾ ਡੇ ਵਾਲੇ ਦਿਨ ਵੀ ਪਹੁੰਚ ਕੇ ਇਨ ਸ਼ੋਰੂਮ ਇਹਨਾਂ ਚੀਜ਼ਾਂ ਨੂੰ ਫਿਜ਼ੀਕਲੀ ਦੇਖ ਸਕਦੇ ਹੋ। ਹਜੇ ਸਿਰਫ ਤੁਸੀਂ ਕਾਲ ਕਰਕੇ ਅਤੇ ਆਪਣਾ ਨਾਮ ਅਤੇ ਨੰਬਰ ਦੇ ਕੇ ਸਿਰਫ ਕਹਿ ਲੈਣਾ ਜੀ, ਫੋਰ ਐਗਜ਼ਾਮਪਲ, ਮੈਨੂੰ ਜੀ ਡਿਸ਼ਵਾਸ਼ਰ ਚਾਹੀਦਾ ਜਾਂ ਮੈਨੂੰ TV ਚਾਹੀਦਾ, ਮੇਰਾ ਹੋਲਡ ਕਰ ਲੈਣਾ, ਮੈਂ ਆਵਾਂਗਾ, ਚੈੱਕ ਕਰਾਂਗਾ, ਕੰਪੇਅਰ ਕਰਾਂਗਾ, ਫਿਰ ਡਿਲੀਵਰੀ ਸਕੈਜੂਅਲ ਕਰੇਗਾ ਅਤੇ ਫਿਰ ਹੀ ਤੁਹਾਡੀ ਪੇਮੈਂਟ ਜਿਹੜੀ ਹੈ ਪਲਾਨ ਸ਼ੁਰੂ ਹੋਏਗਾ 6 ਮਹੀਨੇ ਟੂ ਪੇ। ਸੋ 85 ਇੰਚ ਦਾ ਤੁਸੀਂ ਲੈਣਾ ਸੋਨੀ ਬਰੇਵੀਆ ਮਾਡਲ 3, ਸੋਨੀ ਬਰੇਵੀਆ 3 ਹਾਈ ਐਂਡ ਮਾਡਲ ਹੈ, $2,200 ਤੋਂ ਸਿਰਫ $1,599 ਦਾ ਮਿਲਣਾ, ਅਤੇ ਆਫਟਰ ਕੈਨੇਡਾ ਡੇ ਤੁਹਾਨੂੰ ਬਕਾਰਾ ਇਹ $2,200 ਦਾ ਮਿਲਣਾ। ਸੋ ਅਗਰ ਸੋਨੀ ਬਰੇਵੀਆ ਟੈਕਨੋਲੋਜੀ ਦੇ ਨਾਲ ਤੁਸੀਂ ਅਪਡੇਟਡ ਰੱਖਣਾ ਚਾਹੁੰਦੇ ਹੋ, ਹਾਈ ਐਂਡ ਟੈਕਨੋਲੋਜੀ ਲਿਜਾਣਾ ਚਾਹੁੰਦੇ ਹੋ, ਬਿਗ ਸਕਰੀਨ ਘਰ ਲੈ ਕੇ ਜਾਣੀ ਹੈ, ਅਤੇ ਓਬਵੀਅਸਲੀ ਬਿਗ ਡਿਸਕਾਊਂਟ ਦੇ ਨਾਲ ਕੈਨੇਡਾ ਡੇ ਸਪੈਸ਼ਲ ਸੇਲ ਹੈ, ਉਹ ਵੀ ਸੋਨੀ ਕੰਪਨੀ ਵੱਲੋਂ। ਜੇ ਤੁਸੀਂ ਬੰਡਲ ਪੈਕੇਜ ਲੈਣਾ, ਘਰ ਨੂੰ ਰੈਨੋਵੇਟ ਕਰ ਰਹੇ ਹੋ, ਕਿਚਨ ਤੁਹਾਡਾ ਰੀਬਿਲਟ ਹੋ ਰਿਹਾ, ਜਾਂ ਤੁਸੀਂ ਡਿਕੋਰ ਸੈਂਟਰ 'ਤੇ ਗਏ ਹੋ ਬਿਲਡਰ ਦੇ ਨਾਲ, ਕਿਚਨ ਨੂੰ ਰੈਨੋਵੇਟ ਕਰਕੇ ਅਤੇ ਬਿਲਟ ਇਨ ਕਿਚਨ ਲਗਵਾਏ ਆ, ਅਤੇ ਫਿਰ ਤੁਹਾਨੂੰ ਕੈਨੇਡਾ ਡੇ 'ਤੇ 40% ਦਾ ਡਿਸਕਾਊਂਟ, ਕੋਈ ਥੋੜ੍ਹਾ ਜਿਹਾ ਡਿਸਕਾਊਂਟ ਨਹੀਂ ਹੈ, 40% ਦਾ ਮਤਲਬ ਇਹ ਹੈ ਕਿ $12,000 ਵਾਲਾ ਬਿਲਟ ਇਨ ਕਿਚਨ ਤੁਹਾਨੂੰ, ਜਿਹਦੇ 'ਚ ਬਿਲਟ ਇਨ ਕੁੱਕਟੋਪ ਵੀ ਹੋਏਗਾ, ਬਿਲਟ ਇਨ ਵਾਲ ਓਵਨ ਵਿਦ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ $6,900 'ਚ ਮਿਲਣਾ। ਜੇ ਤੁਸੀਂ ਪੈਨਲ ਰੈਡੀ ਫਰਿੱਜ ਦੇਖ ਰਹੇ ਹੋ, 48 ਇੰਚ ਦਾ ਫਰਿੱਜ ਲਵਾਉਣਾ, 42 ਇੰਚ ਦਾ ਫਰਿੱਜ ਲਾਉਣਾ, ਤੁਹਾਨੂੰ $12,000-13,000 ਤੋਂ ਘੱਟ ਇਹ ਫਰਿੱਜ ਨਹੀਂ ਮਿਲਣਾ। ਲੇਕਿਨ ਬਰੈਂਪਟਨ TV ਐਂਡ ਅਪਲਾਇੰਸਿਸ ਤੁਹਾਨੂੰ 42 ਇੰਚ ਫਰਿੱਜ ਦੇ ਨਾਲ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹੜਾ $26,000-25,000 ਦਾ ਬਣਦਾ, ਸਿਰਫ 18,900

0: ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2 ਐਂਡ ਹਾਫ ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222। ਸੁਲਤਾਨ ਜੀ, ਮੇਰੀ ਆਵਾਜ਼ ਕਿਵੇਂ ਲੱਗਦੀ ਹੈ?
1: ਮੈਂ ਆਵਾਜ਼ ਤੋਂ ਤਾਂ ਖੈਰ ਬਹੁਤ ਵਧੀਆ ਆਵਾਜ਼ ਹੈ। ਆਵਾਜ਼ ਤਾਂ ਤੁਹਾਡਾ ਆਪਣਾ ਪ੍ਰੋਗਰਾਮ ਹੈ।
0: ਨਹੀਂ ਪਰ ਕਈਆਂ ਨੇ ਮਾਊਂਟ ਲੜਦਾ ਵੀ ਇਹ ਆਵਾਜ਼ ਚ ਕਿਉਂ ਐਡ ਹੈ।
1: ਚਲੋ
0: ਤੁਸੀਂ ਰਹਿਣ ਦੋ, ਮੈਂ ਜਵਾਬ ਦੇ ਦਿੰਦਾ।

0: ਰਹੀਆਂ, ਤੁਹਾਡੀ ਆਵਾਜ਼ 'ਚ ਹੀ ਲੱਗਣੀਆਂ ਭਾਜੀ। ਦੂਸਰੀ ਚੀਜ਼ ਇਹ ਹੈ ਕਿ ਆਹ ਜਿਹੜਾ ਮਸਕੋਕਾ ਵਾਲਾ ਨਾ ਜੀ, ਇਹ ਜਿਹੜਾ ਇਹ ਬਹੁਤ ਸ਼ਾਨਦਾਰ ਬ੍ਰੈਂਡ ਨਿਊ ਕਾਟੇਜ ਹੈ, ਇਹ ਮੈਂ ਖੁਦ ਵੀ ਵਿਜ਼ਿਟ ਕੀਤਾ, ਮੈਂ ਖੁਦ ਵੀ ਜਾ ਕੇ ਦੇਖ ਕੇ ਆਇਆ। ਅੱਛਾ, ਜਿਹੜਾ ਮਸਕੋਕਾ ਰੂਮ ਕਿਹਾ ਗਿਆ ਨਾ, ਮੈਂ ਜਾ ਕੇ ਉੱਥੇ ਚੈੱਕ ਕੀਤਾ, ਮਸਕੋਕਾ ਰੂਮ ਐਕਚੁਅਲੀ ਕੀ ਹੈ, ਇਹ ਘਰ ਦੇ ਨਾਲ ਇਹ ਹੈ ਪੈਟੀਓ।
1: ਅੱਛਾ,
0: ਬਾਹਰ ਪੈਟੀਓ ਬਣਿਆ ਹੋਇਆ,
1: ਠੀਕ ਹੈ,
0: ਉਹ ਪੈਟੀਓ ਨੂੰ ਕਵਰ ਕੀਤਾ ਗਿਆ ਨੈੱਟ ਦੇ ਨਾਲ ਕਿ ਕੋਈ ਮੱਛਰ ਜਾਂ ਮੱਖੀ ਨਾ ਅੰਦਰ ਆਵੇ,
1: ਠੀਕ ਹੈ,
0: ਤੇ ਹਵਾ ਵੀ ਲੱਗੇ ਤੇ ਹਰ ਚੀਜ਼ ਦਿਖੇ ਵੀ। ਸੋ ਬਹੁਤ ਹੀ ਸ਼ਾਨਦਾਰ ਇਹ, ਮੈਂ ਸੋਚਦਾ ਹੁੰਦਾ ਮਸਕੋਕਾ ਰੂਮ ਸ਼ਾਇਦ ਕਿਤੇ ਉਹ ਕਮਰਾ ਨਾ ਹੋਵੇ, ਇੱਕ ਰੂਮ ਨਹੀਂ ਹੋ ਜੀ, ਇਹ ਕਾਟੇਜ ਹੈ, ਇਹ ਪੈਟੀਓ ਹੈ ਬਾਹਰ ਸਾਈਡ ਤੇ, ਔਰ ਇਹ ਸਾਰਾ ਜਿਹੜਾ ਨੈੱਟ ਨਾਲ ਕਵਰ ਹੈ। ਇਹਦੇ ਨਾਲ ਡੈਕ ਸੈਪਰੇਟ ਹੈ, ਡੈਕ ਸੈਪਰੇਟ ਹੈ, ਮਸਕੋਕਾ ਰੂਮ ਜਿਹੜਾ ਉਹ ਵੀ ਐਕਚੁਅਲੀ ਡੈਕ ਟਾਈਪ ਪੈਟੀਓ ਹੈ, ਲੇਕਿਨ ਉਹ ਨੈੱਟ ਨਾਲ ਕਵਰ ਹੈ। ਇਹ ਨਹੀਂ ਹੋ ਸਕਦਾ ਸ਼ਾਮ ਨੂੰ ਤੁਸੀਂ ਬੈਠੇ ਹੋ, ਇੰਜੋਏ ਕਰ ਰਹੇ ਜਾਂ ਵੈਦਰ ਦੇਖ ਰਹੇ ਜਾਂ ਕੁਛ ਖਾ ਪੀ ਰਹੇ ਜਾਂ ਬਾਰਬੀਕਿਊ ਹੋ ਰਿਹਾ ਤੇ ਉਧਰੋਂ ਮੱਛਰ ਮੱਖੀਆਂ ਉੱਥੇ ਵੜਿਆਂ, ਨਹੀਂ, ਇਹ ਪੂਰਾ ਨੈੱਟ ਨਾਲ ਕਵਰ ਹੈ। ਫਿਰ ਇਹਦੇ ਪਿੱਛੇ ਪਾਣੀ, ਇਹ ਪੌਂਡ ਹੈ, ਉਹ ਸਾਰਾ ਪਾਣੀ ਆਈਲੈਂਡ ਹੈ ਸਾਰਾ। ਜੀ ਜੀ ਜੀ ਜੀ,
1: ਲਓ ਜੀ ਇੱਕ ਵਾਰ ਫੇਰ ਸੰਦੇਸ਼ ਸੁਣੋ।
0: ਚੰਗੀ ਚੀਜ਼ ਪਤਾ ਕੀ ਹੈ ਇਹਦੇ ਚ, ਇਹਦੀ ਸਰ $90,000 ਆਲਰੇਡੀ Airbnb ਤੋਂ ਇਨਕਮ ਆ ਰਹੀ ਹੈ। $90,000 ਪਿਛਲੇ ਸਾਲ ਦੀ ਇਹਦੀ ਇਨਕਮ ਹੈ ਜਿਹੜੀ ਕਿ ਆਲਰੇਡੀ Airbnb ਤੋਂ ਆ ਰਹੀ ਹੈ, ਤੇ ਇਨਵੈਸਟਰ ਵਾਸਤੇ ਮੈਂ ਸਮਝਦਾ ਇਸ ਤੋਂ ਵਧੀਆ ਕੋਈ ਇਨਵੈਸਟਮੈਂਟ ਹੋ ਹੀ ਨਹੀਂ ਸਕਦੀ।
1: ਅਸੀਂ ਪੀਜ਼ਾ ਸ਼ੋ ਲੈ ਲੈਂਦੇ ਹਾਂ, ਕੋਈ ਆਹ ਰੈਸਟੋਰੈਂਟ ਲੈ ਲੈਂਦੇ ਹਾਂ, ਸਵੇਰ ਤੋਂ ਲੈ ਕੇ ਰਾਤ ਦੇ 12-1 ਵਜੇ ਤੱਕ ਮਾਰਦੇ ਹਾਂ, ਤਾਂ ਜਾ ਕੇ ਚੌਨੀ ਠਿਆਨੀ ਬਣਦੀ ਆ, ਉੱਥੇ ਤਾਂ ਜਾਣ ਦੀ ਲੋੜ ਨਹੀਂ
0: ਭਾਜੀ। ਸਿਰਫ ਦੇਖੋ ਤੁਸੀਂ, ਜੇ ਚੰਗਾ ਕ੍ਰੈਡਿਟ ਹੋਵੇ 10% ਡਾਊਨ ਪੇਮੈਂਟ ਨਾਲ ਲੱਭ ਜਾਣਾ, 15% ਡਾਊਨ ਪੇਮੈਂਟ ਨਾਲ ਲੱਭ ਜਾਣਾ, 20% ਡਾਊਨ ਪੇਮੈਂਟ ਨਾਲ ਲੱਭ ਜਾਣਾ, ਬਾਕੀ ਤਾਂ ਸਾਰੀ ਇਨਕਮ ਹੀ ਆ।
1: ਲਓ ਜੀ ਸੁਣੋ ਇੱਕ ਵਾਰ ਫਿਰ।
2: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222
1: 416-265-2222 ਤੁਸੀਂ ਜਤਿੰਦਰ ਗੰਦਮ ਨਾਲ ਗੱਲ ਕਰ ਸਕਦੇ ਹੋ। ਹਾਂਜੀ ਸੁਲਤਾਨ ਜੀ,
0: ਕੈਨੇਡਾ ਡੇ ਸੇਲ ਦੀ ਜਦੋਂ ਗੱਲ ਕਰਦੇ ਹਾਂ ਜੀ, ਤੇ ਜ਼ਰੂਰ ਅਸੀਂ ਇਹ ਇਨਫੋਰਮੇਸ਼ਨ ਦਿੰਦੇ ਹਾਂ, ਕੋਈ ਵੀ ਕਿਸੇ ਵੀ ਕਿਸਮ ਦਾ, ਚਾਹੇ ਤੁਸੀਂ ਅਪਲਾਈਂਸਿਸ ਲੈਣੇ ਕਿਚਨ ਦੇ ਵਿੱਚ, ਚਾਹੇ ਤੁਸੀਂ 48-ਇੰਚ ਫਰਿੱਜ ਬਿਲਟ ਇਨ ਕਰਾਉਣਾ, ਚਾਹੇ ਤੁਸੀਂ ਪੈਨਲ ਰੈਡੀ ਫਰਿੱਜ ਲੈਣਾ, ਚਾਹੇ ਤੁਸੀਂ ਲਾਂਡਰੀ 'ਚ ਕੋਈ ਵੀ ਵਾਸ਼ਰ ਐਂਡ ਡਰਾਇਰ, ਬਹੁਤ ਕਿਸਮ ਦੇ ਵਾਸ਼ਰ ਐਂਡ ਡਰਾਇਰ ਹੈ, ਕੰਪੈਕਟ ਵਾਸ਼ਰ ਐਂਡ ਡਰਾਇਰ ਹੈ, ਸਟੈਕੇਬਲ ਵਾਸ਼ਰ ਐਂਡ ਡਰਾਇਰ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, AI ਟੈਕਨੋਲੋਜੀ ਦੇ ਨਾਲ ਵਾਸ਼ਰ ਐਂਡ ਡਰਾਇਰ ਹੈ, ਇੱਕੋ ਹੀ ਵਾਸ਼ਰ ਵਿਦ ਬਿਲਟ ਇਨ ਡਰਾਇਰ ਹੈ, ਸੈਪਰੇਟ ਤੁਸੀਂ ਡਰਾਇਰ ਲੈਣਾ ਹੀ ਨਹੀਂ, ਸੈਪਰੇਟ ਡਰਾਇਰ ਲੱਗਣਾ ਹੀ ਨਹੀਂ। ਜਦੋਂ ਸੈਪਰੇਟ ਡਰਾਇਰ ਨਹੀਂ ਲੱਗਣਾ, ਤੁਹਾਨੂੰ 220 ਵੋਲਟ ਦਾ ਕਨੈਕਸ਼ਨ ਵੀ ਨਹੀਂ ਚਾਹੀਦਾ, ਤੁਹਾਨੂੰ ਕੋਈ ਵੈਂਟ ਆਊਟ ਵੀ ਨਹੀਂ ਚਾਹੀਦਾ, ਇਹ ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ AI ਟੈਕਨੋਲੋਜੀ ਦੇ ਨਾਲ, ਲੇਟੈਸਟ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ, $3,000 ਵਾਲਾ 2299 ਚ ਮਿਲ ਰਿਹਾ, ਇਹਦੇ ਚ ਵੀ ਤੁਸੀਂ ਕੈਨੇਡਾ ਡੇ ਤੇ ਸੇਵਿੰਗ ਕਰ ਰਹੇ ਹੋ। ਸੋ ਟੋਪ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਲੋਟਸ ਆਫ ਵਾਸ਼ਰ ਐਂਡ ਡਰਾਇਰ ਹੈ, ਡਿਪੈਂਡ ਕਰਦਾ ਤੁਹਾਡੇ ਕਿਹੜੇ ਲਾਂਡਰੀ ਰੂਮ ਨੂੰ ਕਿੰਨੀ ਉੱਥੇ ਜਗ੍ਹਾ ਵਾ, ਕਿੱਥੇ ਤੁਸੀਂ ਇਹ ਵਾਸ਼ਰ ਡਰਾਇਰ ਲਗਾਉਣਾ ਹੈ, ਤੇ ਜ਼ਰੂਰ ਵਿਜ਼ਿਟ ਕਰਕੇ ਆਪਣੀ $400 to $600 ਦੀ ਸੇਵਿੰਗ ਕਰ ਲੈਣਾ, ਸਿਰਫ ਇੱਕ ਕੱਲਾ ਵਾਸ਼ਰ ਡਰਾਇਰ ਖਰੀਦਣ ਤੇ ਹੀ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਮਟਨ TV ਐਂਡ ਅਪਲਾਈਸਿਸ, 905-450-2828। ਤੇ ਫਿਰ ਜਦੋਂ ਗ੍ਰੈਂਡ ਡਿਸਕਾਊਂਟ ਮਿਲਣਾ, ਜਦੋਂ ਗ੍ਰੈਂਡ ਫਰਨੀਚਰ ਖਰੀਦਣਾ, ਜਦੋਂ ਗ੍ਰੈਂਡ ਡਿਸਕਾਊਂਟ ਦੇ ਨਾਲ ਕੈਨੇਡਾ ਡੇ ਡਿਸਕਾਊਂਟ ਐਡ ਆਨ ਹੋਣਾ, ਤੇ ਫਿਰ ਡਬਲ ਡਿਸਕਾਊਂਟ ਤੇ ਗ੍ਰੈਂਡ ਡਿਸਕਾਊਂਟ ਤਾਂ ਆਪੇ ਹੀ ਬਣਨਾ, ਤੇ ਉਹਦੇ ਲਈ ਤੁਹਾਨੂੰ ਪਹੁੰਚਣਾ ਪੈਣਾ ਗ੍ਰੈਂਡ ਫਰਨੀਚਰ ਤੇ, ਜਿੱਥੇ ਸੁਖਵੀਰ ਅੱਜ ਤੁਹਾਨੂੰ ਸਪੈਸ਼ਲ ਪ੍ਰਾਈਸਿਸ ਦੇ ਰਹੇ ਆ। ਤੇ ਯਾਦ ਰੱਖਣਾ ਕਿ ਇੱਥੇ ਅੱਜ ਤੁਸੀਂ ਜ਼ਰੂਰ ਚੱਕਰ ਲਾ ਲੈਣਾ, ਕਿਉਂਕਿ ਇਹ ਪ੍ਰਾਈਸਿਸ ਦੁਬਾਰਾ ਫੋਰਐਵਰ ਸਟੇ ਕਰਨ ਵਾਲੀਆਂ ਨਹੀਂ ਹੈ। ਪਲੱਸ ਇਹਦੇ ਵਿੱਚ ਫੋਨ ਨੰਬਰ ਤੁਹਾਨੂੰ ਦੇਵਾਂਗੇ, ਤੁਸੀਂ ਕੋਈ ਵੀ ਪ੍ਰੋਡਕਟ ਮੰਗਾ ਕੇ ਉਹਨੂੰ ਹੋਲਡ ਵੀ ਕਰਾ ਸਕਦੇ ਹੋ। ਸੁਖਵੀਰ ਜੀ, ਲੰਘ ਆਓ, ਵੈਲਕਮ ਟੂ ਦਾ ਪ੍ਰੋਗਰਾਮ, ਤੇ ਦਿਓ ਕੈਨੇਡਾ ਡੇ ਦੀ ਸੇਲ।
3: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ, ਬਿਲਕੁਲ ਕੈਨੇਡਾ ਸਪੈਸ਼ਲ ਜਿਹੜੀਆਂ ਪਰਿਵਾਰਾਂ ਨੂੰ ਪ੍ਰਾਈਜ਼ ਮਿਲ ਰਹੀਆਂ ਨੇ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤੁਸੀਂ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਜਾਂ ਸੋਫਾ ਸੈੱਟ ਆਪਣੇ ਹਿਸਾਬ ਦੇ ਨਾਲ ਕਸਟਮ ਕਰਵਾਉਣਾ ਚਾਹੁੰਦੇ ਹੋ, ਬਹੁਤ ਸਾਰੇ ਭਾਰੇ ਡਿਸਕਾਊਂਟ ਜਿਹੜੇ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਦਿੱਤੇ ਜਾ ਰਹੇ ਨੇ, ਹਾਰਡ ਫੋਮ ਦੇ ਮੈਟਰਸ ਲੈਣਾ ਚਾਹੁੰਦੇ ਹੋ, ਕੋਫੀ ਟੇਬਲ ਚਾਹੀਦੇ ਨੇ, ਸਾਲ ਦੀਆਂ ਸਭ ਤੋਂ ਲੋਐਸਟ ਘੱਟ ਕੀਮਤ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਸੋ ਪਹੁੰਚੋ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਸੁਲਤਾਨ ਜੀ ਡੀਲ ਦਿੰਦੇ ਆ ਜਿਹਨਾਂ ਪਰਿਵਾਰਾਂ ਨੇ ਸਟੋਰੇਜ ਵਾਲਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਸਟੋਰੇਜ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ 1200 ਡਾਲਰ ਸੀ, ਪਰ ਕੈਨੇਡਾ ਡੇ ਸਪੈਸ਼ਲ ਅੱਜ ਰਾਤ ਦੇ 8 ਵਜੇ ਤੱਕ ਜਿੰਨੇ ਵੀ ਪਰਿਵਾਰ ਪਹੁੰਚਣਗੇ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਸਿਰਫ 399 ਦਾ, ਜੀ ਹਾਂ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ 399 ਦਾ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਅੱਜ ਤੋਹਫਾ ਵੀ ਦੇਣਾ, ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਦਿੱਤਾ ਜਾਊਗਾ, ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ 399 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਲੈ ਜਾਓ, ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਸੋਫਾ ਸੈੱਟ, ਬੈੱਡਰੂਮ ਸੈੱਟ, ਡਾਇਨਿੰਗ ਟੇਬਲ ਤੇ ਤੁਸੀਂ ਭਾਰਾ ਇਹ ਡਿਸਕਾਊਂਟ ਅੱਜ ਲੈ ਸਕਦੇ ਹੋ, ਸੋ ਹਰੇਕ ਪਰਜੇ ਦੇ ਨਾਲ ਤੋਹਫਾ ਵੀ ਮਿਲਣਾ ਅੱਜ ਕੈਨੇਡਾ ਡੇ ਸਪੈਸ਼ਲ, ਸੋ ਪਹੁੰਚੋ 6685 ਟੋਮਕਨ ਰੋਡ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, ਕੋਈ ਜਾਣਕਾਰੀ ਲੈਣੀ ਆ ਜਾਂ ਤੁਸੀਂ ਪਿਕਚਰ ਮੰਗਵਾਉਣਾ ਚਾਹੁੰਦੇ ਹੋ ਤਾਂ ਰਾਈਟ ਵੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472620002620002 ਸੁਲਤਾਨ ਜੀ,
0: 6472620000 ਕੁਈਨ ਸਾਈਜ਼ ਬੈੱਡ ਚਾਹੀਦਾ, 299 ਦਾ ਲੈ ਲਈਓ, ਤੇ ਕੈਨੇਡਾ ਡੇ ਸੇਲ ਹੋਣ ਕਰਕੇ 299 ਦੇ ਕੁਈਨ ਸਾਈਜ਼ ਬੈੱਡ ਦੇ ਨਾਲ ਕੁਈਨ ਸਾਈਜ਼ ਮੈਟਰਸ 150 ਡਾਲਰ ਦਾ, ਉਹ ਵੀ ਫ੍ਰੀ ਮਿਲਣਾ। ਪਹੁੰਚਣਾ ਕਿੱਥੇ ਤੁਸੀਂ? ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, 6685 ਟੋਮਕਨ ਰੋਡ, 2626472 6472

0: ਤਾਂ ਜੀ ਸਾਡੇ ਨਾਲ ਹਾਜ਼ਰ ਨੇ ਸਟੂਡੀਓ ਚ ਲਹਿੰਗੇ ਤੇ ਸ਼ਰਾਬ ਡੋਲੀ ਜਾਂ ਨਹੀਂ ਡੋਲੀ, ਲੇਕਿਨ ਅੱਜ ਅਸੀਂ ਤੁਹਾਡਾ ਮੂਡ ਬਣਾ ਦੇਣਾ। ਪ੍ਰਾਈਸਿਸ ਐਸੀਆਂ ਦੇਣੀਆਂ ਨੇ ਬ੍ਰੈਂਪਟਨ ਟੀਵੀ ਅਪਲਾਇੰਸਿਸ ਤੋਂ, ਫੱਟੇ ਚੱਕ ਪ੍ਰਾਈਜ਼ਾਂ ਨੇ, ਫੱਟੇ ਤੁਸੀਂ ਚੱਕ ਲਓ ਜਾਂ ਮੈਂ ਚੱਕ ਲਾਂ, ਗੱਲ ਕੋਈ ਨਹੀਂ, ਪ੍ਰਾਈਸਿਸ ਬਹੁਤ ਵਧੀਆ ਨੇ। ਸੁਲਤਾਨ ਜੀ ਥੱਲਿਓਂ ਸ਼ੁਰੂ ਹੋ ਜਾਓ, ਪਹਿਲਾਂ ਟੈਲੀਵਿਜ਼ਨ ਤੇ ਮੈਂ ਨੰਬਰ ਦੱਸੀ ਜਾਂਦਾ, ਤੁਸੀਂ ਪ੍ਰਾਈਸ ਦੱਸੀ ਚੱਲਿਓ।
1: ਠੀਕ ਹੋ
0: ਗਿਆ। 32 ਇੰਚ,
1: 32 ਇੰਚ $99, ਸਿਰਫ $99 ਦਾ।
0: ਪੈਸੇ ਦੇ ਦੋ, ਤੁਹਾਡਾ ਘਰੇ ਡਿਲੀਵਰ ਹੋ ਜਾਏਗਾ। ਜੇ ਤੂੰ ਚਾਹੁੰਦੇ ਹੋ ਵੀ ਟੀਵੀ ਹੁਣ ਲੈ ਲਈਏ, ਪੈਸੇ ਥੋੜੇ ਥੋੜੇ ਕਰਕੇ ਦੇ ਦੇਣਗੇ, ਹੌਲੀ ਹੌਲੀ ਕਰਕੇ ਦੇ ਦੇ।
1: ਹਾਂਜੀ,
0: 6 ਮਹੀਨੇ ਪਏ ਆ।
1: ਈਵਨ $3,000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਦੇ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ,
0: ਵਿਆਜ ਵੀ ਨਹੀਂ,
1: ਬਿਨਾਂ ਵਿਆਜ ਤੋਂ।
0: ਹਾਂ, 905-450-2828। ਹਾਂਜੀ ਸਰ,
1: ਤੇ ਜਦੋਂ ਆਪਾਂ ਗੱਲ ਕਰਦੇ ਹਾਂ ਜੀ ਟੀਵੀ ਸੈਕਸ਼ਨ ਤੋਂ ਬਾਅਦ ਆ ਜਾਂਦੇ ਹਾਂ ਜੀ ਆਡੀਓ ਸਿਸਟਮ ਦੀ ਜਾਂ ਸਾਊਂਡ ਬਾਰ ਦੀ, ਤੇ ਸਾਊਂਡ ਬਾਰ ਤੁਹਾਨੂੰ ਅੱਜ ਸੈਮਸੰਗ ਦੀ ਦੇਵਾਂਗੇ, ਸਿਰਫ ਤੇ ਸਿਰਫ $199, $400 ਵਾਲੀ ਸਾਊਂਡ ਬਾਰ ਅੱਧੀ ਪ੍ਰਾਈਸ ਤੇ $199। ਤੇ ਜੇ ਤੁਸੀਂ ਲੈਣੀ ਹੈ ਜੀ ਇਸ ਟਾਈਮ ਸਾਡੇ ਕੋਲੋਂ ਸੋਨੀ ਦੀ ਸਾਊਂਡ ਬਾਰ, ਉਹ ਤੁਹਾਨੂੰ ਮਿਲੇਗੀ ਸਿਰਫ $99 ਦੀ, $99 ਦੀ।
0: ਤੇ ਮਸਾਜ ਚੇਅਰ,
1: ਤੇ ਮਸਾਜ ਚੇਅਰ ਜਿਹੜੀ ਹੈ ਜੀ ਇਹ $5,000 ਤੋਂ ਸੀਗੀ, $24.99 ਅੱਧੀ ਪ੍ਰਾਈਸ ਤੇ, ਅੱਜ ਕੈਨੇਡਾ ਡੇ ਸੇਲ ਤੇ $19.99। ਅੱਛਾ, ਮਸਾਜ ਚੇਅਰ ਦੀ ਥੋੜੀ ਡਿਟੇਲ ਦੇਣੀ ਪੈਣੀ
0: ਪਲੀਜ਼।
1: ਉਹਦੀ ਰੀਜ਼ਨ ਇਹ ਹੈ ਕਿ ਮਸਾਜ ਚੇਅਰ ਜਿਹੜੀ ਹੈ ਜੀ ਇਹਦੇ 'ਚ ਤੁਹਾਡਾ ਅਪਰ ਸ਼ੋਲਡਰ ਮਸਾਜ ਹੈ, ਲੋਅਰ ਬੈਕ ਮਸਾਜ ਹੈ, ਲੋਅਰ ਸ਼ੋਲਡਰ ਮਸਾਜ ਹੈ, ਪਲੱਸ ਫਿਰ ਤੁਹਾਡੀ ਥਾਈ ਮਸਾਜ ਹੈ, ਫਿਰ ਲੈਗ ਮਸਾਜ ਹੈ, ਆਰਮ ਮਸਾਜ ਹੈ। ਇਹ ਉਹ ਮਸਾਜ ਚੇਅਰ ਹੈ ਜਿਹੜੀ ਕਿ ਆਮ ਤੁਸੀਂ ਏਅਰਪੋਰਟਸ 'ਤੇ ਵੀ ਪਈ ਦੇਖੀ ਹੋਣੀ, ਆਮ ਤੁਹਾਨੂੰ ਇਹ $5,000-4,000 ਤੋਂ ਘੱਟ ਕਦੀ ਨਹੀਂ ਸੀ ਮਿਲੀ, ਇਹ ਐਕਸਕਲੂਸਿਵ ਦਿੱਤੀ ਗਈ ਹੈ। ਇਹਦੇ 'ਚ ਫਿਰ ਦੋ ਇਹਦੀਆਂ ਸਪੀਡਸ ਹੈਗੀਆਂ ਜੀ, ਇੱਕ ਹੈਗਾ ਹਾਰਡ ਮਸਾਜ, ਇੱਕ ਹੈਗਾ ਸੋਫਟ ਮਸਾਜ। ਮੈਂ ਖੁਦ ਵੀ ਚੇਅਰ 'ਤੇ ਬੈਠ ਕੇ ਮਸਾਜ ਕਰਕੇ ਦੇਖਿਆ ਜੀ, ਸੋਫਟ ਮਸਾਜ ਇੱਕ ਵਾਰੀ ਤੁਸੀਂ ਕਰ ਲਓ ਨਾ ਜੀ, ਸਾਰੇ ਦਿਨ ਦੀ ਥਕਾਵਟ ਲੱਥ ਜਾਂਦੀ, ਭਾਵੇਂ ਤੁਸੀਂ ਆਫਿਸ 'ਚ ਰੱਖ ਲਓ, ਇਹ ਸਿਰਫ ਰਿਕਲਾਈਨਰ ਸੋਫੇ ਜਿੰਨੀ ਜਗ੍ਹਾ ਵਾ ਉੱਥੇ ਹੀ ਤੁਸੀਂ ਰੱਖਣੀ ਹੈ, ਅਤੇ ਆਰਾਮ ਨਾਲ 20 ਮਿੰਟ ਦਾ ਤੁਸੀਂ ਸੋਫਟ ਮਸਾਜ ਲੈਣਾ। ਬੇਸ਼ੱਕ ਆ ਕੇ ਸਟੋਰ 'ਤੇ ਡੈਮੋ ਸਾਡਾ ਚੈੱਕ ਕਰ ਲਓ,
0: ਉੱਥੇ
1: ਬਹਿ ਕੇ ਦੇਖ ਲਓ, ਇਹ ਤੁਹਾਨੂੰ $19.99 'ਚ ਮਸਾਜ ਚੇਅਰ ਮਿਲ ਰਹੀ ਹੈ। ਵਨ ਸ਼ੋਟ ਡੀਲ ਹੈ, ਜਸਟ ਬਿਕੋਜ਼ ਆਫ ਕੈਨੇਡਾ ਡੇ ਸੇਲ। ਜਿੱਥੇ ਮਰਜ਼ੀ ਚੈੱਕ ਕਰ ਲਓ, ਗੂਗਲ 'ਤੇ ਚੈੱਕ ਕਰ ਲੈਣਾ, ਕਿਤੇ ਹੋਰ ਚੈੱਕ ਕਰ ਲੈਣਾ, ਤੁਹਾਨੂੰ ਕਿਤੇ ਵੀ ਇਹ $5,000 ਤੋਂ, $2,500 ਤੋਂ, $3,000 ਤੋਂ ਘੱਟ ਨਹੀਂ ਮਿਲਣੀ। $19.99 'ਚ ਕੈਨੇਡਾ ਡੇ ਸਪੈਸ਼ਲ ਸੇਲ 'ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਮਿਲ ਜਾਏਗੀ, ਚੱਕ ਲੈਣਾ। ਆਪਣੇ ਪੇਰੈਂਟਸ ਵਾਸਤੇ ਜਾਂ ਆਪਣੇ ਆਪ ਵਾਸਤੇ ਵੀ ਤੁਹਾਨੂੰ ਚਾਹੀਦੀ ਹੈ, ਅਤੇ ਬੈਸਟ ਇਹ ਤੁਹਾਨੂੰ ਮਸਾਜ ਚੇਅਰ ਘਰ ਮਿਲ ਜਾਏਗੀ, 905-450-2828 ਫਰੀ ਡਿਲੀਵਰੀ ਦੇ ਨਾਲ। ਫਿਰ ਆਪਾਂ ਗੱਲ ਕਰੀਏ ਜੀ ਲਾਂਡਰੀ ਸੈਕਸ਼ਨ ਦੀ।
0: ਹਾਂਜੀ,
1: ਬਹੁਤ ਸਾਰੇ ਐਸੇ ਭਾਜੀ ਹੈਗੇ ਆ, ਟਾਊਨ ਹਾਊਸ ਵੀ, ਸੈਮੀ ਡਿਟੈ, ਈਵਨ ਮੈਂ ਤੁਹਾਨੂੰ ਦੱਸਾਂ ਕੈਮਰੇਜ ਵਾਲੇ ਪਾਸੇ, ਸੋਰੀ ਕੈਮਰੇਜ ਨਹੀਂ, ਵੈਲੈਂਡ ਵਾਲੇ ਪਾਸੇ,
0: ਹਾਂਜੀ ਹਾਂਜੀ,
1: ਡਿਟੈਚ ਘਰਾਂ 'ਚ ਵੀ ਮੈਂ ਦੇਖਿਆ, ਉੱਥੇ ਉਹ ਕਰਨ ਡਿਆ ਜੀ ਆਪਣਾ ਸਟੈਕ ਲੱਗਣੀ, ਸਾਈਡ ਬਾਈ ਸਾਈਡ ਵਾਸ਼ਰ ਡਰਾਇਰ ਰੱਖਣ ਨੂੰ
0: ਜਗ੍ਹਾ ਨਹੀਂ ਹੈ।
1: ਹਾਂਜੀ,
0: ਬਿਲਡਰ ਪੈਸੇ ਲਈ ਜਾਂਦੇ ਆ, ਸਮਾਨ ਕਢਾਈ ਜਾਂਦੇ
1: ਆ। ਐਗਜ਼ੈਕਟਲੀ, ਮੈਂ ਹੈਰਾਨ ਹੋਣ ਡਿਆ, 8 ਡਿਲੀਵਰੀਆਂ ਸਾਡੀਆਂ ਗਈਆਂ ਜੀ,
0: ਹਾਂਜੀ,
1: 3 ਘਰਾਂ 'ਚ ਸਿਰਫ ਸਾਈਡ ਬਾਈ ਸਾਈਡ ਰੱਖਣ ਨੂੰ ਜਗ੍ਹਾ ਸੀ, 5 ਘਰ ਡਿਟੈਚ ਘਰ ਹੈ, 2800-2800 ਸਕੁਅਰ ਫੁੱਟ ਦੇ, ਤੇ ਲਾਂਡਰੀ ਦੱਸੋ ਯਾਰ, ਉਹਨਾਂ ਨੇ ਲਾਂਡਰੀ ਰੂਮ ਹੀ ਸਿਰਫ ਉਹ ਸਟੈਕ ਦਾ ਬਣਾਇਆ।
0: ਓਕੇ, ਅੱਛਾ, ਜਿਹੜਾ ਸਟੈਕ ਆ ਇਹਦੀ ਪ੍ਰਾਈਸ ਕੀ ਹੈ?
1: ਇਹ $2,200 ਤੋਂ ਕੈਨੇਡਾ ਡੇ ਸਪੈਸ਼ਲ ਸੇਲ, $14.99,
0: ਲਓ ਜੀ ਚੱਕ ਲਓ, 2200 ਤੋਂ $1,499 ਦਾ ਮਿਲੇਗਾ ਤੁਹਾਨੂੰ,
1: ਤੇ ਇਹ 27 ਇੰਚ ਵਾਈਡ ਅਤੇ 76 ਇੰਚ ਹਾਈਟ ਹੈ, ਫੁੱਲ ਸਾਈਜ਼ ਦਾ ਸਟੈਕਡ ਵਾਸ਼ਰ ਐਂਡ ਡਰਾਇਰ ਹੈ 1499 ਦਾ, ਪਰ ਹੈਗੇ ਸਾਡੇ ਕੋਲ ਸਿਰਫ 8-10 ਪੀਸ ਇਨ ਸਟੋਕ ਹੈ। ਰਾਈਟ ਵੇ ਹੋਲਡ ਕਰਾ ਲਓ, ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰਨਾ, ਕਿਉਂਕਿ 1499 ਤਾਂ ਤੁਸੀਂ 6 ਮਹੀਨਿਆਂ 'ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਹੈ ਜੀ, ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਅਤੇ ਫਿਰ ਵਿਜ਼ਿਟ ਕਰਨਾ ਲੋਕੇਸ਼ਨ ਸ਼ੋਰੂਮ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, 905-450-2828, 9054502828।

ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜੈਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜੈਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 4162652222।

0: ਗ੍ਰੈਂਡ ਫਰਨੀਚਰ ਗ੍ਰੈਂਡ ਫਰਨੀਚਰ ਗ੍ਰੈਂਡ ਫਰਨੀਚਰ ਕੈਨੇਡਾ ਡੇ ਸੇਲ ਹੋਵੇ ਤੇ ਗ੍ਰੈਂਡ ਫਰਨੀਚਰ ਵੱਧ ਚੜ ਕੇ ਅੱਗੇ ਆ ਕੇ ਤੁਹਾਡੀ ਸੇਵਿੰਗ ਨਾ ਕਰਾਵੇ, ਇਹ ਤਾਂ ਗੱਲ ਬਣ ਹੀ ਨਹੀਂ ਸਕਦੀ। ਗ੍ਰੈਂਡ ਫਰਨੀਚਰ ਨੇ ਅੱਜ ਇਹ ਸੋਚ ਲਿਆ ਕਿ ਸਿਰਫ 299 ਦਾ ਤੁਸੀਂ ਕੁਈਨ ਸਾਈਜ਼ ਬੈੱਡ ਲੈਣਾ ਤੇ ਕੁਈਨ ਸਾਈਜ਼ ਮੈਟਰਸ ਨਾਲ ਫ੍ਰੀ ਮਿਲਣਾ। ਸਿਰਫ $1,700-1,800 ਵਾਲਾ ਸੋਫਾ $799 ਦਾ ਲੈਣਾ ਅਤੇ ਨਾਲ ਤੁਹਾਨੂੰ ਕੌਫੀ ਟੇਬਲ ਫ੍ਰੀ ਮਿਲਣਾ, ਨਾਲੇ ਚੋਪੜੀਆਂ ਨਾਲੇ ਦੋ ਦੋ। ਇੱਕ ਤਾਂ ਡਿਸਕਾਊਂਟ ਮਿਲ ਗਿਆ $700-800 ਅਤੇ ਨਾਲ ਤੁਹਾਨੂੰ ਗਿਫਟ ਮਿਲਣੇ ਆ। ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ ਨੰਬਰ ਹੁਣੇ ਨੋਟ ਕਰ ਲੈਣਾ, ਕਿਉਂਕਿ ਨੰਬਰ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਰਾਈਟ ਵੇ ਜਿਹੜਾ ਪਿਕਚਰ ਮੰਗਾ ਲਓ, ਰਾਈਟ ਵੇ ਤੁਸੀਂ ਦੇਖ ਲਓ। ਸੁਖਵੀਰ ਜੀ, ਮੈਨੂੰ ਇੱਕ ਗੱਲ ਦੱਸੋ ਕਿ ਜਿਹੜਾ ਤੁਸੀਂ ਕਿਹਾ 50 ਕਲਰ ਚੋਇਸ ਹੈਗੀ ਹੈ, ਇਹ ਸੋਫਾ 3-ਸੀਟਰ ਐਂਡ ਨਾਲ ਲਵ ਸੀਟ ਹੈ, ਇਹ ਜਿਹੜਾ ਕਿੰਨੇ ਦਿਨਾਂ 'ਚ ਤੁਸੀਂ ਤਿਆਰ ਕਰਕੇ ਰਾਈਟ ਵੇ ਡਿਲੀਵਰ ਕਰਾਓਗੇ?
1: ਸੁਲਤਾਨ ਜੀ, ਵੈਸੇ ਦੀ ਪ੍ਰੋਡਕਸ਼ਨ ਟਾਈਮ ਜਿਹੜਾ 2-3 ਵੀਕ ਹੈ, ਪਰ ਕੈਨੇਡਾ ਡੇ ਸਪੈਸ਼ਲ ਜੇ ਕਿਸੇ ਪਰਿਵਾਰ ਨੂੰ ਚਾਹੀਦਾ ਹੋਵੇ ਤੇ 3-4 ਦਿਨ ਦੇ ਵਿੱਚ
0: ਵੈਰੀ ਗੁੱਡ
1: ਕਰਵਾ ਕੇ ਡਿਲੀਵਰ ਹੋ ਜੂਗਾ ਜੀ।
0: ਐਸੇ ਵੀਕ ਦੇ ਵਿੱਚ ਕੈਨੇਡਾ ਡੇ ਤੇ ਆਪਣੇ ਘਰ 'ਚ ਬ੍ਰੈਂਡ ਨਿਊ ਸੋਫਾ ਲਵਾਉਣਾ, ਮੇਡ ਇਨ ਕੈਨੇਡਾ ਲਿਜਾਣਾ, ਆਪਣੀ ਮਰਜ਼ੀ ਦੇ ਕਲਰ ਨਾਲ ਲੈਣਾ, ਤੇ ਫਿਰ ਤੁਸੀਂ $1,600-1,700 ਤੋਂ $799 ਦਾ ਵੀ ਲੈਣਾ, ਡਿਸਕਾਊਂਟ ਲੈ ਕੇ ਕੌਫੀ ਟੇਬਲ ਵੀ ਫ੍ਰੀ ਲੈਣਾ, ਤੇ ਹੁਣੀ ਕਾਲ ਕਰ ਲਓ, ਹੁਣੀ ਪਿਕਚਰ ਮੰਗਾ ਲਓ 6472620000 647-262-0000। ਇਹਨੂੰ ਟੈਟਰਾ ਜ਼ੀਰੋ ਵੀ ਕਹਿੰਦੇ ਆ, ਵੈਸੇ 000 ਹੁੰਦੇ 3 ਤੇ ਟੈਟਰਾ ਜ਼ੀਰੋ ਮੀਨਸ 4-0। ਸੋ 6472620000 ਆਉਣ ਦਿਓ ਸੁਖਵੀਰ ਜੀ। ਇੱਕ ਮੈਨੂੰ ਇਹ ਵੀ ਦਿਓ ਕਿ ਕਿੰਗ ਸਾਈਜ਼ ਦਾ ਕੋਈ ਪੂਰਾ ਦਾ ਪੂਰਾ ਬੈਡਰੂਮ ਸੈੱਟ ਹੋਵੇ।
1: ਡਨ ਸੁਲਤਾਨ ਜੀ, ਮੈਂ ਕਿੰਗ ਸਾਈਜ਼ ਬੈਡਰੂਮ ਸੈੱਟ ਦੀ ਡੀਲ ਦੇਣਾ। ਕੈਨੇਡਾ ਡੇ ਸਪੈਸ਼ਲ ਸ਼ਾਮ 8 ਵਜੇ ਤੱਕ ਅਸੀਂ ਤੁਹਾਡੇ ਲਈ ਓਪਨ ਆ ਤੇ ਕਿੰਗ ਸਾਈਜ਼ ਬੈਡਰੂਮ ਸੈੱਟ ਤੇ ਡੀਲ ਦਿੰਦੇ ਹਾਂ। ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਗ੍ਰੇ ਕਲਰ ਦਾ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਹੈੱਡਬੋਰਡ ਦੇ ਵਿੱਚ LED ਲਾਈਟਾਂ ਲੱਗੀਆਂ ਹੋਈਆਂ, ਲੈਦਰ ਪੈਡਿੰਗ ਦੇ ਨਾਲ। ਸੋ ਕਿੰਗ ਸਾਈਜ਼ ਦਾ ਬੈੱਡ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਦੇ ਡਰੋਰ ਜਿਹੜੇ ਸੌਫਟ ਕਲੋਜ਼ਰ ਨੇ, ਮਿਰਰ ਦੇ ਵਿੱਚ LED ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਗ੍ਰੇ ਕਲਰ ਦਾ ਲੈਕਰ ਫਿਨਿਸ਼ ਦਾ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $3,500 ਸੀ, ਪਰ ਕੈਨੇਡਾ ਡੇ ਸਪੈਸ਼ਲ ਰਾਤ ਦੇ 8 ਵਜੇ ਤੱਕ ਪੂਰੇ ਦਾ ਪੂਰਾ ਬੈੱਡਰੂਮ ਸੈੱਟ, ਕਿੰਗ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈੱਡਰੂਮ ਸੈੱਟ ਹਾਈਡ੍ਰੋਲਿਕ ਸਟੋਰ ਦੇ ਨਾਲ ਸਿਰਫ $1,699 ਦੇ ਵਿੱਚ, $1,699 ਦੇ ਵਿੱਚ। ਸੁਲਤਾਨ ਜੀ, ਪੂਰਾ ਬੈੱਡਰੂਮ ਸੈੱਟ ਲੈ ਕੇ ਜਾਣਗੇ ਤੇ ਨਾਲ ਜਿੰਨੇ ਵੀ ਪਰਿਵਾਰ ਸ਼ਾਮ ਅੱਜ 8 ਵਜੇ ਤੱਕ ਸਾਡੇ ਕੋਲ ਪਹੁੰਚਣਗੇ, ਨਾਲ ਕਿੰਗ ਸਾਈਜ਼ ਦਾ ਮੈਟਰਸ, ਹਾਰਡ ਫੋਮ ਵਾਲਾ ਕਿੰਗ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਦਿੱਤਾ ਜਾਊਗਾ ਸੁਲਤਾਨ ਜੀ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਕੈਨੇਡਾ ਡੇ ਸਪੈਸ਼ਲ ਤੋਂ ਫਟਾਫਟ ਗੱਡੀਆਂ ਘੁਮਾਓ ਤੇ ਪਹੁੰਚੋ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਸੁਲਤਾਨ ਜੀ।
0: ਲਓ ਜੀ, ਚਾਹੇ ਤੁਸੀਂ ਡਾਇਨਿੰਗ ਰੂਮ ਸੈੱਟ ਲੈਣਾ, ਚਾਹੇ ਤੁਸੀਂ ਬੈੱਡਰੂਮ ਸੈੱਟ ਲੈਣਾ, ਚਾਹੇ ਤੁਸੀਂ ਕੁਈਨ ਸਾਈਜ਼ ਜਾਂ ਕਿੰਗ ਸਾਈਜ਼ ਲੈਣਾ, ਚਾਹੇ ਤੁਸੀਂ ਰਿਕਲਾਈਨਰ ਸੋਫਾ ਸੈੱਟ ਲੈਣਾ, ਚਾਹੇ ਤੁਸੀਂ ਕੋਈ ਵੀ ਘਰ ਦਾ ਫਰਨੀਚਰ ਲੈਣਾ, ਤੇ ਕੈਨੇਡਾ ਡੇ ਸੇਲ ਨੂੰ ਮਿਸ ਨਾ ਕਰਨਾ, ਕਿਉਂਕਿ ਇਹਦੇ ਉੱਪਰ ਤੁਸੀਂ ਘੱਟ ਤੋਂ ਘੱਟ $300-500 ਸੇਵ ਕਰ ਲੈਣੇ ਆ। ਇਸ ਲਈ ਪਹੁੰਚਣਾ ਤੁਸੀਂ 6885 ਟੋਮਕਨ ਰੋਡ 'ਤੇ, ਕਾਲ ਹੁਣੀ ਕਰ ਲਓ 6472620000 6472620000

0: ਸੁਲਤਾਨ ਜੀ, ਸਭ ਤੋਂ ਪਹਿਲਾਂ ਮੈਂ ਕਮਿਊਨਿਟੀ ਵੱਲੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ। ਕੋਈ ਵੀ ਦਿਨ ਤਿਉਹਾਰ ਹੁੰਦਾ, ਤੁਸੀਂ ਕੰਪਨੀ ਨਾਲ ਰਲ ਕੇ ਵੱਧ ਤੋਂ ਵੱਧ ਸਾਡੀ ਕਮਿਊਨਿਟੀ ਦੇ ਪੈਸੇ ਬਚਾਉਂਦੇ ਹੋ। ਥੈਂਕ ਯੂ ਸਰ।
1: ਥੈਂਕ ਯੂ ਵੈਰੀ ਮੱਚ ਸਾਡੇ ਕਸਟਮਰਸ ਦਾ ਵੀ ਭਾਜੀ, ਕਿਉਂਕਿ ਤੁਹਾਡੇ ਪਲੇਟਫਾਰਮ ਤੋਂ ਘਰ ਘਰ ਮੈਸੇਜ ਜਾਂਦਾ, ਇਹ ਵੀ ਸਾਡੇ ਲਈ ਬੜੀ ਪ੍ਰਾਊਡਨੈਸ ਹੈ। ਔਰ ਫਿਰ ਜਦੋਂ ਘਰ ਘਰ ਮੈਸੇਜ ਚਲੇ ਜਾਂਦਾ, ਕਸਟਮਰ ਰਿਸਪੋਂਸ ਕਰਦੇ ਆ, ਇਹ 'ਚ ਕੋਈ ਸ਼ੱਕ ਨਹੀਂ, ਉਹ $300-$500 ਡੀਲਾਂ ਦੇ ਵਿੱਚੋਂ ਸੇਵ ਵੀ ਕਰ ਲੈਂਦੇ ਆ। ਫਰੀ ਡਿਲੀਵਰੀ ਵੀ ਹੈ, ਆਫਟਰ ਸੇਲ ਸਰਵਿਸ ਵੀ ਹੈ, ਅਤੇ ਪ੍ਰੋਡਕਟ ਵੀ ਉਹਨਾਂ ਨੂੰ ਅਪਡੇਟਿਡ ਟੈਕਨੋਲੋਜੀ ਨਾਲ ਮਿਲਦਾ। ਫਿਰ ਥੈਂਕ ਯੂ ਵੈਰੀ ਮੱਚ ਉਹਨਾਂ ਦਾ, ਉਹਨਾਂ ਦੀ ਸਪੋਰਟ ਦੇ ਨਾਲ ਉਹ ਵੋਲੀਅਮ ਟਾਰਗੇਟਸ ਜਿਹੜੇ ਸਾਨੂੰ ਕੰਪਨੀਜ਼ ਵੱਲੋਂ ਦਿੱਤੇ ਜਾਂਦੇ ਆ, ਉਹਨਾਂ ਨੂੰ ਅਚੀਵ ਕਰਨ ਤੋਂ ਬਾਅਦ ਅਸੀਂ ਇਹ ਡਿਸਕਾਊਂਟ ਲੈਣ ਜੋਗੇ ਹੁੰਦੇ ਹਾਂ। ਸੋ ਇਹ ਇੱਕ ਸਾਈਕਲ ਆ ਪੂਰਾ, ਜਿਹਦੇ ਬਾਅਦ ਅਸੀਂ ਇਸ ਕਾਬਲ ਹੁੰਦੇ ਹਾਂ ਕਿ ਆਪਣੇ ਕਸਟਮਰਸ ਨੂੰ ਹਾਈ ਵੋਲੀਅਮ ਰੀਬੇਟ ਫਰੋਮ ਦ ਡੀਲਰਸ, ਫਰੋਮ ਦ ਕੰਪਨੀ ਲੈ ਕੇ ਦੇ ਸਕੀਏ। ਸੋ ਇਹਦੇ ਵਾਸਤੇ ਕੈਨੇਡਾ ਡੇ ਨੂੰ ਬਹੁਤ ਜ਼ਿਆਦਾ ਸੈਲੀਬ੍ਰੇਟ ਕੀਤਾ ਜਾ ਰਿਹਾ ਇਸ ਟਾਈਮ। ਜੀ ਈ ਫਰਿਜਡੇਅਰ, ਫਰਿਜਡੇਅਰ ਗੈਲਰੀ ਐਂਡ ਪ੍ਰੋਫੈਸ਼ਨਲ ਬੋਸ਼, ਇਹੋ ਜਿਹਾ ਜਰਮਨ ਬ੍ਰੈਂਡ ਹੈ, ਇਟਾਲੀਅਨ ਐਲੀਕਾ, ਇਟਾਲੀਅਨ ਬ੍ਰੈਂਡ ਹੈ। ਔਰ ਐਲੀਕਾ ਨੇ ਜਿਹੜਾ ਬਿਲਟ ਇਨ ਕਿਚਨ ਦਿੱਤਾ ਨਾ ਜੀ, ਜਿਹਦੇ 'ਚ ਪੈਨਲ ਰੈਡੀ ਫਰਿੱਜ ਹੈ, ਇਹ ਤਾਂ ਤੁਸੀਂ ਦੇਖੋ ਕੋਲਮ ਹੁੰਦੇ ਆ ਜੀ, ਇਹ ਤੁਸੀਂ 30 ਇੰਚ ਦਾ ਕੋਲਮ ਲਾਉਂਦੇ ਆ, ਹਾਂਜੀ
0: 30 ਇੰਚ ਚੌੜਾ
1: ਜੀ,
0: ਤੇ ਉੱਪਰ ਨੂੰ ਕਿੰਨਾ,
1: ਇਹ ਤਕਰੀਬਨ ਉੱਪਰ 76 ਇੰਚ ਹੋ ਜਾਂਦਾ।
0: 30x76 ਦਾ ਇੱਕ ਫਰਿੱਜ ਆ, ਜਿਹਨੂੰ ਕੋਲਮ ਕਹਿੰਦੇ,
1: ਕੋਲਮ ਕਹਿੰਦੇ,
0: ਠੀਕ ਆ।
1: ਤੇ ਦੂਜਾ ਕੋਲਮ ਆ ਜਾਂਦਾ ਫਰੀਜ਼ਰ, ਉਹ ਤੁਸੀਂ 12 ਇੰਚ ਦਾ ਲਗਾ ਸਕਦੇ ਹੋ, 14 ਇੰਚ ਦਾ ਲਗਾ ਸਕਦੇ ਹੋ, ਡਿਪੈਂਡ ਕਰਦਾ ਤੁਸੀਂ 42 ਇੰਚ ਬਣਾਉਣਾ ਤੇ 30 ਇੰਚ ਫਰਿੱਜ, 42 ਇੰਚ ਫਰੀਜ਼ਰ ਲੱਗੇਗਾ, ਤੇ ਉਹ ਸੋਰੀ 12 ਇੰਚ ਫਰਿੱਜ ਲੱਗੇਗਾ, 30 ਇੰਚ ਫਰਿੱਜ ਤੇ 12 ਇੰਚ ਫਰੀਜ਼ਰ ਲੱਗੇਗਾ, 42 ਹੋ ਜਾਏਗਾ।
0: ਜੇ ਇਹਨੂੰ ਹੋਰ ਵਧਾਉਣਾ ਹੋਵੇ
1: 48 ਹੋ ਸਕਦਾ,
0: ਹੋਰ ਵਧਾਉਣਾ ਹੋਵੇ
1: ਫਿਰ 30 ਇੰਚ ਦਾ ਫਰਿੱਜ, 30 ਇੰਚ ਦਾ ਫਰੀਜ਼ਰ ਹੋ ਸਕਦਾ, 60 ਇੰਚ,
0: ਹਾਂਜੀ, ਤੇ ਹੋਰ ਵਧਾਉਣਾ ਹੋਵੇ
1: 33 ਇੰਚ ਦਾ ਫਰੀਜ਼ਰ, 33 ਇੰਚ ਦਾ ਫਰਿੱਜ ਹੋ ਸਕਦਾ, 66 ਇੰਚ।
0: ਜਿਵੇਂ ਤੁਸੀਂ ਅੱਗੇ ਆਖਿਆ ਨਾ ਵੀ ਉੱਥੇ ਘਰ ਆ ਜਿਹੜੇ ਵੈਲਨ ਚ
1: ਜੀ,
0: ਡਿਟੈਚ ਮਕਾਨ ਆ, ਜਗ੍ਹਾ ਛੋਟੀ ਆ
1: ਜੀ,
0: ਕਈ ਮਕਾਨ ਆ ਖੁੱਲੇ ਡੁੱਲੇ,
1: ਬਹੁਤ ਖੁੱਲੇ ਆ,
0: ਉੱਥੇ ਜਿੰਨੇ ਮਰਜ਼ੀ ਲਵਾ ਲਓ,
1: ਬਿਲਕੁਲ ਬਿਲਕੁਲ। ਹਰ ਬਿਲਡਰ ਨੇ ਡਿਫਰੈਂਟ ਡਿਫਰੈਂਟ ਜਿਹੜੇ ਆ ਨਾ ਜੀ, ਉਹ ਕਸਟਮਰਸ ਵਾਸਤੇ ਦਿੱਤੇ। ਕਈ ਮੈਂ ਐਸੇ ਦੇਖੇ ਆ ਜੀ ਕਿ ਮੈਂ ਐਕਸਪੈਕਟ ਨਹੀਂ ਸੀ ਕਰਦਾ, ਲੇਕਿਨ ਅੰਦਰੋਂ ਘਰ ਬਹੁਤ ਖੁੱਲਾ, ਪਰ ਸਿੰਗਲ ਡੋਰ ਐਂਟਰੀ ਲੈ ਲਈ ਆ, ਉੱਥੋਂ ਫਰਿੱਜ ਲੰਘਦਾ ਨਹੀਂ, ਸਾਰਾ ਡੋਰ ਖੋਲਣਾ ਪੈਂਦਾ, ਫਿਰ ਉੱਥੋਂ ਫਰਿੱਜ ਲੰਘਦਾ। ਕਈ ਡਬਲ ਡੋਰ ਐਂਟਰੀਆਂ ਵਾਲੇ ਜਿਹੜੇ ਆ, ਅੰਦਰ ਜਾ ਕੇ ਉਹਨਾਂ ਨੂੰ ਦੇਖਣਾ ਪੈਂਦਾ ਕਿ ਕਿੱਥੋਂ ਉਹਨੇ ਲੰਘ ਸਕਣਾ ਕਿੱਥੋਂ ਨਹੀਂ। ਫਿਰ ਕਈ ਵਾਰੀ ਕਸਟਮਰ ਨੂੰ ਇੱਕ ਬੜੀ ਪੁਰਾਣੀ ਟੈਕਨੋਲੋਜੀ ਹੁੰਦੀ ਸੀ ਕਿ ਫਰਿੱਜ ਘਰ ਆ ਗਿਆ ਜੀ, ਇਹਨੂੰ 24 ਘੰਟੇ ਔਨ ਨਹੀਂ ਕਰਨਾ, ਇਹੋ ਜੀ ਹੁਣ ਕੋਈ ਗੱਲ ਨਹੀਂ ਸਰ, ਇਹ ਨਵੀਂ ਟੈਕਨੋਲੋਜੀ ਅਪਡੇਟਡ ਹੈ, ਜਦੋਂ ਫਰਿੱਜ ਤੁਹਾਡੇ ਘਰ ਪਹੁੰਚ ਗਿਆ ਤੁਸੀਂ ਉਹਨੂੰ 30 ਘੰਟੇ ਬਾਅਦ ਪਲੱਗ ਇਨ ਕਰ ਸਕਦੇ ਹੋ,
0: 24 ਘੰਟੇ ਵੇਟ ਕਰਨ ਦੀ ਲੋੜ,
1: 24 ਘੰਟੇ ਵੇਟ ਕਰਨ ਦੀ ਲੋੜ ਨਹੀਂ
0: ਕਰਿਓ, ਉਹ ਜੇ ਠੰਡਾ ਤੱਤਾ ਵਿੱਚ ਰੱਖ ਦਿਓ, 30 ਘੰਟੇ ਪਲੱਗ ਕਰ ਦਿਓ, 30 ਘੰਟੇ ਬਾਅਦ ਠੰਡਾ ਹੋ ਜੂ, ਫਿਰ ਇੰਜੋਏ ਕਰ ਲਿਓ,
1: ਬਿਲਕੁਲ। ਔਰ ਫਰਿੱਜ ਜਿਹੜੇ ਆ ਲੀਨੀਅਰ ਕੰਪਰੈਸਰ ਦੇ ਨਾਲ, ਨਵੀਂ ਟੈਕਨੋਲੋਜੀ ਦੇ ਨਾਲ ਇਹ ਲਾਂਚ ਕੀਤੇ ਗਏ ਕੰਪਨੀਆਂ ਵੱਲੋਂ। ਸੋ ਕੋਈ ਵੀ ਤੁਸੀਂ ਲੈਣਾ ਚਾਹੁੰਦੇ ਹੋ ਕੋਲਮ ਬਿਲਟ ਇਨ ਕਿਚਨ ਦੇ ਨਾਲ, ਤੇ 40% ਦਾ ਡਿਸਕਾਊਂਟ, ਕੋਈ ਛੋਟਾ ਜਿਹਾ ਡਿਸਕਾਊਂਟ ਨਹੀਂ ਹੈ, ਕੈਨੇਡਾ ਡੇ, ਕੈਨੇਡਾ ਡੇ, ਕੈਨੇਡਾ ਡੇ ਸਪੈਸ਼ਲ ਡਿਸਕਾਊਂਟ ਹੈ, 40% ਡਿਸਕਾਊਂਟ ਹੋਮ ਅਪਲਾਈਸਿਸ ਦੇ ਉੱਪਰ ਮਿਲ ਰਿਹਾ ਇਸ ਟਾਈਮ, ਇਹਨੂੰ ਮਿਸ ਨਾ ਕਰਨਾ, ਖਾਸ ਤੌਰ ਤੇ ਬੰਡਲ ਪੈਕੇਜ ਲੈਣ ਵਾਲੇ ਤਾਂ ਬਿਲਕੁਲ ਮਿਸ ਨਾ ਕਰਨ, ਕਿਉਂਕਿ ਜਿੰਨੀ ਪ੍ਰਾਈਸ ਹਾਈ ਜਾਣੀ ਹੈ, ਜਿੱਦਾਂ ਹੁਣ $26,000 ਦੇ ਜੇ ਬਿਲਟ ਇਨ ਕਿਚਨ ਤੁਸੀਂ ਬਣਵਾ ਰਹੇ ਹੋ ਤੇ ਤੁਹਾਡਾ $18,900 ਚ ਮਿਲਣ ਡਿਆ,
0: ਠੀਕ ਹੈ,
1: ਸੋ $5,000-$6,000 ਦੀ ਸੇਵਿੰਗ ਹੈ। ਤੇ ਜੇ ਤੁਸੀਂ ਕੱਲਾ ਫਰਿੱਜ ਲੈਣਾ $2,500 ਵਾਲਾ, ਤੁਹਾਨੂੰ $1,799 ਦਾ ਮਿਲਣ ਗਿਆ, $800 ਇੱਕ ਫਰਿੱਜ 'ਚ ਸੇਵ ਹੋ ਰਿਹਾ। ਜੇ ਤੁਸੀਂ ਕੱਲਾ ਬੇਸਮੈਂਟ ਅਪਾਰਟਮੈਂਟ ਲਈ ਲੈ ਰਹੇ ਹੋ ਜਾਂ ਕੋਂਡੋਮੀਨੀਅਮ ਲਈ ਲੈ ਰਹੇ ਹੋ ਫਰਿੱਜ, ਜਾਂ ਤੁਸੀਂ ਸੈਕਿੰਡ ਫਰਿੱਜ ਰੱਖਣਾ, ਉਹ ਵੀ $1,400 ਵਾਲਾ, $899 ਦਾ ਮਿਲਣ ਡਿਆ, ਉਹਦੇ 'ਚ ਵੀ $500 ਸੇਵ ਹੋਣ,
0: ਗਰਾਜ 'ਚ ਰੱਖਣਾ, ਬੇਸਮੈਂਟ 'ਚ ਰੱਖਣਾ, ਜਿੱਥੇ ਮਰਜ਼ੀ ਰੱਖੋ।
1: ਈਵਨ ਤੁਸੀਂ ਦੇਖੋ ਜਦੋਂ ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੇ ਜਾਓਗੇ, ਵੇਅਰਹਾਊਸ ਕਲੀਅਰੈਂਸ ਸੇਲ ਦਾ ਆਈਕਨ ਕਲਿੱਕ ਕਰੋਗੇ, ਤੁਹਾਨੂੰ ਬਹੁਤ ਸਾਰੀਆਂ ਆਈਟਮ 40% ਜਾਂ 50% ਡਿਸਕਾਊਂਟ ਮਿਲਣੀਆਂ। ਫੋਰ ਐਗਜ਼ਾਮਪਲ, ਤੁਹਾਨੂੰ ਡਿਸ਼ਵਾਸ਼ਰ ਚਾਹੀਦੀ ਹੈ
0: ਜੀ,
1: $1,000 ਵਾਲੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $499 ਦੀ ਮਿਲ ਜਾਣੀ,
0: 50%
1: ਆਫ ਹੈ, ਤੇ $499 ਦੀ ਡਿਸ਼ਵਾਸ਼ਰ ਨਵੀਂ ਲੈ ਕੇ ਘਰ ਲਵਾਓ ਨਾ, ਬਜਾਏ $250-$300 ਰਿਪੇਅਰ ਤੇ ਲਾਓ,
0: ਬਿਲਕੁਲ ਬਿਲਕੁਲ ਨਵੀਂ ਲਓ ਜੀ।
1: ਸੋ ਬ੍ਰੈਂਡ ਨਿਊ ਪ੍ਰੋਡਕਟ ਤੁਹਾਨੂੰ ਮਿਲਨੇ ਆ, ਫਰੀ ਡਿਲੀਵਰ ਹੋਣਾ, 6 ਮਹੀਨੇ 'ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਤੇ ਟੀਵੀ ਵਾਲੇ ਕਸਟਮਰ ਵੀ ਮਿਸ ਨਾ ਕਰਨ, ਕਿਉਂ ਕਿ 85 ਇੰਚ ਇਹ ਵੀ ਸੋਨੀ ਬਰੇਵੀਆ ਮਾਡਲ ਹੈ, ਤੁਹਾਨੂੰ ਅੱਜ ਅਪਡੇਟਿਡ ਟੈਕਨੋਲੋਜੀ ਦੇ ਨਾਲ X1 ਪ੍ਰੋਸੈਸਰ ਹੈ ਇਹਦੇ 'ਚ, ਟ੍ਰਾਈ ਲੂਮੀਨਸ ਪੈਨਲ ਟੈਕਨੋਲੋਜੀ ਹੈ ਜਿਹਦੀ ਲਾਈਫ ਟਾਈਮ ਡਿਸਕਲਰੇਸ਼ਨ ਵਾਰੰਟੀ ਹੈ। ਸੋਨੀ ਬਰੇਵੀਆ 3 1599 ਚ 85 ਇੰਚ $2300 ਵਾਲਾ 1599 ਵੀ 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਸਾਡਾ ਮੈਸੇਜ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰੈਲੇਟਿਵ ਨੂੰ, ਕਿਉਂ ਕਿ ਹਿਊਜ ਸੇਵਿੰਗਸ ਹੈ। ਇਲੈਕਟ੍ਰੋਨਿਕਸ ਲੈਣਾ, ਹੋਮ ਅਪਲਾਈਸਿਸ ਲੈਣੇ ਹੈ, ਲਾਂਡਰੀ 'ਚ ਵਾਸ਼ਰ ਐਂਡ ਡਰਾਇਰ ਸਿਲੈਕਟ ਕਰਨਾ, ਮਾਈਕ੍ਰੋਵੇਵ ਲੈਣਾ, ਏਅਰ ਫਰਾਇਰ ਲੈਣਾ ਜਾਂ ਤੁਸੀਂ ਜੂਸਰ ਲੈਣਾ ਨਿੰਜਾ ਕੰਪਨੀ ਦਾ, ਤੁਹਾਨੂੰ ਸਾਰਾ ਕੁਝ ਮਿਲਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਈਵਨ ਸਟੋਨ ਬੇਕਡ ਪੀਜ਼ਾ, ਸਟੋਨ ਬੇਕਡ ਪੀਜ਼ਾ ਜਿਹੜਾ ਏਅਰ ਫਰਾਇਰ ਇਹਦੇ 'ਚ ਬਿਲਟ ਇਨ ਹੈ,
0: ਠੀਕ ਹੈ।
1: ਇਹ ਕਾਊਂਟਰ ਟੋਪ ਹੈ, ਬਿਲਕੁਲ ਮਾਈਕ੍ਰੋਵੇਵ ਦੀ ਤਰ੍ਹਾਂ, ਕਾਊਂਟਰ ਤੇ ਤੁਸੀਂ ਰੱਖ ਕੇ ਪਲੱਗ ਕਰ ਲੈਣਾ।
0: ਇਹ ਪਏ ਵੀ ਆਪਣੇ ਉੱਥੇ?
1: ਜੀ ਬਿਲਕੁਲ, ਅੱਜ ਵੀ ਕੈਨੇਡਾ ਡੇ ਤੇ ਆਪਾਂ 199 ਸਟੋਨ ਪਲੇਟ ਇੰਕਲੂਡ ਹੈ,
0: ਠੀਕ ਹੈ।
1: ਕੱਲੀ ਪਲੇਟ ਹੀ ਟੁੱਟ ਜਾਏ ਨਾ ਭਾਜੀ, $99 ਦੀ ਆਉਂਦੀ ਹੈ, $199 ਦਾ ਪੂਰਾ ਆਪਾਂ ਸਟੋਨ ਬੇਕਡ ਪੀਜ਼ਾ ਵਿਦ ਏਅਰ ਫਰਾਇਰ ਬਿਲਟ ਇਨ ਦੇ ਰਹੇ ਹਾਂ, ਕੈਨੇਡਾ ਡੇ ਸਪੈਸ਼ਲ।
0: ਪੀਜ਼ਾ ਵੀ ਬਣੇਗਾ, ਨਾਨ ਵੀ ਬਣੇਗਾ।
1: ਹਾਂਜੀ, ਅਗਰ ਇਹਦੇ 'ਚ ਪੀਜ਼ਾ ਬਣਾਉਣਾ 3 ਮਿੰਟਸ, ਸਿਰਫ 3 ਮਿੰਟ 'ਚ ਤੁਸੀਂ 3 ਨਾਨ ਲਾਉਣੇ, 3 ਪੀਜ਼ੇ ਬਣਾਉਣੇ ਆ, 9 ਮਿੰਟ 'ਚ 3 ਪੀਜ਼ੇ ਬਣ ਜਾਣਗੇ,
0: 3 ਮਿੰਟ
1: 'ਚ 1 ਪੀਜ਼ਾ ਰਾਈਟ ਵੇ ਤਿਆਰ। ਤੁਸੀਂ ਬ੍ਰੈਡ ਬਣਾਉਣੀ ਹੈ, ਇਹਦੇ 'ਚ ਤੁਸੀਂ ਬ੍ਰੈਡ ਰੱਖੋ, 3 ਮਿੰਟ 'ਚ ਬ੍ਰੈਡ ਤਿਆਰ। ਤੁਸੀਂ ਨਾਨ ਲਾਉਣਾ, 3 ਮਿੰਟ 'ਚ ਨਾਨ ਤਿਆਰ। ਔਰ ਜੇ ਤੁਹਾਡੇ ਕੋਲ ਥੋੜ੍ਹਾ ਛੋਟੇ ਸਾਈਜ਼ 'ਚ ਨਾਨ ਲਗਾਓ ਤਾਂ 2 ਨਾਨ ਵੀ 1 ਪਲੇਟ 'ਤੇ
0: ਆ ਜਾਂਦੇ ਆ।
1: ਸੋ ਇਸ ਕਰਕੇ ਜ਼ਰੂਰ ਕੈਨੇਡਾ ਡੇ ਸਪੈਸ਼ਲ ਸੇਲ ਦਾ ਫਾਇਦਾ ਚੁੱਕਣਾ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828 ਨੰਬਰ ਹੈ। ਚੱਕ ਲੈਣਾ, ਚੱਕ ਲਈਓ, ਚੱਕ ਲਿਓ, ਕਿਉਂਕਿ ਇਹ ਫੱਟੇ ਚੱਕਣ ਵਾਲੀਆਂ ਡੀਲਾਂ ਕੈਨੇਡਾ ਡੇ ਤੇ ਦਿੱਤੀਆਂ ਜਾ ਰਹੀਆਂ। 905-450-2828 905-450-2828 ਜੀ।
2: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
0: AI ਟੈਕਨੋਲੋਜੀ ਅੱਜ ਕੱਲ ਮਾਰਕੀਟ 'ਚ ਕਾਫੀ ਚਰਚਿਤ ਆ
1: ਜੀ। ਜੀ,
0: ਤੁਹਾਡੇ ਜਿਹੜਾ ਤੁਹਾਡਾ ਬਿਜ਼ਨਸ ਆ, ਜਿਵੇਂ ਅਪਲਾਈਸਿਸ ਹੋਏ, ਲਾਂਡਰੀ ਹੋਈ ਜਾਂ ਟੈਲੀਵਿਜ਼ਨ, ਉਹਦੇ 'ਚ ਵੀ ਯੂਜ਼ ਕੀਤੀ ਜਾਂਦੀ
1: ਹੈ? ਜੀ ਸਰ, AI ਟੈਕਨੋਲੋਜੀ ਦੇ ਨਾਲ ਐਨਰਜੀ ਸੇਵਰਸ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ ਹੈ। ਡਿਟਰਜੈਂਟ ਸੇਵਿੰਗ ਕਿੱਦਾਂ ਜੀ? ਇਹਦੇ 'ਚ ਸਮਾਰਟ ਡਿਸਪੈਂਸਰ ਲਗਾਇਆ ਗਿਆ, ਉਹ ਤੁਸੀਂ ਫਿਲਅਪ ਕਰ ਦੇਣਾ ਇੱਕ ਵਾਰੀ ਡਿਟਰਜੈਂਟ ਨਾਲ, ਅਤੇ 40 ਲੋਡਸ ਵਾਸਤੇ ਤੁਹਾਨੂੰ ਦੁਬਾਰਾ ਡਿਟਰਜੈਂਟ ਪਾਉਣ ਦੀ ਲੋੜ ਨਹੀਂ ਹੈ। AI ਟੈਕਨੋਲੋਜੀ ਨੇ ਸਿਲੈਕਟ ਕਰਨਾ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ। ਉਹ ਹਾਫ ਲੋਡ ਵੀ ਹੋ ਸਕਦਾ, ਉਹਨੂੰ ਘੱਟ ਡਿਟਰਜੈਂਟ ਚਾਹੀਦਾ। ਉਹ ਫੁੱਲ ਲੋਡ ਹੈ ਅਤੇ ਉਹਨੂੰ ਫੁੱਲ ਡਿਟਰਜੈਂਟ ਚਾਹੀਦਾ। ਇਸੇ ਤਰ੍ਹਾਂ AI ਟੈਕਨੋਲੋਜੀ ਨੇ ਸਿਲੈਕਟ ਕਰਨਾ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਹੈ। ਔਰ ਇਹ ਐਨਰਜੀ ਸੇਵਰਸ, ਵਾਟਰ ਸੇਵਿੰਗ, ਡਿਟਰਜੈਂਟ ਸੇਵਿੰਗ, AI ਟੈਕਨੋਲੋਜੀ ਦੇ ਨਾਲ ਫਰੰਟ ਲੋਡ ਵਾਸ਼ਰ ਐਂਡ ਡਰਾਇਰ $3,000 ਵਾਲਾ ਕੈਨੇਡਾ ਡੇ ਸੇਲ 'ਤੇ ਸਿਰਫ $2,299 ਦਾ ਮਿਲੇਗਾ। $700 ਤੁਸੀਂ ਲੇਟੈਸਟ ਐਂਡ ਅਪਡੇਟਿਡ ਟੈਕਨੋਲੋਜੀ ਦੇ ਉੱਪਰ ਵਾਸ਼ਰ ਡਰਾਇਰ 'ਚ ਵੀ ਸੇਵਿੰਗ ਕਰੋਗੇ ਬਾਇੰਗ ਟਾਈਮ। ਫਿਰ ਉਸ ਤੋਂ ਬਾਅਦ ਜਦ ਤੱਕ ਇਸ ਪ੍ਰੋਡਕਟ ਨੂੰ ਯੂਜ਼ ਕਰਨਾ, ਐਨਰਜੀ ਸੇਵਿੰਗਸ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ, ਸੇਵਿੰਗ ਸੇਵਿੰਗ ਸੇਵਿੰਗ ਹੀ ਹੁੰਦੀ ਰਹਿਣੀ ਹੈ। ਸੋ ਇਸੇ ਕਰਕੇ ਅਸੀਂ ਕਹਿੰਦੇ ਹੁੰਦੇ ਸੇਵਿੰਗ ਸੇਵਿੰਗ ਸੇਵਿੰਗ, ਇਲੈਕਟ੍ਰੋਨਿਕਸ, ਹੋਮ ਅਪਲਾਈਸਿਸ ਐਂਡ ਲਾਂਡਰੀ 'ਚ ਸੇਵਿੰਗ ਦਾ ਦੂਸਰਾ ਨਾਮ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਬੋਵੇਡ ਐਂਡ ਚੰਕੂਜ਼ੀ 'ਤੇ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ। 905-450-2828 905-450-2828 ਜੀ। ਜਾਂਦਾ

0: ਮਾਰਿਆ ਮੈਂ।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬਰ ਕੇ ਸਰੋਤਿਆਂ ਨੂੰ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ। ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। 5 ਤੋਂ ਲੈ ਕੇ 7 ਵਜੇ ਤੱਕ ਤੁਸੀਂ 2 ਘੰਟੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦਾ ਇੰਜੋਏ ਕਰੋਗੇ ਅਤੇ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੇ ਲਈ ਇੱਕ ਖਾਸ ਟੋਪਿਕ ਹੋਊਗਾ। ਟੋਪਿਕ ਦਾ ਕੀ, ਇਹ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ ਅਤੇ ਗੱਲਾਂ ਬਾਤਾਂ ਚੱਲਦੇ ਇੱਕ ਕੁਐਸਚਨ ਦਿਮਾਗ ਦੇ ਵਿੱਚ ਸੀ। ਮੈਂ ਕਿਹਾ ਚਲੋ ਜ਼ਰੂਰ ਸਰੋਤਿਆਂ ਨਾਲ ਗੱਲਬਾਤ ਸਾਂਝੀ ਕਰਾਂਗੇ। ਸਟੂਡੀਓ ਦਾ ਨੰਬਰ ਹੋਊਗਾ 416-233-7368। ਸਟੂਡੀਓ ਆਪਣੇ ਫਰਮੈਸ਼ੀ ਗੀਤ ਸੰਗੀਤ ਦੇ ਲਈ ਜਾਂ ਚੱਲਦੇ ਟੋਪਿਕ 'ਚ ਗੱਲਬਾਤ ਕਰਨ ਲਈ ਸਟੂਡੀਓ ਦਾ ਨੰਬਰ 416-233-7368। ਪ੍ਰੋਗਰਾਮ ਦੇ ਰਵਾਇਤ ਦੇ ਅਨੁਸਾਰ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਸ਼ਾਲੂ ਸ਼ਰਮਾ ਜੀ ਨਾਲ। ਸ਼ਾਲੂ ਸ਼ਰਮਾ ਜੀ ਉੱਗੇ ਇੰਸ਼ੋਰੈਂਸ ਬ੍ਰੋਕਰ ਨੇ, ਇੰਸ਼ੋਰੈਂਸ ਫੋਰ ਯੂ ਨਾਲ ਕੰਮ ਕਰਦੇ ਨੇ ਅਤੇ ਇਹਨਾਂ ਦੀਆਂ ਪੋਲਿਸੀਜ਼, ਇਹਨਾਂ ਦਾ ਐਕਸਪੀਰੀਅੰਸ, ਤਜਰਬਾ, ਇਹਨਾਂ ਦਾ ਸਮਝਾਉਣ ਦਾ ਤਰੀਕਾ ਵਿਲੱਖਣ ਵੀ ਆ ਅਤੇ ਬੜੇ ਠੰਡੇ ਮੱਤੇ ਦੇ ਨਾਲ ਸਾਨੂੰ ਪੋਲਿਸੀਆਂ ਨਾਲ ਜਾਣੂ ਕਰਵਾਉਂਦੇ ਨੇ। ਇਕੱਲੀਆਂ ਪੋਲਿਸੀਆਂ ਬੌਂਡ ਨਹੀਂ ਕਰਵਾਉਂਦੇ, ਇਕੱਲੇ ਇਕੱਲੇ ਕਲੋਜ਼ ਤੋਂ ਵੀ ਜਾਣੂ ਕਰਵਾਉਂਦੇ ਨੇ। ਸੋ ਤੁਸੀਂ ਆਪਣੀ ਇੰਸ਼ੋਰੈਂਸ ਪੋਲਿਸੀ ਕੋਈ ਬੌਂਡ ਕਰਵਾਉਣੀ ਆ ਤਾਂ ਜ਼ਰੂਰ ਸ਼ਾਲੂ ਜੀ ਨੂੰ 647-486-31 'ਤੇ ਜ਼ਰੂਰ ਕਾਲ ਕਰਿਓ। ਅੱਜ ਕਿਉਂਕਿ ਕੈਨੇਡਾ ਡੇ ਦੀਆਂ ਵੀ, ਕਿਉਂਕਿ ਬਹੁਤ ਲੋਕ ਕਹਿੰਦੇ ਅਸੀਂ ਇਸ ਵੀਕਐਂਡ ਇੰਜੋਏ ਕਰ ਰਹੇ ਹਾਂ, ਬੁੱਧਵਾਰ ਦਾ ਇਸ ਵਾਰੀ ਜਿਹੜਾ ਇਹ ਦਿਨ ਆ ਗਿਆ, ਪਰ ਛੁੱਟੀਆਂ ਜੀ ਦਾ ਮਾਹੌਲ ਤਾਂ ਹੁਣ ਬਣਿਆ ਹੀ ਹੋਇਆਗਾ, ਸਮਰ ਦਾ ਟਾਈਮ ਆ। ਸੋ ਸ਼ਾਲੂ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
2: ਸਤਿ ਸ਼੍ਰੀ ਅਕਾਲ ਹੈਰੀ ਜੀ, ਥੈਂਕ ਯੂ ਸੋ ਮਚ।
1: ਸੋ ਇਹਦੇ ਵਿੱਚ ਆਪਾਂ ਅੱਜ ਬੱਚਿਆਂ ਦੀ ਹੀ ਪੋਲਿਸੀ ਬਾਰੇ ਗੱਲਬਾਤ ਕਰਦੇ, ਕਿਉਂਕਿ ਨਾ ਪੇਰੈਂਟਸ ਨੂੰ ਹਮੇਸ਼ਾ ਲੱਗਦਾ ਕਿ ਆਪਾਂ ਬੱਚਿਆਂ ਦੇ ਫਿਊਚਰ, ਉਹਨਾਂ ਦੀ ਸਟੱਡੀ, ਉਹਨਾਂ ਦੀ ਐਜੂਕੇਸ਼ਨ, ਉਹਨਾਂ ਦੀ ਹੈਲਥ, ਉਹਨਾਂ ਦੀ ਪੋਲਿਸੀ ਨੂੰ ਲਈ, ਸੋ ਇੱਕ ਇੱਦਾਂ ਦੀ ਕੋਈ ਚੀਜ਼ ਦੱਸੋ ਜਿਹਦੇ ਨਾਲ ਵੀ ਇਨਵੈਸਟਮੈਂਟ ਬੱਚਿਆਂ ਦੇ ਲਈ ਆਪਣੀ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ ਤੇ ਉਹਨਾਂ ਲਈ ਕੋਈ ਪਲਾਨ ਹੈ ਤੁਹਾਡੇ ਕੋਲ?
2: ਹਾਂਜੀ, ਸਭ ਤੋਂ ਪਹਿਲਾਂ ਤਾਂ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਐਂਡ ਵੈਲਕਮ ਟੂ ਦਾ ਸ਼ੋਅ। ਔਰ ਜਦੋਂ ਵੀ ਅਸੀਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਅਸੀਂ ਸਿਰਫ ਆਪਾਂ ਸੋਚਦੇ ਕਿ ਸਿਰਫ ਵੱਡਿਆਂ ਨੂੰ ਹੀ ਲਾਈਫ ਇੰਸ਼ੋਰੈਂਸ ਚਾਹੀਦੀ ਹੈਗੀ ਆ ਤੇ ਸ਼ਾਇਦ ਉਹਨਾਂ ਦੇ ਉੱਪਰ ਕੋਈ ਲਾਇਬਿਲਟੀ ਹੈਗੀ ਆ ਜਾਂ ਕੋਈ ਉਹਨਾਂ ਤੇ ਲੋਨ ਹੈਗਾ ਜਾਂ ਕੋਈ ਫੈਮਿਲੀ ਦੇ ਵਿੱਚ ਉਹਨਾਂ ਦੇ ਉੱਪਰ ਕੋਈ ਡਿਪੈਂਡੈਂਟ ਹੈਗਾ। ਪਰ ਇਸ ਪਰਸਨ ਦੇ ਲਈ ਲਾਈਫ ਇੰਸ਼ੋਰੈਂਸ ਬਹੁਤ ਜ਼ਰੂਰੀ ਹੈਗੀ ਆ। ਸੋ ਪਰ ਇਸ ਤੋਂ ਇਲਾਵਾ ਕੁਛ ਹੋਰ ਵੀ ਚੀਜ਼ਾਂ ਆ ਜਾਂਦੀਆਂ ਨੇ, ਜਿਸ ਤਰ੍ਹਾਂ ਕਿ ਅਸੀਂ ਲਾਈਫ ਇੰਸ਼ੋਰੈਂਸ ਨੋਟ ਓਨਲੀ ਸਿਰਫ ਮੋਰਗੇਜ ਕਵਰ ਕਰਨ ਲਈ ਜਾਂ ਨੋਟ ਓਨਲੀ ਫੋਰ ਇਸਟੇਟ ਪਲਾਨਿੰਗ ਔਰ ਨੋਟ ਓਨਲੀ ਫਾਈਨਲ ਐਕਸਪੈਂਸ ਨੂੰ ਕਵਰ ਕਰਨ ਦੇ ਲਈ, ਇਸ ਤੋਂ ਇਲਾਵਾ ਅਸੀਂ ਹੋਰ ਆਪਸ਼ਨਸ ਵੀ ਹੁੰਦੀਆਂ ਨੇ ਜਿਸ ਦੇ ਵਿੱਚ ਕਿ ਇਨਵੈਸਟਮੈਂਟ ਨੂੰ ਕਰਨ ਦੇ ਲਈ ਅਸੀਂ ਕਰ ਸਕਦੇ ਹੈਗੇ ਹਾਂ, ਜਿਸ ਦੇ ਵਿੱਚ ਕਿ ਪ੍ਰੋਟੈਕਸ਼ਨ ਵੀ ਹੈਗੀ ਆ, ਫਿਊਚਰ ਪ੍ਰੋਟੈਕਸ਼ਨ ਦੇ ਨਾਲ ਨਾਲ ਸਾਡੀ ਇਨਵੈਸਟਮੈਂਟ ਦੀ ਗਰੋਥ ਵੀ ਹੋਏਗੀ। ਇਸ ਕਰਕੇ ਅੱਜ ਅਸੀਂ ਲਾਈਫ ਦੇ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਜੋ ਕਿ ਬੱਚਿਆਂ ਦੇ ਲਈ ਹੈਗੀ ਆ, ਕਿਉਂਕਿ ਜਦੋਂ ਬੱਚਾ ਬੋਰਨ ਹੁੰਦਾ ਉਹਨਾਂ ਦੇ ਨਾ ਕੋਈ ਮੋਰਗੇਜ ਦੀ ਉਹਨਾਂ ਨੂੰ ਫਿਕਰ ਹੈ ਤੇ ਨਾ ਹੀ ਉਹਨਾਂ ਦੇ ਉੱਪਰ ਕੋਈ ਲਾਇਬਿਲਟੀ ਹੈਗੀ ਹੈ ਤੇ ਨਾ ਹੀ ਉਸ ਟਾਈਮ ਤੇ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਇਸਟੇਟ ਪਲਾਨਿੰਗ ਦੇ ਬਾਰੇ ਕੋਈ ਸੋਚਣਾ ਹੁੰਦਾ ਹੈਗਾ। ਪਰ ਇਸ ਟਾਈਮ ਤੇ ਜਿੱਦਾਂ ਕਿ ਉਹ ਨਿਊ ਬੋਰਨ ਹੈਗੇ ਆ ਔਰ ਉਹਨਾਂ ਦੀ ਆਪਾਂ ਲਾਈਫ ਇੰਸ਼ੋਰੈਂਸ ਦੇ ਬਾਰੇ ਸੋਚਦੇ, ਉਸ ਦੇ ਵਿੱਚ ਦੋ ਬੈਨੀਫਿਟ ਇਹ ਆ ਜਾਂਦੇ ਹੈਰੀ ਜੀ ਕਿ ਇਸ ਦੇ ਵੇਲੇ ਉਹਨਾਂ ਦੀ ਇੱਕ ਤਾਂ ਹੈਲਥ ਬਹੁਤ ਗੁੱਡ ਹੁੰਦੀ ਹੈਗੀ ਆ ਔਰ ਉਸ ਟਾਈਮ ਤੇ ਬੱਚੇ ਦੀ ਏਜ ਵੀ ਘੱਟ ਹੁੰਦੀ ਹੈ ਔਰ ਮੈਡੀਕਲ ਹਿਸਟਰੀ ਚੰਗੀ ਹੋਣ ਕਰਕੇ ਤੇ ਫੈਮਿਲੀ ਦੀ ਮੈਡੀਕਲ ਹਿਸਟਰੀ ਚੰਗੀ ਹੋਣ ਕਰਕੇ ਉਸ ਟਾਈਮ ਤੇ ਜਦੋਂ ਅਸੀਂ ਇੰਸ਼ੋਰੈਂਸ ਕਰਵਾਉਂਦੇ ਹੈਗੇ ਹਾਂ ਉਸ ਟਾਈਮ ਤੇ ਅਸੀਂ ਜੋ ਇੰਸ਼ੋਰੇਬਿਲਟੀ ਨੂੰ ਲੋਕ ਇਨ ਕਰਦੇ ਹੈਗੇ ਹਾਂ ਔਰ ਉਸ ਟਾਈਮ ਤੇ ਜਦੋਂ ਅਸੀਂ ਪੋਲਿਸੀ ਕਵਰੇਜ ਚੂਜ਼ ਕਰਦੇ ਹੈਗੇ ਹਾਂ ਤਾਂ ਉਹ ਪ੍ਰੀਮੀਅਮ ਜਿਹੜਾ ਬੱਚੇ ਦੀ ਏਜ ਘੱਟ ਹੋਣ ਕਰਕੇ ਬਹੁਤ ਹੀ ਘੱਟ ਹੁੰਦਾ ਹੈਗਾ ਤੇ ਨਾਲ ਦੀ ਨਾਲ ਇਹ ਚੀਜ਼ ਆ ਜਾਂਦੀ ਹੈਗੀ ਆ ਜਦੋਂ ਬੱਚੇ ਨੇ ਗਰੋ ਹੋਣਾ ਆ ਉਸ ਜਦੋਂ ਬੱਚਾ ਗਰੋ ਹੁੰਦਾ ਉਸ ਨਾਲ ਦੀ ਨਾਲ ਹੀ ਉਹ ਕਵਰੇਜ ਵੀ ਜਿਹੜੀ ਹੈਗੀ ਆ ਉਹ ਕੈਸ਼ ਵੈਲਿਊ ਵੀ ਗਰੋ ਹੁੰਦੀ ਚਲੀ ਜਾਂਦੀ ਹੈ। ਇਹ ਸਭ ਤੋਂ ਵੱਡਾ ਬੈਨੀਫਿਟ ਇਸ ਪੋਲਿਸੀ ਦਾ ਹੈਗਾ ਬੱਚਿਆਂ ਦੇ ਲਈ ਤੇ ਹੈਰੀ ਜੀ ਜਦੋਂ ਅਸੀਂ ਬੱਚੇ ਲਈ ਇਹ ਸਭ ਇਹ ਜਿਹੜਾ ਸਭ ਤੋਂ ਵੱਡਾ ਬੈਨੀਫਿਟ ਹੈਗਾ ਅਸੀਂ ਇਹਦੇ ਵਿੱਚ ਅਸੀਂ 10 ਸਾਲ ਦਾ ਪੇਮੈਂਟ ਪਲਾਨ ਹੈਗਾ ਤੇ 20 ਸਾਲ ਦਾ ਪੇਮੈਂਟ ਪਲਾਨ ਹੈਗਾ। ਜਦੋਂ ਅਸੀਂ ਅਗਰ 20 ਈਅਰਸ ਪੇਮੈਂਟ ਪਲਾਨ ਚੂਜ਼ ਕਰਦੇ ਹੈਗੇ ਹਾਂ ਤਾਂ ਅਸੀਂ 20 ਈਅਰਸ ਤੋਂ ਬਾਅਦ ਕੁਛ ਵੀ ਪੇ ਨਹੀਂ ਕਰਨਾ ਹੈਗਾ, ਕਵਰੇਜ ਚੱਲਦੀ ਰਹਿਣੀ ਹੈਗੀ ਆ ਔਰ ਕਵਰੇਜ ਦੇ ਨਾਲ ਨਾਲ ਜਿਹੜੀ ਕੈਸ਼ ਵੈਲਿਊ ਹੈਗੀ ਆ ਥਰੂ ਆਊਟ ਦਾ ਲਾਈਫ ਉਹਦੇ ਵਿੱਚ ਵੀ ਇਨਕਰੀਜ਼ ਉਹ ਹੁੰਦੀ ਜਾਂਦੀ ਹੈਗੀ ਆ, ਗਰੋਥ ਹੁੰਦੀ ਜਾਂਦੀ ਹੈਗੀ ਆ। ਤਾਂ ਇਸ ਕਰਕੇ ਬੱਚਿਆਂ ਦੇ ਇਸ ਲਾਈਫ ਇੰਸ਼ੋਰੈਂਸ ਦੇ ਬਾਰੇ ਗੱਲ ਕਰਨਾ ਚਾਹੂੰਗੀ। ਮੇਕ ਸ਼ੋਰ ਕਰੋ ਕਿ ਤੁਸੀਂ ਐਜ਼ ਏ ਪੇਰੈਂਟ ਜਾਂ ਐਜ਼ ਏ ਗ੍ਰੈਂਡ ਪੇਰੈਂਟ ਤੁਸੀਂ ਇਨਵੈਸਟਮੈਂਟ ਆਪਸ਼ਨ ਚੂਜ਼ ਕਰੋ ਤਾਂ ਕਿ ਬੱਚਿਆਂ ਦੇ ਲਈ ਫੁੱਲ ਜੇ ਤੁਸੀਂ ਆਰਈਐਸਪੀ ਦੇ ਵਿੱਚ ਕੰਟਰੀਬਿਊਸ਼ਨ ਕਰ ਰਹੇ ਹੈਗੇ ਆ ਤਾਂ ਨੈਕਸਟ ਸਟੈਪ ਜਿਹੜੀ ਨੈਕਸਟ ਬੈਸਟ ਆਪਸ਼ਨ ਹੈਗੀ ਆ ਔਰ ਲਾਈਫ ਇੰਸ਼ੋਰੈਂਸ ਹੈਗੀ ਆ, ਜੇ ਤੁਸੀਂ 20 ਇਅਰਸ ਪੇਮੈਂਟ ਪਲਾਨ ਤੁਸੀਂ ਚੂਜ਼ ਕਰਦੇ ਹੈਗੇ ਆ, ਇੱਕ ਲੈਟਸ ਏ ਨਿਊ ਬੋਰਨ ਬੇਬੀ ਦੇ ਲਈ ਅਸੀਂ 3 ਲੱਖ ਦੀ ਪੋਲਿਸੀ ਕਰਵਾਉਂਦੇ ਹੈਗੇ ਆ, ਜਿਸ ਦੇ ਵਿੱਚ ਕਿ 3 ਲੱਖ ਦੀ ਕਵਰੇਜ ਹੈਗੀ ਆ, ਅਤੇ 20 ਇਅਰਸ ਪੇਮੈਂਟ ਪਲਾਨ ਅਸੀਂ ਚੂਜ਼ ਕਰਦੇ ਹੈਗੇ ਆ, 20 ਇਅਰਸ ਤੋਂ ਬਾਅਦ ਅਸੀਂ ਕੁਛ ਵੀ ਪੇਮੈਂਟ ਨਹੀਂ ਕਰਨਾ ਹੈਗਾ, ਕਵਰੇਜ ਚਲਦੀ ਰਹੇਗੀ, ਬਟ ਨਾਲ ਦੀ ਨਾਲ ਇਹ ਵੀ ਬੈਨੀਫਿਟ ਹੋ ਜਾਂਦਾ ਹੈਗਾ ਕਿ ਜਦੋਂ 20 ਸਾਲ ਤੋਂ ਬਾਅਦ ਪੇਮੈਂਟ ਬੰਦ ਹੋ ਜਾਂਦੀ ਹੈ, ਉਸ ਦੇ ਵਿੱਚ ਕੈਸ਼ ਵੈਲਿਊ ਅਤੇ ਕਵਰੇਜ ਥਰੂ ਆਊਟ ਦਾ ਟਾਈਮ ਲਾਈਕ ਪਹਿਲੇ ਦਿਨ ਤੋਂ ਹੀ ਉਹ ਇਨਕਰੀਜ਼ ਹੁੰਦੀ ਚਲੀ ਜਾਂਦੀ ਹੈਗੀ ਆ। ਸੋ ਇਸ ਟਾਈਮ ਤੇ ਬੈਨੀਫਿਟ ਇਹ ਹੁੰਦਾ ਕਿ ਬੱਚੇ ਨੇ ਜਦੋਂ ਲੇਟੈਸਟ ਸਟੇਜ ਦੇ ਵਿੱਚ ਪਹੁੰਚਣਾ ਹੈਗਾ ਜਾਂ ਮਿਡਲ ਏਜ ਦੇ ਵਿੱਚ ਪਹੁੰਚਣਾ ਹੈਗਾ, ਚਾਹੇ ਉਹਨਾਂ ਨੇ ਆਪਣੀ ਰਿਟਾਇਰਮੈਂਟ ਪਲੈਨਿੰਗ ਦੀ ਅਸੀਂ ਉਹਨਾਂ ਦੀ ਗੱਲ ਕਰ ਲਈਏ, ਤਾਂ ਉਹਨਾਂ ਦੇ ਕੋਲ ਇੰਨਾ ਕੁ ਕੈਸ਼ ਵੈਲਿਊ ਜਮ੍ਹਾਂ ਹੋ ਜਾਂਦਾ ਕਿ ਉਹ ਆਪਣੇ ਆਪ ਦੇ ਲਈ ਯੂਜ਼ ਕਰ ਸਕਦੇ ਹੈਗੇ। ਤਾਂ ਇਸ ਦੇ ਵਿੱਚ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ, 3 ਲੱਖ ਦੀ ਪੋਲਿਸੀ ਬੱਚੇ ਦੀ ਅਸੀਂ ਨਿਊ ਬੋਰਨ ਬੇਬੀ ਦੀ ਅਸੀਂ ਕਰਦੇ ਹਾਂ, ਜੇ ਉਹ ਏਜ 50 ਜਾਂ 60 ਤੱਕ ਪਹੁੰਚ ਜਾਂਦੇ ਹੈਗੇ, ਤਾਂ ਉਸ ਟਾਈਮ ਤੇ ਉਹਨਾਂ ਦੇ ਕੋਲ 1 ਮਿਲੀਅਨ ਦੀ ਕਵਰੇਜ ਹੋਏਗੀ ਅਪਰੋਕਸੀਮੇਟਲੀ, ਤੇ ਕੈਸ਼ ਵੈਲਿਊ ਅਪਰੋਕਸੀਮੇਟਲੀ 500,000 ਤੱਕ ਪਹੁੰਚ ਜਾਂਦੀ ਹੈਗੀ ਆ। ਇਸ ਤਰ੍ਹਾਂ ਦਾ ਪਲਾਨ ਲੈਣ ਦੇ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੈਗੇ ਆ, ਸ਼ਾਲੂ ਸ਼ਰਮਾ 6474078631। ਔਰ ਨਾਲ ਦੀ ਨਾਲ ਜਿਸ ਤਰ੍ਹਾਂ ਕਿ ਹੁਣ ਕੈਨੇਡਾ ਡੇ ਹੈਗਾ, ਤੇ ਕਈਆਂ ਨੂੰ ਇਸ ਵੀਕੈਂਡ ਤੇ ਛੁੱਟੀ ਆ, ਤੇ ਕਈਆਂ ਨੂੰ ਵੈਨਸਡੇ ਦੀ ਛੁੱਟੀ ਹੈਗੀ ਆ, ਔਰ ਛੁੱਟੀ ਦਾ ਮਾਹੌਲ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਬਣ ਰਿਹਾ ਹੈਗਾ, ਔਰ ਬੱਚਿਆਂ ਦੇ ਵੀ ਸਕੂਲ ਬੰਦ ਹੋ ਗਏ ਹੈਗੇ ਆ, ਔਰ ਕਈ ਫੈਮਿਲੀਜ਼ ਟਰੈਵਲ ਕਰਨ ਦੀ ਸੋਚ ਰਹੀਆਂ, ਵਕੇਸ਼ਨ ਤੇ ਜਾਣ ਦਾ ਪਲਾਨ ਬਣਾ ਰਹੇ ਹੈਗੇ ਆ, ਤਾਂ ਤੁਸੀਂ ਅੰਟੋਰੀਓ ਤੋਂ ਬਾਹਰ ਜਦੋਂ ਤੁਸੀਂ ਜਾਣੇ ਹੈਗੇ ਆ, ਤਾਂ ਉਹ ਹੀ ਤੁਹਾਨੂੰ ਕਵਰ ਨਹੀਂ ਕਰਦਾ, ਤੇ ਆਪਣੀ ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਜਾਓ। ਇੱਕ ਕਪਲ ਔਰ ਬੱਚਿਆਂ ਦੇ ਲਈ ਤੇ ਤਾਂ ਛੋਟੀ ਫੈਮਿਲੀ ਦੇ ਲਈ ਤੁਸੀਂ ਸਿਰਫ $25 to $30 ਤੱਕ ਨੂੰ ਇਹ 1 ਵੀਕ ਦੇ ਲਈ ਤੁਸੀਂ ਆਪਣੀ ਫੈਮਿਲੀ ਨੂੰ ਕਵਰ ਕਰ ਸਕਦੇ ਹੋ, ਜਿਸ ਦੇ ਵਿੱਚ ਕਿ ਤੁਹਾਨੂੰ ਪਰ ਪਰਸਨ $5 million ਦੀ ਕਵਰੇਜ ਹੁੰਦੀ ਹੈ ਮੈਡੀਕਲ ਐਮਰਜੈਂਸੀ ਐਕਸਪੈਂਸ ਨੂੰ ਦੇ ਲਈ। ਤੇ ਤੁਸੀਂ ਅਗਰ ਵਿਜ਼ਟਰ ਇੰਸ਼ੋਰੈਂਸ ਲੈਣਾ ਚਾਹੁੰਦੇ ਹੈਗੇ ਆ, ਜਾਂ ਤੁਸੀਂ ਸੁਪਰਵੀਜ਼ਾ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਉਹਦੇ ਲਈ ਵੀ ਮੈਨੂੰ ਕਾਲ ਕਰ ਸਕਦੇ ਆ। ਔਰ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦੀ ਹੈਗੀ ਹਾਂ ਕਿ ਸੁਪਰਵੀਜ਼ਾ ਇੰਸ਼ੋਰੈਂਸ ਦੇ ਰੇਟ 1 ਜੁਲਾਈ ਤੋਂ ਵੱਧ ਰਹੇ ਹੈਗੇ ਆ, ਔਰ ਤੁਸੀਂ ਆਪਣੇ ਪੇਰੈਂਟਸ ਨੂੰ ਜਾਂ ਆਪਣੀ ਫੈਮਿਲੀ ਨੂੰ ਕਿਸੇ ਨੂੰ ਬੁਲਾ ਰਹੇ ਹੈਗੇ ਸੁਪਰਵੀਜ਼ਾ ਇੰਸ਼ੋਰੈਂਸ ਲੈਣਾ ਚਾਹ ਰਹੇ ਹੈ, ਤੁਸੀਂ ਆਪਣੇ ਇੰਸ਼ੋਰੇਬਿਲਟੀ ਨੂੰ ਲੌਕ ਇਨ ਕਰ ਸਕਦੇ ਹੋ ਉਹਨਾਂ ਦੇ ਲਈ, ਮੈਨੂੰ ਕਾਲ ਕਰਕੇ 6474078631। ਸ਼ਾਲੂ ਸ਼ਰਮਾ ਵਿਦ ਥੀਮ ਇੰਸ਼ੋਰੈਂਸ ਫੋਰ ਯੂ। ਥੈਂਕ ਯੂ ਜੀ,
1: ਬਹੁਤ ਬਹੁਤ ਧੰਨਵਾਦ ਸ਼ਾਲੂ ਜੀ। ਸੋ ਸ਼ਾਲੂ ਜੀ ਨੂੰ ਕਾਲ ਕਰੋ, ਮਿਲੋ, ਵੀਕਐਂਡ ਦੇ ਉੱਤੇ ਵੀ ਤੁਹਾਡੀ ਕਾਲ ਜਿਹੜੀ ਅਟੈਂਡ ਹੁੰਦੀਆਂ ਨੇ, ਜਦੋਂ ਤੁਹਾਡਾ ਟਾਈਮ ਹੈ ਤੁਸੀਂ ਸ਼ਾਲੂ ਜੀ ਨੂੰ ਕਾਲ ਕਰਨੀ ਹੈ ਅਤੇ ਆਪਣੀ ਪੋਲਿਸੀ ਜੀ ਨੂੰ ਰਿਵਿਊ ਕਰਾਉਣਾ, ਅਪਡੇਟ ਕਰਨੀ ਆ, ਜਾਂ ਫਿਰ ਨਵੀਂ ਪੋਲਿਸੀ ਬੌਂਡ ਕਰਾਉਣੀ ਹੈ। ਨੰਬਰ ਟੂ ਕਾਲ 647-486-31 647-486-31 6474078631 ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਸ਼ਾਲੂ ਜੀ, ਧੰਨਵਾਦ।
2: ਥੈਂਕ ਯੂ ਜੀ।

0: ਦੋਸਤੋ ਕੈਨੇਡਾ ਡੇ ਸਪੈਸ਼ਲ ਵੀਕਐਂਡ ਦੇ ਉੱਤੇ ਸਾਡੇ ਗ੍ਰੈਂਡ ਹੋਮ ਫਰਨੀਚਰ ਤੋਂ ਬਾਈ ਸੁੱਖੋ ਨੇ ਤੁਹਾਡੇ ਲਈ ਕੀ ਸੁੱਖ ਸੁਨੇਹਾ ਲੈ ਕੇ ਆਏ ਨੇ। ਬਾਈ ਸੁੱਖ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਬਾਈ ਜੀ ਸਤਿ ਸ੍ਰੀ ਅਕਾਲ ਜੀ, ਐਂਡ ਵੈਲਕਮ ਕੈਨੇਡਾ ਡੇ ਸਪੈਸ਼ਲ ਧਮਾਕਾ ਆਉਣ ਦੋ ਫਿਰ।
1: ਬਹੁਤ ਸ਼ੁਕਰੀਆ, ਧੰਨਵਾਦ ਭੁਲਰ ਸਾਹਿਬ। ਬਿਲਕੁਲ, ਕੈਨੇਡਾ ਡੇ ਸਪੈਸ਼ਲ ਜਿਹੜੀਆਂ ਪ੍ਰਾਈਜ਼ ਪਰਿਵਾਰਾਂ ਦਿੱਤੀਆਂ ਜਾ ਰਹੀਆਂ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਪਿਓਰ ਲੈਦਰ ਦੇ ਪਾਵਰ ਰੈਕਲਾਈਨਰ ਚਾਹੀਦੇ ਨੇ, ਜਾਂ ਤੁਸੀਂ ਹਾਈਡ੍ਰੋਲਿਕ ਸਟੋਰੇਜ ਵਾਲਾ ਬੈਡਰੂਮ ਸੈੱਟ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ, ਤੇ ਸਾਲ ਦੀਆਂ ਸਭ ਤੋਂ ਲੋਐਸਟ, ਜੀ ਹਾਂ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ, ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਕੈਨੇਡਾ ਡੇ ਸਪੈਸ਼ਲ ਪ੍ਰਾਈਜ਼ ਅੱਜ ਮਿਲ ਰਹੀਆਂ ਨੇ, ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਅਸੀਂ ਓਪਨ ਆ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ, ਸਖਤ ਫੋਮ ਵਾਲਾ ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ, ਬੈਂਬੂ ਹਾਈਬ੍ਰਿਡ ਵਾਲਾ ਮੈਟਰਸ, ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ, ਜਿਹਦੀ ਰੈਗੂਲਰ ਕੀਮਤ $500-600 ਸੀ, ਪਰ ਕੈਨੇਡਾ ਡੇ ਸਪੈਸ਼ਲ ਆ ਜੋ ਰਾਈਟ ਵੇ, ਰਾਤ ਦੇ 8 ਵਜੇ ਤੱਕ ਓਪਨ ਆ, ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ ਸਿਰਫ $199 ਹਾਰਡ ਫੋਮ ਦਾ ਮੈਟਰਸ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਕੈਨੇਡਾ ਡੇ ਦਾ ਤੋਹਫਾ ਏਅਰ ਫਰਾਇਰ ਫ੍ਰੀ ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ $199 ਦਾ, ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਦਿੱਤਾ ਜਾਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਚਾਹੀਦੇ ਨੇ, ਤਾਂ ਗੱਡੀਆਂ ਦੇ ਸਟੇਅਰਿੰਗ ਘੁਮਾ ਲਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਸਾਲ ਦੀ ਸਭ ਤੋਂ ਵੱਡੀ ਕੈਨੇਡਾ ਡੇ

0: ਦੋਸਤੋ ਪਿਛਲੇ ਕੁਝ ਕੁ ਸਾਲ ਇਦਾਂ ਦੇ ਰਹੇ ਨੇ ਜਿਹੜੇ ਚਾਹੇ ਊਬਰ ਚਲਾਉਂਦੇ ਸੀ। ਆਪਾਂ ਪਿੱਛੇ ਕੁਝ ਕੁ ਮਹੀਨੇ ਪਹਿਲਾਂ ਪ੍ਰੋਗਰਾਮ ਕੀਤਾ ਸੀਗਾ ਸਪੈਸ਼ਲ ਊਬਰ ਦੇ ਰਿਲੇਟਡ, ਕਿ ਊਬਰ ਅੱਜ ਤੋਂ 4 ਸਾਲ ਪਹਿਲਾਂ 5 ਸਾਲ ਪਹਿਲਾਂ ਕਿੰਨਾ ਹੌਟ ਸੀ, ਲੋਕ ਟਰੱਕ ਛੱਡ ਕੇ ਊਬਰ ਚਲਾ ਰਹੇ ਸੀ। ਪਰ ਪਿਛਲੇ ਕੁਝ 2 ਸਾਲ ਅਜਿਹੇ ਨੇ ਊਬਰ ਦੇ ਵਿੱਚ ਇੰਨੇ ਜ਼ਿਆਦਾ ਬੰਦੇ ਆ ਗਏ ਨੇ, ਵੇਟਿੰਗ ਵੱਧ ਗਈ, ਜਾਂ ਉਹਨਾਂ ਨੂੰ ਬਣਦਾ ਹੱਕ, ਕਈ ਊਬਰ ਡਰਾਈਵਰਾਂ ਦਾ ਕਹਿਣਾ ਕਿ ਸਾਨੂੰ ਭਾਈ ਉਨਾ ਪੈਸਾ ਨਹੀਂ ਬਣ ਰਿਹਾ। ਐਂਡ ਸੇਮ ਗੋਜ਼ ਫਾਰ ਟਰੱਕਿੰਗ ਇੰਡਸਟਰੀ ਅਤੇ ਬਹੁਤ ਸਾਰੀਆਂ ਜੌਬ ਜਾਂ ਫਿਰ ਕੰਮ ਕਰਨ ਵਾਲੇ ਜਿਹੜੇ ਚਾਹੇ ਛੋਟੇ ਬਿਜ਼ਨਸ ਨੇ ਵੱਡੇ ਬਿਜ਼ਨਸ ਨੇ, ਜਿਹਦੇ ਵਿੱਚ ਬਿਜ਼ਨਸਾਂ ਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ। ਸੋ ਤੁਹਾਡੀ ਨੋਟਸ ਆਫ ਅਸੈਸਮੈਂਟ ਅਤੇ ਇਨਕਮ ਆ ਜਿਹੜੀ 70,000 ਜਿਸ ਤੋਂ ਘੱਟ ਆ 2024 'ਤੇ, ਤੁਸੀਂ PR ਹੋ ਜਾਂ ਸਿਟੀਜਨ ਹੋ, ਤੁਹਾਡੀ ਤੁਹਾਨੂੰ ਬੇਸਿਕ ਇੰਗਲਿਸ਼ ਆਉਂਦੀ ਆ, ਬੀਇੰਗ ਏ ਕੈਨੇਡੀਅਨ ਉਮੀਦ ਸਾਰੇ ਕਰਦੇ ਆ ਕਿ ਭਾਈ ਬੰਦੇ ਨੂੰ ਇੰਗਲਿਸ਼ ਤਾਂ ਆਉਂਦੀ ਆ। ਤਾਂ ਨਾਗਪਾਲ ਜੀ ਇੱਕ ਪ੍ਰੋਡਕਟ ਨੂੰ ਪ੍ਰਮੋਟ ਕਰ ਰਹੇ ਨੇ ਜੋ ਕਿ ਗੌਰਮੈਂਟ ਦਾ ਇਹ ਪ੍ਰੋਡਕਟ ਆ, ਕਾਫੀ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ। ਇਹਦੇ ਵਿੱਚ ਆ ਕਿ ਤੁਸੀਂ ਆਪਦੇ ਆਪ ਨੂੰ ਐਜੂਕੇਟ ਕਰੋ, ਤੁਸੀਂ ਆਪਦੇ ਆਪ ਨੂੰ ਪੜ੍ਹੋ, ਅਤੇ ਗੌਰਮੈਂਟ ਉਹਦੇ 'ਚ ਤੁਹਾਡੀ ਹੈਲਪ ਕਰੂਗੀ, ਗ੍ਰਾਂਟ ਵੀ ਦੇਊਗੀ, ਅਤੇ ਤੁਹਾਨੂੰ ਲੋਨ ਦੀ ਆਪਸ਼ਨ ਵੀ ਆ। ਕੀ ਆ ਪੂਰਾ ਮਸਲਾ ਇੱਕ ਵਾਰੀ ਨਾਗਪਾਲ ਜੀ ਦੱਸਣਗੇ। ਅਤੇ ਕੱਲ੍ਹ ਦਾ ਪ੍ਰੋਗਰਾਮ ਵੀ ਦੋਸਤੋ ਜ਼ਰੂਰ ਧਿਆਨ ਨਾਲ ਸੁਣਿਓ। ਨਾਗਪਾਲ ਜੀ ਨੂੰ ਸਪੈਸ਼ਲ ਰਿਕੁਐਸਟ ਕੀਤੀ ਸੀ ਕਿ ਜ਼ਰੂਰ ਭਾਈ ਦਰਸ਼ਨ ਦੀਦਾਰ ਦਿਓ, ਸਟੂਡੀਓ ਦੇ ਵਿੱਚ ਬੈਠੋ, ਅਤੇ ਓਪਨ ਟਾਕ ਸ਼ੋਅ ਵੀ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਕੀਤਾ ਜਾਊਗਾ। ਨਾਗਪਾਲ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਵੈਲਕਮ।
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ।
0: ਸੋ ਪਹਿਲੀ ਚੀਜ਼ ਤਾਂ ਇਹੀ, ਐਲੀਜੀਬਿਲਿਟੀ ਦੇ ਨਾਲ ਦੱਸੋ ਤੇ ਹੁਣ ਕਿੰਨਾ ਕਿੰਨੇ ਬੈਚ ਰਹੇਗੇ ਤੇ ਅਸੀਂ ਕਿਵੇਂ ਇਹਨੂੰ ਜੁਆਇਨ ਕਰ ਸਕਦੇ ਹਾਂ?
1: ਓਕੇ ਜੀ, ਸੋ ਇਸਮੇ ਇਸ ਮੈਸੇਜ ਮੇ ਆਪ ਲੋਗੋ ਕਾ ਫਾਇਦਾ ਹੈ ਔਰ ਆਪ ਲੋਗੋ ਕਾ ਹੀ ਫਾਇਦਾ ਹੈ। ਅਗਰ ਆਪ ਐਲੀਜੀਬਲ ਹੈ ਤੋ, ਅਗਰ ਐਲੀਜੀਬਲ ਆਪ ਕਬ ਹੈ ਤੋ, ਅਗਰ ਆਪ PR ਸਿਟੀਜ਼ਨ ਯਾ ਪ੍ਰੋਟੈਕਟਿਡ ਪਰਸਨ ਹੈ, ਓਨਟਾਰੀਓ ਮੇ ਕਹੀਂ ਵੀ ਰਹਤੇ ਹੈ, ਆਜ ਵੀ ਹਮਾਰਾ ਆਫਿਸ ਓਪਨ ਹੈ, ਮੈਂ ਆਫਿਸ ਮੇ ਹੀ ਹੈ, ਸਕਾਰਬਰੋ ਸੇ ਕਲਾਇੰਟ ਆਏ ਹੋਏ ਥੇ, ਓਕਲ ਸੇ ਕਲਾਇੰਟ ਆਏ ਹੋਏ ਥੇ, ਹਰ ਜਗ੍ਹਾ ਸੇ ਕਲਾਇੰਟ ਆਏ, ਲੋਕਲ ਵੀ ਆਏ ਹੋਏ ਥੇ। ਸੋ ਲਾਈਕ ਅਗਰ ਆਪਕੀ ਏਜ ਚਾਹੇ 75 ਵੀ ਹੈ, ਪੈਨਸ਼ਨ ਪੇ ਹੈ, ਆਪ ਐਲੀਜੀਬਲ ਹੈ। ਅਗਰ ਲੇਕਿਨ ਮੇਨ ਥਿੰਗ, ਅਗਰ ਆਪਕੀ ਇਨਕਮ ਕਮ ਐਂਡ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਲੈਸ ਦੈਨ $70,000 ਹੈ, ਤੋ ਇਹ ਮੈਸੇਜ ਆਪਕੇ ਲਈ ਹੈ। ਗਵਰਨਮੈਂਟ ਫੰਡਡ ਪ੍ਰੋਗਰਾਮਸ ਕਰੇਂ, ਆਸਾਨ ਸੇ ਕੋਰਸਿਸ ਕਰੇਂ, ਫੁੱਲੀ ਆਨਲਾਈਨ ਘਰ ਕੇ ਕੰਫਰਟ ਸੇ ਕਰੇਂ। ਗਵਰਨਮੈਂਟ ਆਪਕੀ ਫੀਸ ਪੇ ਕਰਤੀ ਹੈ ਕਾਲਜ ਕੋ, ਆਪਕੀ ਜੇਬ ਸੇ ਕੁਛ ਨਹੀਂ ਜਾ ਰਹਾ। ਔਨ ਅਦਰ ਹੈਂਡ ਆਪਕੋ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ ਹਮ ਨਹੀਂ, ਗਵਰਨਮੈਂਟ ਆਪਕੋ ਫੰਡਿੰਗ ਦੇ ਰਹੀ ਹੈ 30,000 to $100,000 ਕੀ, ਜਿਸਕਾ ਹਾਫ ਪੋਰਸ਼ਨ ਆਜ ਕੀ ਡੇਟ ਮੇ ਨਾਨ ਰਿਫੰਡੇਬਲ ਗ੍ਰਾਂਟਸ ਹੈ, ਸਿਰਫ 3 ਹਫ਼ਤੇ ਰਹਿ ਗਏ ਹੈ, ਉਸਕੇ ਬਾਅਦ ਗਵਰਨਮੈਂਟ ਗ੍ਰਾਂਟਸ ਮੇ ਕੱਟ ਕਰਕੇ ਲੋਨ ਹੀ ਦੇਗੀ, ਤੋ ਅਭੀ ਇਨਰੋਲ ਕਰੇ, ਕਾਲ ਕਰੇ।
0: ਸੋ 437-264-3175 ਨੰਬਰ ਆ। ਓਕੇ, ਇਹਦੇ ਵਿੱਚ ਕਲੀਅਰਲੀ ਚੀਜ਼ ਦੱਸ ਦਿਓ, ਇਹ ਜਿਹੜੀ ਫੰਡਿੰਗ ਆਊਗੀ ਕਿਹੜੇ ਅਦਾਰੇ ਵੱਲੋਂ ਆਊਗੀ, ਤੁਹਾਨੂੰ ਆਊਗੀ, ਤੁਸੀਂ ਆਪਦਾ ਕੋਈ ਪੈਸਾ ਕੱਟ ਕੇ ਫਿਰ ਪਰਿਵਾਰ ਦੇ ਖਾਤੇ 'ਚ ਪਾਉਣੇ ਆ, ਇਹ ਕਿੰਨੇ ਕੁ ਪੈਸੇ ਆਉਂਦੇ ਨੇ ਅਤੇ ਕਿੱਧਰੋਂ ਆਉਂਦੇ ਨੇ, ਅਤੇ ਇਹਦੇ ਵਿੱਚ ਆਪਣਾ ਕਿੰਨੇ ਕੁ ਡਾਕੂਮੈਂਟ ਚਾਹੀਦੇ ਨੇ, ਅਕਾਊਂਟ ਆਪਣਾ ਜਿਹੜਾ ਹੈਗਾ ਕ੍ਰੈਡਿਟ ਸਕੋਰ ਹਿੱਟ ਹੁੰਦਾ ਜਾਂ ਨਹੀਂ?
1: ਸਭ ਤੋਂ ਪਹਿਲੇ ਮੈਂ ਕਲਾਇੰਟ ਆਪਕੋ ਸ਼ੋ ਸੁਣ ਕੇ ਕਾਲ ਕਰਤੇ ਹੈ, ਹਮ ਉਨਕੋ ਇੱਕ ਇਨਸੇ ਇਨਫੋਰਮੇਸ਼ਨ ਲੈਤੇ ਹੈ, ਕਿਆ ਕਿਆ ਆਪ ਮੈਰਿਡ ਹੈ, ਆਪਕੇ ਕਿਡਸ ਕਿਤਨੇ ਹੈ, ਆਪਕੀ ਇਨਕਮ ਕਿਤਨੀ 2024 ਕੇ ਨੋਟਿਸ ਆਫ ਅਸੈਸਮੈਂਟ ਪੇ, ਐਂਡ ਕਿਆ ਆਪ ਅਭੀ ਸੈਲਫ ਇੰਪਲੋਇਡ ਹੈ, ਊਬਰ ਡਰਾਈਵਰ, ਟਰੱਕ ਡਰਾਈਵਰ, ਅਨਇੰਪਲੋਇਡ ਹੈ, ਹਾਊਸ ਵਾਈਫ ਹੈ, ਇਹ 5 ਚੀਜ਼ਾਂ ਹਮ ਆਪਸੇ ਪੁੱਛੇਂਗੇ। ਫਿਰ ਹਮ ਆਪਕੋ ਐਸਟੀਮੇਟ ਦੇਂਗੇ, ਅਗਰ ਆਪਕੀ ਫੈਮਿਲੀ ਆਫ 4 ਹੈ, ਆਪਕੇ 2 ਬੱਚੇ ਹੈ, ਤੋ ਆਪਕੇ 80,000 ਕੀ ਫੰਡਿੰਗ ਬਣਤੀ ਹੈ ਆਪਕੀ, ਔਰ ਉਸਮੇ ਸੇ 40,000 ਤੋ ਗ੍ਰਾਂਟ ਹੈ ਜੋ ਵਾਪਿਸ ਹੀ ਨਹੀਂ ਕਰਨਾ, ਜੋ ਰੈਸਟ $40,000 ਹੈ, 0% ਪੇ ਆਪਸ਼ਨਲ ਲੋਨ ਹੈ, 1.5 ਸਾਲ ਬਾਅਦ ਜੋ ਲੁਟਾਉਣਾ ਸ਼ੁਰੂ ਕਰੇਂਗੇ ਨਾ ਆਪ, ਇੱਕ ਦਿਨ ਮੇ ਨਹੀਂ ਲੁਟਾਉਣਾ, 1.5 ਸਾਲ ਬਾਅਦ ਜੋ ਲੁਟਾਉਣਾ ਸਟਾਰਟ ਕਰੇਂਗੇ, 2.5% ਵਿਆਜ ਹੈ ਸਾਲ ਕਾ, ਔਰ 15 ਸਾਲ ਮੇ ਲੁਟਾ ਸਕਤੇ ਉਸ ਲੋਨ ਕੋ, ਮਤ ਲੀਜੀ ਲੋਨ ਅਗਰ ਡਰ ਲਗਤਾ ਹੈ ਲੋਨ ਸੇ। ਡਾਕੂਮੈਂਟਸ ਆਪਕਾ ਨੋਟਿਸ ਆਫ ਅਸੈਸਮੈਂਟ ਲਗਤਾ ਹੈ, ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ, ਆਪਕਾ ਮੈਰਿਜ ਸਰਟੀਫਿਕੇਟ, ਜਿਤਨਾ ਜ਼ਿਆਦਾ ਫੈਮਿਲੀ ਸਾਈਜ਼ ਯਾ ਰਿਟਾਇਰਡ ਕਪਲ ਹੈ, ਆਪਕੀ ਵਾਈਫ ਪੜ੍ਹੇ, ਤੋ ਆਪਕੋ ਜ਼ਿਆਦਾ ਫਾਇਦਾ ਹੈ, ਸਿੰਗਲ ਬੰਦੇ ਕੋ ਫਾਇਦਾ ਨਹੀਂ ਹੈ, ਇਸ ਲਈ ਹਮਾਰੇ ਆਫਿਸ ਹੈ, ਪ੍ਰੋਪਰ ਆਫਿਸ ਹੈ ਜੀ, ਕੋਈ ਮਿੱਠੀ ਬਾਤੇ ਨਹੀਂ ਹੈ।
0: 437-264-3175 ਇੱਕ ਵਾਰੀ ਐਗਜਾਂਪਲ ਦਿਓ ਜੀ ਸਾਨੂੰ, ਜੇ ਕੋਈ ਆਪਣਾ ਕੋਈ ਵੀ ਐਗਜਾਂਪਲ ਦੇ ਕੇ ਦੱਸੋ ਤੇ ਵੀ ਉਹ ਫੈਮਿਲੀ ਨੂੰ ਪੈਸਾ ਕਿੰਨਾ ਗਾ, ਕਦੋਂ ਤੱਕ ਪੈਸਾ ਆ ਜਾਊਗਾ ਖਾਤੇ ਦੇ ਵਿੱਚ, ਤੁਹਾਡੀ ਫੀਸ ਕਿੰਨੀ ਆ, ਤੁਹਾਡੀ ਫੀਸ ਕਦੋਂ ਦੇਣੀ ਆ, ਤੇ ਜਿਹੜਾ ਪੈਸਾ ਆਊਗਾ ਕੀ ਉਹ ਕੋਈ ਗਾਈਡਲਾਈਨਸ ਆਉਂਦੀਆਂ ਨੇ ਕਿ ਇਹ ਪੈਸਾ ਇੱਥੇ ਹੀ ਸਪੈਂਡ ਕਰਨਾ?
1: ਪੈਸਾ ਡਾਇਰੈਕਟ ਕਲਾਇੰਟ ਕੇ ਅਕਾਊਂਟ ਮੇ ਆਤਾ ਹੈ, ਅਬ ਜੈਸੇ 8 ਜੁਲਾਈ ਕੋ ਬੈਚ ਸਟਾਰਟ ਹੈ, ਤੋ ਉਸਕੇ 30 ਸੇ 90 ਡੇਜ਼ ਮੇ ਡਾਇਰੈਕਟ ਕਲਾਇੰਟ ਕੇ ਅਕਾਊਂਟ ਮੇ ਠਾਕ ਕਰਕੇ ਜਾਤਾ ਪੈਸਾ, ਹਮਾਰੇ ਪਾਸ ਕੁਛ ਨਹੀਂ ਆਤਾ ਜੀ, ਠੀਕ ਹੈ। उसके बाद दूसरी बात, लाइक इसमें हमारी फीस काम होने के बाद आप लोगों ने अपनी ईमानदारी से लेनी होती है, कुछ नहीं लेते हम शुरू में आपसे। आप आज एनरोल करेंगे, आपको ईमेल आएगा, आप अपना खुद बैंक सेटअप करेंगे गवर्नमेंट के साथ, आपके ऑन फंडिंग आती है लाइक 30 से 90 दिन के अंदर, तब आपको हम कॉल करेंगे या फिर आप खुद ही हमारी फीस दे देंगे। कितनी? $199 या $499 फ्लैट फीस। छोटा सा ही कैंच है कि लोग हमें 199 की जगह 200 दे देते हैं, 499 की जगह 500 दे देते हैं, बस। और कोई कैंच नहीं और कुंडी नहीं।

0: से फुली ऑनलाइन 2 से 3 घंटे निकाल रहे हैं मंडे टू फ्राइडे, आसान से कोर्स कर रहे हैं मैनेजमेंट के, से रिटायर्ड कपल हैं, आसान सा कोर्स कर रहे हैं और फंडिंग हासिल कर चुके हैं। हम 8 साल से बिजनेस में हैं, बाल सफेद हो गए करते हुए, शुरू नहीं कर रहे काम, बहुत टाइम हो गया। हजारों को असिस्ट कर चुके हैं, हर इंटरव्यू डेली पे हमारा प्रॉपर ऑफिस है, 7 बंदों का स्टाफ है, उसमें कुछ कैंच नहीं है, एंड टू एंड। और 2 से 3 घंटे आपने देने बताइए, फोन पे तो पूरे दिन बैठे रहते हैं, 2-3 घंटे की क्लास लगा लेंगे, कुछ सीखेंगे भी। अब सीनियर कपल आते कहते सर ताश का ताश खेलते थे, उसे टाइम पास होता था, अब क्लास लगा के टाइम पास आता है हमारा और पैसे मिलते हैं आपको, बताओ और क्या लेंगे आप।
1: 437-264-3175 ਤੇ ਇਹ ਜੇ ਅੱਜ ਅਸੀਂ ਤੁਹਾਨੂੰ ਕਾਲ ਕਰਦੇ ਆ ਤੇ ਕਦੋਂ ਤੱਕ ਕੋਰਸ ਜੁਆਇਨ ਹੋ ਜਾਊਗਾ, ਬੈਚ ਕਦੋਂ ਦੱਸਿਆ ਸੀ ਤੁਸੀਂ?
0: 2 ਬੈਚ ਹੈ ਸਰ, ਇੱਕ 8 ਜੁਲਾਈ ਕੋ ਔਰ ਇੱਕ ਅਰਾਊਂਡ 15-16 ਜੁਲਾਈ ਕੋ ਹੈ। ਉਸਕੇ ਬਾਅਦ ਤੋ ਗਵਰਨਮੈਂਟ ਨੇ ਗ੍ਰਾਂਟਸ ਬੰਦ ਕਰਤੇ ਨਹੀਂ, ਅਵੇਅਰਨੈਸ ਆਜ ਆਪਨੇ ਫਾਇਦਾ ਉਠਾ ਲਿਆ। ਉਸਕੇ ਬਾਅਦ ਤੋ ਕੋਈ ਫਾਇਦਾ ਹੈ ਨਹੀਂ, ਅਸਾਈਨਮੈਂਟਸ ਵਾਲੇ ਕੋਰਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਆਸਾਨ ਹੈ, ਆਨਲਾਈਨ ਹੈ, पास हो जाएंगे आप, बेसिक इंग्लिश आपको आनी चाहिए। आज कॉल करें, फैमिली ऑफ 5 को अप टू 100,000 की फंडिंग भी आती है, जिसका आधा पोर्शन तो ग्रांट है।
1: दोस्तों ਤੁਹਾਡੇ ਬੰਦੇ ਚ ਹੋਰ ਕੋਈ ਕੁਐਸਚਨ ਨੇ, ਕਿਉਂਕਿ ਹੁਣ ਨਾਗਪਾਲ ਜੀ ਕਹਿੰਦੇ ਕਿ ਭਾਈ ਅਖੀਰੀ ਪੜਾਅ ਦੇ ਵਿੱਚ ਇਹ ਸਕੀਮ ਆ, ਇਸ ਤੋਂ ਬਾਅਦ ਇਹ ਗ੍ਰਾਂਟ ਬੰਦ ਹੋਣ ਲੱਗੀ ਆ, ਸੋ ਤੁਹਾਡੇ ਮਨ ਦੇ ਚ ਕੋਈ ਹੋਰ ਕੁਐਸਚਨ ਆ ਕਾਲ ਕਰ ਲਓ 437-264-3175 437-264-3175 437-264-3175 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਕੱਲ ਨੂੰ 2 ਤੋਂ ਲੈ ਕੇ 4 ਵਜੇ ਤੱਕ ਪ੍ਰੋਗਰਾਮ ਦਾ ਜ਼ਰੂਰ ਆਨੰਦ ਮਾਨਣਾ ਤੇ ਇਸ ਦੇ ਵਿੱਚ ਨਾਗਪਾਲ ਜੀ ਨਾਲ ਓਪਨ ਟਾਕ ਸ਼ੋ ਹੋਵੇਗਾ, ਜਿੰਨੇ ਕੁਐਸਚਨ ਆ ਉਹ ਸਾਰੇ ਕੋਲ ਬੈਠ ਕੇ ਆਪਾਂ ਵਨ ਬਾਏ ਵਨ ਡਿਸਕਸ ਕਰਾਂਗੇ। ਬਹੁਤ ਸ਼ੁਕਰੀਆ ਨਾਗਪਾਲ ਸਾਹਿਬ, ਧੰਨਵਾਦ ਜੀ,
0: ਥੈਂਕ ਯੂ।
1: 437-264-3175

0: ਸਟੂਡੀਓ ਦੇ ਵਿੱਚ ਮੇਰਾ ਸਾਥ ਦੇਣਗੇ ਮਾਨ ਸਾਹਿਬ ਮੂਜ਼ ਪਲਾਈਨ ਤੋਂ ਅਤੇ ਢੀਂਡਸਾ ਸਾਹਿਬ ਦਾ ਮੈਪਲ ਕਲੀਨਿਕ ਤੋਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਸਵਾਗਤ ਹੈ।
1: ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ। ਅਤੇ ਕੈਨੇਡਾ ਡੇ ਲੌਂਗ ਵੀਕਐਂਡ ਆ ਰਿਹਾ ਜੀ।
0: ਬਿਲਕੁਲ ਜੀ,
1: ਕੀ ਤਿਆਰੀ ਹੈ, ਪਰਿਵਾਰ ਨੂੰ ਕਿੱਥੇ ਲੈ ਕੇ ਗਏ?
0: ਇਹਦੇ ਬਾਰੇ ਬਹੁਤ ਸਾਰੀ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਕਰਾਂਗੇ, ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਕਰਾਂਗੇ।
1: ਹਾਂਜੀ,
0: ਬਹੁਤ ਲੋਕਾਂ ਨੂੰ ਤਾਂ ਇਹ ਕਹਿ ਰਹੇ ਨੇ ਕਿ ਲੌਂਗ ਵੀਕਐਂਡ ਸਾਨੂੰ ਹੈ ਹੀ ਨਹੀਂ, ਸਾਨੂੰ ਤਾਂ ਮੰਡੇ ਕੰਮਾਂ 'ਤੇ ਜਾਣਾ ਪਊਗਾ।
1: ਇੱਕ ਇਹ ਵੀ ਕਨਫਿਊਜ਼ਨ ਹੈ ਜੀ, ਕਹਿੰਦੇ ਲੌਂਗ ਵੀਕਐਂਡ ਵਿਚਾਲੇ ਜਾ ਗਿਆ ਬੁੱਧਵਾਰ, ਨਾ ਉੱਧਰ ਦਾ ਨਾ ਉੱਧਰ ਦਾ, ਕਹਿੰਦੇ ਨਾ ਮੰਡੇ ਨਾ ਫਰਾਈਡੇ, ਵਿਚਾਲੇ ਜਾ ਗਿਆ।
0: ਹਾਂ, ਹੁਣ ਇਹ ਤਾਂ ਆਪਦੀ ਮਰਜ਼ੀ ਹੈ, ਤੁਸੀਂ ਨਾਲ ਜੇ ਲਾ ਲਓ ਮੰਡੇ ਨੂੰ ਕਰ ਲਿਓ, ਅਗਲੇ ਹਫ਼ਤੇ ਵੀ ਫਰਾਈਡੇ ਦੀ ਛੁੱਟੀ ਕਰ ਲਿਓ, ਫਿਰ ਇੱਦਾਂ
1: ਦੋਨੇ ਹੀ ਕਰ ਲਓ, ਮੰਡੇ ਵੀ ਕਰ ਲਓ ਫਰਾਈਡੇ ਵੀ ਕਰ ਲਓ,
0: ਪੂਰਾ ਹਫ਼ਤਾ ਹੀ ਕਰ ਲਓ, ਉਹ ਵੀ ਸਹੀ ਹੈ,
1: ਇੱਕ ਹੋਰ ਹਫ਼ਤਾ ਕਰ ਲਓ।
0: ਸੋ ਮੈਂ ਜਿਹੜੀ ਤੁਹਾਡੇ ਨਾਲ ਗੱਲਬਾਤ ਕਰਨੀ ਸੀ, ਤੁਸੀਂ ਸ਼ਾਇਦ ਆਲਰੇਡੀ ਅਵੇਅਰ ਹੋਵੋਗੇ ਪੂਨੇ ਟਰੈਕਰ ਦਾ ਜਿਹੜਾ ਮਰਡਰ ਹੋਇਆ ਜੀ। ਸੋ ਮੈਂ ਸਰੋਤਿਆਂ ਨੂੰ ਜ਼ਰੂਰ ਦੱਸਦਾ, ਜਿਹੜੇ ਸਰੋਤਿਆਂ ਨੂੰ ਇਹ ਖ਼ਬਰ ਦਾ ਨਹੀਂ ਪਤਾ, ਸੋ ਇੱਕ ਲੜਕੀ ਹੈ ਜਿਹਦਾ ਨਾਮ ਸੀ ਸੀਆ, 20 ਸਾਲਾਂ ਦੀ ਉਹ ਕੁੜੀ ਹੁੰਦੀ ਹੈ, ਉਹਨਾਂ ਦੇ ਨਜ਼ਦੀਕੀ ਘਰ ਦੇ ਕੋਲ ਇੱਕ ਗੁਆਂਢੀ ਕਹਿ ਲਓ, ਮਤਲਬ ਕਾਫ਼ੀ ਰਿਚ ਫੈਮਿਲੀ ਤੋਂ ਸੀ ਸੀਆ, ਉਹ ਵੀ ਇੱਕ ਰਿਚ ਫੈਮਿਲੀ ਤੋਂ ਇੱਕ ਮੁੰਡਾ ਸੀ ਚੇਤਨ ਕਰਕੇ,
1: ਠੀਕ ਹੈ ਜੀ,
0: ਉਹਨਾਂ ਦੋਨਾਂ ਦਾ ਅਫੇਅਰ ਹੋ ਜਾਂਦਾ ਉਹ। ਪਰ ਇਸ ਤੋਂ ਬਾਅਦ ਇੱਕ ਹੋਰ ਵੱਡੀ ਫੈਮਿਲੀ ਜਿਨ੍ਹਾਂ ਦਾ ਨਾਮ ਸੀ ਕੇਤਨ ਅਗਰਵਾਲ, ਉਹਨਾਂ ਦੀ ਫੈਮਿਲੀ ਰਿਸ਼ਤਾ ਭੇਜਦੀ ਹੈ ਸੀਆ ਦੇ ਲਈ, ਐਂਡ ਉਹ ਕੁੜੀ ਮਨਾ ਨਹੀਂ ਕਰ ਪਾਉਂਦੀ, ਉਹਦੇ ਘਰ ਦੇ ਵੀ ਹੁੰਦੇ ਨੇ ਕਿ ਭਾਈ ਵਧੀਆ ਵੱਡਾ ਰਿਸ਼ਤਾ, ਐਂਡ ਕੁੜੀ ਦਾ ਫੇਅਰ ਹੁੰਦਾ, ਬਟ ਕੁੜੀ ਵੀ ਨਹੀਂ ਦੱਸਦੀ। ਇਸ ਤੋਂ ਬਾਅਦ ਉਹਨਾਂ ਦੀ ਇੰਗੇਜਮੈਂਟ ਹੋ ਜਾਂਦੀ ਆ, ਹੁਣ ਅਫੇਅਰ ਕਿਤੇ ਹੋਰ ਆ, ਇੰਗੇਜਮੈਂਟ ਕਿਤੇ ਹੋਰ ਹੋਊਗੀ, ਕੁੜੀ ਨੂੰ ਹੁਣ, ਪਹਿਲਾਂ ਕੁੜੀ ਨੇ ਇਹ ਸੋਚਿਆ ਵੀ ਸ਼ਾਇਦ ਵਿਆਹ ਤਾਂ 4-5 ਸਾਲਾਂ ਨੂੰ ਕਰਨਗੇ, ਉਦੋਂ ਦੀ ਉਦੋਂ ਦੇਖਾਂਗੇ, ਐਂਡ ਬਟ ਉਹ ਸਿਚੁਏਸ਼ਨ ਸਹੀ ਨਹੀਂ ਜਾਂਦੀ। ਉਹ ਇਸ ਤੋਂ ਬਾਅਦ ਜਦੋਂ ਇਕੱਠੇ 2 ਵਾਰੀ 3 ਵਾਰੀ

0: ਘੁੰਮਣ ਜਾਂਦੇ ਨੇ ਤਾਂ ਉਹ ਲੋਹਗੜ੍ਹ ਦਾ ਕੋਈ ਕਿਲ੍ਹੇ ਦੇ ਵਿੱਚ ਘੁੰਮਣ ਗਏ। ਉੱਥੇ ਜਾ ਕੇ ਨਾ ਇੱਕ ਪੁਆਇੰਟ ਸੀ ਜਿਹਨੂੰ ਆਪਾਂ ਸੁਸਾਈਡ ਪੁਆਇੰਟ ਕਹਿੰਦੇ ਹੁੰਦੇ ਹਾਂ। ਕੁੜੀ ਨੇ ਦੇਖਿਆ ਇੱਥੇ ਕੋਈ ਨਾ ਹੀ ਸੀਸੀਟੀਵੀ ਕੈਮਰਾ ਨਾ ਹੀ ਕੁਛ ਹੋਰ ਆ, ਉਹਦੇ ਮਨ ਦੇ ਵਿੱਚ ਆ ਗਿਆ ਕਿ ਯਾਰ ਇਹ ਪੁਆਇੰਟ ਵਧੀਆ। ਉਹ ਕੁੜੀ ਨੇ ਪੁਲਿਸ ਨੂੰ ਦੱਸਿਆ ਬਾਅਦ ਵਿੱਚ ਕਿ ਮੈਨੂੰ ਮੈਰਿਜ ਨੂੰ ਮਨ੍ਹਾ ਕਰਨ ਤੋਂ ਬਿਨਾਂ ਮੈਨੂੰ ਇਹ ਲੱਗ ਰਿਹਾ ਸੀ ਕਿ ਜੇ ਉਹਨੂੰ ਮਾਰਦਾ ਉਹ ਸੌਖਾ ਕੰਮ ਆ ਰੈਦਰ ਦੈਨ ਮੈਰਿਜ ਨੂੰ ਮਨ੍ਹਾ ਕਰਨ ਤੋਂ, ਵੀ ਮੈਰਿਜ ਨੂੰ ਆਪਾਂ ਕਾਲ ਆਫ ਕਰ ਦਈਏ। ਸੋ ਉਹ ਕੁੜੀ ਮੁੰਡਾ ਕਹਿੰਦਾ ਵੀ ਚਲੋ ਹੁਣ ਬਾਲੀ ਚੱਲਦੇ ਆ। ਇਹ ਕਹਿੰਦੀ ਨਹੀਂ ਜੀ ਲੋਹਗੜ੍ਹ ਕਿਲ੍ਹੇ ਜਾਣਾ, ਕਹਿੰਦਾ ਹੁਣ ਤਾਂ ਜਾ ਕੇ ਆਏ ਉੱਥੇ ਅਤੇ ਭਾਈ ਉਹ ਬਾਲੀ ਦੀ ਤਿਆਰੀ ਕਰ ਲੈਂਦੇ। ਕੁੜੀ ਬਾਥਰੂਮ 'ਚ ਰੁਕਦੀ, ਉਹਦਾ ਪਾਸਪੋਰਟ ਪਾੜ ਕੇ ਸਿੱਟ ਦਿੰਦੀ ਆ। ਜਦੋਂ ਜਹਾਜ਼ ਚੜ੍ਹਨ ਲੱਗਦੇ ਉੱਥੇ ਜਾ ਕੇ ਦੇਖਦੇ ਆ ਕਿ ਭਾਈ ਪਾਸਪੋਰਟ ਹੀ ਨਹੀਂ ਹੈਗਾ, ਵਾਪਸ ਆ ਜਾਂਦੇ ਨੇ। ਫਿਰ ਕਿੱਥੇ ਚੱਲੀਏ? ਫਿਰ ਲੋਹਗੜ੍ਹ ਚੱਲੋ ਜੀ। ਉੱਥੇ ਕੁੜੀ ਟਰਾਈ ਕਰਦੀ ਆ ਪੁਸ਼ ਕਰਨ ਦੀ ਐਂਡ ਉਹ ਮੁੰਡਾ ਬਚ ਜਾਂਦਾ। ਮੁੰਡਾ ਕਿਰਨ ਤਾਂ ਸ਼ੌਕ ਹੋ ਜਾਂਦਾ, ਵੀ ਇਹਨੇ ਮੈਨੂੰ ਧੱਕਾ ਦੇਣ ਦੀ ਕੋਸ਼ਿਸ਼ ਕੀਤੀ। ਬਾਅਦ 'ਚ ਕੁੜੀ ਕਹਿੰਦੀ ਉਹ ਥੱਲੇ ਸੱਪ ਸੀ, ਮੈਂ ਤਾਂ ਬਚਾਇਆ। ਮੁੰਡਾ ਮੰਨ ਵੀ ਜਾਂਦਾ, ਮੁੰਡਾ ਆ ਕੇ ਘਰੇ ਰੌਲਾ ਪਾ ਆਉਂਦਾ ਕਿ ਮੇਰੀ ਜਾਨ ਅਜੇ ਕੁੜੀ ਨੇ ਬਚਾਈ ਆ, ਮੇਰੀ ਜਾਨ ਸੀਆ ਨੇ ਬਚਾਈ ਆ। ਪਰ ਕੁੜੀ ਦਾ ਮਿਸ਼ਨ ਫੇਲ ਹੋ ਜਾਂਦਾ। ਫਿਰ ਉਹ ਆਪਦੇ ਬੁਆਏਫ੍ਰੈਂਡ ਦੀ ਹੈਲਪ ਲੈਂਦੀ ਆ, ਮੁੰਡਾ ਆਉਂਦਾ ਇੱਕ ਦਿਨ ਦੁਬਾਰੇ, ਫਿਰ ਉਹ ਲੋਹਗੜ੍ਹ ਕਿਲ੍ਹੇ ਜਾਂਦੇ ਨੇ, ਤੀਜੀ ਵਾਰ ਉਹ ਲੈ ਕੇ ਜਾਂਦੀ ਆ ਅਤੇ ਇਸ ਤੋਂ ਬਾਅਦ ਮੁੰਡਾ ਉਹਨੂੰ ਧੱਕਾ ਮਾਰ ਕੇ ਮਾਰ ਦਿੰਦਾ। ਹੁਣ ਬਹੁਤ ਲੋਕ ਕਹਿ ਰਹੇ ਨੇ ਇੱਕ ਤਾਂ ਪ੍ਰੀ ਬੈਡਿੰਗ ਵਾਲਾ ਸਿਲਸਿਲਾ, ਪਰ ਜਿਹੜਾ ਮੇਨ ਕੁਐਸਚਨ ਸੀ ਕਿ ਹਰੇਕ ਦਾ ਇੱਕ ਪਾਸਟ ਹੁੰਦਾ ਜਦੋਂ ਨਵਾਂ ਰਿਸ਼ਤਾ ਕੋਈ ਜੁੜਦਾ, ਕੀ ਆਪਣੇ ਪਾਸਟ ਬਾਰੇ ਸੱਚ ਸੱਚ ਹਸਬੈਂਡ ਵਾਈਫ ਨੂੰ ਆਪਣੇ ਪਾਸਟ ਬਾਰੇ ਦੱਸ ਦੇਣਾ ਚਾਹੀਦਾ, ਜਾਂ ਇਹ ਚੀਜ਼ ਪਰਿਵਾਰ ਦੇ ਪ੍ਰੈਸ਼ਰ ਨਾਲ, ਚਲੋ ਕੈਨੇਡਾ ਦੇ ਵਿੱਚ ਤਾਂ ਇੰਨਾ ਇਹ ਚੀਜ਼ਾਂ ਨਹੀਂ ਹੁੰਦੀਆਂ, ਅਤੇ ਇਹ ਚੀਜ਼ ਨੂੰ ਲੈ ਕੇ ਤੁਹਾਡਾ ਕੀ ਟੇਕ ਹੈ ਢੀਂਡਸਾ ਸਾਹਿਬ, ਤੁਸੀਂ ਉਸ?
1: ਮੇਰਾ ਤਾਂ ਇਹ ਟੇਕ ਹੈ ਜੀ, ਦੇਖੋ ਓਨੈਸਟੀ ਬਹੁਤ ਜ਼ਰੂਰੀ ਆ। ਜੇ ਤੁਹਾਡਾ ਕੋਈ ਪਾਸਟ ਹੈ ਟਰਾਈ ਕਰੋ ਉਹਨੂੰ ਦੱਸਣ ਦੀ, ਪਰ ਕਈ ਵਾਰ ਸਿਚੁਏਸ਼ਨ ਇੱਦਾਂ ਦੀ ਬਣ ਜਾਂਦੀ ਹੈ ਕਿ ਵੀ ਕਹਿੰਦੇ ਹੁੰਦੇ ਆ ਵੀ ਸੱਚ ਨਾਲੋਂ ਝੂਠ ਬੋਲਣਾ ਚੰਗਾ ਹੁੰਦਾ ਕਿਤੇ ਕਿਤੇ, ਨੋਟ ਆਲਵੇਜ਼, ਹੈ ਤਾਂ ਵੈਸੇ ਝੂਠ ਮਾੜਾ ਹੀ ਆ, ਪਰ ਕਈ ਵਾਰ ਹੁੰਦਾ ਵੀ ਤੁਹਾਡੇ ਸਾਹਮਣੇ ਵਾਲਾ ਕੀ ਰਿਐਕਟ ਕਰੂਗਾ, ਉਹਦੇ ਇਮੋਸ਼ਨ ਹਰਟ ਹੋਣਗੇ ਜਾਂ ਕੀ ਹੋਊਗਾ, ਉਹਦੇ ਅਕੋਰਡਿੰਗ ਮਤਲਬ ਕਿ ਵੀ ਇਹ ਡਿਪੈਂਡ ਕਰਦੀ ਹੈ ਜੀ ਸਿਚੁਏਸ਼ਨ ਕਿੱਦਾਂ ਦੀ ਹੈ, ਹਰ ਇੱਕ ਦੀ ਸਿਚੁਏਸ਼ਨ ਵੱਖਰੀ ਹੁੰਦੀ ਹੈ। ਪਰ ਓਬੀਅਸਲੀ ਇੰਨੀ ਘਿਨਾਉਣੀ ਹਰਕਤ ਕਰਨੀ ਇਹ ਤਾਂ ਬਿਲਕੁਲ ਮਤਲਬ ਕਿ ਵੀ ਬਹੁਤ ਗਿਰੀ ਹੋਈ ਗੱਲ ਹੈ ਜੀ।
0: ਮਾਨ ਸਾਹਿਬ ਤੁਸੀਂ?
2: ਬਿਲਕੁਲ ਜੀ, ਜੇ ਤੁਹਾਡੇ ਵਿਚਾਰ ਨਹੀਂ ਮਿਲਦੇ ਜਾਂ ਤੁਹਾਡਾ ਜ਼ਿੰਦਗੀ ਦੇ ਵਿੱਚ ਕੁਛ ਹੋਰ ਚੱਲ ਰਿਹਾ ਤਾਂ ਤੁਹਾਨੂੰ ਆਪਣੇ ਪੇਰੈਂਟਸ ਨਾਲ ਗੱਲ ਕਰਨੀ ਚਾਹੀਦੀ ਹੈ, ਦੱਸਣਾ ਚਾਹੀਦਾ, ਡਿਸਕਸ ਕਰਨਾ ਚਾਹੀਦਾ। ਤੁਹਾਨੂੰ ਲੱਗਦਾ ਤੁਹਾਡੇ ਪੇਰੈਂਟਸ ਨਹੀਂ ਤੁਹਾਡੀ ਗੱਲ ਸੁਣਨਗੇ ਜਾਂ ਵਿਰੋਧ ਕਰਨਗੇ ਜਾਂ ਤੁਹਾਨੂੰ ਕਈ ਵਾਰੀ ਡਰ ਹੁੰਦਾ ਕਿ ਝੜਕਣਗੇ, ਤਾਂ ਤੁਸੀਂ ਆਪਣੇ ਭੈਣ ਭਾਈ ਨੂੰ ਫਰੈਂਡਸ ਨਾਲ ਗੱਲ ਕਰੋ। ਇਸ ਕੇਸ ਦੇ ਵਿੱਚ ਵਰਸਟ ਕੇਸ ਇਹ ਹੈ ਕਿ ਤੁਸੀਂ ਜਿਸ ਨਾਲ ਤੁਸੀਂ ਤੁਹਾਡੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਨੇ, ਰੈਦਰ ਦੈਨ ਤੁਸੀਂ ਉਹਨਾਂ ਨਾਲ ਕੁਛ ਮਾੜਾ ਪਲੈਨ ਕਰੋ, ਤੁਸੀਂ ਉਹਨਾਂ ਨਾਲ ਹੀ ਗੱਲ ਕਰ ਲਓ ਕਿ ਵੀ ਇਸ ਤਰ੍ਹਾਂ ਜੀ ਮੇਰੀ ਜ਼ਿੰਦਗੀ ਦੇ ਵਿੱਚ ਕੁਛ ਚੱਲ ਰਿਹਾ, ਮੈਂ ਆਪਣੇ ਘਰੇ ਦੱਸ ਨਹੀਂ ਸਕਿਆ
0: ਜਾਂ ਦੱਸ ਨਹੀਂ ਸਕਿਆ ਕਿਸੇ ਵੀ ਤਰੀਕੇ ਨਾਲ, ਜਸਟੀਫਾਈ ਕਰ ਹੀ ਨਹੀਂ ਸਕਦੇ। ਫਿਰ ਜਿਹੜਾ ਅਗਲਾ ਕੁਐਸਚਨ ਆਉਂਦਾ, ਚਲੋ ਜਿਹਦੇ ਵਿੱਚ ਹੁੰਦਾ ਕਿ ਜਦੋਂ ਨਵਾਂ ਰਿਸ਼ਤਾ ਹੁੰਦਾ ਹਰ ਬੰਦੇ ਦਾ ਪਾਸਟ ਹੁੰਦਾ, ਉਹ ਪਾਸਟ ਦੱਸਣਾ ਚਾਹੀਦਾ ਕਿ ਨਹੀਂ? ਕਿਉਂਕਿ ਮੇਰਾ ਇੱਕ ਦੋਸਤ ਸੀਗਾ, ਉਹਨੇ ਆਪਦਾ ਪਾਸਟ ਦੱਸਤਾ ਕਿ ਜੀ ਮੇਰਾ ਇੱਦਾਂ ਕਰਕੇ ਇੱਕ ਸੁੱਖੀ ਨਾਮ ਦੀ ਕੁੜੀ ਹੁੰਦੀ ਸੀ ਤੇ ਸਾਡਾ ਇੱਦਾਂ ਸੀ, ਤੇ ਉਹ ਕਹਿੰਦਾ ਮੇਰੀ ਘਰ ਵਾਲੀ ਤਾਂ ਪਿੱਛੇ ਪੈ ਜਾਂਦੀ ਹੈ ਜਦੋਂ ਕਹਿੰਦਾ ਮੈਂ ਕਿਤੇ ਹੱਸ ਪਾ, ਅੱਜ ਕਹਿਣ ਲੱਗਦਾ ਸੁੱਖੀ ਦਾ ਫੋਨ ਆਇਆ, ਤੁਸੀਂ ਬੜਾ ਹੱਸੇ ਜਾਂਦੇ ਹੋ, ਕਹਿੰਦਾ ਮੈਂ ਤਾਂ ਤਾਨੀ ਪਈ ਜਾਂਦੇ ਨੇ, ਮੈਂ ਤਾਂ ਪੰਗੇ ਹੀ ਲੈ ਲਿਆ।
1: ਫਿਰ ਉਹੀ ਗੱਲ ਆ ਗਈ ਨਾ ਜੀ ਵੀ ਡਿਪੈਂਡ ਕਰਦਾ ਪਰਸਨ ਟੂ ਪਰਸਨ, ਕਿਸੇ ਦਾ ਦੱਸਣਾ ਸਹੀ ਰਹਿੰਦਾ ਕਿਸੇ ਨੂੰ ਲੁਕਾਉਣਾ।
0: ਚਲੋ ਸਾਡੇ ਜ਼ਿਆਦਾਤਰ ਲੋਕ ਕੀ ਸੋਚਦੇ ਨੇ ਤੁਹਾਨੂੰ, ਤੁਸੀਂ ਵੀ ਜ਼ਰੂਰ ਦੱਸਿਓ। ਸਟੂਡੀਓ ਦਾ ਨੰਬਰ ਆ 416-233-7368, 416-233-7368, 416-233-7368 ਤੁਹਾਡੀ ਕਾਲ ਦਾ ਇੰਤਜ਼ਾਰ ਰਹੇਗਾ। ਇਹਦਾ ਮੇਨ ਟਾਈਮ ਸਾਡੀ ਲਾਈਨ ਜੁੜ ਚੁੱਕੀ ਹੈ ਕਟਾਰੀਆ ਟੂਰਸ ਐਂਡ ਟਰੈਵਲ ਤੇ। ਕਟਾਰੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
3: ਥੈਂਕ ਯੂ ਵੈਰੀ ਵੈਰੀ ਮੱਚ ਹਰੀ ਭਾਜੀ, ਐਂਡ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਮੇਰੇ ਦੋ ਭਰਾਵਾਂ ਨੂੰ ਵੀ ਜਿਹੜੇ ਬੈਠੇ ਨਾਲ।
0: ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਕਟਾਰੀ ਸਾਹਿਬ, ਤੇ ਆ ਜਾਓ ਗੱਲਬਾਤ, ਕਿਉਂਕਿ ਹੁਣ ਸਮਰ ਟਾਈਮ ਵਕੇਸ਼ਨ ਟਾਈਮ ਆ, ਏਅਰ ਟਿਕਟਾਂ ਤੋਂ ਪਹਿਲਾਂ ਗੱਲਬਾਤ ਵਕੇਸ਼ਨ ਪੈਕੇਜਾਂ ਬਾਰੇ ਸਾਂਝੀ ਕਰੋ ਜੀ।
3: ਬਿਲਕੁਲ ਜੀ, ਵਕੇਸ਼ਨਾਂ ਪੈਕੇਜ ਜਿਹੜੇ ਹੈਗੇ ਆ, ਹੈਰੀ ਤੁਹਾਨੂੰ ਯਾਦ ਹੋਊਗਾ ਆਪਾਂ ਲਾਸਟ ਟੂ ਲਾਸਟ ਵੀਕ 729 ਦਾ ਵੀ ਲਾਸਟ ਮੂਮੈਂਟ ਤੇ ਪ੍ਰਾਈਸ ਦਿੱਤਾ ਸੀਗਾ, ਤੇ 799 ਦਾ ਵੀ ਲਾਸਟ ਮਿੰਟ ਪ੍ਰਾਈਸ ਸੀਗਾ, ਹੁਣ ਥੋੜਾ ਜਿਹਾ ਵੱਧ ਕੇ $950 ਤੋਂ ਸਟਾਰਟ ਹੋ ਗਿਆ। ਪਰ ਫਿਰ ਵੀ ਤੁਸੀਂ ਸਾਡੇ ਨਾਲ ਟਰਾਈ ਕਰ ਸਕਦੇ ਹੋ, ਕੋਈ ਲਾਸਟ ਮੂਮੈਂਟ ਤੇ ਜਾਣਾ ਚਾਹੁੰਦਾ ਤੇ ਉਹ ਵੀ ਸਾਡੇ ਕੋਲ ਕਈ ਵਾਰ ਹੋ ਸਕਦਾ ਫਿਰ 799 ਦਾ ਆ ਜਾਵੇ। ਬਟ ਹੁਣ ਪਰ ਕੋਸ਼ਿਸ਼ ਇਹ ਹੈ ਵੀ ਆ ਜਾਵੇ, ਪਰ ਮੇਰੇ ਖਿਆਲ ਚ ਟਰਾਈ ਕਰ ਸਕਦੇ, ਪ੍ਰੋਮਿਸ ਨਹੀਂ ਕਰ ਸਕਦੇ ਬਿਕੋਜ਼ ਆਫ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਬੱਚਿਆਂ ਦੀਆਂ। ਤੇ ਛੁੱਟੀਆਂ ਸ਼ੁਰੂ ਹੋਣ ਦੇ ਨਾਲ ਤੁਹਾਨੂੰ ਪਤਾ ਸੀਜ਼ਨ ਥੋੜਾ ਜਿਹਾ ਚੇਂਜ ਕਰ ਜਾਂਦਾ, ਤੇ ਜੇ ਇਹੀ ਗਾਂ ਹਜੇ ਵੀ ਸਤੰਬਰ ਅਕਤੂਬਰ ਚ ਜਾਣਾ ਹੈਗਾ ਤਾਂ ਫਿਰ ਵੀ ਅਸੀਂ 799 ਤੇ ਟਰਾਈ ਕਰ ਸਕਦੇ ਮੈਕਸੀਕੋ ਦਾ ਟੂਰ।
0: ਆਲ ਡਿਪੈਂਡ ਆਨ ਦਾ ਡੇਟਸ, ਕਿਹੜੇ ਡੇਟਾਂ ਨੇ,
3: ਆਲ ਡਿਪੈਂਡ ਆਨ ਦਾ ਡੇਟਸ। ਸੋ ਬਿਲਕੁਲ ਸਹੀ ਗੱਲ ਹੈ ਜੀ, ਆਪਾਂ ਆਲਵੇਜ਼ ਇਹੀ ਭੈਣ ਭਰਾਵਾਂ ਨੂੰ ਕਹਿੰਦੇ ਵੀ ਹਰ ਡੇਟ ਤੇ ਵੱਖਰਾ ਰੇਟ ਆ, ਚਾਹੇ ਮੈਕਸੀਕੋ ਜਾਓ, ਡੋਮਿਨਿਕਨ ਜਾਓ, ਬਹਾਮਸ ਜਾਓ, ਕੋਸਟਰੀਕਾ ਜਾਓ, ਜਿੱਥੇ ਵੀ ਮਰਜ਼ੀ ਜਾਓ, ਸਾਡੇ ਕੋਲ ਹਰ ਤਰ੍ਹਾਂ ਦੇ ਵਧੀਆ ਤੋਂ ਵਧੀਆ ਹੋਟਲਸ ਹੈਗੇ ਆ, ਤੁਹਾਡੇ ਮੁਤਾਬਿਕ ਅਸੀਂ ਕਸਟਮਾਈਜ਼ ਕਰ ਸਕਦੇ ਡੇਟਸ, ਔਰ ਵਧੀਆ ਮਾਰਕੀਟ ਨਾਲੋਂ ਗਰੰਟੀ ਕਰਦੇ ਆ, ਤੁਹਾਨੂੰ ਪ੍ਰਾਈਜ਼ ਵੀ ਟੌਪ ਤੇ ਦਿੰਦੇ ਆ। ਤੁਹਾਨੂੰ ਪਤਾ ਹੀ ਆ ਪ੍ਰਾਈਜ਼ ਤਾਂ ਆਲਵੇਜ਼ ਕਟਾਰੀਆ ਟੂਰ ਐਂਡ ਟਰੈਵਲ ਦਾ ਡੀਲਸ ਹੀ ਦਿੰਦਾ ਵਾ, ਤਾਂ ਹੀ ਤਾਂ ਭੈਣ ਭਰਾਵਾਂ ਦਾ ਸਾਥ ਆ ਜੀ। ਸੋ ਸਮੇਂ ਦੇ ਨਾਲ ਅਸੀਂ ਡਿਲੀਵਰ ਕਰਦੇ ਰਹਿੰਦੇ ਹਾਂ ਜੀ। ਮੇਰੀ ਆਦਤ ਹੈ ਜਿਹੜਾ ਗੱਲ ਕਵਾਂ ਮੈਂ ਉਹੀ ਡਿਲੀਵਰ ਕਰ ਸਕਾਂ, ਮੈਂ ਉਹ ਫਾਇਦਾ ਮੈਨੂੰ, ਨਹੀਂ ਤਾਂ ਕੋਈ ਫਾਇਦਾ ਨੀ ਜੀ ਗੱਲਾਂ ਕਰਨ ਦਾ। ਐਵੇਂ ਕਰਕੇ ਹੁਣ ਹੈਰੀ ਸਾਹਿਬ ਪਿੱਛੇ ਜੇ ਕੋਈ ਚੱਲਦਾ ਸੀਗਾ ਕਿਸੇ ਦਾ ਸੈਮੀਨਾਰ, ਕਹਿੰਦੇ ਜੀ ਉਹ $1400 ਦੀ ਇੰਡੀਆ ਦੀ ਟਿਕਟ ਦੇ ਰਿਹਾ, $1450 ਦੀ, ਹਨਾ ਜੀ। ਮੈਂ ਕਿਹਾ ਵੀ ਮੇਰੇ ਕੋਲ ਹੈ ਨੀ ਉਹ ਚੀਜ਼, ਮੇਰੇ ਕੋਲ $1699 ਤੋਂ ਸ਼ੁਰੂ ਹੁੰਦੀ ਹੈ। ਕਹਿੰਦੇ ਜੀ ਨਹੀਂ ਨਹੀਂ ਉਹ ਤਾਂ ਮਿਲਦਾ ਜੀ। ਮੈਂ ਕਿਹਾ ਚਲੋ ਐ ਕਰੋ, ਤੁਸੀਂ ਪਲੀਜ਼ ਮੇਰੇ ਫਰੰਟ ਤੇ ਬਹਿ ਕੇ ਫੋਨ ਕਰ ਲਓ, ਜਾਂ ਯਾਦ ਆ ਤੁਸੀਂ ਵੀ ਕਰਦੇ ਹੁੰਦੇ ਇੱਕ ਦੋ ਵਾਰੀ ਆਪਾਂ ਕੀਤੀ ਗੱਲ, ਹਨਾ। ਸੋ
0: ਬਿਲਕੁਲ ਜੀ,
3: ਉਹ ਕਹਿੰਦੇ ਜੀ 10 ਘੰਟੇ ਪਹਿਲਾਂ ਤੁਸੀਂ ਇੰਗਲੈਂਡ ਰੁਕੋਗੇ, 12 ਘੰਟੇ ਕਿਤੇ ਅਰਬ ਕੰਟਰੀ ਚ ਰੁਕੋਗੇ, ਫਿਰ ਕਿਤੇ ਆਲਮੋਸਟ 44-45 ਘੰਟਿਆਂ ਦੇ ਵਿੱਚ ਤੁਸੀਂ ਪਹੁੰਚੋਗੇ। ਪਰ ਕਿੰਨਾ ਵਾ, $200 ਦਾ।
0: ਸੋ ਬਿਲਕੁਲ
3: ਸਰ, ਬਿਲਕੁਲ ਰੋਕ ਕੇ ਜਾਣਾ ਤਾਂ ਅਸੀਂ ਬਹੁਤ ਕੁਛ ਕਰ ਸਕਦੇ ਹਾਂ, ਪਰ ਅਸੀਂ ਉਹ ਚੀਜ਼ਾਂ ਨੂੰ ਖੱਜਲ ਖਰਾਬ ਨੀ ਕਰਨਾ ਚਾਹੁੰਦੇ ਭਾਜੀ। ਪਤਾ ਕੀ ਹੈ, ਜਦੋਂ 10-12 ਘੰਟੇ ਇੱਕ ਇੱਕ ਏਅਰਪੋਰਟ ਤੇ ਰੁਕਣਾ ਪਵੇ ਨਾ, ਲੋਜੀਕਲੀ ਸੈੱਟ ਕਰੋ ਦਿਮਾਗ ਨੂੰ, ਦੇਖੋ ਵੀ ਭਾਈ ਜੇ ਅਸੀਂ ਰੁਕੇ ਤੇ ਉੱਥੇ ਰੁਕੇ ਇਹਦੇ ਵਿੱਚ 12 ਘੰਟੇ ਦਾ ਸਾਨੂੰ ਕੋਈ ਖਾਣਾ ਪੀਣਾ ਤਾਂ ਪੈਣਾ ਹੀ ਹੈ ਨਾ ਜੀ। ਫਿਰ ਏਅਰਪੋਰਟ ਤੇ ਕਾਫੀ ਦਾ ਕੱਪ ਵੀ $5-$7 ਦਾ ਮਿਲਦਾ ਹੁੰਦਾ ਇੱਕ ਟਾਈਮ ਦਾ, ਤੇ ਤੁਸੀਂ 2 ਟਾਈਮ ਖਾਣਾ ਹੁੰਦਾ ਵਾ ਉਸ ਟਾਈਮ ਉਸ ਬੰਦੇ ਦਾ। ਫਿਰ ਮਤਲਬ ਇਹ ਗੱਲਾਂ ਦਾ ਖਿਆਲ ਰੱਖਿਆ ਕਰੋ ਭਾਜੀ। ਉਹ ਸਿਰਫ ਅਟ੍ਰੈਕਸ਼ਨ ਕਾਲਸ ਹੁੰਦੀਆਂ ਵੀ ਤੁਹਾਨੂੰ ਹੋਰ ਲੱਭ ਦਾਂਗੇ ਜੀ, ਕੋਈ ਗੱਲ ਨੀ, ਐਂ ਕਰ ਲਾਂਗੇ। ਉਹ ਮਾਰਕੀਟ ਚ $20-$50 ਦਾ ਫਰਕ ਹੋ ਸਕਦਾ, $200-$300 ਦਾ ਜਦੋਂ $400 ਦਾ ਫਰਕ ਪਾਉਂਦੇ ਆ, ਉਹ ਫਿਰ ਬਹਾਨਾ ਹੁੰਦਾ ਜੀ। ਦੇਖੋ 100 ਚੋਂ 99% ਤਾਂ ਨਾ ਕਰ ਦਿੰਦੇ ਆ ਵੀ ਅਸੀਂ ਨੀ ਇੰਨਾ ਸਟੋਪ ਓਵਰ ਲੈ ਕੇ ਜਾਣਾ ਕਿਸੇ ਨੇ ਵੀ, ਕਿ ਕੋਈ 1% ਹੋਊਗਾ ਜਿਹੜਾ ਕਹੂੰਗਾ। ਉਹ ਫਿਰ ਉਹਨਾਂ ਨੂੰ ਉਹ ਕਹਿੰਦੇ ਜੀ ਉਹ ਡੇਟਾ ਤੇ ਸੀਟਾਂ ਨੀ ਅਵੇਲੇਬਲ ਹੈਗੀਆਂ ਜੀ ਤੁਹਾਡੇ। ਸੋ ਮਤਲਬ ਟਰੈਕ ਹੁੰਦਾ ਇਹ, ਉਹ ਅਸੀਂ ਕਰਦੇ ਨੀ। ਅਸੀਂ ਇਮਾਨਦਾਰੀ ਨਾਲ ਇਹ ਕਹਿੰਦੇ ਆ ਜੋ ਅਸੀਂ ਕਹਿੰਦੇ ਆ ਉਹ ਡਿਲੀਵਰ ਕਰਦੇ ਆ, ਬਸ ਸਾਡਾ ਇਹੀ ਹੈ ਜੀ। ਜੋ ਕਿਹਾ ਉਹ ਡਿਲੀਵਰ ਕਰੋ, ਮਜ਼ਾ ਵੀ ਮਾਰਕੀਟ ਚ ਰਹਿਣ ਦਾ ਤਾਂ ਹੀ ਆਉਂਦਾ। ਸੋ ਇਸ ਕਰਕੇ ਸਾਡੇ ਕੋਲੇ ਦਿੱਲੀ ਦੀ ਪ੍ਰਾਈਸ ਜਿਹੜੀ 90 ਹੈਗੀ ਹੈ ਜੀ, ਉਹ ਹੈਗੀ ਆ ਆਪਣੇ ਕੋਲੇ $1049 ਦੀ। ਪੂਰਾ ਜੁਲਾਈ ਅਗਸਤ ਤੱਕ ਆਪਣੇ ਕੋਲ ਪਈ ਹੈ ਜੀ ਪ੍ਰਾਈਸ, ਤੇ ਰਿਟਰਨ ਪ੍ਰਾਈਸ $1699 ਤੋਂ ਸ਼ੁਰੂ ਹੋ ਜਾਂਦੀ ਹੈ ਸਰ, ਤੇ ਅੰਮ੍ਰਿਤਸਰ ਦਾ ਪ੍ਰਾਈਸ $1250 ਤੋਂ 99 ਸ਼ੁਰੂ ਹੋ ਜਾਂਦਾ, ਤੇ $2099 ਤੋਂ ਰਿਟਰਨ ਆ। ਤੇ ਇਹੀ ਲਹਿੰਦੇ ਪੰਜਾਬ ਵੱਲ ਚਲੇ ਜਾਈਏ, ਕੋਈ ਵੀ ਆਪਾਂ ਨੂੰ ਮਿਡਲ ਈਸਟ ਜਾਂ ਕਿਤੇ ਵੀ ਹੋਰ ਜਾਣਾ, ਲਹਿੰਦੇ ਪੰਜਾਬ ਵੱਲ ਪਾਕਿਸਤਾਨ ਦੇ ਵਿੱਚ ਲਾਹੌਰ, ਇਸਲਾਮਾਬਾਦ, ਕਰਾਚੀ 1050 ਤੋਂ ਸ਼ੁਰੂ ਹੋ ਕੇ 1199 ਤੱਕ 90 ਹੈ, ਤੇ 2050 ਤੋਂ ਸ਼ੁਰੂ ਹੋ ਕੇ 2199 ਤੱਕ ਰਿਟਰਨ ਪ੍ਰਾਈਸ ਹੈਗੇ ਆ ਜੀ। ਇਹ ਪ੍ਰਾਈਜ਼ਾਂ ਤੁਹਾਨੂੰ ਪਤਾ ਆਲਵੇਜ਼ ਬੈਸਟ ਬੈਸਟ ਮਿਲਦੀਆਂ। ਅਸੀਂ ਆਲਵੇਜ਼ ਆਪਦੀ ਕੋਸ਼ਿਸ਼ ਕਰੀਦੀ ਜਿੰਨਾ ਵਧੀਆ ਪ੍ਰਾਈਜ਼ ਲੱਭ ਕੇ ਲਿਆ ਸਕੀਏ ਤੇ ਤੁਹਾਨੂੰ ਡਿਲੀਵਰ ਕਰ ਸਕੀਏ। ਤੇ ਬਾਕੀ ਰਹਿ ਗਈ ਗੱਲ ਜੀ, ਇਹ ਨੀ ਹੈਗਾ ਕਿ ਕੱਲਾ ਇੰਡੀਆ ਪਾਕਿਸਤਾਨ ਹੀ ਕਰਦੇ, ਅਰਾਊਂਡ ਦਾ ਵਰਲਡ ਜਿੱਥੇ ਤੁਸੀਂ ਹੱਥ ਰੱਖੋਗੇ ਵੀ ਉਂਗਲ ਰੱਖੋ ਵੀ ਅਸੀਂ ਆਹ ਵਰਲਡ ਦੇ ਕੋਨੇ ਤੇ ਜਾਣਾ, ਤੇ ਅਸੀਂ ਕਸਟਮਾਈਜ਼ ਰੇਟ ਕਰਕੇ ਤੁਹਾਡਾ ਡੈਸਟੀਨੇਸ਼ਨ ਕਰਕੇ ਕਵਰ ਤੁਹਾਨੂੰ ਬੈਸਟ ਰੇਟ ਲੈ ਕੇ ਦਿੰਦਾ ਕਟਾਰੀਆ ਟੂਰ ਐਂਡ ਟਰੈਵਲ, ਜਿਹੜਾ ਕਿ ਸੱਤੋ ਦਿਨ ਖੁੱਲਦਾ ਸਰ, ਦੋਨੇ ਆਫਿਸ ਡੈਰੀ ਐਂਡ ਏਅਰਪੋਰਟ ਤੇ, ਉਸ ਤੋਂ ਬਾਅਦ ਦੂਜਾ ਗੌਰ ਐਂਡ ਮੈਨੇਜਰ ਤੇ ਬ੍ਰਾਂਪਟਨ। ਸਵੇਰੇ 9:30 ਤੋਂ 7 ਵਜੇ ਤੱਕ ਤੁਸੀਂ ਵਿਜਿਟ ਕਰ ਸਕਦੇ ਹੋ, ਤੇ ਆਨ ਕਾਲ ਵੀ ਜੇ ਤੁਸੀਂ ਗੱਲ ਕਰਨੀ ਹੈ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਅਸੀਂ ਅਵੇਲੇਬਲ ਹੁੰਦੇ ਹਾਂ। ਤੇ ਉਸ ਤੋਂ ਬਾਅਦ ਰਹਿ ਜੀ ਲੰਮੀਆਂ ਲਾਈਨਾਂ ਤੋਂ ਬਚੋ, ਤੁਹਾਨੂੰ ਆਲਵੇਜ਼ ਕਹਿੰਦੇ ਆ ਕੋਈ ਵੀ ਪੇਪਰ ਵਰਕ ਸੰਬੰਧੀ ਕੋਈ ਵੀ ਕੰਮ ਹੈਗਾ ਤੁਹਾਡਾ, ਜੇ ਤੁਸੀਂ ਕਿਸੇ ਨੇ ਮੰਨ ਲਓ ਇੰਡੀਆ ਦਾ ਵੀਜ਼ਾ ਲੈਣਾ, ਪਾਸਪੋਰਟ ਬਣਾਉਣਾ, ਚਾਹੇ OCI ਲੈਣੀ ਹੈ, OCI ਨੂੰ ਅਪਡੇਟ ਕਰਾਉਣਾ, ਚਾਹੇ PCC ਲੈਣੀ ਹੈ, UK ਦਾ ਵੀਜ਼ਾ, USA ਦਾ ਵੀਜ਼ਾ, USA ਦੀ ਜੇ ਡੇਟ ਉਰੇ ਲੈ ਕੇ ਆਉਣੀ ਹੈ ਜਲਦੀ ਕਰਨੀ ਹੈਗੀ ਹੈ, ਤਾਂ ਉਹ ਵੀ ਸਾਡੇ ਕੋਲ ਬਹੁਤ ਵਧੀਆ ਇੰਤਜ਼ਾਮ ਆ। ਜੇ ਤੁਹਾਨੂੰ 2-3 ਮਹੀਨਿਆਂ ਵਿੱਚ ਨਾ ਕਰਾ ਕੇ ਦਿੱਤੀ ਗਈ, ਤੁਹਾਡੇ 100% ਰੀਫੰਡ ਹੋਣਗੇ ਸਰਵਿਸ ਫੀਸ, ਜਿਹੜੀ ਚੀਜ਼ ਡੇਟ ਚੇਂਜ ਕਰਨ ਲਈ ਦਿੱਤੀ ਗਈ ਹੈ। ਤੇ ਬਾਕੀ ਜੀ ਮਿਡਲ ਈਸਟ ਹੈਰੀ ਸਾਹਿਬ ਫਿਰ ਖੁੱਲ ਗਿਆ, ਜਿਵੇਂ ਆਪਣੀ ਐਡਵਰਟਾਈਜ਼ਮੈਂਟ ਬਹੁਤ ਸੀਗੀ $699 ਵਾਲੀ, ਉਵੇਂ ਹੀ ਫਿਰ $699 ਦੇ ਵਿੱਚ ਅਸੀਂ ਦੁਬਾਰਾ ਉਪਲਬਧ ਕਰਾ ਦਿੱਤਾ ਉਹ ਸੇਮ ਚੀਜ਼ਾਂ ਜਿਹੜੀਆਂ ਕਿ 4-star ਹੋਟਲ ਆ ਜੀ, ਏਅਰਪੋਰਟ ਟ੍ਰਾਂਸਫਰ ਆ, ਖਾਣਾ ਪੀਣਾ ਵਿੱਚ ਆ, ਕਰੂਜ਼ ਆ ਵਿਦ ਡਿਨਰ, ਸਫਾਰੀ ਵਿਦ ਡਿਨਰ, ਸਿਟੀ ਟੂਰ ਹੈ, ਬੁਰਜ ਖਲੀਫਾ ਦੀ ਟਿਕਟ 124ਵੀਂ ਮੰਜ਼ਿਲ ਦੀ, ਉਸ ਤੋਂ ਬਾਅਦ ਜੀ ਅਬੂ ਧਾਬੀ ਦਾ ਟੂਰ ਵੀ ਐਡ ਕਰ ਦਿੱਤਾ ਹੈਰੀ ਸਾਹਿਬ 699 ਦੇ ਵਿੱਚ। ਸੋ ਇਹ ਚੀਜ਼ਾਂ ਲਈ ਤੁਹਾਨੂੰ ਕਟਾਰੀਆ ਟੂਰ ਐਂਡ ਟਰੈਵਲ ਆਉਣਾ ਪੈਣਾ। ਬਹੁਤ ਵਧੀਆ, ਬੜਾ ਵਧੀਆ ਰਿਸਪੋਂਸ ਸੀ, ਸਾਰੇ ਜਿੰਨੇ ਕੈਂਸਲ ਹੋਏ ਸੀ ਉਹ ਦੁਬਾਰਾ ਰੀਬੁੱਕ ਹੋ ਗਿਆ ਜੀ, ਅਸੀਂ ਸਾਰੇ ਕਰ ਦਿੱਤੇ ਆ, ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਕਿਸੇ ਨੂੰ ਚਾਹੀਦਾ ਹੋਵੇ ਤੇ ਜਦੋਂ ਮਰਜ਼ੀ ਸਾਡੇ ਨਾਲ ਰੀਬੁੱਕ ਕਰਾ ਸਕਦਾ। ਤੇ ਇਹਦੇ ਲਈ ਕਾਲ ਕਰ ਲਓ ਕਟਾਰੀਆ ਟੂਰ ਐਂਡ ਟਰੈਵਲ 905-678-1200। ਤੇ ਜਾਂਦੇ ਜਾਂਦੇ ਕਹਿੰਦਾ ਵੀ ਕੋਈ ਵੀ ਕੰਮ ਕਰਾਉਣਾ ਉਸ ਤੋਂ ਬਾਅਦ ਤੁਸੀਂ ਇੰਸ਼ੋਰੈਂਸ ਪੁੱਛਣੀ ਨਾ ਭੁੱਲਿਆ ਕਰੋ ਪਲੀਜ਼। ਕੈਂਸਲੇਸ਼ਨ ਇੰਸ਼ੋਰੈਂਸ, ਮੈਡੀਕਲ ਇੰਸ਼ੋਰੈਂਸ, ਚਾਹੇ ਵਿਜ਼ਟਰ ਟੂ ਕੈਨੇਡਾ ਵਾ, ਫੈਮਿਲੀ ਆ ਰਹੀ ਆ, ਸਾਰੀਆਂ ਸਾਡੇ ਕੋਲ ਇੰਸ਼ੋਰੈਂਸ ਆ। ਸੁਪਰ ਵੀਜ਼ੇ ਦੀ ਇੰਸ਼ੋਰੈਂਸ ਆ, ਸਿੱਧੀ ਹੋਸਪਿਟਲਾਂ ਨਾਲ ਡੀਲਸ ਹੁੰਦੀ ਆ ਉਹਨਾਂ ਦੀ, ਇੰਸ਼ੋਰੈਂਸ ਵਾਲਿਆਂ ਦੀ, ਕੋਈ ਗਲਾ ਸ਼ਿਕਵਾਣੀ ਇਹਨਾਂ ਦਾ ਆਪਸ ਵਿੱਚ, ਉਹਨਾਂ ਨੇ ਸਾਰਾ ਆਪਦੇ ਆਪ ਟੈਲੀ ਕਰ ਲੈਣਾ। ਸੋ ਇਹਦੇ ਲਈ ਕਾਲ ਕਰ ਲਓ ਕਟਾਰੀਆ ਟਰੈਵਲ ਅਗੇਨ 905-678-1200 ਜੀ,
0: 905-678-1200 ਕਟਾਰੀਆ ਟੂਰਸ ਐਂਡ ਟਰੈਵਲ ਦਾ ਨੰਬਰ ਆ। 7 ਦਿਨ ਓਪਨ, ਏਅਰਪੋਰਟ, ਡੈਰੀ, ਗੋਰ ਐਂਡ ਮਨੀਜ਼ਰ, ਕਿਸੇ ਮਰਜ਼ੀ ਆਫਿਸ 'ਚ ਵਿਜ਼ਿਟ ਕਰ ਸਕਦੇ ਹੋ, ਜਾਂ ਫਿਰ ਕਾਲ 905-678-1200 905-678-1200 905-678-1200 905-678-1200 905-678-1200 Bahut shukriya Dr. Sahab, dhanwad ji,
3: thank you very much,
0: thank you very much।

0: ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
1: ਸੋ ਦੋਸਤੋ, ਕੈਨੇਡਾ ਡੇ ਦੀਆਂ ਸਪੈਸ਼ਲ ਆਫਰ ਲਈ ਬੜਾ ਜਲਦੀ ਅਸੀਂ ਬਰੈਂਪਟਨ ਟੀਵੀ ਐਂਡ ਅਪਲਾਇੰਸਰ ਤੇ ਵੀ ਚੱਲਾਂਗੇ। ਇਸ ਦੇ ਨਾਲ ਨਾਲ ਗ੍ਰੈਂਡ ਹੋਮ ਫਰਨੀਚਰ ਵੀ ਚੱਲਾਂਗੇ। ਐਂਡ ਸਾਡੇ ਨਾਲ ਸਟੂਡੀਓ ਦੇ ਵਿੱਚ ਕੈਨੇਡਾ ਡੇ ਸਪੈਸ਼ਲ ਡੀਲ ਸਾਂਝੀ ਕਰਨ ਲਈ ਬਲਾਇੰਡਸ ਦੇ ਉੱਤੇ ਜੁੜੇ ਹੋਏ ਨੇ ਮਾਨ ਸਾਹਿਬ, ਮੋਜ਼ ਬਲਾਇੰਡ ਤੋਂ। ਮਾਨ ਸਾਹਿਬ, ਤੁਹਾਡੇ ਜਿਹੜੇ ਬਲਾਇੰਡ ਜੈਬਰਾ ਬਲਾਇੰਡ ਆਲਰੇਡੀ ਤੁਸੀਂ ਹੋਲਸੇਲ ਵਾਲੇ ਪ੍ਰਾਈਸ ਹੀ ਪਰਿਵਾਰਾਂ ਨੂੰ ਦਿੰਦੇ ਹੋ ਅਤੇ ਪਰਿਵਾਰਾਂ ਦੀ ਵੱਡੀ ਬੱਚਤ ਹੁੰਦੀ ਆ।
2: ਹਾਂਜੀ।
1: ਐਂਡ ਜਦੋਂ ਮਾਰਕੀਟ ਨਾਲ ਕੰਪੇਅਰ ਕੀਤੇ ਜਾਂਦੇ ਨੇ, ਕਈ ਵਾਰ 50-50% ਦਾ ਫਰਕ ਵੀ ਦੇਖਿਆ ਗਿਆ। ਕਈ ਬੰਦੇ ਤਾਂ ਬਹੁਤ ਹੀ ਜਿਵੇਂ ਕਹਿੰਦੇ ਨਾ ਟੀਕਾ ਵੱਡਾ ਲਾਉਂਦੇ ਨੇ। ਸੋ ਤੁਹਾਡੇ ਬਲਾਇੰਡ 5 ਸਾਲ ਦੀ ਤੁਸੀਂ ਵਾਰੰਟੀ ਦਿੰਦੇ ਹੋ?
2: ਹਾਂਜੀ।
1: ਕਸਟਮਾਈਜ਼ ਬਲਾਇੰਡ ਹੁੰਦੇ ਨੇ?
2: ਹਾਂਜੀ।
1: ਐਂਡ ਆਲਰੇਡੀ ਤੁਸੀਂ ਹੋਲਸੇਲ ਵਾਲਾ ਪਰਿਵਾਰ ਹੀ ਜਿਹੜਾ ਰੇਟ ਹੀ ਦੇ ਦਿੰਦੇ ਹੋ?
2: ਹਾਂਜੀ।
1: ਇੰਸਟਾਲੇਸ਼ਨ ਦਾ ਵੀ ਨਹੀਂ ਤੁਸੀਂ ਚਾਰਜ ਕਰ ਰਹੇ?
2: ਹਾਂਜੀ।
1: ਇੰਨਾ ਕੁਝ ਕਰਨ, ਇੰਨੇ ਘੱਟ ਮਾਰਜਨ ਤੇ ਹੋਣ ਦੇ ਬਾਵਜੂਦ ਵੀ ਤੁਸੀਂ ਕੈਨੇਡਾ ਡੇ ਤੇ ਕੁਛ ਵੱਡੀ ਆਫਰ ਲੈ ਕੇ ਆਏ ਹੋ?
2: ਦੇਖੋ ਜੀ, ਆਲਰੇਡੀ ਜਿੱਦਾਂ ਤੁਸੀਂ ਦੱਸਿਆ ਕਿ ਆਪਣੇ ਪ੍ਰਾਈਸਿਸ ਪਹਿਲਾਂ ਹੀ ਬਾਜ਼ਾਰ ਨਾਲੋਂ ਬਹੁਤ ਜ਼ਿਆਦਾ ਘੱਟ ਨੇ। ਤੁਸੀਂ ਘਰ ਦੇ ਵਿੱਚ ਪਰਦੇ ਲਵਾਉਣੇ, ਪਰਦੇ ਦੇ ਵਿੱਚ ਜ਼ੇਬਰਾ ਬਲਾਇੰਡਸ ਆ ਗਏ, ਰੋਲਰ ਸ਼ੇਡ ਆ ਗਏ। ਤੁਸੀਂ ਮੂਜ਼ ਬਲਾਇੰਡਸ ਤੋਂ ਜੇ ਜ਼ੇਬਰਾ ਬਲਾਇੰਡਸ ਜਾਂ ਰੋਲਰ ਸ਼ੇਡ ਲਗਵਾਉਣੇ ਆ, ਜਿੱਥੇ ਕਿ ਆਪਾਂ ਪ੍ਰਾਈਸਿਸ ਨੂੰ ਕੰਪੇਅਰ ਕਰੀਏ ਤਾਂ ਬਾਜ਼ਾਰ ਨਾਲੋਂ ਸਾਡੇ ਆਲਰੇਡੀ
1: ਵੱਡਾ
2: ਅੱਧੋ ਅੱਧ ਦਾ ਘੱਟੋ ਘੱਟ ਫਰਕ ਹੈਗਾ। ਹਾਂਜੀ ਹਾਂ, ਕਿਤੇ ਨਾ ਕਿਤੇ ਅੱਧੋ ਅੱਧ ਦਾ ਫਰਕ ਹੈਗਾ
1: ਜੀ।
2: ਪਲੱਸ ਇਸ ਕੈਨੇਡਾ ਡੇ ਲੌਂਗ ਵੀਕਐਂਡ ਕਰਕੇ ਆਪਾਂ ਸਪੈਸ਼ਲ ਸੇਲ ਆਈ ਹੋਈ ਹੈ ਜੀ। ਜੇ ਤੁਸੀਂ ਸਾਡੇ ਤੋਂ 6 ਵਿੰਡੋਆਂ ਲਗਵਾਉਣੇ ਹੋ ਤਾਂ ਤੁਸੀਂ 6 ਦਾ ਪੇ ਹੀ ਨਹੀਂ ਕਰਨਾ, ਤੁਸੀਂ 5 ਦਾ ਹੀ ਪੇ ਕਰਨਾ।
1: ਓਕੇ, ਮੈਂ ਕਿਤੇ 6 ਦਾ ਹੀ ਨਹੀਂ ਕਰਨਾ।
2: ਹਾਂਜੀ, ਤੁਸੀਂ 6 ਦਾ ਪੇ ਨਹੀਂ ਕਰਨਾ, ਤੁਸੀਂ 5 ਦਾ ਪੇ ਕਰਨਾ। ਮੀਨਸ ਜੇ ਤੁਸੀਂ 5 ਵਿੰਡੋ ਲਗਵਾਉਣੇ ਆ ਤਾਂ 6ਵੀਂ ਫ੍ਰੀ, 10 ਵਿੰਡੋ ਲਗਵਾਉਣੇ ਆ ਤਾਂ 11ਵੀਂ ਤੇ 12ਵੀਂ ਫ੍ਰੀ। ਜੇ ਤੁਸੀਂ 12 ਮਿੰਟਾਂ ਦਾ ਆਰਡਰ ਲੈ ਕੇ ਆਉਂਦੇ ਆ ਤਾਂ ਤੁਸੀਂ 10 ਦਾ ਪੇ ਕਰੋ, 2 ਨੂੰ ਕੋਈ ਪੇ ਨਹੀਂ ਕਰਨਾ।
1: 2 ਦੀ ਇਕੱਲੀ ਇੰਸਟਾਲੇਸ਼ਨ ਫੀਸ?
2: ਕੋਈ ਇੰਸਟਾਲੇਸ਼ਨ ਨਹੀਂ ਹੈਗੀ ਜੀ, ਕੋਈ ਇਹਦੇ ਚ ਹਿਡਨ ਚਾਰਜਿਸ ਨਹੀਂ ਹੈਗੇ, ਕੋਈ ਇਹਦਾ ਸੈਟਅਪ ਫੀਸ ਨਹੀਂ ਹੈਗਾ, ਕਟਿੰਗ ਫੀਸ ਕੁਛ ਨਹੀਂ ਹੈਗਾ ਜੀ। ਤੁਸੀਂ ਸਿਰਫ 10 ਦਾ ਪੇ
1: ਕੈਨੇਡਾ ਲਈ।
2: ਹਾਂਜੀ,
1: ਪਰਦੇ ਲਵਾਉਣੇ ਰਾਈਟ ਟਾਈਮ ਆ?
2: ਬਿਲਕੁਲ ਬੈਸਟ ਟਾਈਮ ਆ ਜੀ, ਸਮਰ ਦਾ ਟਾਈਮ ਆ, ਲਗਜ਼ਰੀ ਲੁੱਕ ਦਿਓ ਆਪਣੇ ਘਰ ਨੂੰ।
1: ਕਿੰਨੇ ਟਾਈਮ ਦੇ ਵਿੱਚ ਇੰਸਟਾਲ ਕਰ ਦਿੰਦੇ ਆ? ਅੱਜ ਕੋਈ ਆਰਡਰ ਤੁਸੀਂ ਦੇਖ ਕੇ ਪਰਿਵਾਰ ਕਨਫਰਮ ਕਰਦਾ, ਕਿੰਨਾ ਟਾਈਮ ਇੰਸਟਾਲ?
2: ਹਫ਼ਤੇ ਦੇ ਵਿੱਚ ਵਿੱਚ ਆਪਾਂ ਪਰਦੇ ਇੰਸਟਾਲ ਕਰ ਦਿੰਦੇ ਜੀ ਘਰ ਦੇ ਵਿੱਚ।
1: ਉਹਦੇ ਵਿੱਚ ਪਹਿਲਾਂ ਵਿੰਡੋ ਦਾ ਸਾਈਜ਼ ਮੇਜ਼ਰ ਕਰਕੇ
2: ਪਹਿਲਾਂ ਅਸੀਂ
1: ਅਕੋਰਡਿੰਗ ਸਪੈਸ਼ਲ ਬਣਨਗੇ,
2: ਪਹਿਲਾਂ ਅਸੀਂ ਮੇਜ਼ਰ ਕਰਾਂਗੇ, ਔਨ ਦਾ ਸਪੋਟ ਤੁਹਾਨੂੰ ਪ੍ਰਾਈਸ ਕੋਡ ਦੇਵਾਂਗੇ। ਇਹ ਨਹੀਂ ਹੈਗਾ ਕਿ ਮੇਜ਼ਰ ਕਰਕੇ ਲੈ ਗਏ ਮੁੜ ਕੇ ਤੁਸੀਂ ਲੱਭਦੇ ਰਹਿ ਜਾਓ ਕਿੱਧਰ ਗਿਆ ਬੰਦਾ। ਔਨ ਦਾ ਸਪੋਟ ਤੁਹਾਨੂੰ ਪ੍ਰਾਈਸ ਕੋਡ ਦੇਵਾਂਗੇ, ਪ੍ਰਾਈਸ ਕੋਡ ਸੁਣ ਕੇ ਤੁਸੀਂ 99% ਤੁਸੀਂ ਉੱਥੇ ਹੀ ਹਾਂ ਕਰ ਦੇਣੀ ਆ। ਉਸ ਤੋਂ ਬਾਅਦ ਤੁਹਾਨੂੰ ਕਲਰ ਦਿਖਾਵਾਂਗੇ, ਤੁਸੀਂ ਕਨਫਿਊਜ਼ ਹੋ ਜਾਓਗੇ ਕਿਹੜਾ ਲਵਾਈਏ ਕਿਹੜਾ ਛੱਡੀਏ, ਕਿਉਂਕਿ ਆਪਸ਼ਨਾਂ ਬਹੁਤ ਜ਼ਿਆਦਾ ਨੇ ਜੀ।
1: ਵੈਰੀ ਗੁੱਡ।
2: ਅਤੇ ਇੰਸਟਾਲੇਸ਼ਨ ਐਕਸਪਰਟ ਇੰਸਟਾਲੇਸ਼ਨ ਹੈ ਜੀ, ਫ੍ਰੀ ਇੰਸਟਾਲੇਸ਼ਨ ਆ, ਕੋਈ ਇੰਸਟਾਲੇਸ਼ਨ ਦਾ ਐਕਸਟਰਾ ਅਸੀਂ ਚਾਰਜ ਨਹੀਂ ਕਰਦੇ। ਤੁਹਾਡੇ ਸਮੇਂ ਦੇ ਮੁਤਾਬਕ ਜੋ ਤੁਸੀਂ ਟਾਈਮ ਦਿਓਗੇ ਉਹ ਟਾਈਮ ਦੇ ਮੁਤਾਬਕ ਆ ਕੇ ਅਸੀਂ ਇੰਸਟਾਲ ਕਰਾਂਗੇ, ਚਾਹੇ ਸਵੇਰੇ ਸ਼ਾਮ ਦੁਪਹਿਰੇ ਵੀਕਐਂਡ।
1: ਸੋ ਆਲਰੇਡੀ ਡਿਸਕਾਊਂਟ ਪ੍ਰਾਈਸ ਵੀ ਮਿਲੂ, 5 ਸਾਲ ਦੀ ਵਾਰੰਟੀ ਮਿਲੂ, ਅਤੇ ਹਰੇਕ 5 ਬਲਾਇੰਡ ਪਿੱਛੇ 6ਵੀਂ ਬਲਾਇੰਡ
2: 6ਵੀਂ ਫ੍ਰੀ, 10 ਪਿੱਛੇ
1: ਜੋ ਫ੍ਰੀ। ਨੰਬਰ ਬੋਲ ਦਿਓ
2: ਜੀ। 647-399-4646 647-389-4646 647-399-4646 647-389-4646 ਹੁਣੇ ਕਾਲ ਕਰੋ, ਆਪਣਾ ਆਰਡਰ ਬੁੱਕ ਕਰੋ, ਆਪਣੀ ਕੋਟੇਸ਼ਨ ਬੁੱਕ ਕਰੋ ਤੇ ਡੀਲ ਦਾ ਫਾਇਦਾ ਚੱਕੋ।
1: ਸੋ ਮੂਜ਼ ਬਲਾਇੰਡ ਤੇ ਜੀ ਆਲਰੇਡੀ ਤੁਹਾਨੂੰ ਜਿੱਥੇ ਪਰਦਿਆਂ ਤੇ ਡਿਸਕਾਊਂਟ ਮਿਲੂਗਾ ਉੱਥੇ ਹੀ 5 ਬਲਾਇੰਡਾਂ ਲਵਾਓ, 6ਵੀਂ ਬਲਾਇੰਡ ਫ੍ਰੀ, 5 ਦਾ ਪੇ ਕਰੋ, ਲਾਉਣਗੇ 6। ਨੰਬਰ ਟੂ ਕਾਲ 647-399-4646 647-399-4646 ਤੇ ਜਦੋਂ ਮੈਂ ਬਾਈ ਜੀ ਨੂੰ ਢੀਂਡਸਾ ਸਾਹਿਬ ਨੂੰ ਪੁੱਛਿਆ ਮੈਪਲ ਕਲੀਨਿਕ ਤੋਂ, ਕਿਉਂਕਿ ਬਾਈ ਜੀ ਕਹਿੰਦੇ ਜੀ ਅਸੀਂ ਕਹਿੰਦੇ ਹੁਣ ਕੀ ਆਫਰ ਕਰੀਏ ਕੈਨੇਡਾ ਡੇ ਤੇ, ਇੰਨਾ ਆਲਰੇਡੀ ਅਸੀਂ ਤਾਂ ਕਹਿੰਦੇ ਸਰਵਿਸ ਦੇ ਵਿੱਚ ਹੀ ਪਰਿਵਾਰਾਂ ਦੇ ਵੱਟ ਕੱਢ ਦਿੰਦੇ ਹਾਂ, ਅਤੇ ਬਟ ਫਿਰ ਬਾਈ ਜੀ ਕਹਿੰਦੇ ਘਰ ਅਸੀਂ ਤੁਹਾਡਾ ਸਾਫ਼ ਕਰਾਂਗੇ, ਤੇ ਕਾਰ ਨੂੰ ਸਾਫ ਕਰਨ ਲਈ ਕਿੱਟ ਤੁਸੀਂ ਪਰਿਵਾਰਾਂ ਨੂੰ ਫ੍ਰੀ ਲੈ ਕੇ ਆਏ?
3: ਬਿਲਕੁਲ ਸਰ, ਕਾਰ ਦੀ ਕਿੱਟ ਆਪਾਂ ਮਤਲਬ ਕਿ ਵੀ ਜਿਹੜੀ ਦੇ ਰਹੇ ਹਾਂ ਉਹਦੇ ਵਿੱਚ ਵੈਕਿਊਮ ਕਲੀਨਰ ਬ੍ਰੱਸ਼ ਅਤੇ ਕਰਵਾਈਸ ਬ੍ਰੱਸ਼ ਹੁੰਦੇ ਆ ਜੀ, ਜਿਹੜੇ ਮਤਲਬ ਕਿ ਵੀ ਆਪਾਂ ਨੋਰਮਲ ਕੱਪੜਾ ਤਾਂ ਸਾਰੇ ਮਾਰ ਲੈਂਦੇ ਆ ਪਰ ਸਾਫ਼ ਨਹੀਂ ਹੁੰਦੀ, ਮਤਲਬ ਕਿ ਵੀ ਅਸੀਂ ਕਾਰ ਦੀ ਵੀ ਅੱਧੀ ਜ਼ਿੰਮੇਵਾਰੀ ਚੱਕ ਚੁੱਕੇ ਆ ਜੀ।
1: ਵੈਰੀ ਗੁੱਡ। ਸੋ ਇੱਕ ਵਾਰੀ ਦਾ ਆਪਣੀ ਸਰਵਿਸ ਬਾਰੇ ਦੱਸ ਦਿਓ, ਕਿਉਂਕਿ ਜਦੋਂ ਨਾ ਮੰਥ ਐਂਡ ਹੁੰਦਾ ਤੁਸੀਂ ਐਕਸਟ੍ਰੀਮ ਬਿਜੀ ਹੋਣਾ, ਤੁਹਾਡੀਆਂ ਟੀਮਾਂ ਵੀ ਬਿਜੀ ਹੋ ਜਾਂਦੇ, ਤੇ ਜਿਹੜਾ ਤੁਸੀਂ ਨਵੀਂ ਟੀਮ ਹਾਇਰ ਕਰਨੀ ਆ ਇੱਕ ਉਹਦੇ ਲਈ ਵੀ ਸੁਨੇਹਾ ਜ਼ਰੂਰ ਪਰਿਵਾਰਾਂ ਨੂੰ?
3: ਬਿਲਕੁਲ ਸਰ, ਆਪਾਂ ਬਿਜ਼ਨਸ ਦੀ ਕਲੀਨਿੰਗ ਰੈਗੂਲਰ ਕਲੀਨਿੰਗ ਹੁੰਦੀ ਆ ਮੰਥਲੀ ਵੀਕਲੀ ਬਾਏ ਵੀਕਲੀ ਜੀ, ਉਹ ਤੋਂ ਬਾਅਦ ਘਰਾਂ ਦੀ ਵਿੰਡੋਜ਼ ਕਲੀਨਿੰਗ ਜਿਹੜੀ ਕਰਦੇ ਆ ਉਹ 3 ਸਟੇਜ ਆਪਣਾ ਪਿਊਰੀਫਾਇਰ ਹੁੰਦਾ ਜੀ, 3 ਸਟੇਜਾਂ 'ਤੇ ਪਾਣੀ ਜਿਹੜਾ ਪਿਊਰੀਫਾਈ ਹੁੰਦਾ, ਫਿਰ ਉਹਦੇ ਨਾਲ ਵਿੰਡੋਜ਼ ਵਾਸ਼ ਹੁੰਦੀਆਂ ਨੇ, ਅਤੇ ਉਹਦੇ ਮਤਲਬ ਗੱਲ ਹੀ ਅਲੱਗ ਹੁੰਦੀ ਹੈ ਜੀ, ਘਰ ਦੂਰੋਂ ਦੱਸਦਾ ਕਿ ਵੀ ਹਾਂ ਫਰਕ ਹੈਗਾ ਕੋਈ। ਅਤੇ ਇਹ ਤੋਂ ਇਲਾਵਾ ਜੀ ਡੀਪ ਕਲੀਨਿੰਗ ਜਿਹੜੀ ਘਰ ਦੀ ਕਰਦੇ ਹਾਂ, ਘਰ ਦੇ ਬਾਹਰ ਜੇ ਕਿਸੇ ਨੇ ਡਰਾਈਵੇ ਵਾਸ਼ ਕਰਾਉਣਾ, ਬੈਕਯਾਰਡ ਵਾਸ਼ ਕਰਾਉਣਾ ਜਾਂ ਬੈਕਯਾਰਡ ਅਤੇ ਡਰਾਈਵੇ ਦੇ ਵਿੱਚ ਸੀਲਰ ਮਰਵਾਉਣਾ ਜੀ, ਉਹ ਹੁੰਦਾ। ਸਰ ਮੈਂ ਡੀਪ ਕਲੀਨ ਥੋੜ੍ਹਾ ਜਿਹਾ ਐਕਸਪਲੇਨ ਕਰਦਾ, ਜਿੱਦਾਂ ਆਪਣੀਆਂ ਜਿਹੜੀਆਂ ਫੈਮਲੀਆਂ ਨੇ ਆਪਾਂ ਤਿੱਖਾ ਖਾਣ ਦੇ ਸ਼ੌਕੀਨ ਹਾਂ ਅਤੇ ਤੜਕਾ ਵੀ ਥੋੜ੍ਹਾ ਜਿਹਾ ਠੋਕ ਕੇ ਲਾਉਂਦੇ ਹਾਂ, ਉਹਦੇ ਕਰਕੇ ਆਪਣੇ ਸਮੈਲ ਦੀ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ।
1: ਵੀਕਐਂਡ ਤੇ ਅੱਜ ਸਵੇਰ ਬਹੁਤ ਘਰਾਂ ਦਾ ਅਲਾਰਮ ਚੱਲਿਆ ਹੋਊਗਾ।
3: ਹਾਂਜੀ ਹਾਂ, ਕਿਉਂਕਿ ਪਰੌਂਠੇ ਬਣਦੇ ਆ ਨਾ ਜਦੋਂ, ਫਿਰ ਤੇਲ ਪੂਰਾ ਹੀ ਚੜ੍ਹਦਾ, ਅਤੇ ਉਹ ਸਮੈਲ ਦਾ ਵੀ ਆਪਾਂ ਪ੍ਰੋਪਰ ਸਲਿਊਸ਼ਨ ਕਰਕੇ ਦਿੰਦੇ ਹਾਂ ਜੀ। ਉਹਦਾ ਸਲਿਊਸ਼ਨ ਹੁੰਦਾ ਜਿਹੜਾ ਆਪਣਾ ਜੰਮਿਆ ਹੋਇਆ ਤੇਲ, ਵੈਸੇ ਤਾਂ ਚਲੋ ਮੇਰੀਆਂ ਮਾਵਾਂ ਭੈਣਾਂ ਬਹੁਤ ਸਫਾਈ ਰੱਖਦੀਆਂ ਨੇ ਘਰਾਂ ਦੇ ਵਿੱਚ, ਪਰ ਉਹ ਜਿਹੜਾ ਉੱਪਰ ਕੈਬਨਿਟਾਂ ਦੇ ਉੱਪਰ ਚੜ੍ਹ ਜਾਂਦਾ ਨਾ ਤੇਲ, ਉਹ ਕਲੀਨ ਕਰਨਾ ਥੋੜ੍ਹਾ ਜਿਹਾ ਡਿਫੀਕਲਟ ਹੋ ਜਾਂਦਾ ਉਹਨਾਂ ਦੇ ਲਈ, ਅਤੇ ਇਹਨੂੰ ਆਪਾਂ ਪ੍ਰੋਪਰ ਕਲੀਨ ਕਰਕੇ ਉਹਦਾ ਫੇਰ ਮਤਲਬ ਕਿ ਵੀ ਜਦੋਂ ਤੇਲ ਹੀ ਨਹੀਂ ਰਹਿਣਾ ਕਿਤੇ, ਕੋਈ ਮਸਾਲਾ ਜੰਮੇ ਹੀ ਨਹੀਂ ਰਹਿਣਾ, ਤਾਂ ਉਹ ਸਮੈਲ ਆ ਜਿਹੜੀ ਨਿਊਟਰਲਾਈਜ਼ ਹੋਣੀ ਸ਼ੁਰੂ ਹੋ ਜਾਂਦੀ ਹੈ, ਜੇ ਵਿਦ ਇਨ 24 ਆਵਰ ਘਰ ਦੁਬਾਰਾ ਮਤਲਬ ਕਿ ਵੀ ਸਹੀ ਹੋ ਜਾਂਦਾ, ਐਕਸੈਪਟ ਫਰੋਮ ਦਿਟ ਵੀ ਮਤਲਬ ਕਿ ਜਿਹੜਾ ਵਾਸ਼
1: ਜਿਹੜੀ ਤੁਹਾਡੀ ਡੀਪ ਕਲੀਨਿੰਗ ਆ।
3: ਹਾਂਜੀ,
1: ਇੱਕ ਤਾਂ ਤੁਸੀਂ ਬਾਥਰੂਮ ਵੀ ਕਲੀਨ ਕਰਦੇ ਹੋ?
3: ਬਿਲਕੁਲ ਸਰ, ਬਾਥਰੂਮ ਨਵੇਂ ਅਰਗਾ ਕੱਢ ਦਿੰਦੇ ਆ ਜੀ, ਕਿਉਂਕਿ ਜਿਹੜੇ ਆਪਣੇ ਪਾਣੀ ਦੇ ਵਿੱਚ ਸੋਰਾ ਬਹੁਤ ਹੁੰਦਾ ਉਹਦੇ ਕਰਕੇ ਗਲਾਸ ਹੈ, ਗਲਾਸ ਬਹੁਤ ਹੱਦ ਤੱਕ ਖਰਾਬ ਹੋਇਆ ਹੁੰਦਾ ਜੀ, ਗਲਾਸ ਨੂੰ ਇੱਕ ਵਾਰ ਫਿਰ ਤੋਂ ਬੈਕ ਨਿਊ ਲਾਈਫ ਦੇ ਦਿੰਦੇ ਹਾਂ ਜੀ।
1: ਬਹੁਤ ਅੱਛਾ।
3: ਤੇ ਇਹ ਤੋਂ ਇਲਾਵਾ ਜਿਹੜਾ ਆਪਣਾ ਵਾਸ਼ਰੂਮ ਦਾ ਫੈਨ ਆ ਉਹਨੂੰ ਕਲੀਨ ਕਰਦੇ ਹਾਂ,
1: ਜਿਹੜਾ ਬੇਸ ਬੋਰਡ ਜੇ ਹੁੰਦੇ ਨੇ ਥੱਲੇ,
3: ਬੇਸ ਬੋਰਡ ਸਰ ਐਗਜੈਕਟ ਟੋਪ ਟੂ ਬੋਟਮ ਕੁਛ ਛੱਡਣਾ ਹੀ ਨਹੀਂ, ਲਾਈਟਾਂ ਲੈ ਲਓ, ਸਵਿੱਚਾਂ ਲੈ ਲਓ, ਕੁਛ ਵੀ ਹੈ ਤੁਹਾਡੇ ਵਾਸ਼ਰੂਮ 'ਚ ਘਰ ਦੇ ਵਿੱਚ, ਏ ਟੂ ਜੈਡ ਡੀਪ ਕਲੀਨ ਦੇ ਪੈਕੇਜ ਦੇ ਵਿੱਚ ਇਨਕਲੂਡਡ ਹੁੰਦਾ ਜੀ, ਸਾਰਾ ਕੁਛ ਕਰਕੇ ਦਿੰਦੇ ਹਾਂਗੇ, ਕਿਉਂਕਿ ਇਹਦਾ ਜਦੋਂ ਆਪਣੇ ਕਲੋਗਡ ਫੈਨ ਹੁੰਦੇ ਹੈਗੇ ਉਹਦੇ ਨਾਲ ਹੀ ਬਾਥਰੂਮਾਂ ਦੇ ਵਿੱਚ ਸਿੱਲ ਆਉਣੀ ਸਟਾਰਟ ਆਉਂਦੀ ਆ, ਉੱਥੋਂ ਹੀ ਆਪਣੀਆਂ ਟਾਈਲਾਂ ਜਾਂ ਕਹਿ ਲਓ ਬੇਸਬੋਰਡ ਖਰਾਬ ਹੋਣੇ ਸ਼ੁਰੂ ਹੁੰਦੇ ਆ, ਤੇ ਉਹਦਾ ਹੱਲ ਇਹੀ ਹੈ ਜੀ ਕਿ ਵੀ ਕਲੀਨਿੰਗ ਪ੍ਰੋਪਰ ਠੋਕ ਕੇ ਹੋਈ ਹੋਵੇ ਤਾਂ ਮੁੜ ਕੇ ਮਤਲਬ ਕਿ ਵੀ ਲਾਈਫ ਪ੍ਰੋਪਰਟੀ ਤੁਸੀਂ ਇਹ ਸਮਝ ਲਓ ਵੀ 10 ਸਾਲ ਹੀ।
1: ਸੋ ਕਿਸੇ ਨੇ ਨਵੇਂ ਘਰ ਦੇ ਵਿੱਚ ਮੂਵ ਹੋਣਾ, ਮੂਵ ਇਨ ਮੂਵ ਆਊਟ ਆ,
3: ਹਾਂਜੀ,
1: ਜੰਕ ਰਿਮੂਵਲ ਆ, ਕੋਈ ਫੰਕਸ਼ਨ ਆ ਘਰੇ, ਵਿਆਹ ਸ਼ਾਦੀ ਆ, ਬਿਫੋਰ ਜਾਂ ਆਫਟਰ ਕਲੀਨਿੰਗ ਆ, ਇਹ ਸਾਰੀਆਂ ਦੀ ਜ਼ਿੰਮੇਵਾਰੀ ਤੁਹਾਡੇ ਤੇ।
3: ਤੇ
1: ਜਿਹੜੇ ਰਾਈਟ ਨੋ ਅੱਜ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਰੈਫਰੈਂਸ ਦੇਣਗੇ ਉਹਨਾਂ ਲਈ ਸਪੈਸ਼ਲ
3: ਕਾਰ ਕਲੀਨਿੰਗ ਕਿੱਟ ਫ੍ਰੀ ਆਫ ਕਾਸਟ ਜੀ,
1: ਤੁਸੀਂ ਤੋਪੇ ਦੇ ਵਿੱਚ ਲੈ ਕੇ ਜਾਓਗੇ ਪਰਿਵਾਰ।
3: ਹਾਂਜੀ ਸਰ,
1: ਸੋ ਉਹ ਕਾਰ ਘਰ ਤੁਸੀਂ ਕਲੀਨ ਕਰੋਗੇ, ਕਲੀਨਿੰਗ ਕਿੱਟ ਕਾਰ ਦੀ ਤੁਸੀਂ ਤੋਹਫਾ ਦੇ ਕੇ ਆਓਗੇ, ਫ੍ਰੀ ਦੇ ਕੇ ਆਓਗੇ
3: ਤੁਹਾਡੀ, ਮਤਲਬ ਤੁਹਾਡੇ ਹੁਕਮ ਤੇ ਹੀ ਆਪਾਂ ਨੇ ਇਨੀਸ਼ੀਏਟਿਵ ਲਿਆ, ਕਿਉਂਕਿ ਵੈਸੇ ਤਾਂ ਆਲਰੇਡੀ ਆਪਾਂ ਜਿਹੜਾ ਹੈਗਾ ਇਨੀਸ਼ੀਏਟਿਵ ਦਿੰਨੇ ਆ ਉਹ ਆਪਣੇ ਜਿਹੜੇ ਪ੍ਰਾਈਜ਼ ਆ,
1: ਪ੍ਰਾਈਜ਼ ਆਪਾਂ ਬਾਕੀ ਦੀ ਤੁਹਾਡਾ ਕੰਮ ਦਾ ਫਾਹਾ ਨਹੀਂ ਵੜਦੇ। ਮੈਂ ਆਲਰੇਡੀ ਇਹਨਾਂ ਦੇ ਨਾ ਤਕਰੀਬਨ 5-6 ਜੌਬਾਂ ਤੇ ਮੈਂ ਆਪ ਜਾ ਕੇ ਆਇਆ, ਕਈ ਵਾਰ ਵੀਡੀਓ ਬਣਾਉਣ ਦੇ ਪਰਪਸ ਨਾਲ, ਕਈ ਵਾਰ ਕੋਈ ਜਾਣਕਾਰ ਬੰਦਾ ਹੁੰਦਾ ਉਹਨਾਂ ਦੇ ਜ਼ਰੀਏ ਆਉਂਦੇ ਆ, ਬਹੁਤ ਤਸੱਲੀ ਨਾਲ ਕੰਮ ਹੁੰਦਾ ਜੀ। ਨੰਬਰ ਕਾਲ ਕਰ ਲਓ, ਰਾਈਟ ਨੋ ਕਾਲ ਕਰੋਗੇ, ਘਰ ਦੀ ਕਲੀਨਿੰਗ ਦੇ ਨਾਲ ਇਹਨਾਂ ਨੇ ਕਾਰ ਕਲੀਨਿੰਗ ਕਿੱਟ ਫ੍ਰੀ ਦੇਣਗੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੀ ਰੈਫਰੈਂਸ ਨਾਲ। ਨੰਬਰ ਟੂ ਕਾਲ 647-286-0070, 647-286-0070, 647-286-0077, 647-286-0070, 647-286-0070, 647-286-0077।

0: ਜਦੋਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਕਰਨ ਦੇ ਲਈ 5 ਵਜੇ ਸਟੂਡੀਓ ਨੂੰ ਆ ਰਹੇ ਹੁੰਦੇ ਹਾਂ ਅਤੇ ਆਉਂਦੇ ਹੋਏ 4 ਤੋਂ 5 ਸੁਲਤਾਨ ਜੀ ਨੂੰ ਸੁਣਦੇ ਹੋਏ ਆਈਦਾ ਅਤੇ ਜਿਹੜੀਆਂ ਡੀਲਾਂ ਅੱਜ ਸੁਣੀਆਂ ਕੈਨੇਡਾ ਡੇ ਸਪੈਸ਼ਲ, ਜ਼ਰੂਰ ਜੇ ਤੁਸੀਂ ਉਹ ਪ੍ਰੋਗਰਾਮ ਮਿਸ ਕਰ ਗਏ ਹੋ ਤਾਂ ਹੁਣ ਸਾਡੇ ਸਰੋਤਿਆਂ ਨੂੰ। ਸੁਲਤਾਨ ਜੀ, ਸਤਿ ਸ਼੍ਰੀ ਅਕਾਲ ਜੀ ਐਨ ਵੈਲਕਮ। ਕੈਨੇਡਾ ਡੇ ਦੀਆਂ ਨਾ ਜਦੋਂ ਅੱਜ ਅਸੀਂ ਪ੍ਰੋਗਰਾਮ ਸੁਣਦੇ ਆ ਰਹੇ ਸੀ ਅਤੇ ਚਿੱਤ ਇੱਦਾਂ ਲੱਗ ਰਿਹਾ ਸੀ ਕਿ ਯਾਰ ਆਹ ਹੁੰਦੀ ਆ ਕੈਨੇਡਾ ਡੇ, ਬੀਂਗ ਏ ਕੈਨੇਡੀਅਨ, ਕੈਨੇਡੀਅਨ ਪਰਿਵਾਰਾਂ ਦਾ ਫਾਇਦਾ। ਸੁਲਤਾਨ ਜੀ, ਤੁਹਾਨੂੰ ਕੋਈ ਬੀਟ ਨਹੀਂ ਕਰ ਸਕਦਾ ਅਪਲਾਇੰਸਿਸ ਇੰਡਸਟਰੀ ਦੇ ਵਿੱਚ, ਟੀਵੀ ਇੰਡਸਟਰੀ ਦੇ ਵਿੱਚ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਟੈਲੀਵਿਜ਼ਨ ਸੈਕਸ਼ਨ ਤੋਂ ਸ਼ੁਰੂ ਕਰੋ ਜੀ ਇੱਕ ਵਾਰੀ, ਜਿਹੜੇ ਸਰੋਤੇ ਸਾਡੇ ਨਾਲ ਹੁਣ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਕਿਹੜੀਆਂ ਡੀਲਾਂ ਨੇ ਕੈਨੇਡਾ ਡੇ ਸਪੈਸ਼ਲ?
1: ਬਿਲਕੁਲ ਭੁੱਲਰ ਸਾਹਿਬ, ਇਹ 'ਚ ਕੋਈ ਸ਼ੱਕ ਨਹੀਂ, ਜਦੋਂ ਕੰਪਨੀਜ਼ ਦੇ ਨਾਲ ਅਸੀਂ ਚੱਲਦੇ ਹਾਂ ਇਹ 'ਚ ਕੋਈ ਸ਼ੱਕ ਨਹੀਂ ਕਿ ਕੰਪਨੀਆਂ ਵੀ ਕਾਹਦੀ ਸਪੋਰਟ ਕਰਦੀਆਂ। ਜੇ ਉਹਨਾਂ ਨੂੰ ਪਤਾ ਕਿ ਇਸ ਪਲੇਟਫਾਰਮ 'ਤੇ ਹਾਈ ਵੋਲੀਅਮ ਜਿਹੜਾ ਹੈ ਬਿਜ਼ਨਸ ਕੀਤਾ ਜਾਂਦਾ ਅਤੇ ਉਹ ਹਾਈ ਵੋਲੀਅਮ ਬਿਜ਼ਨਸ ਸਾਡੇ ਕਸਟਮਰ ਹੀ ਹੈ ਜਿਹੜਾ ਸਾਨੂੰ ਰਿਸਪੋਂਸ ਕਰਦੇ, ਤਦੇ ਫਿਰ ਉਹਨਾਂ ਨੂੰ $400-$400, $600-$600 ਈਚ ਟੀਵੀ ਦੇ ਉੱਪਰ ਸੇਵ ਹੁੰਦਾ ਜੀ। ਸੋ ਕਦੀ ਵੀ ਨਹੀਂ ਇਹ ਸੋਚਿਆ ਅਸੀਂ ਕਿ $40 TV $400 ਵਾਲਾ $199 ਦਾ ਦੇਵਾਂਗੇ। ਕਦੀ ਵੀ ਨਹੀਂ ਸੀ ਇਹ ਸੋਚਿਆ ਕਿ 50 ਇੰਚ ਜਾਂ 55 ਇੰਚ ਟੀਵੀ ਜਿਹੜਾ ਉਹ $390 ਹੋਏਗਾ। ਦੇਖੋ $400 ਦਾ 40 ਇੰਚ ਟੀਵੀ ਸੀਗਾ, ਲੇਕਿਨ ਅੱਜ ਤੁਹਾਨੂੰ 55 ਇੰਚ 400 ਦਾ ਮਿਲ ਰਿਹਾ $399 ਦਾ।
0: ਬਹੁਤ ਅੱਛੇ ਛਾ ਗਏ ਜੀ।
1: ਕੈਨੇਡਾ ਡੇ ਸਪੈਸ਼ਲ ਸੇਲ ਹੈ, 65 ਇੰਚ ਲੈਣਾ ਜੀ, 65 ਇੰਚ ਤੁਹਾਨੂੰ $1000 ਵਾਲਾ ਕੈਨੇਡਾ ਡੇ ਸੇਲ ਤੇ $699 ਦਾ ਮਿਲ ਰਿਹਾ। 75 ਇੰਚ ਦੀ ਗੱਲ ਕਰੀਏ ਤੇ $1200 ਵਾਲਾ ਟੀਵੀ ਤੁਹਾਨੂੰ $899 ਦਾ ਮਿਲ ਰਿਹਾ। 85 ਇੰਚ ਦੀ ਗੱਲ ਕਰੀਏ, ਅੱਛਾ 85 ਇੰਚ ਚ ਪਤਾ ਕੀ ਹੈ ਜੀ, ਇੱਕ ਤਾਂ 85 ਦੀ ਡਿਮਾਂਡ ਬਹੁਤ ਜ਼ਿਆਦਾ, ਦੂਸਰਾ ਇਹ ਹੈ ਕਿ 85 ਇੰਚ ਬਿਗ ਸਕਰੀਨ ਟੀਵੀ ਸੋਨੀ ਕੰਪਨੀ ਨੇ ਡਰੋਪ ਕੀਤਾ। ਸੋਨੀ ਇੱਕ ਐਸੀ ਟੈਕਨੋਲੋਜੀ ਲੈ ਕੇ ਮਾਰਕੀਟ 'ਚ ਆਇਆ ਜੀ, ਜਿਹੜੀ ਕਿ ਡਿਸਕਲਰੇਸ਼ਨ ਦੇ ਨਾਲ ਲਾਈਫ ਟਾਈਮ ਗਾਰੰਟੀ ਕਰਦਾ। ਟ੍ਰਾਈਲੂਮੀਨਸ ਪੈਨਲ ਟੈਕਨੋਲੋਜੀ ਹੈ ਇਹਨਾਂ ਦੀ, X1 ਪ੍ਰੋਸੈਸਰ ਹੈ, ਮਿੰਨੀ LED ਹੈ, ਟੋਪ ਕੁਆਲਿਟੀ ਦੀ ਇਹਨਾਂ ਦੀ ਅਪਡੇਟਿਡ ਜਿਹੜੀ ਹੈ ਲੇਟੈਸਟ ਟੈਕਨੋਲੋਜੀ ਹੈ। ਸੋਨੀ ਬਰੇਵੀਆ ਮਾਡਲ, ਉਹ ਵੀ ਸੋਨੀ ਬਰੇਵੀਆ 3 $2300 ਵਾਲਾ $1599 ਚ ਅਸੀਂ ਦੇ ਰਹੇ ਹਾਂ। ਇਸ ਟਾਈਮ $700 85 ਇੰਚ ਸੋਨੀ ਬਰੇਵੀਆ 3 ਤੇ ਕਸਟਮਰ ਸੇਵ ਕਰ ਰਹੇ ਹਾਂ ਤੇ $1599 ਵੀ ਜੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, 905-450-2828। ਜਦੋਂ ਕੈਨੇਡਾ ਡੇ ਦੀ ਗੱਲ ਕਰਦੇ ਹਾਂ, ਕੈਨੇਡਾ ਡੇ ਦੇ ਡਿਸਕਾਊਂਟ ਦੀ ਗੱਲ ਕਰਦੇ ਹਾਂ, ਕੰਪਨੀਆਂ ਦੇ ਪਾਰਟਿਸਿਪੇਟ ਕਰਨ ਦੀ ਗੱਲ ਕਰਦੇ ਹਾਂ, ਫਿਰ ਬਿਗ ਸਕਰੀਨ ਟੀਵੀ ਦੀ ਗੱਲ ਹੁੰਦੀ ਹੈ ਤੇ 98 ਇੰਚ ਬਿਗ ਸਕਰੀਨ ਟੀਵੀ ਤੇ ਵੀ $1500 ਕੱਲੇ ਇੱਕ 98 ਇੰਚ ਤੇ ਸੇਵਿੰਗ ਹੈ। $3500 ਵਾਲਾ $1999 ਦਾ ਮਿਲੇਗਾ ਤੇ $1999 ਵੀ 6 ਮਹੀਨੇ ਚ ਪੇ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, 905-450-2828। ਕੈਨੇਡਾ ਡੇ ਸੇਲ ਐਟ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, 905-450-2828, 905-450-2828। 40 ਇੰਚ ਮਿਸ ਨਾ ਕਰ ਜਾਣਾ, 12 TV ਸਿਰਫ ਆਏ ਸੀ ਸਟਾਕ ਚ ਤੇ ਅੱਜ 4 TV ਰਹਿ ਗਏ, ਸਿਰਫ ਤੇ ਸਿਰਫ $199 ਦਾ 40 ਇੰਚ ਟੀਵੀ ਚੱਕ ਲੈਣਾ। ਕੈਨੇਡਾ ਡੇ ਸੇਲ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 905-450-2828 ਜੀ।
0: 905-450-2828 ਬ੍ਰਿੰਪਟਨ ਟੀਵੀ ਐਂਡ ਅਪਲਾਇੰਸ। ਸੁਲਤਾਨ ਜੀ, ਹੁਣ ਵਾਰੀ ਆਉਂਦੀ ਆ ਹਾਊਸ ਅਪਲਾਇੰਸ ਦੀ, ਜਿਹਦੇ ਵਿੱਚ ਕੈਨੇਡਾ ਡੇ ਤੇ ਪਰਿਵਾਰਾਂ ਕੋਲ ਮੌਕਾ ਵੱਡੀ ਸੇਵਿੰਗ ਦਾ, ਤੇ ਇੱਕ ਇਹ ਵੀ ਦੱਸਿਓ ਡੀਲ ਤੁਹਾਡੇ ਕੋਲ ਅੱਜ ਨੇ, ਘਰ ਦੀ ਕਲੋਜਿੰਗ ਮੰਨ ਲਓ ਮਹੀਨੇ ਨੂੰ ਆ, ਡੇਢ ਮਹੀਨੇ ਨੂੰ, 2 ਮਹੀਨੇ ਨਾਲ, ਕੀ ਅੱਜ ਹੀ ਅਸੀਂ ਇਹ ਡੀਲ ਲੌਕ ਕਰ ਸਕਦੇ?
1: ਹਾਂਜੀ ਭੁੱਲਰ ਸਾਹਿਬ, ਐਡਵਾਂਟੇਜ ਹੀ ਤਾਜ਼ਾ ਜੀ, ਜੇ ਕਸਟਮਰ ਜੁਲਾਈ ਅਗਸਤ ਸਪਟੰਬਰ ਦੀ ਜਿਹੜੀ ਹੈ ਅਗਰ ਕਲੋਜ਼ਿੰਗ ਆ ਰਹੀ ਹੈ ਜਾਂ ਡਿਲੀਵਰੀ ਉਹਨਾਂ ਨੇ ਸਕੈਜੂਅਲ ਕਰਾਉਣੀ ਹੈ ਤੇ ਜੁਲਾਈ ਅਗਸਤ ਸਪਟੰਬਰ 'ਚ ਦੁਬਾਰਾ ਇਹ ਪ੍ਰਾਈਸਿਸ ਨਹੀਂ ਮਿਲਣੀਆਂ। ਸੇਲਾਂ ਤਾਂ ਜ਼ਰੂਰ ਲੱਗਦੀਆਂ ਰਹਿੰਦੀਆਂ ਪਰ ਇੰਨੀ ਡਿਸਕਾਊਂਟ ਪ੍ਰਾਈਸ ਨਹੀਂ ਮਿਲਣੀ ਕਿ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਲੈਣ ਤੇ $5000 ਸੇਵ ਹੋ ਰਿਹਾ ਤੁਹਾਡਾ, ਜਾਂ ਤੁਸੀਂ 3-piece ਕਿਚਨ ਬੰਡਲ ਲੈਣਾ ਤੇ $2000 ਸੇਵ ਹੋ ਰਿਹਾ, ਕਿਉਂਕਿ ਫਰਿੱਜ ਸਟੋਵ ਡਿਸ਼ਵਾਸ਼ਰ 3-piece ਕਿਚਨ ਬੰਡਲ $5000 ਵਾਲਾ $29.99 ਦਾ $2000 ਸੇਵ ਹੋ ਗਿਆ ਜੀ ਤੇ $29.99 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਜੇ ਆਪਾਂ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ 2500-2600 ਡਾਲਰ ਵਾਲਾ ਵਾਸ਼ਰ ਐਂਡ ਡਰਾਇਰ ਸਿਰਫ 1799 ਦਾ, 700-800 ਡਾਲਰ ਤੁਹਾਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਵੀ ਸੇਵ ਹੋ ਰਿਹਾ। ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ। ਜੇ ਆਪਾਂ ਅੱਧੀ ਪ੍ਰਾਈਸ ਦੀ ਗੱਲ ਕਰੀਏ ਜੀ ਤੇ ਡਿਸ਼ ਵਾਸ਼ਰ 1000 ਡਾਲਰ ਵਾਲੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਕੈਨੇਡਾ ਡੇ ਸੇਲ ਤੇ 499 ਦੀ ਮਿਲੇਗੀ। ਅੱਧੀ ਪ੍ਰਾਈਸ ਤੇ ਸਿਰਫ 499 ਚ ਡਿਸ਼ ਵਾਸ਼ਰ ਵੀ ਪਿਕਅਪ ਕਰਨੀ, ਪਿਕਅਪ ਕਰ ਲਓ ਤਦ ਵੀ 6 ਮਹੀਨੇ ਚ ਪੇ ਕਰਨਾ। ਡਿਲੀਵਰ ਕਰਾਉਣਾ, ਡਿਲੀਵਰ ਕਰਾ ਲਓ ਤਦ ਵੀ 6 ਮਹੀਨੇ ਚ ਪੇ ਕਰਨਾ। ਤੇ ਜਦੋਂ ਅੱਧੀ ਪ੍ਰਾਈਸ ਦੀ ਗੱਲ ਕਰਦੇ ਹਾਂ ਫਿਰ ਟੀਵੀ ਦੇ ਵਿੱਚ ਸਾਡੇ ਕੋਲ ਇਸ ਟਾਈਮ 40-ਇੰਚ ਟੀਵੀ 400 ਡਾਲਰ ਵਾਲਾ ਅੱਧੀ ਪ੍ਰਾਈਸ ਤੇ 199 ਦਾ। ਸਾਡੇ ਕੋਲ ਸਾਊਂਡ ਬਾਰ ਜਿਹੜੀ ਹੈ 400 ਡਾਲਰ ਵਾਲੀ ਸੈਮਸੰਗ ਦੀ ਸਾਊਂਡ ਬਾਰ ਅੱਧੀ ਪ੍ਰਾਈਸ ਤੇ 199 ਦੀ ਹੈ। ਸਾਡੇ ਕੋਲ ਏਅਰ ਫਰਾਇਰ ਜਿਹੜਾ ਜੀ ਉਹ ਵੀ ਅੱਜ ਅਸੀਂ ਨਿੰਜਾ ਦਾ ਏਅਰ ਫਰਾਇਰ ਜਿਹੜਾ ਉਹ ਸਪੈਸ਼ਲ ਪ੍ਰਾਈਸ ਤੇ ਦੇ ਅੱਧੀ ਪ੍ਰਾਈਸ ਤੇ। ਨਿੰਜਾ ਦਾ ਜੂਸਰ ਲੈਣਾ ਜੀ ਉਹ ਵੀ ਤੁਹਾਨੂੰ 2 ਅਟੈਚਮੈਂਟ ਦੇ ਨਾਲ ਮਿਲੇਗਾ। ਵਿਦ ਪਲਪ ਜੂਸ ਕੱਢਣਾ ਤੁਸੀਂ ਜਾਂ ਵਿਦਆਊਟ ਪਲਪ ਜੂਸ ਲੈ, ਤੁਹਾਨੂੰ ਦੋਨੋਂ ਅਟੈਚਮੈਂਟ ਇੰਕਲੂਡ ਮਿਲਣਗੀਆਂ। 400 ਡਾਲਰ ਵਾਲਾ 199 ਦਾ ਮਿਲੇਗਾ। ਸਟੋਨ ਬੇਕਡ ਪੀਜ਼ਾ ਬਣਾਉਣਾ ਤੁਸੀਂ ਇਹ ਵੀ 500 ਡਾਲਰ ਵਾਲਾ ਤੁਹਾਨੂੰ ਅੱਧੀ ਪ੍ਰਾਈਸ ਤੋਂ ਵੀ ਜ਼ਿਆਦਾ 199 ਦਾ ਡਿਸਕਾਊਂਟਡ ਪ੍ਰਾਈਸ ਦੇ ਨਾਲ ਮਿਲੇਗਾ। ਔਰ ਸਟੋਨ ਪਲੇਟ ਇੰਕਲੂਡਿਡ ਹੈ ਇਹਦੇ ਚ। ਮਾਈਕ੍ਰੋਵੇਵ ਲੈਣਾ ਤੁਸੀਂ ਪੈਨਾਸੋਨਿਕ ਦਾ 300 ਡਾਲਰ ਵਾਲਾ ਅੱਧੀ ਪ੍ਰਾਈਸ ਤੇ 149 ਦਾ ਮਿਲੇਗਾ। ਸੋ ਬਹੁਤ ਸਾਰੀਆਂ ਆਈਟਮਸ ਹੈ ਜਿਹੜੀਆਂ ਕਿ ਕੈਨੇਡਾ ਡੇ ਸਪੈਸ਼ਲ ਸੇਲ ਤੇ ਹੈ ਔਰ ਇਹਨਾਂ ਨੂੰ ਮਿਸ ਨਾ ਕਰਨਾ। ਤੇ ਸਭ ਤੋਂ ਵੱਡਾ ਡਿਸਕਾਊਂਟ ਜਿਹੜਾ ਸਭ ਤੋਂ ਜ਼ਿਆਦਾ ਫਾਇਦਾ ਜਿਹੜਾ ਉਸ ਕਸਟਮਰ ਦਾ ਹੋਣਾ ਹੈ ਜਿਨ੍ਹਾਂ ਨੇ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਲੈਣਾ, ਚਾਹੇ ਉਹਨਾਂ ਨੇ 42-ਇੰਚ ਫਰਿੱਜ ਨਾਲ 48-ਇੰਚ ਫਰਿੱਜ ਨਾਲ ਲਾਉਣਾ, ਚਾਹੇ ਉਹਨਾਂ ਨੇ 36-ਇੰਚ ਫਰਿੱਜ ਨਾਲ ਲੈਣਾ। ਦੇਖੋ ਹੁਣ ਤੁਸੀਂ 42-ਇੰਚ ਦਾ ਬਿਲਟ ਇਨ ਫਰਿੱਜ ਹੋਵੇ, 42-ਇੰਚ ਦੇ ਨਾਲ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ ਵਾਸ਼ਰ ਹੋਵੇ ਤੇ 42-ਇੰਚ ਫਰਿੱਜ ਨਾਲ ਇਹ ਬੰਡਲ ਪੈਕੇਜ 24,000-25,000 ਡਾਲਰ ਤੋਂ ਘੱਟ ਨਹੀਂ ਬਣਦਾ। ਪਰ 18,900 ਡਾਲਰ ਚ ਤੁਹਾਨੂੰ ਮਿਲ ਰਿਹਾ ਕੈਨੇਡਾ ਤੇ। ਇਸੇ ਤਰ੍ਹਾਂ ਜਿਹੜਾ ਬੰਡਲ ਪੈਕੇਜ ਤੁਹਾਨੂੰ ਪੂਰੇ ਦਾ ਪੂਰਾ ਬਿਲਟ ਇਨ ਕਿਚਨ, 36-ਇੰਚ ਫਰਿੱਜ ਨਾਲ 12,000 ਡਾਲਰ ਦਾ, 6,900 ਡਾਲਰ ਦਾ ਮਿਲ ਰਿਹਾ, 5,100 ਡਾਲਰ ਤੁਸੀਂ ਸੇਵ ਕਰ ਰਹੇ ਹੋ ਬਿਲਟ ਇਨ ਕਿਚਨ ਦੇ ਉੱਪਰ, 5,100 ਡਾਲਰ ਦੀ ਸੇਵਿੰਗ, ਕੋਈ ਥੋੜੀ ਜਿਹੀ ਸੇਵਿੰਗ ਨਹੀਂ ਹੈ। ਇਸ ਕਰਕੇ ਤੁਸੀਂ ਜੁਲਾਈ, ਅਗਸਤ, ਸਪਟੰਬਰ ਚ ਅਗਰ ਕਿਚਨ ਨੂੰ ਰੈਨੋਵੇਟ ਕਰ ਰਹੇ ਹੋ ਜਾਂ ਡਿਲੀਵਰੀ ਲੈਣੀ ਹੈ, ਘਰ ਦੀ ਕਲੋਜ਼ਿੰਗ ਆ ਰਹੀ ਹੈ, ਇਹਨਾਂ ਡੀਲਸ ਨੂੰ ਲੌਕ ਕਰ ਲੈਣਾ। ਇਹਦੇ ਵਾਸਤੇ ਤੁਸੀਂ brampton appliances.com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਤੇ ਵਿਜ਼ਿਟ ਕਰਨਾ ਸ਼ੋਰੂਮ ਚ 801 Bovade Drive ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828, 905-450-2828।
0: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਥੈਂਕ ਯੂ ਵੈਰੀ ਮਚ ਜੀ। 905-450-2828 ਕੈਨੇਡਾ ਡੇ ਸਪੈਸ਼ਲ ਸੇਲ, ਬ੍ਰੈਂਪਟਨ ਟੀਵੀ ਐਂਡ ਅਪਲਾਈਸ ਤੇ ਧਮਾਕੇਦਾਰ ਸੇਲ, ਬੋਵੇਡ ਹੈ ਚੰਗੀਜ਼ ਦੇ ਪਹੁੰਚੇ 7 ਵਜੇ ਤੋਂ ਪਹਿਲਾਂ ਤੇ ਕੱਲ ਨੂੰ ਵੀ ਓਪਨ ਨੇ, ਕੈਨੇਡਾ ਡੇ ਵਾਲੇ ਦਿਨ ਵੀ ਓਪਨ ਨੇ, ਬਵੇਡ ਐਂਡ ਚੰਗੂਜ਼ੀ ਤੇ 11-7 ਟਾਈਮਿੰਗ ਹੈ ਜੀ। ਸੋ ਆਓ ਤੁਹਾਨੂੰ ਹੁਣ ਲੈ ਕੇ ਚੱਲੀਏ ਫਰਨੀਚਰ ਤੇ, ਅਪਲਾਈਸਰ ਤੋਂ ਬਾਅਦ ਵਾਰੀ ਆਉਂਦੀ ਆ ਫਰਨੀਚਰ ਦੀ, ਗ੍ਰੈਂਡ ਹੋਮ ਫਰਨੀਚਰ ਤੋਂ ਬਾਈ ਸੁੱਖ ਜੀ ਨਾਲ ਨੇ। ਸੁੱਖ ਬਾਈ ਜੀ, ਕੱਲ੍ਹ ਤੁਹਾਡੇ ਪ੍ਰੋਗਰਾਮ ਦਾ ਲਾਈਵ ਔਨ ਲੋਕੇਸ਼ਨ ਦਾ ਵੀ ਆਨੰਦ ਮਾਣਿਆ, ਬੜਾ ਦਿਲ ਨੂੰ ਖੁਸ਼ ਹੁੰਦਾ ਜਦੋਂ ਤੁਸੀਂ ਪਰਿਵਾਰਾਂ ਨੂੰ ਏਦਾਂ ਦੀਆਂ ਡੀਲਾਂ ਦਿੰਦੇ ਹੋ ਤੇ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਕੋਈ ਧਮਾਕੇਦਾਰ ਡੀਲ, ਕੈਨੇਡਾ ਡੇ ਸਪੈਸ਼ਲ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲੋ ਸਰ, ਬਿਲਕੁਲ ਪਰਿਵਾਰ ਪਹੁੰਚ ਰਹੇ ਨੇ, ਭਰਮਾ ਹੰਕਾਰ ਜਿਹੜਾ ਪਰਿਵਾਰਾਂ ਦਾ ਮਿਲ ਰਿਹਾ। ਸ਼ੋਰੂਮ ਦੇ ਵਿੱਚ ਹੁਣ ਵੀ ਘੱਟ ਤੋਂ ਘੱਟ 20-25 ਪਰਿਵਾਰ ਜਿਹੜੇ ਸ਼ੋਪਿੰਗ ਕਰ ਰਹੇ ਨੇ, ਕੈਨੇਡਾ ਡੇ ਸਪੈਸ਼ਲ ਪ੍ਰਾਈਜ਼ ਮਿਲ ਰਹੀਆਂ ਤੇ ਸਾਲ ਦੀਆਂ ਸਭ ਤੋਂ ਲੋਐਸਟ ਘੱਟ ਕੀਮਤ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਹਾਈਡ੍ਰੋਲਿਕ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਦੇਖ ਰਹੇ ਹੋ, ਪਾਵਰ ਰਿਕਲਾਈਨਰ ਚਾਹੀਦੇ ਨੇ ਜਾਂ ਕਸਟਮਾਈਜ਼ ਸੋਫਾ ਸੈੱਟ ਬਣਵਾਉਣਾ ਚਾਹੁੰਦੇ ਹੋ ਤੇ ਫਟਾਫਟ ਦਬਰ ਦਬ ਘੁਮਾਓ ਗੱਡੀਆਂ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਹੈ ਫਰਨੀਚਰ ਦੀ ਸਭ ਤੋਂ ਵੱਡੀ ਸੇਲ, ਕੈਨੇਡਾ ਡੇ, ਕੈਨੇਡਾ ਡੇ ਸਪੈਸ਼ਲ ਸੇਲ ਜਿਹੜੀ ਚੱਲ ਰਹੀ ਆ, ਤੋਹਫੇ ਡਿਸਕਾਊਂਟ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਤੇ ਨਾਲ ਦੀ ਨਾਲ ਬਾਈ ਜੀ ਡੀਲ ਦੇ ਰਹੇ ਆ। ਸੋਲਿਡ ਵੁੱਡ ਦਾ ਕਾਫੀ ਟੇਬਲ, ਸਖਤ ਲੱਕੜੀ ਦਾ ਕਾਫੀ ਟੇਬਲ, ਸੋਲਿਡ ਵੁੱਡ ਦਾ ਕਾਫੀ ਟੇਬਲ ਹੈ, ਜਿਹਦੀ ਰੈਗੂਲਰ ਕੀਮਤ 400-500 ਡਾਲਰ ਸੀ, 150 ਡਾਲਰ ਦਾ ਭੁੱਲ ਸਾਹਿਬ, ਸੋਲਿਡ ਵੁੱਡ ਦਾ ਕਾਫੀ ਟੇਬਲ ਹੈ, 150 ਡਾਲਰ, 150 ਡਾਲਰ, 150 ਡਾਲਰ, ਤੇ ਨਾਲ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ। ਹਾਲੀਵੁੱਡ ਦਾ ਕਾਫੀ ਟੇਬਲ 150 ਡਾਲਰ ਦਾ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਮਿਲਣੇ ਆ, ਕੈਨੇਡੀਅਨ ਸੇਲ ਸਪੈਸ਼ਲ, ਸੁੱਕ ਮਾਰ ਲਓ ਗੱਡੀਆਂ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ, ਡੈਰੀ ਟੋਮਕਨ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਸਾਹਿਬ ਦੀ ਸਭ ਤੋਂ ਵੱਡੀ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ ਬੋਲੋ ਸਾਹਿਬ।
0: ਬਹੁਤ ਬਹੁਤ ਧੰਨਵਾਦ ਜੀ। ਸੋ ਗ੍ਰੈਂਡ ਹੋਮ ਫਰਨੀਚਰ ਤੇ ਦੋਸਤੋ ਤੁਸੀਂ ਪਹੁੰਚਣਾ ਤੇ ਆਪਣੀਆਂ ਡੀਲਾਂ ਦਾ ਫਾਇਦਾ ਤੁਸੀਂ ਚੱਕ ਸਕਦੇ ਹੋ। ਗ੍ਰੈਂਡ ਹੋਮ ਫਰਨੀਚਰ ਸਪੈਸ਼ਲ, ਚਾਹੇ ਤੁਹਾਨੂੰ ਮੈਟਰਸ, ਚਾਹੇ ਤੁਹਾਨੂੰ ਕਾਫੀ ਟੇਬਲ, ਚਾਹੇ ਤੁਹਾਨੂੰ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਕਿਉਣਾ ਚਾਹੀਦਾ ਹੋਵੇ, ਪਹੁੰਚੋ ਜੀ ਗ੍ਰੈਂਡ ਹੋਮ ਫਰਨੀਚਰ ਤੇ। ਤੇ ਪ੍ਰੋਗਰਾਮ ਨਾਲ ਇੱਦਾਂ ਜੁੜੇ ਰਹੋ, ਅਗਲੇ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਖਾਸ ਗੱਲਾਂ ਬਾਤਾਂ ਹੋਣਗੀਆਂ। ਇੱਕ ਖਾਸ ਸਵਾਲ ਜਿਹੜਾ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਜ਼ਿਕਰ ਕੀਤਾ ਸੀ ਉਹਦੇ ਬਾਬਤ ਵੀ ਅਗਲੇ ਆਵਰ ਦੇ ਵਿੱਚ ਗੱਲਬਾਤ ਕਰਾਂਗੇ। 7 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ।
3: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
4: This is AM 530, CHLO AM, serving Brampton, Mississauga, Toronto, the GTA, and the world at am530.ca.

0: ਮਨੁੱਖੀ ਲਿੰਗ ਦੇ ਵਿੱਚ ਭਾਸ਼ਾ ਦੇ ਵਿੱਚ ਵੈਸੇ ਹਰ ਇੱਕ ਰਿਸ਼ਤੇ ਦੇ ਲਈ ਕੋਈ ਨਾ ਕੋਈ ਨਾਮ ਹੁੰਦਾ। ਅੱਜ ਕੱਲ ਆਪਾਂ ਕਹਿੰਦੇ ਹਾਂ ਵੀ ਸਾਰੇ ਅੰਕਲ ਹੋ ਗਏ, ਸਾਰੇ ਆਂਟ ਹੋ ਗਏ, ਤੇ ਬਰੋ ਹੋ ਗਏ, ਸਿਸ ਹੋ ਗਏ, ਤੇ ਰਿਸ਼ਤਿਆਂ ਦੇ ਨਾਮ ਪੰਜਾਬੀ ਵਾਲੇ ਜਿਹੜੇ ਉਹ ਥੋੜੇ ਘੱਟ ਨੇ। ਅਤਿੰਦਰ ਸਾਹਿਬ ਤੁਸੀਂ ਵੀ ਦੱਸਿਓ, ਮੈਂ ਪਰਿਵਾਰਾਂ ਨੂੰ ਵੀ ਜ਼ਰੂਰ ਪੁੱਛੂੰਗਾ। ਤੁਸੀਂ ਆਪਣੀ ਭੂਆ ਦੇ ਕੀ ਲੱਗਦੇ ਹੋ?
1: ਮੈਂ ਭੂਆ ਦਾ ਭਤੀਜਾ ਜੀ।
0: ਤੇ ਫੁੱਫੜ ਦਾ?
1: ਫੁੱਫੜ ਦਾ ਵੀ ਭਤੀਜਾ ਹੀ ਹੋਊਗਾ।
0: ਨਹੀਂ ਗਲਤ ਜਵਾਬ।
1: ਅੱਛਾ ਜੀ,
0: ਹਾਂ
1: ਕਿਉਂ?
0: ਬਸ ਇਹੀ ਤਾਂ ਕੁਸ਼ਚਨ ਆ, ਮੈਂ ਦੇਖਦਾ ਕਿਹੜੇ ਕਿਹੜੇ ਪਰਿਵਾਰਾਂ ਨੂੰ ਇਹਦਾ ਸਹੀ ਜਵਾਬ ਪਤਾ ਗਾ। ਸਟੂਡੀਓ ਦਾ ਨੰਬਰ ਆ 416 233-7368। ਇਹਦਾ ਸਹੀ ਜਵਾਬ ਮਿਲੂਗਾ, ਫਿਰ ਅਗਲਾ ਕੁਸ਼ਚਨ ਪੁੱਛਾਂ।
1: ਵੈਸੇ ਉਹ ਆਪਣੇ ਪੰਜਾਬੀ ਦੀ ਇਹ ਬਹੁਤ ਖੂਬਸੂਰਤੀ ਹੈ ਜੀ, ਜਿਵੇਂ ਹੁਣ ਅੰਗਰੇਜ਼ੀ ਜਿੱਦਾਂ ਅੰਕਲ ਆਂਟੀ ਆ ਚਾਰੇ ਪਾਸੇ, ਹੈ ਨਾ, ਆਪਣੇ ਮਾਸੀ ਹੈ, ਮਾਮੇ ਹੈ, ਮਾਮੀ ਹੈ, ਭੂਆ, ਫੁੱਫੜ, ਹੈ ਨਾ, ਹਰ ਇੱਕ ਰਿਸ਼ਤੇ ਦਾ ਅਲੱਗ ਨਾਮ ਹੈ, ਜਿਹੜਾ ਕਿੰਨਾ ਖੂਬਸੂਰਤ ਚੀਜ਼ ਹੈ, ਹੈ ਨਾ।
0: ਪਰ ਖੂਬਸੂਰਤੀ ਤਾਂ ਹੈਗੀ ਆ, ਪਰ ਆਹ ਕੁਸ਼ਚਨ ਦਾ ਜਵਾਬ ਦਿਓ, ਜੇ ਤੁਸੀਂ ਆਪਦੀ ਭੂਆ ਦੇ ਭਤੀਜੇ ਲੱਗਦੇ ਹੋ ਤਾਂ ਫੁੱਫੜ ਦੇ ਕੀ ਲੱਗਦੇ? ਨੰਬਰ ਟੂ ਕਾਲ 416-233-7368। ਹਾਂਜੀ,
1: ਮਾਨ ਸਾਹਿਬ ਨੂੰ ਪਤਾ।
0: ਮਾਨ ਸਾਹਿਬ ਤੁਸੀਂ ਦੱਸੋ ਆਪਣਾ 416-233-7368, 416-233-7368। ਤੁਸੀਂ ਮਾਨ ਸਾਹਿਬ ਬੈਂਟਿੰਸਰ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਆਪਣੀ ਭੂਆ ਦੇ ਕੀ ਲੱਗਦੇ ਹੋ?
2: ਮੈਂ ਭੂਆ ਦਾ ਭਤੀਜਾ ਲੱਗਿਆ ਜੀ।
0: ਤੇ ਫੁੱਫੜ ਦਾ?
2: ਫੁੱਫੜ ਦਾ ਵੀ ਮੈਂ ਭਤੀਜਾ ਹੀ ਲੱਗੂਗਾ ਜੀ।
0: ਨਹੀਂ,
2: ਕੀ ਨਹੀਂ,
0: ਇਹਦਾ ਨਹੀਂ, ਇਹ ਸਹੀ ਜਵਾਬ ਨਹੀਂ ਹੈਗਾ।
2: ਫਿਰ ਕੀ?
0: ਪੰਜਾਬੀ ਭਾਸ਼ਾ ਦੇ ਵਿੱਚ ਇਹ ਸਹੀ ਜਵਾਬ ਨਹੀਂ ਹੈਗਾ। ਤੇ ਕਿਹੜੇ ਕਿਹੜੇ ਸਾਡੇ ਪਰਿਵਾਰ ਦੇ ਜੀਆਂ ਨੂੰ ਇਹਦਾ ਸਹੀ ਜਵਾਬ ਪਤਾ ਤਾਂ ਕਾਲ ਕਰਕੇ ਜ਼ਰੂਰ ਦੱਸਿਓ, 416-233-7368। ਜਿਵੇਂ ਆਪਾਂ ਕਹਿੰਦੇ ਨਾ ਕਿ ਭੂਆ ਨਾਲ ਆਪਾਂ ਰਿਸ਼ਤਾ ਜੁੜਦਾ, ਆਪਾਂ ਇਹ ਨਹੀਂ ਕਹਿੰਦੇ ਕਿ ਮੈਂ ਫੁੱਫੜ ਦੇ ਘਰੇ ਚੱਲਿਆ, ਆਪਾਂ ਕਹਿੰਦੇ ਭੂਆ
1: ਦੇ ਘਰੇ ਚੱਲਿਆ।
0: ਆਪਾਂ ਇਹ ਨਹੀਂ ਕਹਿੰਦੇ ਕਿ ਮੈਂ ਮਾਮੀ ਕੇ ਘਰੇ ਚੱਲੇ ਆ, ਆਪਾਂ ਕਹਿੰਦੇ ਮਾਮੇ ਕੋਲ ਚੱਲੇ।
1: ਇੱਦਾਂ ਹੀ ਆਪਾਂ ਜਦੋਂ ਨਾਨਕੇ ਜਾਂਦੇ ਹਾਂ ਤਾਂ ਆਪਾਂ ਨੂੰ ਆਪਣੀ ਮਾਂ ਦੇ ਨਾਂ ਨਾਲ ਹੀ ਸਾਰੇ ਜਾਣਦੇ ਆ, ਉਹਦਾ ਮੁੰਡਾ ਇਹ,
0: ਹਾਂ ਉਹਦਾ ਮੁੰਡਾ ਗਾ। ਸੋ 416-233-7368 ਸਟੂਡੈਂਟ ਨੰਬਰ ਹੈ, ਦੇਖਦੇ ਹਾਂ ਕਿਹੜੇ ਪਰਿਵਾਰ ਨੂੰ ਇਹਦਾ ਸਹੀ ਜਵਾਬ ਪਤਾ। ਜੇ ਨਹੀਂ ਵੀ ਪਤਾ ਤਾਂ ਵੀ ਕਾਲ ਕਰਕੇ ਜ਼ਰੂਰ ਦੱਸਿਓ, 416-233-7368। ਅਤੇ ਕੈਨੇਡਾ ਡੇ ਦੀਆਂ ਜਿਹੜੀਆਂ ਸਪੈਸ਼ਲ ਡੀਲਾਂ ਲੈ ਕੇ ਆਏ ਨੇ ਮਾਨ ਸਾਹਿਬ, ਉਹਦੇ ਬਾਰੇ ਇੱਕ ਵਾਰ ਫਿਰ ਪਰਿਵਾਰਾਂ ਨੂੰ ਜਾਣੀ ਕਰਾ ਦਈਏ। ਪਰਦੇ ਲਵਾਉਣੇ ਆ ਤੁਸੀਂ, ਇਹ ਰਾਈਟ ਟਾਈਮ ਆ, ਸਮਰ ਦੇ ਵਿੱਚ ਤਾਂ ਆਲਰੇਡੀ ਘਰ ਨੂੰ ਆਪਾਂ ਅਪਗ੍ਰੇਡ ਕਰਦੇ ਹਾਂ। ਅਤੇ ਮਾਨ ਸਾਹਿਬ ਆਉਂਦਾ ਫਿਰ
2: ਗਰਮੀਆਂ ਦੇ ਵਿੱਚ ਆਪਣੇ ਘਰ ਨੂੰ ਅਪਗ੍ਰੇਡ ਕਰੋ ਜੀ, ਨਵੇਂ ਸਟਾਈਲ ਦੇ ਪਰਦਿਆਂ ਨਾਲ, ਜ਼ੇਬਰਾ ਬਲੈਂਡਸ ਅਤੇ ਰੋਲਰ ਸ਼ੇਡਸ ਨਾਲ। ਬਹੁਤ ਜ਼ਿਆਦਾ ਫਾਇਦੇ ਨੇ ਜੀ ਇਹਨਾਂ ਦੇ। ਪਹਿਲਾਂ ਤਾਂ ਈਜ਼ੀ ਟੂ ਯੂਜ਼ ਨੇ, ਈਜ਼ੀ ਟੂ ਕਲੀਨ ਨੇ ਜੀ। ਟੈਂਪਰੇਚਰ ਕੰਟਰੋਲ, ਪ੍ਰਾਈਵੇਸੀ ਕੰਟਰੋਲ ਅਤੇ ਲਾਈਟ ਕੰਟਰੋਲ, ਤਿੰਨ ਇਹਨਾਂ ਦੇ ਮੇਨ ਫਾਇਦੇ ਨੇ ਜ਼ੇਬਰਾ ਬਲਾਇੰਟਸ ਦੇ। ਅਤੇ ਕੈਨੇਡੀਅਨ ਮੇਡ ਬਲਾਇੰਟਸ ਨੇ 5 ਸਾਲ ਦੀ ਗਰੰਟੀ ਦੇ ਨਾਲ, ਅਤੇ ਕਸਟਮ ਮੇਡ ਬਲਾਇੰਟਸ ਨੇ, ਜਿੰਨੀ ਤੁਹਾਡੀ ਵਿੰਡੋ ਦੀ ਵਿਡਥ ਅਤੇ ਲੈਂਥ ਹੋਏਗੀ ਉਸ ਹਿਸਾਬ ਨਾਲ ਹੀ ਅਸੀਂ ਬਣਾਵਾਂਗੇ, ਕੋਈ ਵੱਡਾ ਨਹੀਂ ਹੋਏਗਾ, ਕੋਈ ਛੋਟਾ ਨਹੀਂ ਹੋਏਗਾ, ਬਿਲਕੁਲ ਪੂਰਾ ਫਿੱਟ ਹੋਊਗਾ ਜੀ। ਤੁਹਾਡੇ ਕੋਲ ਬਹੁਤ ਤਰ੍ਹਾਂ ਦੇ ਕਲਰ ਆਪਸ਼ਨ ਨੇ, ਤੁਸੀਂ ਮੈਚ ਕਰ ਸਕਦੇ ਹੋ ਆਪਣੇ ਪੇਂਟ ਨਾਲ, ਕਿਚਨ ਕੈਬਿਨਟਸ ਨਾਲ, ਫਲੋਰਿੰਗ ਨਾਲ, ਫਰਨੀਚਰ ਨਾਲ, ਜਿਵੇਂ ਵੀ ਤੁਸੀਂ ਕੰਟਰਾਸਟ ਜਾਂ ਮੈਚਿੰਗ ਕਰਨਾ ਚਾਹੁੰਦੇ ਹੋ, ਤੁਸੀਂ ਤੁਹਾਡੇ ਕੋਲ ਆਪਸ਼ਨ ਹੈਗੀ ਆ। ਅਤੇ ਕੈਨੇਡਾ ਡੇ ਡੀਲ ਜਿਹੜੀ ਚੱਲ ਰਹੀ ਹੈ ਜੀ, ਉਹ ਇਹ ਹੈ ਕਿ ਜਿੱਦਾਂ ਆਪਣੇ ਜੋ ਪ੍ਰਾਈਸ ਨੇ ਕੰਪੇਅਰ ਆਪਾਂ ਕਰਦੇ ਮਾਰਕੀਟ ਨਾਲੋਂ, ਪਹਿਲਾਂ ਹੀ ਬਹੁਤ ਜ਼ਿਆਦਾ ਘੱਟ ਪ੍ਰਾਈਸ ਨੇ। ਸਪੈਸ਼ਲ ਇਸ ਵੀਕ ਦਾ ਇਹ ਆ, ਜੇ ਤੁਸੀਂ 5 ਵਿੰਡੋਜ਼ ਲਗਵਾਉਂਦੇ ਹੋ ਤਾਂ ਅਸੀਂ 6ਵੀਂ ਵਿੰਡੋ ਬਿਲਕੁਲ ਫਰੀ ਆਫ ਕੋਸਟ ਲਾ ਕੇ ਦੇਵਾਂਗੇ। ਮੀਨਸ ਤੁਸੀਂ 6 ਬਲਾਇੰਟਸ ਲਗਵਾਓ, 5 ਦਾ ਪੇ ਕਰੋ। ਤੁਹਾਡੇ ਘਰ ਦੇ ਵਿੱਚ 12 ਬਲਾਇੰਟਸ ਨੇ, ਤੁਸੀਂ 12 ਬਲਾਇੰਟਸ ਲਗਵਾਓ, 10 ਦਾ ਪੇ ਕਰੋ।
0: ਬਹੁਤ ਅੱਛਾ।
2: ਤੁਸੀਂ ਤੁਹਾਡੇ ਘਰ ਦੇ ਵਿੱਚ 15-20 ਦੇ ਵਿੱਚ ਵਿੰਡੋਜ਼ ਨੇ, ਤੁਸੀਂ 15 ਦਾ ਪੇ ਕਰੋ, 16, 17, 18 ਬਿਲਕੁਲ ਫਰੀ ਆਫ ਕੋਸਟ ਅਸੀਂ ਬਲਾਇੰਡ ਬਣਾ ਕੇ ਅਤੇ ਬਿਲਕੁਲ ਬਲਾਇੰਡ ਇੰਸਟਾਲ ਕਰਕੇ ਦੇਵਾਂਗੇ ਬਿਲਕੁਲ ਫਰੀ ਆਫ ਕੋਸਟ। ਸੋ 5 ਬਲਾਇੰਟਸ ਪਿੱਛੇ 1 ਬਲਾਇੰਡ ਅਸੀਂ ਬਿਲਕੁਲ ਫਰੀ ਆਫ ਕੋਸਟ ਇੰਸਟਾਲ ਕਰਕੇ ਦੇਵਾਂਗੇ।
0: ਸੋ ਆਲਰੇਡੀ ਇਹਨਾਂ ਦੇ ਬਲਾਇੰਡ ਹੋਲਸੇਲ ਪ੍ਰਾਈਸ ਵਾਲੇ ਤੁਹਾਨੂੰ ਪ੍ਰਾਈਸ ਮਿਲਣਗੇ। ਤੁਹਾਡੀ ਵਿੰਡੋ ਦੇ ਸਾਈਜ਼ ਅਕੋਰਡਿੰਗ ਕਸਟਮਾਈਜ਼ ਬਲਾਇੰਡ ਬਣਾ ਕੇ ਦਿੱਤੇ ਜਾਣਗੇ, 1 ਹਫ਼ਤੇ ਦੇ ਵਿੱਚ ਬਲਾਇੰਡ ਬਣਾ ਕੇ ਇੰਸਟਾਲ ਹੋ ਜਾਣਗੇ। ਜਿੱਥੇ ਪ੍ਰਾਈਸ ਦਾ ਫਰਕ ਆ ਉੱਥੇ ਹੀ 5 ਬਲਾਇੰਡਾਂ ਦਾ ਪੇ ਕਰਨਾ, 6ਵੀਂ ਬਲਾਇੰਡ ਫਰੀ। ਨੰਬਰ ਟੂ ਕਾਲ 647-399-4646, 647-399-4646, 6473894646 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਾਡੇ ਨਾਲ ਇੱਕ ਕਾਲਰ ਨੇ, 7016 ਨੰਬਰ ਆ, 7016। ਸਤਿ ਸ਼੍ਰੀ ਅਕਾਲ ਜੀ।
3: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਮਾਤੇ।
3: ਕੀ ਇਹ ਲੱਗਦੀ ਵੀ ਫੁੱਫੜਾ ਮੈਂ ਤੇਰੀ ਤੇ ਭੂਆ ਦੀ ਭਤੀਜੀ ਲੱਗਦੀ।
0: ਕੀ ਲੱਗਦੀ ਮੈਂ ਫੁੱਫੜਾ ਤੇਰੀ ਭੂਆ ਦੀ ਮੈਂ ਭਤੀਜੀ ਲੱਗਦੀ। ਇਹਦਾ ਮਤਲਬ ਫੁੱਫੜ ਨਾਲ ਕੋਈ ਰਿਸ਼ਤਾ ਨੀ?
3: ਹਾਂਜੀ,
0: ਫੁੱਫੜ ਨਾਲ ਕੋਈ ਰਿਸ਼ਤਾ ਨੀ?
3: ਫੁੱਫੜ ਨਾਲ ਰਿਸ਼ਤੇ ਇੱਕ ਗੱਲ ਹੁੰਦੇ ਇੱਕ ਗੱਲ ਨਹੀਂ ਵੀ ਹੁੰਦੀ।
0: ਮੈਨੂੰ ਜਦੋਂ ਪਤਾ ਲੱਗਿਆ ਸੀ ਮੈਂ ਕਿਹਾ ਜਿਵੇਂ ਆਪਾਂ ਕਹਿੰਦੇ ਕਿ ਮਾਮਾ ਭਾਂਜਾ, ਮੈਂ ਭਾਂਜਾ ਲੱਗਿਆ ਉਹ ਮੇਰਾ ਮਾਮਾ ਲੱਗਿਆ, ਇਹ ਮੇਰੀ ਭੂਆ ਲੱਗੀ ਭੂਆ ਤੇ ਮੈਂ ਭਤੀਜਾ ਲੱਗਿਆ, ਮੇਰਾ ਤਾਂ ਫੁੱਫੜ ਲੱਗਿਆ। ਫੁੱਫੜ ਦਾ ਆਪਾਂ ਕੁਝ ਵੀ ਨਹੀਂ ਲੱਗੇ, ਮਤਲਬ ਫੁੱਫੜ ਨਾਲ ਵਨ ਵੇ ਦਾ ਰਿਸ਼ਤਾ ਹੈਗਾ, ਕੁਛ ਵੀ ਨਹੀਂ ਕਿ ਕੋਈ ਹੈਗਾ ਨਾਮ ਮੈਨੂੰ ਨੀ ਪਤਾ
3: ਕੁਛ ਵੀ ਨੀ ਲੱਗਦੇ
0: ਠੀਕ ਹੈ ਜੀ, ਥੈਂਕ ਯੂ। ਪਰ ਫੁੱਫੜ ਦੀ ਚੱਲਦੀ ਬਹੁਤ ਹੁੰਦੀ ਆ, ਧੰਨਵਾਦ ਜੀ, ਸ਼ੁਕਰੀਆ। ਸਟੂਡੀਓ ਦਾ ਨੰਬਰ ਆ ਦੋਸਤੋ, ਜੇ ਤੁਹਾਨੂੰ ਲੱਗਦਾ ਹੋ ਸਕਦਾ ਸਾਨੂੰ ਨਾ ਪਤਾ ਹੋਵੇ, ਜਿਵੇਂ ਇਹਨਾਂ ਨੇ ਦੱਸਿਆ ਕੀ ਲੱਗਦੀ ਫੁੱਫੜਾ ਮੈਂ ਤੇਰੀ ਭੂਆ ਦੀ ਭਤੀਜੀ ਲੱਗਦੀ, ਕਹਿੰਦੇ ਪੰਜਾਬੀ ਭਾਸ਼ਾ ਦੇ ਵਿੱਚ ਕੋਈ ਰਿਸ਼ਤੇ ਲਈ ਨਾਮ ਹੀ ਨਹੀਂ ਹੈਗਾ, ਫੁੱਫੜ ਤੁਹਾਡਾ ਫੁੱਫੜ ਲੱਗਦਾ, ਫੁੱਫੜ ਦੇ ਤੁਸੀਂ ਕੁਝ ਵੀ ਨਹੀਂ ਲੱਗਦੇ,
2: ਫੁੱਫੜ ਤੁਹਾਨੂੰ ਕੁਛ ਵੀ ਨੀ ਮੰਨਦਾ। ਫਿਰ ਇਸ ਤਰ੍ਹਾਂ ਤੁਸੀਂ ਭੁੱਲਰ ਸਾਹਿਬ ਤੁਸੀਂ ਕਹੋਗੇ,
0: ਫੁੱਫੜ ਦਾ ਖੌਫ ਹੁੰਦਾ, ਡਰਦੇ ਨੇ ਫੁੱਫੜ ਤੋਂ,
2: ਭੁੱਲਰ ਸਾਹਿਬ ਤੁਸੀਂ ਕਹੋਗੇ ਕਿ ਵੀ ਮਾਸੀ ਦੇ ਤੁਸੀਂ ਭਾਂਜੇ ਲੱਗਦੇ ਹੋ, ਮਾਸੜ ਦੇ ਤੁਸੀਂ ਕੀ ਲੱਗਦੇ?
0: ਦੱਸੋ, ਮਾਸੜ ਦਾ ਤਾਂ ਮੈਨੂੰ ਲੱਗਦਾ ਭਾਂਜੇ ਲੱਗਦੇ, ਪਰ ਫੁੱਫੜ ਨਾਲ ਕੋਈ ਰਿਸ਼ਤਾ ਨੀ।
2: ਅੱਛਾ, ਤੁਸੀਂ ਮਾਮੇ ਦੇ ਤੁਸੀਂ ਭਾਂਜੇ ਲੱਗਦੇ, ਮਾਮੀ ਦੇ ਤੁਸੀਂ?
0: ਮਾਮੀ ਦੇ ਦੋ ਤੇ ਲੱਗਦੇ ਹੋ, ਇੱਥੇ ਵੀ ਕੈਚ ਆ,
2: ਕੈਚ
0: ਮਾਮੀ ਦੇ ਭਾਂਜੇ ਨੀ ਲੱਗਦੇ ਤੁਸੀਂ?
2: ਹਾਂਜੀ ਹਾਂਜੀ, ਕਿਉਂਕਿ ਮਾਮੀ ਦਾ ਭਾਂਜਾ ਤਾਂ ਫਿਰ ਉਹਨਾਂ ਦੀ ਭੈਣ ਦਾ ਬੱਚਾ, ਉਹਨਾਂ ਦੇ
1: ਦੋ ਤੇ ਨੀ ਲੱਗੇ ਭਾਂਜੇ ਲੱਗੇ?
0: ਨਹੀਂ ਨਹੀਂ ਨਹੀਂ ਨਹੀਂ, ਇੱਥੇ ਵੀ ਗਲਤ ਹੋ, ਨਾਨੀ ਦੇ ਵੀ ਦੋ ਤੇ ਲੱਗੇ, ਮਾਮੀ ਦੇ ਵੀ ਆਪਾਂ ਦੋ ਤੇ ਲੱਗੇ, ਮਾਮੀ ਆਪਾਂ ਨੂੰ ਭਾਂਜਾ ਕਹਿ ਕੇ ਨੀ ਬੁਲਾ ਸਕਦੇ। ਸੋ ਇਹ ਰਿਸ਼ਤੇ ਨੇ, ਬਾਕੀ ਹੋ ਸਕਦਾ ਕੋਈ ਪਰਿਵਾਰ ਨੂੰ ਹੋਰ ਜਾਣਕਾਰੀ ਹੋਵੇ ਤਾਂ ਸਾਨੂੰ ਦੱਸਿਓ।
2: ਨਹੀਂ, ਇਹ ਜਿਹੜਾ ਦੋ ਤਾਲਾ ਤੁਸੀਂ ਐਂਗਲ ਲੈ ਕੇ ਆਏ ਹੋ,
0: ਹਾਂਜੀ,
2: ਇਹ ਤਾਂ ਇੱਕ ਤਰ੍ਹਾਂ ਉਹ ਹੋ ਗਿਆ ਕਿ ਵੀ ਅੱਗੇ ਚਲੋ ਨਾਨਾ ਨਾਨੀ ਨੇ ਅੱਗੇ ਉਹਨਾਂ ਦੀ ਲੈਗੇਸੀ ਨੂੰ ਕੰਟੀਨਿਊ ਕਰ ਰਿਹਾ ਜਾਂ ਪੀੜ੍ਹੀ ਨੂੰ ਕੰਟੀਨਿਊ ਕਰ ਰਿਹਾ, ਤਾਂ ਉਸ ਐਂਗਲ ਤੋਂ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਮਾਮੀ ਦੇ ਦੋ ਤੇ ਲੱਗੇ।
0: ਜਿਹੜੀ ਬਿਲਕੁਲ ਸ਼ੁੱਧ ਜਿਹੜੀ ਲਿਖਤੀ ਆ ਉਹਦੇ ਵਿੱਚ ਫੁੱਫੜ ਨਾਲ ਕੋਈ ਰਿਸ਼ਤਾ ਨੀ, ਤੇ ਜਿਵੇਂ ਮਾਮਾ ਭਾਂਜਾਗਾ ਤੇ ਮਾਮੀ ਦੋਤਾ ਗਾ, ਇਹ ਜਿਹੜਾ ਇਹ ਟੈਕਨੀਕਲੀ ਇਹ ਆ। ਬਾਕੀ ਕਾਲ ਲੈਂਦੇ ਹਾਂ 416-233-7368, 416-233-7368, ਤੇ ਸਾਡੀ ਲਾਈਨ ਜੋ ਚੁੱਕੀ ਆ ਫੈਸ਼ਨ ਆਈ ਕਿਊ ਤੇ। ਫੈਸ਼ਨ ਆਈ ਕਿਊ, ਸਤਿ ਸ੍ਰੀ ਅਕਾਲ ਬਾਈ ਗੁਰਪ੍ਰੀਤ ਜੀ, ਜੀ ਆਇਆਂ ਨੂੰ ਧੰਨਵਾਦ, ਵੈਲਕਮ ਜੀ।
4: ਸਤਿ ਸ੍ਰੀ ਅਕਾਲ ਹਰੀ ਭਾਜੀ, ਨਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ, ਜਿਹੜੇ ਵੀ ਆਪਾਂ ਨੂੰ ਸੁਣਦੇ ਹੈਗੇ ਆ। ਤੇ ਵੀਕਐਂਡ ਚੱਲ ਰਿਹਾ ਹੈਗਾ, ਮੌਸਮ ਬਹੁਤ ਹੀ ਵਧੀਆ ਹੋਇਆ ਪਿਆ ਹੈਗਾ, ਸ਼ੂਟਿੰਗ ਦਾ ਮੌਸਮ,
0: ਵਿਆਹਾਂ ਸ਼ਾਦੀਆਂ ਦਾ ਮੌਸਮ ਆ, ਤੇ ਉੱਥੇ ਹੀ ਇਹ ਜਿਹੜਾ ਹੈਗਾ ਗਾ ਘਰ ਦੇ ਵਿੱਚ ਫੰਕਸ਼ਨ ਨਹੀਂ, ਕੈਨੇਡਾ ਡੇ ਆ, ਸ਼ੋਪਿੰਗ ਦਾ ਬਾਜ਼ਾਰ ਪੂਰਾ ਗਰਮ ਆ, ਤੇ ਸ਼ੋਪਿੰਗ ਲਈ ਸਾਡੀ ਰੈਕਮੈਂਡੇਸ਼ਨ ਹੁੰਦੀ ਹੈ ਫੈਸ਼ਨ ਆਈ ਕਿਊ, ਤੇ ਤੁਹਾਡੇ ਇਸ ਵਾਰੀ ਜੇ ਅਸੀਂ ਵਿਜਿਟ ਕਰਨਾ ਫੈਸ਼ਨ ਆਈ ਕਿਊ, ਕੀ ਖਾਸ ਆ ਕੈਨੇਡਾ ਡੇ ਤੇ ਜੀ?
4: ਕੈਨੇਡਾ ਡੇ ਤੇ ਜੀ ਆਪਾਂ ਜਿਹੜੀਆਂ ਆਪਣੀਆਂ ਡੀਲਾਂ ਚੱਲ ਰਹੀਆਂ ਨੇ, ਸੈਕਿੰਡ ਤੇ 30% ਆਫ ਤਾਂ ਚੱਲ ਹੀ ਰਿਹਾ ਹੈਗਾ, ਜੇ ਕਿਸੇ ਨੇ ਕੋਟ ਪੈਂਟ ਲੈਣਾ ਆ, ਇੱਕ ਕੋਟ ਪੈਂਟ ਬਾਏ ਕਰਦੇ ਹੋ ਤੇ ਨਾਲ ਜਿਹੜਾ ਗਿਫਟ ਹੈਗਾ ਜਾਂ ਟਾਈ ਸੈਟ ਲੈ ਸਕਦੇ ਹੋ, ਜਾਂ ਤੁਸੀਂ ਸ਼ਰਟ ਬਿਲਕੁਲ ਫ੍ਰੀ ਲੈ ਸਕਦੇ ਹੋ, ਉਹਦੇ ਨਾਲ ਨਾਲ ਜੇ ਦੂਜਾ ਕੋਟ ਪੈਂਟ ਬਾਏ ਕਰਦੇ ਹੋ ਤਾਂ ਦੂਜੇ ਤੇ 30% ਆਫ ਮਿਲੂਗਾ, ਤੇ ਨਾਲ ਜਿਹੜਾ ਹੈਗਾ ਗਿਫਟ ਵੀ ਜਿਹੜਾ ਬਿਲਕੁਲ ਫ੍ਰੀ ਮਿਲੂਗਾ, ਚਾਹੇ ਸ਼ਰਟ ਤੇ ਜਾਂ ਫਿਰ ਤੁਸੀਂ ਟਾਈ ਸੈਟ ਵੀ ਲੈ ਸਕਦੇ ਹੋ, ਤੇ ਉਹਦੇ ਨਾਲ ਨਾਲ $100 ਦੀ ਸ਼ੋਪਿੰਗ ਤੇ ਬਲੈਂਕਟ ਫ੍ਰੀ ਲੱਗਿਆ ਹੋਇਆ। ਜੇਕਰ ਤੁਸੀਂ 200 ਦੀ ਸ਼ੋਪਿੰਗ ਕਰਦੇ ਹੋ, 200 ਪਲੱਸ ਤੇ ਕੰਫਰਟਰ ਤੇ ਜਾਂ ਫਿਰ ਤੁਸੀਂ ਕਵਿਲਟ ਸੈੱਟ ਬਿਲਕੁਲ ਫ੍ਰੀ ਲੈ ਸਕਦੇ ਹੋ। ਹਾਂਜੀ, ਜਿੰਨੀਆਂ ਵੀ ਆਪਣੀ ਬਰੈਂਪਟਨ, ਮਿਸੀਸਾਗਾ ਦੀ ਲੋਕੇਸ਼ਨ ਆ, ਉਹਨਾਂ ਤੇ ਜਿਹੜੀ ਆਪਣੀ ਇਹ ਡੀਲ ਚੱਲ ਰਹੀ ਆ, ਤੇ ਜਿਹੜੀ ਸੈਕਿੰਡ ਵਾਲੀ ਡੀਲ ਆ ਉਹ ਸਾਰੀਆਂ ਲੋਕੇਸ਼ਨਾਂ ਤੇ ਬਾਹਰਲੀ ਸਰੀ, ਕੈਲਗਰੀ ਕੋਈ ਰਹਿੰਦਾ ਹੈਗਾ, ਮੋਂਟਰੀਅਲ ਰਹਿੰਦਾ ਤਾਂ ਤੁਸੀਂ ਉੱਥੇ ਵੀ ਭੇਜ ਸਕਦੇ ਹੋ ਆਪਣੇ ਫੈਮਿਲੀ ਫਰੈਂਡਸ ਨੂੰ। ਜਿਨ੍ਹਾਂ ਨੇ ਕੁਰਤੇ ਪਜਾਮੇ ਲੈਣੇ ਆ, ਵੈਸਟਾਂ ਲੈਣੀਆਂ ਨੇ, ਉਹਨਾਂ ਤੇ ਵੀ ਜਿਹੜੀ ਆ ਆਪਣੀ ਸੇਮ ਡੀਲ ਚੱਲ ਰਹੀ ਆ, ਤੇ ਉਹਦੇ ਨਾਲ ਨਾਲ ਜਿਹੜੇ ਲੇਡੀ ਸੂਟ ਨੇ, ਕੋਟਨ ਸੂਟ ਨੇ, ਕੋਟ ਸੈੱਟ ਦੀ ਵਰਾਇਟੀ ਜਿਹੜੀ ਆ ਬਹੁਤ ਹੀ ਜ਼ਿਆਦਾ ਆਈ ਹੋਈ ਆ।
0: ਸੋ ਫੈਸ਼ਨ ਆਈ ਕਿਊ ਨੂੰ ਦੋਸਤੋ ਤੁਸੀਂ ਵਿਜ਼ਿਟ ਕਰਨਾ, ਤੇ ਜੇ ਕੋਈ ਪਰਿਵਾਰ ਆ ਕੇ $100 ਦੇ ਸਪੈਂਡਿੰਗ ਕਰਦਾ ਗੁਰਪ੍ਰੀਤ ਜੀ,
4: ਹਾਂਜੀ,
0: ਤੇ ਉਹਦੇ ਲਈ ਕੋਈ ਖਾਸ ਕੀ ਕੀ ਚੀਜ਼ਾਂ ਨੇ? ਜੇ $200 ਸਪੈਂਡ ਕਰਦਾ ਉਹਦੇ ਲਈ ਖਾਸ ਕੀ ਕੁਛ?
4: ਜਿਹੜਾ ਬੰਦਾ $100 ਦੀ ਸ਼ੋਪਿੰਗ ਕਰੂਗਾ ਉਹਦੇ ਲਈ ਜੀ ਬਿਲਕੁਲ ਹੀ ਆਪਣਾ, ਚਾਹੇ ਤੁਸੀਂ ਆਪਣਾ ਪੋਪਕੋਰਨ ਬਲੈਂਕਟ ਫ੍ਰੀ ਲੈ ਸਕਦੇ ਹੋ, ਬੈਡਸ਼ੀਟ ਸੈੱਟ ਬਿਲਕੁਲ ਫ੍ਰੀ ਲੈ ਸਕਦੇ ਹੋ, ਟਰਬਨ ਬਿਲਕੁਲ ਫ੍ਰੀ ਲੈ ਸਕਦੇ ਹੋ, ਕਾਫੀ ਗਿਫਟ ਜਿਹੜੇ ਹੈਗੇ ਆਪਣੇ 5 ਜੁਲਾਈ ਤੱਕ ਕੈਨੇਡਾ ਡੇ ਤੇ ਦਿੱਤੇ ਜਾ ਰਹੇ ਆ।
0: ਸਾਡੇ ਨਾਲ ਕਾਲਰ ਵੀ ਨੇ ਬਾਈ ਕਮਲਜੀਤ ਜੀ, ਗੁਰਪ੍ਰੀਤ ਜੀ, ਸੋ ਇਹਨਾਂ ਦੇ ਮਦਰ ਨੇ ਜਿਨ੍ਹਾਂ ਨੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦਾ ਨਾਮ ਸੁਜੈਸਟ ਕੀਤਾ ਸੀਗਾ ਲਾਸਟ ਵੀਕ। ਬਾਈ ਜੀ ਸਤਿ ਸ੍ਰੀ ਅਕਾਲ ਜੀ, ਐਨ ਵੈਲਕਮ ਜੀ।
5: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸੋ ਅਸੀਂ ਅਨਾਊਂਸ ਕੀਤਾ ਸੀ ਗੁਰਪ੍ਰੀਤ ਜੀ ਕਿ ਜਿਹੜਾ ਵੀ ਪਰਿਵਾਰ ਸਾਨੂੰ ਰੇਡੀਓ ਲਈ ਨਾਮ ਸੁਜੈਸਟ ਕਰੂਗਾ ਫੈਸ਼ਨ ਆਈ ਕਿਊ ਵੱਲੋਂ ਤੋਹਫਾ ਮਿਲੂਗਾ। ਸੋ ਬਾਈ ਜੀ ਤੁਹਾਨੂੰ ਤੁਹਾਡਾ ਤੋਹਫਾ ਮਿਲ ਗਿਆ ਜੀ ਫੈਸ਼ਨ ਆਈ ਕਿਊ ਵੱਲੋਂ?
5: ਹਾਂਜੀ ਜੀ, ਮੈਂ ਕੱਲ ਆਪਣਾ ਉੱਥੇ ਗਿਆ ਸੀਗਾ ਉਹਨਾਂ ਫੈਸ਼ਨ ਆਈਟੀ ਵਾਲਿਆਂ ਦੇ, ਤੇ ਉਹਨਾਂ ਨੇ ਮੇਰਾ ਪੈਕੇਜ ਤਿਆਰ ਕਰਕੇ ਰੱਖਿਆ ਸੀਗਾ।
4: ਰੇਡੀਓ ਦੇ ਸਰੋਤੇ ਹੈਗਾ ਜੋ ਵੀ ਤੁਸੀਂ ਗੇਮ, ਜੇ ਮੈਂ ਬਿਜ਼ੀ ਹੈਗਾ ਤਾਂ ਤੁਸੀਂ ਕੋਈ ਵੀ ਗੇਮ ਕਰਦੇ ਹੋ, ਕੰਟੈਸਟ ਕਰਦੇ ਹੋ, ਕੁਛ ਵੀ ਕਰਦੇ ਹੋ, ਤੇ ਤੁਸੀਂ ਆਪਣੇ ਵੱਲੋਂ ਜੋ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਗਿਫਟ ਦਿਓ, ਤੇ ਇਹ ਇੰਨੇ ਕੁ ਵਧੀਆ ਨੇ ਕਿ ਆਪਣੇ ਸਰੋਤਿਆਂ ਨੂੰ ਆਲਵੇਜ਼ ਗਿਫਟ ਜਿਹੜੇ ਹੈਗੇ ਆ ਅਨਾਊਂਸ ਕਰਦੇ ਰਹਿੰਦੇ ਆ, ਤੇ ਸਾਡੇ ਵੱਲੋਂ ਵੀ ਕਰਦੇ ਰਹਿੰਦੇ ਆ। ਤੇ ਜੇਕਰ ਤੁਸੀਂ ਰੇਡੀਓ ਸੁਣਦੇ ਹੋ ਤਾਂ ਇਹਨਾਂ ਦਾ ਰੇਡੀਓ ਵੀ ਮੈਂ ਕਹੂੰਗਾ ਵੀ ਤੁਸੀਂ ਅੱਗੇ ਹੋਰ ਬੰਦਿਆਂ ਨੂੰ ਵੀ ਰੈਫਰ ਕਰੋ, ਤੇ ਜਿੱਥੇ ਕਿ ਹੋਰ ਬੰਦੇ ਵੀ ਜਿਹੜੇ ਆ ਗਿਫਟ ਦਿਨੋ ਦਿਨ ਜਿੱਤਦੇ ਰਹਿਣ।
0: ਬਹੁਤ ਸ਼ੁਕਰੀਆ ਜੀ, ਤੇ ਬਾਈ ਕਮਲਜੀਤ ਜੀ ਤੁਹਾਨੂੰ, ਤੁਹਾਡੇ ਮਾਤਾ ਜੀ ਨੂੰ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ ਸਰ। ਕੋਟ ਪੈਂਟ ਲਈ ਇੱਕ ਚੀਜ਼ ਕਲੀਅਰ ਕਰ ਦੋ, ਇੱਕ ਕੋਟ ਪੈਂਟ ਆਪਾਂ ਲੈਣੇ ਆ ਜਿੱਥੇ ਕਿ ਸ਼ਰਟ ਜਾਂ ਟਾਈ ਫ੍ਰੀ ਲੈ ਸਕਦੇ ਆ, ਦੂਜਾ ਕੋਟ ਪੈਂਟ ਲੈਣੇ ਆ 30% ਆਫ ਮਿਲੂਗਾ, ਕੀ ਉਹਦੇ ਨਾਲ ਵੀ ਸ਼ਰਟ ਜਾਂ ਟਾਈ ਫ੍ਰੀ ਆ?
4: ਹਾਂਜੀ, ਉਹਦੇ ਨਾਲ ਵੀ ਜਿਹੜਾ ਹੈਗਾ 30% ਆਫ ਵੀ ਮਿਲੂਗਾ। ਤੇ ਜਿਹੜੇ ਆਪਣੇ ਕੋਟ ਪੈਂਟ ਹੈਗੇ ਆ ਮਾਰਕੀਟ ਦੇ ਵਿੱਚ, ਜਿਹੜਾ 500 ਵਾਲਾ ਕੋਟ ਪੈਂਟ ਹੈ 250 ਦਾ ਲੱਗਿਆ ਹੋਇਆ, ਜਿਹੜਾ ਡਿਜ਼ਾਈਨਰ ਕੋਟ ਪੈਂਟ ਤੁਹਾਨੂੰ $1,000 ਦਾ ਮਿਲਦਾ ਆ, ਉਹ ਤੁਹਾਨੂੰ 400-300 ਦੇ ਵਿੱਚ ਵਧੀਆ ਡਿਜ਼ਾਈਨਰ ਸੂਟ ਜਿਹੜੇ ਆ ਪ੍ਰੀਮੀਅਮ ਕੁਆਲਿਟੀ ਦੇ ਫੈਸ਼ਨ ਆਈਕਿਊ ਦੀਆਂ ਲੋਕੇਸ਼ਨਾਂ ਤੋਂ ਮਿਲ ਜਾਣੇ ਆ।
0: ਤੇ ਜਦੋਂ ਮੈਂ ਲਾਸਟ ਟਾਈਮ ਵਿਜ਼ਿਟ ਕੀਤਾ ਸੀ ਜੀ ਫੈਸ਼ਨ ਆਈਕਿਊ, ਤੇ ਉੱਥੇ ਨਾ ਜਿਹੜਾ ਬੱਚਿਆਂ ਵਾਲੇ ਸੈਕਸ਼ਨ ਦੇ ਵਿੱਚ 2-3 ਪਰਿਵਾਰ ਸੀ ਜੋ ਆਪਣੀ ਗੁੜੀਆਂ ਨੂੰ, ਆਪਣੇ ਬੱਚਿਆਂ ਨੂੰ ਕੁੜਤੇ ਪਜਾਮੇ ਕੋਟ ਪੈਂਟ ਤਿਆਰ ਕਰਵਾ ਰਹੇ ਸੀ, ਉਹ ਦੇਖ ਕੇ ਬੜਾ ਚੰਗਾ ਲੱਗਦਾ। ਤੇ ਕਿਉਂਕਿ ਬੱਚਿਆਂ ਦੇ ਕੱਪੜੇ ਨਾ ਇੱਥੇ ਸਾਨੂੰ ਇਹ ਹੁੰਦਾ ਕਿ ਯਾਰ ਅਸੀਂ ਤਾਂ ਕੋਟ ਪੈਂਟ ਪਾ ਲਿਆ, ਹੁਣ ਬੱਚੇ ਨੂੰ ਕੀ ਪਾਈਏ, ਸੋ ਉਹ ਕਲੈਕਸ਼ਨ ਬਾਰੇ ਵੀ ਜ਼ਰੂਰ ਦੱਸ ਦਿਓ ਜੀ।
4: ਹਾਂਜੀ, ਕਿਉਂਕਿ ਬੱਚਿਆਂ ਦੇ ਜਿਹੜੇ ਕੁੜਤੇ ਪਜਾਮੇ ਹੈਗੇ ਆ, ਕੁੜਤੇ ਪਜਾਮੇ ਇੱਥੇ ਚਾਦਰੇ ਵਾਲੇ ਵੀ ਜਿਹੜੇ ਹੈਗੇ ਆ ਆਪਣੇ ਕੋਲ ਫੈਸ਼ਨ ਆਈ ਕਿਤੇ ਪਹੁੰਚ ਚੁੱਕੇ ਆ। ਚਾਦਰਿਆਂ ਦੇ ਨਾਲ ਨਾਲ ਤੁਸੀਂ ਮੋਰਨੀ ਵਾਲੇ ਚਾਦਰੇ ਲੈਣੇ ਆ, ਕੈਂਠੇ ਲੈਣੇ ਆ, ਬੱਚਿਆਂ ਦੇ ਕਿਸੇ ਵੀ ਤਰ੍ਹਾਂ ਦੇ ਕੁੜਤੇ ਪਜਾਮੇ, ਵੈਸਟ ਵਾਲੇ ਕੁੜਤੇ ਪਜਾਮੇ, ਉਹ ਤੁਹਾਨੂੰ $45 ਤੋਂ ਸ਼ੁਰੂ ਹੋ ਕੇ $120 ਦੇ ਵਿੱਚ ਤੁਹਾਨੂੰ ਵੈਸਟ ਦੇ ਨਾਲ 3-4 ਪੀਸ ਕੋਟ ਪੈਂਟ ਵੀ ਜਿਹੜੇ ਹੈਗੇ ਆ ਬੱਚਿਆਂ ਦੇ 7-piece ਸੂਟ ਤੁਸੀਂ $120 $130 ਦੇ ਵਿੱਚ 7-piece ਸੂਟ ਜਿਹੜੇ ਬੱਚਿਆਂ ਦੇ ਲੈ ਸਕਦੇ ਹੋ।
0: ਬਹੁਤ ਅੱਛੇ ਜੀ, ਸੋ ਫੈਸ਼ਨ ਆਈਕਿਊ ਦਾ ਇੱਕ ਨੰਬਰ ਜ਼ਰੂਰ ਸਾਂਝਾ ਕਰ ਦਿਓ।
4: ਹਾਂਜੀ, 905-453-2225 905-453-2225 ਤੁਸੀਂ ਕਿਸੇ ਵੀ ਲੋਕੇਸ਼ਨ ਤੇ ਵਿਜ਼ਿਟ ਕਰਕੇ ਰੇਡੀਓ ਦਾ ਰੈਫਰੈਂਸ ਦਿਓ, ਤੇ ਨਾਲੇ ਗਿਫਟ ਪ੍ਰਾਪਤ ਕਰੋ, ਨਾਲੇ ਤਾਂ ਚੀਜ਼ਾਂ ਜਿਹੜੀਆਂ ਨੇ ਲੇਡੀਜ਼ ਸੂਟਾਂ ਦੇ ਵਿੱਚ ਫਿਰ ਤੋਂ ਦੱਸ ਦਈਏ, ਬਹੁਤ ਹੀ ਜ਼ਿਆਦਾ ਕੁਲੈਕਸ਼ਨ, ਕੋਟ ਸੈੱਟ ਲੈਣੇ ਆ, ਕੋਟਨ ਸੂਟ ਲੈਣੇ ਆ, ਗਰਮੀ ਵੀ ਬਹੁਤ ਆ, ਚਾਹੇ 2-piece 3-piece ਦੁਪੱਟੇ ਲੈਣੇ ਆ, ਸਟਿਚਿੰਗ ਕਰਵਾਉਣੀ ਆ, ਜੇ ਟੇਲਰਿੰਗ ਦੀ ਕਿਸੇ ਨੂੰ ਲੋੜ ਹੈਗੀ ਆ ਤਾਂ ਤੁਸੀਂ ਫੈਸ਼ਨ ਆਈਕਿਊ ਦੀਆਂ ਲੋਕੇਸ਼ਨਾਂ ਤੇ ਪਹੁੰਚ ਕੇ ਆਪਣੇ ਵੀ ਕੱਪੜੇ ਟੇਲਰ ਕਰਵਾ ਸਕਦੇ ਹੋ।
0: ਲੋ ਦੋਸਤੋ, ਨੰਬਰ 1-1 ਆ ਤੇ ਲੋਕੇਸ਼ਨ ਆ 4 ਨੇ, ਜਿੱਥੇ ਕਿ ਏਅਰਪੋਰਟ ਡੈਰੀ ਤੇ ਆ, ਕੁਈਨ ਕੈਨੇਡੀ ਤੇ ਆ, ਮਕਵੀਨ ਜਿਹੜਾ ਹੈਗਾ ਮੇਫੀਲਡ ਤੇ ਆ, ਉੱਥੇ ਹੀ ਕਿਚਨਰ ਦੇ ਵਿੱਚ ਵੀ ਲੋਕੇਸ਼ਨ ਆ, 905-453-2225 ਤੇ ਫੈਸ਼ਨ ਆਈਕਿਊ ਨੂੰ ਕਾਲ ਕਰੋ, ਵਿਜਿਟ ਕਰੋ। ਸਟੋਰ ਦੀ ਟਾਈਮਿੰਗਸ ਕੀ ਨੇ?
4: ਸਟੋਰ ਦੀ ਜਿਹੜੀ ਬ੍ਰੈਂਪਟਨ ਸਟੋਰ ਹੈਗਾ ਜੀ, ਵੀਕਐਂਡ ਤੇ ਬ੍ਰੈਂਪਟਨ ਮਿਸੀਸਾਗਾ 10 ਵਜੇ ਖੁੱਲ ਜਾਂਦਾ ਤੇ 9 ਵਜੇ ਤੱਕ ਓਪਨ ਰਹਿੰਦੇ ਆ, ਤੇ ਨਾਲ ਦੀ ਨਾਲ ਜਿਹੜੇ ਬਾਕੀ ਸਟੋਰ ਹੈਗੇ ਬ੍ਰੈਂਪਟਨ ਵਾਲਾ 7 ਦਿਨ 10 ਤੋਂ 9 ਤੇ ਬਾਕੀ ਲੋਕੇਸ਼ਨਾਂ 11 ਤੋਂ 8 7 ਦਿਨ।
0: ਬਹੁਤ ਅੱਛੇ, ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਤੇ ਧੰਨਵਾਦ ਤੁਹਾਨੂੰ, ਹੈਪੀ ਕੈਨੇਡਾ ਡੇ।
4: ਹੈਪੀ ਕੈਨੇਡਾ ਡੇ। ਥੈਂਕ ਯੂ। ਮੋਟਰ ਤੇ ਰੌਣਕ ਨਹੀਂ ਮੱਝੇ ਤੋਂ ਬਿਨਾ,
0: ਲੱਗਦੀ ਨਹੀਂ ਰੋਟੀ ਚੰਗੀ ਗੰਡੇ ਤੋਂ ਬਿਨਾ, ਜਿੰਨਾ ਹੁੰਦਾ ਘਰ ਦਾ ਕਮਾ। ਸੋ ਇਹ ਬਾਈ ਗੁਰਪ੍ਰੀਤ ਜੀ ਦਾ ਰਿਗਾਰਡ ਆ, ਤੇ ਬਹੁਤ ਧੰਨਵਾਦ ਫੈਸ਼ਨ ਆਈਕਿਊ ਦਾ ਸਪੈਸ਼ਲ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਦੇ ਲਈ, ਤੇ ਦੂਸਰਾ ਇਸ ਪ੍ਰੋਗਰਾਮ ਨੂੰ ਜੋ ਸਪੋਂਸਰ ਕਰਦੇ ਨੇ ਬਾਈ ਜੀ ਢੀਂਡਸਾ ਸਾਹਿਬ ਨੇ, ਇਹਨਾਂ ਨੇ ਸਾਨੂੰ ਡੇ 1 ਤੋਂ ਕਿਹਾ, ਕਹਿੰਦੇ ਭਾਈ ਜੀ ਜਿੱਦਣ ਦੇ ਅਸੀਂ ਤੁਹਾਡੇ ਨਾਲ ਕਲੈਬਰੇਸ਼ਨ ਕੀਤੀ ਆ, ਸਾਰੇ ਕਿਤੋਂ ਐਡਵਰਟੀਜ਼ਮੈਂਟ ਇਹਨਾਂ ਨੇ ਬੰਦ ਕਰ ਦਿੱਤੀ ਹੈ ਬਾਈ ਜੀ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਕਿੱਦਾਂ ਦਾ ਰਿਸਪੋਂਸ ਇੱਕ ਵਾਰੀ ਪਰਿਵਾਰਾਂ ਨੂੰ ਓਨੈਸਟਲੀ ਨਾਲ ਦੱਸ ਦਿਓ
1: ਬਾਈ ਜੀ? ਧੰਨਵਾਦ, ਤੁਸੀਂ ਸਾਡਾ ਨਹੀਂ, ਸਾਡਾ ਤੁਹਾਨੂੰ ਕਰਨਾ ਬਣਦਾ ਹੈ ਜੀ, ਕਿਉਂਕਿ ਟੱਚ ਵੁੱਡ ਮਤਲਬ ਕਿ ਵੀ ਹੁਣ ਦੱਸ ਨਹੀਂ ਸਕਦੇ ਵੀ ਜੋ ਅੰਦਰੋਂ ਲਹਿਰਾਂ ਉੱਠਦੀਆਂ ਨੇ, ਤੁਹਾਡੇ ਨਾਲ ਜਿੱਦਣ ਦੇ ਜੁੜੇ ਆ ਜੀ, ਮੈਂ ਕਹਿੰਦਾ ਚੜ੍ਹਦੀ ਕਲਾਈ ਹੈ ਜੀ, ਚੜ੍ਹਦੀ ਕਲਾਈ ਹੈ ਜੀ।
0: ਸੋ ਤੁਹਾਡਾ ਆਫਰ ਪਰਿਵਾਰਾਂ ਤੱਕ ਇੱਕ ਵਾਰ ਫਿਰ ਅਸੀਂ ਲੈ ਕੇ ਦੱਸਾਂਗੇ। ਸਟੂਡੀਓ ਦਾ ਨੰਬਰ ਹੈ ਜੀ 416-233-7368। ਇੱਕ ਵਾਰੀ ਗ੍ਰੈਂਡ ਹੋਮ ਫਰਨੀਚਰ ਕਿਹੜਾ ਲਾਇਆ ਹੈ, ਇਸ ਤੋਂ ਬਾਅਦ ਦਾ ਮੈਪਲ ਕਲੀਨਿੰਗ ਦਾ ਸੁਨੇਹਾ ਤੁਹਾਡੇ ਤੱਕ ਪਹੁੰਚਾਵਾਂਗੇ। ਸੁਖ ਬਾਈ ਜੀ ਲੰਘਿਆ ਹੋ ਜੀ ਆਇਆਂ ਨੂੰ।
6: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਪੁਰਖ ਸਾਹਿਬ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ, ਸ਼ਾਮ ਦੇ 8 ਵਜੇ ਤੱਕ ਅਸੀਂ ਤੁਹਾਡੇ ਲਈ ਓਪਨ ਆ, ਤੇ ਕੱਲ ਵੀ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਤੁਹਾਡੇ ਲਈ ਦਰਵਾਜ਼ੇ ਜਿਹੜੇ ਗ੍ਰੈਂਡ ਹੋਮ ਫਰਨੀਚਰ ਦੇ ਓਪਨ ਨੇ। 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ, ਕਿਉਂਕਿ ਕੈਨੇਡਾ ਡੇ ਦੀ ਸੇਲ ਲੱਗੀ ਹੋਈ ਆ। ਸੋ ਕੈਨੇਡਾ ਦੀ ਵੀ ਸੇਲ ਦੇ ਉੱਪਰ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ, ਲੋਐਸਟ ਕੀਮਤਾਂ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਕੌਫੀ ਟੇਬਲ ਲੈਣਾ ਚਾਹੁੰਦੇ ਹੋ, ਕਸਟਮਾਈਜ਼ ਸੋਫਾ ਸੈੱਟ ਬਣਵਾਉਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ, ਕਿਉਂਕਿ ਕੈਨੇਡਾ ਦੇ ਸਪੈਸ਼ਲ ਪ੍ਰਾਈਸ ਜਿਹੜੀਆਂ ਤੁਹਾਨੂੰ ਲੋਐਸਟ ਪ੍ਰਾਈਸ ਦਿੱਤੀਆਂ ਜਾ ਰਹੀਆਂ, ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਤੁਸੀਂ ਫ੍ਰੀ ਆਫ ਕੋਸਟ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ, ਰੀਅਲ ਪੱਥਰ ਦਾ, ਰੀਅਲ ਮਾਰਬਲ ਦਾ, ਰੀਅਲ ਪੱਥਰ ਦਾ ਡਾਇਨਿੰਗ ਟੇਬਲ ਲੈਣਾ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰੀਅਲ ਮਾਰਬਲ ਦਾ ਟੇਬਲ ਗੋਲਡਨ ਬੇਸ ਦੇ ਨਾਲ, ਜਿਹਦੀ ਰੈਗੂਲਰ ਕੀਮਤ $1,200 ਸੀ, ਲੈ ਜਾਓ $399 ਦਾ ਰੀਅਲ ਮਾਰਬਲ ਦਾ ਟੇਬਲ, $399 ਤੇ ਨਾਲ ਮਾਈਕ੍ਰੋਵੇਵ ਫ੍ਰੀ ਫ੍ਰੀ ਫ੍ਰੀ। ਰੀਅਲ ਮਾਰਬਲ ਦਾ ਟੇਬਲ ਗੋਲਡਨ ਬੇਸ ਦੇ ਨਾਲ $399 ਦਾ, ਤੇ ਨਾਲ ਮਾਈਕ੍ਰੋਵੇਵ ਫ੍ਰੀ ਦਿੱਤਾ ਜਾ ਰਿਹਾ। ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ। ਕੈਨੇਡਾ ਡੇ ਸੇਲ ਸੇਲ ਸੇਲ ਪ੍ਰਸਾਦ।
0: ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ ਬਾਖੂਬ ਡੀਲਾਂ ਦੇ ਲਈ। ਸੋ ਦੋਸਤੋ, ਤੁਸੀਂ ਪਹੁੰਚ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਤੇ, ਤੇ ਢੀਂਡਸਾ ਸਾਹਿਬ ਸਾਹਿਬ ਨਾਲੇ। ਸੋ ਦਾ ਮੈਪਲ ਕਲੀਨਿਕ ਤੇ ਬਾਈ ਜੀ, ਇੱਕ ਵਾਰ ਤਾਂ ਤੁਹਾਡੀ ਜਿਹੜੀ ਤੁਸੀਂ ਉਹ ਦੱਸਿਆ ਸੀ ਕਿ ਅਪਲਾਇੰਸਿਸ ਦਾ
1: ਤੇ
0: ਕੈਮੀਕਲ ਦਾ ਤੁਸੀਂ ਦੱਸਿਆ ਸੀ ਕਿ ਹਰ ਕੈਮੀਕਲ ਹਰੇਕ ਜਗ੍ਹਾ ਤੇ ਨਹੀਂ, ਆਲ ਪਰਪਜ ਨੂੰ ਆਪਾਂ ਹਰੇਕ ਜਗ੍ਹਾ ਨਹੀਂ ਮਾਰਦੇ, ਤੁਹਾਡੇ ਕੋਲ ਸਪੈਸੀਫਿਕ ਨੇ ਕਿਹੜਾ ਸਟੀਲ ਤੇ ਵੱਜਣਾ, ਕਿਹੜਾ ਫਲੋਰ ਤੇ ਵੱਜਣਾ, ਕਿਹੜਾ ਲੱਕੜ ਤੇ ਵੱਜਣਾ, ਕਿਹੜਾ ਸ਼ੈਲਫਾਂ ਤੇ ਵੱਜਣਾ, ਇਹਦੇ ਬਾਰੇ ਵੀ ਇੱਕ ਵਾਰ ਪ੍ਰਵਾਨ ਦੱਸ।
1: ਬਿਲਕੁਲ ਸਰ, ਡੀਪ ਕਲੀਨਿੰਗ ਦੇ ਵਿੱਚ ਜਿਹੜੇ ਵੀ ਮਤਲਬ ਕਿ ਵੀ ਪ੍ਰੋਡਕਟ ਅਸੀਂ ਯੂਜ਼ ਕਰਦੇ ਹਾਂ, ਉਹਨਾਂ ਦੀ ਪਹਿਲਾਂ ਸਾਡੀ ਟੀਮ ਨੂੰ ਅਸੀਂ ਪ੍ਰੋਪਰ ਕਲਾਸ ਦਿੰਦੇ ਹਾਂ, ਟ੍ਰੇਨਿੰਗ ਦਿੰਦੇ ਹਾਂ, ਕਿਉਂਕਿ ਹੁਣ ਜੇ ਆਪਾਂ ਡੀ ਗਰੀਸਰ ਜਾਂ ਕੁਛ ਵੀ ਉਹਨੂੰ ਕਿਤੇ ਗਲਤ ਜਗ੍ਹਾ 'ਤੇ ਯੂਜ਼ ਕਰਾਂਗੇ ਤਾਂ ਉਹਦਾ ਆਊਟਕਮ ਵੀ ਗਲਤ ਹੀ ਆਉਣਾ ਹੀ ਆਉਣਾ ਗਾ। ਇਸੇ ਕਰਕੇ ਜੇ ਕਿਤੇ ਆਪਣਾ ਕੋਈ ਮਤਲਬ ਅਪਲਾਇੰਸ ਹੈ ਤਾਂ ਅਪਲਾਇੰਸ ਵਾਸਤੇ ਬਿਲਕੁਲ ਵੱਖਰਾ ਪ੍ਰੋਡਕਟ ਹੈ, ਤਾਂ ਕਿ ਉਹਨਾਂ ਦੀ ਸ਼ਾਈਨ ਆ ਜਿਹੜੀ ਉਹ ਬੈਕ ਟੂ ਬੇਸਿਕ ਦੁਬਾਰਾ ਵਾਪਸ ਆਵੇ ਅਤੇ ਪ੍ਰੋਪਰ ਉਹ ਸ਼ਾਈਨੀ ਲੱਗਣ। ਅਤੇ ਇੱਦਾਂ ਹੀ ਗਲਾਸ ਦੇ ਲਈ ਵੱਖਰਾ ਜੀ, ਬੇਸ ਬੋਰਡਸ 'ਤੇ ਵੱਖਰਾ, ਕਿਉਂਕਿ ਨੋਰਮਲੀ ਆਪਾਂ ਚੱਕ ਕੇ ਡੀ ਗਰੀਸਰ ਜਾਂ ਆਲ ਪਰਪਜ ਮਾਰ ਦਿੰਦੇ ਹਾਂ, ਫਿਰ ਉਹ ਪੇਂਟ ਡੈਮੇਜ ਹੋ ਜਾਂਦੀ ਹੈ ਜੀ। ਇਸੇ ਕਰਕੇ ਹਰ ਇੱਕ ਜਗ੍ਹਾ 'ਤੇ ਵੱਖੋ ਵੱਖਰੇ ਕੈਮੀਕਲ ਯੂਜ਼ ਕੀਤੇ ਜਾਂਦੇ ਨੇ ਜੀ।
0: ਸਾਰੇ ਡੀਪ ਕਲੀਨਿੰਗ ਲਈ ਕੰਟੈਕਟ ਕਰਦਾ, ਉਹਦੇ ਵਿੱਚ ਫਲੋਰ ਇਨਕਲੂਡ ਹੋ ਜਾਂਦੇ, ਉਹ 'ਚ ਬੇਸ ਬੋਰਡ ਆ ਜਾਂਦੇ ਨੇ,
1: ਹਾਂਜੀ,
0: ਉਹਦੇ ਵਿੱਚ ਬਾਥਰੂਮ ਦਾ ਆ ਜਾਂਦਾ, ਅਤੇ ਬਾਥਰੂਮ ਦੀ ਜਿਹੜੀ ਗਰੋਟ ਕਲੀਨਿੰਗ ਹੈ ਜਿਹਦੀ ਇੱਕ ਅਲੱਗ ਤੋਂ ਵੈਸੇ ਸਰਵਿਸ ਚਾਰਜ ਹੁੰਦੇ, ਤੁਸੀਂ ਵਿਦ ਇਨ ਬਾਥਰੂਮ ਦੀ ਗਰੋਟ ਜਿਹੜੀ ਹੈ ਸਾਫ਼ ਇਹਦੇ ਵਿੱਚ ਹੀ ਪੈਕੇ ਦੇ ਵਿੱਚ ਹੀ ਕਰ ਦਿੰਦੇ।
1: ਹਾਂਜੀ ਸਰ, ਇਹਦੇ ਵਿੱਚ ਹੀ ਕਰ ਦਿੰਦੇ ਹਾਂ।
0: ਸੋ ਇਸ ਤੋਂ ਬਾਅਦ ਅਪਲਾਇੰਸ ਜੇ ਬਾਹਰੋਂ ਕਰਦੇ ਹੋ, ਅੰਦਰੋਂ ਜੇ ਪਰਿਵਾਰ ਸਮਾਨ ਬਾਹਰ ਕੱਢ ਕੇ ਕੈਬਨ ਬਾਹਰੋਂ ਕੱਢ ਕੇ ਰੱਖ ਦਿੰਦੇ ਨੇ, ਤਾਂ ਤੁਸੀਂ ਕੈਬਨ ਜਾਂ ਫਿਰ ਅਪਲਾਇੰਸ ਅੰਦਰੋਂ ਵੀ
1: ਕੈਬਨੇਟਸ ਅੰਦਰੋਂ ਵੀ ਆਪਾਂ ਕਰਦੇ ਹਾਂ ਜੀ, ਜੇ ਖਾਲੀ ਕਰ ਦਿੰਦੇ ਆ, ਫਰਿੱਜ ਵੀ ਅੰਦਰੋਂ ਕਰਦੇ ਹਾਂ ਜੀ।

0: ਘਰ ਦੀ ਪੂਰੀ ਲੁੱਕ ਨੂੰ ਕਈ ਵਾਰ ਨਾ ਫਿੱਕੀ ਪਈ ਹੁੰਦੀ ਆ। ਖਾਸ ਤੌਰ 'ਤੇ ਬੰਦਾ ਨੋਟਿਸ ਕਰੇ ਜਾਂ ਨਾ ਕਰੇ, ਜਦੋਂ ਇੱਕ ਵਾਰੀ ਸਾਫ਼ ਕਰ ਦਿੰਦੇ ਆ ਉਹ ਪਤਾ ਲੱਗਦਾ ਯਾਰ ਆਹ ਤਾਂ ਗੱਲ ਹੀ ਬਣ ਗਈ।
1: ਸਰ ਘਰ
0: ਐਡ ਔਨ ਸਰਵਿਸ
1: ਮਤਲਬ ਕਿ ਵੀ ਜਿਵੇਂ ਆਪਣਾ ਮੁੰਦਰੀ ਦੇ ਵਿੱਚ ਡਾਇਮੰਡ ਨਹੀਂ ਚਮਕਦਾ ਹੁੰਦਾ, ਤੇ ਵਿੰਡੋਆਂ ਵੀ ਸੇਮ ਉਹੀ ਮੁੰਦਰੀ ਦੇ ਵਿੱਚ ਡਾਇਮੰਡ ਦਾ ਕੰਮ ਕਰਦੀਆਂ ਨੇ। ਆਪਣੇ ਘਰ ਆਪਾਂ ਅਣਦੇਖਾ ਕਰ ਦਿੰਦੇ ਹਾਂ, ਜਦੋਂ ਉਹਨਾਂ ਨੂੰ ਅਸੀਂ 3 ਸਟੇਜ ਪਿਊਰੀਫਾਇੰਗ ਦੇ ਨਾਲ ਕਲੀਨ ਕਰਦੇ ਹਾਂ, ਕਲੀਨ ਵੀ ਨਹੀਂ ਵਾਸ਼ ਹੀ ਕਰਦੇ ਹਾਂ, ਤੇ ਜਦੋਂ ਹੋ ਜਾਂਦੀਆਂ ਨੇ ਸਰ ਉਹ ਫਿਰ ਡਾਇਮੰਡ ਆ ਜਿਹੜਾ ਉਹ ਪੂਰਾ ਚਮਕਦਾ ਹੈ ਤੇ ਫਿਰ ਘਰ ਦੂਰੋਂ ਵੱਖਰਾ ਨਜ਼ਰ ਆਉਂਦਾ ਹੈ। ਤੇ ਇਹ ਚੀਜ਼ ਅਸੀਂ ਗਰੰਟੀ ਨਾਲ ਕਹਿ ਸਕਦੇ ਹਾਂ ਵੀ ਇੱਕ ਵਾਰ ਤੁਸੀਂ ਵਿੰਡੋਜ਼ ਕਲੀਨ ਕਰਵਾ ਕੇ ਦੇਖੋ ਤੇ ਰਿਜ਼ਲਟ ਤੁਹਾਨੂੰ ਦੇਖਣ ਚ ਮਿਲੂਗਾ ਜੀ।
0: ਸੋ ਬਾਈ ਜੀ, ਜੇ ਕੱਲਾ ਪਰਿਵਾਰ ਵਿੰਡੋ ਕਲੀਨਿੰਗ ਲਈ ਤੁਹਾਨੂੰ ਕਾਲ ਕਰਨੀ ਚਾਹੇ,
1: ਹਾਂਜੀ
0: ਠੀਕ ਆ, ਉਹ ਵੀ ਕਰ ਸਕਦੇ ਹੁਣ ਜੇ ਤੁਸੀਂ ਆਪਦਾ ਸਾਰਾ ਟਰੱਕ ਲੈ ਕੇ ਪਹੁੰਚੇ ਹੋਏ ਹੋ ਕੋਈ ਘਰ ਦੀ ਕਲੀਨਿੰਗ ਲਈ, ਉਹਨਾਂ ਨੇ ਕਹੇ ਤਾਂ ਵੀ ਸਾਨੂੰ ਵਿੰਡੋ ਕਲੀਨਿੰਗ ਵੀ ਕਰ ਦਿਓ,
1: ਹਾਂਜੀ,
0: ਫਿਰ ਮੈਂ ਕਹਿੰਦਾ ਉਹ ਤੇ ਵੀ ਤੁਸੀਂ ਆਫਰ ਕਰ ਹੀ ਦਿਓ ਕੁਛ।
1: ਸਰ ਵੈਸੇ
0: ਕਿਉਂਕਿ ਜੇ ਤੁਸੀਂ ਪਹੁੰਚੇ ਹੋਏ ਹੋ ਸਪੈਸ਼ਲ ਜਾਣ ਆਉਣ ਵਾਲਾ ਜਿਹੜਾ ਤੁਹਾਡਾ ਬਚ ਗਿਆ, ਜੇ ਹੁਣ ਪਰਿਵਾਰ ਡੀਪ ਕਲੀਨਿੰਗ ਕਰਾਈ ਰਿਹਾ ਤੇ ਜੇ ਵਿੰਡੋ ਕਲੀਨਿੰਗ ਕਰਵਾਉਣੀ ਉਹ ਤੇ ਵੀ ਲਾ ਦੋ, ਕੈਨੇਡਾ ਦੇ ਆ ਆਫਰ, ਲਾ ਦੋ ਆਫਰ।
1: ਸਰ ਤੁਹਾਡਾ
0: ਹੁਕਮ, ਸਾਫ ਸਫਾਈ ਦਾ ਮੁਲਕ ਆ ਕੈਨੇਡਾ, ਤੁਹਾਡਾ ਕੰਮ ਹੈ ਸਾਫ ਸੁਥਰਾ ਤੇ ਫਿਰ ਵਿੰਡੋਆਂ ਸਾਫ ਵੀ ਕਰੀ ਰਿਹਾ।
1: ਭੁੱਲਰ ਸਾਹਿਬ ਤੁਹਾਡਾ ਹੁਕਮ ਸਿਰ ਮੱਥੇ ਜੀ। ਪਹਿਲਾਂ ਤਾਂ ਤੁਹਾਡੇ ਹੁਕਮ ਤੇ ਆਪਾਂ ਡੀਪ ਕਲੀਨ ਦੇ ਨਾਲ ਕੋਈ ਵੀ ਜਿਹੜੀ ਵੀ ਬੁਕਿੰਗ ਅੱਜ ਹੁੰਦੀ ਹੈ ਜੀ ਆਪਾਂ ਕਾਰ ਕਲੀਨਿੰਗ ਕਿੱਟ ਫਰੀ ਆਫ ਕੋਸਟ ਦੇਵਾਂਗੇ, ਤੇ ਨਾਲ ਹੀ ਅੱਜ ਤੁਹਾਡੇ ਹੁਕਮ ਤੇ ਜੇ ਕੋਈ ਵੀ ਘਰ ਸਾਨੂੰ ਵਿੰਡਾ ਮਤਲਬ ਕਿ ਵੀ ਡੀਪ ਕਲੀਨ ਦੇ ਲਈ ਸਾਡੀ ਟੀਮ ਨੂੰ ਬੁਲਾਉਂਦੇ ਆ,
0: ਹੁਕਮ ਮੇਰੇ ਜਵਾਕ ਦਾ ਨਾ,
1: ਚਲੋ ਜਿੱਦਾਂ ਮਰਜ਼ੀ ਲਾ ਲਓ,
0: ਕਲੀਨਿੰਗ ਕਿੱਟ ਫ੍ਰੀ ਆ।
1: ਹਾਂਜੀ,
0: ਡੀਪ ਕਲੀਨ ਦੇ ਨਾਲ ਬਾਹਰਲੀ ਸਾਈਡ ਤੋਂ ਵਿੰਡੋਜ਼ ਨੇ,
1: ਬਾਹਰਲੀ ਸਾਈਡ ਤੋਂ ਵਿੰਡੋਜ਼। ਸਰ ਤੁਸੀਂ ਕਹਿ ਤਾਂ ਤੁਹਾਡਾ ਕਹਿਣਾ ਸਿਰ ਮੱਥੇ ਮੋੜ ਨਹੀਂ ਸਕਦੇ ਜੀ, ਤਾਂ ਵਿੰਡੋਜ਼ ਬਾਹਰਲੀਆਂ ਕਲੀਨਿੰਗ ਤੇ 50% ਆਫ ਜੀ,
0: 50% ਆਫ ਬਾਹਰੋਂ ਕਲੀਨਿੰਗ ਵਿੰਡੋ ਕਲੀਨਿੰਗ ਤੇ।
1: ਹਾਂਜੀ,
0: ਸੋ ਘਰ ਨੂੰ ਅੰਦਰੋਂ ਵੀ ਚਮਕਾ ਦੋਗੇ, ਬਾਹਰੋਂ ਵੀ ਚਮਕਾ
1: ਦਾਂਗੇ ਜੀ।
0: ਸੋ ਕਾਰ ਕਲੀਨਿੰਗ ਕਿੱਟ ਵੀ ਫ੍ਰੀ ਦੇਵਾਂਗੇ,
1: ਕਾਰ ਕਲੀਨਿੰਗ ਕਿੱਟ ਵੀ ਫ੍ਰੀ ਦੇਵਾਂਗੇ ਜੀ, ਤੇ ਨਾਲ ਵਿੰਡੋਜ਼ ਕਲੀਨਿੰਗ ਆਊਟਸਾਈਡ ਤੇ 50% ਆਫ।
0: ਇੱਥੇ ਬੰਦੀ ਆ ਗੱਲ ਦਾ ਮੈਪਲ ਕਲੀਨਿੰਗ ਦੋਸਤੋ, ਇੱਕ ਵੱਡੀ ਕੰਪਨੀ ਹੈ ਤੇ ਨਾਲ ਦੇ ਨਾਲ ਦੱਸ ਦਈਏ ਇਹ ਆਪਣੀ ਐਡੀਸ਼ਨ ਕਰ ਰਹੇ ਨੇ, ਇੱਕ ਹੋਰ ਟੀਮ ਨੂੰ ਐਡ ਕਰ ਰਹੇ ਨੇ ਕਿਉਂਕਿ ਲਗਾਤਾਰ ਹਰ ਟੀਮਾਂ ਬਿਜੀ ਨੇ। ਸੋ ਜੇ ਤੁਹਾਨੂੰ ਪਹਿਲੀ ਗੱਲ ਤਾਂ ਕਲੀਨਿੰਗ ਕਰਵਾਉਣੀ ਆ, ਮੂਵ ਇਨ ਮੂਵ ਆਊਟ, ਘਰ ਦੇ ਵਿੱਚ ਕੋਈ ਫੰਕਸ਼ਨ ਆ, ਬਿਫੋਰ ਆਫਟਰ ਕੋਈ ਘਰ ਦੇ ਵਿੱਚ ਪਾਰਟੀ ਹੋਈ ਆ, ਤੁਹਾਡਾ ਜੀ ਨਹੀਂ ਕਰਦਾ ਆਪ ਕਲੀਨਿੰਗ ਕਰਨ ਨੂੰ, ਦਾ ਮੈਪਲ ਕਲੀਨਿੰਗ ਵਾਲੇ ਨੂੰ ਬਣਾ ਲਓ। ਤੁਹਾਡਾ ਸਿਰ ਦੁਖਦਾ, ਤੁਹਾਨੂੰ ਛਿੱਕਾਂ ਆਉਂਦੀਆਂ ਨੇ, ਡਸਟ ਤੋਂ ਐਲਰਜੀ ਆ, ਦਾ ਮੈਪਲ ਕਲੀਨਿੰਗ ਕਰੂਗੀ। ਤੁਹਾਡਾ ਜਵਾਕ ਸਾਂਭਣ ਦੇ ਵਿੱਚ ਕਈ ਵਾਰ ਹਸਬੈਂਡ ਵਾਈਫ ਨੂੰ ਬਹੁਤ ਸਟਰਗਲ ਕਰਨੀ ਪੈਂਦੀ ਹੈ ਅਤੇ ਘਰ ਦੀ ਸਫਾਈ ਪਿੱਛੇ ਰਹਿ ਜਾਂਦੀ ਆ, ਦਾ ਮੈਪਲ ਕਲੀਨਿੰਗ ਹਾਜ਼ਰ ਆ। ਬਹੁਤ ਸਾਰੇ ਜਿਹੜੇ ਬਜ਼ੁਰਗ ਨੇ ਪੈਨਸ਼ਨ 'ਤੇ ਨੇ, ਉਹਨਾਂ ਦੀ ਕਲੀਨਿੰਗ ਦਾ ਮੈਪਲ ਕਲੀਨਿੰਗ ਕਰਦੀ ਆ। ਚਾਹੇ ਵੱਡਾ ਘਰ ਆ, ਪੋਸਟ ਕੰਸਟਰਕਸ਼ਨ ਆ, ਚਾਹੇ ਕੋਈ ਬਿਜ਼ਨਸ ਆ, ਰੈਗੂਲਰ ਬੇਸਿਸ 'ਤੇ ਕਲੀਨਿੰਗ ਆ, ਚਾਹੇ ਜਿਹੜੀ ਹੈਗੀ ਆ ਵਨ ਟਾਈਮ ਡੀਪ ਕਲੀਨਿੰਗ ਆ, ਰੈਂਟਲ ਪ੍ਰੋਪਰਟੀ ਆ, ਏਅਰਬੀਐਨਬੀ ਆ, ਮਤਲਬ ਕੁਛ ਵੀ ਆ, ਦਾ ਮੈਪਲ ਕਲੀਨਿੰਗ ਨੂੰ ਰਾਈਟ ਵੇ ਕਾਲ ਕਰੋ। ਜਿੱਥੇ ਤੁਹਾਨੂੰ ਕਲੀਨਿੰਗ ਦੇ ਨਾਲ ਕਾਰ ਕਲੀਨਿੰਗ ਕਿੱਟ ਇਹਨਾਂ ਨੇ ਫ੍ਰੀ ਦੇਣੀ ਹੈ, ਉੱਥੇ ਹੀ ਜੇ ਤੁਸੀਂ ਆਪਣੀ ਆਊਟਸਾਈਡ ਵਿੰਡੋ ਕਲੀਨ ਕਰਾਉਣੀ ਉੱਥੇ ਵੀ 50% ਆਫ। ਆਲੋ ਨੰਬਰ
1: 647 286 0077
0: 647 286 0077 647 286 0077 ਤੇ ਗੱਲਬਾਤ ਕਰ ਸਕਦੇ ਹੋ। 647 286 0077 647 286 0077 ਤੇ ਜੇ ਤੁਸੀਂ ਦੋਸਤੋ ਤੁਹਾਡੇ ਕੋਲ ਕਲੀਨਿੰਗ ਦਾ ਕਿਸੇ ਕੋਲ ਤਜਰਬਾ, ਤੁਹਾਡਾ ਭੈਣ ਭਾਈ, ਤੁਹਾਡਾ ਕਿਸੇ ਵੀ ਦੋਸਤ ਮਿੱਤਰ ਭੈਣ ਭਰਾ ਨੂੰ ਜੋਬ ਦੀ ਲੋੜ ਆ, ਤਾਂ ਇਹ ਆਪਣੀ ਟੀਮ ਦੇ ਵਿੱਚ ਵਾਧਾ ਕਰ ਰਹੇ ਨੇ ਕਲੀਨਿੰਗ ਦਾ ਕੰਮ ਦੇ ਵਿੱਚ, ਇਹਨਾਂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਪ੍ਰੋਫੈਸ਼ਨਲ ਕਾਰਪੋਰੇਟ ਕੰਪਨੀ ਨੂੰ, ਤਾਂ 300 ਸਮੇਂ ਤੁਹਾਡਾ ਹੀ ਨੰਬਰ ਸ਼ੇਅਰ ਕਰਨ ਲੱਗਿਆ।
1: ਹਾਂਜੀ,
0: ਸੋ ਜੇ ਤੁਸੀਂ ਕਲੀਨਿੰਗ ਦੇ ਵਿੱਚ ਇਹਨਾਂ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਢੀਂਡਸਾ ਸਾਹਿਬ ਨੂੰ ਰਾਈਟ ਨਾਓ ਕਾਲ ਕਰ ਸਕਦੇ ਹੋ, ਨੰਬਰ ਇਹਨਾਂ ਦਾ 647 973 43 03। ਸੋ ਤੁਹਾਡੇ ਦੋਸਤ ਮਿੱਤਰ ਕਈ ਵਾਰ ਫੋਨ ਆਉਂਦੇ ਰਹਿੰਦੇ ਆ ਕਿ ਜੀ ਸਾਡੇ ਬੱਚੇ ਨੂੰ ਕੰਮ ਚਾਹੀਦਾ, ਜੀ ਕਲੀਨਿੰਗ ਦਾ ਕੰਮ ਸਿਖਾ ਵੀ ਦਿਓਗੇ ਜੀ, ਟ੍ਰੇਨ ਵੀ?
1: ਬਿਲਕੁਲ ਸਰ, ਪਹਿਲਾਂ ਆਪਾਂ ਟ੍ਰੇਨਿੰਗ ਦਵਾਂਗੇ, ਉਹ ਤੋਂ ਬਾਅਦ ਫੀਲਡ ਚ ਲੈ ਕੇ ਆਵਾਂਗੇ।
0: ਸੋ ਉਹਨਾਂ ਨੂੰ ਪੂਰਾ ਕੈਮੀਕਲਾਂ ਦਾ ਲੈ ਕੇ ਬੰਦਾ ਜੁੜ ਕੇ ਕੰਮ ਕਰਨ ਵਾਲਾ ਹੋਣਾ ਚਾਹੀਦਾ
1: ਸਰ। ਕੈਮੀਕਲਾਂ ਦਾ ਵੀ
0: ਮੇਲ ਆ ਚਾਹੇ ਫੀਮੇਲ ਆ, ਦੋਨੇ ਵੈਲਕਮ ਨੇ,
1: ਦੋਨੇ ਵੈਲਕਮ ਜੀ। ਕੋਈ ਏਜ ਗਰੁੱਪ ਹੈ ਮਤਲਬ ਕਿ ਵੀ 18 ਪਲੱਸ ਤਾਂ ਚਲੋ ਚਾਹੀਦੀ ਹੈ ਵਰਕਿੰਗ ਦੀ ਏਜ, ਮਤਲਬ ਕਿ ਵੀ ਜੇ ਕੋਈ ਸਿਆਣੇ ਵੀ ਮਤਲਬ ਕਰਨਾ ਚਾਹੁੰਦੇ ਆ
0: ਕੰਮ ਵਧੀਆ ਕਰਨਾ,
1: ਕੰਮ ਤਾਂ ਸਰ ਸਾਡਾ ਉਹਦੇ ਨਾਲ ਕੋਈ ਕੰਪਰੋਮਾਈਜ਼
0: ਡਰਾਈਵਿੰਗ ਆਉਂਦੀ ਹੈ ਨਹੀਂ ਆਉਂਦੀ ਉਹ ਤੁਸੀਂ ਰਾਈਡ,
1: ਹਾਂਜੀ ਰਾਈਡ ਵੇ

0: ਡਿਲੀਵਰ ਕਰਵਾ ਦਾਂਗੇ।
1: ਸੋ ਨੰਬਰ ਇੱਕ ਵਾਰੀ ਸਾਂਝਾ ਕਰ ਦਿਓ ਜੀ।
0: ਨੰਬਰ ਹੈ ਜੀ 647-973-4303, 647-973-4303।
1: ਸੋ ਢੀਂਡਸਾ ਸਾਹਿਬ ਨੂੰ ਡਾਇਰੈਕਟ ਕਾਲ ਕੀਤੀ ਜਾ ਸਕਦੀ ਹੈ ਜੀ 647-973-4303, 647-973-4303, 647-973-4303।

0: ਲਓ ਜੀ ਕੈਨੇਡਾ ਡੇ 'ਤੇ ਜਿੱਥੇ ਸਾਡੇ ਸਾਰੇ ਸਪੋਂਸਰ ਸਹਿਬਾਨ ਆਪੋ ਆਪਣੇ ਬਿਜ਼ਨਸਾਂ 'ਤੇ ਆਪਦੇ ਮਾਰਜਨ ਨੂੰ ਕੱਟ ਕਰਕੇ ਘਟਾ ਕੇ ਜ਼ੀਰੋ ਕਰਕੇ ਪਰਿਵਾਰਾਂ ਲਈ ਜੋ ਆਫਰ ਲੈ ਕੇ ਆ ਰਹੇ ਹਾਂ, ਸਾਰੇ ਬਿਜ਼ਨਸ ਅਦਾਰਿਆਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ। ਅਤੇ ਇਸੇ ਕਤਾਰ ਦੇ ਵਿੱਚ ਜਿਵੇਂ ਕਹਿੰਦੇ ਆ ਪਹਿਲੀ ਨੰਬਰ 'ਤੇ ਹਾਜ਼ਰ ਹੁੰਦੇ ਨੇ ਪੂਰੀ ਹੈਰੀਟੇਜ। ਪੂਰੀ ਹੈਰੀਟੇਜ ਤੋਂ ਬਾਈ ਜੀ ਜਦੋਂ ਵੀ ਕੁਛ ਕਹੀਏ ਹਮੇਸ਼ਾ ਇਹ ਸਾਡਾ ਆਖਾ ਵੀ ਕਦੇ ਨਹੀਂ ਮੋੜਦੇ। ਇਹ ਆਪ ਵੀ ਜਦੋਂ ਇਹਨਾਂ ਦਾ ਮੈਂ ਤੁਹਾਨੂੰ ਦੱਸਿਆ ਦੋਸਤੋ ਜਦੋਂ ਕਿਸਾਨੀ ਧਰਨਾ ਸੀਗਾ ਉਦੋਂ ਤੋਂ ਲੈ ਕੇ ਇਹਨਾਂ ਦੀਆਂ ਵੀਡੀਓਜ਼ ਮੇਰੇ ਸਾਹਮਣੇ ਆਈਆਂ। ਇਹਨਾਂ ਦੇ ਬਿਜ਼ਨਸਾਂ ਦੇ ਅੱਗੇ ਲੰਮੀਆਂ ਕਤਾਰਾਂ ਹੁੰਦੀਆਂ ਸੀਗੀਆਂ ਕਿਉਂਕਿ ਜਿਹੜੇ ਕਿਸਾਨੀ ਵਾਲੇ ਲੋਗੋ ਸੀ ਨੋ ਫਾਰਮਰ ਨੋ ਫੂਡ ਵਾਲੇ, ਇਹਨਾਂ ਨੇ ਫ੍ਰੀ, ਜਿਹਨਾਂ ਦੀ ਡਿਮਾਂਡ ਬਹੁਤ ਸੀ ਜਿਹੜੇ $50-$50 ਦੇ ਉਸ ਸਮੇਂ ਲੋਕ ਸੈੱਲ ਕਰ ਰਹੇ ਸੀ ਇਹਨਾਂ ਨੇ ਫ੍ਰੀ ਉਹ ਲਾਤੇ। ਸਮਾਂ ਸਮਾਂ 'ਤੇ ਜਦੋਂ ਕੋਈ ਵੀ ਸਮਾਂ ਆਉਂਦਾ ਤਾਂ ਆਪਣੀ ਜਿਹੜੀ ਆ ਔਫਰਸ ਦੇ ਨਾਲ ਹਮੇਸ਼ਾ ਰੈਡੀ ਹੁੰਦਾ ਜੀ ਪੂਰੀ ਹੈਰੀਟੇਜ। ਸੋ ਇਹਨਾਂ ਦੀਆਂ ਬ੍ਰਾਂਚਿਜ਼ ਬਹੁਤ ਨੇ, ਪ੍ਰਿੰਟਿੰਗ ਦਾ ਕੰਮ ਵੀ ਕਰਦੇ ਨੇ, ਇਹ ਗੱਡੀਆਂ ਨੂੰ ਟਿੰਟਿੰਗ ਤੋਂ ਲੈ ਕੇ ਗੱਡੀਆਂ ਦੀ ਡਿਟੇਲਿੰਗ ਤੱਕ, ਗੱਡੀਆਂ ਟਰੱਕਾਂ ਦੀਆਂ ਐਕਸੈਸਰੀ ਤੱਕ ਅਤੇ ਨਾਲ ਦੇ ਨਾਲ ਗਿਫਟਿੰਗ ਤੱਕ, ਕਿਉਂਕਿ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਤਾਂ ਬਹੁਤ ਸਾਰੇ ਪਰਿਵਾਰ ਇਹਨਾਂ ਤੋਂ ਗਿਫਟ ਵੀ ਲੈ ਕੇ ਜਾਂਦੇ ਨੇ। ਰਾਹੁਲ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ।
1: ਸਤਿ ਸ਼੍ਰੀ ਅਕਾਲ ਜੀ।
0: ਸੋ ਸ਼ੁਰੂਆਤ ਪ੍ਰਿੰਟਿੰਗ ਤੋਂ ਹੀ ਕਰੋ ਜੀ ਅੱਜ, ਪ੍ਰਿੰਟਿੰਗ ਕਿਉਂਕਿ ਹਰ ਇੱਕ ਨੂੰ ਚਾਹੀਦੀ ਹੁੰਦੀ ਆ, ਹਰੇਕ ਬਿਜ਼ਨਸ ਅਦਾਰੇ ਨੂੰ ਚਾਹੀਦੀ ਆ, ਅਤੇ ਪ੍ਰਿੰਟਿੰਗ ਦੇ ਵਿੱਚ ਕੀ ਕੁਝ ਖਾਸ ਆ ਕੈਨੇਡਾ ਡੇ 'ਤੇ?
1: ਕੈਨੇਡਾ ਦੇ ਜੀ ਆਪਣੇ ਡੀਲਾਂ ਕਾਫੀ ਲੱਗੀਆਂ ਹੋਈਆਂ ਨੇ ਜੀ, ਆਪਾਂ $45 ਦੇ ਹੀ ਆਰ ਬਿਜ਼ਨਸ ਕਾਰਡ ਲਈ ਡੀਲ ਵਾਪਸ ਲੈ ਕੇ ਆਏ ਜੀ ਸਪੈਸ਼ਲ ਕੈਨੇਡਾ ਡੇ ਤੇ, ਜਿਹਦੇ ਵਿੱਚ ਤੁਸੀਂ ਹੀ ਆਰ ਕਾਰਡ ਬਣਵਾ ਸਕਦੇ ਹੋ ਦੋਨੋਂ ਸਾਈਡ ਤੇ ਪ੍ਰਿੰਟਡ ਕਲਰਡ, ਤੇ 1000 ਕੁਆਂਟਿਟੀ ਓਨਲੀ $45 ਜੀ। ਤੇ ਦੂਜੀ ਹੈਗੀ ਡੀਲ ਆਪਣੀ ਫਲਾਇਰਸ ਦੇ ਉੱਪਰ, ਜਿਹੜੀ ਕੀ ਹੈਗੀ 500 ਫਲਾਇਰਸ ਦੀ ਹੈਗੀ ਜੀ $99 ਦੀ, ਤੇ 1000 ਦੀ ਹੈਗੀ ਜੀ $149 ਦੀ। ਤੇ ਆਪਣੇ ਜੇ ਤੁਸੀਂ ਬਿਜ਼ਨਸ ਕਾਰਡ ਤੇ ਫਲਾਇਰ ਦੋਨੋਂ ਕੋਂਬੋ ਇਕੱਠੇ ਬਣਾਉਂਦੇ ਹੋ ਜੀ, ਆਪਾਂ ਡੀਲ ਲਾਈਏ ਜੀ ਸਪੈਸ਼ਲ ਕੈਨੇਡਾ ਦੇ ਕਿ ਤੁਸੀਂ $175 ਦੇ ਵਿੱਚ ਹਜ਼ਾਰ ਫਲਾਇਰ ਤੇ ਹਜ਼ਾਰ ਬਿਜ਼ਨਸ ਕਾਰਡ ਲੈ ਸਕਦੇ ਹੋ ਕੈਨਪ੍ਰਿੰਟ ਗ੍ਰਾਫਿਕਸ ਤੇ ਆ ਕੇ ਜੀ।
0: $175 ਦੇ ਵਿੱਚ 1000 ਫਲਾਇਰ
1: ਜੀ,
0: ਤੇ ਬਿਜ਼ਨਸ ਕਾਰਡ ਕਿੰਨੇ?
1: ਹਜ਼ਾਰ ਬਿਜ਼ਨਸ ਕਾਰਡ ਜੀ।
0: ਅੱਛਾ, 1000 ਬਿਜ਼ਨਸ ਕਾਰਡ ਤੇ 1000 ਫਲਾਇਰ ਸਿਰਫ $175 ਦੇ ਵਿੱਚ
1: ਜੀ, ਸਿਰਫ ਕੈਨੇਡਾ ਦੀ ਡੀਲ ਹੈ ਜੀ, ਉਦੋਂ ਤੱਕ ਡੀਲ ਹੈ ਜੀ, ਹੁਣੇ ਆ ਕੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਐਕਸਪਾਇਰ ਹੋ ਜਾਣੀ ਕੈਨੇਡਾ ਡੀਲ ਦੀ।
0: ਇਹ ਤਾਂ ਬੜੀ ਜ਼ਬਰਦਸਤ ਦੋਸਤੋ, $175 ਦੇ ਵਿੱਚ 1000 ਬਿਜ਼ਨਸ ਕਾਰਡ ਤੇ 1000 ਫਲਾਇਰ। ਨੰਬਰ ਟੂ ਕਾਲ 647-962-10-23, 647-962-10-23, 647-962-1023, 647-962-10-23, 647-962-1023। ਪ੍ਰਿੰਟਿੰਗ ਕਰਵਾਉਣੀ ਹੈ ਚਾਹੇ ਤੁਸੀਂ ਰਿਅਲਟਰੋਂ, ਰੀਅਲ ਸਟੇਟ ਦੇ ਸਾਈਨ ਜਿਹੜੇ ਪੈਕੇਜ ਆ ਰਿਅਲਟਰ ਪੈਕੇਜ ਤੁਹਾਨੂੰ ਚਾਹੀਦਾ ਗਾ, ਚਾਹੇ ਤੁਹਾਨੂੰ ਆਪਣੇ ਬਿਜ਼ਨਸ ਦੀ ਜਿਵੇਂ ਕਹਿੰਦੇ ਆ ਕਿ ਬ੍ਰੈਂਡਿੰਗ ਕਰਨੀ ਆ ਬਾਹਰ, ਸਾਈਨ ਬੋਰਡ ਤੋਂ ਲੈ ਕੇ ਚੈਨਲ ਲੈਟਰ ਤੋਂ ਲੈ ਕੇ ਜਿਹੜੇ ਵੀ ਗ੍ਰਾਫਿਕ ਦਾ ਕੰਮ ਆ, ਐਵਰੀਥਿੰਗ ਡਨ ਬਾਏ ਪੂਰੀ ਹੈਰੀਟੇਜ। ਅਤੇ ਤੁਹਾਨੂੰ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੀ ਰੈਫਰੈਂਸ ਦੇਣ 'ਤੇ ਤੁਹਾਨੂੰ ਹੋਰ ਵਧੇਰੇ ਡਿਸਕਾਊਂਟ ਦਿੱਤੇ ਜਾਣਗੇ। ਨੰਬਰ ਟੂ ਕਾਲ 647-962-10-23। ਅਤੇ ਗੱਡੀਆਂ ਦੇ ਲਈ ਕੀ ਸਪੈਸ਼ਲ ਆ ਜੀ? ਅੱਜ ਨਾ ਅਸੀਂ ਗੱਲਾਂ ਕਰ ਰਹੇ ਸੀ ਮਾਨ ਸਾਹਿਬ ਨਾਲ, ਅਤੇ ਕਿਉਂਕਿ ਨਾ ਜਦੋਂ ਵਿੰਡੋ ਗੱਡੀ ਦੀ ਟਿੰਟ ਨਾ ਹੋਵੇ ਉਹ ਗੱਡੀ ਤਾਂ ਤਪ ਜਾਂਦੀ ਹੈ ਜੀ, ਗੱਡੀ ਨੂੰ 15-20 ਮਿੰਟ ਲੱਗਦੇ ਨੇ ਏਸੀ ਨੂੰ ਕੰਮ ਕਰਦੇ ਕਰਦੇ
1: ਜੀ,
0: ਤੇ ਟਿੰਟਿੰਗ ਤੇ ਵੀ ਲਾ ਦਿਓ ਸਪੈਸ਼ਲ ਜੀ।
1: ਟਿੰਟਿੰਗ ਤੇ ਜੀ ਆਪਣੇ ਸਪੈਸ਼ਲ ਲੱਗਿਆ ਹੋਇਆ ਜੀ, ਆਲਰੇਡੀ ਆਪਾਂ ਲਾਇਆ ਕੈਨੇਡਾ ਡੇ ਤੇ, ਉਹ ਤੇ ਹੈਗਾ ਜੀ 140 ਦੇ ਵਿੱਚ ਤੁਸੀਂ ਸਰਾਮਿਕ ਟਿੰਟਿੰਗ ਲਾਈਫ ਟਾਈਮ ਵਾਰੰਟੀ ਵਾਲੀ ਕਿਸੇ ਪੂਰੀ ਹੈਰੀਟੇਜ ਲੋਕੇਸ਼ਨ ਤੇ ਆ ਕੇ ਕਰਾ ਸਕਦੇ ਹੋ ਜੀ, ਤੇ ਨਾਲ ਆਪਣੀ ਗੱਡੀ ਦੇ ਪਿੱਛੇ ਆਪਦਾ ਗੋਤ ਵਾਲਾ ਸਟicker ਫ੍ਰੀ ਲਗਵਾ ਸਕਦੇ ਹੋ।
0: ਅੱਛਾ, ਸੋ ਵਿੰਡੋ ਟਿੰਟਿੰਗ ਦੇ ਨਾਲ ਆਪਣਾ ਜਿਵੇਂ ਕੋਈ ਸਰਨੇਮ ਕਿਸੇ ਨੇ ਲਿਖਾਉਣਾ ਜਾਂ ਕੋਈ ਵੀ ਇੱਕ ਛੋਟਾ ਸੰਦੇਹ, ਉਹ ਫ੍ਰੀ ਹੈ ਜੀ? ਬਿਲਕੁਲ
1: ਜੀ, ਬਿਲਕੁਲ ਫ੍ਰੀ ਹੈ ਜੀ,
0: ਪ੍ਰਿੰਟ ਐਂਡ ਇੰਸਟਾਲ ਕਰਕੇ ਦਿਓਗੇ ਤੁਸੀਂ।
1: ਤੇ ਇੱਕ ਗੱਲ ਆਪਾਂ ਹੋਰ ਦੱਸਣੀ ਚਾਹੁੰਦੇ ਹਾਂ ਜੀ, ਪੂਰੀ ਹੈਰੀਟੇਜ ਤੇ 2019 ਤੋਂ ਲੈ ਕੇ ਆਪਾਂ ਓਪਨ ਕੀਤੀ ਜੀ, ਹੁਣ ਤੱਕ ਆਪਾਂ ਕਦੇ ਵੀ ਏਕੰਕਾਰ ਸਟicker, ਓਮ ਸਟicker, ਕੋਈ ਵੀ ਰਿਲੀਜੀਅਸ ਸਟicker ਤੁਸੀਂ ਆਪਦੀ ਗੱਡੀ ਤੇ ਲਾਉਂਦੇ ਹੋ ਵਿੰਡਸ਼ੀਲਡ ਤੇ, ਅਸੀਂ ਨਾ ਕਦੀ ਚਾਰਜ ਕੀਤਾ ਨਾ ਕਦੀ ਕਰਦੇ ਹਾਂ। ਤੁਸੀਂ ਕਦੇ ਵੀ ਆ ਕੇ ਚਾਹੇ ਕੁਛ ਹੋਰ ਬਾਏ ਕਰੋ ਚਾਹੇ ਨਾ ਕਰੋ, ਤੁਸੀਂ ਸਟicker ਆਪਦੀ ਗੱਡੀ ਤੇ ਆ ਕੇ ਲਗਵਾ ਸਕਦੇ ਹੋ ਕਿਸੇ ਪੂਰੀ ਹੈਰੀਟੇਜ ਲੋਕੇਸ਼ਨ ਤੇ।
0: ਅੱਜ ਤੱਕ ਕਦੇ ਇਹਦਾ ਚਾਰਜ ਲੈਤੇ ਨੇ?
1: ਨਹੀਂ ਲਿੱਤੇ ਜੀ, ਸਾਡੀ ਵੈਬਸਾਈਟ ਤੇ ਵੀ $0 ਕਾਸਟ ਤੇ ਲੱਗੇ ਹੋਏ ਨੇ ਜੀ, ਏਕੰਕਾਰ ਹੋਵੇ, ਓਮ ਹੋਵੇ, ਆਪਣਾ ਕ੍ਰਿਸਚਨ ਸਾਈਨ ਹੋਵੇ, ਕੋਈ ਵੀ ਰਿਲੀਜੀਅਸ ਸਟicker ਹੈ ਜੀ, ਤੁਸੀਂ ਗੱਡੀ ਤੇ ਆ ਕੇ ਆਪਦਾ ਲਗਵਾ ਸਕਦੇ ਹੋ ਕਿਸੇ ਪੂਰੀ ਹੈਰੀਟੇਜ ਲੋਕੇਸ਼ਨ ਤੇ। ਨਾ ਹੀ ਕਦੀ ਕੀਤਾ ਜੀ ਚਾਰਜ, ਨਾ ਹੀ ਕਦੀ ਕਰਾਂਗੇ ਜੀ,
0: ਇਹ ਤੁਹਾਡੇ ਤੇ ਤਾਂ ਰੱਬ ਦੀ ਕਿਰਪਾ ਬਣੀ ਹੋਈ ਆ ਪੁਰੀ ਸਾਹਿਬ, ਤੇ ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਜੁੜੇ ਆ ਜਦੋਂ ਦੇ, ਤੇ ਬਹੁਤ ਭਰਮਾ ਹੰਗਾਰਾ ਪਰਿਵਾਰਾਂ ਦਾ ਸਾਥ, ਤੇ ਜਿਹੜੀ ਸਾਡੇ ਪਰਿਵਾਰਾਂ ਵੱਲੋਂ ਫੀਡਬੈਕ ਆਉਂਦਾ ਬੜਾ ਪੋਜੀਟਿਵ ਆਉਂਦਾ, ਕਿਉਂਕਿ ਜਦੋਂ ਨਾ ਕਈ ਵਾਰ ਹੁੰਦਾ ਆਪਾਂ ਇੱਕ ਵੀ ਕਹਿੰਦੇ ਹਾਂ ਕਿ ਆਹ ਜੀ ਬਾਹਲਾ ਸਸਤਾ ਬਾਹਲਾ ਮਹਿੰਗਾ, ਤੁਹਾਡੇ ਰੇਟ ਤੇ ਤੁਹਾਡੀ ਕੁਆਲਿਟੀ, ਹੁਣ ਵਿੰਡੋ ਟਿੰਟਿੰਗ ਤੇ ਤੁਸੀਂ ਲਾਈਫ ਟਾਈਮ ਵਾਰੰਟੀ ਦਿੰਦੇ ਹੋ, ਐਂਡ ਇਹਦੇ ਵਿੱਚ ਜਿਹੜਾ ਤੁਸੀਂ ਮੈਨੂੰ ਸਮਝਾਇਆ ਸੀ ਜਿਹੜਾ ਇੱਕ ਕੈਚ ਰੱਖਿਆ ਹੋਇਆ ਬਾਕੀ ਲੋਕਾਂ ਨੇ ਕਿ ਭਾਈ ਵਿੰਡੋ ਟਿੰਟਿੰਗ ਲਾਈਫ ਟਾਈਮ ਵਾਰੰਟੀ ਹਰ ਕੋਈ ਬੰਦਾ ਕਹਿ ਕੇ ਵੇਚ ਦਿੰਦਾ, ਪਰ ਜਦੋਂ ਉਸਦੀ ਰਿਪੇਅਰ ਦੀ ਲੋੜ ਪੈਂਦੀ ਆ, ਬਬਲ ਆ ਜਾਂਦੇ ਨੇ, ਜਦੋਂ ਆਪਾਂ ਨੂੰ ਲੱਗਦਾ ਕਿ ਚੇਂਜ ਕਰਾ ਲਈਏ ਫ੍ਰੀ ਤਾਂ ਹੈਗਾ ਹੀ ਆ, ਉੱਥੇ ਜਾ ਕੇ ਜੇ ਪਹਿਲੀ ਵਾਰ $100 ਚ ਕੰਮ ਹੋਇਆ ਜਾਂ $150 ਦੇ ਵਿੱਚ ਹੋਇਆ, ਦੁਬਾਰੇ $300 ਲੱਗ ਜਾਂਦਾ। ਉਹ ਕਹਿੰਦੇ ਨੇ ਜੀ ਇਹਨੂੰ ਲਾਉਣ ਲਈ ਸਾਨੂੰ 3-4 ਘੰਟੇ ਤਾਂ ਲਾਉਣ ਦੀ ਲੇਬਰ ਲੱਗ ਗਈ, ਫਿਰ ਨਵੀਂ ਇੰਸਟਾਲ ਕਰਨ ਲਈ ਲੇਬਰ ਲੱਗ ਗਈ, ਫਿਲਮ ਤੁਹਾਨੂੰ ਫ੍ਰੀ ਆ, ਪਰ ਪੈਸੇ ਇਦੋਂ ਵੱਧ ਲੱਗ ਜਾਂਦੇ ਨੇ
1: ਜੀ। ਬਿਲਕੁਲ ਜੀ,
0: ਪਰ ਪੂਰੀ ਹੈਰੀਟੇਜ ਤੇ ਇੱਦਾਂ ਦਾ ਕੁਛ ਨਹੀਂ।
1: ਨਹੀਂ ਭਾਜੀ, ਅਸੀਂ ਸ਼ਾਰਟਕਟ ਨਹੀਂ ਕਰਦੇ ਹੈਗੇ ਕੋਈ ਵੀ ਜੀ ਕਿਸੇ ਵੀ ਕੰਮ ਦੇ ਵਿੱਚ, ਤੇ ਨਾ ਹੀ ਕਦੀ ਬੇਈਮਾਨੀ ਕੀਤੀ ਹੈ ਜੀ। ਸਾਨੂੰ ਹੋਰ ਸਟੋਰੀਜ਼ ਵੀ ਇਸ ਤੋਂ ਇਲਾਵਾ ਨਵੀਂ ਮੈਨੂੰ ਮਿਲਦੀਆਂ ਨੇ ਕਿ ਬਾਕੀ ਟੈਂਟ ਸ਼ੋਪ ਤੁਸੀਂ ਕਰੀ ਕਰਾਉਂਦੇ ਹੋ ਟੈਂਟ, ਚਲੋ ਕਿਸੇ ਨਾਮ ਨਹੀਂ ਲੈਂਦੇ ਆਪਾਂ, ਮੰਨ ਲਓ ਜੇ 140 150 ਜਾਂ ਆਪਣਾ 200 ਟੈਂਟ ਜਾਂ 250 ਹੈਗਾ, ਕਸਟਮਰ ਜਾ ਕੇ ਉੱਥੇ ਅਪਗ੍ਰੇਡ ਉਹਨੂੰ ਆਫਰ ਕਰਦੇ ਨੇ, ਲੇਕਿਨ ਟੈਂਟ ਉਹ ਸੇਮ ਹੀ ਲਗਾਉਂਦੇ ਨੇ। ਪੂਰੀ ਹੈਰੀਟੇਜ ਤੇ ਇੱਦਾਂ ਨਹੀਂ ਹੈਗਾ, ਤੁਸੀਂ ਜੇ 150 ਵਾਲੀ ਕਰਾ ਰਹੇ ਹੋ 150 ਹੀ ਪੇ ਕਰਦੇ ਹੋ, 250 ਵਾਲੀ ਚ ਸੇਮ ਚੀਜ਼ ਨਹੀਂ ਲਗਵਾ ਕੇ ਜਾ ਰਹੇ, ਨਾ ਹੀ ਆਪਾਂ ਉਹ ਚੀਜ਼ ਕਰਦੇ ਹਾਂ, ਇੱਕੋ ਪ੍ਰਾਈਜ਼ ਹੈ ਜੀ, ਵਧੀਆ ਕੁਆਲਿਟੀ ਰੱਖੀ ਹੋਈ ਹੈ, ਲਾਈਫ ਟਾਈਮ ਵਾਰੰਟੀ ਹੈ ਜੀ, ਤੇ ਨਾਲੇ ਕਦੀ ਐ ਨੀ ਕਿ ਰਾਸ਼ ਹੈ ਜੀ ਗੱਡੀ ਛੇਤੀ ਛੇਤੀ ਕੱਢ ਦੋ ਬਾਹਰ ਤੇ ਦੂਜੀ ਗੱਡੀ ਵਾੜੋ, ਉਹ ਕੰਮ ਨਹੀਂ ਕਰਦੇ, ਕਦੀ ਕਾਲੀ ਨਹੀਂ ਕਰਦੇ, ਪ੍ਰੋਪਰ ਪ੍ਰੋਫੈਸ਼ਨਲ ਜੋਬ ਹੁੰਦੀ ਹੈ ਜੀ। ਹੁਣ ਲਾਈਫ ਟਾਈਮ ਵਾਰੰਟੀ ਮਿਲਦੀ ਹੈ, ਕਦੀ ਖਰਾਬ ਹੋ ਜਾਏ, ਕਦੀ ਪੀਲ ਆਫ ਹੋ ਜਾਏ, ਕਦੀ ਉਹ ਚ ਬਬਲ ਆ ਜਾਣ, ਨੋ ਕੁਐਸਚਨ ਆਸਕਡ, ਟੈਂਟ ਅਸੀਂ ਲਾ ਕੇ ਦੁਬਾਰਾ ਨਵੀਂ ਲਗਾ ਕੇ ਦਿੰਦੇ ਹਾਂ, ਨਾ ਹੀ ਲੇਬਰ ਦੇ ਚਾਰਜ ਕਰਦੇ ਹਾਂ, ਨਾ ਹੀ ਪਾਰਟਸ ਦੇ ਚਾਰਜ ਕਰਦੇ ਹਾਂ ਜੀ।
0: ਸੋ ਨੰਬਰ ਟੂ ਕਾਲ ਹੈ ਦੋਸਤੋ, ਤੁਸੀਂ ਡਿਟੇਲਿੰਗ ਕਰਵਾਉਣੀ ਆ, ਤੁਸੀਂ ਵਿੰਡੋ ਟਿੰਟ ਕਰਾਉਣੇ ਨੇ, ਜਿੱਥੇ $149 ਦੇ ਵਿੱਚ ਵਿੰਡੋ ਟਿੰਟ ਤੁਹਾਡੀ ਗੱਡੀ ਦੇ ਹੋਣਗੇ, ਉੱਥੇ ਹੀ ਤੁਹਾਨੂੰ ਇੱਕ ਸਟਿੱਕਰ, ਤੁਸੀਂ ਆਪਣੇ ਨਾਮ ਦਾ, ਆਪਣੇ ਬੱਚੇ ਦੇ ਨਾਮ ਦਾ, ਤੁਸੀਂ ਕੋਈ ਵੀ ਇੱਦਾਂ ਦਾ ਡੈਕ ਲਵਾਉਣਾ ਚਾਹੁੰਦੇ ਹੋ, ਉਹ ਪ੍ਰਿੰਟ ਐਂਡ ਇੰਸਟਾਲ ਫ੍ਰੀ ਕਰਕੇ ਦੇਣਗੇ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੀ ਰੈਫਰੈਂਸ, ਕੈਨੇਡਾ ਡੇ ਸਪੈਸ਼ਲ ਆਫਰ, ਪੂਰੀ ਹੈਰੀਟੇਜ ਦਾ ਨੰਬਰ ਟੂ ਕਾਲ 647-962-1023 647-962-1023 6479621023 647-962-1023 ਤੇ ਗੱਲਬਾਤ ਕੀਤੀ ਜਾ ਸਕਦੀ ਆ। ਹੋਰ ਕੁਝ ਸਾਂਝਾ ਕਰਨਾ ਚਾਹੁੰਦੇ ਹੋ ਪ੍ਰੀ ਸਾਹਿਬ?
1: ਨਹੀਂ ਬਸ ਜੀ, ਤੁਸੀਂ ਪਿਆਰ ਦੋ ਜੀ, ਜ਼ਿਆਦਾਤਰ ਦਿੰਦੇ ਆ ਰਹੇ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ।
0: ਬਹੁਤ ਬਹੁਤ ਧੰਨਵਾਦ ਜੀ। ਸੋ ਪੂਰੀ ਹੈਰੀਟੇਜ ਦੀਆਂ ਦੋਸਤੋ 4 ਲੋਕੇਸ਼ਨਾਂ ਨੇ, ਜਿੱਥੇ ਤੁਸੀਂ ਇਹ ਨੰਬਰ ਤੇ ਕਾਲ ਕਰੋਗੇ, ਤੁਸੀਂ ਆਪਣਾ ਏਰੀਆ ਦੱਸ ਦਿਓ, ਜਾਂ ਤੁਹਾਨੂੰ ਟੈਕਸਟ ਦੇ ਵਿੱਚ ਨਾ ਸਾਰੀਆਂ ਲੋਕੇਸ਼ਨਾਂ ਦਾ ਐਡਰੈਸ ਆ ਜਾਊਗਾ, ਚਾਹੇ ਉਹ ਬ੍ਰੈਂਪਟਨ ਵੈਸਟ ਦੀ ਆ, ਚਾਹੇ ਮਾਲਟਨ ਦੀ ਆ, ਚਾਹੇ ਡਾਊਨਟਾਊਨ ਵਾਲੀ ਲੋਕੇਸ਼ਨ ਆ। ਸੋ ਤੁਹਾਨੂੰ ਜਿੱਥੇ ਲੋਕੇਸ਼ਨਾਂ ਦਾ ਐਡਰੈਸ ਆ ਜਾਊਗਾ, ਨੰਬਰ ਆ ਜਾਣਗੇ, ਕਿਹੜੀ ਸਰਵਿਸ ਤੁਸੀਂ ਕਿਹੜੀ ਨਜ਼ਦੀਕੀ ਪੈਂਦੀ ਆ, ਕੋਈ ਅਪੁਆਇੰਟਮੈਂਟ ਲੈਣੀ ਆ, ਵਾਕ ਇਨ ਕਰਨਾ, ਜੋ ਵੀ ਜਾਣਕਾਰੀ ਚਾਹੀਦੀ ਆ, ਆਹ ਨੰਬਰ ਤੇ ਕਾਲ ਕਰ ਲਓ, 647-962-1023 6479621023 6479621023 ਬਹੁਤ ਸ਼ੁਕਰੀਆ ਜੀ, ਧੰਨਵਾਦ
1: ਧੰਨਵਾਦ ਜੀ,
0: ਥੈਂਕ ਯੂ ਵੈਰੀ ਮਚ।

0: ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਕੱਲ੍ਹ ਦਾ ਪ੍ਰੋਗਰਾਮ 2 ਤੋਂ ਲੈ ਕੇ 4 ਵਜੇ ਤੱਕ ਜ਼ਰੂਰ ਆਨੰਦ ਮਾਨਣਾ। ਨਾਗਪਾਲ ਸਾਹਿਬ ਸਾਡੇ ਕੋਲ ਬੈਠਣਗੇ, ਗੱਲਾਂ ਬਾਤਾਂ ਹੋਣਗੀਆਂ, ਕਿਉਂਕਿ ਇਹਨਾਂ ਦਾ ਜਿਹੜਾ ਪ੍ਰੋਡਕਟ ਹੈ ਇਹਦੇ ਵਿੱਚ ਬਹੁਤ ਕੁਐਸਚਨ ਨੇ ਪਰਿਵਾਰਾਂ ਦੇ। ਸੋ ਜੇ ਤੁਸੀਂ ਸੁਨੇਹਾ ਸੁਣਦੇ ਆ ਰਹੇ ਸੀ ਜਿੱਥੇ ਕਿ ਨਾਗਪਾਲ ਜੀ ਹੁਣ ਵੀ ਸਾਨੂੰ ਕੁਝ ਡਿਟੇਲ ਦੇਣਗੇ, ਉੱਥੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਖੁੱਲ੍ਹੀਆਂ ਗੱਲਾਂ ਬਾਤਾਂ ਹੋਣਗੀਆਂ। ਸੋ ਜ਼ਰੂਰ ਤੁਸੀਂ 2 ਤੋਂ 4 ਕੱਲ੍ਹ ਦੇ ਪ੍ਰੋਗਰਾਮ ਦਾ ਆਨੰਦ ਮਾਣਿਓ। ਨਾਗਪਾਲ ਜੀ, ਜੀ ਆਇਆਂ ਨੂੰ ਵੈਲਕਮ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
0: ਸੋ ਕੈਨੇਡਾ ਡੇ ਆ, ਬੀਇੰਗ ਏ ਕੈਨੇਡੀਅਨ, ਕੈਨੇਡਾ ਸਰਕਾਰ ਹਮੇਸ਼ਾ ਆਪਣੇ ਸਿਟੀਜ਼ਨ ਲਈ, ਆਪਣੇ ਪਰਿਵਾਰਾਂ ਦੇ ਲਈ ਕੁਝ ਨਾ ਕੁਝ ਕਰਦੀ ਆ, ਅਤੇ ਉਹਨਾਂ ਦੀ ਜਿਹੜੀ ਇਹ ਇੱਕ ਸਕੀਮ ਆ ਕਿ ਭਾਈ ਜੇ ਤੁਸੀਂ ਘੱਟ ਕਮਾ ਰਹੇ ਹੋ ਤਾਂ ਤੁਸੀਂ ਪੜ੍ਹੋ ਅਤੇ ਵੱਧ ਕਮਾਓ। ਸੋ ਕੀ ਇਹ ਪੂਰੀ ਸਕੀਮ, ਅਤੇ ਹੁਣ ਇਹਦੇ ਵਿੱਚ ਜਿਹੜੀ ਗ੍ਰਾਂਟ ਅਤੇ ਲੋਨ ਸੀ, ਅਤੇ ਇਹਦੇ ਵਿੱਚ ਗ੍ਰਾਂਟ ਬੰਦ ਹੋ ਰਹੀ ਹੈ ਜੀ?
1: ਬਿਲਕੁਲ ਜੀ, ਗ੍ਰਾਂਟ ਬੰਦ ਹੋ ਰਹੀ ਹੈ, ਇਸ ਲਈ 3 ਵੀਕਸ ਰਹਿ ਗਏ ਹੈ। ਇਸ ਲਈ ਹਮ ਇਤਨੀ ਅਵੇਅਰਨੈਸ ਕੋਸ਼ਿਸ਼ ਕਰ ਰਹੇ ਹਾਂ, ਇਤਨੀ ਅਵੇਅਰਨੈਸ ਕਰਨੇ ਕੀ ਆਪ ਆਜ ਵੀ ਇਨਰੋਲ ਕਰ ਸਕਤੇ ਹੈ। ਫੁਲੀ ਗਵਰਨਮੈਂਟ ਫੰਡਡ ਪ੍ਰੋਗਰਾਮਸ ਹੈ, ਆਪਕੋ ਫੀਸ ਪੇ ਨਹੀਂ ਕਰਨੀ, ਗਵਰਨਮੈਂਟ ਡਾਇਰੈਕਟ ਕਾਲਜ ਕੋ ਫੀਸ ਪੇ ਕਰਤੀ ਹੈ ਆਪਕੇ ਪੜ੍ਹਨੇ ਕੀ। ਆਪਕੋ ਉਪਰ ਸੇ ਲਿਵਿੰਗ ਐਕਸਪੈਂਸਿਸ ਕੇ ਲੀਏ, ਆਪਣੇ ਘਰ ਕੇ ਖਰਚੇ ਚਲਾਨੇ ਕੇ ਲੀਏ, ਜੈਸੇ ਬੈਂਕੋ ਨਹੀਂ ਹੋਤਾ ਥਾ, ਆਪ ਪੜ੍ਹ ਰਹੇ ਹੋ ਤੋ ਪੇਰੈਂਟਸ ਖਰਚਾ ਦੇਤੇ ਹੈ ਆਪਕੋ, ਲੋ ਜੀ ਲੈ ਜਾਓ ਖਰਚਾ ਆਪਣਾ, ਵੈਸੇ ਗਵਰਨਮੈਂਟ ਆਪਕੋ ਆਪਕੇ ਖਾਤੇ ਮੇਂ ਫੰਡਿੰਗ ਦੇਤੀ ਹੈ। ਫੰਡਿੰਗ ਕੀ ਰੇਂਜ ਹੈ 30 to 100,000 dollars, ਉਸਮੇਂ ਸੇ ਹਾਫ ਪੈਸਾ ਤੋ ਨੋਨ ਰਿਫੰਡੇਬਲ, ਟੈਕਸ ਫ੍ਰੀ ਗ੍ਰਾਂਟਸ ਹੈ।
0: 437-264-3175। ਅੱਛਾ, ਇਹ ਜਿਹੜੀ ਲੋਨ ਆ, ਲੋਨ ਦਾ ਕੀ ਪ੍ਰੋਸੈਸ ਹੈ ਪੂਰਾ?
1: ਹਾਂਜੀ, ਸੋ ਇਸਮੇ ਐਗਜ਼ਾਮਪਲ ਲੈ ਕੇ ਚਲਤੇ, ਅਗਰ ਫੈਮਿਲੀ ਆਫ 5 ਹੈ, ਉਨਕੋ 50,000 ਗ੍ਰਾਂਟ ਆਤਾ ਹੈ, 50,000 ਹੀ ਲੋਨ ਆਤਾ ਹੈ, ਮਤਲਬ ਟੋਟਲ 100,000 ਦੀ ਫੰਡਿੰਗ ਆਤੀ ਹੈ ਫੈਮਿਲੀ ਆਫ 5 ਕੋ। ਹਸਬੈਂਡ ਵਾਈਫ ਦੋਨੋਂ ਪੜ੍ਹਦੇ ਨੇ ਜੀ, ਠੀਕ ਹੈ। ਅਬ ਇਸਮੇ ਸੇ ਕਿਆ ਹੋਗਾ ਕਿ 50,000 ਜੋ ਲੋਨ ਹੈ, ਪਹਿਲੀ ਬਾਤ ਤੋ ਵੋ ਆਪਸ਼ਨਲ ਹੈ, ਲੋਕ ਡਰਤੇ ਕੁਛ ਲੋਨ ਸੇ, ਠੀਕ ਹੈ, ਡਰਨਾ ਚਾਹੀਏ, ਆਪਸ਼ਨਲ ਹੈ, ਮਤ ਲੀਜੀਏ। ਦੂਸਰੀ ਬਾਤ, ਜਬ ਆਫਿਸ ਆਤੇ ਲੇਤੇ ਹੈ ਲੋਨ, ਕਿਉਂ ਲੇਤੇ ਹੈ? ਏਕ ਸਾਲ 0% ਪੇ ਲੋਨ, ਡੇਢ ਸਾਲ ਬਾਅਦ ਪੇ ਕਰਨਾ ਸਟਾਰਟ ਕਰਨਾ ਹੈ। ਆਪਣੇ ਐਸਾ ਕਭੀ ਲੋਨ ਦੇਖਾ ਜੋ ਆਜ ਆਪ ਲੇ ਔਰ ਕਲ ਪੇਮੈਂਟ ਸ਼ੁਰੂ ਨਾ ਹੋ ਆਪਕੀ, ਗਾੜੀ ਕੀ ਪੇਮੈਂਟ ਰਾਈਟ ਅਗਲੇ ਮਹੀਨੇ ਸ਼ੁਰੂ ਜਾਤੀ ਹੈ, ਯਾ ਆਪਣੇ ਡੇਢ ਸਾਲ ਬਾਅਦ ਲੋਨ ਉਠਾਉਣਾ ਸ਼ੁਰੂ ਕਰਨਾ ਹੈ। ਅਗਰ ਆਪਕੀ ਜੋਬ ਵੀ ਨਹੀਂ ਲੱਗੀ, ਫਾਈਨੈਂਸ਼ੀਅਲ ਹਾਰਡਸ਼ਿਪ ਹੈ, ਆਪਕਾ ਲੋਨ ਇੱਕ ਸਾਲ ਜੀ ਡੈਫਰ ਹੋ ਜਾਤਾ ਹੈ।
0: ਵੈਰੀ ਗੁੱਡ। ਸੋ ਇਹਦੇ ਵਿੱਚ ਇਹ ਜਿਹੜਾ ਪੈਸਾ ਹੈਗਾ, ਇਹਦੇ ਵਿੱਚ ਕੋਈ ਉਹ ਹੈਗਾ ਗਾਈਡਲਾਈਨਸ ਕਿ ਪੈਸਾ ਕਿੱਥੇ ਯੂਜ਼ ਕਰਨਾ, ਕਿੱਥੇ ਨਹੀਂ ਕਰਨਾ, ਕੁਝ ਇਦਾਂ ਦੇ?
1: ਲਿਵਿੰਗ ਐਕਸਪੈਂਸਿਸ ਹਰ ਕਿਸੇ ਕੇ ਲਈ ਅਲੱਗ ਅਲੱਗ ਹੈ, ਕੋਈ ਗਾਈਡਲਾਈਨ ਨਹੀਂ ਹੈ, ਲੋਕ ਕਹੀਂ ਵੀ ਕੈਸੇ ਵੀ ਖਰਚ ਕਰ ਸਕਤੇ ਹੈ। ਗਵਰਨਮੈਂਟ ਆਪਕੋ ਦੇਈ ਲਿਵਿੰਗ ਐਕਸਪੈਂਸਿਸ ਕੇ ਲਈ ਰਹੀ ਹੈ, ਹਰ ਕਿਸੇ ਕੇ ਲਈ ਅਲੱਗ ਅਲੱਗ ਹੋਤੇ, ਕੋਈ ਰੈਸਟ੍ਰਿਕਸ਼ਨ ਨਹੀਂ ਹੈ। ਆਜ ਆਪ ਅਪਲਾਈ ਕਰਤੇ ਹੈ, ਆਪਣੇ ਕਾਗਜ਼ ਲਗਾਤੇ, ਨੋਟਿਸ ਆਫ ਅਸੈਸਮੈਂਟ, ਮੈਰਿਜ ਸਰਟੀਫਿਕੇਟ, ਬੱਚੋ ਕੇ ਬਰਥ ਸਰਟੀਫਿਕੇਟ, ਆਪਕੀ ਫੰਡਿੰਗ 30 to 90 days ਮੇਂ ਅਸੈਸ ਹੋ ਕੇ ਆਪਕੇ ਖਾਤੇ ਮੇਂ ਆਤੀ, ਹਮਾਰੇ ਖਾਤੇ ਮੇਂ ਨਹੀਂ ਆਤੀ। ਫੰਡਿੰਗ ਕਾ ਵਰਡ ਸੁਣ ਕੇ ਮੈਂ ਇਹ ਲੱਗਤਾ ਭਾਈ ਸਾਹਿਬ ਕੁਛ ਹੀ ਹੋਗਾ, ਝੋਲ ਹੋਗਾ, ਝੋਲ ਹੋਗਾ, ਯਾ ਕੋਈ ਝੋਲ ਨਹੀਂ ਹੈ, ਇਹ ਕੋਈ ਸੈਟਿੰਗ ਨਹੀਂ ਹੈ, ਕੋਈ ਬੈਂਕ ਕੋ ਪਾਗਲ ਨਹੀਂ ਬਣਾਇਆ ਜਾ ਰਿਹਾ, ਡਾਕੂਮੈਂਟ ਐਡਿਟ ਕਰਕੇ ਗਵਰਨਮੈਂਟ ਕੇ ਡਾਕੂਮੈਂਟਸ, ਆਪਕੇ ਡਾਕੂਮੈਂਟਸ ਗਵਰਨਮੈਂਟ ਕੇ ਬਸ ਪਹਿਲੇ ਸੇ ਹੀ ਹੈ। ਕਿਉਂਕਿ ਤੁਮ ਸ਼ੋਰ ਮਚਾ ਰਹੇ ਕਿ 70,000 ਸੇ ਇਨਕਮ ਅਗਰ ਆਪਕੀ ਕਮ ਹੈ, ਅਗਰ ਆਪ ਟੋਟਲ ਅਸੈਸਮੈਂਟ ਆਪਾਂ ਕਮ ਹੈ 70,000 ਸੇ, ਤੋ ਹੀ ਆਪ ਮੈਂ ਕਾਲ ਕਰੇ ਬਸ।
0: ਤੇ ਜੀ ਇਹਦੇ ਵਿੱਚ ਸੀਨੀਅਰ ਸਿਟੀਜ਼ਨ ਜਿਹੜੇ ਪੈਨਸ਼ਨ ਤੇ ਨੇ, ਸਿੰਗਲ ਮਦਰ, ਇਹ ਸਾਰੇ ਬੰਦੇ ਐਲੀਜੀਬਲ ਨੇ ਜਿਨ੍ਹਾਂ ਦੀ ਇਨਕਮ ਘੱਟ ਆ, ਤੇ ਪੀਆਰ ਤੇ ਸਿਟੀਜ਼ਨ ਨੇ ਜਿਹੜੇ?
1: ਬਿਲਕੁਲ ਜੀ, ਬੈਸਟ ਸੂਟ ਕਰਤਾ ਸੈਲਫ ਇੰਪਲੋਇਡ ਲੋਕੋ ਕੋ, ਉਬਰ ਡਰਾਈਵਰ, ਹਾਊਸ ਵਾਈਫ, ਟਰੱਕ ਡਰਾਈਵਰ, ਅਨਇੰਪਲੋਇਡ, ਚਾਹੇ ਆਪਕੇ 75 ਹੈ ਪੈਨਸ਼ਨ ਪੇ ਹੈ, ਚਾਹੇ 30 years ਕੇ ਹੈ, ਫੁਲੀ ਆਨਲਾਈਨ ਕੋਰਸਿਸ ਹੈ ਜੀ, ਘਰ ਕੇ ਕੰਫਰਟ ਸੇ ਕਰੇ, 2 to 3 ਘੰਟੇ ਆਪਣੇ ਦੇਣੇ ਹੈ। ਕੁਛ ਪ੍ਰੋਗਰਾਮ ਐਸੇ ਜੋ ਸੈਲਫ ਸਟੱਡੀ ਹੈ, ਉਸਮੇ ਆਪਣੇ ਆਪਣੀ ਮਰਜ਼ੀ ਸੇ ਆਨਲਾਈਨ ਬੈਠ ਕੇ ਓਪਨ ਕਰਨਾ ਹੈ। ਆਸਾਨ ਸੇ ਕੋਰਸਿਸ ਹੈ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, ਫੰਡਿੰਗ ਆਪਕੇ ਖਾਤੇ ਮੇਂ ਆਤੀ ਹੈ। ਗਵਰਨਮੈਂਟ ਜਬ LGBT ਪੇ 47 million ਕੀ ਡੋਨੇਸ਼ਨ ਦੇ ਦਿੱਤੀ ਹੈ ਉਨਕੇ ਆਰਗਨਾਈਜੇਸ਼ਨ ਕੋ, ਤਬ ਮੈਂ ਲੱਗਤਾ ਹੈ ਓਕੇ, ਐਸਾ ਹੋ ਸਕਤਾ ਹੈ। ਜਬ ਮੈਂ ਕਹਿੰਦਾ ਗਵਰਨਮੈਂਟ ਐਜੂਕੇਸ਼ਨ ਕੋ ਫੰਡ ਕਰ ਰਹੀ ਹੈ, 8 ਸਾਲ ਸੇ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ, ਤਬ ਮੈਂ ਲੱਗਤਾ ਕੁਝ ਹੋਲ ਹੋਗਾ ਭਾਈ ਸਾਹਿਬ, ਹਮਾਰੀ ਫੀਸ ਵੀ ਕਾਮ ਹੋਣੇ ਕੇ ਬਾਅਦ ਛੋਟੀ ਸੀ, ਕੋਈ ਕੈਚ ਨਹੀਂ ਹੈ ਇਸਮੇ।
0: 437-264-3175 ਤੇ ਤੁਹਾਡੀ ਫੀਸ ਕਿੰਨੀ ਹੈ ਜੀ, ਕਦੋਂ ਤੁਹਾਡੀ ਫੀਸ ਦੇਣੀ ਹੈ?
1: 1 time ਫੀਸ ਹੈ, ਆਪਕੇ ਅਕਾਊਂਟ ਮੇਂ ਜਬ ਫੰਡਿੰਗ ਆ ਜਾਤੀ ਹੈ, ਲਾਸਟ ਹਫਤੇ 29 ਬੰਦੋ ਕੇ ਖਾਤੋਂ ਮੇਂ ਫੰਡਿੰਗ ਗਿਰੀ ਹੈ, ਜਿਨ੍ਹੋਂਨੇ ਅਪ੍ਰੈਲ ਔਰ ਮਈ ਮੇਂ ਕੋਰਸ ਸ਼ੁਰੂ ਕਰਾ ਥਾ, ਉਸਮੇਂ ਸੇ ਤਬ ਹਮਾਰੇ ਕੋ 25 ਕੀ ਫੀਸ ਆ ਚੁੱਕੀ ਹੈ, ਹਮਾਰੀ ਕਿਤਨੀ 199 ਜਾਂ $499, ਕੋਈ ਪਰਸੈਂਟੇਜ, ਕੋਈ ਕਮਿਸ਼ਨ ਨਹੀਂ ਹੈ, 1 time ਫੀਸ ਹੈ, ਕਲਾਇੰਟ ਖੁਦ ਹੀ ਹਸੀ ਖੁਸ਼ੀ ਦੇ ਦਿੱਤੇ ਹੈ, ਸਾਥ ਮੇਂ ਬਲੈਸਿੰਗ ਵੀ ਦਿੱਤੇ ਹੈ। मुकद है कुछ नहीं, फिर ऐसा भी है यार, सब चार बंदे फोन नहीं उठा रहे।
0: अच्छा,
1: अब ऑलमोस्ट अगर दो तीन में फोन है तो मतलब मुकर गए, हमें मेडिटेट करना है।
0: करो भी जे तुहाडे खाते च नागपाल जी ਤੁਹਾਡੀ ਫਾਈਲ ਲਾ ਰਹੇ ਨੇ ਤੇ ਤੁਹਾਡੇ ਖਾਤੇ ਚ ਆ ਰਹੇ 40,000 ਲੱਖ ਤੇ ਇਹਨਾਂ ਦੀ ਫੀਸ ਤਾਂ 200 ਤੋਂ ਲੈ ਕੇ $500 ਹੀ ਆ ਤੇ ਕਈ ਤਾਂ ਮੇਰੇ ਲੱਗਦਾ ਜ਼ਿਆਦਾਤਰ ਪਰਿਵਾਰ ਤਾਂ ਅਜਿਹੇ ਹੋਣਗੇ ਜਿਹੜੇ ਨਾਲ ਜਿਵੇਂ ਕਹਿੰਦੇ ਸ਼ਗਨ ਵੀ ਲੈ ਕੇ ਆਉਂਦੇ ਹੋਣਗੇ, ਡੱਬਾ ਵੀ ਲੈ ਕੇ ਆਉਂਦੇ ਹੋਣ।
1: ਬਿਲਕੁਲ ਜੀ, ਐਟਲੀਸਟ ਐਵਰੀ ਡੇ 3 ਮਿਠਾਈ ਦੇ ਡੱਬੇ ਆਤੇ ਹੈ ਔਰ ਕੱਲ ਤੋਂ ਅੰਕਲ $100 ਐਕਸਟਰਾ ਦੇ ਕਹਤੇ ਸਟਾਫ ਨੂੰ ਪੀਜ਼ਾ ਖਾ ਲੈਣਾ।
0: ਅੱਛਾ,
1: ਪੈਸੇ ਚਲਦਾ ਰਹਿੰਦਾ, ਲੋਕਾਂ ਦਾ ਪਿਆਰ ਹੈ, ਹਮਨੇ ਪਿਆਰ ਦੇਖਣਾ, ਹਮਨੇ ਨਹੀਂ ਦੇਖਣਾ ਕਿ 3-4 ਬੰਦੇ ਪੈਸੇ ਨਹੀਂ ਦੇ ਰਹੇ ਹਮਾਰੇ, ਹਮ ਦੋ ਵਾਰ ਫੋਨ ਕਰਤੇ ਸਿਰਫ ਫੋਨ ਹੀ ਨਹੀਂ ਕਰਤੇ, ਜਾਓ ਦੂਸਰਾ ਬੰਦਾ ਆ ਜਾਏਗਾ ਹਮਾਰੇ ਪਾਸ ਦੇਣੇ ਕੇ ਲਈ, ਹੈ
0: ਨਾ,
1: ਕਿਉਂਕਿ ਹਮਨੇ ਆਪਣੀ ਇਮਾਨਦਾਰੀ ਕਾਇਮ ਰੱਖਣੀ ਹੈ, ਹਮਨੇ ਆਪਣੀ ਗੁਲਕ ਦੇਖਣੀ ਹੈ, ਆਪਕੀ ਫੰਡਿੰਗ ਆਪਕੇ ਖਾਤੇ ਮੇ ਆਤੇ ਤੇ ਇਮਾਨਦਾਰੀ ਆਪਕੀ ਚੈੱਕ ਹੋ ਰਹੀ ਹੈ, ਹਮਨੇ ਤੋ ਐਂਡ ਟੂ ਐਂਡ ਟ੍ਰਾਂਸਪੇਰੈਂਟ ਰੱਖਿਆ ਜੀ।
0: ਬਹੁਤ ਅੱਛੇ। ਸੋ ਨਾਗਪਾਲ ਜੀ, ਤੇ ਇਹ ਕੈਨੇਡਾ ਡੇ ਤੇ ਵੀ ਜੇ ਤੁਹਾਨੂੰ ਅਸੀਂ ਕਈ ਵਾਰ ਛੁੱਟੀ ਵਾਲੇ ਦਿਨ ਕਰ ਲਈਏ ਤੇ ਤੁਸੀਂ ਕਾਲ ਅਟੈਂਡ ਕਰੋਗੇ?
1: बिल्कुल जी, कॉल्स आप अभी भी कर सकते हैं, अभी भी मेरा स्टाफ रेडी है आपके कॉल्स के लिए, और लाइक हमने पूरा डेडिकेटेड स्टाफ रखा हुआ है, तो उसमें आप 7 बंदों का स्टाफ है जी हमारा, बहुत टाइम हो गया, प्रॉपर ऑफिस है, आप ऑफिस आए 218 एक्सपोर्ट बुलेवर्ड पे, कॉल करें, असेसमेंट आपको मंडे मिलेगी, अभी आपके डिटेल लेके आपको ऊपर से बता देंगे कि लाइक सूट करता नहीं करता, हमने 7 बंदों का काम एक एम्प्लॉय से नहीं कराना ना जो कॉल उठा रहा है, अभी खींचना नहीं है लोगों को हमने तो वो डिटेल करके नोट कर लेंगे हम अभी।
0: वेरी गुड। सो दोस्तों, नंबर एक बार जरूर साझा कर दो ना आपको।
1: ये नंबर है जी 437-264-3175, 437-264-3175, हुणे कॉल करो जी, 437-264-3175, गवर्नमेंट ग्रांट्स बंद कर रही है 3 हफ्ते बाद, आज एनरोल करें, फंडिंग हासिल करें, जिसका मेजर हिस्सा तो ग्रांट्स है जो वापिस नहीं करना।
0: लो जी, नंबर टू कॉल 437-264-3175, 437-264-3175, 437-264-3175, 437-264-3175, 437-264-3175 ਦੇ ਨਾਗਪਾਲ ਜੀ ਨੂੰ ਕਾਲ ਕੀਤੀ ਜਾਂਦੇ ਤੇ ਕੱਲ ਦਾ ਪ੍ਰੋਗਰਾਮ ਜ਼ਰੂਰ ਆਨੰਦ ਮਾਣਿਓ। ਨਾਗਪਾਲ ਜੀ ਲਾਈਵ ਤੁਹਾਡੇ ਨਾਲ ਗੱਲਬਾਤ ਕਰਨਗੇ ਸਟੂਡੀਓ ਚ 2 ਤੋਂ ਲੈ ਕੇ 4 ਵਜੇ ਤੱਕ। ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਥੈਂਕ ਯੂ
0: ਵੈਰੀ ਮੱਚ ਸਰ। ਤੇ ਜਿੱਥੇ ਨਾਗਪਾਲ ਜੀ ਨਾਲ ਗੱਲਬਾਤ ਹੋ ਰਹੀਆਂ ਨੇ ਉੱਥੇ ਹੀ ਤੁਹਾਨੂੰ ਇੱਕ ਵਾਰ ਦੁਬਾਰਾ ਰਿਮਾਇੰਡ ਕਰਾ ਦਈਏ ਦੋਸਤੋ, ਪਰਦੇ ਲਵਾਉਣੇ ਆ ਤਾਂ ਬਲਾਈਂਡਸ ਦੀ ਡੀਲ ਲੈ ਕੇ ਮੂਜ਼ ਬਲਾਈਂਡ ਹਾਜ਼ਰ ਆ, ਇਹ ਡੀਲ ਮਿਸ ਨਾ ਕਰਿਓ। ਕੈਨੇਡਾ ਡੇ ਤੇ ਹੀ ਕਹਿੰਦੇ ਇਹ, ਅਗਲੇ ਸਾਲ ਕੈਨੇਡਾ ਡੇ ਤੇ ਇਹ ਡੀਲ ਦੁਬਾਰਾ ਆਊਗੀ। ਬਾਈ ਜੀ ਆਉਂਦੋ,
2: ਪ੍ਰੋਮਿਸ ਨਹੀਂ ਕਰਦੀ, ਨੈਕਸਟ ਟਾਈਮ ਵੀ ਇਹ, ਨੈਕਸਟ ਈਅਰ ਵੀ ਆਪਾਂ ਇਹੋ ਜਿਹੀ ਡੀਲ ਅਨਾਊਂਸ ਕਰ ਸਕੀਏ, ਕਿਉਂਕਿ ਜੋ ਡੀਲ ਅਸੀਂ ਅਨਾਊਂਸ ਕੀਤੀ ਹੈ ਜੀ, ਮੇਰਾ ਫੋਨ ਵਾਰ ਤੇ ਵਾਰ ਵੱਜੀ ਜਾ ਰਿਹਾ। ਕੈਨੇਡੀਅਨ ਮੇਡ ਬਲਾਈਂਡਸ ਨੇ, ਕਸਟਮ ਮੇਡ ਬਲਾਈਂਡਸ ਨੇ 5 ਸਾਲ ਦੀ ਵਾਰੰਟੀ ਦੇ ਨਾਲ ਇੰਸਟਾਲ ਹੁੰਦੇ ਆ। ਤੁਸੀਂ 6 ਬਲਾਈਂਡਸ ਲਵਾਓ, 5 ਦਾ ਪੇ ਕਰੋ, 6ਵੀਂ ਫਰੀ। ਤੁਸੀਂ 12 ਬਲਾਈਂਡਸ ਲਗਵਾਓ, 10 ਦਾ ਪੇ ਕਰੋ, 2 ਫਰੀ। ਤੁਸੀਂ 18 ਬਲਾਈਂਡਸ ਲਗਵਾਓ, 15 ਦਾ ਪੇ ਕਰੋ, 3 ਬਲਾਈਂਡ ਫਰੀ। ਮੀਨਸ 5 ਬਲਾਈਂਡ ਲਗਵਾਓ, 6ਵੀਂ ਫਰੀ। 5 ਬਲਾਈਂਡਾਂ ਦੇ ਪਿੱਛੇ 1 ਬਲਾਈਂਡ ਆਪਾਂ ਬਿਲਕੁਲ ਫਰੀ ਲਾਉਂਦੇ ਹਾਂ। ਕੁਆਲਿਟੀ ਵਾਲੇ ਬ੍ਰਾਂਡਸ ਨੇ, ਪ੍ਰੀਮੀਅਮ ਕੁਆਲਿਟੀ ਆ, 5 ਸਾਲ ਦੀ ਵਾਰੰਟੀ ਆ, ਤੇ 50 ਤਰ੍ਹਾਂ ਦੀ ਕਲਰ ਆਪਸ਼ਨ ਅਵੇਲੇਬਲ ਨੇ। ਤੁਸੀਂ ਮੈਚ ਕਰ ਸਕਦੇ ਹੋ ਫਰਨੀਚਰ ਨਾਲ, ਆਪਣੇ ਫਲੋਰਿੰਗ ਦੇ ਨਾਲ, ਆਪਣੇ ਕਿਚਨ ਕੈਬਿਨੇਟਸ ਦੇ ਨਾਲ। 5 ਸਾਲ ਦੀ ਵਾਰੰਟੀ ਅਸੀਂ ਆਫਰ ਕਰਦੇ ਹਾਂ ਜੀ, ਤੇ ਪ੍ਰੀਮੀਅਮ ਕੁਆਲਿਟੀ ਆ, ਕੋਈ ਇਸਦੇ ਵਿੱਚ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੈਗਾ। ਪ੍ਰਾਈਸਿਸ ਆਲਰੇਡੀ ਸਾਡੇ ਬਾਜ਼ਾਰ ਨਾਲੋਂ ਬਹੁਤ ਜ਼ਿਆਦਾ ਘੱਟ ਨੇ ਜੀ, ਬਹੁਤ ਜ਼ਿਆਦਾ। ਅਸੀਂ ਡਿਸਕਾਊਂਟ ਪਹਿਲਾਂ ਹੀ ਆਪਣੇ ਕਸਟਮਰਸ ਦਿੰਦੇ ਹਾਂ, ਨਾਲ ਦੀ ਨਾਲ ਅਸੀਂ 5 ਬਲਾਈਂਡਸ ਪਿੱਛੇ 1 ਬਲਾਈਂਡ ਬਿਲਕੁਲ ਫਰੀ ਆਫ ਕੋਸਟ ਬਣਾ ਕੇ ਤੇ ਇੰਸਟਾਲ ਕਰਕੇ ਦਵਾਂਗੇ।
0: 5 ਸਾਲਾਂ ਦੀ ਵਾਰੰਟੀ ਨਾਲ ਪਰਦੇ ਲਾਉਣਗੇ, ਕੈਨੇਡੀਅਨ ਮੇਡ ਕਸਟਮਾਈਜ਼ ਬਲਾਈਂਡ ਹੋਣਗੇ, ਆਲਰੇਡੀ ਹੋਲਸੇਲ ਦੇ ਪ੍ਰਾਈਸ ਤੁਹਾਨੂੰ ਮਿਲਣਗੇ, ਤੇ 5 ਦਾ ਪੇ ਕਰੋ, 6ਵਾਂ ਫਰੀ।
2: 5 ਦਾ ਪੇ ਕਰੋ, 6ਵਾਂ ਫਰੀ। 647-399-4646, 647-399-4646, 647-389-4646, 647-399-4646,
3: 647-389-4646। ਭੰਗੜਾ ਵੀ ਕੁੜੀ ਜੱਟ ਨੂੰ ਪੱਟਣ ਦੀ।
0: ਦੋਸਤੋ, ਇੱਕ ਨੰਬਰ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਦਈਏ, ਐਸ ਜੀ ਅਪਲਾਇੰਸ ਰਿਪੇਅਰ ਦਾ। ਸੋ ਜੇ ਤੁਹਾਡੇ ਘਰ ਦੇ ਵਿੱਚ ਕੋਈ ਇੱਦਾਂ ਦਾ ਅਪਲਾਇੰਸ ਆ, ਚਾਹੇ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਵੀ ਕਿਉਂ ਨਾ ਲਿੱਤਾ ਸੀ, ਜਿਹੜਾ ਤੁਹਾਨੂੰ ਲੱਗਦਾ ਕਿ ਭਾਈ ਇਹਨੂੰ ਨਾ ਹੀ ਤਾਂ ਹੁਣ ਕੋਈ ਚੱਕਣ ਲਈ ਲੈ ਕੇ। ਬਹੁਤ ਸਾਰੇ ਲੋਕ ਤਾਂ ਬਾਈ ਜੀ ਨੇ ਦੱਸਿਆ ਕਿ $100 'ਚ ਇਹਨਾਂ ਤੋਂ ਰਿਪੇਅਰ ਕਰਾਇਆ ਫਰਿੱਜ, 300 ਦਾ ਵੇਚਤਾ, ਉਹ ਕਹਿੰਦੇ ਸਾਡਾ ਤਾਂ ਪੈਸਾ ਜਮਾਂ ਵੇਸਟ ਸੀਗਾ, ਸਾਡੇ ਤਾਂ ਪੈਸੇ ਬਣ ਗਏ। ਸੋ ਤੁਸੀਂ ਅਪਲਾਇੰਸ ਰਿਪੇਅਰ ਕਰਾਉਣਾ, ਚਾਹੇ ਤੁਹਾਡੀ ਰੈਂਟਲ ਪ੍ਰੋਪਰਟੀ ਦੇ ਵਿੱਚ ਆ, ਚਾਹੇ ਤੁਹਾਡੇ ਆਪਣੇ ਘਰੇ ਆ, ਚਾਹੇ ਤੁਸੀਂ ਬੇਸਮੈਂਟ ਦੇ ਵਿੱਚ ਕੋਈ ਖਰਾਬ ਹੋ ਗਿਆ, ਅਪਲਾਇੰਸ ਰਿਪੇਅਰ ਕਰਾਓ ਵਿਦ ਵਾਰੰਟੀ ਐਸ ਜੀ ਅਪਲਾਇੰਸ ਰਿਪੇਅਰ। ਬਾਈ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
4: ਸਾਨੂੰ ਘੱਟੋ ਘੱਟ ਜੀ ਇਸ ਫੀਲਡ ਦੇ ਵਿੱਚ 10 ਸਾਲ ਹੋ ਚੁੱਕੇ ਨੇ।
0: ਸੋ ਜਦੋਂ ਤੁਸੀਂ ਅਪਲਾਇੰਸ ਅੱਜ ਕੋਈ ਪਰਿਵਾਰ ਕਾਲ ਕਰੇ, ਤੁਸੀਂ ਪਹਿਲਾਂ ਅਪਲਾਇੰਸ ਦੇਖ ਕੇ ਜਾਂਦੇ ਹੋ, ਨੁਕਸ ਕੱਢ ਕੇ ਜਾਂਦੇ ਹੋ, ਫਿਰ ਪਾਰਟ ਲੈ ਕੇ ਆਉਂਦੇ ਹੋ, ਫਿਰ ਪਾਉਂਦੇ ਹੋ, ਜਾਂ ਕਿਉਂਕਿ ਸਰਦਾ ਤਾਂ ਹੁੰਦਾ ਹੀ ਨਹੀਂ, ਸਾਨੂੰ ਤਾਂ ਇਮੀਡੀਏਟ ਹੀ ਰਿਪੇਅਰ ਚਾਹੀਦੀ ਹੈ ਕਿ ਭਾਈ ਕਾਲ ਕੀਤਾ ਤੁਸੀਂ ਇਹ ਰਿਪੇਅਰ ਕਰ ਗਏ, ਇੱਦਾਂ ਪੋਸੀਬਲ ਆ
4: ਜੀ? ਬਿਲਕੁਲ ਜੀ, ਅਸੀਂ 90% ਆਫ ਸਾਰੀਆਂ ਕਾਲਸ ਅਸੀਂ ਔਨ ਸਪੋਟ ਹੀ ਅਸੀਂ ਰਿਪੇਅਰ ਕਰ ਦਿੰਦੇ ਹਾਂ। ਅਸੀਂ ਉਹਨਾਂ ਨੂੰ ਕਸਟਮਰ ਨੂੰ ਵੇਟਿੰਗ ਦੇ ਵਿੱਚ ਨਹੀਂ ਪਾਉਂਦੇ, ਜਾਂ ਫਿਰ ਕਿਉਂਕਿ ਅਸੀਂ ਸਾਰੇ ਮੇਕ ਐਂਡ ਮਾਡਲਸ ਦੇ ਜਿਹੜੇ ਪਾਰਟਸ ਨੇ ਉਹ ਅਸੀਂ ਕੈਰੀ ਕਰਦੇ ਹਾਂ, ਜਿਹਦੇ ਨਾਲ ਕਿ ਕਸਟਮਰ ਨੂੰ ਵੀ ਥੋੜਾ ਸੌਖਾ ਹੋ ਜਾਂਦਾ, ਕਿਉਂਕਿ ਜੇ ਫਰਿੱਜ ਹੁੰਦਾ ਹੈ ਉਹਨਾਂ ਦਾ, ਉਹਨਾਂ ਨੂੰ 2-3 ਦਿਨ ਜਾਂ ਵੇਟ ਨਹੀਂ ਕਰਨੀ ਪੈਂਦੀ ਕਿਉਂਕਿ ਗਰੋਸਰੀਜ਼ ਬਹੁਤ ਐਕਸਪੈਂਸਿਵ ਹੁੰਦੀਆਂ ਨੇ, ਸੋ ਅਸੀਂ ਰਾਈਟ ਵੇ ਉਹਨਾਂ ਦੀ ਰਿਪੇਅਰ ਕਰਕੇ ਦੇ ਦਿੰਦੇ ਹਾਂ।
0: ਸੋ ਜੇ ਜਿਹੜੇ ਪਾਰਟ ਪਾਉਂਦੇ ਹਾਂ ਤਾਂ ਉਹਦੀ ਕੋਈ ਵਾਰੰਟੀ ਵੀ ਹੁੰਦੀ?
4: ਬਿਲਕੁਲ ਜੀ, ਅਸੀਂ ਜਿੰਨੇ ਵੀ ਪਾਰਟਸ ਇੰਸਟਾਲ ਕਰਦੇ ਹਾਂ ਤੇ ਅਸੀਂ ਉਹਨਾਂ ਦੀ ਮੈਨੂਫੈਕਚਰ ਵਾਰੰਟੀ ਕਸਟਮਰ ਨੂੰ ਲੈ ਕੇ ਦਿੰਦੇ ਹਾਂ।
0: ਸੋ ਅਪਲਾਇੰਸ ਰਿਪੇਅਰ ਕਰਾਓ ਘੱਟ ਰੇਟ ਦੇ ਉੱਤੇ, ਘੱਟ ਰੇਟ ਦੇ ਉੱਤੇ ਨਾਲ ਵਿਦ ਵਾਰੰਟੀ। ਨੰਬਰ ਟੂ ਕਾਲ 647-946-0042, 647-946-0042, 647-946-0042, 647-946-0042।
5: ਬਾਈ ਜੀ ਇੱਕ ਇੱਦਾਂ ਕਰਿਓ, ਆਪਣੀ ਕੋਈ ਗੱਲਬਾਤ ਤਾਂ ਨਹੀਂ ਹੋਈ, ਕੈਨੇਡਾ ਡੇ ਕਰਕੇ ਅੱਜ ਜੇ ਕੋਈ ਪਰਿਵਾਰ ਕਾਲ ਕਰੂਗਾ, ਮੰਨ ਲਓ ਉਹਨਾਂ ਨੇ ਕਾਲ ਕੀਤੀ ਕਿ ਸਾਡੇ ਫਰਿੱਜ ਦੇ ਵਿੱਚ ਆਹ ਨੁਕਸ, ਕੀ ਤੁਸੀਂ ਫ੍ਰੀ ਦੇ ਵਿੱਚ ਵਿਦਆਊਟ ਐਨੀ ਐਡ ਔਨ ਚਾਰਜਿਸ ਉਹਨਾਂ ਦਾ ਕੁੱਕ ਟੋਪ, ਉਹਨਾਂ ਦੀ ਲਾਂਡਰੀ 'ਤੇ ਨਿਗਾਹ ਮਾਰ ਸਕਦੇ ਹੋ? ਉਹਨਾਂ ਦੀ ਕੋਈ ਮੈਂਟੇਨੈਂਸ ਕਰਨ ਵਾਲੀ ਹੋਵੇ ਉਹ ਤੁਸੀਂ ਕਰ ਸਕਦੇ ਹੋ? ਕੈਨੇਡਾ ਡੇ 'ਤੇ ਸਪੈਸ਼ਲ ਆਫਰ ਜਿਹੜਾ ਰੇਡੀਓ ਪ੍ਰੋਗਰਾਮ ਦਾ ਹਵਾਲਾ ਦੇਊਗਾ ਜੀ,
4: ਅਸੀਂ ਇੱਕ ਡੀਲ ਕਸਟਮਰਸ ਵਾਸਤੇ ਅੱਜ ਵਾਸਤੇ ਲਾ ਸਕਦੇ ਹਾਂ, ਅਸੀਂ 10% ਆਫ ਉਹਨਾਂ ਨੂੰ ਦੇ ਸਕਦੇ ਹਾਂ ਜੀ।
0: ਵਾਜੀ ਵਾਜੀ, ਤਾਂ ਹੋਰ ਵਧੀਆ ਚੀਜ਼ ਹੋ ਗਈ।
4: ਹਾਂਜੀ, ਜਿੰਨੇ ਵੀ ਉਹ ਰਿਪੇਅਰ ਸਾਡੇ ਤੋਂ ਕਰਵਾਉਣਗੇ ਲੇਬਰ ਦੇ ਉੱਤੇ ਅਸੀਂ 10% ਆਫ ਉਹਨਾਂ ਨੂੰ ਦੇ ਸਕਦੇ।
0: ਦੋਸਤੋ ਤੁਸੀਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦਾ ਰੈਫਰੈਂਸ ਜ਼ਰੂਰ ਦੇ ਦਿਓ, ਕਾਲ ਕਰੋ ਤੇ ਜਿੱਥੇ ਜਦੋਂ ਕੋਟ ਇਹਨਾਂ ਨੇ ਦਿੱਤਾ ਕਿ ਭਾਈ ਇੰਨਾ ਰੇਡੀਓ ਪ੍ਰੋਗਰਾਮ ਦਾ ਨਾਮ ਲੈ ਦੇਣਾ, ਤੁਹਾਨੂੰ 10% ਐਡ ਔਨ ਡਿਸਕਾਊਂਟ ਤੁਹਾਨੂੰ ਦਿੱਤਾ ਜਾਵੇਗਾ ਐਸ ਜੀ ਅਪਲਾਇੰਸ ਵੱਲੋਂ। ਨੰਬਰ ਟੂ ਕਾਲ 647-946-0042, 647-946-0042, 647-946-0042, 647-946-0042। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ,
4: ਥੈਂਕ ਯੂ
0: ਜੀ।

0: ਹੈਲੋ ਜੀ, ਸਾਡੀ ਲਾਈਨ ਤੇ ਇਸ ਸਮੇਂ ਪਰਵਿੰਦਰ ਢੀਂਡਸਾ ਜੀ ਨੇ। ਢੀਂਡਸਾ ਸਾਹਿਬ, ਦਮ ਐਪਲ ਕਲੀਨਿੰਗ ਦਾ ਸੰਦੇਸ਼ ਕਰੇ ਪ੍ਰਵਾਨ ਦੇ ਦਿਓ, ਕਿਉਂਕਿ ਨਾ ਕੈਨੇਡਾ ਡੇ ਤੇ ਕਹਿ ਲਓ ਜਾਂ ਜਿਹੜਾ ਵਿਆਹਾਂ ਸ਼ਾਦੀਆਂ ਦਾ ਮੌਸਮ ਆ, ਤੇ ਕਲੀਨਿੰਗ ਸਰਵਿਸ ਚਾਹੀਦੀਆਂ ਨੇ। ਕੋਈ ਇਵੈਂਟ ਆ ਰਿਹਾ ਜਦੋਂ ਕੋਈ ਘਰ ਦੇ ਵਿੱਚ ਮਹਿਮਾਨ ਆਉਣੇ ਹੁੰਦੇ ਨਾ, ਮਹਿਮਾਨ ਚਾਰ ਆਨੇ ਆਉਣਾ ਹੁੰਦਾ, ਸਾਡੀਆਂ ਭੈਣਾਂ ਨੂੰ ਫਿਕਰ ਪੈ ਜਾਂਦਾ ਕਿ ਪਹਿਲਾਂ ਰੋਟੀ ਚ ਕੀ ਬਣਾਓ, ਆਟੇ ਤੋਂ ਉਹਨੀ ਭਾਂਡਿਆਂ ਦਾ ਬਾਜ਼ਾਰ ਲੱਗ ਜਾਂਦਾ, ਫਿਰ ਖੀਰ ਬਣਾਉਣੀ ਆ, ਪਕੌੜੇ ਬਣਾਉਣੇ ਆ, ਉਹਨਾਂ ਦਾ ਧਿਆਨ ਤਾਂ ਫੂਡ ਦੇ ਵਿੱਚ ਹੀ ਹੁੰਦਾ, ਕਿਚਨ ਦੇ ਵਿੱਚ ਆਉਂਦਾ। ਤੇ ਫਿਰ ਇੱਕ ਟੈਨਸ਼ਨ ਹੁੰਦੀ ਆ ਕਿ ਸਫਾਈ ਦੀ, ਸਫਾਈ ਵੀ ਕਰਨੀ ਆ, ਮਹਿਮਾਨ ਕੀ ਸੋਚਣਗੇ ਬਾਥਰੂਮ। ਹੁਣ ਜੇ ਚਾਰ ਦੀ ਜਗ੍ਹਾ 40 ਜਣਿਆਂ ਨੇ ਆਉਣਾ, ਕੋਈ ਘਰ ਦੇ ਵਿੱਚ ਬਰਥਡੇ ਪਾਰਟੀ ਆ, ਕੋਈ ਗੈਦਰਿੰਗ ਆ, ਕੋਈ ਐਨਵਰਸਰੀ ਆ, ਜਾਂ ਫਿਰ ਕੋਈ ਆਪਣਾ ਵਿਆਹ ਸ਼ਾਦੀ ਹੀ ਆ, ਤਾਂ ਉਹ ਵੱਡੀ ਹੈਡੇਕ ਆ। ਸਫਾਈ ਦੀ ਜ਼ਿੰਮੇਵਾਰੀ ਅਸੀਂ ਤੁਹਾਨੂੰ ਦਿੰਨੇ ਆ, ਇਵੈਂਟ ਤੋਂ ਪਹਿਲਾਂ ਦੀ ਵੀ, ਇਵੈਂਟ ਤੋਂ ਬਾਅਦ ਦੀ ਵੀ ਦਿਓ ਸੁਨੇਹਾ।
1: ਹਾਂਜੀ ਸਰ, ਮੈਂ ਤਾਂ ਇਹੀ ਕਹੂੰਗਾ, ਜਿਵੇਂ ਉਹ ਜਾਲੇ ਦੀ ਐਡ ਚ ਕਹਿੰਦੇ ਹੁੰਦੇ ਆ, ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ, ਕਿ ਵੀ ਇੱਕ ਵਾਰੀ ਸਾਡੀ ਟੀਮ ਨੂੰ ਮੌਕਾ ਦਿਓ, ਤੁਸੀਂ ਮੁੜ ਕੇ ਬਾਰ ਬਾਰ ਤੁਸੀਂ ਆਪ ਸੱਦਣਾ, ਕਿਉਂਕਿ ਇੱਕ ਨੰਬਰ ਕੰਮ ਹੁੰਦਾ ਸਾਡਾ, ਚਾਹੇ ਉਹ ਡੀਪ ਕਲੀਨਿੰਗ ਹੈ, ਚਾਹੇ ਉਹ ਰੈਗੂਲਰ ਕਲੀਨਿੰਗ ਹੈ, ਚਾਹੇ ਉਹ ਕਿਸੇ ਬਿਜ਼ਨਸ ਦੀ ਕਲੀਨਿੰਗ ਹੈ, ਐਨ ਪੂਰੇ ਸਰ ਜਿਵੇਂ ਪੰਜਾਬੀ 'ਚ ਠੇਠ ਕਹਿੰਦੇ ਹੁੰਦੇ ਆ ਵੀ ਵੱਟ ਕੱਢ ਦਿੰਦੇ ਆ, ਵੱਟ ਕੱਢ ਦਿੰਦੇ ਆ ਮਤਲਬ ਵੀ ਚਮਕਾ ਦਿੰਦੇ ਆ ਘਰ ਦਾ ਖੂੰਜਾ ਖੂੰਜਾ। ਤੁਹਾਡੇ ਸ਼ਾਵਰ ਦੇ ਵਿੱਚ ਸ਼ਾਵਰ ਗਲਾਸ ਆ ਜਿਹੜੇ, ਉਹ ਤੁਹਾਨੂੰ ਦੱਸਣਗੇ ਵੀ ਹਾਂ ਕੋਈ ਕਲੀਨ ਕਰਕੇ ਗਿਆ, ਇਹਨਾਂ ਨੂੰ
0: ਮੂੰਹ ਦੇਖੂਗਾ ਉਹਦੇ ਵਿੱਚ,
1: ਮੈਂ ਕਹਿੰਦਾ ਜੀ ਦੇਖਣ ਲਾਵਾਂਗੇ।
0: ਸੋ ਕਈ ਵਾਰ ਨਾ ਘਰ ਦੇ ਵਿੱਚ ਇਦਾਂ ਦੇ ਕਾਰਨਰ ਹੁੰਦੇ ਆ, ਜਿਹੜੀ ਉਹ ਬੱਚੇ ਵਾਲੀ ਗੱਲ ਤੁਸੀਂ ਦੱਸੀ ਸੀ ਨਾ, ਟ੍ਰੈਡਮਿਲ, ਕਿਉਂਕਿ ਜੇ ਕਈ ਘਰਾਂ ਦੇ ਵਿੱਚ ਜਿਹੜੀ ਇਹ ਮਸ਼ੀਨ ਜੀ ਹੁੰਦੀ ਆ, ਉਹ ਤੇ ਤੌਲੀਏ ਸੁੱਕਣੇ ਪਾਏ ਹੁੰਦੇ ਨੇ
1: ਜੀ ਉਹ। ਹੁਣ ਜੇ ਕੋਈ ਵੀ ਫਰਨੀਚਰ ਹੈ ਘਰ ਦੇ ਵਿੱਚ, ਕੋਈ ਵੀ ਚੀਜ਼ ਹੈ ਜਿਹੜੀ ਹੈਵੀ ਚੀਜ਼ ਹੈ ਸਰ, ਉਹਦਾ ਮੂਵ ਕਰਕੇ ਕਲੀਨ ਕਰਨਾ ਬਹੁਤ ਜ਼ਰੂਰੀ ਹੁੰਦਾ, ਨਹੀਂ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਥੱਲੇ ਕੀ ਤੂੰ ਕੀ ਹੋ ਗਿਆ। ਉਹ ਤਾਂ ਬੱਚੇ ਵਾਲੀ ਗੱਲ ਤਾਂ ਚਲੋ ਸਾਈਡ ਰਹੇਗੀ, ਕਈ ਵਾਰ ਰੈਂਟਲ ਪ੍ਰੋਪਰਟੀਆਂ 'ਚ ਹੁੰਦਾ ਵੀ ਆਪਣੇ ਮੈਟਰਸ ਪਏ ਆ ਜਾਂ ਥੱਲੇ ਜਿਹੜਾ ਉਹ ਲਾ ਕੇ ਬਾਕਸ ਬੈੱਡ ਲਾਇਆ ਹੁੰਦਾ, ਉਹ ਨਹੀਂ ਕੋਈ ਇੰਨਾ ਧਿਆਨ ਦਿੰਦਾ, ਕਿਉਂਕਿ ਹੁਣ ਸਾਰੇ ਬਿਜ਼ੀ ਹੁੰਦੇ ਆ ਜੀ ਉਹ ਉਹ ਜਦੋਂ ਅਸੀਂ ਕਈ ਵਾਰ ਕਲੀਨ ਕਰਨ ਜਾਂਦੀਆਂ, ਸਾਡੀਆਂ ਟੀਮਾਂ ਮੂਵ ਕਰਦੇ ਆ, ਫੋਟੋ ਭੇਜਦੇ ਆ, ਉਹ ਤਾਂ ਬੇਸਬੋਰਡ ਟੋਟਲੀ ਡੈਮੇਜ ਹੋ ਚੁੱਕੇ ਹੁੰਦੇ ਆ ਜੀ। ਇਸੇ ਕਰਕੇ ਵੀ ਜਦੋਂ ਅਸੀਂ ਕਲੀਨ ਕਰਦੇ ਆ ਤਾਂ ਅਸੀਂ ਈਚ ਐਂਡ ਐਵਰੀ ਚੀਜ਼,
0: ਬੇਸਬੋਰਡ ਵੀ ਕਾਲੇ ਜਿਹੇ ਹੋਣ ਲੱਗ ਜਾਂਦੇ ਨੇ ਉਹਦਾ
1: ਸਰ, ਉਹ ਸਲਾਬ ਨਾਲ ਹੁੰਦੇ ਆ ਜੀ, ਉਹਦਾ ਮੇਨ ਰੀਜ਼ਨ ਹੈ ਵੀ ਜਦੋਂ ਆਪਣਾ ਵਾਸ਼ਰੂਮ ਫੈਨ ਆ ਜਿਹੜਾ, ਉਹਦੇ 'ਚ ਉੱਪਰ ਮਟੀਰੀਅਲ ਜਮ੍ਹਾਂ ਹੋਈ ਜਾਂਦਾ ਉਹ ਕਲੋਗ ਹੋ ਜਾਂਦਾ ਜੀ। ਆਪਣਾ ਇਹ ਟੀਮ ਪ੍ਰੋਪਰ ਕਵਰ ਉਤਾਰ ਕੇ ਉਹਨੂੰ ਪ੍ਰੋਪਰ ਕਲੀਨ ਕਰੂਗੀ ਜੀ, ਉਹ ਤੋਂ ਬਾਅਦ ਜਿਹੜਾ ਮੋਇਸਚਰ ਆ ਉਹ ਖਿੱਚਣਾ ਸ਼ੁਰੂ ਕਰ ਦਿੰਦਾ ਜੀ, ਅਤੇ ਉਹੀ ਇੱਕ ਰੀਜ਼ਨ ਹੈ। ਅਤੇ ਐਟਲੀਸਟ ਮੈਂ ਸਾਰੇ ਆਪਣੇ ਭੈਣਾਂ ਭਰਾਵਾਂ ਨੂੰ ਕਰੂੰਗਾ ਰਿਕੁਐਸਟ ਕਿ ਵੀ ਹਰ ਇੱਕ ਸ਼ਾਵਰ ਤੋਂ ਬਾਅਦ 20 ਮਿੰਟ ਜਿਹੜਾ ਤੁਹਾਡਾ ਫੈਨ ਆ ਉਹਨੂੰ ਚੱਲਦਾ ਰੱਖੋ, ਫਿਰ ਤੁਹਾਡੇ ਵਾਸ਼ਰੂਮ ਦੇ ਵਿੱਚ ਸਲਾਬ ਦੀ ਜਿਹੜੀ ਪ੍ਰੋਬਲਮ ਹੈ ਉਹ ਸਹੀ ਹੋ ਜਾਂਦੀ ਹੈ। ਚਲੋ ਜੇ ਤਾਂ ਕੋਈ ਮਤਲਬ ਘਰ ਦੇ ਸਟਰਕਚਰ ਹੀ ਬਣਨ ਵੇਲੇ ਰੋਂਗ ਹੋ ਗਿਆ, ਉਹ ਸਲਾਬ ਦਾ ਸਲਿਊਸ਼ਨ ਤਾਂ ਕੋਈ ਉਹ ਐਕਸਪਰਟ ਹੀ ਕਰਨਗੇ, ਪਰ ਜਿਹੜੀਆਂ ਆਪਣੀਆਂ ਗਲਤੀਆਂ ਨਾਲ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਅਵੋਇਡ ਕਰ ਸਕਦੇ ਹਾਂ।
0: ਹਾਂਜੀ, ਸੋ ਕੈਨੇਡਾ ਡੇ ਦੀ ਆਫਰ ਇੱਕ ਵਾਰ ਜ਼ਰੂਰ ਪਰਿਵਾਰ ਨੂੰ ਦੱਸ
1: ਸਰ। ਕੈਨੇਡਾ ਡੇ ਦੀ ਆਫਰ ਜੀ, ਜੇ ਕੋਈ ਵੀ ਪਰਿਵਾਰ ਸਾਡੇ ਨਾਲ ਡੀਪ ਕਲੀਨ ਬੁੱਕ ਕਰਦਾ, ਉਹਨਾਂ ਨੂੰ ਕਾਰ ਕਲੀਨਿੰਗ ਕਿੱਟ ਬਿਲਕੁਲ ਫ੍ਰੀ ਦਿੱਤੀ ਜਾਵੇਗੀ ਜੀ। ਉਹਦੇ 'ਚ ਵੈਕਿਊਮ ਹੁੰਦਾ, ਬਾਕੀ ਕਰਵਾਈਸ ਬਰੱਸ ਹੁੰਦੇ ਆ, ਟੋਟਲ ਮਤਲਬ ਟੂਲ ਜਿਹੜੇ ਹੁੰਦੇ ਆ ਕਾਰ ਨੂੰ ਕਲੀਨ ਕਰਨ ਵਾਲੇ ਉਹ ਹੁੰਦੇ ਆ ਜੀ, ਪਲੱਸ ਡੀਪ ਕਲੀਨ ਦੇ ਨਾਲ ਜੇ ਬਾਹਰੋਂ ਵਿੰਡੋਆਂ ਧਵਾਉਣੀਆਂ ਚਾਹੁੰਦੇ ਆ, 3-stage ਵਾਟਰ ਫਿਲਟਰ ਦੇ ਨਾਲ ਆਪਾਂ ਧੋਣੇ ਆ ਜੀ, ਤੇ ਉਹਨਾਂ ਤੇ 50% ਆਫ ਕੈਨੇਡਾ ਡੀਲ। ਕੈਨੇਡਾ ਡੇ ਦੇ ਲਈ
0: ਨੰਬਰ ਸਾਂਝਾ ਕਰ ਦਿਓ,
1: ਨੰਬਰ ਹੈ ਜੀ 647-286-0077, 647-286-0077, 647-286-0077,
0: 647-286-0077 ਤੇ ਦਾ ਮੈਪਲ ਕਲੀਨਿੰਗ ਦੀ ਸਰਵਿਸ ਨੂੰ ਬੁੱਕ ਕਰ ਸਕਦੇ। ਘਰੇ ਸਿਰ ਦੁੱਖ ਦਾ ਕੰਮ ਕਰਨ ਦਾ ਜੀ ਨਹੀਂ ਕਰ ਰਿਹਾ, ਮੈਪਲ ਕਲੀਨਿੰਗ ਨੂੰ ਕਾਲ ਕਰੋ 647-286-0077, 647-286-0077। ਤੇ ਇੱਕ ਅਲਫਾ ਫਿਜ਼ੀਓਥੈਰੇਪੀ ਦਾ ਸੁਨੇਹਾ ਜ਼ਰੂਰ ਦੇ ਦਿਓ ਦੋਸਤੋ। ਇਹ ਕਹਿੰਦੇ ਜੇ ਸਾਨੂੰ ਬਜ਼ੁਰਗ ਕੋਈ ਕਾਲ ਕਰਦੇ ਨੇ ਤਾਂ ਅਸੀਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੀ ਰੈਫਰੈਂਸ ਦੇਣ 'ਤੇ ਪਹਿਲੀ ਜਿਹੜੀ ਉਹਨਾਂ ਦੀ ਅਸੈਸਮੈਂਟ ਐਂਡ ਟ੍ਰੀਟਮੈਂਟ ਆ ਉਹਦਾ ਕੋਈ ਪੈਸਾ ਨਹੀਂ ਲੈਣਾ, $0। ਜੇ ਇੰਸ਼ੋਰੈਂਸ ਮੰਨ ਲਓ ਉਹਨਾਂ ਕੋਲ ਨਹੀਂ ਵੀ ਹੈਗੀ, ਜੇ ਤਾਂ ਇੰਸ਼ੋਰੈਂਸ ਹੈਗੀ ਆ ਚਲੋ ਉਹ ਤਾਂ ਫਿਰ ਕਵਰ ਉਹਦੇ ਵਿੱਚ ਹੀ ਹੋ ਜੂਗਾ। ਜੇ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਵੀ ਹੁੰਦੀ, ਤੁਹਾਨੂੰ ਫੀਜ਼ੀਓ, ਕੈਰੋ, ਨੈਕ ਪੇਨ, ਬੈਕ ਪੇਨ, ਲੋਅਰ ਬੈਕ ਪੇਨ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ, ਫੀਜ਼ੀਓ ਕੈਰੋ ਚਾਹੀਦਾ। ਜੇ 5 ਸੈਸ਼ਨਾਂ ਦੀ ਲੋੜ ਪੈਂਦੀ ਹੈ ਨਾ, ਬਾਹਰਲੇ ਪਹਿਲਾ ਸੈਸ਼ਨ ਤਾਂ ਫ੍ਰੀ ਹੋ ਗਿਆ, 5 ਹੋਰ ਦੀ ਲੋੜ ਪਏਗੀ, ਉਹਦਾ ਆਮ ਤੌਰ 'ਤੇ ਜੇ ਤੁਸੀਂ ਐਕਸ ਵਾਈ ਜੈਡ ਕਿਤੋਂ ਜਾਓਗੇ ਬਾਹਰੋਂ, $500-600 ਲੱਗਦਾ। ਇੱਥੇ ਸਿਰਫ $250 ਦੇ ਵਿੱਚ ਤੁਹਾਡੇ 5 ਸੈਸ਼ਨ ਬੁੱਕ ਕੀਤੇ ਜਾਣਗੇ। ਸੋ ਇਹ ਦੇ ਲਈ ਤੁਸੀਂ ਅਲਫਾ ਫਿਜ਼ੀਓਥੈਰੇਪੀ ਨੂੰ ਕਾਲ ਕਰ ਲਓ 905-226-0077। 0043 905-226-0043 905-226-0043 ਤੇ ਗੱਲਬਾਤ ਕੀਤੀ ਜਾ ਸਕਦੀ ਆ। ਇਹ ਅੱਜ ਸਪੈਸ਼ਲ ਪ੍ਰੋਗਰਾਮ ਸੀ ਜੀ ਗ੍ਰੈਂ ਜਿੱਥੇ ਇਹ ਸਪੋਂਸਰ ਕੀਤਾ ਗਿਆ ਗ੍ਰੈਂਡ ਹੋਮ ਫਰਨੀਚਰ ਵੱਲੋਂ। ਤੁਸੀਂ ਘਰ ਦਾ ਫਰਨੀਚਰ ਬਾਏ ਕਰਨਾ ਤਾਂ ਗ੍ਰੈਂਡ ਹੋਮ ਫਰਨੀਚਰ ਨੂੰ ਜ਼ਰੂਰ ਯਾਦ ਰੱਖੋ। ਡੈਰੀ ਟੌਂਪਕਨ ਦੀ ਲੋਕੇਸ਼ਨ 6885 ਟੌਂਪਕਨ ਰੋਡ 'ਤੇ ਤੁਸੀਂ ਵਿਜ਼ਿਟ ਕਰਨਾ, ਚਾਹੇ ਕਿੰਗ ਬੈੱਡ, ਬੈਡਰੂਮ ਸੈੱਟ, ਚਾਹੇ ਪੂਰੇ ਘਰ ਦਾ ਫਰਨੀਚਰ ਲੈਣਾ ਹੋਵੇ ਤਾਂ ਗ੍ਰੈਂਡ ਹੋਮ ਫਰਨੀਚਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ। ਅਤੇ ਦੋਸਤੋ ਹਸਤਿੰਦਰ ਬ੍ਰੈਂਪਟਨ ਆ ਰਹੇ ਨੇ ਜੀ, ਅਤੇ ਹਸਤਿੰਦਰ ਦੇ ਸ਼ੋਅ ਬ੍ਰੈਂਪਟਨ ਦੇ ਵਿੱਚ 22 ਅਗਸਤ ਨੂੰ CAA ਸੈਂਟਰ ਦੇ ਵਿੱਚ ਹੋਊਗਾ। ਸੋ ਤੁਸੀਂ ਇਹ ਹਸਤਿੰਦਰ ਦਾ ਸ਼ੋਅ ਦੀਆਂ ਟਿਕਟਾਂ ਲੈਣੀਆਂ ਚਾਹੁੰਦੇ ਤਾਂ ticketmaster.ca 'ਤੇ ਜਾ ਕੇ ਇਹ ਟਿਕਟਾਂ ਬੁੱਕ ਕਰ ਸਕਦੇ ਹੋ। ਹਸਤਿੰਦਰ ਆ ਰਿਹਾ ਬ੍ਰੈਂਪਟਨ, ਹੋਰ ਕੀ ਚਾਹੀਦਾ ਜੱਟਾਂ ਨੂੰ। ਅਤੇ ਨਾਲ ਦੇ ਨਾਲ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ, ਕਿਸੇ ਸਪੋਂਸਰ ਸੇਵਾਵਾਂ ਦਾ ਨੰਬਰ ਮਿਸ ਕਰ ਗਏ ਹੋ, ਜਾਂ ਤੁਸੀਂ ਸਾਡੇ ਅਦਾਰੇ ਨਾਲ ਆਪਣੇ ਬਿਜ਼ਨਸ ਅਦਾਰੇ ਦੀ ਐਡਵਰਟੀਜ਼ਮੈਂਟ ਕਰਨਾ ਚਾਹੁੰਦੇ ਹੋ, ਤਾਂ ਮੇਰਾ ਨੰਬਰ ਆ 647-921-2032 647-921-2032 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਜਿਹੜਾ ਅੱਜ ਦਾ ਸਵਾਲ ਸੀ ਜੀ, ਇਹਦਾ ਆਂਸਰ ਆ ਕਿ ਭੂਆ ਦਾ ਜਿਵੇਂ ਤੁਸੀਂ ਭਤੀਜੇ ਲੱਗਦੇ ਹੋ ਪਰ ਫੁੱਫੜ ਨਾਲ ਵਨ ਵੇ ਰਿਲੇਸ਼ਨ ਆ, ਟੈਕਨੀਕਲੀ ਪੰਜਾਬੀ ਭਾਸ਼ਾ ਦੇ ਵਿੱਚ ਫੁੱਫੜ ਨਾਲ ਤੁਹਾਡਾ ਕੋਈ ਰਿਸ਼ਤਾ ਨਹੀਂ। ਜੇ ਤੁਸੀਂ ਇਹ ਰਿਸ਼ਤੇ ਨੂੰ ਨਾਮ ਦਿੰਦੇ ਹੋ ਤਾਂ ਜਿਵੇਂ ਕਹਿੰਦੇ ਹੁੰਦੇ ਆਕਸਫੋਰਡ ਉਹਦੇ ਡਿਕਸ਼ਨਰੀ ਦੇ ਵਿੱਚ ਨਾਮ ਐਡ ਹੋ ਜਾਂਦਾ ਗਾ ਸ਼ਬਦ, ਸੋ ਤੁਸੀਂ ਦਰਜ ਕਰਾ ਸਕਦੇ ਹੋ ਕਿਉਂਕਿ ਫੁੱਫੜ ਨਾਲ ਤੁਹਾਡਾ ਕੋਈ ਰਿਸ਼ਤਾ ਨਹੀਂ ਹੈਗਾ। ਇੱਦਾਂ ਹੀ ਜੇ ਕੋਈ ਨਾਮ ਤੁਹਾਨੂੰ ਲੱਗਦਾ ਗਾ ਤਾਂ ਸਾਨੂੰ ਦੱਸਿਓ, ਆਪਾਂ ਫਿਰ ਐਡ ਕਰਾ ਦਾਂਗੇ। ਸੋ ਇਸੇ ਅੱਜ ਦਾ ਪ੍ਰੋਗਰਾਮ ਜੀ, ਦਿਓ ਜਾ ਤਾਂ ਫਿਰ ਮਿਲਦੀ ਮੀਨਾ ਸਾਰਿਆਂ ਨੂੰ ਪਿਆਰ ਭਰੀ, ਸਤਿ ਸ਼੍ਰੀ ਅਕਾਲ।
2: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
3: ਅੱਲਾ ਨਾਲੋਂ ਵੀ ਘੱਟ।
2: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99 ਵਿੱਚ।
3: ਇਹ ਤਾਂ ਹੋਰ ਵੀ ਘੱਟ ਹੈ,
2: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
3: ਓਏ ਤੂੰ ਕਿੱਥੇ ਜਾ ਰਹੀ ਹੈ?
2: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
4: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
5: Wholesale Club, whole lot of value.
6: This is AM 530, CHLO AM, serving Brampton, Mississauga, Toronto, the GTA, and the world at am530.ca. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
7: ਸਾਂਝਾ ਨੂੰ ਜਿਵੇਂ ਪਰਿੰਦੇ ਆਪਣੇ ਘਰ ਮੁੜ ਆਉਂਦੇ ਨੇ,
8: ਸ਼ਿਫਟਾਂ ਤੇ ਜਦ ਵਤਨਾਂ ਤੋਂ ਦੂਰ ਯਾਦ ਆਪਣੇ ਫੇਰ ਤੋਂ ਆਉਂਦੇ ਨੇ।
7: ਕੋਈ ਹੈ ਜੋ ਕਰਦਾ ਹੈ ਤੁਹਾਡੀ ਮਾਂ ਬੋਲੀ ਵਿੱਚ ਤੁਹਾਡੇ ਦਿਲ ਦੀਆਂ ਗੱਲਾਂ,
8: ਪੰਜਾਬੀ ਗੀਤਾਂ ਨਾਲ ਰੌਣਕਾਂ ਲਗਾ ਕੇ ਤੁਹਾਡੇ ਕੰਮ ਦੀਆਂ ਗੱਲਾਂ,
7: ਵੱਖਰਾ ਢੰਗ ਵੱਖਰਾ ਰੰਗ,
8: ਰੇਡੀਓ ਜਿਹਦਾ ਵੱਖਰਾ ਅੰਦਾਜ਼,
7: ਸੁਚੱਜੀ ਜੀਵਨ ਸ਼ੈਲੀ ਦੀ ਗੱਲ ਕਰਦਾ ਤੁਹਾਡਾ ਆਪਣਾ ਰੇਡੀਓ, ਰੇਡੀਓ ਅੰਦਾਜ਼,
9: ਰੇਡੀਓ ਅੰਦਾਜ਼।
7: ਸੁਣੋ ਆਪਣੀ ਹੋਸਟ ਪਰਮ ਕੌਰ ਦੇ ਨਾਲ। ਨੰਬਰ ਟੂ ਕਾਲ 647-234-6000।

0: ਤੁਹਾਡਾ ਸਾਡਾ ਸਾਥ ਜੀ 7:45 ਤੱਕ ਰਹਿਣਾ ਹਰ ਸ਼ਨੀਵਾਰ 7 ਵਜੇ ਤੁਹਾਡਾ ਸਾਡਾ ਸਾਥ ਹੁੰਦਾ ਚਲੋ ਏਮ 5:30 ਤੇ ਰੇਡੀਓ ਅੰਦਾਜ਼ ਤੁਸੀਂ ਟਿਊਨਰ ਕਰ ਚੁੱਕੇ ਹੋ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਲਈ ਸਟੂਡੀਓਜ਼ ਦੇ ਨੰਬਰ ਰਹਿਣਗੇ 416-233-7378 4162-33-7368 ਮੌਸਮ ਬੜਾ ਖੂਬਸੂਰਤ ਹੈ 24 ਡਿਗਰੀ ਤਾਂ ਨਹੀਂ ਹੈ 25 ਡਿਗਰੀ ਹੈ 25 ਡਿਗਰੀ ਫੀਲਸ ਲਾਈਕ 27 ਡਿਗਰੀ ਸੋ ਮੌਸਮ ਖੂਬਸੂਰਤ ਹੈ ਆਉਣ ਵਾਲਾ ਦਿਨ ਆਉਣ ਵਾਲਾ ਪੂਰਾ ਮਹੀਨਾ ਅਤੇ ਆਸ ਕਰਦੇ ਆਉਣ ਵਾਲਾ ਪੂਰਾ ਸਾਲ ਬਹੁਤ ਵਧੀਆ ਰਹੇ ਸਾਰਿਆਂ ਦੇ ਲਈ ਤੁਸੀਂ ਇੰਜੋਏ ਕਰਨਾ ਜੀ ਹੁਣ ਛੁੱਟੀਆਂ ਹੋ ਚੁੱਕੀਆਂ ਬੱਚਿਆਂ ਨੂੰ ਅਤੇ ਕੁਛ ਨਾ ਕੁਛ ਜ਼ਰੂਰ ਐਕਸਟਰਾ ਟਾਈਮ ਮਿਲੇਗਾ ਬੱਚਿਆਂ ਦੇ ਨਾਲ ਸਪੈਂਡ ਕਰਨ ਦੇ ਲਈ ਪਰਿਵਾਰ ਨੂੰ ਬੈਠ ਕੇ ਗੱਲਬਾਤ ਕਰਨ ਦੇ ਲਈ ਥੋੜ੍ਹੀ ਜਿਹੀ ਭੱਜ ਦੌੜ ਸ਼ਾਇਦ ਘੱਟ ਜਾਏਗੀ ਅਤੇ ਨਾਲ ਦੀ ਨਾਲ ਜਿਹੜਾ ਵਧਿਆ ਹੋਇਆ ਟਾਈਮ ਹੈ ਸਪੈਸ਼ਲੀ ਇਹ ਮੈਸੇਜ ਹੈ ਮੇਰੀਆਂ ਭੈਣਾਂ ਦੇ ਲਈ ਜਿਨ੍ਹਾਂ ਦੇ ਕੋਲ ਘੱਟ ਟਾਈਮ ਹੁੰਦਾ ਸੀਗਾ ਅਤੇ ਹੁਣ ਥੋੜ੍ਹਾ ਜਿਹਾ ਟਾਈਮ ਹੋਏਗਾ ਜੀ ਅਤੇ ਆਪਣੀ ਸਿਹਤ ਦੇ ਵੱਲ ਆਪਣੇ ਆਪ ਦੇ ਵੱਲ ਜ਼ਰੂਰ ਧਿਆਨ ਦੇਣਾ ਕਿਉਂਕਿ ਅਸੀਂ ਬਹੁਤੀ ਵਾਰ ਕੀ ਕਰਦੇ ਹਾਂ ਅਸੀਂ ਕੰਮ ਕਾਰ ਤਾਂ ਚਲੋ ਜਿਹੜੇ ਕਰਨੇ ਹੈਗੇ ਆ ਰਿਸਪੋਂਸੀਬਿਲਿਟੀਜ਼ ਫੈਮਲੀ ਦੇ ਜਿਹੜੀਆਂ ਡਿਊਟੀਜ਼ ਆ ਉਹ ਤਾਂ ਆਪਾਂ ਨਿਭਾਉਣੀਆਂ ਹੀ ਹੁੰਦੀਆਂ ਪਰ ਜ਼ਰੂਰੀ ਹੁੰਦਾ ਜੀ ਤੁਹਾਡੀ ਸਿਹਤ ਚੰਗੀ ਰਹੇ ਸੋ ਤੁਸੀਂ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਅਤੇ ਹੁਣ ਬੱਚੇ ਘਰ ਹੋਣਗੇ ਥੋੜ੍ਹਾ ਜਿਹਾ ਆਪਣਾ ਰੂਟੀਨ ਬਣਾਇਓ ਜੇਕਰ ਤੁਸੀਂ ਸੰਭਾਓ ਐਕਸਰਸਾਈਜ਼ ਜਾਂ ਵਾਕ 'ਤੇ ਨਹੀਂ ਜਾ ਸਕਦੇ ਸੀਗੇ ਅਤੇ ਹੁਣ ਜ਼ਰੂਰ ਆਪਣਾ ਟਾਈਮ ਕੱਢੋ ਕਿਉਂਕਿ ਜੇ ਤੁਹਾਡੀ ਸਿਹਤ ਠੀਕ ਹੈ ਅਤੇ ਫਿਰ ਮੈਨੂੰ ਲੱਗਦਾ ਵੀ ਸਾਰੇ ਪਰਿਵਾਰ ਦੀ ਸਿਹਤ ਠੀਕ ਰਹਿੰਦੀ ਆ ਇੱਕ ਮਾਂ ਦੀ ਇੱਕ ਲੇਡੀ ਦੀ ਘਰ ਦੇ ਵਿੱਚ ਜੇ ਤੁਸੀਂ ਠੀਕ ਹੋ ਖੁਸ਼ ਹੋ ਤਾਂ ਫਿਰ ਸਾਰਾ ਪਰਿਵਾਰ ਖੁਸ਼ ਹੈ ਸੋ ਸਪੈਸ਼ਲੀ ਮੇਰੀਆਂ ਭੈਣਾਂ ਅਤੇ ਬਾਕੀ ਸਾਰੇ ਵੀ ਜਿੰਨੇ ਲਿਸਨਰਸ ਆਪਣੀ ਸਿਹਤ ਦਾ ਖਿਆਲ ਰੱਖੋ ਜੀ ਚੜ੍ਹਦੀ ਕਲਾ ਚੜ੍ਹੋ ਪਰਮਾਤਮਾ ਦਾ ਸ਼ੁਕਰ ਕਰਦੇ ਰਹੀਏ ਅਤੇ ਨਾਲ ਦੀ ਨਾਲ ਜ਼ਿੰਦਗੀ ਬਹੁਤ ਖੂਬਸੂਰਤ ਹੈ ਅਤੇ ਜਦੋਂ ਸ਼ੁਕਰ ਕਰਦੇ ਹਾਂ ਤਾਂ ਹੋਰ ਖੂਬਸੂਰਤ ਬਣ ਜਾਂਦੀ ਆ ਤੁਹਾਡਾ ਸਾਡਾ ਸਾਥ 7:05 ਹੋ ਗਿਆ ਜੀ 5 ਮਿੰਟ ਹੋ ਚੁੱਕੇ ਆ ਸਾਥ ਨੂੰ ਤੁਸੀਂ ਗੱਲਬਾਤ ਕਰਨੀ ਆ ਸਟੂਡੀਓ 'ਚ 416-233-7378 4162-33-7368 'ਤੇ ਕਾਲ ਕਰ ਸਕਦੇ ਹੋ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਜੀ ਰੇਡੀਓ ਅੰਦਾਜ਼ ਦੇ ਜ਼ਰੀਏ ਅਤੇ ਜ਼ਰੂਰ ਜੀ ਆਇਆਂ ਨੂੰ ਤੁਹਾਨੂੰ ਮੇਰਾ ਫੋਨ ਨੰਬਰ 647-234-6000 6472-34-6000 ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਕੋਈ ਫੀਡਬੈਕ ਸੁਜੈਸ਼ਨ ਹੋਵੇ ਅਤੇ ਤਾਂ ਵੀ ਜੀ ਜ਼ਰੂਰ ਤੁਸੀਂ ਮੇਰੇ ਤੱਕ ਪਹੁੰਚਦੀ ਉਹ ਗੱਲਬਾਤ ਕਰ ਸਕਦੇ ਹੋ ਸੋ ਮੇਰਾ ਫੋਨ ਨੰਬਰ 647-234-6000 6472-34-6000 ਜਿੱਥੇ ਵੀ ਪ੍ਰੋਗਰਾਮ ਨੂੰ ਟਿਊਨ ਤੁਸੀਂ ਕਰ ਚੁੱਕੇ ਹੋ ਥੈਂਕ ਯੂ ਸੋ ਮੱਚ ਮੇਰਾ ਸਾਥ ਦੇਣ ਦੇ ਲਈ ਬਹੁਤ ਸ਼ੁਕਰੀਆ ਜੀ ਅਤੇ ਇਹ ਸਾਥ ਇੱਦਾਂ ਹੀ ਚੱਲਦਾ ਰਹੇਗਾ ਗੱਲਬਾਤ ਚੱਲਦੀ ਰਹੇਗੀ ਤੁਸੀਂ ਪ੍ਰੋਗਰਾਮ ਨੂੰ ਸੁਣਦੇ ਰਹਿਣਾ ਮੈਂ ਤੁਹਾਡੀ ਉਸ ਪਰਮ ਤੁਹਾਡੇ ਨਾਲ ਗੱਲਬਾਤ ਸਾਰਿਆਂ ਦੀ ਚੱਲਦੀ ਰਹਿਣੀ ਹੈ ਜੀ ਸਾਡੇ ਲਿਸਨਰਸ ਸਾਡੇ ਸਪੋਂਸਰਸ ਅਤੇ ਸਾਰੇ ਜਣੇ ਮਿਲ ਗਏ ਸੋ ਰੈਡੀ ਰਹਿਣਾ
1: जी हाँ मोटर कार का तो मालूम नहीं लेकिन आपको आपके बंगले तक पहुंचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 6471-702-2023-647-702-V-23 License number 10394
2: क्या बात है बड़े परेशान बैठे हो
3: क्या बताऊं यार ऑटो एंड होम इंश्योरेंस रिन्यूअल आई है फिर इंक्रीज हो गया क्लीन रिकॉर्ड है फिर भी हाई प्रीमियम हर साल पे करना पड़ रहा है
2: बस इतनी सी बात अभी फोन करो कुलविंदर गुलेरिया को जो 15 से ज्यादा इंश्योरेंस कंपनी के साथ काम करते हैं और तुम्हारी होम ऑटो और बिजनेस इंश्योरेंस प्राइस चेक करके ऑनेस्ट एडवाइस और बेस्ट रेट्स प्रोवाइड कर सकते हैं
3: थैंक्स दोस्त तूने तो मेरी प्रॉब्लम ही हल कर दी
2: यदि आप भी अपनी ऑटो होम बिजनेस लाइफ या ट्रेवल इंश्योरेंस के बेस्ट रेट्स और प्रोफेशनल सर्विस चाहते हैं तो फोन करें कुलविंदर गुलेरिया को 6472180726 दैट इज 6472180726
4: 32, 55, 80
5: शाबाश एक गलत काउंटिंग सिखाई जाने हो
6: ओ काउंटिंग नहीं ए ते 32, 55 ते 80 इंच दे टीवी ने जो आज ही ब्रैम्पटन टीवी एंड अप्लायंसेस तो आए ने इन्ना कोल सारे हाउसहोल्ड अप्लायंसेस मिलेंगे हर ब्रांड बहुत ही बढ़िया प्राइस ते 32 तो 80 इंच दे लेटेस्ट टीवी भी अवेलेबल ने
4: ब्रैम्पटन टीवी एंड अप्लायंसेस 801 बोवे ड्राइव नियर चिंगोजी कॉल 9054502828 905-450-2828
7: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 ਬੈਡਰੂਮ 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 ਫੁੱਟ ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 2262 2

0: ਵੈਲਕਮ ਬੈਕ ਜੀ ਆਇਆਂ ਨੂੰ ਸਾਰਿਆਂ ਨੂੰ 7:09 ਅਤੇ ਤੁਹਾਡਾ ਸਾਡਾ ਸਾਥ ਰੇਡੀਓ ਅੰਦਾਜ਼ ਦੇ ਜ਼ਰੀਏ ਹੈ ਚਲੋ AM 530 ਦੇ ਅਤੇ ਕੁਝ ਗੱਲਾਂ ਬਾਤਾਂ ਅਤੇ ਨਾਲ ਦੀ ਨਾਲ ਕੁਝ ਖਬਰਾਂ ਦੀ ਸਾਂਝ ਤੁਹਾਡੇ ਨਾਲ ਜ਼ਰੂਰ ਪਾਵਾਂਗੇ। ਸੋ ਸਟੂਡੀਓ 'ਚ ਗੱਲਬਾਤ ਕਰਨ ਲਈ ਨੰਬਰ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਹਾਂ ਜੀ 416-233-7368 416-233-7368 416-233-7368 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਅੱਜ ਪ੍ਰਾਈਡ ਜਿਹੜੀ ਪਰੇਡ ਆ ਉਹ ਹੋ ਰਹੀ ਆ। ਜੂਨ ਦਾ ਜਿਹੜਾ ਮੰਥ ਹੈਗਾ ਇਹ ਸੈਲੀਬ੍ਰੇਟ ਕੀਤਾ ਜਾਂਦਾ ਹੈ ਕਮਿਊਨਿਟੀ ਵੱਲੋਂ, ਅਤੇ ਇਹ ਚੀਜ਼ਾਂ ਸਕੂਲਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਨਸ਼ਰ ਹੋ ਰਹੀਆਂ ਜਿਹੜੀਆਂ ਕਿ ਬਹੁਤ ਕੰਸਰਨਡ ਆ। ਐਜ਼ ਏ ਪੇਰੈਂਟ ਤੁਸੀਂ ਵੀ ਫੀਲ ਕਰੋਗੇ, ਹਰ ਇੱਕ ਨੂੰ ਰਾਈਟ ਆ ਆਪਣਾ ਹੱਕ ਅਤੇ ਆਵਾਜ਼ ਰੱਖਣ ਦੀ, ਪਰ ਕਿਸੇ 'ਤੇ ਸਪੈਸ਼ਲੀ ਬੱਚਿਆਂ 'ਤੇ ਇਹੋ ਜਿਹੀਆਂ ਚੀਜ਼ਾਂ ਥੋਪੀਆਂ ਨਹੀਂ ਜਾ ਸਕਦੀਆਂ, ਕਿਉਂਕਿ ਬੱਚੇ ਤਾਂ ਬੱਚੇ ਆ, ਉਹਨਾਂ ਨੂੰ ਤਾਂ ਕੁਝ ਵੀ ਨਹੀਂ ਪਤਾ। ਅਤੇ ਬੱਚਿਆਂ ਨੂੰ ਕੀ ਪੜ੍ਹਾਉਣਾ ਚਾਹੀਦਾ ਅਤੇ ਕੀ ਨਹੀਂ ਪੜ੍ਹਾਉਣਾ ਚਾਹੀਦਾ, ਇੱਕ ਵੀ ਬਹੁਤ ਵੱਡਾ ਕੰਸਰਨ ਆ ਅਤੇ ਬਹੁਤ ਵੱਡਾ ਟੋਪਿਕ ਆ, ਕਿਸੇ ਦਿਨ ਗੱਲਬਾਤ ਜ਼ਰੂਰ ਕਰਾਂਗੇ। ਓਕੇ, ਤੁਹਾਨੂੰ ਅਸੀਂ ਦੱਸੀਏ ਜੀ ਇੱਕ ਤਾਂ ਸੁਨੇਹਾ ਪਹਿਲਾਂ ਅਤੇ ਫਿਰ ਇੱਕ ਸ਼ੋਰਟ ਜਿਹਾ ਸੁਨੇਹਾ ਹੋਰ ਹੋਏਗਾ ਮਿਸਟਰ ਗਿੱਲ ਸਾਡੇ ਨਾਲ ਨੇ। ਆਪਣਾ ਫੈਸ਼ਨ ਦਾ ਸੁਨੇਹਾ ਦੱਸਦਾ ਜੀ, ਜਿਹੜੇ ਸਾਡੇ ਲਿਸਨਰਸ ਹੁਣ ਵਿਆਹ ਸ਼ਾਦੀ ਕਿਤੇ ਜਾ ਰਹੇ ਨੇ, ਕੋਈ ਈਵੈਂਟ ਆ, ਕੋਈ ਗੈਟ ਟੂਗੈਦਰ ਤੁਸੀਂ ਕਰ ਰਹੇ ਹੋ, ਮੇਰੀਆਂ ਭੈਣਾਂ ਜਿਹਨਾਂ ਨੇ ਸੂਟ ਖਰੀਦਣੇ ਆ, ਅਤੇ ਤੁਸੀਂ ਲਹਿੰਗੇ ਕਰਾਰੇ ਸ਼ਰਾਰੇ ਖਰੀਦਣਾ ਚਾਹੁੰਦੇ ਜੀ, ਹੈਵੀ ਡਰੈਸਿਸ ਤੁਹਾਨੂੰ ਚਾਹੀਦੀਆਂ, ਸਾੜੀਆਂ ਚਾਹੀਦੀਆਂ, ਜਾਂ ਫਿਰ ਹੁਣ ਘਰ ਪਾਉਣ ਦੇ ਲਈ ਪਿਓਰ ਕੋਟਨ ਦੇ ਸੂਟ ਚਾਹੀਦੇ ਆ, ਤੁਸੀਂ ਆਪ ਸਟਿੱਚ ਕਰ ਲੈਂਦੇ ਹੋ, ਐਕਸਪੈਰੀਮੈਂਟ ਵੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰ ਸਕਦੇ ਹੋ, ਅਤੇ ਨਾਲ ਦੀ ਨਾਲ ਟੇਲਰ ਦੀਆਂ ਸਰਵਿਸਿਜ਼ ਵੀ ਆਪਣਾ ਫੈਸ਼ਨ ਦੇ ਪਾਸੋਂ ਤੁਹਾਨੂੰ ਮਿਲ ਸਕਦੀਆਂ। ਸੋ ਕੋਈ ਸੂਟ ਸੀਗਾ ਸਟਿੱਚ ਕਰਾਉਣਾ ਚਾਹੁੰਦੇ ਸੀ, ਸਵਾਉਣਾ ਚਾਹੁੰਦੇ ਸੀ, ਉਹਦੇ ਲਈ ਵੀ ਤੁਸੀਂ ਆਪਣਾ ਫੈਸ਼ਨ 'ਤੇ ਪਹੁੰਚਣਾ ਜੀ, ਜਿਹੜੇ ਕਿ ਸਟੀਲਸ ਐਂਡ ਟੋਰਬਮ 'ਤੇ ਲੋਕੇਟਡ ਨੇ, 2575 ਸਟੀਲਸ ਐਵੀਨਿਊ ਈਸਟ ਯੂਨਿਟ ਨੰਬਰ 21। ਐਂਡ ਨਾਲ ਦੀ ਨਾਲ ਦੱਸਦੀ ਹੈ ਤੁਹਾਨੂੰ ਸ਼ੋਲ, ਲੋਈਆਂ, ਪੱਗਾਂ ਦਾ ਕੱਪੜਾ ਬੱਚਿਆਂ ਦੇ ਲਈ, ਸੋਹਣੇ ਸੋਹਣੇ ਬੜੇ ਪਿਆਰੇ ਪਿਆਰੇ ਸੂਟ, ਸੂਟਾਂ ਦੇ ਨਾਲ ਮੈਚ ਕਰਦੀ ਜੁਲਰੀ, ਕੰਬਲ ਅਤੇ ਹੋਰ ਵੀ ਬਹੁਤ ਕੁਛ। ਆਪਣਾ ਫੈਸ਼ਨ 647-641-4595 647-641-4595 'ਤੇ ਤੁਸੀਂ ਕਾਲ ਕਰ ਸਕਦੇ ਹੋ ਜੀ। ਸਾਡੇ ਨਾਲ ਪ੍ਰੇਮ ਗਿੱਲ ਜੀ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਐਨੋ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਭਾਵ ਜੀ, ਥੈਂਕ ਯੂ ਜੀ, ਤੁਹਾਡਾ ਪਹਿਲਾਂ ਤਾਂ ਧੰਨਵਾਦ ਕਿ ਤੁਸੀਂ ਟਾਈਮ ਦਿੱਤਾ ਮੈਨੂੰ
0: ਜੀ। ਨੋ ਪ੍ਰੋਬਲਮ
1: ਜੀ। ਮੈਂ ਇਸ ਵਾਰ ਆਪਣੇ ਇਲੈਕਸ਼ਨ ਲਈ ਆ ਰਿਹਾ ਜੀ, ਰੀਜਨਲ ਕੌਂਸਲਰ
0: ਜੀ।
1: ਰੀਜਨ ਇਹੀ ਹੈ ਜੀ ਕਿ ਅਸੀਂ ਬੜੇ ਪ੍ਰੋਟੈਸਟ ਕਰਕੇ ਦੇਖ ਲਏ ਪਰ ਕੋਈ ਗੱਲਬਾਤ ਬਣਦੀ ਨਹੀਂ। ਸਿਰਫ ਇਹੀ ਰੀਜਨ ਹੈ ਕਿ ਅਸੀਂ ਕੁਛ ਨਾ ਕੁਛ ਵਧੀਆ ਕਰੀਏ
0: ਜੀ,
1: ਲੋਅਰ ਪ੍ਰੋਪਰਟੀ ਟੈਕਸ ਕਰਾਂਗੇ ਜੀ ਆਉਣ ਵਾਲੇ ਸਮੇਂ ਚ, ਹੋਰ ਸੇਫਟੀ ਦੇ ਇਸ਼ੂ ਹੈਗੇ ਆ, ਬੈਟਰ ਇਨਫਰਾਸਟ੍ਰਕਚਰ ਜਿਹੜੀ ਪੋਲਿਸਿੰਗ ਹੈਗੀ ਆ ਇਹਨੂੰ ਬੈਟਰ ਕਰਾਂਗੇ ਕਿ ਪੁਲਿਸ ਜਿਹੜੀ ਆ ਉਹਨੂੰ ਕਿੱਦਾਂ ਪੈਟਰੋਲਿੰਗ ਕਰਨੀ ਚਾਹੀਦੀ ਆ। ਰਾਤ ਨੂੰ ਅੱਜ ਕੱਲ ਦੇਖਦੇ ਹਾਂ ਜੀ ਕਿ ਚੋਰੀਆਂ ਜਿਹੜੀਆਂ ਵਧਣ ਦਾ ਕਾਰਨ, ਜਿਹੜਾ ਕ੍ਰਾਈਮ ਵਧਣ ਦਾ ਕਾਰਨ ਇਹੀ ਆ ਕਿ ਪੈਟਰੋਲਿੰਗ ਹੀ ਹੈ ਨੇ ਗੀ, ਹਨਾ। ਪਹਿਲਾਂ ਇੱਕ ਸਮਾਂ ਹੁੰਦਾ ਸੀਗਾ ਕਿ ਪੁਲਿਸ ਦੀਆਂ ਗੱਡੀਆਂ ਰਾਤ ਨੂੰ ਘੁੰਮਦੀਆਂ ਹੁੰਦੀਆਂ ਸੀ, ਹੁਣ ਤਾਂ ਸਾਰਾ ਕੈਮਰਿਆਂ ਤੇ ਛੱਡਤਾ ਨਾ, ਬਸ ਕੈਮਰੇ ਲਗਾ ਦੋ ਤੇ ਬਸ ਠੀਕ ਹੈ ਜੀ, ਆਪ ਜਾ ਘਰ ਸਵੋ ਆਰਾਮ ਨਾਲ ਜਾ ਕੇ। ਈਵਨ ਇੱਥੋਂ ਤੱਕ ਵੀ ਕਿ ਜੇ ਅਸੀਂ ਪੁਲਿਸ ਨੂੰ ਅਸੀਂ ਕਹੀਏ ਜੀ ਕਿ 911 ਤੇ ਉਹ ਕਹਿੰਦੇ ਜੀ ਆਨਲਾਈਨ ਬੁਕਿੰਗ ਕਰੋ ਜੀ,
0: ਰੀਜਨਲ ਕਾਉਂਸਲਰ ਦੇ ਲਈ ਤੁਹਾਡੇ ਵਿੱਚ ਆਉਣਗੇ, ਤੇ ਇਹਨਾਂ ਦੇ ਜਿਹੜੇ ਜਿਹੜੇ ਅੱਗੇ ਏਜੰਡਾ ਹੈਗਾ, ਮੁੱਦਾ ਇਹਨਾਂ ਨੇ ਕੀ ਰੱਖਣਾ ਉਹ ਤੁਹਾਡੇ ਨਾਲ ਬਰੀਫਲੀ ਸਾਂਝਾ ਕਰ ਰਹੇ ਨੇ। ਗਿੱਲ ਸਾਹਿਬ, ਤੁਸੀਂ ਆਪਣੀ ਜ਼ਰੂਰ ਕੋਈ ਕੰਟੈਕਟ ਇਨਫੋਰਮੇਸ਼ਨ ਜੋ ਵੀ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਕਿ ਸਾਡੇ ਲਿਸਨਰ ਸਪੈਸ਼ਲੀ ਉਸ ਵਾਰਡ 'ਚੋਂ ਤੁਹਾਡੇ ਤੱਕ ਅਪਰੋਚ ਕਰ ਸਕਣ, ਪਲੀਜ਼।
1: ਜੀ, ਬੇਨਤੀ ਹੈ ਜੀ, ਪਹਿਲਾਂ ਤਾਂ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਵੋਟ ਜ਼ਰੂਰ ਪਾਇਓ ਜੀ।
0: ਜੀ,
1: ਪਿਛਲੀ ਵਾਰੀ ਪਰੋਂ ਜੀ ਵੋਟਾਂ ਜਿਹੜੀਆਂ ਸੀਗੀਆਂ ਤਕਰੀਬਨ 22% ਪਈਆਂ ਸੀਗੀਆਂ, ਜਿਹੜੀਆਂ ਕਿ ਬਹੁਤ ਘੱਟ ਹੈ ਨਾ। ਆਪਾਂ ਸਿਟੀ ਨੂੰ ਅਣਗੌਲਿਆ ਜਿਹਾ ਕਰ ਦਿੰਦੇ ਹਾਂ ਕਿ ਜਦਕਿ ਸਾਰੇ ਕੰਮ ਸਾਡੇ ਸਿਟੀ ਨਾਲ ਹੀ ਰਿਲੇਟਡ ਹੁੰਦੇ।
0: ਸਹੀ ਹੈ ਜੀ, ਸਹੀ ਹੈ, ਰੋਜ਼ਮਰਾ ਤਾਂ ਅਸੀਂ ਸਿਟੀ ਨਾਲ ਡੀਲ ਕਰਦੇ
1: ਹਾਂ, ਬੱਟਾਂ ਬਣਾਉਂਦੇ ਆ, ਫਿਰ ਆਪਾਂ ਗੱਲਾਂ ਕਰਦੇ ਆ ਕਿ ਸਿਟੀ ਕੰਮ ਨੀ ਕਰਦੀ ਨਾ
0: ਜੀ।
1: ਜੇ ਆਪਾਂ ਹੁਣ ਘਰ ਆ ਜੇ ਘਰ ਜਿਹੜਾ ਕੱਟਦੇ ਆ ਤੇ ਸਿਟੀ ਕਹਿੰਦੀ ਅਸੀਂ ਲੈ ਕੇ ਨੀ ਜਾਣਾ, ਅਸੀਂ ਤੁਹਾਨੂੰ ਫੈਸਿਲਿਟੀਆਂ ਨੀ ਦੇਣੀਆਂ,
0: ਹਨਾ।
1: ਮਤਲਬ ਹਰੇਕ ਜਿਹੜਾ ਜਿਹੜਾ ਸਾਡਾ ਮੁੱਦਾ ਸ਼ੁਰੂ ਹੁੰਦਾ ਉਹ ਸਿਟੀ ਤੋਂ ਹੁੰਦਾ ਆ, ਤੇ ਆਪਾਂ ਸਿਟੀ ਨੂੰ ਅਣਗੌਲਿਆ ਕਰ ਦਿੰਦੇ ਆ। ਮੇਰੀ ਬੇਨਤੀ ਹੈ ਜੀ ਸਾਰਿਆਂ ਦੇ ਹੱਥ ਜੋੜ ਕਰਕੇ ਕਿ ਪਲੀਜ਼ ਵੋਟ ਜ਼ਰੂਰ ਪਾਇਓ ਜਿਹੜਾ ਤੁਹਾਨੂੰ ਕੈਂਡੀਡੇਟ ਵਧੀਆ ਲੱਗਦਾ, ਔਰ ਜਿਹੜੇ ਪਿਛਲੇ ਕੈਂਡੀਡੇਟ ਨੇ ਜੋ ਕੀਤਾ ਜੀ ਅਗਰ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਕੁਛ ਕੰਮ ਕੀਤੇ ਆ ਤੇ ਵੋਟ ਪਾਇਓ ਜੀ ਉਹਨਾਂ ਨੂੰ ਪਾਇਓ, ਜਾਂ ਕਿਸੇ ਨੂੰ ਵੀ ਜਿਹਨੂੰ ਵੀ ਪਾਉਣੀ ਆ ਵੋਟ ਜ਼ਰੂਰ ਪਾਇਓ। ਵੋਟ ਤੇ ਸਪੋਰਟ ਤੁਹਾਡੀ ਜ਼ਰੂਰ ਬਹੁਤ ਲੋੜ ਹੈ ਜੀ। ਮੇਰਾ ਨੰਬਰ ਹੈ 6476046931 6446 6631। ਮੈਨੂੰ ਵਲੰਟੀਅਰ ਦੀ ਵੀ ਲੋੜ ਹੈਗੀ ਹੈ ਜੀ, ਪਲੀਜ਼ ਸਾਥ ਦਿਓ ਜੀ। ਆਪਾਂ ਕੋਈ ਵਧੀਆ ਰਲ ਮਿਲ ਕੇ ਕਰੀਏ, ਮੈਂ ਕੋਈ ਲੀਡਰਸ਼ਿਪ ਲਈ ਨਹੀਂ ਆ ਰਿਹਾ, ਤੁਹਾਡਾ ਹੀ ਹੈ ਜੀ, ਤੇ ਏਦਾਂ ਹੀ ਰਵਾਂਗੇ ਆਪਾਂ
0: ਜੀ।
1: ਨਹੀਂ ਤਾਂ ਅਸੀਂ ਇੱਥੋਂ ਤੱਕ ਵੀ ਦੇਖੀਦਾ ਕਿ ਇਲੈਕਸ਼ਨ ਤੋਂ ਬਾਅਦ ਜਿਹੜੇ ਲੀਡਰ ਆ ਉਹ ਡਿਸਅਪੀਅਰ ਹੀ ਹੋ ਜਾਂਦੇ ਆ। ਏਦਾਂ ਹੀ ਤੁਹਾਡੀ ਕਚਹਿਰੀ ਚ ਵਿਚਰਨਾ ਜੀ ਆਪਾਂ, ਔਰ ਮੇਰੇ ਹਿਸਾਬ ਦੇ ਨਾਲ ਜਿਹੜੇ ਵੋਟਰ ਆ ਉਹ ਲੀਡਰ ਆ
0: ਜੀ।
1: ਅਸੀਂ ਤਾਂ ਕੰਮ ਕਰਨ ਆਉਣਾ ਜੀ, ਕੰਮ ਕੀਤੇ ਆ ਪਹਿਲਾਂ ਵੀ ਕਰ ਰਹੇ ਆ, ਹੁਣ ਵੀ ਅਸੀਂ ਅਫੀਸ਼ੀਅਲ ਤੌਰ ਤੇ ਜ਼ਿਆਦਾ ਵੱਧ ਚੜ ਕੇ ਕੰਮ ਕਰਾਂਗੇ ਮੌਕਾ ਮਿਲਿਆ ਤਾਂ
0: ਜੀ। ਬਹੁਤ ਸ਼ੁਕਰੀਆ ਗਿੱਲ ਸਾਹਿਬ,
1: ਕਰਨ ਜੀ
0: ਬਹੁਤ ਸ਼ੁਕਰੀਆ ਜੀ। ਨੰਬਰ ਮੈਂ ਇੱਕ ਵਾਰ ਫਿਰ ਤੋਂ ਦੱਸ ਦਿੰਦੀ ਹਾਂ, ਪ੍ਰੇਮਪਾਲ ਗਿੱਲ ਜੀ ਨੂੰ ਤੁਸੀਂ ਕਾਲ ਕਰਨੀ, ਕੋਈ ਗੱਲਬਾਤ ਕਰਨੀ ਆ ਤੇ ਜ਼ਰੂਰ ਇਹਨਾਂ ਦਾ ਫੋਨ ਨੰਬਰ ਹੈ ਜੀ 6476046931, ਤੇ ਇਹ ਵਾਰਡ 2 ਤੇ 6 ਦੇ ਵਿੱਚੋਂ ਰੀਜਨਲ ਕਾਊਂਸਲਰ ਦੇ ਤੌਰ 'ਤੇ ਤੁਹਾਡੇ ਵਿੱਚ ਆਉਣਗੇ। ਸੋ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਸਾਂਝ ਪਾ ਸਕਦੇ ਹੋ। ਬਹੁਤ ਸ਼ੁਕਰੀਆ ਗਿੱਲ ਸਾਹਿਬ, ਥੈਂਕ ਯੂ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 4162633 6268 ਹੈ ਜੀ ਸਟੂਡੀਓ ਦੇ ਨੰਬਰ। ਸੁਣਾਓ ਕੀ ਹਾਲ ਚਾਲ ਨੇ, ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਦਿਨ ਨੂੰ, ਇਸ ਵੀਕਐਂਡ ਨੂੰ, ਇਸ ਖੂਬਸੂਰਤ ਸ਼ਾਮ ਨੂੰ?

0: ਬ੍ਰੈਂਪਟਨ ਚ 21 ਸਾਲ ਦਾ ਇੱਕ ਮੋਟਰਸਾਈਕਲਿਸਟ ਸੀਗਾ, ਉਹਦੀ ਹੇਟਨ ਰਨ ਚ ਡੈਥ ਹੋ ਗਈ ਜੀ, ਤੇ ਇੱਕ ਏਜੈਕਸ ਚ ਮੋਟਰਸਾਈਕਲਿਸਟ ਦੀ ਡੈਥ ਹੋਈ ਆ। ਅੱਜ ਕੱਲ੍ਹ ਜਦੋਂ ਸਮਰ ਹੈ ਤੇ ਪਲੀਜ਼ ਜੇ ਤੁਸੀਂ ਮੋਟਰਸਾਈਕਲ ਚਲਾਉਂਦੇ ਹੋ ਤੇ ਥੋੜ੍ਹਾ ਜਿਹਾ ਆਰਾਮ ਨਾਲ ਜਾਇਆ ਕਰੋ। ਕਈ ਵਾਰ ਲੋਕ ਮੋਟਰਸਾਈਕਲ 'ਤੇ ਸਾਡਾ ਘਰ ਫਿਰਨੀ 'ਤੇ ਆ ਅਤੇ ਬਹੁਤ ਮੋਟਰਸਾਈਕਲ ਸਾਡੇ ਸੜਕ ਬਿਲਕੁਲ ਸਾਹਮਣੇ ਆ ਘਰ ਦੇ ਅਤੇ ਲੰਘਦੇ ਆ, ਫਿਰਨੀ ਦੀ ਮੇਨ ਸੜਕ ਆ, ਤਾਂ ਮੈਂ ਦੇਖਦੀ ਹੁੰਦੀ ਹਾਂ ਵੀ ਕੁਛ ਕੁ ਲੋਕ ਤਾਂ ਹੈਗੇ ਆ ਜਿਹੜੇ ਸਪੀਡ ਤੋਂ ਠੀਕ ਜਾਂਦੇ ਆ, ਅੰਡਰ ਜਾਂਦੇ ਆ, ਅਤੇ ਕੁਛ ਕੁ ਲੋਕ ਜਿਹੜੇ ਮੋਟਰਸਾਈਕਲ ਸਪੈਸ਼ਲੀ ਚਲਾਉਂਦੇ ਆ, ਕਾਰਾਂ ਵੀ ਕਈ ਬਹੁਤ ਤੇਜ਼ ਜਾਂਦੀਆਂ ਕਿਉਂਕਿ ਕਮਿਊਨਿਟੀ ਜ਼ੋਨ ਬਣਿਆ ਹੁੰਦਾ ਹੈ, ਤੁਹਾਨੂੰ ਪਤਾ ਹੈ ਵੀ 60 ਦੀ ਸਪੀਡ 'ਤੇ ਜਾਣਾ ਤਾਂ ਤੁਸੀਂ ਉੱਥੇ 80 'ਤੇ ਜਾ ਰਹੇ ਹੋ, ਅਤੇ ਇੱਕ ਹਿਡਨ ਡਰਾਈਵੇਜ਼ ਹੈਗੇ ਆ ਤਾਂ ਤੁਸੀਂ ਉੱਥੇ ਥੋੜ੍ਹਾ ਜਿਹਾ ਧਿਆਨ ਨਾਲ ਚਲਾ ਸਕਦੇ ਹੋ। ਬਟ ਐਨੀਵੇਜ਼ ਮੋਟਰਸਾਈਕਲਿਸਟ ਜਿਹੜੇ ਹੁੰਦੇ ਆ ਉਹ ਬਹੁਤ ਜ਼ਿਆਦਾ ਤੇਜ਼ ਜਾਂਦੇ ਆ, ਮੈਂ ਖੁਦ ਦੇਖਦੀ ਹਾਂ ਅਤੇ ਹਰ ਰੋਜ਼ ਦੇਖਦੀ ਹਾਂ। ਕਈ ਵਾਰ ਕੀ ਹੁੰਦਾ ਅਸੀਂ ਚੀਜ਼ਾਂ ਗੋਲਦੇ ਨਹੀਂ ਹੈਗੇ, ਪਰ ਫਿਰ ਸਾਨੂੰ ਇਹਦਾ ਬਹੁਤ ਮਹਿੰਗਾ ਖਾਮਿਆਜ਼ਾ ਭੁਗਤਣਾ ਪੈਂਦਾ। ਜੇ ਤੁਸੀਂ ਮੋਟਰਸਾਈਕਲ ਚਲਾਉਂਦੇ ਹੋ, ਤੁਹਾਨੂੰ ਸ਼ੌਂਕ ਹੈ ਵੀ ਹੁਣ ਸਮਰ ਹੈ ਅਤੇ ਅਸੀਂ ਮੋਟਰਸਾਈਕਲ ਚਲਾਈਏ, ਪਲੀਜ਼ ਥੋੜ੍ਹਾ ਜਿਹਾ ਹੌਲੀ ਚਲਾਇਆ ਕਰੋ। ਇੱਕ ਤਾਂ ਲੋਕਾਂ ਨੂੰ ਵੀ ਤੁਸੀਂ ਸੇਫ ਰੱਖੋ ਅਤੇ ਪਲੀਜ਼ ਆਪਣੇ ਆਪ ਨੂੰ ਵੀ ਸੇਫ ਰੱਖੋ, ਇਹ ਸਾਰਿਆਂ ਨੂੰ ਬੇਨਤੀ ਹੈ ਜੀ। ਓਕੇ, ਅੱਜ ਦਾ ਸਵਾਲ ਵੀ ਤੁਹਾਨੂੰ ਪੁੱਛਾਂਗੇ ਅਤੇ ਅੱਜ ਦੀ ਗੱਲਬਾਤ ਵੀ ਤੁਹਾਡੇ ਨਾਲ ਕਰਾਂਗੇ। ਸਵਾਲ ਮੇਰਾ ਸੀ ਕਿ ਇਨਸਾਨ ਨੂੰ ਸਭ ਕੁਝ ਲੱਭ ਜਾਂਦਾ ਹੈ, ਪਰ ਕਿਹੜੀ ਚੀਜ਼ ਹੈ ਜਿਹੜੀ ਜਾਂ ਤਾਂ ਲੱਭਦੀ ਨਹੀਂ ਜਾਂ ਬੜੀ ਔਖੀ ਲੱਭਦੀ ਹੈ? ਐਸੀ ਕਿਹੜੀ ਚੀਜ਼ ਹੈ ਜਿਹੜੀ ਇਨਸਾਨ ਨੂੰ ਜਾਂ ਤਾਂ ਫਿਰ ਲੱਭਦੀ ਹੋਈ ਨਹੀਂ ਸਾਨੂੰ, ਅਤੇ ਜਾਂ ਫਿਰ ਲੱਭਦੀ ਆ ਅਤੇ ਫਿਰ ਬੜੀ ਔਖੀ ਲੱਭਦੀ ਆ, ਬੜੀ ਸੋਚ ਸਮਝ ਤੋਂ ਬਾਅਦ? ਕਿਹੜੀ ਚੀਜ਼ ਹੋ ਸਕਦੀ ਹੈ ਜੀ? ਇਨਸਾਨ ਨੂੰ ਵੈਸੇ ਸਭ ਕੁਛ ਮਿਲ ਜਾਂਦਾ, ਲੱਭ ਜਾਂਦਾ ਜ਼ਿੰਦਗੀ 'ਚ, ਹੌਲੀ ਹੌਲੀ ਸਭ ਚੀਜ਼ਾਂ ਮਿਲ ਜਾਂਦੀਆਂ, ਪਰ ਕਿਹੜੀ ਚੀਜ਼ ਆ ਜਿਹੜੀ ਸਾਨੂੰ ਬਹੁਤ ਟਾਈਮ ਤੱਕ ਲੱਭਦੀ ਨਹੀਂ, ਅਤੇ ਜਾਂ ਤਾਂ ਫਿਰ ਜਮਾਂ ਹੀ ਨਹੀਂ ਲੱਭਦੀ ਅਤੇ ਜਾਂ ਫਿਰ ਬਹੁਤ ਔਖੀ ਲੱਭਦੀ ਆ? ਕੋਈ ਆਈਡੀਆ, ਐਨੀ ਗੈਸ? 416-233-7368 ਸਟੂਡੀਓ ਨੰਬਰ ਹੈ, ਲਾਈਨ ਓਪਨ ਹੈ ਤੁਹਾਡੇ ਲਈ। ਜੋ ਵੀ ਦਿਮਾਗ ਦੇ ਵਿੱਚ ਤੁਹਾਨੂੰ ਲੱਗੇ ਵੀ ਆਹ ਚੀਜ਼ ਹੋ ਸਕਦੀ ਆ, ਤੁਹਾਡੇ ਅਕੋਰਡਿੰਗ ਜ਼ਰੂਰ ਦੱਸਣਾ ਜੀ। ਕਿਹੜੀ ਚੀਜ਼ ਆ ਜਿਹੜੀ ਇਨਸਾਨ ਨੂੰ ਬਹੁਤ ਔਖੀ ਲੱਭਦੀ ਆ, ਅਤੇ ਜਾਂ ਫਿਰ ਕਈ ਵਾਰ ਸਾਨੂੰ ਲੱਭਦੀ ਹੋਈ ਨਹੀਂ, ਬਹੁਤ ਅਸੀਂ ਲੇਟ ਕਰ ਦਿੰਦੇ ਹਾਂ, ਬਹੁਤ ਡਿਲੇਅ ਹੋ ਜਾਂਦਾ ਜ਼ਿੰਦਗੀ 'ਚ, ਬਹੁਤ ਸਾਲ ਅਸੀਂ ਲੰਘਾ ਦਿੰਦੇ ਹਾਂ, ਫਿਰ ਪਤਾ ਲੱਗਦਾ ਵੀ ਹਾਂ ਆਹ ਚੀਜ਼ ਸੀਗੀ। ਹਾਂ, ਸੋ ਕਿਹੜੀ ਚੀਜ਼ ਆ ਜਿਹੜੀ ਇਨਸਾਨ ਨੂੰ ਲੱਭਦੀ ਨਹੀਂ ਜਾਂ ਬਹੁਤ ਔਖੀ ਲੱਭਦੀ ਆ? 416-233-7368 416-233-7368 'ਤੇ ਤੁਸੀਂ ਕਾਲ ਕਰ ਸਕਦੇ ਹੋ ਜੀ। ਅਤੇ ਕੁਛ ਖਬਰਾਂ ਦੇ ਵਿੱਚ ਮੀਨ ਵਾਲ ਗੱਲਬਾਤ ਕਰ ਲਈ ਜਦ ਤੱਕ ਤੁਹਾਡੀਆਂ ਕਾਲਸ ਆਉਂਦੀਆਂ। ਇੱਕ ਤਾਂ ਹੈਗੇ ਆ ਯੂ ਐੱਸ ਅਤੇ ਇਰਾਨ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਜੀ, ਹੁਣ ਫਿਰ ਉਹਨਾਂ ਦਾ ਬਦਲਾ ਜੱਟੀ ਵਾਲਾ ਜਿੱਦਾਂ ਮੂਵੀ ਸੀ, ਹੁਣ ਉਹ ਕਹਿੰਦੇ ਵੀ ਅਦਲੇ ਦਾ ਬਦਲਾ, ਹੁਣ ਇੱਕ ਦੂਜੇ 'ਤੇ ਫਿਰ ਅਟੈਕ ਹੋ ਰਹੇ ਨੇ। ਇੱਕ ਟੈਂਕਰ ਸਟੇਟ ਆਫ ਹੌਰਮੂਸ 'ਤੇ ਫਸਿਆ ਹੋਇਆ, ਪੀਸ ਡੀਲ ਸਾਈਨ ਹੋਣ ਤੋਂ ਬਾਅਦ ਵੀ ਹੁਣ ਜ਼ਿਆਦਾ ਇਹਦਾ ਥੋੜ੍ਹਾ ਜਿਹਾ ਭਿਅੰਕਰ ਹੈਗਾ। ਸੋ ਦੋਨੇ ਦੇਸ਼ ਇੱਕ ਦੂਜੇ ਨੂੰ ਅਕਿਊਜ਼ ਕਰ ਰਹੇ ਆ, ਉਹ ਕਹਿੰਦੇ ਪਹਿਲਾਂ ਇਹਨੇ ਸ਼ੁਰੂ ਕੀਤਾ, ਉਹ ਕਹਿੰਦਾ ਇਹਨੇ ਸ਼ੁਰੂ ਕੀਤਾ, ਉਹਨੇ ਆਹ ਕਰਤਾ, ਇਹਨੇ ਆਹ ਕਰਤਾ, ਪਰ ਜਿਹੜੇ 4 ਮਹੀਨੇ ਤੋਂ ਇਹ ਜੰਗ ਚੱਲ ਰਹੀ ਸੀ ਉਹਨੂੰ ਖਤਮ ਕਰਨ ਲਈ ਜਿਹੜੀ ਡੀਲ ਸਾਈਨ ਕੀਤੀ ਗਈ ਸੀ, ਉਹਦੇ ਤੋਂ 10 ਦਿਨਾਂ ਤੋਂ ਬਾਅਦ ਫਿਰ ਇਹ ਕੁਛ ਹੋ ਰਿਹਾ। ਸਾਡੇ ਨਾਲ ਫਸਟ ਨੈਕਸਟ ਕਾਲ ਹੈ ਜੀ, ਕਰਮਜੀਤ ਚੀਮਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ। ਮੈਨੂੰ ਲੱਗਦਾ ਸਿਹਤ।
0: ਅੱਛਾ, ਸਿਹਤ ਨਹੀਂ ਲੱਭਦੀ ਸਾਨੂੰ?
1: ਹਾਂਜੀ, ਠੀਕ ਲੱਭਦੀ ਆ ਤਾਂ ਬਹੁਤ ਔਖੀ ਲੱਭਦੀ ਆ। ਇੱਕ ਵਾਰ ਗਵਾ ਲੈਂਦੇ ਹੋ ਤਾਂ ਤੁਹਾਡੀ ਹੈਲਥ ਆ ਜਿਹੜੀ ਬੜੀ ਮੁਸ਼ਕਲ ਨਾਲ ਵਾਪਸ ਆਉਂਦੀ ਆ।
0: ਬਹੁਤ ਸਹੀ ਹੈ ਜੀ, ਬਹੁਤ ਸਹੀ ਹੈ, ਬਹੁਤ ਸ਼ੁਕਰੀਆ ਕਰਮਜੀਤ ਜੀ। ਪਹਿਲੀ ਵਾਰ ਕਾਲ ਕੀਤੀ ਤੁਸੀਂ ਅੱਜ?
1: ਹਾਂਜੀ,
0: ਬਹੁਤ ਸ਼ੁਕਰੀਆ, ਤੁਹਾਡੀ ਆਵਾਜ਼ ਸੁਣ ਕੇ ਮੈਨੂੰ ਬੜਾ ਚੰਗਾ ਲੱਗਿਆ ਜੀ, ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ, ਤੁਸੀਂ ਕਾਲ ਕੀਤੀ। ਨੈਕਸਟ ਕਾਲ ਹੈ ਜੀ ਮਹਿੰਦਰ ਪ੍ਰਤਾਪ ਜੀ, ਆਈ ਥਿੰਕ ਜੀ। ਸਤਿ ਸ਼੍ਰੀ ਅਕਾਲ
2: ਜੀ।
0: ਸਤਿ ਸ਼੍ਰੀ ਅਕਾਲ ਜੀ,
2: ਮੈਂ ਆਫ ਦੀ ਏਅਰ ਹਾਂ ਜੀ ਕਿ ਔਨ?
0: ਤੁਸੀਂ ਔਨ ਦੀ ਏਅਰ ਹੋ ਜੀ।
2: ਹਾਂ ਜੀ, ਮੈਨੂੰ ਲੱਗਦਾ ਹੈ ਬੜਾ ਸਿੰਪਲ ਜਿਹਾ ਹੀ ਸਵਾਲ ਹੈ ਤੁਹਾਡਾ ਕਿ ਇੱਕ ਬਹੁਤ ਛੋਟੀ ਪਰ ਬਹੁਤ ਇੰਪੋਰਟੈਂਟ ਗੱਲ ਹੈ, ਉਹ ਚੀਜ਼ ਹੈ ਪੀਸ ਆਫ ਮਾਈਂਡ।
0: ਪੀਸ

0: ਪ੍ਰੋਗਰਾਮ ਸ਼ੁਰੂ ਕਰਦੇ ਹੁੰਦੇ ਹਾਂ, ਮੇਰੀ ਕੋਸ਼ਿਸ਼ ਹੁੰਦੀ ਆ ਵੀ ਜਦੋਂ ਵੀ ਅਸੀਂ ਪ੍ਰੋਗਰਾਮ 'ਚ ਜੋ ਵੀ ਗੱਲਬਾਤ ਕਰੀਏ ਉਹ ਬੜੀ ਰਿਅਲਿਸਟਿਕ ਹੋਵੇ, ਉਹ ਇੱਦਾਂ ਨਾ ਲੱਗੇ ਵੀ ਥੋੜ੍ਹਾ ਜਿਹਾ ਸਕ੍ਰਿਪਟਡ ਜੀ ਚੀਜ਼ ਨਾ ਲੱਗੇ, ਜਿੱਦਾਂ ਦੇ ਅਸੀਂ ਹੈਗੇ ਹਾਂ ਉੱਦਾਂ ਦੀ ਗੱਲ ਕੀਤੀ ਜਾਵੇ। ਕਿਉਂਕਿ ਵੈਸੇ ਤਾਂ ਕਹਿੰਦੇ ਵੀ ਇਨਸਾਨ ਦੇ ਦੋ ਚਿਹਰੇ ਹੁੰਦੇ ਆ, ਸਾਡਾ ਉਹ ਚਿਹਰਾ ਅਸੀਂ ਕਦੇ ਦਿਖਾਉਂਦੇ ਨਹੀਂ ਜੋ ਅਸਲ ਦੇ ਵਿੱਚ ਅਸੀਂ ਹੈਗੇ ਹਾਂ, ਪਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ, ਇਹ ਮੇਰਾ ਮੰਨਣਾ ਹੈ ਇਸ ਪਾਸੇ, ਕਿ ਜਿੱਦਾਂ ਦੇ ਤੁਸੀਂ ਹੈਗੇ ਹੋ ਉੱਦਾਂ ਦੀ ਥੋੜ੍ਹੀ ਜਿਹੀ ਗੱਲਬਾਤ ਕਰੋ। ਜੇ ਤੁਹਾਨੂੰ ਕਿਤੇ ਕੋਈ ਅਮੈਂਡ ਵੀ ਕਰ ਦੂਗਾ, ਤੁਹਾਨੂੰ ਕਿਤੇ ਕੋਈ ਕਰੈਕਟ ਕਰ ਦੂਗਾ, ਤਾਂ ਇਹਦੇ 'ਚ ਕੋਈ ਬਹੁਤੀ ਮਾੜੀ ਗੱਲ ਨਹੀਂ ਹੈਗੀ, ਇਹ 'ਚ ਬਹੁਤ ਚੰਗੀ ਗੱਲ ਆ। ਪਰ ਅਨਲੈਸ ਅਸੀਂ ਸ਼ੋਅ ਕਰੀ ਜਾਵਾਂਗੇ ਵੀ ਅਸੀਂ ਤਾਂ ਇੱਦਾਂ ਦੇ ਹੈ ਹੀ ਨਹੀਂ, ਹੈ ਨਾ। ਸੋ ਉੱਦਾਂ ਦੀ ਗੱਲ ਕੀਤੀ ਜਾਵੇ, ਮੇਰੀ ਕੋਸ਼ਿਸ਼ ਇਹ ਹੁੰਦੀ ਆ ਪ੍ਰੋਗਰਾਮ 'ਚ ਕਿ ਜਿੱਦਾਂ ਦੇ ਅਸੀਂ ਹੈਗੇ ਹਾਂ ਜਾਂ ਸਾਡੀ ਆਮ ਰੋਜ਼ਮਰਾ ਜ਼ਿੰਦਗੀ 'ਚ ਅਸੀਂ ਕਿੱਦਾਂ ਵਿਚਰਦੇ ਹਾਂ, ਕਿੱਦਾਂ ਦੇ ਇਨਸਾਨ ਅਸੀਂ ਹੈਗੇ ਹਾਂ, ਕਿਉਂਕਿ ਸਾਰਿਆਂ 'ਚ ਪਰਫੈਕਟ ਤਾਂ ਕੋਈ ਹੈ ਨਹੀਂ। ਪਰ ਕੋਸ਼ਿਸ਼ ਇੱਦਾਂ ਦੀ ਕਰਨੀ ਚਾਹੀਦੀ ਹੈ ਕਿ ਸਾਂਝ ਸਾਡੀ ਇੱਕ ਦੂਜੇ ਨਾਲ ਇੱਦਾਂ ਦੀ ਹੋਵੇ ਕਿ ਇੱਕ ਦੂਜੇ ਨੂੰ ਅਸੀਂ ਰਿਲੇਟ ਕਰ ਸਕੀਏ ਵੀ ਹਾਂ ਅਸੀਂ ਸਾਰੇ ਹੀ ਇੱਦਾਂ ਦੇ ਹੈਗੇ, ਹੈ ਨਾ, ਮੈਂ ਇਕੱਲਾ ਨਹੀਂ ਹਾਂ ਜਾਂ ਮੈਂ ਇਕੱਲੀ ਨਹੀਂ ਹੈਗੀ। ਓਕੇ, ਐਸੀ ਕਿਹੜੀ ਚੀਜ਼ ਆ ਜਿਹੜੀ ਇਨਸਾਨ ਨੂੰ ਲੱਭਦੀ ਨਹੀਂ? ਜੇ ਲੱਭਦੀ ਆ ਤਾਂ ਬੜੀ ਔਖੀ ਲੱਭਦੀ ਆ। ਕੀ ਚੀਜ਼ ਆ ਬਈ, ਦੱਸ ਸਕਦੇ ਹੋ ਤੁਸੀਂ? 416-233-7368 416-233-7368 'ਤੇ ਕਾਲ ਕਰ ਸਕਦੇ ਹੋ। ਜੀ ਐਨੀ ਮੋਰਗੇਜਸ ਤੋਂ ਮੈਂ ਇੱਕ ਭਟਨਾਗਰ ਜੀ ਕਹਿੰਦੇ, ਅੱਜ ਕੱਲ੍ਹ ਮੋਰਗੇਜ ਨਹੀਂ ਲੱਭਦੀ, ਯਾਨੀ ਕਿ ਮੋਰਗੇਜ ਆਉਣੀ ਔਖੀ ਹੋ ਗਈ ਆ ਅਤੇ ਕਾਫੀ ਚੀਜ਼ਾਂ ਔਖੀ ਹੋ ਗਈਆਂ। ਪਿਛਲੇ ਦਿਨ ਕੈਨੇਡਨ ਦੇ ਵਿੱਚ ਇੱਕ ਪ੍ਰੋਜੈਕਟ ਆਇਆ, ਮੈਂ ਫਿਰ ਬੜੀ ਹੈਰਾਨ ਹੁੰਦੀ ਹਾਂ ਕਿ ਰੌਲਾ ਇੱਦਾਂ ਪਾਤਾ ਵੀ ਬਸ ਜੀ ਲੁੱਟ ਲਓ ਲੁੱਟ ਲਓ, ਜਿੱਦਾਂ ਪਹਿਲਾਂ ਲੁੱਟ ਲਓ ਹੋਈ ਸੀਗੀ, ਉੱਦਾਂ ਹੀ ਹੁਣ ਦੱਸਿਆ ਜਾ ਰਿਹਾ ਸੀ ਵੀ ਘਰ ਸੋਲਡ ਆਊਟ ਹੋ ਗਏ, ਇੱਦਾਂ ਹੋ ਗਿਆ। ਹਾਲਾਂਕਿ ਬਿਲਡਰ ਨੇ ਆਪ ਕਿਹਾ ਕਿ ਹਜੇ ਅਸੀਂ ਕੁਛ ਨਹੀਂ ਵੇਚਿਆ, ਭਾਈ ਸਬਰ ਕਰੋ, ਇੰਨਾ ਨਾ ਤੁਸੀਂ ਉਹ ਕਰੋ, ਕੋਈ ਇੱਦਾਂ ਦੀ ਚੀਜ਼ ਨਹੀਂ ਹੈ, ਇਹ ਕਿਹੜਾ ਕੋਈ ਭੁੱਜੇ ਹੋਏ ਦਾਣੇ ਆ ਜਿਹੜਾ ਆਪਾਂ ਸਟੋਰ ਤੋਂ ਜਾ ਕੇ $2 ਦੀ ਖਰੀਦ ਲੈਣੀ ਹੈ, ਘਰ ਆ ਮਿਲੀਅਨਸ ਆਫ ਡਾਲਰਸ ਦੀਆਂ ਪਰਚੇਜ਼ ਜਿਹੜੀ ਤੁਸੀਂ ਕਰਦੇ ਹੋ। ਪਰ ਐਨੀ ਹਾਓ, ਮੋਰਗੇਜ ਵੀ ਔਖੀ ਆ ਜੀ ਅੱਜ ਕੱਲ੍ਹ ਦੀ ਮਾਰਕੀਟ ਦੇ ਵਿੱਚ, ਜੇ ਤੁਸੀਂ ਮੋਰਗੇਜ ਕਰਾਉਣੀ ਆ ਅਤੇ ਫਿਰ ਜੀ ਐਨੀ ਮੋਰਗੇਜਸ ਤੋਂ ਮੈਂ ਇੱਕ ਭਟਨਾਗਰ ਜੀ ਦੇ ਨਾਲ ਰਾਬਤਾ ਕਰਕੇ ਤੁਸੀਂ ਦੇਖ ਲਿਓ, ਆਪਣਾ ਕੁਸ਼ਚਨ ਪੁੱਛਿਓ, ਹੋ ਸਕਦਾ ਹੈ ਤੁਹਾਡੀ ਜ਼ਰੂਰ ਹੈਲਪ ਕਰਨ, ਇਹ ਨਹੀਂ ਤਾਂ ਬੀਚ ਹੈਲਪ ਕਰ ਦੇਣਗੇ। ਕਿਉਂਕਿ ਜਦੋਂ ਮੋਰਗੇਜ ਕਰਾਉਣੀ ਹੋਵੇ ਤਾਂ ਸਾਨੂੰ ਲੱਗਦਾ ਹੁੰਦਾ ਕੋਈ ਨਾ ਕੋਈ ਸਲਿਊਸ਼ਨ ਸਾਨੂੰ ਜ਼ਰੂਰ ਮਿਲਣਾ ਚਾਹੀਦਾ। ਸੋ ਜੀ ਐਨੀ ਮੋਰਗੇਜਸ ਤੋਂ ਮੈਂ ਇੱਕ ਭਟਨਾਗਰ ਜੀ ਦਾ ਫੋਨ ਨੰਬਰ 647-702-2023। ਅਗਰ ਐਕੁਟੀ ਟੇਕਆਊਟ ਕਰਨੀ ਆ, ਪੈਸੇ ਦੀ ਲੋੜ ਪੈ ਗਈ ਆ, ਕਿਹਦੇ ਅੱਗੇ ਹੱਥ ਹੱਡੀਏ, ਅਤੇ ਕਹਿੰਦੇ ਹੁੰਦੇ ਮੰਗਣਾ ਤਾਂ ਮਰਨਾ ਇੱਕ ਬਰਾਬਰ ਹੀ ਹੁੰਦਾ। ਸੋ ਤੁਸੀਂ ਚਾਹੁੰਦੇ ਹੋ ਵੀ ਕਿਸ ਤੋਂ ਮੰਗਣੇ ਨਾ ਪੈਣ, ਅਤੇ ਫਿਰ ਜੀ ਐਨੀ ਮੋਰਗੇਜਸ ਤੋਂ ਮੰਗ ਭਟਨਾਗਰ ਜੀ ਤੁਹਾਡੀ ਹੈਲਪ ਕਰ ਦੇਣਗੇ ਐਕੁਟੀ ਟੇਕਆਊਟ ਦੇ ਵਿੱਚ। 647-702-2023 647-702-2023 'ਤੇ ਕਾਲ ਕਰ ਸਕਦੇ ਹੋ। ਨੈਕਸਟ ਕਾਲ ਹੈ ਜੀ ਸਾਡੇ ਨਾਲ, ਫੋਨ ਨੰਬਰ 1159। ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਸਭ ਤੋਂ ਵੱਡੀ ਹੈ ਸਕੂਨ ਦੀ ਨੀਂਦ,
0: ਹਰ
1: ਚੀਜ਼ ਤੇ ਪਹਿਲਾਂ ਕੋਈ ਵੀ ਚੀਜ਼ ਮਿਸ ਹੁੰਦੀ, ਹਰ ਟੈਂਸ਼ਨ ਰਹਿੰਦੀ ਹੈ।
0: ਸਹੀ ਹੈ ਜੀ, ਸਹੀ ਹੈ, ਬਿਲਕੁਲ ਸਹੀ ਆ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਐਸੀ ਕਿਹੜੀ ਚੀਜ਼ ਹੈ ਜਿਹੜੀ ਇਨਸਾਨ ਨੂੰ ਬਹੁਤ ਔਖੀ ਲੱਭਦੀ ਹੈ? ਇੱਕ ਹੋਰ ਚੀਜ਼ ਆ ਬਈ, ਜਦੋਂ ਪਹਿਲਾਂ ਤੁਸੀਂ ਸਾਰੇ ਦੱਸੋਗੇ, ਫਿਰ ਮੈਂ ਐਂਡ 'ਤੇ ਜਾ ਕੇ ਦੱਸੂੰਗੀ, ਤੁਸੀਂ ਕਹੋਗੇ ਵੀ ਸਹੀ ਗੱਲ ਆ, ਅਤੇ ਕਦੇ ਕਦੇ ਇਹ ਚੀਜ਼ ਮੈਨੂੰ ਵੀ ਨਹੀਂ ਲੱਭਦੀ, ਅਤੇ ਲੱਭਣੀ ਚਾਹੀਦੀ ਆ ਵੈਸੇ ਸਾਨੂੰ ਉਹ ਚੀਜ਼ ਲੱਭਣੀ ਚਾਹੀਦੀ ਆ ਜਿੰਨੀ ਛੇਤੀ ਹੋ ਸਕੇ, ਪਰ ਉਹ ਚੀਜ਼ ਸਾਨੂੰ ਲੱਭਦੀ ਨਹੀਂ, ਜਾਂ ਅਸੀਂ ਲੱਭਣਾ ਚਾਹੁੰਦੇ ਨਹੀਂ, ਜਾਂ ਬਹੁਤ ਔਖੀ ਲੱਭਦੀ ਆ। ਸੋ ਕਿਹੜੀ ਚੀਜ਼ ਹੋ ਸਕਦੀ ਆ ਜੀ? 416-233-7368 416-233-7368 ਤੁਸੀਂ ਜੀ ਅਗਰ ਇੰਜੋਏ ਕਰਨਾ ਖਾਣਾ, ਅਤੇ ਨਾਲ ਦੀ ਨਾਲ ਤੁਹਾਨੂੰ ਲਾਈਵ ਬਾਰਬਿਕਿਊ 'ਤੇ ਤੁਸੀਂ ਖਾਣਾ ਇੰਜੋਏ ਕਰ ਸਕੋ, ਅਤੇ ਨਾਲ ਵਰਲਡ ਕੱਪ ਦੇਖ ਸਕੋ, ਮੈਚ ਇੰਜੋਏ ਕਰ ਸਕੋ ਵੱਡੀ ਸਕਰੀਨ 'ਤੇ, ਅਤੇ ਨਾਲ ਦੀ ਨਾਲ ਲਾਈਵ ਬਾਰਬਿਕਿਊ ਚੱਲਦਾ ਹੋਵੇ, ਤੁਸੀਂ ਗਰਮਾ ਗਰਮ ਖਾਣਾ ਖਾਵੋ, ਅਤੇ ਇਹੋ ਜਿਹਾ ਮਾਹੌਲ ਤੁਹਾਨੂੰ ਮਿਲਣਾ ਹੈਗਾ ਦੇਸੀ ਫਰਾਈਡ ਮੈਨੀਆ 'ਤੇ। ਦੇਸੀ ਫਰਾਈਡ ਮੈਨੀਆ ਦਾ ਜਿਹੜਾ ਸੁਨੇਹਾ ਤੁਹਾਡੇ ਤੱਕ ਹੈ, ਅਤੇ ਨਾਲ ਦੀ ਨਾਲ ਇਹਨਾਂ ਦਾ ਮੈਨਿਊ ਬਹੁਤ ਵਾਸਟ ਹੈ, ਬਹੁਤ ਸਾਰੀਆਂ ਚੀਜ਼ਾਂ, ਬਹੁਤ ਅਲੱਗ ਅਲੱਗ ਆਈਟਮਸ ਐਡ ਕੀਤੀਆਂ ਇਹਨਾਂ ਨੇ ਵੈੱਜ ਅਤੇ ਨੌਨ ਵੈੱਜ ਦੇ ਵਿੱਚ। ਕੁਛ ਚਿਕਨ ਦੇ ਵਿੱਚ ਟਰਾਈ ਕਰਨਾ, ਤੁਸੀਂ ਫਿਸ਼ ਟਰਾਈ ਕਰਨਾ ਚਾਹੁੰਦੇ ਹੋ, ਤੁਸੀਂ ਵੈੱਜ ਦੇ ਵਿੱਚ ਕੁਛ ਟਰਾਈ ਕਰਨਾ, ਔਥੈਂਟਿਕ ਇੰਡੀਅਨ ਖਾਣਾ ਖਾਣਾ, ਜਾਂ ਫਿਰ ਤੁਸੀਂ ਕੁਛ ਸਟਰੀਟ ਟਾਈਪ ਫੂਡ, ਨੂਡਲ ਬਰਗਰ ਹੋ ਗਿਆ, ਮੋਮੋਸ ਹੋ ਗਏ, ਸਪਰਿੰਗ ਰੋਲ ਹੋ ਗਏ, ਵੈਪ ਹੋ ਗਏ, ਇੱਦਾਂ ਦੀਆਂ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਜੀ। ਸੋ ਤੁਸੀਂ ਦੇਸੀ ਫਰਾਈਡ ਮੈਨੀਆ 'ਤੇ ਅਗਰ ਚੱਕਰ ਨਹੀਂ ਲਗਾਇਆ ਤਾਂ ਜ਼ਰੂਰ ਲਗਾ ਲਿਓ। ਪ੍ਰੋਗਰਾਮ ਦਾ ਰੈਫਰੈਂਸ ਵੀ ਤੁਸੀਂ ਜ਼ਰੂਰ ਦੇਣਾ ਜਦੋਂ ਤੁਸੀਂ ਉੱਥੇ ਗਏ, ਦੇਸੀ

0: ਮੈਨੀਆ ਜਿਹੜੀ ਕਿ ਮੇਫੀਲਡ ਐਂਡ ਏਅਰਪੋਰਟ 'ਤੇ ਲੋਕੇਟਡ ਨੇ, ਨਵਾਂ ਪਲਾਜ਼ਾ 6171 ਮੇਫੀਲਡ ਰੋਡ ਯੂਨਿਟ ਨੰਬਰ 9671 ਮੇਫੀਲਡ ਰੋਡ ਯੂਨਿਟ ਨੰਬਰ 9696 ਦੇ ਵਿੱਚ ਲੋਕੇਟਡ ਨੇ। ਦੇਸੀ ਫਰਾਈਡ ਮੈਨੀਆ, ਜਾਓ ਇੰਜੋਏ ਕਰੋ ਫੂਡ। ਨੰਬਰ ਹੈ ਜੀ ਇਹਨਾਂ ਦਾ 6475534475। ਨੈਕਸਟ ਕਾਲ ਹੈ ਜੀ ਸਾਡੇ ਨਾਲ 6162 ਨੰਬਰ ਜੀ। ਸਤਿ ਸ਼੍ਰੀ ਅਕਾਲ
1: ਜੀ ਪਰਮ ਜੀ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
1: ਪਰਮ ਜੀ। ਮਾਂ ਬਾਪ ਦੀਆਂ ਸੀਸਾਂ ਪਿਆਰ ਨਹੀਂ ਲੱਭਦਾ।
0: ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ। ਸਾਰੇ ਕਿੰਨੇ ਸੋਹਣੇ ਸੋਹਣੇ ਜਵਾਬ ਹੈਗੇ ਆ। ਅਤੇ ਐਸੀ ਕਿਹੜੀ ਚੀਜ਼ ਆ ਜੀ ਜਿਹੜੀ ਸਾਨੂੰ ਲੱਭਦੀ ਨਹੀਂ, ਬੜੀ ਔਖੀ ਲੱਭਦੀ ਆ ਜਾਂ ਬਹੁਤ ਦੇਰ ਨਾਲ ਲੱਭਦੀ ਆ, ਇੱਦਾਂ ਵੀ ਕਹਿ ਸਕਦੇ ਹਾਂ। ਜਦੋਂ ਅਸੀਂ ਕਾਫੀ ਕੁਛ ਜ਼ਿੰਦਗੀ 'ਚ ਮਿਸ ਕਰ ਜਾਂਦੇ ਹਾਂ ਜਾਂ ਜ਼ਿੰਦਗੀ 'ਚ ਕਾਫੀ ਕੁਛ ਗਵਾ ਲੈਂਦੇ ਹਾਂ, ਫਿਰ ਸਾਨੂੰ ਉਹ ਚੀਜ਼ ਲੱਭਦੀ ਆ। ਜੇ ਥੋੜ੍ਹਾ ਜਿਹਾ ਹਿੰਟ ਤੁਹਾਨੂੰ ਇੱਦਾਂ ਵੀ ਦੱਸ ਦਿੰਦੇ ਹਾਂ, ਐਸੀ ਕਿਹੜੀ ਚੀਜ਼ ਆ ਜਿਹੜੀ ਇਨਸਾਨ ਨੂੰ ਛੇਤੀ ਨਹੀਂ ਲੱਭਦੀ, ਬਹੁਤ ਦੇਰ ਨਾਲ ਲੱਭਦੀ ਆ। ਕੋਈ ਕੋਈ ਸਮਝਦਾਰ ਇਨਸਾਨ ਜਿਹੜਾ ਹੋਊਗਾ ਉਹਨੂੰ ਛੇਤੀ ਲੱਭ ਜਾਂਦੀ ਹੋਊਗੀ, ਪਰ ਬਹੁਤੇ ਆਪਣੀ ਗੱਲ ਕਰਦੇ ਹਾਂ ਆਪਾਂ। ਸੋ ਕਿਹੜੀ ਚੀਜ਼ ਆ ਜੀ ਉਹਦੇ ਬਾਰੇ ਤੁਸੀਂ ਜ਼ਰੂਰ ਦੱਸ ਸਕਦੇ ਹੋ। 416-233-7368 4162-33-7368 ਬ੍ਰੈਮਟਨ ਟੀ ਵੀ ਐਂਡ ਅਪਲਾਈਸਿਸ ਤੋਂ ਸੁਨੇਹਾ ਕਿ ਅਗਰ ਤੁਸੀਂ ਅਪਲਾਈਸਿਸ ਲੈ ਕੇ ਜਾਣੇ ਆ, ਘਰ ਫਰਿੱਜ ਖਰਾਬ ਹੋ ਗਿਆ, ਤੁਸੀਂ ਕਹੋਗੇ ਪਰਮ ਸਾਡਾ ਫਰਿੱਜ ਸੋਹਣਾ ਚੱਲਦਾ ਹੈ, ਅਤੇ ਨਾ ਹੀ ਕਹਿ ਨਹੀਂ ਕਹਿੰਦੀ, ਪਰ ਜਦੋਂ ਵੀ ਕਦੇ ਖਰਾਬ ਹੋ ਜਾਵੇ ਇਨਕੇਸ, ਕਿਉਂਕਿ ਮਸ਼ੀਨ ਆ ਜੀ, ਹੁਣ ਜਿੱਦਾਂ ਅਸੀਂ ਸਾਡੀ ਬੋਡੀ ਇੱਕ ਮਸ਼ੀਨ ਆ, ਅਤੇ ਜਦੋਂ ਅਸੀਂ ਕੁਛ ਇੱਦਾਂ ਚੰਗਾ ਨਹੀਂ ਖਾਂਦੇ ਜਾਂ ਕੁਛ ਚੰਗੀ ਨੀਂਦ ਨਹੀਂ ਲੈਂਦੇ ਤੁਸੀਂ, ਜਾਂ ਫਿਰ ਤੁਸੀਂ ਫੋਨ ਬਹੁਤਾ ਵੇਖਦੇ ਹੋ, ਟੀ ਵੀ ਬਹੁਤਾ ਵੇਖਦੇ ਹੋ, ਕੋਈ ਵੀ ਐਸੀ ਜਿਹੜੀ ਗੜਬੜ ਵਾਲੀ ਚੀਜ਼ ਤੁਸੀਂ ਕਰਦੇ ਹੋ, ਅਤੇ ਫਿਰ ਤੁਹਾਡੀ ਮਸ਼ੀਨ ਜਿਹੜੀ ਬੋਡੀ ਉਹ ਤੁਹਾਨੂੰ ਦੱਸਣ ਲੱਗ ਪੈਂਦੀ ਹੈ ਵੀ ਨਹੀਂ ਕੁਛ ਠੀਕ ਨਹੀਂ ਆ। ਸੋ ਅਗਰ ਤੁਸੀਂ ਅਪਲਾਈਸਿਸ ਲੈਣੇ ਹੋਣ, ਟੀ ਵੀਜ਼ ਤੁਹਾਨੂੰ ਚਾਹੀਦੇ ਹੋਣ ਜਾਂ ਬੰਡਲ ਅਪਲਾਈਸਿਸ ਚਾਹੀਦੇ ਹੋਣ ਜੀ, ਚਾਹੁੰਦੇ ਹੋ ਘਰ ਫਰੀ ਡਿਲੀਵਰ ਤੁਹਾਡੇ ਘਰ ਦਿੱਤੇ ਜਾਣ ਅਪਲਾਈਸਿਸ, ਅਤੇ 6 ਮਹੀਨਿਆਂ ਬਾਅਦ ਤੁਸੀਂ ਪੇਮੈਂਟ ਕਰਨਾ ਚਾਹੁੰਦੇ ਹੋ, ਰਾਈਟ ਵੇ ਤੁਸੀਂ ਨਹੀਂ ਪੇਮੈਂਟ ਕਰ ਸਕਦੇ, ਤਾਂ ਬ੍ਰੈਮਟਨ ਟੀ ਵੀ ਐਂਡ ਅਪਲਾਈਸਿਸ 'ਤੇ ਤੁਹਾਡੇ ਲਈ ਸਾਰੇ ਇੰਤਜ਼ਾਮ ਕੀਤੇ ਜਾ ਸਕਦੇ ਨੇ। ਤੁਸੀਂ ਇੱਕ ਵਾਰ ਚੱਕਰ ਜ਼ਰੂਰ ਲਗਾਉਣਾ ਅਪਲਾਈਸਿਸ 'ਤੇ। ਟੀ ਵੀਜ਼ ਖਰੀਦਣ ਲਈ ਚੰਕਿਊਸੀ ਐਂਡ ਬੋਵੇਡ ਦੇ ਇੰਟਰਸੈਕਸ਼ਨ 'ਤੇ 905-450-2828 905-450-2828 'ਤੇ ਤੁਸੀਂ ਕਾਲ ਕਰ ਲੈਣੀ ਹੈ ਜੀ। ਅਤੇ ਨੈਕਸਟ ਕਾਲ ਹੈ ਜੀ ਪ੍ਰੇਮ ਗਿੱਲ ਜੀ। ਸਤਿ ਸ਼੍ਰੀ ਅਕਾਲ ਜੀ।
2: ਹਾਂਜੀ
0: ਅੱਛਾ ਠੀਕ ਹੈ।
2: ਸਾਨੂੰ ਆਰਾਮ ਦੀਆਂ ਹਰੇਕ ਚੀਜ਼ਾਂ ਮਿਲ ਜਾਂਦੀਆਂ ਨਾ
0: ਜੀ,
2: ਵਧੀਆ ਵਧੀਆ ਗੱਦੇ, ਪਰ ਉਹਦੇ ਤੇ ਸੌਣ ਲਈ ਚੈਨ ਨੀ, ਕਿਉਂਕਿ ਆਪਣੇ ਆਪਾਂ ਇੰਨੇ ਕੁ ਫਸੇ ਪਏ ਆ ਨਾ ਧੰਦਿਆਂ ਦੇ ਵਿੱਚ ਕਹਿ ਲਓ, ਤੇ ਉਹਦੇ ਤੇ ਵੀ ਨੀਂਦ ਨੀ ਆਉਂਦੀ ਨਾ।
0: ਠੀਕ ਹੈ, ਸੋ ਆਰਾਮ ਹੈਗਾ ਪਰ ਸਕੂਨ ਨੀ ਹੈਗਾ, ਇੱਦਾਂ ਕਹਿ ਲਈਏ।
2: ਹਾਂਜੀ ਹਾਂਜੀ ਹਾਂਜੀ, ਸਕੂਨ ਨੀ।
0: ਬਹੁਤ ਸ਼ੁਕਰੀਆ ਗੱਲ ਸਾਹਿਬ।
2: ਉੱਤੇ ਉਹ ਅਗਰ ਮਿਲ ਜਾਂਦਾ ਤੇ ਫੇਰ ਸਾਰਾ ਕੁਛ ਹੀ ਵਧੀਆ, ਉਹ ਫਿਰ ਮੈਨੂੰ ਲੱਗਦਾ ਤਕਰੀਬਨ ਮਿਲਦਾ ਆ ਜਦੋਂ ਬੰਦਾ ਬਿਲਕੁਲ ਸਾਰੇ ਪਾਸੇ ਚਾਰੇ ਪਾਸੇ ਸੱਟ ਹਾਰ ਕੇ ਪੈ ਜਾਂਦਾ ਨਾ
0: ਜੀ,
2: ਯਾਰ ਹੁਣ ਹੈਨਾ, ਤੇ ਫੇਰ ਥੋੜਾ ਜਿਹਾ ਸਕੂਨ ਜਿਹਾ ਲੱਭਦਾ ਹਨਾ।
0: ਬਹੁਤ ਸ਼ੁਕਰੀਆ ਜੀ।
2: ਕਈਆਂ ਨੂੰ ਸਕੂਨ ਮਿਲ ਜਾਂਦਾ ਐਂਡ ਤੇ ਕਈਆਂ ਨੂੰ ਉਹ ਵੀ ਨਹੀਂ ਮਿਲਦਾ।
0: ਸਹੀ ਹੈ ਜੀ, ਰੌਲਾ ਜੇ ਦਾ ਬਸ। ਥੈਂਕ ਯੂ ਸੋ ਮਚ ਜੀ, ਥੈਂਕ ਯੂ। ਆਪਾਂ ਕਹਿੰਦੇ ਨਾ ਜੇ ਇੱਦਾਂ ਹੋ ਜਾਂਦਾ, ਅਗਰ ਇੱਦਾਂ ਹੋ ਜਾਂਦਾ, ਸੋ ਕਹਿੰਦੇ ਹੁੰਦੇ ਆ ਵੀ ਜੇ ਦਾ ਤਾਂ ਪੰਗਾ, ਜੇ ਦਾ ਹੀ ਰੌਲਾ, ਜੇ ਅਸੀਂ ਇੱਦਾਂ ਕਰ ਲੈਂਦੇ, ਜੇ ਇੱਦਾਂ ਹੋ ਜਾਂਦਾ, ਫਿਰ ਜਿਹੜੀ ਜੇ ਆ ਨਾ ਇਹੀ ਰੌਲਾ ਇਹੀ ਪੰਗਾ ਪਾਉਂਦੀ। ਪਰ ਐਨੀ ਹਾਓ, ਐਸੀ ਕਿਹੜੀ ਚੀਜ਼ ਆ ਜਿਹੜੀ ਇਨਸਾਨ ਨੂੰ ਬਹੁਤ ਦੇਰ ਤੱਕ ਬਹੁਤ ਲੇਟ ਲੱਭਦੀ ਆ, ਜਾਂ ਫਿਰ ਸਾਨੂੰ ਕਈਆਂ ਦੀ ਜ਼ਿੰਦਗੀ ਲੰਘ ਜਾਂਦੀ ਆ, ਉਹਨਾਂ ਨੂੰ ਲੱਭਦੀ ਨਹੀਂ ਉਹ ਚੀਜ਼, ਕਿਹੜੀ ਚੀਜ਼ ਆ ਜੀ? 416-233-7368 ਤੁਸੀਂ ਸੁਣ ਰਹੇ ਹੋ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ। ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਜੀ, ਤਾਂ ਜ਼ਰੂਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਪ੍ਰੋਗਰਾਮ ਨੂੰ ਸਪੋਰਟ ਕਰ ਸਕਦੇ ਹੋ। ਬੜਾ ਚੰਗਾ ਲੱਗੇਗਾ ਅਗਰ ਤੁਸੀਂ ਪ੍ਰੋਗਰਾਮ ਨੂੰ ਚੂਜ਼ ਕਰੋਗੇ। 647-234-6000 647-234-6000 ਜਿੱਦਾਂ ਬਹੁਤ ਸਾਰੇ ਆਂਸਰ ਵੀ ਆਏ ਆ ਕਿ ਸਕੂਨ, ਪੀਸ ਆਫ ਮਾਇੰਡ ਨਹੀਂ ਸਾਨੂੰ ਲੱਭਦਾ, ਇਹ ਸਾਰੀਆਂ ਚੀਜ਼ਾਂ ਅਗਰ ਜੇ ਸਪੈਸ਼ਲੀ ਵੈਸੇ ਤਾਂ ਕਿਤੇ ਵੀ ਚਲੇ ਜਾਈਏ ਦੁਨੀਆ 'ਚ, ਮਹਿੰਗਾਈ, ਪਰੇਸ਼ਾਨੀਆਂ ਉਹ ਤੁਹਾਡੇ ਨਾਲ ਨਾਲ ਚੱਲਦੀਆਂ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਮਹਿੰਗਾਈ ਬਹੁਤ ਹੋ ਗਈ ਆ, ਜੇ ਇਨਕਮ ਤੁਹਾਡੀ ਓਨੀ ਆ ਅਤੇ ਖਰਚੇ ਵੱਧ ਗਏ ਆ, ਪਰ ਜਿਹੜੇ ਖਰਚੇ ਤੁਸੀਂ ਹਰ ਮਹੀਨੇ ਪੇ ਕਰਨੇ ਆ, ਵੀਜ਼ਾ ਕਾਰਡ ਪੇ ਕਰਨਾ, ਕੋਈ ਸੀ ਆਰ ਏ ਦਾ ਤੁਹਾਡੀ ਪੇਮੈਂਟ ਆਉਂਦੀ ਆ, ਜਿਹੜੀ ਇੰਸਟਾਲਮੈਂਟ ਤੁਸੀਂ ਪੇ ਕਰਨੀ, ਹੋਰ ਵੀ ਕਿਸੇ ਤਰ੍ਹਾਂ ਦਾ ਕਰਜ਼ਾ, ਜਿਹੜਾ ਤੁਹਾਨੂੰ ਪਰੇਸ਼ਾਨ ਕਰ ਰਿਹਾ, ਜਿਹੜਾ ਤੁਹਾਨੂੰ ਲੱਗਦਾ ਹੈ ਕਿ ਹੁਣ ਮੂਲ ਤਾਂ ਬਹੁਤ ਦੂਰ ਦੀ ਗੱਲ ਲੱਗਦੀ ਆ, ਵਿਆਜ ਕਿੱਦਾਂ ਪੇ ਕਰਨਾ। ਅਗਰ ਕਰਜ਼ਿਆਂ ਦੇ ਨਾਲ ਡੀਲ ਕਰ ਰਹੇ ਹੋ ਜੀ, ਐਟ ਦ ਐਂਡ ਸਿੰਪਲ ਸਟੋਰੀ, ਕਿਸੇ ਵੀ ਤਰ੍ਹਾਂ ਦਾ ਕਰਜ਼ਾ ਹੈਗਾ, ਕਰਜ਼ਿਆਂ ਦੇ ਨਾਲ ਡੀਲ ਕਰ ਰਹੇ ਹੋ, ਕਾਲ ਕਰ ਲਿਓ ਹਰਿੰਦਰ ਘੁੰਮਣ ਜੀ ਨੂੰ। ਬੜੇ ਐਕਸਪਰਟ ਨੇ, ਓਨੈਸਟ ਨੇ ਅਤੇ ਦਹਾਕਿਆਂ ਦਾ ਐਕਸਪੀਰੀਅੰਸ ਇਹਨਾਂ ਕੋਲ ਹੈਗਾ। ਕਰਜ਼ਿਆਂ ਤੋਂ ਬਾਹਰ ਹੋਣ ਦੇ ਵਿੱਚ, ਬਾਹਰ ਨਿਕਲਣ ਦੇ ਵਿੱਚ, ਪੀਸ ਆਫ ਮਾਇੰਡ ਦੇ ਵਿੱਚ ਤੁਹਾਡੀ ਜ਼ਰੂਰ ਹੈਲਪ ਕਰਨਗੇ। ਸੋ ਹਰਿੰਦਰ ਘੁੰਮਣ ਜੀ ਦਾ ਫੋਨ ਨੰਬਰ 416-444-44-44, 416-444-44, 416-444-44 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਆ। ਨੈਕਸਟ ਕਾਲ ਆ ਜੀ ਸਾਡੇ ਨਾਲ, ਕਮਲਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਐਨੋ ਜੀ।
3: ਮੈਮ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਮੈਮ ਮੈਨੂੰ ਇਹ ਤਾਂ ਨਹੀਂ ਪਤਾ ਉਹ ਚੀਜ਼ ਕਿਹੜੀ ਆ, ਬਟ ਆਈ ਥਿੰਕ ਬੰਦਾ ਇਸ ਦੁਨੀਆ ਤੇ ਆਉਂਦਾ ਉਹ ਹਰ ਇੱਕ ਚੀਜ਼ ਕਰਦਾ ਹਨਾ, ਉਹ ਆਪਦਾ ਬਿਜ਼ਨਸ ਬਣਾਉਂਦਾ, ਘਰ ਬਣਾਉਂਦਾ, ਆਪਦੀ ਦੁਨਿਆਵੀ ਦੁਨੀਆ 'ਚ ਜਿੱਤਣ ਨੂੰ ਉਹ ਭੱਜਦਾ ਆ, ਬਟ ਐਂਡ ਆਫ ਦੀ ਡੇ ਮੈਨੂੰ ਇਹ ਲੱਗਦਾ ਕਿ ਉਹ ਆਪਦੇ ਆਪ ਨੂੰ ਵੀ ਨਹੀਂ ਸਮਝ ਪਾਉਂਦਾ ਕਦੇ ਵੀ। ਉਹ ਇਹੀ ਭੁੱਲ ਜਾਂਦਾ ਕਿ ਉਹ ਆਪ ਕੀ ਚਾਹੁੰਦਾ ਸੀਗਾ, ਐਕਚੁਅਲ 'ਚ ਉਹ ਇਹ ਚੀਜ਼ ਚਾਹੁੰਦਾ ਸੀਗਾ ਜੋ ਕਰ ਰਿਹਾ ਸੀਗਾ, ਕਿ ਦੁਨੀਆ 'ਚ ਜਿੱਤਣ ਵਾਸਤੇ, ਕਿ ਨਾਮ ਕਮਾਉਣ ਵਾਸਤੇ, ਸਕੂਨ ਦੀ ਥਾਂ ਲੱਭਦਾ ਸੀਗਾ, ਵਟ ਐਵਰ। ਬਟ ਮੈਨੂੰ ਇਹ ਲੱਗਦਾ ਕਿ ਇੱਕ ਬੰਦਾ ਇਹੀ ਭੁੱਲ ਜਾਂਦਾ ਕਿ ਉਹ ਇਸ ਦੁਨੀਆ ਤੇ ਆਇਆ, ਉਹਦਾ ਆਪਦਾ ਕੀ ਵਜੂਦ ਆ ਉਹਦਾ ਇਸ ਦੁਨੀਆ ਤੇ ਆਉਣ ਦਾ,
0: ਠੀਕ ਹੈ, ਉਹਦਾ ਅਸਲ ਮਕਸਦ ਕੀ ਸੀਗਾ, ਇੱਦਾਂ ਵੀ ਕਹਿ ਲਈਏ, ਹੈ ਨਾ ਜੀ। ਥੈਂਕ ਯੂ ਸੋ ਮੱਚ ਕਮਲਜੀਤ ਜੀ, ਥੈਂਕ ਯੂ, ਥੈਂਕ ਯੂ ਜੀ। ਸੋ ਸਾਡਾ ਅਸਲ ਮਕਸਦ ਕੀ ਆ, ਇਹ ਵੀ ਅਸੀਂ ਰਾਮ ਰੋਲ ਚ ਕਈ ਵਾਰ ਭੁੱਲ ਜਾਂਦੇ ਹਾਂ। 5078 ਨੰਬਰ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, 5078 ਫੋਨ ਨੰਬਰ ਜੀ, ਸਤਿ ਸ਼੍ਰੀ ਅਕਾਲ ਜੀ, ਐਨੋ ਜੀ। ਹੈਲੋ ਜੀ, ਤੁਸੀਂ ਆਨਰ ਹੋ? ਹਾਂਜੀ, ਤੁਸੀਂ ਆਨਰ ਹੋ?
4: ਸਤਿ
0: ਸ਼੍ਰੀ ਅਕਾਲ ਜੀ।
4: ਹਾਂਜੀ ਮੈਮ, ਮੈਨੂੰ ਲੱਗਦਾ ਵੀ ਸਬਰ ਆ ਉਹ।
0: ਠੀਕ ਹੈ, ਸਬਰ ਬਹੁਤ ਔਖਾ ਲੱਗਦਾ, ਠੀਕ ਹੈ ਜੀ।
4: ਇਨਸਾਨ ਨੂੰ ਹਾਂਜੀ ਬਹੁਤ ਟਾਈਮ ਲੱਗ ਜਾਂਦਾ ਜੀ ਇਹ ਚੀਜ਼ ਲਈ,
0: ਇਨਸਾਨ
4: ਨੂੰ ਸਬਰ ਬਹੁਤ ਲੇਟ ਆਉਂਦਾ।
0: ਬਿਲਕੁਲ, ਬਹੁਤ ਸ਼ੁਕਰੀਆ ਜੀ, ਥੈਂਕ ਯੂ।
4: ਹਾਂਜੀ,
0: ਥੈਂਕ ਯੂ ਜੀ, ਸਬਰ ਬਹੁਤ ਜ਼ਰੂਰੀ ਆ। ਵੈਸੇ ਜਿਹੜੀਆਂ ਚੀਜ਼ਾਂ ਦੀ ਅਸੀਂ ਗੱਲ ਕਰਦੇ ਨਾ, ਮੈਂ ਜਦੋਂ ਇਹ ਗੱਲ ਆਪਾਂ ਕਿਉਂ ਕਰ ਰਹੇ ਹਾਂ, ਕਿਉਂਕਿ ਕਿਤੇ ਨਾ ਕਿਤੇ ਸਾਡੇ ਮਨ ਨੂੰ ਇਹ ਚੀਜ਼ ਫਿਰ ਅਸੀਂ ਸੈਲਫ ਅਵੇਅਰਨੈਸ ਦੀ ਅਸੀਂ ਗੱਲ ਕਰਦੇ ਹੁੰਦੇ ਹਾਂ ਨਾ, ਸੈਲਫ ਅਵੈਲੂਏਸ਼ਨ ਦੀ ਅਪਰੇਜ਼ਲ, ਜਿੱਦਾਂ ਆਪਾਂ ਪ੍ਰੋਪਰਟੀ ਦੀ ਅਪਰੇਜ਼ਲ ਕਰਾਉਂਦੇ ਹਾਂ। ਹੁਣ ਜਿੱਦਾਂ ਆਪਾਂ ਪ੍ਰੋਪਰਟੀਜ਼ ਦੀ ਗੱਲ ਕਰ ਰਹੇ ਸੀ ਵੀ ਅਸੀਂ ਮਹਿੰਗੀਆਂ ਮਹਿੰਗੀਆਂ ਪ੍ਰੋਪਰਟੀਜ਼ ਲੈ ਲਈਆਂ, ਹੁਣ ਉਹ ਤਿੰਨ ਤਿੰਨ ਚਾਰ ਚਾਰ ਲੱਖ ਡਾਲਰ ਘੱਟ ਗਈਆਂ, ਫਿਰ ਓਬਵੀਅਸਲੀ ਹੁਣ ਸਾਨੂੰ ਨੀਂਦ ਕਿੱਥੇ ਆ ਜੂਗੀ। ਅਤੇ ਜਦੋਂ ਅਸੀਂ ਕਈ ਵਾਰੀ ਲਾਲਚ ਵੀ, ਲਾਲਚ ਬੁਰੀ ਬਲਾ, ਸਕੂਲ 'ਚ ਪੜ੍ਹਿਆ ਪਰ ਅਸੀਂ ਸਮਝ ਹੁਣ ਤੱਕ ਨਹੀਂ ਸਕੇ ਵੀ ਇੱਕ ਛੋਟੀ ਜਿਹੀ ਜਿਹੜੀ ਲਾਈਨ ਆ ਉਹ ਸਾਨੂੰ ਜ਼ਿੰਦਗੀ 'ਚ ਕਿੰਨੇ ਔਖੇ ਸੌਖੇ ਟਾਈਮ ਤੋਂ ਬਚਾ ਸਕਦੀ ਆ। ਪਰ ਜੇ ਤੁਸੀਂ ਲਾਲਚ ਵੀ ਕਰਨਾ, ਕਈ ਵਾਰ ਜ਼ਿੰਦਗੀ 'ਚ ਲਾਲਚ ਜ਼ਰੂਰੀ ਵੀ ਹੁੰਦਾ। ਲਾਲਚ ਮਤਲਬ ਜਦੋਂ ਤੁਸੀਂ ਕੁਛ ਮਿਹਨਤ ਕਰਕੇ ਕੁਛ ਇਕੱਠਾ ਕਰਨਾ ਚਾਹੁੰਦੇ ਹੋ, ਉਹਦੇ 'ਚ ਤੁਹਾਡੀ ਮਿਹਨਤ ਦੀ ਕਮਾਈ ਆ, ਤੁਸੀਂ ਰਿਜ਼ਕ ਕਮਾਉਣਾ, ਤੁਸੀਂ ਰਿਸਕ ਲੈਣਾ ਅਤੇ ਤੁਸੀਂ ਕੁਛ ਹੋਰ ਬਣਾਉਣਾ ਚਾਹੁੰਦੇ ਹੋ, ਮੈਨੂੰ ਲੱਗਦਾ ਉਹ 'ਚ ਕੁਛ ਮਾੜਾ ਨਹੀਂ ਆ। ਪਰ ਜਦੋਂ ਲਾਲਚ ਆ ਜਾਂਦਾ ਨਾ ਸਾਡਾ ਵੀ ਅਸੀਂ ਜੀ 5 ਲੱਖ ਦੀ ਚੀਜ਼ ਲੈ ਕੇ ਅਤੇ 7 ਦੀ ਵੇਚ ਦਾਂਗੇ, ਫਿਰ ਉੱਥੇ ਥੋੜ੍ਹੀ ਜਿਹੀ ਗੜਬੜ ਹੁੰਦੀ ਆ। ਸੋ ਜੇ ਤੁਸੀਂ ਰੀਅਲ ਸਟੇਟ ਦੇ ਵਿੱਚ ਵੀ ਬਹੁਤ ਸਾਰੀਆਂ ਪ੍ਰੋਪਰਟੀਜ਼ ਆ, ਉਹ ਅਜੇ ਵੀ ਮੱਚ ਬੈਟਰ ਕਰ ਰਹੀਆਂ। ਮੈਂ ਲਾਸਟ ਵੀਕ ਸਾਡੇ ਕਿਸੇ ਕਲਾਇੰਟ ਦੀ ਅਪਰੇਜ਼ਲ ਹੋਈ ਆ, ਆਊਟ ਆਫ ਸਿਟੀ ਪ੍ਰੋਪਰਟੀ ਸੀਗੀ, 2,45,000 ਦੀ ਉਹਨਾਂ ਨੇ 2023 'ਚ ਲੱਗੀ ਲਈ ਸੀ, 3 ਲੱਖ ਅਪਰੇਜ਼ਲ ਉਹਨਾਂ ਦੀ ਲਾਸਟ ਵੀਕ ਆਈ ਆ। ਸੋ ਜ਼ਰੂਰੀ ਨਹੀਂ ਆ ਵੀ ਹਰ ਇੱਕ ਪ੍ਰੋਪਰਟੀ ਘੱਟ ਗਈ ਆ ਜੀ, ਮਾਰਕੀਟ ਤਾਂ ਸਾਰੇ ਉਨਟਾਰੀਓ 'ਚ ਇੱਕੋ ਜਿਹੀ ਆ। ਹਾਂ, ਪਰ ਜਿੱਥੇ ਅਸੀਂ ਅੱਡੀਆਂ ਚੁੱਕ ਕੇ ਫਾਹੇ ਲੈ ਲੈਂਦੇ ਹਾਂ ਫਿਰ ਬਾਅਦ ਵਿੱਚ ਸਾਨੂੰ ਪਤਾ ਨਹੀਂ ਲੱਗਦਾ, ਗਲਤੀ ਸਾਡੀ ਹੁੰਦੀ ਆ, ਬਹੁਤੀ ਗਲਤੀ ਸਾਡੀ, 80% ਸਾਡੀ ਹੁੰਦੀ ਜਦੋਂ ਅਸੀਂ ਕੋਈ ਚੀਜ਼ ਖਰੀਦਦੇ ਹਾਂ, ਕਿਉਂਕਿ ਅਸੀਂ ਇਹਦੀ ਘੋਖ ਪੜਤਾਲ ਕੀਤੀ ਹੈ ਕਿ ਨਹੀਂ ਕੀਤੀ, ਇਹ ਸਾਡੀ ਜ਼ਿੰਮੇਵਾਰੀ ਆ। ਸੋ ਪਲੀਜ਼ ਜਦੋਂ ਵੀ ਕੋਈ ਚੀਜ਼ ਖਰੀਦਦੇ ਹੋ, ਇਨਵੈਸਟਮੈਂਟ ਕਰਦੇ ਹੋ, ਥੋੜ੍ਹਾ ਜਿਹਾ ਆਰਾਮ ਨਾਲ, ਠਰੰਮੇ ਨਾ ਚੱਲੋ ਲੋਕਾਂ ਦੇ ਪਿੱਛੇ। ਜਿਵੇਂ ਕਹਿੰਦੇ ਨਾ ਉਹ, ਜਿਵੇਂ ਕਹਿ ਕੇ ਗਏ ਵੀ ਅਸੀਂ ਪਿੱਛੇ ਬੜਾ ਲੱਗਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ ਸਾਡਾ ਮਕਸਦ ਕੀ ਆ, ਕਮਲਜੀਤ ਜੀ ਕਹਿ ਕੇ ਗਏ ਆ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਿੰਨੇ ਕੁ ਦਾ ਘਰ ਲੈਣਾ। ਜੇ ਸਾਡੇ ਕਿਸੇ ਗੁਆਂਢੀ ਨੇ, ਸਾਡੇ ਰਿਸ਼ਤੇਦਾਰ ਨੇ, ਦੋਸਤ ਮਿੱਤਰ ਨੇ 1,000,000 ਦਾ ਲੈ ਲਿਆ ਤਾਂ ਅਸੀਂ ਵੀ ਕਹਿੰਦੇ ਹਾਂ ਉਹ ਲੈਣਾ। ਜੇ ਕਿਸੇ ਨਵਾਂ ਘਰ ਬੁੱਕ ਕਰਾ ਲਿਆ ਸਾਨੂੰ ਵੀ ਉਹ ਲੱਗਦਾ ਵੀ ਨਵਾਂ ਲੈਣਾ ਚਾਹੀਦਾ। ਸੋ ਪਲੀਜ਼ ਆਪਣਾ ਹਿਸਾਬ ਦੇਖ ਕੇ ਚੱਲੋ, ਕਿਹੜੀ ਚੀਜ਼ ਹੈ ਜਿਹੜੀ ਇਨਸਾਨ ਨੂੰ ਬਹੁਤ ਔਖੀ ਲੱਭਦੀ ਹੈ ਜਾਂ ਨਹੀਂ ਲੱਭਦੀ ਜੀ। ਐਨੀ ਆਈਡੀਆ, ਐਨੀ ਗੈਸ? ਅਜੇ ਤੱਕ ਮੇਰੇ ਕੋਲ ਜਿਹੜਾ ਜਵਾਬ ਆ ਉਹ ਆਇਆ ਨਹੀਂ ਅਜੇ, ਪਰ ਕਿਵੇਂ ਹੋ ਸਕਦਾ ਵੀ ਅਜੇ ਉਹ ਜਵਾਬ ਨਾ ਆਵੇ? ਲੈਟ ਸੀ, ਅਜੇ ਆਪਣੇ ਕੋਲ ਹੈਗਾ ਟਾਈਮ, ਤੁਸੀਂ ਦੱਸਿਓ ਕਿਹੜੀ ਚੀਜ਼ ਆ ਜਿਹੜੀ ਇਨਸਾਨ ਨੂੰ ਬਹੁਤ ਦੇਰ ਨਾਲ ਲੱਭਦੀ ਆ। ਕਈ ਵਾਰ ਤਾਂ ਅਸੀਂ ਜ਼ਿੰਦਗੀ ਨਿਗਾਹ ਲੈਂਦੇ ਹਾਂ, ਸਾਨੂੰ ਲੱਭਦੀ ਹੋਈ ਨਹੀਂ, ਤੇ ਜਾਂ ਫਿਰ ਬਹੁਤ ਔਖੀ ਲੱਭਦੀ ਆ, ਕਿਸੇ ਕਿਸੇ ਨੂੰ ਛੇਤੀ ਲੱਭ ਜਾਂਦੀ ਆ ਜਿਹੜਾ ਸਿਆਣਾ ਸਮਝਦਾਰ ਇਨਸਾਨ ਆ, ਪਰ ਮੋਸਟਲੀ ਗੱਲ ਕਰ ਰਹੀ ਹਾਂ ਕਿ ਉਹ ਬੜੀ ਔਖੀ ਲੱਗਦੀ ਹੈ ਜੀ ਚੀਜ਼, ਕਿਹੜੀ ਚੀਜ਼ ਹੋ ਸਕਦੀ ਹੈ। 416-233-6868 416-233-6868 ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ।

0: ਇੱਕ ਨੰਬਰ ਹੋਰ ਦੱਸ ਦੀ ਜੀ, ਫਿਰ ਨੈਕਸਟ ਕਾਲ ਤੇ ਚੱਲਾਂਗੇ। ਸਾਡੇ ਨਾਲ ਕਾਲ ਹੋਰ ਤੇ ਆ ਸਟੀਵਨਸ ਫਰਨੀਚਰ ਦਾ ਸੁਨੇਹਾ ਦੱਸਦੀ ਹੈ, ਜਿਹੜੀ ਕਿ ਅਪਰਾ ਫੈਸ਼ਨ ਵਾਲੇ ਬਲੋਕ ਦੇ ਵਿੱਚ ਨੇ, ਜਿੱਥੇ ਟੋਰਬੋਮੈਨ ਸਟੀਲਸ ਦੇ ਬਰੈਂਪਟਨ ਦੇ ਵਿੱਚ ਅਪਰਾ ਫੈਸ਼ਨ ਨੇ, ਉੱਥੇ ਸਟੀਵਨਸ ਫਰਨੀਚਰ ਨੇ। ਸੋ ਬਹੁਤ ਸਾਰੀਆਂ ਡੀਲਸ, ਬਹੁਤ ਸਾਰੀਆਂ ਪ੍ਰਾਈਸਿਸ ਉਹਨਾਂ ਨੇ ਮੈਨੂੰ ਭੇਜੀਆਂ। ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਫਰਨੀਚਰ ਆਪਣੇ ਘਰ ਦੇ ਲਈ ਲੈਣਾ ਹੋਵੇ, ਫਾਈਨੈਂਸਿੰਗ ਦੀ ਹੈਲਪ ਤੁਹਾਨੂੰ ਚਾਹੀਦੀ ਹੋਵੇ, ਰਾਈਟ ਵੇ ਪੇਮੈਂਟ ਨਹੀਂ ਕਰ ਸਕਦੇ, ਪਰ ਜਿੱਦਾਂ ਘਰ 'ਚ ਮੂਵ ਹੋਏ ਹੋ, ਨਵਾਂ ਘਰ ਲਿਆ, ਫਰਨੀਚਰ ਚਾਹੀਦਾ, ਅਤੇ ਉਸ ਦੇ ਲਈ ਤੁਸੀਂ ਜ਼ਰੂਰ ਇੱਕ ਵਾਰ ਸਟੀਵਨਸ ਫਰਨੀਚਰ ਦੇ ਬਹੁਤ ਵਧੀਆ ਸ਼ੋਰੂਮ ਦੇ ਵਿੱਚ ਪਹੁੰਚਣਾ, ਜਿੱਥੇ ਤੁਹਾਨੂੰ ਫਰਨੀਚਰ ਦੇ ਨਾਲ ਨਾਲ ਐਕਸੈਸਰੀਜ਼, ਏਰੀਆ ਰਕਸ ਅਤੇ ਡੈਕੋਰੇਟਿਵ ਪੀਸਿਸ ਵੀ ਮਿਲ ਜਾਣਗੇ। ਸੋ ਕੁਛ ਪ੍ਰਾਈਸਿਸ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ ਜੀ। ਵਿਕਟੋਰੀਆ ਮੇਡ ਇਨ ਇਟਲੀ ਦਾ ਬੈਡਰੂਮ ਸੈੱਟ ਆ, ਇਹਦੇ ਕਾਫੀ ਸਾਰੇ ਫੀਚਰ ਆ, ਐਲ ਈ ਡੀ ਲਾਈਟਸ ਹੈਗੇ ਆ ਹੈੱਡਬੋਰਡ 'ਚ, ਅਤੇ ਕਿੰਗ ਬੈੱਡ ਡਰੈਸਰ ਨਾਲ ਇਹ ਪੂਰਾ ਬੰਡਲ ਆ, ਜਿੱਦਾਂ ਬੈਡਰੂਮ ਸੈੱਟ ਜਿਹੜਾ ਪੂਰਾ ਤੁਹਾਨੂੰ ਚਾਹੀਦਾ, ਅਤੇ ਇਹ $1,999 'ਚ ਤੁਹਾਨੂੰ ਮਿਲਣਾ ਜੀ। ਅਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਸੀਂ ਕਲੀਅਰੈਂਸ 'ਤੇ ਇਹਨਾਂ ਦੇ ਕੋਲ ਬਹੁਤ ਸਾਰੀਆਂ ਆਈਟਮਸ ਹੈਗੀਆਂ, ਉਹ ਵੀ ਤੁਸੀਂ ਜ਼ਰੂਰ ਜਾ ਕੇ ਦੇਖਣੀਆਂ। ਜਿਹੜੀਆਂ ਕਲੀਅਰੈਂਸ ਆਈਟਮਸ ਹੈਗੀਆਂ ਉਹਦੇ ਤੋਂ ਆਲਮੋਸਟ ਤੁਹਾਨੂੰ ਅਪ ਟੂ 80% ਔਫ ਤੁਹਾਨੂੰ ਮਿਲ ਜਾਣਾ। ਤੁਸੀਂ ਜ਼ਰੂਰ ਜਾ ਕੇ ਚੈੱਕਆਊਟ ਕਰ ਸਕਦੇ ਹੋ ਪ੍ਰਾਈਸਿਸ। ਫਰਨੀਚਰ ਦੇ ਵਿੱਚ ਕੋਈ ਚੀਜ਼ ਚਾਹੀਦੀ ਹੋਵੇ, ਆਟਮਨ ਚਾਹੀਦੇ ਆ, ਡਾਇਨਿੰਗ ਸੈੱਟ ਚਾਹੀਦਾ, ਜਾਂ ਫਿਰ ਬੈਡਰੂਮ ਸੈੱਟ ਚਾਹੀਦਾ, ਰੈਂਟਲ ਪ੍ਰਾਪਰਟੀ ਦੇ ਲਈ ਮੈਟਰਸਿਸ ਚਾਹੀਦੇ ਆ, ਸਟੀਵਨਸ ਫਰਨੀਚਰ ਟੋਰਬੋਮੈਨ ਸਟੀਲਸ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ, 905-705-0560 9057900506 'ਤੇ ਕਾਲ ਕਰ ਸਕਦੇ ਹੋ ਸਟੀਵਨਸ ਫਰਨੀਚਰ ਦੇ। ਨੈਕਸਟ ਕਾਲ ਆ ਜੀ 7015 ਨੰਬਰ। ਹਾਂਜੀ ਸਤਿ ਸ਼੍ਰੀ ਅਕਾਲ।
1: Trust in God. Believe him. Jawab hai, man di shanti.
0: Ji, bahut shukriya. Thank you. Thank you, ji. Bahut shukriya, bahut shukriya. Man di shanti nahi labdi. Kithe hai saadi man di shanti? Sun rahi hai sanu ki nahi sunde? Kithe luki hui man di shanti? ਬੀਬਲਡ ਕੰਸਟਰਕਸ਼ਨ ਦਾ ਨੰਬਰ ਦੱਸ ਦਈਏ ਜੀ। ਤੁਸੀਂ ਹੈਮਿਲਟਨ, ਸਟੋਨੀ ਕ੍ਰੀਕ, ਵੈਲਲੈਂਡ, ਥੋਰਲਡ, ਗ੍ਰਿਮਸਬੀ ਜਾਂ ਫਿਰ ਸੇਂਟ ਕੈਥਰੀਨ ਦੇ ਐਂਡ 'ਤੇ ਜਾ ਕੇ, ਜਿੱਥੇ ਬਹੁਤ ਸਾਰਾ ਪਾਣੀ ਹੈਗਾ, ਨਾਇਗਰਾ ਫਾਲਸ, ਨਾਇਗਰਾ ਔਨ ਦਾ ਲੇਕ, ਇਸ ਏਰੀਆਸ ਦੇ ਵਿੱਚ ਹੈਗੇ ਹੋ, ਕੋਈ ਰੈਂਟਲ ਪ੍ਰਾਪਰਟੀ ਸੀਗੀ, ਤੁਸੀਂ ਮੇਜਰ ਰੈਨੋਵੇਸ਼ਨ ਕਰਾਉਣਾ ਚਾਹੁੰਦੇ ਹੋ, ਕੋਈ ਤੁਸੀਂ ਜੀ ਡਰਾਈਵੇ ਬਣਾਉਣਾ ਹੈਗਾ, ਡਰਾਈਵੇ ਦਾ ਕੰਮ ਕਰਾਉਣਾ, ਕੌਂਕਰੀਟ ਦਾ ਕੰਮ ਕਰਾਉਣਾ, ਇੰਟੀਰੀਅਰ ਰੈਨੋਵੇਸ਼ਨ ਦਾ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾ ਹੋਵੇ, ਲੀਗਲ ਬੇਸਮੈਂਟ ਬਣਾਉਣੀ ਆ, ਬੇਸਮੈਂਟ ਬਣੀ ਹੋਈ ਆ ਉਹਨੂੰ ਲੀਗਲ ਕਰਾਉਣਾ ਚਾਹੁੰਦੇ ਹੋ, ਅਤੇ ਜਾਂ ਫਿਰ ਘਰ ਦੇ ਵਿੱਚ ਕੋਈ ਹੋਰ ਫੇਰ ਬਦਲ ਕਰਨਾ, ਕੋਈ ਫਲਿੱਪ ਕਰਨ ਵਾਲੀ ਪ੍ਰੋਪਰਟੀ ਲਈ ਸੀ, ਕੋਈ ਰਨ ਡਾਊਨ ਪ੍ਰੋਪਰਟੀ ਲਈ ਸੀ, ਕੋਈ ਗਟਰਡ ਪ੍ਰੋਪਰਟੀ ਲਈ ਸੀ ਜਿਹਨੂੰ ਤੁਸੀਂ ਹੁਣ ਦੁਬਾਰਾ ਰੈਨੋਵੇਟ ਕਰਨਾ ਚਾਹੁੰਦੇ ਹੋ, ਤਾਂ ਨੰਬਰ ਤੁਸੀਂ ਬੀ ਬਿਲਡ ਕੰਸਟਰਕਸ਼ਨ ਦਾ ਨੋਟ ਕਰ ਸਕਦੇ ਹੋ ਜੀ। ਸਪੈਸ਼ਲੀ ਨਾਇਗਰਾ ਫਾਲਸ ਦੇ ਵਿੱਚ ਅਤੇ ਆਸ ਪਾਸ ਏਰੀਆਸ ਦੇ ਵਿੱਚ ਸਰਵ ਕਰਦੇ ਨੇ। 647-233-6000 ਨੰਬਰ 'ਤੇ ਕਾਲ ਕਰ ਲਿਓ। ਵਿੰਡੋਜ਼ ਚੇਂਜ ਕਰਦੀਆਂ, ਬਹੁਤ ਸਾਰੀਆਂ ਰੀਬੇਟਸ ਚੱਲਦੀਆਂ ਪਈਆਂ ਜੀ। ਅਗਰ ਤੁਸੀਂ ਘਰ ਦੇ ਵਿੱਚ ਇੰਸੂਲੇਸ਼ਨ ਪਾਉਂਦੇ ਹੋ ਤਾਂ ਉਹਦੀ ਵੀ ਰੀਬੇਟ ਤੁਹਾਨੂੰ ਮਿਲਣੀ ਆ। ਹੋਰ ਐਨਰਜੀ ਐਫੀਸ਼ੈਂਟ, ਜੇ ਐਨਰਜੀ ਤੁਹਾਡੇ ਘੱਟ ਲੱਗੇ, ਯਾਨੀ ਕਿ ਬਿਜਲੀ ਘੱਟ ਬਲੇ ਜਾਂ ਜਿਹੜੀ ਗੈਸ ਆ ਉਹਦਾ ਵੇਸਟ ਘੱਟ ਹੋਵੇ, ਸੋ ਵਿੰਡੋਜ਼ ਚੇਂਜ ਕਰਨੀ, ਇੱਦਾਂ ਦੀ ਬਹੁਤ ਸਾਰੀਆਂ ਰੀਬੇਟਸ ਹੈਗੀਆਂ, ਸਰਚ ਕਰ ਲਿਓ ਜਾਂ ਫਿਰ ਇਹਨਾਂ ਨੂੰ ਕਾਲ ਕਰ ਲਿਓ। ਬੀ ਬਿਲਡ ਕੰਸਟਰਕਸ਼ਨ, 647-233-6000 647-233-6000 ਨੰਬਰ 'ਤੇ ਬੀ ਬਿਲਡ ਕੰਸਟਰਕਸ਼ਨ ਨੂੰ ਕਾਲ ਕਰ ਸਕਦੇ ਹੋ ਨਾਇਗਰਾ ਫਾਲਸ ਦੇ ਵਿੱਚ। ਨੈਕਸਟ ਕਾਲ ਹੈ ਜੀ ਸਾਰੇ 0500 ਫੋਨ ਨੰਬਰ ਜੀ। ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਮੇਰਾ ਖਿਆਲ ਹੈ ਤੁਸੀਂ ਇਸ਼ਾਰੇ ਦਿੱਤੇ ਨੇ, ਅਕਲ ਨਹੀਂ ਲੱਭਦੀ।
0: ਅਕਲ ਨਹੀਂ ਲੱਭਦੀ, ਅਕਲ, ਹਾਂਜੀ, ਕਹਿੰਦੇ ਆ ਵੀ ਤੇਰੀ ਮੱਤ ਮਾਰੀ ਗਈ, ਅਕਲ ਕਿੱਥੇ ਗਈ ਤੇਰੀ, ਹੈ ਨਾ, ਇੱਦਾਂ ਕਹਿ ਦਿੰਦੇ ਜਦੋਂ ਆਪਾਂ ਨੂੰ ਕੋਈ ਨਸੀਹਤ ਦਿੰਦਾ। ਬਿਲਕੁਲ ਠੀਕ ਹੈ ਜੀ, ਬਹੁਤ ਸ਼ੁਕਰੀਆ, ਥੈਂਕ ਯੂ। ਦੱਸੂਗੀ ਜਵਾਬ, ਉਹ ਜਵਾਬ ਆਇਆ ਨਹੀਂ ਆ ਪਰ ਦੱਸ ਕੇ ਜ਼ਰੂਰ ਜਾਊਂਗੀ, ਤੁਸੀਂ ਕਹੋਗੇ ਬਹੁਤ ਸਹੀ ਆ, ਮੈਨੂੰ ਤਾਂ ਸਹੀ ਲੱਗਦਾ ਆਪਣੇ ਆਪ ਲਈ। ਓਕੇ, ਰਫਤਾਰ ਪੇਂਟਿੰਗ ਦੀ ਟੀਮ ਵਾਟਰਲੂ ਕਿਚਨਰ ਦੇ ਏਰੀਏ ਦੇ ਵਿੱਚ ਹੈਗੀ ਹੋ, ਤੁਸੀਂ ਆਪਣੇ ਘਰ ਨੂੰ ਬਹੁਤ ਖੂਬਸੂਰਤ ਬਣਾਉਣਾ ਹੈ ਨਵੇਂ ਰੰਗਾਂ ਦੇ ਨਾਲ, ਅਤੇ ਘਰ ਨੂੰ ਜਦੋਂ ਪੇਂਟ ਕਰ ਦਿੰਦੇ ਹਾਂ ਨਾ ਤਾਂ ਘਰ ਨਵਾਂ ਨਵਾਂ ਲੱਗਣ ਲੱਗ ਪੈਂਦਾ, ਸਾਰੇ ਦਾਗ ਧੱਬੇ ਮਿਟ ਜਾਂਦੇ ਆ, ਜਿੱਦਾਂ ਅਸੀਂ ਕਹਿੰਦੇ ਹਾਂ ਵੀ 2 ਦਿਨ ਅਸੀਂ ਪਾਠ ਕਰ ਲਿਆ ਅਤੇ ਸਾਡੇ ਸਾਰੇ ਪਾਪ ਲੈ ਜਾਣ, ਹੁਣ ਬਾਬਾ ਜੀ ਬਸ 1 ਦਿਨ 'ਚ ਹੀ ਸਾਡੇ ਸਾਰੇ ਪਾਪ ਪੂਰੇ ਕਰ ਦੇਣ ਕਿਉਂਕਿ ਮੈਂ ਪਾਠ ਕਰ ਲਿਆ, ਜਿੱਦਾਂ ਕੋਈ ਆਸਾਨ ਕੀਤਾ ਹੁੰਦਾ। ਓਕੇ, ਸੋ ਦਾਗ ਧੱਬੇ ਜੇ ਮਿਟਾਉਣੇ ਆ ਘਰ ਦੇ ਤਾਂ ਪੇਂਟ ਕਰਾਉਣਾ ਪੈਣਾ, ਪੇਂਟਿੰਗ ਕਰਾਉਣੀ ਹੈ ਇੰਟੀਰੀਅਰ, ਘਰ ਨੂੰ ਅੰਦਰੋਂ ਪੇਂਟ ਕਰਾਉਣਾ, ਬਾਹਰੋਂ ਪੇਂਟ ਕਰਾਉਣਾ, ਜਾਂ ਫਿਰ ਪਾਪਕੋਰਨ ਸੀਲਿੰਗ ਰਿਮੂਵ ਕਰਾਉਣੀ ਆ, ਜਾਂ ਫਿਰ ਜੀ ਤੁਸੀਂ ਕਿਚਨ ਪੇਂਟ ਕਰਾਉਣੀ ਆ। ਰਫਤਾਰ ਪੇਂਟਿੰਗ ਦੀ ਟੀਮ GTA ਦੇ ਵਿੱਚ ਅਤੇ ਨਾਲ ਜਿਹੜਾ ਏਰੀਆ ਆਸ ਪਾਸ ਦਾ ਵਾਟਲੂ ਅਤੇ ਕਿਚਨਰ ਏਰੀਏ ਦੇ ਵਿੱਚ। ਫੋਨ ਨੰਬਰ 647-996-5630। ਦੇਸੀ ਫਰਾਈਡ ਮੈਨੀਆ 'ਤੇ ਲਾਈਵ ਬਾਰਬਿਕਿਊ ਚੱਲ ਰਿਹਾ, ਜਾ ਕੇ ਤੁਸੀਂ ਮੈਚ ਇੰਜੋਏ ਕਰਨਾ, ਫੀਫਾ ਜਿਹੜਾ ਵਰਲਡ ਕੱਪ ਮੈਚ ਚੱਲ ਰਿਹਾ ਅਤੇ ਨਾਲ ਦੀ ਨਾਲ ਖਾਣਾ ਇੰਜੋਏ ਕਰਨਾ, ਕੁਛ ਕੁਆਲਿਟੀ ਟਾਈਮ ਹੋਵੇ, ਗੇਮ ਵੀ ਇੰਜੋਏ ਕਰੋ ਅਤੇ ਲਾਈਵ ਬਾਰਬਿਕਿਊ ਦੇ ਵਿੱਚ ਤੁਸੀਂ ਔਡਰ ਕਰਿਓ ਖਾਣਾ, ਗਰਮਾ ਗਰਮ ਖਾਣਾ ਅਤੇ ਵਧੀਆ ਗੇਮ, ਇੱਕ ਬੜਾ ਵਧੀਆ ਕੰਬੀਨੇਸ਼ਨ ਹੋਏਗਾ। 6171 ਮੇਫੀਲਡ ਰੋਡ ਯੂਨਿਟ ਨੰਬਰ 96। ਘਰ ਦੇ ਵਿੱਚ ਕੋਈ ਇਵੈਂਟ ਤੁਸੀਂ ਕਰ ਰਹੇ ਹੋ, ਕੇਟਰਿੰਗ ਦਾ ਤੁਸੀਂ ਪੁੱਛਣਾ ਚਾਹੁੰਦੇ ਹੋ ਜੀ, ਅਥੈਂਟਿਕ ਇੰਡੀਅਨ ਖਾਣਾ ਤੁਹਾਡੇ ਗੈਸਟ ਨੂੰ ਸਰਵ ਕਰਨਗੇ, ਬਹੁਤ ਪਾਕਮਾ। ਦੇਸੀ ਫਰਾਈਡ ਮੈਨੀਆ 647-534-3475, 6475-343-4775। ਨਾਲ ਦੀ ਨਾਲ ਤੁਹਾਨੂੰ ਦੱਸੀਏ ਜੀ, ਅਗਰ ਤੁਸੀਂ ਸਟੀਵਨਸ ਫਰਨੀਚਰ 'ਤੇ ਜਾਓਗੇ ਤਾਂ ਬਹੁਤ ਸੋਹਣਾ ਫਰਨੀਚਰ ਤੁਸੀਂ ਉੱਥੇ ਲੈ ਸਕਦੇ ਹੋ, ਕਾਫੀ ਸਾਰੀਆਂ ਜਿਹੜੀਆਂ ਫਰਨੀਚਰ ਦੀਆਂ ਆਈਟਮਸ ਆ ਉਹਨਾਂ 'ਤੇ ਅਪ ਟੂ 80% ਔਫ ਆ, ਅਤੇ ਨਾਲ ਦੀ ਨਾਲ ਏਰੀਆ ਰਗਸ ਅਤੇ ਡੈਕੋਰੇਟਿਵ ਪੀਸਿਸ ਵੀ ਤੁਹਾਨੂੰ ਆਪਣੇ ਘਰ ਨੂੰ ਸਜਾਉਣ ਦੇ ਲਈ ਮਿਲ ਸਕਦੇ ਆ। 905-450-2828, 905-450-2828। ਅਤੇ ਇੱਕ ਨੰਬਰ ਤੁਹਾਨੂੰ ਹੋਰ ਦੱਸਾਂਗੇ ਪਰ ਉਹ ਬਾਅਦ 'ਚ ਦੱਸਾਂਗੇ। ਓਕੇ, ਕਿਹੜੀ ਚੀਜ਼ ਆ ਜਿਹੜੀ ਇਨਸਾਨ ਨੂੰ ਬਹੁਤ ਔਖੀ ਲੱਭਦੀ ਆ ਜਾਂ ਨਹੀਂ ਲੱਭਦੀ? ਉਹ ਹੈ ਜੀ ਸਾਡੀ ਗਲਤੀ। ਅਸੀਂ ਬਹੁਤ ਘੱਟ ਕਹਿੰਦੇ ਹਾਂ ਅਤੇ ਬਹੁਤ ਝਿਜਕਣਾ ਕਹਿੰਦੇ ਹਾਂ ਕਿ ਮੈਂ ਗਲਤ ਹਾਂ। ਅਸੀਂ ਬਹੁਤ ਝਿਜਕ ਰੱਖਦੇ ਹਾਂ ਜਿੱਥੇ ਅਸੀਂ ਕਦੇ ਗਲਤ ਹੋਈਏ ਨਾ, ਆਪਣੀ ਗਲਤੀ ਐਕਸੈਪਟ ਕਰਨ ਨੂੰ। ਬਹੁਤ ਸਮਝਦਾਰ ਸਾਡੇ ਲਿਸਨਰ ਆ ਜਿਹੜੇ ਫਟਾਫਟ ਕਹਿ ਦਿੰਦੇ ਹੋਣਗੇ ਵੀ ਹਾਂ ਇੱਥੇ ਮੈਂ ਗਲਤ ਹਾਂ, ਪਰ ਕੁਛ ਸਾਡੇ ਵਰਗੇ ਜਿਹੜੇ ਥੋੜ੍ਹੇ ਜਿਹੇ ਹੈਗੇ ਆ ਉਹ ਕਹਿੰਦੇ ਆ ਵੀ ਉਹ ਬਹੁਤ ਟਾਈਮ ਲਾ ਦਿੰਦੇ, ਉਹ ਕਹਿੰਦਾ ਹੀ ਨਹੀਂ, ਬਹੁਤੇ ਲੋਕ ਕਹਿੰਦੇ ਹੀ ਨਹੀਂ ਵੀ ਮੈਂ ਗਲਤ ਹਾਂ। ਸੋ ਬਹੁਤ ਔਖੀ ਲੱਭਦੀ ਆ ਅਤੇ ਕਈਆਂ ਨੇ ਤਾਂ ਮੰਨਣਾ ਹੀ ਨਹੀਂ ਹੁੰਦਾ ਵੀ ਮੈਂ ਕਦੇ ਗਲਤ ਹਾਂ, ਉਹ ਕਹਿੰਦੇ ਨਾ ਜੀ ਮੈਂ ਨਾ ਮਾਨੂੰ, ਮੇਰੇ 'ਚ ਤਾਂ ਕੋਈ ਗਲਤੀ ਹੈ ਨਹੀਂ। ਸੋ ਕੀ ਲੱਭਦਾ ਔਖਾ? ਸਾਡੀ ਆਪਣੀ ਗਲਤੀ। ਓਕੇ, ਜਦੋਂ ਕਦੇ ਲੱਗੇ ਵੀ ਕਿਤੇ ਗਲਤ ਹੈਗੇ ਹੋ, ਡੂ ਨਾਟ ਹੈਜੀਟੇਟ ਟੂ ਐਕਸੈਪਟ ਕਿ ਹਾਂ ਤੁਸੀਂ ਗਲਤ ਸੀ। ਕੋਈ ਗੱਲ ਨਹੀਂ, ਇਨਸਾਨ ਆ, ਗਲਤੀ ਹੋ ਜਾਂਦੀ ਹੈ ਜੀ, ਫਿਰ ਕੀ ਆ, ਅਸੀਂ ਕਿਹੜਾ ਪਰਫੈਕਟ ਹਾਂ? ਗਲਤੀ ਕਰਾਂਗੇ, ਸਿੱਖਾਂਗੇ ਅਤੇ ਫਿਰ ਕਿਤੇ ਨਾ ਕਿਤੇ ਪਹੁੰਚਾਂਗੇ, ਠੀਕ ਹੈ? ਸੋ ਆਪਣੀ ਗਲਤੀ ਐਕਸੈਪਟ ਕਰ ਲੈਣੀ ਚਾਹੀਦੀ ਹੈ, ਜ਼ਿੰਦਗੀ ਬੜੀ ਸੌਖੀ ਹੋ ਜਾਂਦੀ ਆ। ਬਹੁਤ ਸ਼ੁਕਰੀਆ ਜੀ ਮੇਰਾ ਸਾਥ ਦੇਣ ਦੇ ਲਈ। ਸ਼ੋਅ ਤੋਂ ਬਾਅਦ ਗੱਲਬਾਤ ਕਰਨੀ ਹੋਵੇ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੋਵੇ ਅਤੇ ਰੇਡੀਓ ਅੰਦਾਜ਼ ਨੂੰ ਸਪੋਰਟ ਕਰਨਾ ਹੋਵੇ, ਮੇਰਾ ਫੋਨ ਨੰਬਰ 647-234-6000, 647-234-6000 ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ। ਮਿਲਾਂਗੇ ਅਗਲੇ ਸ਼ਨੀਵਾਰ, ਤਦ ਤੱਕ ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਰੇਡੀਓ ਅੰਦਾਜ਼ ਨੂੰ ਯਾਦ ਕਰਦੇ ਰਹੋ ਕਿ ਅਗਲੇ ਸੈਟਰਡੇ ਤੁਸੀਂ ਗੱਲਬਾਤ ਕਰਨੀ ਹੈ ਪ੍ਰੋਗਰਾਮ ਦੇ ਵਿੱਚ। ਰੇਡੀਓ ਅੰਦਾਜ਼ ਦਾ ਟਾਈਮ ਹੋ ਗਿਆ ਜੀ ਹੁਣ ਤੁਹਾਡੇ ਤੱਕ ਖਤਮ, ਅਤੇ ਮਿਲਾਂਗੇ ਅਗਲੇ ਸ਼ਨੀਵਾਰ। ਪਰਮ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸ਼ਬਾ ਖੈਰ, ਸ਼ਿਵਰਾਤਰੀ।
3: ਧੜਕਤੇ ਦਿਲੋਂ ਔਰ ਸੁਨਤੇ ਕਾਨੋ ਕੋ ਦਾਨਿਸ਼ ਬੁਖਾਰੀ ਕੀ ਤਰਫ ਸੇ ਮੁਹੱਬਤ ਭਰਾ ਸਲਾਮ। ਆਪ ਸਭੀ ਕੇ ਦਿਲੋਂ ਪਰ ਮੌਸੀਕੀ ਕੀ ਦਸਤਕ ਦੇ ਕਰ ਥੋੜਾ ਸਾ ਮਦਹੋਸ਼ੀ ਕੇ ਆਲਮ ਮੇ ਲੈ ਜਾਣੇ ਕੇ ਲੀਏ ਸ਼ੇਰੋ ਸ਼ਾਇਰੀ ਸੇ ਲਬਰੇਜ਼ ਚੰਦ ਗਜ਼ਲੋਂ ਕਾ ਇੱਕ ਮੁਖਤਲਿਫ ਸਿਲਸਿਲਾ ਲੈ ਕਰ ਹਾਜ਼ਰ ਹੂੰ, ਜਿਸੇ ਆਪਕੀ ਮੁਹੱਬਤ ਨੇ ਨਾਮ ਦਿਆ ਹੈ ਕਹਿਕਸ਼ਾਂ। ਦਿਲ ਸੇ ਜਬ ਦਿਲ ਕੀ ਬਾਤ ਹੋਤੀ ਹੈ ਤਬ ਮੁਕੰਮਲ ਹਯਾਤ ਹੋਤੀ ਹੈ। ਆਂਖੇ ਖੋਲੇਂ ਤੋ ਦਿਨ ਨਿਕਲ ਆਏ, ਬੰਦ ਕਰੇਂ ਤੋ ਰਾਤ ਹੋਤੀ ਹੈ। ਜਿਸਕੀ ਆਂਖੋਂ ਮੇ ਖਵਾਬ ਹੋਤੇ ਹੈ ਉਸਕੀ ਹੀ ਕਾਇਨਾਤ ਹੋਤੀ ਹੈ। ਇੱਕ ਮੁਕੰਮਲ ਮੁਖਤਸਰ ਜ਼ੁਬਾਨ ਹੈ ਜਬ ਆਂਖੋਂ ਆਂਖੋਂ ਮੇ ਬਾਤ ਹੋਤੀ ਹੈ। ਬਾਤ ਨਜ਼ਰੋਂ ਕੀ ਚਲੀ ਤੋ ਫਿਰ ਦੂਰ ਤਲਕ ਜਾਤੀ ਹੈ, ਕਿਉਂਕਿ ਇਨਕੀ ਵੀ ਇੱਕ ਮੁਖਤਲਿਫ ਜ਼ੁਬਾਨ ਹੋਤੀ ਹੈ। ਬਸ਼ਰਤ ਹੈ ਇਨਹੇ ਪੜ੍ਹਨੇ ਔਰ ਸੁਣਨੇ ਵਾਲਾ ਸਮਝਨੇ ਵਾਲਾ ਹੋਣਾ ਚਾਹੀਏ। ਤੋ ਪੇਸ਼ੇ ਖਿਦਮਤ ਹੈ ਇੱਕ ਖੂਬਸੂਰਤ ਗਜ਼ਲ ਜਿਸੇ ਆਵਾਜ਼ ਦੀ ਹੈ ਗੁਲਾਮ ਅਲੀ ਨੇ।